0: ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ ਨੰਬਰ ਟੂ ਕਾਲ ਇਜ਼ 905-405-0054-450-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫਾਰ ਦ ਟਾਈਮ ਨਵੀਨ
1: ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸੋ ਇੱਕ ਯਾਰ ਰਿਕੁਐਸਟ ਆਈ ਸੀ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤਾਂ ਬੀਬਾ ਸਾਡਾ ਦਿਲ ਮੋੜ ਦੇ ਸੁਣੀਏ ਤੇ ਫਿਰ ਵਾਪਸ ਆਉਂਦੇ ਹਾਂ ਤੇ ਮੈਨੂੰ ਇਹ ਹੈ ਕਿ ਤੁਹਾਨੂੰ ਸੁਣਾਈਏ ਪਰ ਇੰਨਾ ਕਹਿ ਕਿ ਤੁਸੀਂ ਨਾਲ ਤਾੜੀਆਂ ਮਾਰਨੀ ਜ਼ਰੂਰ ਆ ਜਾਓ ਫਿਰ

0: ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: Mohan. Contact us at richmohan.com.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: जे तुसी भी करना चाहते हो अपना खुद का रेडियो प्रोग्राम तो आज ही सानू कॉल करो 6475041557। वेरी गुड। ओके, सो स्टूडियो का अपना नंबर 905-673-3337। एक यार जॉब अवेलेबल है कारपेंटरी ते कैबिनेटरी दी। जे तुसी सुन रहे हो तो तुसी कहने नवी यार साडे कोल तां बड़ा एक्सपीरियंस है। ਸੋ ਤੁਹਾਨੂੰ ਯਾਰ ਟੂਲ ਚਲਾਉਣੇ ਆਉਂਦੇ ਆ, ਜਿਹੜਾ ਬੰਦਾ ਕੋਈ ਹੈਂਡੀਮੈਨ ਹੈ ਕੈਬਨਟਰੀ ਦਾ ਕੰਮ ਕਰ ਲੈਂਦਾ, ਤੁਹਾਡੇ ਲਈ ਜੋਬ ਅਵੇਲੇਬਲ ਹੈ ਅਤੇ ਵਧੀਆ। ਤੁਸੀਂ ਕਹਿੰਦੇ ਹੁੰਦੇ ਆ ਕਿ ਮੋਟੇ ਡਾਲਰ ਕਮਾਓ ਅਤੇ ਕੰਮ 'ਤੇ ਲੱਗ ਜਾਓ। ਮੈਂ ਤੈਨੂੰ ਜੈਗ ਭਾਈ ਦਾ ਨੰਬਰ ਦਿੰਦਾ। ਸੋ ਕੈਬਨਟਰੀ ਕਾਰਪੈਂਟਰੀ ਦੀ ਜੋਬ ਹੈ, ਟਾਵਰ ਟੂਲ 100 ਵਗੈਰਾ ਯੂਜ ਕਰਨੀ ਆਉਣੀ ਚਾਹੀਦੀ ਹੈ ਤੁਹਾਨੂੰ, ਅਤੇ ਵਧੀਆ ਪੇ ਹੈ। ਕੱਲ੍ਹ ਨੂੰ ਕੰਮ ਸ਼ੁਰੂ ਕਰ ਲਓ। 416-822-2239 ਤੇ ਕਾਲ ਕਰ ਲਓ, ਜੋਬ 'ਤੇ ਲੱਗ ਜਾਓ ਅਤੇ ਵਧੀਆ ਆਪਣੇ ਡਾਲਰ ਕਮਾਉਣੇ ਸ਼ੁਰੂ ਕਰੋ। ਉਸ ਦੇ ਨਾਲ ਨਾਲ ਸਬਜ਼ੀ ਮਾਰਕੀਟ ਇੱਕ ਤਾਂ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਦਾ, ਇੱਕ ਹੋਰ ਗੱਲ ਹੈ। ਸੋ ਤੁਸੀਂ ਨਾ ਸਬਜ਼ੀ ਮਾਰਕੀਟ 'ਤੇ ਇੱਕ ਵਾਰ ਗੇੜਾ ਮਾਰੋ। ਹਰੀਆਂ ਤਾਜ਼ੀਆਂ ਸਬਜ਼ੀਆਂ, ਹਰੇ ਮਟਰ, ਟਿੰਡੋ, ਚੱਪਣ ਕੱਦੂ, ਗੋਲ ਕੱਦੂ, ਬਾਥੂ, ਸਾਗ ਫਰੈਸ਼। 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਵੈਜ ਨੋਨ ਵੈਜ ਕੇਟਰਿੰਗ ਇੱਥੋਂ ਆਪਣੇ ਮਨ ਪਸੰਦ ਦੀ ਕਰਵਾਓ। ਸਬਜ਼ੀ ਮਾਰਕੀਟ ਤੁਹਾਡੇ ਲਈ ਹਾਜ਼ਰ। ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ 'ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਮਾਰੋ ਅਤੇ ਆਪ ਕਹੋਗੇ ਨਾ ਵੀ ਵਾਹ ਵੀ ਵਾਹ, ਇਹ ਤਾਂ ਬਹਿ ਜਾ ਹੋ ਗਈ। ਮੇਕ ਸ਼ੁਰ ਕਰ ਲਈਏ ਸਾਰੇ ਸਾਡੇ ਮੈਸੇਜ ਤੁਹਾਡੇ ਤੱਕ ਪਹੁੰਚ ਰਹੇ ਨੇ। ਇੱਕ ਸਾਡਾ ਹੈੱਡ ਆਫਿਸ ਦਾ ਨੰਬਰ ਨੋਟ ਕਰ ਲਓ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 1557। ਸਾਡੇ ਜਿੰਨੇ ਵੀ ਟਰੱਕ ਡਰਾਈਵਰ ਮਿੱਤਰ ਸੱਜਣ ਸੁਣ ਰਹੇ ਹੋ, ਤੁਸੀਂ ਨਾ ਆਪਣੇ ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਓਇਲ ਚੇਂਜ ਕਰਾਉਣਾ ਜਾਂ ਟਰੱਕ ਦੀ ਅਲਾਈਨਮੈਂਟ ਕਰਾਉਣੀ ਆ, ਤੁਸੀਂ ਯਾਦ ਰੱਖਣਾ ਮੈਸੇਜ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦਾ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਹਾਡੇ ਲਈ ਲੋਕੇਟਡ ਹੈ ਜੇਮਸ ਨੋ ਪਾਰਕਵੇ ਅਤੇ ਸਟੀਲਸ ਐਵਨਿਊ ਈਸਟ ਦੇ ਕੋਰਨਰ 'ਤੇ। ਸਟੀਲਸ ਜੇਮਸ ਨੋ ਪਾਰਕਵੇ ਦੇ ਉੱਤੇ ਨੇ। ਇਹ ਬਹੁਤ ਵੱਡਾ ਡਿਸਕਾਊਂਟ ਦੇ ਰਹੇ ਨੇ ਅਗਰ ਤੁਸੀਂ ਟਰੱਕ ਦੇ ਨਵੇਂ ਟਾਇਰ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਕਰਾਉਣਾ। ਮਨੂ ਭਾਜੀ ਦੇ ਨਾਲ ਤੁਸੀਂ ਸੰਪਰਕ ਕਰਨਾ, ਸਟੀਲਸ ਜੇਮਸ ਨੂੰ ਪਾਰਕਵੇ 401 ਤੋਂ ਮੈਂ ਕਹਿੰਦਾ ਉੱਤਰ ਅਨੁਸਾਰ। ਨੰਬਰ ਹੈ ਇਹਨਾਂ ਦਾ 6472346293। ਬੜਾ ਵੱਡਾ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ 6472346293 ਦੇ ਉੱਤੇ ਸੰਪਰਕ ਕਰ ਲਓ। ਸੋ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ। ਉਹ ਬਾਈ ਜੀ ਗੁਰਦੀਪ, ਸੋਰੀ ਹੈ ਤੁਹਾਡਾ ਗਾਣਾ ਨਹੀਂ ਲੱਗਿਆ। ਗੁਰਦੀਪ ਹੁਣ ਨੇ ਕਿਹਾ ਸੀ ਕਿ ਨਵੀਂ ਹਿੰਮਤ ਸੰਧੂ ਦਾ ਗਾਣਾ ਲਾ ਦਿਓ। ਹਿੰਮਤ ਸੰਧੂ ਬੈਡ ਟਾਈਮ ਕੀ ਸੀ ਗਾਣੇ ਦਾ ਨਾ, ਲਾ ਦਿੰਦੇ ਹੁਣੇ ਮੈਂ ਲਾਉਣਾ ਵੀਰੇ। ਸੋਰੀ ਯਾਰ, ਮੇਰੇ ਤੋਂ ਲੱਗਿਆ ਨਹੀਂ ਪਹਿਲਾਂ, ਅਤੇ ਦੋ ਕੁ ਬੋਲ ਸੁਣ ਲਓ ਅਤੇ ਫਿਰ ਵਾਪਸ ਆਉਂਦੇ ਹਾਂ। ਇਹਨਾਂ ਨੇ, ਗੁਰਦੀਪ ਹੁਣ ਨੇ ਬੜੇ ਲੰਬੇ ਸਮੇਂ ਦੀ ਰਿਕੁਐਸਟ ਕੀਤੀ ਹੋਈ ਹੈ।

0: ਗਾਣਾ ਵਧੀਆ ਲਿਖਿਆ ਗਿੱਲ ਰੌਂਤੇ ਬਾਈ ਨੇ 6100 ਹੈਲੋ
1: ਸਸਕਾ ਬਾਈ ਜੀ
0: ਸਸਕਾ ਜੀ ਕਿਵੇਂ
1: ਵਧੀਆ ਬਾਈ ਜੀ ਬਾਈ ਨੰਬਰ ਚਾਹੀਦਾ ਸੀ ਜਿਹੜੇ ਬਾਈ ਲੋਨ ਦਵਾਉਂਦੇ ਆ ਆਪਣੇ ਵਾਈਫ ਨੂੰ ਸਟੱਡੀ ਦੇ ਰਿਲੇਟਡ
0: ਹਾਂਜੀ ਫੋਨ ਨੰਬਰ ਹੈ 437
1: ਓਕੇ ਇੱਕ ਮਿੰਟ ਵੀਰੇ 437
0: 264
1: 264 ਹਾਂਜੀ
0: 3175
1: ਓਕੇ ਵੀਰੇ ਥੈਂਕ
0: 3175 ਜਸਪਾਲ ਰਾਏ ਜੀ ਬਾਈ ਜੀ ਕੋਲੋਂ ਜਸਪਾਲ ਰਾਏ ਨਿਊ ਹਾਈਟਸ ਕਿਚਨ ਟੀਮ ਹੈ ਬੜੀ ਵਧੀਆ ਤੁਸੀਂ ਆਪਣੇ ਕਿਚਨ ਦਾ ਕੰਮ ਜ਼ਰੂਰ ਕਰਵਾ ਲਓ ਅਤੇ ਨੰਬਰ ਹੈ 4168599120 4168599120 4168599120 ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 9058407135 9058407135 ਜਾਂ ਟੈਕਸਟ ਮੈਸੇਜ ਕਰੋ 4164506680 4164506680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਓਕੇ ਐਂਡ ਤੁਸੀਂ ਅੱਖਾਂ ਦੀ ਸਰਜਰੀ ਕਰਾ ਲਓ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਉਮਰ ਦੇ ਨਾਲ ਮੈਂ ਨੰਬਰ ਦਿੰਦਾ ਅੱਖਾਂ ਦੀ ਸਰਜਰੀ ਦੇ ਡਾਕਟਰਾਂ ਦਾ ਤੁਹਾਡੀ ਬੋਲੀ ਬੋਲਦੇ ਆ ਨਾਲੇ ਤੇ ਸਾਡੇ ਬੜੇ ਲਿਸਨਰਸ ਨੇ ਸਰਜਰੀ ਕਰਾਈ ਹੁਣ ਕਹਿੰਦੇ ਨਵੀਂ ਇੰਨੀ ਸੇਫ ਸਰਜਰੀ ਸੀ ਇੰਨੀ ਸੌਖੀ ਸੀ ਮਿੰਟਾਂ 'ਚ ਹੋ ਗਈ ਅਤੇ ਨਿਗਾਹ ਐਨ ਪਰਫੈਕਟ ਹੈ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io 289-982-9597 289

0: ਆਸ ਦੀ ਕਿਰਨ ਰੇ ਆਫ ਹੋਪ ਆਸ ਦੀ ਕਿਰਨ ਰੇ ਆਫ ਹੋਪ
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 99-151-54-548

ਯਾਰ ਕਮਾਲ ਆ ਸਰਦੂਲ ਸਿਕੰਦਰ ਸਾਹਿਬ ਨਾ ਮਿਊਜ਼ਿਕ ਚੱਲਦਿਆਂ ਹੀ ਸਕੂਨ ਦਾ ਜਿਹੜਾ ਨਾ ਇੱਕ ਵਾਈਬ ਹੁੰਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹਾਏ ਹਾਏ ਕਿਆ ਬਾਤ ਆ ਕਿਆ ਹਾਲ ਆ। 905-673-3337 ਇੱਦਾਂ ਕੰਮ ਦੀ ਗੱਲ ਮੈਂ ਤੁਹਾਨੂੰ ਸੁਣਨੀ ਦੇਣੀ ਅਜੇ, ਕਿਉਂਕਿ ਪਹਿਲਾਂ ਦੱਸ ਦਈਏ ਕਿ ਖੂਬਸੂਰਤ ਸ਼ਾਮ ਔਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਲੈ ਕੇ ਜੁੜ ਚੁੱਕੇ ਹਾਂ ਜੀ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਕੀ ਹਾਲ ਚਾਲ ਆ, ਠੀਕ ਠਾਕ ਹੋ, ਕਿੱਦਾਂ ਜਾ ਰਹੀ ਆ ਅੱਜ ਦੀ ਖੂਬਸੂਰਤ ਸ਼ਾਮ, ਕਰੀਏ ਗੱਲਾਂ ਬਾਤਾਂ ਫਿਰ। ਚਲਾ ਦਈਏ 905-673-3337 ਮੈਨੂੰ ਪਤਾ ਤੁਸੀਂ ਸੁਣਨਾ ਚਾਹੁੰਦੇ ਹੋ ਵੀ ਕੀ ਸਰਦੂਲ ਸਿਕੰਦਰ ਸਾਹਿਬ ਕਹਿਣਾ ਚਾਹੁੰਦੇ ਆ। ਹੁਣ ਸੁਣਾ ਦਿੰਦੇ ਪੱਕਾ

0: ਬਿਲਕੁਲ ਜੀ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਔਰ ਖੂਬਸੂਰਤ ਸ਼ਾਮ ਵੀ ਬਸ ਬਹੁਤ ਬੜੀਆਂ ਖੂਬਸੂਰਤ ਹਵਾਵਾਂ ਚੱਲ ਰਹੀਆਂ ਬਾਹਰ। ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸਿੰਧੀ। ਅੱਜ ਨਾ ਇੱਕ ਗੱਲਬਾਤ ਕਰਨੀ ਹੈ ਤੁਹਾਡੇ ਨਾਲ, ਬਹੁਤ ਜ਼ਰੂਰੀ ਹੈ, ਕਿਸੇ ਦੀ ਜ਼ਿੰਦਗੀ ਦਾ ਸਵਾਲ ਆ। ਸੋ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ। ਇੱਕ ਮੇਰੇ ਕਨੈਕਸ਼ਨ ਦੇ ਵਿੱਚ, ਮੇਰੇ ਜਾਣ ਪਹਿਚਾਣ ਦੇ ਵਿੱਚ ਇੱਕ ਦੋਸਤ ਆ, ਅਤੇ ਪਿਛਲੇ ਸਮੇਂ ਤੋਂ ਉਹ ਕਾਫੀ ਪਰੇਸ਼ਾਨ ਚੱਲਦਾ ਆ ਰਿਹਾ ਕੰਮ ਦੇ ਕਰਕੇ, ਅਤੇ ਬਹੁਤ ਸਾਰੀਆਂ ਜੇ ਆਪਾਂ ਕਹੀਏ ਕਿ ਫਾਈਨੈਂਸ਼ੀਅਲ ਜਿੱਥੇ ਕ੍ਰਾਈਸਿਸ, ਉੱਥੇ ਇੱਕ ਇਮੀਗ੍ਰੇਸ਼ਨ ਪਰਪਸ ਤੋਂ ਵੀ ਉਹਨੂੰ ਲੱਗਦਾ ਕਿ ਹੁਣ ਮੇਰਾ ਕੋਈ ਫਿਊਚਰ ਕੈਨੇਡਾ ਦੇ ਵਿੱਚ ਨਹੀਂ ਰਿਹਾ। ਸੋ ਉਹ ਪਿੱਛੋਂ ਬਹੁਤ ਵੈਲ ਸੈਟਲਡ ਆ, ਘਰੋਂ ਬੜੇ ਵਧੀਆ ਘਰ ਤੋਂ ਬਿਲੋਂਗ ਕਰਦਾ, ਅਤੇ ਉਹ ਜਾ ਕੇ ਆਪਣਾ ਬਿਜ਼ਨਸ ਕਰਨਾ ਚਾਹੁੰਦਾ। ਕਹਿੰਦਾ ਕਿ ਭਾਜੀ ਮੈਂ ਸੋਚ ਲਿਆ ਕਿ ਮਨ ਬਣਾ ਲਿਆ ਮੈਂ ਜਾ ਕੇ ਇੱਥੇ ਮੈਂ ਫਾਰਮਿੰਗ ਸਿੱਖੀ ਆ, ਮੈਂ ਫਾਰਮਿੰਗ 'ਚ ਕੰਮ ਕੀਤਾ ਆ। ਸੋ ਉਹ ਮੈਂ ਆਈਡੀਆਜ਼ ਲੈ ਕੇ ਪਿੱਛੇ ਜਾ ਕੇ ਆਪਣੇ ਪੇਰੈਂਟਸ ਦੇ ਨਾਲ ਫਾਰਮਿੰਗ ਨੂੰ ਇੱਕ ਨਵੀਂ ਟੈਕਨੀਕ ਦੇ ਰਾਹੀਂ ਨਾ ਕੁਛ ਜਾਂ ਫਰੂਟ ਵੱਲ ਮੈਂ ਜਾਊਂਗਾ, ਮੈਂ ਉਹ ਜਾ ਕੇ ਕਰਨਾ ਚਾਹੁੰਦਾ ਹਾਂ। ਅਤੇ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਨਾ, ਅਤੇ ਮੈਂ ਸਮਝਾ ਰਿਹਾ ਸੀ ਕਿ ਵੀ ਦੇਖ ਲਾ, ਟਰਾਈ ਕਰ ਕਿ ਕੈਨੇਡਾ ਬਹੁਤ ਖੂਬਸੂਰਤ ਕੰਟਰੀ ਆ, ਤੇਰਾ ਫਿਊਚਰ ਇੱਥੇ ਬਹੁਤ ਵਧੀਆ ਹੋ ਸਕਦਾ, ਵੀ ਇਹ ਡਿਸੀਜਨ ਕਿ ਤੁਸੀਂ ਜਲਦਬਾਜ਼ੀ ਤਾਂ ਨਹੀਂ ਲਿਆ। ਪਰ ਉਹ ਕਹਿੰਦੇ ਕਿ ਨਹੀਂ ਜੀ, ਮੈਂ ਬੜਾ ਸੋਚ ਸਮਝ ਕੇ ਡਿਸੀਜਨ ਲਿਆ ਆ, ਵੀ ਮੈਂ ਠੀਕ ਆ ਜੀ, ਮੈਂ ਮੇਰੇ ਕੋਲ ਜਿੱਦਾਂ ਹੁਣ ਅੱਜ ਕੱਲ੍ਹ ਇਮੀਗ੍ਰੇਸ਼ਨ ਥੋੜ੍ਹੀ ਜਿਹੀ ਟਾਈਟ ਹੋ ਗਈ ਆ, ਉਹਦੇ ਵਿੱਚ ਨਹੀਂ ਉਹ ਚੀਜ਼ਾਂ ਪ੍ਰੋਪਰ ਤੁਸੀਂ ਉਹਨਾਂ ਨਾਲ ਡੀਲ ਕਰ ਪਾਉਂਦੇ, ਤੁਹਾਨੂੰ ਲੱਗਦਾ ਕਿ ਸਟੇਟ ਐਕਸਪਾਇਰ ਹੋ ਗਿਆ ਆ, ਅਤੇ ਹੁਣ ਫਾਈਨੈਂਸ਼ੀਅਲ ਜਿਹੜੀਆਂ ਤੰਗੀਆਂ ਉਹ ਜ਼ਿਆਦੀਆਂ ਹੋ ਗਈਆਂ, ਕੰਮ ਨਹੀਂ ਪ੍ਰੋਪਰ ਮਿਲਦੇ ਆ, ਅਤੇ ਫਿਰ ਮੈਨੂੰ ਲੱਗਦਾ ਸਟਰਗਲ ਦਾ, ਕਹਿੰਦੇ ਵੀ ਭਾਅ ਜੀ ਕੋਈ ਫਾਇਦਾ ਨਹੀਂ ਇੱਥੇ। ਅਤੇ ਪਰ ਮੈਂ ਫਿਰ ਹੀ ਰਿਕੁਐਸਟ ਕੀਤੀ ਕਿ ਟਰਾਈ ਕਰੋ, ਅਤੇ ਨਹੀਂ ਤਾਂ ਫਿਰ ਦੇਖੋ ਇੰਡੀਆ ਤਾਂ ਹੈਗਾ ਹੀ ਆ। ਸੋ ਅਸੀਂ ਦੋ ਤਿੰਨ ਦੋਸਤ ਸੀਗੇ, ਅਸੀਂ ਉਹਨੂੰ ਕਨਵਿੰਸ ਕਰ ਰਹੇ ਸੀ ਕਿ ਭਾਈ ਤੂੰ ਦੇਖ ਲਾ, ਡਿਸੀਜ਼ਨ ਬਣਾ ਲਾ ਆਪਣਾ, ਜੇ ਤੂੰ ਨਹੀਂ ਰੁਕਦਾ ਤਾਂ ਫਿਰ ਤਾਂ ਚਲੋ ਐਂਡ ਇੰਡੀਆ ਤਾਂ ਹੈ ਹੀ। ਪਰ ਉਹ ਕਹਿੰਦਾ ਕਿ ਨਹੀਂ, ਮੇਰੇ ਕੋਲ ਪਲਾਨ ਆ, ਮੈਂ ਨੈਗਟਿਵ ਹੋ ਕੇ ਨਹੀਂ ਜਾ ਰਿਹਾ, ਮੈਂ ਉਦਾਸੀ 'ਚ ਨਹੀਂ ਜਾ ਰਿਹਾ। ਠੀਕ ਹੈ, ਜਿੰਨਾ ਚਿਰ ਕਹਿੰਦੇ ਵੀ ਮੇਰਾ ਮੈਂ ਆਪਦੀ ਸਟੱਡੀ ਪੂਰੀ ਕੀਤੀ, ਮੈਂ ਐਕਸਪੀਰੀਅੰਸ ਗੇਨ ਕੀਤਾ, ਇੱਕ ਇਸ ਖੂਬਸੂਰਤ ਦੇਸ਼ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਸਿੱਖਣ ਨੂੰ ਮਿਲੀਆਂ, ਉਹ ਮੈਂ ਜਾ ਕੇ ਕਹਿੰਦੇ ਜਿਹੜੇ ਇੱਥੇ ਫਾਰਮਿੰਗ ਦੇ ਜਿਹੜੇ ਮੇਰੇ ਐਕਸਪੀਰੀਅੰਸ ਆ ਉਹ ਜਾ ਕੇ ਮੈਂ ਉੱਥੇ ਇੰਪਲੀਮੈਂਟ ਕਰੂੰਗਾ। ਓਕੇ, ਹੁਣ ਗੱਲ ਇਹ ਆ ਕਿ ਕਈ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਨੈਗਟਿਵ ਲੈ ਜਾਂਦੇ ਹਾਂ, ਪਰ ਬੜੀ ਖੂਬਸੂਰਤ ਗੱਲ ਸੀ ਉਸ ਗੱਭਰੂ ਦੀ ਕਿ ਉਹਨੇ ਇਹਨਾਂ ਚੀਜ਼ਾਂ ਨੂੰ ਪੋਜ਼ਿਟਿਵ ਲਿਆ। ਕਈ ਵਾਰ ਤੁਸੀਂ ਨੈਗਟਿਵ ਚੀਜ਼ਾਂ ਨੂੰ ਵੀ ਨਾ ਉਹਦੇ ਵਿੱਚ ਪੋਜ਼ਿਟਿਵਿਟੀ ਲੱਭ ਲੈਂਦੇ ਹੋ। ਸੋ ਉਹਨੇ ਇਸ ਚੀਜ਼ ਦੇ ਵਿੱਚ ਨਾ ਕਿ ਵੀ ਇਹਨੂੰ ਜਾਣਾ ਪਊਗਾ, ਵਾਪਸ ਜਾਣਾ ਪਊਗਾ, ਆਪਣੇ ਸੁਪਨੇ ਲੈ ਕੇ ਆਇਆ ਸੀ, ਜੇ ਆਪਾਂ ਇਹਨਾਂ ਲੀਕਾਂ ਨੂੰ ਪੁੱਟੀ ਜਾਈਏ ਤਾਂ ਫਿਰ ਉਹ ਨੈਗਟਿਵਿਟੀ ਤੋਂ ਪੋਜ਼ਿਟਿਵਿਟੀ ਕੱਢਣੀ ਬੜੀ ਮੁਸ਼ਕਲ ਹੋ ਜਾਂਦੀ ਆ। ਪਰ ਤੁਹਾਨੂੰ, ਤੁਸੀਂ ਬਹੁਤ ਸੂਝਵਾਨ ਹੋ, ਕਈਆਂ ਨੂੰ ਦੋਸਤਾਂ ਨੂੰ 20-30 ਸਾਲ ਹੋ ਗਏ, ਬਹੁਤ ਸਾਰੇ ਸਾਡੇ ਸਟੂਡੈਂਟ ਵੀ ਸੁਣ ਰਹੇ ਹੋਣੇ ਆ, ਤੁਸੀਂ ਨਵੇਂ ਪੁਰਾਣੇ ਜਿੰਨੇ ਵੀ ਸੱਜਣ ਸਾਨੂੰ ਸੁਣ ਰਹੇ ਆ, ਮੈਨੂੰ ਦੱਸੋ ਕਿ ਉਹਦਾ ਵਾਪਸ ਜਾਣ ਦਾ ਡਿਸੀਜਨ ਠੀਕ ਆ, ਜਾਂ ਉਹਨੂੰ ਇੱਥੇ ਰਹਿ ਕੇ ਅਜੇ ਹੋਰ ਸਟਰਗਲ ਕਰਨੀ ਚਾਹੀਦੀ ਆ, ਹੋਰ ਢੰਗ ਤਰੀਕੇ ਲੱਭਣੇ ਚਾਹੀਦੇ ਆ ਕਿ ਤਾਂ ਕਿ ਹੋਰ ਇਸੇ ਉਹ ਸੈਟਲ ਹੋ ਸਕੇ, ਜਾਂ ਉਹਦਾ ਡਿਸੀਜਨ ਆ ਜਿਹੜਾ ਵਾਪਸ ਜਾ ਕੇ ਆਪਣੇ ਪੇਰੈਂਟਸ ਦਾ ਖੇਤੀਬਾੜੀ ਦੇ ਵਿੱਚ ਹੱਥ ਵਟਾਉਣਾ ਔਰ ਖੇਤੀਬਾੜੀ ਨੂੰ ਇੱਕ ਨਵੀਂ ਟੈਕਨੀਕ ਦੇ ਵੱਲ ਲੈ ਕੇ ਜਾਣਾ। ਉਹ ਟੈਕਨੀਕ ਵੀ ਮੈਨੂੰ ਲੱਗਦਾ ਕਿ ਖੇਤੀਬਾੜੀ ਜਿੱਥੇ ਫਾਰਮਿੰਗ ਆ ਨਾ, ਇਹ ਸਭ ਤੋਂ ਰਿਚ ਬਿਜ਼ਨਸ ਆ। ਸਾਨੂੰ ਲੱਗਦਾ ਕਿ ਸ਼ੇਅਰ ਮਾਰਕੀਟ ਜਾਂ ਇੱਦਾਂ ਉੱਦਾਂ, ਫਾਰਮਿੰਗ ਦੇ ਵਿੱਚ ਤੁਸੀਂ ਬੜਾ ਕੁਛ ਕਰ ਸਕਦੇ ਹੋ, ਜਿੱਦਾਂ ਮੁੰਡੇ ਨੇ ਆਪਣੀਆਂ ਗੱਲਾਂ ਕੀਤੀਆਂ ਉਹਨੂੰ ਮੈਨੂੰ ਲੱਗ ਰਿਹਾ ਸੀ ਕਿ ਉਹਨੇ ਬੜਾ ਕੁਛ ਸਿੱਖਿਆ। ਪਰ ਤੁਹਾਨੂੰ ਕੀ ਲੱਗਦਾ ਕਿ ਉਹਦਾ ਵਾਪਸ ਜਾਣ ਦਾ ਡਿਸੀਜਨ ਠੀਕ ਆ? 905-673-3337 ਉਹ ਕਹਿ ਰਹੇ ਸੀ ਕਿ ਜਦੋਂ ਅਸੀਂ ਕਨਵਿੰਸ ਕੀਤਾ ਨਾ, ਉਹ ਕਹਿੰਦਾ ਭਾਅ ਜੀ ਠੀਕ ਆ, ਪਰ ਕਹਿੰਦਾ ਤੁਸੀਂ ਮੈਨੂੰ ਦੱਸੋ ਕਿ ਕਿਉਂ ਨਾ ਮੈਂ ਵਾਪਸ ਜਾਵਾਂ, ਅਤੇ ਕਿਉਂ ਮੈਂ ਇੱਥੇ ਰਹਾਂ, ਇੱਥੇ ਰਹਿਣ 'ਚ ਮੇਰਾ ਕੀ ਫਾਇਦਾ, ਅਤੇ ਵਾਪਸ ਜਾਣ 'ਚ ਮੇਰਾ ਕੀ ਨੁਕਸਾਨ ਆ, ਕਹਿੰਦਾ ਤੁਸੀਂ ਮੈਨੂੰ ਦੱਸੋ। ਅਤੇ ਮੈਂ ਕੁਛ ਗੱਲਾਂ ਕਹੀਆਂ ਅਤੇ ਉਹ ਕਹਿੰਦਾ ਨਹੀਂ ਜੀ ਦੇਖੋ, ਮੈਨੂੰ ਕੋਈ ਅਫਸੋਸ ਨਹੀਂ ਆ, ਮੈਂ ਆਪਣੇ ਮਾਂ ਬਾਪ ਕੋਲ ਵਾਪਸ ਜਾਣਾ ਚਾਹੁੰਦਾ, ਔਰ ਜਿਹੜੀਆਂ ਚੀਜ਼ਾਂ ਮੈਂ ਇੱਥੇ ਸਿੱਖੀਆਂ ਇਸ ਅਗਾਂਹ ਵਧੂ ਦੇਸ਼ ਦੇ ਵਿੱਚੋਂ, ਮੈਂ ਆਪਣੇ ਦੇਸ਼ ਦੇ ਵਿੱਚ ਜਾ ਕੇ ਆਪਣੀ ਫਾਰਮਿੰਗ ਦੇ ਵਿੱਚੋਂ ਇੰਪਲੀਮੈਂਟ ਕਰਨਾ ਚਾਹੁੰਦਾ ਆ। ਸੋ ਇਹਦੇ ਇਹ ਪੋਜ਼ਿਟਿਵ ਗੱਲ ਆ ਜਿਹਦੀ ਮੈਨੂੰ ਵੀ ਠੀਕ ਲੱਗਿਆ। ਪਰ ਕੈਨੇਡਾ ਵਰਗੀ ਧਰਤੀ ਨੂੰ ਇੱਕੋ ਦਮ ਤੁਸੀਂ ਇਹ ਵਨ ਡਿਸੀਜ਼ਨ ਲੈਣਾ ਅਤੇ ਛੱਡਣਾ ਅਤੇ ਹਮੇਸ਼ਾ ਦੇ ਲਈ ਬਾਏ ਬਾਏ ਕਹਿਣਾ, ਮੈਨੂੰ ਲੱਗਦਾ ਕਿ ਤੁਸੀਂ ਜ਼ਿਆਦਾ ਬਿਹਤਰ ਦੱਸ ਸਕਦੇ ਹੋ ਕਿ ਜਿਸ ਤਰ੍ਹਾਂ ਦੇ ਮੈਂ ਹਾਲਾਤ ਤੁਹਾਨੂੰ ਐਕਸਪਲੇਨ ਕੀਤੇ ਆ, ਕਿ ਵਾਕਈ ਉਸਨੂੰ ਵਾਪਸ ਚਲੇ ਜਾਣਾ ਚਾਹੀਦਾ, ਉਸਦਾ ਡਿਸੀਜਨ ਠੀਕ ਆ, ਜਾਂ ਉਹਨੂੰ ਇੱਥੇ ਰਹਿ ਕੇ ਹੋਰ ਅਜੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਆ ਕਿ ਕਿਸ ਨਾ ਕਿਸ ਤਰ੍ਹਾਂ ਉਹਨੂੰ ਹੋਰ ਇਮੀਗ੍ਰੇਸ਼ਨ ਮਿਲ ਜਾਏ, ਜਾਂ ਕਿਸ ਨਾ ਕਿਸ ਤਰ੍ਹਾਂ ਉਹਨੂੰ ਕੰਮ ਚੰਗਾ ਮਿਲ ਜਾਏ, ਤਾਂ ਕਿ ਉਹਦੀ ਜਿਹੜੀ ਅੱਜ ਦੇ ਹਾਲਾਤ ਆ ਸਟਰਗਲ ਵਾਲੇ ਨਾ ਰਹਿਣ ਅਤੇ ਅੱਗੇ ਜਾ ਕੇ ਬਿਹਤਰ ਹੋ ਜਾਣੇ ਆ। ਸੋ ਸਮੇਂ ਦੇ ਨਾਲ ਨਾਲ ਚੀਜ਼ਾਂ ਹੋਰ ਫਿਕਸ ਹੋ ਜਾਂਦੀਆਂ, ਬਿਹਤਰ ਹੋ ਜਾਂਦੀਆਂ। ਪਰ ਤੁਹਾਨੂੰ ਕੀ ਲੱਗਦਾ ਕਿ ਜੇ ਉਹਨੇ ਡਿਸੀਜ਼ਨ ਲਿਆ ਆ ਵਾਪਸ ਜਾਣ ਦਾ, ਕੀ ਉਹ ਠੀਕ ਆ? 905 673 33 37 ਕਿਤੇ ਨਾ ਕਿਤੇ ਜਦੋਂ ਅਸੀਂ ਸਟਰਗਲ 'ਚ ਹੁੰਦੇ ਹਾਂ, ਅਸੀਂ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਮੋੜ ਦੇ ਵਿੱਚ ਹੁੰਦੇ ਹਾਂ, ਉਦੋਂ ਅਸੀਂ ਬਹੁਤ ਸਾਰੀਆਂ ਗੱਲਾਂ ਸਾਡੇ ਦਿਮਾਗ 'ਚ ਆਉਂਦੀਆਂ ਯਾਰ, ਚੱਲੇ ਜੀਏ ਪਿੱਛੇ, ਬੜੀਆਂ ਜ਼ਮੀਨਾਂ, ਬੜਾ ਕੰਮ ਕਾਰ ਆ, ਕੀ ਕਰਨਾ, ਉੱਥੇ ਸਿੱਟ ਸਾਂ, ਵਧੀਆ ਸੌਂਦੇ ਸਾਂ, ਖਾਂਦੇ ਪੀਂਦੇ ਸਾਂ, ਇੰਨੇ ਕੰਮ ਨਹੀਂ ਕਰਨੇ ਪੈਂਦੇ ਸੀ, ਭੱਜ। ਦੇਖੋ ਸਟਰਗਲ ਤੋਂ ਬਾਅਦ ਹੀ ਇੱਕ ਬ੍ਰਾਈਟ ਫੇਸ ਆਉਂਦਾ ਆ ਤੁਹਾਡੀ ਜ਼ਿੰਦਗੀ ਦੇ ਵਿੱਚ, ਜਿਹੜਾ ਤੁਹਾਨੂੰ ਬਹੁਤ ਕੁਛ ਪੇ ਬੈਕ ਕਰਕੇ ਜਾਂਦਾ ਜੇ ਤੁਸੀਂ ਮਿਹਨਤ ਕਰਦੇ ਹੋ, ਸਟਰਗਲ ਕਰਦੇ ਹੋ, ਹੈ ਨਾ। ਸੋ ਤੁਸੀਂ ਕੀ ਸੋਚਦੇ ਹੋ ਕਿ ਉਸਦਾ ਵਾਪਸ ਜਾਣ ਦਾ, ਉਸ ਗੱਭਰੂ ਦਾ ਜਿਹੜਾ ਡਿਸੀਜਨ ਆ, ਉਹ ਇਸ ਟਾਈਮ ਸੁਣ ਰਿਹਾ ਆਪਾਂ ਨੂੰ, ਹੋ ਸਕਦਾ ਕਿ ਉਹ ਕਾਲ ਵੀ ਕਰੇ, ਉਹ ਕਹਿੰਦਾ ਕਿ ਭਾਜੀ ਤੁਸੀਂ ਮੈਨੂੰ ਦੱਸੋ ਕਿ ਮੈਂ ਕਿਉਂ ਨਾ ਜਾਵਾਂ ਅਤੇ ਕਿਉਂ ਰਹਾਂ। ਸੋ ਮੈਂ ਅੱਜ ਦੀ ਜੇ ਆਪਾਂ ਉਹਨਾਂ ਦੀ ਕੰਡੀਸ਼ਨ ਦੇਖਦੇ ਹਾਂ ਇਸ ਗੱਭਰੂ ਦੀ, ਅਤੇ ਤੁਸੀਂ ਕੀ ਸੋਚਦੇ ਹੋ ਕਿ ਉਸਨੂੰ ਵਾਪਸ ਚਲੇ ਜਾਣਾ ਚਾਹੀਦਾ ਜਾਂ ਉਸਨੂੰ ਕੈਨੇਡਾ ਰਹਿ ਕੇ ਹੋਰ ਅਜੇ ਸਟਰਗਲ ਕਰਨੀ ਚਾਹੀਦੀ ਆ, ਹੋਰ ਢੰਗ ਤਰੀਕੇ ਬਣਾਉਣੇ ਚਾਹੀਦੇ, ਇੱਥੇ ਰਹਿਣ ਦੇ ਹੋਰ ਕਈ ਬੰਦੋਬਸਤ ਕਰਨੇ ਚਾਹੀਦੇ ਆ। 905 673 33 37 905 673 33 37 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ। ਔਰ ਨਾਲ ਦੀ ਨਾਲ ਇੱਕ ਬੜਾ ਹੀ ਮਾਝੇ ਦੇ ਮਝਾਈਲਾਂ ਵਾਸਤੇ ਇੱਕ ਖੁਸ਼ਖਬਰੀ ਆ ਬਈ, ਜਿੰਨੇ ਵੀ ਮਾਝੇ ਵਾਲੇ ਗੱਭਰੂ ਸਾਨੂੰ ਸੁਣ ਰਹੇ ਇਸ ਟਾਈਮ, ਮਾਝਾ ਸਪੋਰਟਸ ਐਂਡ ਕਲਚਰ ਕਲੱਬ ਪ੍ਰਜੈਂਟ ਮਾਝਾ ਪਿਕਨਿਕ। ਇਹ ਮਾਝਾ ਪਿਕਨਿਕ 'ਚ ਮੈਨੂੰ ਪਿਛਲੇ ਸਾਲ ਜਾਣ ਦਾ ਮੌਕਾ ਮਿਲਿਆ, ਵੀ ਕਿਹਾ ਬਈ ਮਝੈਲ ਤਾਂ ਫਿਰ ਮਝੈਲ ਹੀ ਹੁੰਦੇ ਆ। ਸੋ ਬਈ ਮਝੈਲਾਂ ਦੀ ਪਿਕਨਿਕ ਹੋ ਰਹੀ ਆ, ਮਾਝਾ ਪਿਕਨਿਕ ਸ਼ਨੀਵਾਰ ਨੂੰ 11 ਜੁਲਾਈ ਨੂੰ 11 ਵਜੇ ਸ਼ੁਰੂ ਹੋ ਜਾਣੀ ਆ, ਅਤੇ 6 ਵਜੇ ਤੱਕ ਇਹ ਰੌਣਕ ਮੇਲਾ ਚੱਲਣਾ ਆ, ਅਤੇ ਪੈਟ੍ਰਿਕ ਸੈਂਟ ਪੈਟ੍ਰਿਕ ਚਰਚ ਗਰਾਊਂਡ ਦੇ ਵਿੱਚ ਹੋਣੀ ਆ। ਇਹ 11873 ਗੋਰ ਰੋਡ 'ਤੇ ਲੋਕੇਟਡ ਆ, ਬ੍ਰੈਂਪਟਨ ਦੇ ਵਿੱਚ, ਅਤੇ ਮੇਨ ਇੰਟਰਸੈਕਸ਼ਨ ਮੇ ਫੀਲਡ ਅਤੇ ਗੋਰ ਰੋਡ ਕਾਰਨਰ, ਬਿਲਕੁਲ। ਸੋ ਪਹੁੰਚੋ ਜੀ, ਫਿਰ ਮਾਝੇ ਦੇ ਮਝਾਈਲਾਂ ਨੂੰ ਮਿਲੋ, ਪੁਰਾਣੇ ਸੱਜਣ ਬੇਲੀ ਮਿੱਤਰ ਤੁਹਾਨੂੰ ਮਿਲ ਜਾਣੇ ਆ, ਤੁਹਾਡੇ ਪਿੰਡ ਦੇ, ਤੁਹਾਡੇ ਸ਼ਹਿਰ ਦੇ, ਤੁਹਾਡੇ ਆਸ ਪਾਸ ਦੇ ਇਲਾਕਿਆਂ ਦੇ ਬੜੇ ਤੁਹਾਨੂੰ ਦੋਸਤ ਮਿਲਣੇ ਆ। ਮੈਂ ਵੀ ਪਿਛਲੇ ਸਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਅਤੇ ਬੜੇ ਸੱਜਣ ਮਿਲੇ। ਕਈ ਵਾਰੀ ਸਾਨੂੰ ਹੁੰਦਾ ਯਾਰ ਸਾਨੂੰ ਕੋਈ ਜਾਣਦਾ ਨਹੀਂ ਆ, ਉਹ ਬੜੇ ਸੱਜਣ ਬੇਲੀ ਮਿੱਤਰ ਨਿਕਲ ਆਉਂਦੇ ਆ, ਕਈ ਵਾਰ ਤੁਹਾਨੂੰ ਤੁਹਾਡੇ ਕਲਾਸਮੇਟ ਮਿਲ ਜਾਂਦੇ ਆ, ਤੁਹਾਡੇ ਨਾਲ ਪੜ੍ਹੇ ਇੱਧਰ ਉੱਧਰ ਦੇ, ਕਈ ਵਾਰੀ ਤੁਹਾਡੇ ਕੰਟੈਕਟ ਟੁੱਟ ਗਏ ਆ, ਅਤੇ ਬਹੁਤ ਤੁਹਾਡੇ ਨਵੇਂ ਪੁਰਾਣੇ ਰਿਸ਼ਤੇ ਤੁਹਾਨੂੰ ਮਿਲ ਜਾਣੇ ਆ। ਸੋ ਮਾਝਾ ਪਿਕਨਿਕ ਸ਼ਨੀਵਾਰ ਨੂੰ 11 ਜੁਲਾਈ ਨੂੰ 11 ਵਜੇ ਸ਼ੁਰੂ ਹੋ ਜਾਣੀ ਆ, ਸੈਂਟ ਪੈਟ੍ਰਿਕ ਚਰਚ ਗਰਾਊਂਡ ਦੇ ਵਿੱਚ, 11873 ਗੋਰ ਰੋਡ, ਬ੍ਰੈਂਪਟਨ ਦੇ ਵਿੱਚ। ਅਤੇ ਪਹੁੰਚੋ ਫਿਰ ਮਾਝਾ ਪਿਕਨਿਕ, ਅਤੇ ਨੰਬਰ ਤੁਹਾਨੂੰ ਦੇਵਾਂਗੇ ਇਹਦਾ। ਸੋ ਨੰਬਰ ਮੇਰੇ ਕੋਲ ਜਿੱਦਾਂ ਹੀ ਪਹੁੰਚਦਾ ਅਤੇ ਮੈਂ ਜ਼ਰੂਰ ਤੁਹਾਨੂੰ ਦਿੰਦਾ ਹਾਂ, ਪਰ ਤੁਸੀਂ ਸੈਂਟ ਪੈਟ੍ਰਿਕ ਚਰਚ 11 ਜੁਲਾਈ ਦਾ ਦਿਨ ਨੋਟ ਕਰ ਲਓ, ਮਾਝਾ ਪਿਕਨਿਕ ਬ੍ਰੈਂਪਟਨ ਦੇ ਵਿੱਚ, ਮੇਫੀਲਡ ਅਤੇ ਗੋਰ ਵਾਲੇ ਇੰਟਰਸੈਕਸ਼ਨ 'ਤੇ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ। 0418 ਜੀ ਸਰ, ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਹਾਲ ਚਾਲ ਵਧੀਆ, ਤੇ ਹਵਾ ਚੱਲ ਰਹੀ ਹੈ ਜਿੱਦਾਂ ਤੁਸੀਂ ਕਿਹਾ, ਵਧੀਆ।
0: ਹਾਂ ਠੰਡੀ ਹਵਾ।
1: ਹਾਂ ਇਹ ਇਸ ਤਰ੍ਹਾਂ ਹੈ, ਇਹ ਸੱਚਮੁੱਚ ਹੀ ਮਤਲਬ ਉਹ ਕਿਸੇ ਵਿਅਕਤੀ ਦਾ ਇਹ ਹੈ, ਜਾਂ ਕਈ ਵਾਰੀ ਆਪਾਂ ਉਦਾਂ ਟੌਪਿਕ ਲੈ ਲੈਂਦੇ ਹਾਂ ਵੀ ਬਾਕੀ ਲੋਕਾਂ ਨਾਲ।
0: ਨਹੀਂ ਬਿਲਕੁਲ, ਮੈਂ ਨਾ ਇਹ ਇਸ ਕਰਕੇ ਲਿਆ ਕਿ ਉਹ ਨੌਜਵਾਨ, ਮੈਂ ਐਕਚੁਅਲੀ ਉਧਰੋਂ ਹੀ ਆ ਰਿਹਾ, ਮੈਂ ਗੱਲਾਂ ਬਾਤਾਂ ਕਰ ਰਹੇ ਸੀਗੇ, ਤੇ
1: ਛੋਟੀ ਜਿਹੀ ਗੱਲ, ਜਿੱਦਾਂ ਮੇਰਾ ਇੱਕ ਦਾਇਰਾ ਮੈਂ ਉਹਦਾ ਤੁਹਾਨੂੰ ਦੱਸ ਦਿੰਦਾ
0: ਜੀ,
1: ਵੀ ਮੈਂ ਆਪਦੇ ਅਕੋਰਡਿੰਗ, ਬਾਕੀ ਤਾਂ ਦੇਖੋ ਸਾਰੇ ਅਲੱਗ ਅਲੱਗ ਦੱਸਣਗੇ ਵੀਰ ਆਪਣੇ। ਜੇ ਉਹਦੇ ਕੋਲ ਪਿੱਛੇ ਸੈਟਅਪ ਹੈਗਾ
0: ਜੀ,
1: ਤਾਂ ਜਾ ਕੇ ਨਵੀਂ ਤਕਨੀਕ ਅਪਣਾਵੇ, ਤੇ ਗੱਲ ਮੈਂ ਨਾਲ ਦੀ ਨਾਲ ਨਿਬੇੜ ਦਿੰਦਾ, ਨਵੀਂ ਤਕਨੀਕ ਜਾ ਕੇ ਅਪਣਾਵੇ, ਬੇਰਕਾ ਨਾਲ ਸਾਂਝ ਪਾਵੇ, ਤੇ ਕੈਨੇਡਾ ਚ ਇੱਥੇ ਬੇਰਕਾ ਬੇਰਕਾ ਹੋਇਆ ਪਿਆ, ਤੇ ਮੁੜ ਕੇ ਦੁਬਾਰਾ ਕੈਨੇਡਾ।
0: ਕੀ ਬਾਤ ਆ, ਇਹ ਇਹ ਵਧੀਆ ਸੁਝਾਅ ਤੁਹਾਡਾ। ਸੋ ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905 673 33 37 ਪਰ ਮੈਨੂੰ ਲੱਗੇਦਾ ਕਿ ਕੈਨੇਡਾ ਦੇ ਵਿੱਚ ਜ਼ਿਆਦੀਆਂ ਓਪਰਚੁਨਿਟੀਆਂ ਆ, ਇੰਡੀਆ ਦੇ ਵਿੱਚ ਓਪਰਚੁਨਿਟੀ ਤਾਂ ਹੈ, ਅੱਜ ਕੱਲ੍ਹ ਮੁੰਡਿਆਂ ਨੇ ਕੰਮ ਕਾਰ ਤਾਂ ਬਹੁਤ ਚਲਾਇਆ, ਜਾ ਕੇ ਬਈ ਉੱਥੇ ਫਰੂਟ ਦੀ ਫਾਰਮਿੰਗ ਕਰ ਰਹੇ ਆ, ਖੇਤੀਬਾੜੀ ਨੂੰ ਇੱਕ ਨਵਾਂ ਢੰਗ ਅਪਣਾ ਰਹੇ ਆ, ਕਿਉਂਕਿ ਉਸਦੇ ਕਹਿਣ ਦੇ ਮੁਤਾਬਕ ਬਹੁਤ ਸਾਰੀਆਂ, ਉਸਨੇ ਮੈਨੂੰ ਵੀਡੀਓ ਦਿਖਾਈਆਂ ਕਿ ਇੱਥੋਂ ਕੈਨੇਡਾ ਤੋਂ ਜਾ ਕੇ ਬਹੁਤ ਸਾਰੇ ਆਸਟ੍ਰੇਲੀਆ ਤੋਂ ਆ ਕੇ ਨੌਜਵਾਨਾਂ ਨੇ ਉੱਥੇ ਖੇਤੀ ਦਾ ਕੰਮ ਇੱਕ ਨਵੀਂ ਟੈਕਨੀਕ ਦੇ ਨਾਲ ਸ਼ੁਰੂ ਕੀਤਾ, ਅਤੇ ਜਾ ਕੇ ਕਹਿੰਦਾ ਮੈਂ ਵੀ ਉਹਨਾਂ ਦੇ ਨਾਲ ਜਾ ਕੇ ਮੈਂ ਰਹਿਣਾ ਆ, ਮੈਂ ਸਿੱਖਣਾ ਆ, ਅਤੇ ਉਸ ਤੋਂ ਬਾਅਦ ਫਿਰ ਮੈਂ ਉਹ ਟੈਕਨੀਕ ਨੂੰ ਅਪਣਾਉਣਾ ਆ। ਬਹੁਤ ਸਾਰੀਆਂ ਗ੍ਰਾਂਟਸ ਕਹਿੰਦੇ ਗੌਰਮੈਂਟ ਦੇ ਰਹੀਆਂ ਬਈ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਨਾ ਅੱਜ ਕੱਲ੍ਹ ਨਵੀਂ ਖੇਤੀ ਨੂੰ ਤਰਜੀਹ ਦੇ ਰਹੀ ਆ, ਅਤੇ ਫੁੱਲਾਂ ਦੀ ਖੇਤੀ ਕਰਨੀ ਆ, ਫਲਾਂ ਦੀ ਖੇਤੀ ਕਰਨੀ ਆ, ਤੁਸੀਂ ਕੁਛ ਵੀ ਨਵਾਂ ਕਰਨ ਜਾ ਰਹੇ ਹੋ, ਤਾਂ ਕਹਿੰਦੇ ਗੌਰਮੈਂਟ ਬਹੁਤ ਸਪੋਰਟ ਕਰ ਰਹੀ ਆ। ਸੋ ਤੁਹਾਡਾ ਕੀ ਮੰਨਣਾ ਹੈ ਕਿ ਜੇ ਕੋਈ ਨੌਜਵਾਨ ਪਿੱਛੇ ਜਾ ਕੇ ਆਪਣਾ ਨਵੀਂ ਟੈਕਨੀਕ ਦੇ ਨਾਲ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ, ਆਪਣੇ ਮਾਂ ਬਾਪ ਨਾਲ ਫਾਰਮਿੰਗ ਦੇ ਹੱਥ ਵਿੱਚ ਉਹਨਾਂ ਨਾਲ ਹੱਥ ਵਟਾਉਣਾ ਚਾਹੁੰਦਾ ਅਤੇ ਪਿੱਛੇ ਚਲਾ ਜਾਣਾ ਚਾਹੀਦਾ, ਜਾਂ ਕੈਨੇਡਾ ਦੀ ਧਰਤੀ 'ਤੇ ਰਹਿ ਕੇ ਉਹਨੂੰ ਆਪਣਾ ਫਿਊਚਰ ਬਰਾਈਟ ਕਰਨ ਦੇ ਹੋਰ ਢੰਗ ਤਰੀਕੇ ਅਪਣਾਉਣੇ ਚਾਹੀਦੇ ਆ? 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੀਆਂ ਪੰਜਾਬੀ ਲਹਿਰ 'ਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਆ ਜਾਓ ਬੁੱਗਾ ਜੀ।

0: ਅੱਛਾ ਬੁੱਗਾ ਸਾਹਿਬ ਨੂੰ ਵੀ ਸੁਣਦੇ ਹਾਂ ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਬੈੱਡਰੂਮ ਦੀ ਵਨ ਬੈੱਡਰੂਮ ਅਪਾਰਟਮੈਂਟ ਰੈਂਟ 'ਤੇ ਲੱਗਿਆ ਹੋਇਆ 1907 ਕੋਰ ਡੋਵਾ ਐਵੀਨਿਊ ਇਟੋਬੀਕੋ ਦੇ ਵਿੱਚ 1907 25 ਨੰਬਰ ਅਪਾਰਟਮੈਂਟ ਰੈਂਟ 'ਤੇ ਲੱਗਿਆ ਹੋਇਆ ਭਾਈ। ਤੁਸੀਂ ਮੇਨ ਇੰਟਰਸੈਕਸ਼ਨ ਹੈਗੀ ਡੰਡਾਸ ਅਤੇ ਅਸਲਿੰਗਟਨ, ਸੋ ਤੁਸੀਂ ਜੇ ਇਹ ਅਪਾਰਟਮੈਂਟ ਰੈਂਟ ਕਰਨਾ ਚਾਹੁੰਦੇ ਹੋ ਤਾਂ 416 10 ਮਿੰਟ ਦੂਰ ਆ ਸਿਰਫ ਟੋਰਾਂਟੋ ਏਅਰਪੋਰਟ ਤੋਂ, ਸੋ 416-786-7211 416-786-7211 ਅੱਛਾ ਕਿਆ 7211, ਸੋ ਤੁਸੀਂ ਇਸ ਨੰਬਰ 'ਤੇ ਰਾਬਤਾ ਕਰ ਲਓ। ਵਨ ਬੈੱਡਰੂਮ ਅਪਾਰਟਮੈਂਟ ਤੁਸੀਂ ਰੈਂਟ ਕਰਨਾ ਚਾਹੁੰਦੇ ਹੋ ਤਾਂ 416-786-7211 ਮੇਨ ਡੰਡਾਸ ਅਤੇ ਸਲਿੰਗਟਨ 'ਤੇ ਲੋਕੇਟਡ ਨੇ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ 1240।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਸਾਹਿਬ, ਜਿਹੜੇ ਮੁੰਡੇ ਨੇ ਆਪਣਾ ਡਿਸਾਈਡ ਕੀਤਾ ਨਾ
0: ਜੀ,
1: ਜਿਵੇਂ

0: ਵੀ ਇਸ ਟਾਈਮ ਟੌਪ ਦੀ ਮੁੰਡਿਆਂ ਨੇ ਸ਼ੁਰੂ ਕੀਤੀ ਹੋਈ ਹੈ
1: ਪੰਜਾਬ ਵਿੱਚ ਜੀ? ਦੇਖੋ ਜੀ ਬਹੁਤ ਅੱਜ ਕੱਲ੍ਹ ਤਾਂ ਗੰਨਾ ਬਹੁਤ ਸਪੈਸ਼ਲ ਆ ਰਿਹਾ ਅਸੀਂ ਆਪਣਾ ਖਾਲੀ ਤੁਸੀਂ ਸਰਦੀਆਂ ਨੂੰ ਗੰਨਾ ਪੀੜਦੇ ਆ ਉਸ ਦੇਸੀ ਟੈਕਨੋਲੋਜੀ ਨਾਲ ਆਪਣਾ ਕੰਮ ਕਰਦੇ ਸਹੀ ਮਿਹਨਤ ਨਾਲ ਉਹਦੀ ਆਮਦਨ ਇੰਨੀ ਨਿਕਲਦੀ ਹੈ ਗੰਨੇ ਹੀ ਛੱਡਦੇ
0: ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-3337 ਬਹੁਤ ਸਾਰੀਆਂ ਕਾਲਜ਼ ਨੇ, ਮੈਂ ਕਾਲਜ਼ ਲੈਣੀਆਂ ਚਾਹੁੰਦਾ ਹਾਂ ਪਰ ਸਮਾਂ ਹੋ ਗਿਆ। ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ। ਮੈਂ ਦੋ ਬੋਲ ਗਾਣੇ ਦੇ ਸੁਣ ਲਾਂ, ਉਸ ਤੋਂ ਬਾਅਦ ਫਿਰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ।

0: ਸੋ ਬਿਲਕੁਲ ਜੀ, ਸਮਾਂ ਹੋ ਗਿਆ ਸਾਡਾ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸਦੀਪ ਸਿੰਘ ਛਿਲੋਹਣਾ ਨਾਲ ਜੁੜਨ ਦਾ। ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਦੇ ਹਾਂ, ਪੰਜਾਬ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ। ਪ੍ਰੋਫੈਸਰ ਸਦੀਪ ਸਿੰਘ ਛਿਲੋਂ ਪਹੁੰਚ ਚੁੱਕੇ ਨੇ ਔਰ ਤੁਸੀਂ ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ ਔਰ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਜੁੜਾਂਗੇ 9 to 10 AM 530 ਤੋਂ। ਸਟੇ ਟਿਊਨਡ ਨਾਉ ਪ੍ਰੋਫੈਸਰ ਸਦੀਪ ਸਿੰਘ ਛਿਲੋਂ।
1: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਥਿਤ ਵੀਡੀਓ ਮਾਮਲੇ ਵਿੱਚ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਉੱਤੇ ਆਪਣਾ ਤਬਦੀਲੀ ਪੱਖ ਸਾਹਮਣੇ ਰੱਖਿਆ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬੇ ਤੋਂ ਬਾਹਰਲੀਆਂ ਪ੍ਰਮੁੱਖ ਲੈਬੋਰੇਟਰੀਆਂ ਤੋਂ ਕਰਵਾਈ ਗਈ ਫੋਰੈਂਸਿਕ ਜਾਂਚ ਵਿੱਚ ਇਹ ਸਾਬਤ ਹੋਇਆ ਕਿ ਇਹ ਵੀਡੀਓ ਪੂਰੀ ਤਰ੍ਹਾਂ ਨਕਲੀ ਅਤੇ ਫਰਜ਼ੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਵੀਡੀਓ ਦੇ ਇੱਕ ਇੱਕ ਫਰੇਮ ਦੀ ਬਾਰੀਕੀ ਨਾਲ ਕੀਤੀ ਗਈ ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਕਿ ਵੀਡੀਓ ਵਿੱਚ ਵਿਖਾਇਆ ਜਾ ਰਿਹਾ ਵਿਅਕਤੀ ਕਿਸੇ ਵੀ ਕੋਣ ਤੋਂ ਉਹਨਾਂ ਦੇ ਨਾਲ ਮੇਲ ਨਹੀਂ ਖਾਂਦਾ। ਮੁੱਖ ਮੰਤਰੀ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਇਸ ਵੀਡੀਓ ਨੂੰ ਤਕਨੀਕੀ ਤੌਰ ਤੇ ਘੋਖਿਆ ਗਿਆ ਅਤੇ ਇਸ ਵੀਡੀਓ ਦੇ 1191 ਫਰੇਮਾਂ ਵਿੱਚੋਂ ਇੱਕ ਵਿੱਚ ਵੀ ਵੀਡੀਓ ਵਿੱਚ ਵਿਖਾਇਆ ਗਿਆ ਸ਼ਖਸ ਉਹਨਾਂ ਦੇ ਨਾਲ ਮੇਲ ਨਹੀਂ ਖਾਂਦਾ। ਮੁੱਖ ਮੰਤਰੀ ਨੇ ਅੱਗੇ ਖੁਲਾਸਾ ਕੀਤਾ ਕਿ ਉਹਨਾਂ ਦੀ ਸਿਆਸੀ ਅਤੇ ਸਮਾਜਿਕ ਦਿੱਖ ਨੂੰ ਖਰਾਬ ਕਰਨ ਲਈ ਕਿਸੇ ਅਦਾਕਾਰ ਦਾ ਸਹਾਰਾ ਲੈ ਕੇ ਇਹ ਸਾਰਾ ਸਵਾਂਗ ਰਚਿਆ ਗਿਆ ਅਤੇ ਵੀਡੀਓ ਰਿਕਾਰਡ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ DGP ਪੰਜਾਬ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਇਸ ਵੀਡੀਓ ਨੂੰ ਤਿਆਰ ਕਰਨ ਅਤੇ ਇਸ ਦੇ ਪਿੱਛੇ ਮਾਸਟਰ ਮਾਈਂਡ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਤੁਰੰਤ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ। ਦਰਮਿਆਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਇੱਕ ਵਫਦ ਲੰਘੇ ਕੱਲ ਮੁੱਖ ਮੰਤਰੀ ਦੀ ਇਸ ਕਥਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ DGP ਦਫ਼ਤਰ ਵਿਖੇ ਪੁੱਜਾ। ਉੱਥੇ ਆਮ ਆਦਮੀ ਪਾਰਟੀ ਦੇ ਵਫਦ ਨੇ DGP ਦੀ ਤਰਫੋਂ ADGP ਕਾਨੂੰਨ ਅਤੇ ਪ੍ਰਬੰਧ ਪ੍ਰਵੀਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਦੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਅਤੇ ਬਲਤੇਜ ਪੰਨੂ ਨੇ ADGP ਨੂੰ 2 ਲੈਬੋਰੇਟਰੀਆਂ ਦੀਆਂ ਰਿਪੋਰਟਾਂ ਸੌਂਪੀਆਂ ਜਿਸ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਵੀਡੀਓ ਵਿੱਚ ਵਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵਫਦ ਨੇ ਕਿਹਾ ਕਿ ਕਿਸੇ ਵੱਲੋਂ ਜਾਣ ਬੁੱਝ ਕੇ ਫਰਜ਼ੀ ਵੀਡੀਓ ਤਿਆਰ ਕਰਕੇ ਮੁੱਖ ਮੰਤਰੀ ਦੇ ਅਕਸ ਨੂੰ ਢਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਇਹ ਵੀਡੀਓ ਕਿਸ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਕਿਹਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਫੈਲਾਈ ਗਈ ਹੈ, ਉਸ ਦੀ ਜਾਂਚ ਕਰਕੇ ਕਸੂਰਵਾਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵੱਲੋਂ ਵੀਡੀਓ ਸੰਬੰਧੀ ਕੀਤੇ ਗਏ ਇਹਨਾਂ ਖੁਲਾਸਿਆਂ ਦੇ ਬਾਵਜੂਦ ਵਿਰੋਧੀ ਧਿਰਾਂ ਇਸ ਮੁੱਦੇ ਨੂੰ ਕਾਫੀ ਉਛਾਲ ਰਹੀਆਂ ਨੇ। ਖਾਸ ਕਰ ਸ਼੍ਰੋਮਣੀ

ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਦੇ ਉੱਤੇ ਲਗਾਤਾਰ ਮੁੱਖ ਮੰਤਰੀ ਦਾ ਘਿਰਾਓ ਕਰਨਾ ਜਾਰੀ ਰੱਖਿਆ। ਹੁਣ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਸੰਘਰਸ਼ ਦਾ ਇੱਕ ਰਾਹ ਅਖਤਿਆਰ ਕਰ ਰਿਹਾ ਲੱਗਦਾ ਹੈ। ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੇ ਇੱਕ ਮਹੀਨੇ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਨਾ ਹਟਾਇਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ 19 ਜੁਲਾਈ ਤੋਂ ਇੱਕ ਮੋਰ ਕੀਤਾ ਜਾਵੇਗਾ। ਇਹ ਐਲਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵੀਰ ਬਾਦਲ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਲਈ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਦੀ 5 ਮੈਂਬਰੀ ਕਮੇਟੀ ਵੱਲੋਂ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਭਗਵੰਤ ਮਾਨ ਸੰਬੰਧੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਚੁਣੌਤੀ ਦਿੱਤੀ ਹੈ ਕਿ ਉਹ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਲਾਏ ਡਿਟੈਕਟਰ ਟੈਸਟ ਕਰਵਾਉਣ। ਪੰਜਾਬ ਅਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਹੱਦ ਪ੍ਰੀ ਟੈਕਸ ਦਾ ਵਿਵਾਦ ਇੱਕ ਵਾਰ ਫੇਰ ਗਰਮਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ। ਇਸ ਮਾਮਲੇ ਉੱਤੇ ਹੁਣ ਤੱਕ ਵੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਅਤੇ ਇਸ ਕਰਕੇ ਦੁਬਾਰਾ ਇਹ ਮੁੱਦਾ ਆਉਂਦੇ ਦੋ ਦਿਨਾਂ ਦੌਰਾਨ ਪੱਕਾ ਵਿਖਾਈ ਦੇ ਸਕਦਾ। ਖਾਸ ਕਰ ਨਿਹੰਗ ਸਿੰਘ ਜਥੇਬੰਦੀਆਂ ਨੇ ਇੱਕ ਵਾਰ ਫਿਰ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਜੇਕਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਲਾਇਆ ਗਿਆ ਟੈਕਸ ਵਾਪਸ ਨਹੀਂ ਲਿਆ ਗਿਆ ਤਾਂ 21 ਜੂਨ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੀਆਂ ਹਿਮਾਚਲ ਨੰਬਰ ਵਾਲੀਆਂ ਗੱਡੀਆਂ ਤੋਂ ਖਾਲਸਾ ਟੈਕਸ ਵਸੂਲਿਆ ਜਾਵੇਗਾ। ਦਰਅਸਲ ਪਿਛਲੀ ਵਾਰ ਵੀ ਨਿਹੰਗ ਸਿੰਘਾਂ ਨੇ ਹਿਮਾਚਲ ਸਰਕਾਰ ਵੱਲੋਂ ਲਾਏ ਗਏ ਟੈਕਸ ਦਾ ਵਿਰੋਧ ਕੀਤਾ ਅਤੇ ਸੰਕੇਤਕ ਤੌਰ ਤੇ ਇੱਕ ਦਿਨ ਲਈ ਹਿਮਾਚਲ ਤੋਂ ਆਉਣ ਵਾਲੀਆਂ ਗੱਡੀਆਂ ਉੱਤੇ ਖਾਲਸਾ ਟੈਕਸ ਲਾ ਕੇ ਸੰਕੇਤਕ ਵਿਰੋਧ ਦਰਜ ਕਰਵਾਇਆ ਸੀ ਅਤੇ ਕਿਹਾ ਸੀ ਕਿ ਜੇਕਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਇਸ ਬਾਰੇ ਪੱਕਾ ਫੈਸਲਾ ਨਹੀਂ ਲੈਂਦੀ ਤਾਂ ਇਸੇ ਟੈਕਸ ਨੂੰ ਮੁੜ ਲਾਇਆ ਜਾਵੇਗਾ। ਹੁਣ ਤੱਕ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਕੋਈ ਫੈਸਲਾ ਨਾ ਲੈਣ ਦੇ ਰੋਸ ਵਜੋਂ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਹੈ ਕਿ 21 ਜੂਨ ਤੋਂ ਹਿਮਾਚਲ ਦੀਆਂ ਗੱਡੀਆਂ ਉੱਤੇ ਖਾਲਸਾ ਟੈਕਸ ਲਾਇਆ ਜਾਵੇਗਾ ਤੇ ਜਦ ਤੱਕ ਹਿਮਾਚਲ ਪ੍ਰਦੇਸ਼ ਦੀ ਸਰਕਾਰ ਆਪਣੇ ਸੂਬੇ ਵਿੱਚ ਆਉਣ ਵਾਲੀਆਂ ਪੰਜਾਬ ਦੀਆਂ ਗੱਡੀਆਂ ਉੱਤੇ ਐਂਟਰੀ ਟੈਕਸ ਪੂਰੀ ਤਰ੍ਹਾਂ ਖਤਮ ਨਹੀਂ ਕਰਦੀ ਉਦੋਂ ਤੱਕ ਵਿਰੋਧ ਜਾਰੀ ਰਹੇਗਾ। ਨਿਹੰਗ ਸਿੰਘ ਜਥੇਬੰਦੀਆਂ ਨੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਟੈਕਸ ਲਾਉਣ ਦੇ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰੇ ਤਾਂ ਕਿ ਹਿਮਾਚਲ ਪ੍ਰਦੇਸ਼ ਵਿੱਚ ਐਂਟਰੀ ਟੈਕਸ ਦੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਦੇ ਸਰਹੱਦੀ ਇਲਾਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਅਤੇ ਲੋਕਾਂ ਦੀ ਨਜ਼ਰ ਨੂੰ ਸਰਕਾਰਾਂ ਤੇ ਅਗਲੇ ਕਦਮ ਉੱਤੇ ਟਿਕ ਗਈ ਹੈ। ਬਠਿੰਡਾ ਦੇ ਪਿੰਡ ਮਾਈਸਰਖਾਨਾ ਵਿੱਚ ਪ੍ਰਸਤਾਵਿਤ ਜੇਕੇ ਸੀਮੈਂਟ ਫੈਕਟਰੀ ਲਾਉਣ ਸੰਬੰਧੀ ਮਾਹੌਲ ਕਾਫੀ ਭਖਿਆ ਹੋਇਆ ਅਤੇ ਲੰਘੇ ਕੱਲ ਵੀ ਉੱਥੇ ਕਾਫੀ ਗਹਿਮਾ ਗਹਿਮੀ ਨਜ਼ਰ ਆਈ। ਦਰਅਸਲ ਪਿੰਡ ਮਾਈਸਰਖਾਨਾ ਤੇ ਲਾਗਲੇ ਇਲਾਕਿਆਂ ਦੇ ਲੋਕ ਇਸ ਪਿੰਡ ਵਿੱਚ ਜੇਕੇ ਸੀਮੈਂਟ ਪਲਾਂਟ ਫੈਕਟਰੀ ਲਾਉਣ ਦਾ ਭਾਰੀ ਵਿਰੋਧ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਪ੍ਰਦੂਸ਼ਣ ਦੇ ਨਿਯਮਾਂ ਦੇ ਖਿਲਾਫ ਜਾ ਕੇ ਕੰਮ ਕਰੇਗੀ ਤੇ ਆਲੇ ਦੁਆਲੇ ਦੇ ਚੌਗਿਰਦੇ ਨੂੰ ਭਾਰੀ ਨੁਕਸਾਨ ਪਹੁੰਚਾਵੇਗੀ। ਪਿੰਡਾਂ ਦੇ ਲੋਕ ਇਸ ਸੰਬੰਧੀ ਕਾਫੀ ਲਾਮਬੰਦ ਨੇ ਅਤੇ ਵਿਰੋਧ ਕਰਦੇ ਰਹੇ ਨੇ। ਇਸ ਸੰਬੰਧੀ ਲੰਘੇ ਕੱਲ ਇੱਕ ਪਬਲਿਕ ਹੇਅਰਿੰਗ ਯਾਨੀ ਕਿ ਜਨਤਕ ਸੁਣਵਾਈ ਕਰਵਾਈ ਗਈ ਜਿਸ ਵਿੱਚ ਫੈਕਟਰੀ ਦਾ ਸਟਾਫ, ਪ੍ਰਦੂਸ਼ਣ ਕੰਟਰੋਲ ਦੇ ਅਧਿਕਾਰੀ, ਸਥਾਨਕ ਪ੍ਰਸ਼ਾਸਨ ਬੈਠੇ ਅਤੇ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚੇ ਅਤੇ ਇਸ ਦਰਮਿਆਨ ਇਲਾਕਾ ਨਿਵਾਸੀਆਂ, ਕਿਸਾਨ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਇਸ ਫੈਕਟਰੀ ਦੇ ਪ੍ਰੋਜੈਕਟ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਦੋਹਾਂ ਧਿਰਾਂ ਦਰਮਿਆਨ ਚਰਚਾ ਵੀ ਹੋਈ, ਸਵਾਲ ਜਵਾਬ ਵੀ ਹੋਏ
ਅਤੇ ਕਈ ਮਾਮਲਿਆਂ ਉੱਤੇ ਪਿੰਡਾਂ ਦੇ ਲੋਕਾਂ ਨੇ ਜੋ ਸਵਾਲ ਪੁੱਛੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਫੈਕਟਰੀ ਵਾਲਿਆਂ ਕੋਲ ਉਸ ਦਾ ਕੋਈ ਜਵਾਬ ਨਜ਼ਰ ਨਹੀਂ ਆਇਆ। ਐਡੀਸ਼ਨਲ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੋਈ ਹੇਠ ਮੀਟਿੰਗ ਵਿੱਚ ਐਸਡੀਐਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਅਤੇ ਫੈਕਟਰੀ ਵਾਲਿਆਂ ਦਾ ਸਟਾਫ ਵੀ ਮੌਜੂਦ ਸੀ। ਸੁਣਵਾਈ ਦੌਰਾਨ ਲੋਕਾਂ ਨੇ ਕੰਪਨੀ ਦੇ ਅਧਿਕਾਰੀਆਂ ਉੱਤੇ ਵਾਤਾਵਰਣ, ਲੋਕਾਂ ਦੀ ਸਿਹਤ, ਧਰਤੀ ਹੇਠਲਾ ਪਾਣੀ ਅਤੇ ਆਵਾਜਾਈ ਨਾਲ ਸੰਬੰਧਿਤ ਤਿੱਖੇ ਸਵਾਲਾਂ ਦੀ ਝੜੀ ਲਾ ਦਿੱਤੀ। ਕੰਪਨੀ ਵਾਲਿਆਂ ਵੱਲੋਂ ਜੋ ਜਵਾਬ ਦਿੱਤੇ ਗਏ ਉਹਨਾਂ ਨੂੰ ਹਾਜ਼ਰ ਲੋਕਾਂ ਨੇ ਗੈਰ ਤਸੱਲੀ ਬਖਸ਼ ਦੱਸਿਆ। ਇਸ ਦੌਰਾਨ ਪੰਜਾਬੀ ਭਾਸ਼ਾ ਨੂੰ ਲੈ ਕੇ ਵੀ ਸਵਾਲ ਉੱਠੇ ਕਿਉਂਕਿ ਲੋਕਾਂ ਨੇ ਜਦੋਂ ਸਵਾਲ ਕੀਤੇ ਤਾਂ ਕੰਪਨੀ ਵਾਲੇ ਉਹਨਾਂ ਦੇ ਜਵਾਬ ਪੰਜਾਬੀ ਵਿੱਚ ਨਹੀਂ ਦੇ ਰਹੇ ਸੀ। ਜਿਸ ਤੋਂ ਬਾਅਦ ਲੋਕਾਂ ਨੇ ਇਤਰਾਜ਼ ਕੀਤਾ ਤਾਂ ਉਹਨਾਂ ਨੂੰ ਜਵਾਬ ਪੰਜਾਬੀ ਵਿੱਚ ਦੇਣੇ ਪਏ। ਇਸ ਵੱਡੀ ਗੱਲ ਇਹ ਸੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਵੀ ਜੋ ਗੱਲਾਂ ਕਹੀਆਂ ਗਈਆਂ ਲੋਕ ਉਹਨਾਂ ਤੋਂ ਵੀ ਸੰਤੁਸ਼ਟ ਦਿਖਾਈ ਨਹੀਂ ਦਿੱਤੇ ਅਤੇ ਲੋਕਾਂ ਨੇ ਦੋਸ਼ ਲਾਇਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਵਾਤਾਵਰਣ ਦੀ ਰੱਖਿਆ ਕਰਨ ਦੀ ਬਜਾਏ ਕੰਪਨੀ ਦਾ ਪੱਖ ਪੂਰਦਾ ਨਜ਼ਰ ਆਇਆ। ਇਸ ਮੌਕੇ ਅਮਿਤੋਜ ਸਿੰਘ ਮਾਨ, ਲੱਖਾ ਸਿਧਾਣਾ, ਮਨਦੀਪ ਸਿੰਘ ਸਿੱਧੂ ਅਤੇ ਕਿਸਾਨ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪਲਾਂਟ ਦਾ ਡਟਵਾਂ ਵਿਰੋਧ ਕੀਤਾ। ਇਸ ਪਬਲਿਕ ਹੀਅਰਿੰਗ ਦੇ ਅੰਤ ਵਿੱਚ ਹਾਜ਼ਰ ਲੋਕਾਂ ਨੇ ਹੱਥ ਖੜੇ ਕਰ ਪ੍ਰੋਜੈਕਟ ਦਾ ਸਮੂਹਿਕ ਬਾਇਕਆਟ ਕਰਨ ਦਾ ਐਲਾਨ ਕੀਤਾ। ਯਾਨੀ ਜੋ ਵੋਟਿੰਗ ਹੋਈ ਇਸ ਫੈਕਟਰੀ ਦੇ ਲਾਉਣ ਦੇ ਹੱਕ ਵਿੱਚ ਸਿਰਫ ਇੱਕ ਵੋਟ, ਜਦਕਿ ਵਿਰੋਧ ਵਿੱਚ ਸਾਰੇ ਹੀ ਹੱਥ ਖੜੇ ਨਜ਼ਰ ਆਏ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਕੇਂਦਰੀ ਪੈਟਰੋਲੀਅਮ ਰਾਜ ਮੰਤਰੀ ਸੁਰੇਸ਼ ਗੋਪੀ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚਾ ਤੇਲ ਭਾਵੇਂ ਸਸਤਾ ਹੋਇਆ ਪਰ ਦੇਸ਼ ਅੰਦਰ ਪੈਟਰੋਲ ਡੀਜ਼ਲ ਦੇ ਮਾਮਲੇ ਵਿੱਚ ਹਾਲੇ ਰਾਹਤ ਨਹੀਂ ਮਿਲ ਰਹੀ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ, ਸਾਬਕਾ ਰਾਜ ਸਭਾ ਮੈਂਬਰ ਤੇ ਕਾਰੋਬਾਰੀ ਨਰੇਸ਼ ਗੁਜਰਾਲ ਦੇ ਨਾਲ 7.5 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ ਹੋਈ ਹੈ। ਉਹਨਾਂ ਦਾ ਫਰਜ਼ੀ ਪ੍ਰੋਫਾਈਲ ਬਣਾ ਕੇ ਉਹਨਾਂ ਦੀ ਹੀ ਕੰਪਨੀ ਨਾਲ ਧੋਖਾਧੜੀ ਕੀਤੀ ਗਈ ਤੇ ਇਸ ਲਈ ਨਰੇਸ਼ ਗੁਜਰਾਲ ਦੀ ਡੀਪ ਵਰਤੋਂ ਕਰਕੇ ਮੈਸੇਜਿੰਗ ਪਲੇਟਫਾਰਮ ਤੇ ਅਕਾਊਂਟ ਬਣਾਇਆ ਗਿਆ ਸੀ। 7 ਦਿਨਾਂ ਤੱਕ ਚੱਲੀ ਜੰਗ ਤੋਂ ਬਾਅਦ ਅਮੈਰੀਕਾ ਅਤੇ ਇਰਾਨ ਸ਼ਾਂਤੀ ਗੱਲਬਾਤ ਲਈ ਆਮੋ ਸਾਹਮਣੇ ਹੋਣਗੇ ਅਤੇ ਇਹ ਗੱਲਬਾਤ ਅੱਜ ਤੋਂ ਸ਼ੁਰੂ ਹੋ ਰਹੀ ਹੈ। ਪਰ ਇਹ ਮੰਨਿਆ ਜਾ ਰਿਹਾ ਕਿ ਅਮੈਰੀਕਾ ਅਤੇ ਇਰਾਨ ਵਿਚਾਲੇ ਸਮਝੌਤਾ ਪਹਿਲਾਂ ਹੀ ਲਾਗੂ ਹੋ ਗਿਆ। ਸ਼ੁਰੂਆਤੀ ਖਰੜ ਵਿੱਚ 60 ਦਿਨਾਂ ਦੀ ਜੰਗਬੰਦੀ ਉੱਤੇ ਸਹਿਮਤੀ ਬਣੀ ਹੈ। ਇਸ ਅੰਦਰ ਬੇਰੁਜ਼ਗਾਰੀ ਕਿਵੇਂ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀ ਹੈ ਇਸ ਦੀ ਹੋਰ ਦੁਖਦ ਮਿਸਾਲ ਲੰਘੇ ਕੱਲ ਸੰਗਰੂਰ ਤੋਂ ਮਿਲੀ ਹੈ ਜਿੱਥੇ ਇੱਕ MBA ਪਾਸ ਲੜਕੀ ਨੇ ਨੌਕਰੀ ਨਾ ਮਿਲਣ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਿਆ ਕਿ ਉਹ ਦਿਨ ਵੇਲੇ ਕਿਸੇ ਕੰਪਨੀ ਚ ਇੰਟਰਵਿਊ ਦੇਣ ਗਈ ਸੀ ਪਰ ਰਾਤ ਨੂੰ ਘਰ ਨਹੀਂ ਪਹੁੰਚੀ ਅਤੇ ਸਵੇਰੇ ਰੇਲਵੇ ਓਵਰ ਬ੍ਰਿਜ ਦੇ ਸਰਵਿਸ ਰੋਡ ਤੇ ਸੀ ਮ੍ਰਿਤਕ ਦੇਹ ਹੀ ਬਰਾਮਦ ਹੋਈ ਹੈ। ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਦੇਸ਼ ਅੰਦਰ ਦਰਖਤ ਅਤੇ ਜੰਗਲ ਹੇਠ ਜੋ ਰਕਬਾ ਘਟ ਰਿਹਾ ਹੈ ਉਸ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੰਗਲਾਂ ਨੂੰ ਬਚਾਉਣ ਦੀ ਵਾਕਈ ਲੋੜ ਹੈ, ਖਾਸ ਕਰ ਉਦੋਂ ਜਦੋਂ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ ਤੋਂ ਮੀਂਹ ਅਤੇ ਹਨੇਰੀ ਦੀ ਸੰਭਾਵਨਾ ਦੱਸੀ ਹੈ। ਇਸ ਦਰਮਿਆਨ ਬਠਿੰਡਾ ਸਭ ਤੋਂ ਗਰਮ ਇਲਾਕੇ ਵਜੋਂ ਦਰਜ ਕੀਤਾ ਗਿਆ ਹੈ। ਵਿਸ਼ਵ ਕੱਪ ਵਿੱਚ ਹੁਣ ਤੋਂ ਕੁਝ ਮਿੰਟਾਂ ਬਾਅਦ ਵੱਡਾ ਮੁਕਾਬਲਾ ਸ਼ੁਰੂ ਹੋਣ ਲਈ ਤਿਆਰ ਹੈ। ਇਸ ਮੈਚ ਦੇ ਵਿੱਚ ਸਹਿ ਮੇਜ਼ਬਾਨ ਮੈਕਸੀਕੋ ਦਾ ਮੁਕਾਬਲਾ ਸਾਊਥ ਕੋਰੀਆ ਦੇ ਨਾਲ ਹੋ ਰਿਹਾ ਤੇ ਇਹ ਮੈਚ ਤਕਰੀਬਨ 1 ਮਿੰਟ ਬਾਅਦ ਸ਼ੁਰੂ ਹੋਣ ਲਈ ਤਿਆਰ ਹੈ। ਇਸ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਈ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ
1: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ
2: ਅੱਲਾ ਨਾਲੋਂ ਵੀ ਘੱਟ
1: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99
2: ਇਹ ਤਾਂ ਹੋਰ ਵੀ ਘੱਟ ਹੈ
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ
2: ਓਏ ਤੂੰ ਕਿੱਥੇ ਜਾ ਰਹੀ ਹੈ
1: ਆਪਣੇ ਬਿਜ਼ਨਸ ਲਈ
3: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ ਕੋਈ ਫੀਸ ਨਹੀਂ ਹੋਰ ਜਾਣਕਾਰੀ ਲਈ wholesaleclub.ca ਵੇਖੋ
4: wholesale club whole lot of value
5: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਤਿਗੁਰ ਹੋਏ ਦਿਆਲ ਤਸਰਦਾ ਪੂਰੀਐ ਸਤਿਗੁਰ ਹੋਏ ਦਿਆਲ ਨਕਬਹੂੰ ਝੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਅਕਾਲ ਪੁਰਖ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰੋਬ ਸਿੰਧੂ

ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲਾ ਖੁਸ਼ਗਵਾਰ ਰਿਹਾ ਹੋਏਗਾ। ਤੁਹਾਡੀ ਖੂਬਸੂਰਤ ਸ਼ਾਮ ਨੂੰ ਚੜ੍ਹਦੀ ਕਲਾ ਵਾਲਾ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਜੀ ਚੜ੍ਹਦੀ ਕਲਾ ਵਾਲਾ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਚੜ੍ਹਦੀ ਕਲਾ ਦੀ ਜਦੋਂ ਗੱਲਬਾਤ ਕਰਦੇ ਹਾਂ ਤਾਂ ਕੱਲ੍ਹ ਮੈਂ ਚੜ੍ਹਦੀ ਕਲਾ 'ਤੇ ਗੱਲਬਾਤ ਕੀਤੀ ਸੀ ਅਤੇ ਯਾਰ ਤੁਸੀਂ ਬਹੁਤ ਪਸੰਦ ਕੀਤਾ ਔਰ ਸਮਾਂ ਹੀ ਥੋੜ੍ਹਾ ਪੈ ਗਿਆ, ਸੱਚ ਜਾਣੀਓ ਬਹੁਤ ਸਾਰੀਆਂ ਕਾਲਸ, ਬਹੁਤ ਸਾਰੇ ਸੁਨੇਹੇ। ਬਸ ਗੱਲ ਆਪਾਂ ਇਹ ਕਰ ਰਹੇ ਸੀ ਕਿ ਜ਼ਿੰਦਗੀ ਦੇ ਵਿੱਚ ਜੇ ਆਏ ਹੋ ਨਾ ਅਤੇ ਬਸ ਜ਼ਿੰਦਗੀ ਨੂੰ ਜਿਉਂ ਕੇ ਜਾਣਾ ਆ, ਛੱਡ ਕੇ ਨਹੀਂ ਜਾਂਦੀ। ਸਾਰਾ ਜੂਸ ਜਿਵੇਂ ਕੋਈ ਖੋਏ ਵਾਲੀ ਕੁਲਫੀ ਤੁਸੀਂ ਖਾਂਦੇ ਹੋ ਅਤੇ ਇੱਦਾਂ ਆਖਰੀ ਬੂੰਦ ਤੱਕ ਤੁਸੀਂ ਸਿਰਫ ਡੱਕਾ ਵਲੇੜ ਕੇ ਸਕਦੇ ਹੋ, ਇੱਦਾਂ ਜ਼ਿੰਦਗੀ ਨੂੰ ਚੂਸ ਲੈਣਾ ਆ। ਬਹੁਤ ਖੂਬਸੂਰਤ ਕਵਿਤਾ ਸੀ ਕੱਲ੍ਹ ਮੈਂ ਸੁਣਾਈ ਕਿ ਰਹਿ ਗਿਆ ਸੋ ਰਹਿ ਗਿਆ, ਲੈ ਗਿਆ ਸੋ ਲੈ ਗਿਆ, ਜ਼ਿੰਦਗੀ ਜਿਉਣ ਦੇ ਆਨੰਦ ਨੂੰ ਕੋਈ ਜਾਂਦਾ ਮਾਣ ਕੇ, ਕੋਈ ਘੱਟਾ ਛਾਣ ਕੇ, ਮਸਤੀ 'ਚ ਮਸਤ ਮੁਕਾਉਂਦੇ ਜਾਂਦੇ ਪੰਧ ਨੂੰ, ਆਹ ਵੀ ਮੇਰਾ ਉਹ ਵੀ ਮੇਰਾ, ਪਾਉਂਦੀ ਮਾਇਆ ਜਦੋਂ ਘੇਰਾ ਟੱਪੇ ਕਿਹੜਾ ਫੇਰ, ਲਾਲਚਾਂ ਦੀ ਕੰਧ ਨੂੰ, ਲਾਲਚਾਂ ਦੀ ਕੰਧ ਨੂੰ। ਸੌ 905-673-3337 905-673-3337 ਦੇ ਗੱਲਾਂ ਬਾਤਾਂ ਹੋਣਗੀਆਂ। ਸੋ ਅੱਜ ਦਿਨ ਵੀਰਵਾਰ, ਸੋ ਵੀਰਵਾਰ ਵਾਲੇ ਦਿਨ ਆਪਾਂ ਹਮੇਸ਼ਾ ਪੰਜਾਬੀ ਜ਼ੁਬਾਨ 'ਤੇ ਗੱਲਬਾਤ ਕਰਦੇ ਹਾਂ, ਆਪਾਂ ਕੋਈ ਕਲਚਰਲ ਗੱਲਬਾਤ ਕਰਦੇ ਹਾਂ, ਬਾਤਾਂ ਬੁਝਾਰਤਾਂ ਜਾਂ ਗੀਤ ਸੰਗੀਤ, ਤੁਸੀਂ ਜੋ ਦੱਸੋ ਉਹੀ ਗੱਲਬਾਤ ਅੱਜ ਪ੍ਰੋਗਰਾਮ ਤੁਹਾਡਾ, ਮੈਂ ਸੁਣਨਾ ਬਹਿ ਕੇ, ਤੁਸੀਂ ਕਰਨਾ ਆ। ਸੋ ਬਾਤਾਂ ਬੁਝਾਰਤਾਂ ਪਾਵਾਂਗੇ, ਸੋ ਅੱਜ ਹਲਕਾ ਫੁਲਕੀ ਗੱਲਬਾਤ ਕਰਾਂਗੇ। ਤੁਸੀਂ ਕੋਈ ਗੱਲਬਾਤ ਕਰਨੀ ਤਾਂ ਜ਼ਰੂਰ 905-673-3337 ਕੋਈ ਫਰਮਾਇਸ਼ੀ ਗੀਤ ਸੰਗੀਤ, ਕੋਈ ਪੰਜਾਬ ਨੂੰ ਪਿਆਰ ਕਰਨ ਵਾਲਾ ਗੀਤ ਸੰਗੀਤ ਸੁਣਨਾ, ਕੋਈ ਧੂਮ ਧੜੱਕੇ ਵਾਲਾ ਸੁਣਨਾ, ਆ ਜਾਓ ਭਾਈ, ਕਿਉਂਕਿ ਅੱਜ ਮਿੰਨੀ ਵੀਕਐਂਡ ਆ, ਕੱਲ੍ਹ ਨੂੰ ਫਰਾਈਡੇ ਆ ਜਾਣਾ ਤੁਹਾਡਾ ਫੇਵਰੇਟ ਦਿਨ ਅਤੇ ਫਿਰ ਬੱਲੇ ਬੱਲੇ ਹੋ ਜਾਣੀ ਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਕੀ ਗੱਲਬਾਤ ਕਰੀ ਅੱਜ ਦੱਸੋ, ਕਿੱਦਾਂ ਦੀ ਗੱਲਬਾਤ ਤੁਸੀਂ ਸੁਣਨਾ ਚਾਹੁੰਦੇ ਹੋ, ਕਿੱਦਾਂ ਦੀ ਗੱਲਬਾਤ ਆਪਾਂ ਕਰੀਏ। 905-673-3337 ਕੁਛ ਕਰੀਏ ਆਪਾਂ ਕਹਾਵਤਾਂ ਵਾਲੀ। ਉਸ ਦਿਨ ਆਪਾਂ ਇੱਕ ਗੇਮ ਪਾਈ ਸੀ ਕਿ ਤੁਸੀਂ ਹੀ ਸਾਰਾ ਕੁਛ ਕਰਨਾ, ਕੋਈ ਇਸ ਤਰ੍ਹਾਂ ਦਾ ਆਪਾਂ ਅੱਜ ਰੱਖੀਏ ਟੋਪਿਕ, ਕੀ ਕਹਿੰਦੇ ਹੋ? 905-673-3337 905-673-3337 'ਤੇ ਗੱਲਾਂ ਬਾਤਾਂ ਕਰਦੇ। ਓਕੇ, ਚਲੋ ਇੱਦਾਂ ਕਰਦੇ ਹਾਂ, ਮੈਂ ਤੁਹਾਨੂੰ ਪੁੱਛਦਾ ਹਾਂ ਅਤੇ ਤੁਸੀਂ ਉਹਦੇ ਉੱਪਰ ਕਹਾਵਤ ਦੱਸਣੀ ਆ। ਮੈਂ ਤੁਹਾਨੂੰ ਇੱਕ ਮੈਂ ਆਂਸਰ ਦੱਸ ਦੇਣਾ ਆ, ਤੁਸੀਂ ਸਵਾਲ ਦੱਸ ਦੇਣਾ। ਅੱਛਾ, ਹੁੰਦਾ ਤਾਂ ਅਕਸਰ ਇੱਦਾਂ ਹੀ ਆ ਕਿ ਸਵਾਲ ਦੱਸਦੇ ਆ ਲੋਕ ਅਤੇ ਆਂਸਰ ਫਿਰ ਅਗਲੇ ਬੰਦੇ ਨੂੰ ਦੱਸਣਾ ਪੈਂਦਾ, ਫਿਰ ਇੱਥੇ ਮੈਂ ਤੁਹਾਨੂੰ ਜਵਾਬ ਦੱਸ ਦੇਣਾ ਆ, ਸਵਾਲ ਤੁਸੀਂ ਬਣਾਉਣਾ ਆ, ਸੌਖਾ ਕਰ ਦਿੰਦਾ ਮੈਂ ਤੁਹਾਡੇ ਲਈ, ਹੈ ਨਾ? ਕੀ ਕਹਿੰਦੇ ਹੋ? ਆਈ ਸਮਝ ਗੱਲ ਕਿ ਨਹੀਂ? ਓਕੇ, ਆਪਾਂ ਹਮੇਸ਼ਾ ਨਾ ਆਪਣੇ ਬਜ਼ੁਰਗਾਂ ਦੇ ਮੂੰਹ ਬਹੁਤ ਸਾਰੀਆਂ ਕਹਾਵਤਾਂ ਸੁਣਦੇ ਆਏ ਹਾਂ, ਪਰ ਕੀ ਉਹ ਕਹਾਵਤਾਂ ਆਪਾਂ ਨੂੰ ਉਹਦੇ ਅਰਥ ਪਤਾ ਹੁੰਦੇ ਸੀ? ਨਹੀਂ ਪਤਾ ਹੁੰਦੇ ਸੀ ਕਈ ਵਾਰੀ, ਪਰ ਮੈਂ ਅਰਥ ਹੀ ਦੱਸ ਦੇਣੇ ਆ, ਤੁਸੀਂ ਉਹ ਕਹਾਵਤ ਹੀ ਲੱਭਣੀ ਆ, ਹੈ ਨਾ? ਓਕੇ, ਚਲੋ, ਜਦੋਂ ਕਿਸੇ ਮਾੜੇ ਜਾਂ ਦੁਸ਼ਟ ਬੰਦੇ ਦਾ ਸਾਹਮਣਾ ਉਸ ਤੋਂ ਵੀ ਤਾਕਤਵਰ ਅਤੇ ਚਲਾਕ ਬੰਦੇ ਨਾਲ ਪੈ ਜੇ, ਇਹਦਾ ਆਮ ਕਹਾਵਤ ਵਰਤੀ ਜਾਣ ਵਾਲੀ ਆ ਆਪਣੇ ਘਰਾਂ ਦੇ ਵਿੱਚ। ਜੇ ਕੋਈ ਆਪਾਂ ਚਲਾਕ ਬਣੀਏ, ਅੱਗੋਂ ਆਪਾਂ ਨੂੰ ਵੀ ਚਲਾਕ ਟੱਕਰ ਜੇ, ਆਪਾਂ ਕਿਸੇ ਤੋਂ ਚੀਜ਼ ਲੈ ਕੇ ਆਈਏ, ਆਪਣੇ ਤੋਂ ਕੋਈ ਅੱਗੇ ਚੱਕ ਕੇ ਲੈ ਜੇ। ਆਪਾਂ ਮੰਨ ਲਓ ਕਿ ਆਪਾਂ ਮੈਂ ਆਪਣੇ ਦੋਸਤ ਤੋਂ ਇੱਕ ਪਰਫਿਊਮ ਦੀ ਬੋਤਲ ਲਿਆਂਦੀ ਅਤੇ ਮੈਂ ਜਾ ਕੇ ਘਰ ਰੱਖੀ ਅਤੇ ਨਾਲ ਹੀ ਮੇਰਾ ਛੋਟਾ ਭਰਾ ਆ ਗਿਆ, ਉਹ ਕਹਿੰਦਾ ਵੀ ਨਹੀਂ ਇਹ ਤਾਂ ਮੈਨੂੰ ਦੇ ਦੇ, ਉਹ ਮੇਰੇ ਤੋਂ ਵੀ ਲੈ ਗਿਆ, ਇਹਦੇ ਉੱਪਰ ਕਿਹੜੀ ਕਹਾਵਤ ਢੁੱਕਦੀ ਆ? ਕਿਉਂਕਿ ਮੈਂ ਕਿਤੋਂ ਚੀਜ਼ ਲੈ ਕੇ ਆਇਆ, ਮੈਂ ਲੈ ਕੇ ਆਇਆ ਮਤਲਬ ਮੈਂ ਕਿਸੇ ਤੋਂ ਲੈ ਤੀ, ਮੈਂ ਕਿਸੇ ਨੂੰ ਕਿਹਾ ਕਿ ਨਹੀਂ ਯਾਰ ਮੈਨੂੰ ਦੇ, ਮੈਂ ਆਪਣੇ ਦੋਸਤ ਨੂੰ ਕਿਹਾ ਕਿ ਅਰੇ ਪਰਫਿਊਮ ਮੈਨੂੰ ਚੰਗਾ ਮੈਨੂੰ ਦੇ ਦੇ, ਅਤੇ ਮੈਂ ਜਿੱਦਾਂ ਹੀ ਲੈ ਕੇ ਘਰੇ ਟੇਬਲ 'ਤੇ ਰੱਖਿਆ, ਮੇਰਾ ਭਰਾ ਕਹਿੰਦਾ ਛੋਟਾ ਵੀ ਨਹੀਂ ਭਾਈ ਸਾਧੂ ਸਾਹਿਬ ਮੈਨੂੰ ਦਿਓ, ਇਹ ਮੈਂ ਲੈ ਕੇ ਜਾਣਾ। ਸੋ ਇਹਦੇ ਉੱਪਰ ਕਹਾਵਤ ਕਿਹੜੀ ਢੁੱਕਦੀ ਆ? 905-673-3337 ਮੈਂ ਕਿਸੇ ਤੋਂ ਚੀਜ਼ ਲਈ ਅਤੇ ਅੱਗੋਂ ਮੇਰੇ ਤੋਂ ਕੋਈ ਲੈ ਗਿਆ, ਸੋ ਕੀ ਹੋ ਗਿਆ? ਪੈ ਗਿਆ। 905-673-3337 905-673-3337 ਫਸ ਗਏ ਤੁਸੀਂ ਅੱਜ, ਕਿਉਂਕਿ ਇਹ ਤਾਂ ਉਹ ਕੰਮ ਹੀ ਹੋ ਗਿਆ ਫਿਰ ਕਹਾਵਤ ਵਾਲਾ।
1: ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ, ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ, ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
0: ਓਕੇ, ਕਿਆ ਬਾਤ ਆ ਜੀ। 905-673-33 ਹੁੰਦੀ ਉਹ ਬੱਲੇ ਬੱਲੇ ਸਾਰ ਏਡੀ ਸੌਖੀ ਕਹਾਵਤ ਆ, ਸਾਰੀਆਂ ਲਾਈਨ ਹੀ ਬਿਜ਼ੀ ਹੋ ਗਈਆਂ। ਸੋ ਓਕੇ, ਤੁਸੀਂ ਜਿੰਨੇ ਵੀ ਦੋਸਤ ਕਾਲ ਕਰ ਰਹੇ ਹੋ 2695-4917-806-91 ਓਕੇ 06915722 ਓਕੇ। ਤੁਸੀਂ ਜੇ ਕਿਸੇ ਨੇ ਕਹਾਵਤ ਦੱਸਤੀ ਤੁਸੀਂ ਜਾਣਾ ਨਹੀਂ, ਤੁਸੀਂ ਮੈਨੂੰ ਕੋਈ ਹੋਰ ਕਹਾਵਤ ਪਾ ਕੇ ਜਾਣੀ ਹੈ, ਕੋਈ ਗੱਲਬਾਤ ਕਰਕੇ ਜਾਣੀ ਹੈ, ਭੱਜਿਓ ਨਾ, ਕਿਉਂਕਿ ਆਏ ਹੋ ਅਤੇ ਖਾਲੀ ਨਹੀਂ ਮੁੜਨ ਦੇਣਾ। 905-673-33-37 ਕਿਉਂਕਿ ਖਾਲੀ ਮੁੜਨਾ ਨਾ ਅਪਸ਼ਗਨ ਹੁੰਦਾ ਆ। ਸੋ ਪਹਿਲੀ ਕਾਲ ਲੈਂਦੇ ਹਾਂ ਜੀ 2695। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
2: ਹੈਲੋ
0: ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ।
2: ਠੀਕ ਹੈ
0: ਜੀ। ਜੀ ਸਰ, ਅੱਛਾ, ਤੁਹਾਨੂੰ ਲੱਗਦਾ ਕਿ ਇਹਦਾ ਮਤਲਬ ਆ ਕਿ ਚੋਰਾਂ ਨੂੰ ਮੋਹਰ ਪੈ ਗਏ? ਤੁਸੀਂ
3: ਗੱਲ ਸਹੀ ਆ ਜੀ, ਜਿਹੜੇ ਚੋਰਾਂ ਨੂੰ ਮੋਹਰ ਪੈ ਗਈ, ਬਿਲਕੁਲ ਸਹੀ ਆ। ਮੈਂ ਸਾਰੇ ਤੋਂ ਪਹਿਲਾਂ ਕਾਲ ਕਰਤੀ।
0: ਕੀ ਬਾਤ ਆ। ਅੱਛਾ, ਤੁਸੀਂ ਕੋਈ ਕਹਾਵਤ ਪਾ ਕੇ ਵੀ ਜਾਓ, ਤੁਹਾਡੀ ਪਾਈ ਕਹਾਵਤ ਜਿਹੜੇ ਸਰੋਤੇ ਬੁੱਝ ਲੈਣ।
3: ਸੋਚ ਕੇ ਪਾਉਣਾ, ਮਤਲਬ
0: ਸੋਚ ਕੇ ਪਾਓ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673 ਉਹੀ ਕੰਮ ਕੀਤਾ ਨਾ ਜਿਹੜਾ ਤੁਸੀਂ ਨਹੀਂ ਕਰਨਾ ਸੀ। ਸਾਰੇ ਭੱਜ ਗਏ ਯਾਰ, ਡਰ ਗਏ ਤੁਸੀਂ ਵੀ ਕਹਾਵਤ ਨਾ ਪੁੱਛ ਲੈਣਾ। ਸੰਧੂ ਸਾਹਿਬ, ਦੋ ਆਂਸਰ ਆਏ, ਬਾਕੀ ਸਾਰੀਆਂ ਕੌਲਾਂ ਕੱਟ। ਬਹੁਤ ਡਰਦੇ ਹੋ ਤੁਸੀਂ, ਮੈਂ ਲਾ ਲਿਆ ਹਿਸਾਬ ਕਿਤਾਬ। ਸੋ ਓਕੇ, ਸੋਚ ਕੇ ਆ ਜਾਓ, ਸੋਚ ਕੇ ਆ ਜਾਓ। 905-673-33-37 ਓਕੇ। ਕਹਾਵਤਾਂ ਬੜੀਆਂ ਸਿੰਪਲ ਸਿੰਪਲ ਆਪਾਂ ਪਾਵਾਂਗੇ, ਤੁਹਾਨੂੰ ਤੰਗ ਨਹੀਂ ਕਰਦੇ। 905-673-33-37 ਓਕੇ, ਚਲੋ ਤੁਸੀਂ ਪਾ ਲਓ। ਓਕੇ, ਮੈਨੂੰ ਮੈਸੇਜ ਆਇਆ ਬਾਈ ਜੀ ਹੁਣ ਦਾ, ਕਹਿੰਦੇ ਬਾਈ ਜੀ ਮੈਂ ਕਹਾਵਤ ਪਾਵਾਂ। ਭਾਅ ਜੀ ਕਹਾਵਤ ਤਾਂ ਪਾ ਦਿਓ, ਤੁਸੀਂ ਪੁੱਛ ਲਿਆ ਪਾਓ। ਸੋ ਭੇਜੋ ਮੈਨੂੰ ਮੈਸੇਜ, ਤੁਸੀਂ ਕਾਲ ਕਰੋ 905-673-33-37 905-673-33-37 ਓਕੇ। ਤੁਸੀਂ ਕਹਾਵਤ ਦਾ ਅਰਥ ਦੱਸਣਾ ਆ, ਸਵਾਲ ਸਰੋਤੇ ਦੱਸਣਗੇ। ਓਕੇ, ਤੁਸੀਂ ਉਹ ਕਹਾਵਤ ਬਣਾ ਕੇ ਦੱਸ ਦੇਣੀ ਆ, ਅਤੇ ਸਵਾਲ ਫਿਰ ਉਹਦੇ 'ਤੇ ਕਿਹੜੀ ਕਹਾਵਤ ਢੁੱਕਦੀ ਆ ਇਹ ਸਰੋਤੇ ਦੱਸਣਗੇ, ਅਤੇ ਤੁਸੀਂ ਸਰੋਤਿਓ ਸਵਾਲ ਪਾਉਣਾ ਆ ਅਤੇ ਤੁਸੀਂ ਬੁੱਝਣਾ ਆ। ਸੋ ਆ ਜਾਓ ਫਿਰ, ਇਹ ਤੁਹਾਡਾ ਪ੍ਰੋਗਰਾਮ, ਤੁਹਾਡਾ ਪਲੇਟਫਾਰਮ, ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ। ਅਤੇ ਆ ਜਾਓ ਫਿਰ, ਤੁਸੀਂ ਕਹਾਵਤ ਦੇ ਅਰਥ ਦੱਸਣੇ ਆ ਜਾਂ ਇਹ ਕਹਿ ਲਓ ਕਿ ਉੱਤਰ ਦੱਸਣਾ ਆ, ਅਤੇ ਕਹਾਵਤ ਜਿਹੜੀ ਹੈ ਉਹਦੇ ਉੱਪਰ ਢੁੱਕਦੀ ਕਹਾਵਤ ਸਾਡੇ ਸਰੋਤੇ ਨੇ ਦੱਸ ਦੇਣੀ ਆ। ਸੋ 905-673-33-37 905-673-33-37 ਅਤੇ ਆ ਜਾਓ ਫਿਰ ਜੀ, ਗੱਲਾਂ ਬਾਤਾਂ ਕਰਦੇ ਹਾਂ। ਤਦ ਤੱਕ ਆਪਾਂ ਲੈ ਲਈਏ ਮੈਸੇਜ।
1: ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ?
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
5: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
6: ਬਸ ਇੰਨੀ ਗੱਲ।

0: ਗ੍ਰੈਂਡ ਹੋਮ ਫਰਨੀਚਰ।
1: ਕੀ ਬਾਤ ਹੈ ਜੀ, ਗ੍ਰੈਂਡ ਹੋਮ ਫਰਨੀਚਰ ਜੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਬੇਅੰਤ ਸਿੰਘ ਜੀ। ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
2: ਚੜ੍ਹਦੀ ਕਲਾ ਜੀ, ਆਪਣੀ ਚੜ੍ਹਦੀ ਕਲਾ।
1: ਕੀ ਬਾਤ ਹੈ
2: ਭਾਜੀ, ਬਹੁਤ ਸੋਹਣਾ ਪ੍ਰੋਗਰਾਮ ਹੈ। ਤੇ ਮੇਰਾ ਆਨਸਰ ਤਾਂ ਇਹ ਆ ਵੀ ਜਿਵੇਂ ਆ ਕਹਿ ਦਿੰਦੇ ਨੀਲੇ ਤੇ ਦੈਲਾ ਹੋ ਗਿਆ ਹਨਾ।
1: ਹਾਂ ਓਕੇ, ਇਹ ਨਾ ਜਿਹੜੇ ਤੁਸੀਂ ਆਨਸਰ ਦੱਸਿਆ ਤਿੰਨੋਂ ਹੀ ਠੀਕ ਆ, ਪਰ ਆ ਨੀਲੇ ਤੇ ਦੈਲੇ ਵਾਲਾ ਮੈਨੂੰ ਇਹ ਪਰਫੈਕਟ ਲੱਗਿਆ ਸੀ, ਪਰ ਚੋਰਾਂ ਨੂੰ ਪੈ ਗਿਆ ਮੋਰ ਵੀ ਬਿਲਕੁਲ ਪਰਫੈਕਟ ਆ।
2: ਚੋਰਾਂ ਨੂੰ ਮੋਰਾਂ ਨਾਲ ਥੋੜਾ ਜਿਹਾ ਡਿਫਰੈਂਟ ਆ ਜਾਂਦਾ ਮੈਨੂੰ ਲੱਗਦਾ ਆ, ਕਿਉਂਕਿ ਉਹ ਕੋਈ ਹੋਰ ਚੀਜ਼ ਹੁੰਦੀ, ਜੇ ਕੋਈ ਚੀਜ਼ ਬੰਦਾ ਕੋਈ ਓਦਾਂ ਦੀ ਲੈ ਕੇ ਆਵੇ ਹਨਾ, ਜਿਵੇਂ ਕਿਸੇ ਤੋਂ ਆਪਾਂ ਕਹਿ ਦਿੰਦੇ ਵੀ ਉਧਾਰੀ ਮੰਗ ਕੇ ਲਿਆਂਦੀ ਜਾਂ ਕਿਸੇ ਤੋਂ ਆਪਾਂ ਖੋ ਕੇ ਲੈ ਕੇ ਆਉਂਦੀ, ਉਹਨੂੰ ਕੋਈ ਅੱਗੇ ਲੈ ਗਿਆ ਉਹਨੂੰ ਚੋਰਾਂ ਨੂੰ ਮੋਰ ਕਹਿ ਦਿੰਦੇ ਆ।
1: ਕਾਫੀ ਸਾਰੀਆਂ ਕਹਾਵਤਾਂ ਸਾਡੇ ਬਜ਼ੁਰਗ ਸਾਨੂੰ ਦੇ ਕੇ ਗਏ ਆ, ਪਰ ਅੱਜ ਕੱਲ ਕੀ ਤੁਸੀਂ ਜਦੋਂ ਗੱਲਾਂ ਕਰਦੇ ਹੋ ਆਪਣਿਆਂ ਦੇ ਵਿੱਚ ਵਿਚਰਦੇ ਹੋ, ਦੋਸਤਾਂ ਮਿੱਤਰਾਂ ਨਾਲ ਬਹਿੰਦੇ ਹੋ, ਕਹਾਵਤਾਂ ਬੋਲਦੇ ਹੋ ਇੱਦਾਂ ਦੀਆਂ ਕਹਾਵਤਾਂ, ਇਹ ਜ਼ਿਆਦਾ ਬਜ਼ੁਰਗ ਕਹਿੰਦੇ ਹੁੰਦੇ ਸੀ ਆਪਣੇ? ਕੋਈ ਵੀ ਕਹਾਵਤ ਤੂੰ ਕਦੋਂ ਬੋਲੀ ਸੀ ਤੁਸੀਂ?
2: ਕਹਾਵਤ ਜੀ, ਲਾਸਟ ਟਾਈਮ ਮੈਂ ਹੁਣ ਪਰਸੋਂ ਚੌਥ ਦੀ ਗੱਲ ਕਰਦਾ ਸੀ, ਕੋਈ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਕੋਈ ਬਾਹਲੇ ਕੈਨੇਡਾ ਤੋਂ ਜਾਂ ਵਾਪਸ ਜਾ ਰਹੇ ਨੇ, ਤੇ ਜਾਂ ਕਈਆਂ ਨੂੰ ਆਪਾਂ ਕਹਿੰਦੇ ਹੁੰਦੇ ਵੀ ਤੁਸੀਂ ਯਾਰ ਇੱਥੇ ਨਾ ਆਓ ਨਾ, ਇੱਥੇ ਥੋੜਾ ਜਿਹਾ ਮੋਲ ਇੱਦਾਂ ਆ ਵੀ ਤੁਸੀਂ ਵਧੀਆ ਇੰਡੀਆ ਇੰਜੋਏ ਕਰਦੇ ਜੇ ਨਾ
1: ਜੀ,
2: ਤੇ ਉਹ ਫਿਰ ਕਈ ਵਾਰ ਕਹਿ ਦਿੰਦੇ ਯਾਰ ਵੀ ਮੱਛੀ ਪੱਥਰ ਚੱਟ ਕੇ ਮੁੜਦੀ।
1: ਮੱਛੀ ਪੱਥਰ ਚੱਟ ਕੇ ਮੁੜਦੀ, ਕੀ ਬਾਤ ਆ। ਅੱਛਾ ਇਹ ਚੀਜ਼ ਹੈ, ਕਈਆਂ ਨੂੰ ਲੱਗਦਾ ਕਿ ਜਿਹੜੇ ਵਿਚਾਰੇ ਸਟਰਗਲ ਦੇ ਵਿੱਚ ਉਹ ਕਹਿੰਦੇ ਆ ਵੀ ਨਹੀਂ ਹੈ ਨਹੀਂ ਕੁਛ, ਤੇ ਜਿਹੜੇ ਇੱਥੇ ਆ ਕੇ ਸੈੱਟ ਕਰ ਲਿਆ ਕੰਮ ਉਹ ਕਹਿੰਦੇ ਵੀ ਸਾਰਾ ਕੁਛ ਇੱਥੇ ਹੀ ਆ, ਜਿਹੜੇ ਪਿੱਛੋਂ ਵੇਚ ਵੱਟ ਕੇ ਆ ਗਏ ਆ ਜਾਂ ਜਿਹੜੇ 40-40, 50-50 ਸਾਲ ਦੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਆਏ ਹੋਏ ਆ, ਉਹਨਾਂ ਨੂੰ ਐਂ ਲੱਗਦਾ ਕਿ ਨਹੀਂ ਭਾਈ ਉੱਥੇ ਹੁਣ ਕੀ ਕਰਨਾ, ਧੂੜ ਮਿੱਟੀ ਬੁਰਾ ਹਾਲ, ਉੱਥੇ ਕੰਮ ਨਹੀਂ ਕਾਰ ਨਹੀਂ, ਸਰਕਾਰਾਂ ਬੇਕਾਰ ਆ, ਅਤੇ ਉੱਥੇ ਬਸ ਆਹ ਹੀ ਠੀਕ ਆ, ਸੋਹਣੀ ਹਵਾ, ਸੋਹਣਾ ਪਾਣੀ, ਹਰ ਚੀਜ਼ ਵਧੀਆ, ਤੋ ਯਾਰ ਬੇਲੀ ਸ਼ਾਮ ਨੂੰ ਪਾਰਕਾਂ 'ਚ ਟੱਕਰ ਜਾਂਦੇ ਆ ਤੇ ਪੈਨਸ਼ਨ ਆ ਜਾਂਦੀ ਆ 3-4 ਹਜ਼ਾਰ ਤੇ ਸਾਰਾ ਕੁਛ ਸੈੱਟ ਆ। ਖਿਆਲਾਤ ਮਿਲਣੇ ਨੇ ਆਪਸ ਮੇ,
2: ਬਿਲਕੁਲ
1: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337। ਓਕੇ, ਕਾਲਸ ਆ ਰਹੀਆਂ ਬਹੁਤ ਸਾਰੀਆਂ, ਪਰ ਮੈਂ ਹੁਣ ਕਹੂੰਗਾ ਕਿ ਆਪਾਂ ਬਦਲ ਦਈਏ, ਕਹਾਵਤ ਬਦਲ ਦਈਏ। ਓਕੇ, ਤੁਸੀਂ ਮੈਨੂੰ ਹੁਣ ਦੱਸਣਾ ਕਿ ਮੈਂ ਮੰਨ ਲਓ ਮੇਰਾ ਨਾਗਪਾਲ ਸਰ ਯੂਨੀ ਗਲੋਬਲ ਐਡਵਾਈਜ਼ਰੀ ਉੱਤੇ ਮੇਰੇ ਦੋਸਤ ਆ, ਅਤੇ ਮੈਂ ਇਹਨਾਂ ਦੀਆਂ ਤਾਰੀਫਾਂ ਕਰੀ ਜਾਵਾਂ, ਨਾਲ ਮੇਰੇ ਹੋਰ ਸੱਜਣ ਬੈਠੇ ਆ ਦੋ ਕੁਰਸੀਆਂ 'ਤੇ, ਅਤੇ ਮੈਂ ਕਹੀ ਜਾਵਾਂ ਬਈ ਯੂਨੀ ਗਲੋਬਲ ਐਡਵਾਈਜ਼ਰੀ ਬਹੁਤ ਵਧੀਆ, ਇਹ ਬਹੁਤ ਪੈਸੇ ਦਵਾਉਂਦੇ ਲੋਕਾਂ ਨੂੰ, ਇਹ ਗਰਾਂਟਾਂ ਬਹੁਤ ਦਵਾਉਂਦੇ ਆ, ਬਹੁਤ ਫਾਇਦਾ ਕਰਦੇ ਲੋਕਾਂ ਦਾ, 30-30 ਹਜ਼ਾਰ, $30,000 ਮੇਰੇ ਇੱਕ ਦੋਸਤ ਨੂੰ, ਮੈਂ 60 ਸਾਲ ਦੀ ਉਮਰ ਅਤੇ ਉਹਦੇ ਦੋਸਤ ਦਾ ਦਾਦਾ ਜੀ, ਅਤੇ ਉਹ ਕਹਿੰਦੇ ਕਿ ਵੀ ਨਹੀਂ ਬਈ ਮੈਂ ਸਕਿੱਲ ਡਿਵੈਲਪ ਕਰਨਾ, ਮੈਂ ਚਾਹੁੰਦਾ ਕਿ ਮੈਂ ਪੜ੍ਹ ਕੇ ਨਾ ਅਤੇ ਕੋਈ ਜੋਬ ਵਧੀਆ ਕਰਾਂ, ਮੇਰੇ ਤੋਂ ਨਹੀਂ ਖੇਤਾਂ ਫਾਰਮਾਂ ਫੁਰਮਾਂ 'ਚ ਕੰਮ ਹੁੰਦਾ, ਅਤੇ ਉਹਨੂੰ ਬਈ ਉਹਨੂੰ ਵੀ $55,000 ਨਾਗਪਾਲ ਸਰ ਉਹਨਾਂ ਨੇ ਲੈਤਾ, ਅਤੇ ਮੈਂ ਨਾਗਪਾਲ ਸਰ ਹੁਣ ਦੀ ਤਾਰੀਫਾਂ ਹੀ ਕਰੀ ਜਾਵਾਂ, ਨਾਲ ਜਿਹੜੇ ਦੋ ਮੇਰੇ ਮਹਿਮਾਨ ਸੱਜਣ ਬੈਠੇ ਉਹਨਾਂ ਦੀ ਮੈਂ ਗੱਲ ਹੀ ਨਾ ਕਰਾਂ, ਇਹਦੇ 'ਤੇ ਕਹਾਵਤ ਕਿਹੜੀ ਢੁੱਕਦੀ ਆ ਕਿ ਮੈਂ ਆਪਣੇ ਬੰਦੇ ਦੀ ਤਾਰੀਫ ਕਰੀ ਜਾਵਾਂ, ਹੁਣ ਨਾਗਪਾਲ ਸਰ ਮੇਰੇ ਸੱਜਣੇ ਆ, ਮੇਰੇ ਦੋਸਤ ਆ, ਅਤੇ ਮੈਂ ਇਹਦੀਆਂ ਹੀ ਤਾਰੀਫਾਂ ਕਰੀ ਜਾਵਾਂ, ਦੂਜਿਆਂ ਵੱਲ ਮੈਂ ਜਾਵਾਂ ਹੀ ਨਾ, ਇਹਦੇ 'ਤੇ ਕਹਾਵਤ ਕਿਹੜੀ ਢੁੱਕਦੀ ਆ? 905-673-3337। ਤੁਸੀਂ ਕਾਲਾਂ ਕੱਟ ਗਏ ਹੋ ਦੋਸਤੋ, ਅਤੇ ਮੈਨੂੰ ਲੱਗਦਾ ਪਤਾ ਤੁਹਾਨੂੰ ਪਤਾ ਨਹੀਂ। ਸੋ ਤੁਸੀਂ ਦੱਸੋ ਕਿ ਕੋਈ ਬੰਦਾ ਆਪਦੇ ਦੀ ਇੱਕ ਬੰਦੇ ਦੀ ਤਾਰੀਫ ਕਰੀ ਜਾਵੇ, ਆਪਦੇ ਸੱਜਣ ਮਿੱਤਰ ਦੇ ਆਪਣੇ ਸਰਕਲ ਦੀਆਂ ਤਾਰੀਫਾਂ ਕਰੀ ਜਾਵੇ, ਬਾਕੀਆਂ ਨੂੰ ਪੁੱਛੇ ਹੀ ਨਾ, ਇਹਦੇ 'ਤੇ ਕਹਾਵਤ ਕਿਹੜੀ ਢੁੱਕਦੀ ਆ? 905-673-3337। ਅੱਜ ਦਿਮਾਗ ਦਾ ਟੈਸਟ ਹੋਣ ਲੱਗਿਆ, ਅੱਜ ਤੁਸੀਂ ਫੁੱਲ ਦਿਮਾਗ ਦੇ ਕੈਦੇ ਅਤੇ ਖੋਲ੍ਹ ਕੇ ਵੇਖੋ ਕਿ ਬਜ਼ੁਰਗ ਦਾਦੀਆਂ ਮਾਮੀਆਂ ਮਾਸੀਆਂ ਚਾਚੀਆਂ ਤਾਈਆਂ ਕੀ ਕਹਿੰਦੀਆਂ ਨੇ, ਭਾਈ ਇਹ ਤਾਂ ਆਪਦਿਆਂ ਦਾ ਹੀ ਫਾਇਦਾ ਵੇਖੀ ਜਾਂਦਾ। ਸੋ ਇਹ ਇੱਕ ਬੰਦੇ ਨਾਲ ਆਪਦੇ ਪਰਿਵਾਰ ਦਾ ਉਸੇ ਦੀਆਂ ਹੀ ਸਿਫਤਾਂ ਦੇ ਪੌਲ ਬੰਨ੍ਹੀ ਜਾਣੇ, ਉਸੇ ਦੀਆਂ ਹੀ ਗੱਲਾਂ ਬਾਤਾਂ ਕਰੀ ਜਾਣੀਆਂ, ਅਤੇ ਫਿਰ ਉਹਨੂੰ ਕੀ ਕਹਿੰਦੇ ਆਪਾਂ ਵੀ ਇਹ ਬੰਦਾ ਬਈ ਇਹ ਤਾਂ ਐਂ ਕਰੇ ਅਤੇ ਐਂ ਕਰੇ, ਬਾਕੀ ਤੁਸੀਂ ਦੱਸ ਦੇਣਾ, ਨਹੀਂ ਤਾਂ ਮੈਂ ਦੱਸ ਦੇਣ ਲੱਗਿਆ ਸੀ, ਮੇਰੇ ਤਾਂ ਮੂੰਹ 'ਚ ਨਿਕਲ ਚੱਲਿਆ ਸੀਗਾ, ਫਿਰ ਤਾਂ ਮੇਰੇ ਨਾਲ ਉਹ ਗੱਲ ਬਣ ਜਾਣੀ, ਉਹ ਰੇ ਮੇਰੇ ਮੂੰਹ 'ਚ ਨਿਕਲ ਗਿਆ। 905-673-3337, 905-673-3337। ਉਹ ਬੱਲੇ ਬੱਲੇ ਇਕੱਠੇ, ਉਹ ਬੱਲੇ ਬੱਲੇ ਬੱਲੇ ਬੱਲੇ, ਬਸ ਹੌਲੀ ਹੌਲੀ ਹੌਲੀ ਫੋਨ ਮੇਰਾ ਇੱਧਰ ਸਾਰਾ ਹੈਂਗ ਹੋ ਜਾਣਾ ਕੰਮ। ਸਤਿ ਸ਼੍ਰੀ ਅਕਾਲ ਸ਼ਰਨਜੀਤ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਬਾਈ ਜੀ, ਕੀ ਹਾਲ ਚਾਲ?
0: ਵਧੀਆ ਜੀ, ਵਧੀਆ।
1: ਉਹ ਕਿਆ ਬਾਤ ਆ, ਨਹਾ ਕੇ ਗੱਡੀ ਚ ਬਹਿ ਗਿਆ? ਲੋਕੀ ਗੱਡੀ ਚੋਂ ਨਿਕਲ ਕੇ ਨਹਾਉਂਦੇ ਆ? ਬਹੁਤ ਸਲਾਮ, ਬਹੁਤ ਪਰਮਾਤਮਾ ਤਰੱਕੀਆਂ ਬਖਸ਼ੇ, ਚੜ੍ਹਦੀਆਂ ਕਲਾ ਬਖਸ਼ੇ ਜੀ। ਬਾਈ ਜੀ,
0: ਹਾਂਜੀ, ਤੁਹਾਡੀ ਕਹਾਵਤ ਸੁਣੀ ਆ ਤੇ ਮੈਨੂੰ ਦਿਮਾਗ ਜੇ ਦੀ ਗੱਲ ਆ ਗਈ।
1: ਤੁਸੀਂ ਸੁਣੋ ਤੇ ਨਾਲ ਮੈਨੂੰ ਕੋਈ ਹੁਣ ਕਾਲ ਕਰਿਓ, ਕਿਉਂਕਿ ਆਪਣੀ ਗੱਲ ਅੱਧੀ ਹੋਈ ਹੈ। ਕੋਈ ਬਾਜ਼ਾਰ ਤੇ ਤੁਸੀਂ ਵੀ ਪਾਓ ਤਾਂ ਕਿ ਸਰੋਤੇ ਪੁੱਜਣ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3335, 0175। ਤੁਸੀਂ ਆਉਣੇ ਰਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 0175। ਠੀਕ ਆ, ਓਕੇ। ਸੋ ਤੁਸੀਂ ਕੋਈ ਬਾਜ਼ਾਰ ਦਾ ਅਰਥ ਦੱਸਣਾ ਚਾਹੋਗੇ ਤਾਂ ਕਿ ਸਰੋਤੇ ਬੁੱਝਣ? ਤੁਸੀਂ ਕੋਈ ਬਾਜ਼ਾਰ ਪਾਉਣਾ ਚਾਹੋਗੇ?
3: ਅੱਛਾ, ਮੈਂ ਬਾਜ਼ਾਰ ਪਾਵਾਂ?
1: ਤੁਸੀਂ ਬਾਜ਼ਾਰ ਦੇ ਅਰਥ ਦੱਸ ਦੋ, ਬੁੱਝਣੇ ਆਪੇ ਸਰੋਤਿਆਂ ਨੇ। ਇਹ ਸੁਣ ਰਿਹਾ ਹੁਣ ਸਾਰਿਆਂ ਨੂੰ, ਇਹ ਚੀਟਿੰਗ ਹੋ ਜਾਣੀ ਆ।
3: ਮੈਂ ਬੜੀ ਦੂਰੋਂ ਟਾਈਮ ਕਰ ਰਹੀ ਹਾਂ ਜੀ, ਮੈਂ ਅੱਗੇ ਟੱਕੀ ਹੋਈ ਆ, ਮੈਨੂੰ ਤਾਂ ਦਿਮਾਗ 'ਚ ਆ ਨਹੀਂ।
1: ਚਲੋ ਤੁਸੀਂ ਕੋਈ ਨਹੀਂ, ਤੁਸੀਂ ਸੋਚੋ ਤੇ ਫਿਰ ਕਾਲ ਕਰਿਓ। ਬਹੁਤ ਸ਼ੁਕਰੀਆ, ਥੈਂਕ ਯੂ। ਥੋੜਾ ਥਕੇਵਾ ਸਾਰਾ ਲਾਹ ਦੇਣਾ ਅੱਜ ਆਪਾਂ ਗੱਲਾਂ ਬਾਤਾਂ ਕਰਕੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-3335 ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਦਮਨਜੀਤ ਸਿੰਘ ਜੀ।
4: ਹਾਂਜੀ ਬਾਈ ਜੀ, ਕੀ ਹਾਲ ਚਾਲ ਨੇ?
1: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
4: ਵਧੀਆ ਵਧੀਆ, ਮੇਰੇ ਠੀਕ ਠਾਕ। ਹਾਂ ਵੀਰੇ, ਮੈਂ ਵੀ ਆਹੀ ਸੋਚੀ ਸੀ ਕਿ ਕਹਾਵਤ ਅੰਨਾ ਬੰਡੇ ਤੇ ਔੜੀਆਂ ਮੁੜ ਮੁੜ ਆਪਣਿਆਂ ਨੂੰ, ਤੇ ਫਿਰ ਉਸ ਤੋਂ ਬਾਅਦ ਮੇਰੇ ਦਿਮਾਗ 'ਚ ਹੋਰ ਆ ਗਈ ਆਪਣਿਆਂ ਦਾ ਜੀ, ਆਪਦਿਆਂ ਦਾ ਹੀ ਗੋਲਪਣਾ ਕਰਨਾ।
1: ਹਾਂ ਬਸ ਇੱਥੇ ਇਹ ਇੱਕ ਨਹੀਂ, ਕਹਾਵਤਾਂ ਬਹੁਤ ਬਣਦੀਆਂ ਤੇ ਆਪਣਿਆਂ ਦਾ ਹੀ ਸੋਚੀ ਜਾਣਾ, ਹਨਾ? ਤੇ ਇਹ ਕਹਾਵਤਾਂ ਹੋਰ ਵੀ ਹੈਗੀਆਂ ਹਜੇ। ਬਹੁਤ ਸ਼ੁਕਰੀਆ, ਤੁਸੀਂ ਬਦ ਜੀ।
4: ਆਪਾਂ ਕਹਿੰਦੇ ਵੀ ਆਪਦਿਆਂ ਦਾ ਹੀ ਗੋਲਪਣਾ ਜਾਂ ਕਰੀ ਜਾਂਦਾ, ਵੀ ਆਪਦਿਆਂ ਦਾ ਹੀ ਗੋਲਪਣਾ ਕਰੀ ਜਾਣਾ ਇਹਨੇ।
1: ਤੇ ਤੁਸੀਂ ਕੋਈ ਉੱਤਰ ਦੱਸ ਕੇ ਜਾਓ, ਤੁਸੀਂ ਕੋਈ ਦੱਸ ਕੇ ਜਾਓ ਤਾਂ ਕਿ ਸਰੋਤੇ ਬੁੱਝਣ। ਕੋਈ ਹੈ ਆ ਰਿਹਾ ਦਿਮਾਗ 'ਚ?
4: ਫਿਲਹਾਲ ਤਾਂ ਨਹੀਂ ਰਿਹਾ ਜੀ, ਆਇਆ ਮੈਂ ਦੁਬਾਰਾ ਕਾਲ ਕਰਦਾ।
1: ਓਕੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਜ ਆਪਾਂ ਸਾਰਿਆਂ ਦੇ ਦਿਮਾਗ ਦੇ ਜਿਹੜੇ ਸਕਰੂ ਆ ਨਾ ਉਹ ਟਾਈਟ ਕਰ ਦਿੰਦੇ ਹਾਂ, ਜਿਹੜੇ ਢਿੱਲੇ ਹੋਏ ਪਏ। 905-673-3335-9940, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
5: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
5: ਮੇਰੇ ਹਿਸਾਬ ਨਾਲ ਜੇ ਆਪਾਂ ਕਹਿ ਦਈਏ ਵੀ ਘੁਮਿਆਰੀ ਆਪਣੇ ਭਾਂਡੇ ਨੂੰ ਹੀ ਇਸ ਤਰ੍ਹਾਂ ਹੀ
1: ਜਾਂਦੀ। ਇੱਥੇ ਰੱਖ, ਕਿਆ ਬਾਤ ਆ, ਹੁਣ ਜਾ ਗਏ ਤੁਸੀਂ, ਆ ਗਏ ਹੁਣ ਖੁੱਲ ਕੇ ਤੁਹਾਡੇ ਦਿਮਾਗ ਦੇ ਸਕਰੂ ਦੇਖੋ।
5: ਜਿਹੜਾ ਨਾ ਮੁੰਡੇ ਰਿਓੜੀਆਂ ਮੁੜ ਮੁੜਾ ਆਪਣੇ ਨੂੰ ਦੇਵੇ, ਉਹ ਹੁੰਦਾ ਵੀ ਜੇ ਕੁਛ ਆਪਾਂ ਕੁਛ ਵੰਡ ਰਹੇ ਹਾਂ ਜਾਂ ਕੁਛ ਵਾਰ ਵਾਰ ਕੁਛ ਪੁੱਛੀ ਜਾਈਏ, ਤੁਸੀਂ ਹੋਰ ਲੈਣਾ, ਤੁਸੀਂ ਹੋਰ ਲੈਣਾ। ਇੱਥੇ ਆਪਾਂ ਸਲਾਹ ਰਹੇ ਆ ਵੀ ਮੇਰਾ ਦੋਸਤ ਬਹੁਤ ਵਧੀਆ ਵਾ ਤੇ ਘੁਮਿਆਰੀ ਆਪਦੇ ਭਾਂਡੇ ਨੂੰ ਸਲਾਉਣੀ ਹੁੰਦੀ ਆ ਜੀ, ਕਹਿੰਦੇ ਹੁੰਦੇ ਆ।
1: ਹਾਂ ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
5: ਥੈਂਕ ਯੂ ਸੋ ਮਚ,
1: ਬਹੁਤ ਸ਼ੁਕਰੀਆ। 905-673-3335, ਕਿਸੇ ਨੂੰ ਕੋਈ ਕਹਾਵਤ ਯਾਦ ਆ ਗਈ ਆ ਤੇ ਫਿਰ ਉਹਦੇ ਅਰਥ ਦੱਸੋ ਤੇ ਤਾਂ ਕਿ ਆਪਾਂ ਸਰੋਤਿਆਂ ਤੋਂ ਪੁੱਛੀਏ। 2884 ਜੇ ਨਹੀਂ ਤਾਂ ਫਿਰ ਮੈਂ ਪਾ ਦਿੰਦੀ ਹਾਂ, ਮੈਂ ਤੁਹਾਡੀ ਵੇਟ ਕਰ ਰਿਹਾ।
6: ਸਤਿ ਸ਼੍ਰੀ ਅਕਾਲ
1: ਜੀ। ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਚਾਲ?
6: ਹਾਥੀ ਦੇ ਦੰਦ ਦੇਖਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ।
1: ਤੁਸੀਂ ਤਾਂ ਜਵਾਬ ਹੀ ਦੱਸਤਾ, ਆਪਾਂ ਤਾਂ ਸੋਰੀ, ਤੁਸੀਂ ਤਾਂ ਕਹਾਵਤ ਪਾਤੀ। ਆਪਾਂ ਇਹ ਪੁੱਛਣਾ ਸੀ, ਤੁਸੀਂ ਇਹ ਪੁੱਛਣਾ ਸੀ ਕਿ ਕੋਈ ਬੰਦੇ ਦੇ ਮਤਲਬ ਕਰਦਾ ਕੁਛ ਹੋਰ ਹੋਵੇ ਤੇ ਲੋਕਾਂ ਨੂੰ ਕੁਛ ਹੋਰ ਦਿਖਾਉਂਦਾ ਹੋਵੇ, ਉਹਦੇ 'ਤੇ ਫਿਰ ਆਪਾਂ ਪੁੱਛਣੀ ਸੀ। ਤੁਸੀਂ ਦੱਸਣਾ ਜਵਾਬ, ਸਵਾਲ ਇਹਦੇ 'ਤੇ ਕਿਹੜੀ ਕਹਾਵਤ ਬਣਦੀ ਉਹ ਸਰੋਤੇ ਦੱਸਣਗੇ। ਤੁਸੀਂ ਮੁੱਦਾ ਸਮਝਾਉਣਾ ਆ, ਸਵਾਲ ਆਪੇ ਸਰੋਤੇ ਦੱਸਣਗੇ। ਲੱਭੋ ਲੱਭੋ ਆਂਟੀ ਜੀ, ਕੋਈ ਨਾ ਕੋਈ ਲੱਭ ਜਾਣੀ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3335-6733-3337, ਓਕੇ। ਬਹੁਤ ਸਾਰੀਆਂ ਕਾਲਸ, ਉਹ ਬੱਲੇ ਬੱਲੇ ਸਾਰੀਆਂ ਹੀ ਲਾਈਨਸ ਬਿਜ਼ੀ ਨੇ, ਸੋ ਮੈਂ ਮੈਸੇਜ ਦੇ ਦਾਂ ਦੋਖ ਤੁਹਾਨੂੰ ਤੇ ਫਿਰ ਸਾਡੇ ਨਾਲ ਨਾਗਪਾਲ ਸਰ ਵੀ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਫਰੈਸ਼ ਹੇਅਰ ਟੋਨਿਕ, ਤੁਸੀਂ ਆਪਣੇ ਤੁਹਾਡੇ ਵਾਲ ਝੜ ਰਹੇ ਆ, ਵਾਲਾਂ ਦੀਆਂ ਪ੍ਰੋਬਲਮ ਨਾਲ ਜੂਝ ਰਹੇ ਹੋ ਤੇ ਗੰਜੇ ਹੋਣ ਦਾ ਡਰ ਸਤਾ ਰਿਹਾ, ਭੈਣਾਂ ਦੇ ਵਾਲ ਲੈ ਰਿਹਾ, ਬੱਚਿਆਂ ਦੇ ਵਾਲ ਲੈ ਰਿਹਾ, ਤਾਂ ਫਰੈਸ਼ ਹੇਅਰ ਟੋਨਿਕ ਲੈ ਕੇ ਆਓ ਜਫਰ ਮਲਕ ਜੀ ਤੋਂ। ਗਰੰਟੀ ਦਿੰਦੇ ਆ, ਕਹਿੰਦੇ ਤੁਸੀਂ 10 ਦਿਨ ਪਹਿਲਾਂ ਫੋਟੋ ਖਿੱਚ ਲਓ ਔਰ ਉਸ ਤੋਂ ਬਾਅਦ ਫਿਰ ਲਾਓ ਅਤੇ ਦਸਾਂ ਦਿਨਾਂ ਬਾਅਦ ਉਹਦਾ ਅਸਲੀ ਰੰਗ ਵੇਖੋ, ਉਹਦਾ ਉਹਦਾ ਕਮਾਲ ਦੇਖੋ ਤੁਸੀਂ। ਫਰੈਸ਼ ਹੇ ਟੋਨਿਕ ਨਹੀਂ, ਦਵਾਈਆਂ ਖਾਣ ਦੀ ਲੋੜ ਤੁਹਾਨੂੰ ਕੁਛ ਨਹੀਂ ਖਾਣ ਦੀ ਲੋੜ, ਟੋਨਿਕ ਨਹੀਂ ਖਾਣ ਦੀ ਲੋੜ, ਬਸ ਫਰੈਸ਼ ਹੇ ਟੋਨਿਕ ਨੂੰ ਸਿਰ 'ਤੇ ਲਾ ਲਓ ਅਤੇ ਸਾਰੀਆਂ ਬਿਮਾਰੀਆਂ ਦਾ ਹੱਲ ਹੋ ਜਾਣਾ। ਜੇ ਤੁਸੀਂ ਕੰਸਲਟ ਕਰਨਾ ਬਿਲਕੁਲ ਫ੍ਰੀ ਦੇ ਵਿੱਚ ਵਾਲਾਂ ਦੀਆਂ ਪ੍ਰੋਬਲਮਾਂ ਦਾ ਹੱਲ ਲੱਭਣਾ ਤਾਂ ਜਫਰ ਮਲਿਕ ਜੀ ਨੂੰ ਕਾਲ ਕਰ ਲਓ 647-521-59 647-521-5159। ਕਾਲਸ ਆਪਾਂ ਤੁਸੀਂ ਸੋਚੋ, ਹੋਰ ਹੋਰ ਦਿਮਾਗ ਲਾਓ, ਬਹੁਤ ਸਾਰੀਆਂ ਕਾਲਜ ਨੇ ਅਤੇ ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨੇ ਯੂਨੀਕ ਗਲੋਬਲ ਐਡਵਾਈਜ਼ਰੀ ਤੋਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਕਿਆ ਬਾਤ ਹੈ, ਦੇਖੋ ਸ਼ੋਅ ਅੱਛਾ ਚੱਲਦਾ, ਸ਼ੋਅ ਤੁਸੀਂ ਵੀ ਬਹੁਤ ਅੱਛੇ ਹੋ, ਕਿਉਂਕਿ ਤੁਸੀਂ ਵੀ ਜਿੱਥੇ ਆਪਾਂ ਫਾਈਨੈਂਸ਼ੀਅਲ ਪ੍ਰੋਬਲਮ ਦੀ ਗੱਲਬਾਤ ਕਰਦੇ ਹੁੰਦੇ ਹੋ, ਤੁਸੀਂ ਵੀ ਨੋਟਾਂ ਦੇ ਢੇਰ ਲਾ ਰਹੇ ਹੋ ਇਸ ਟਾਈਮ, ਕਮਿਊਨਿਟੀ ਦੀ ਇੱਕ ਹੈਲਪ ਹੀ ਕਰ ਰਹੇ ਹੋ, ਇਹ ਵੀ ਇੱਕ ਅਵੇਅਰਨੈਸ ਆ ਕਿ ਕਈ ਵਾਰੀ ਕਿਸੇ ਕਮਿਊਨਿਟੀ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਕਿ ਗੌਰਮੈਂਟ ਕਿਹੜੇ ਕਿਹੜੇ ਬੈਨੀਫਿਟ ਦੇ ਰਹੀ ਆ। ਤੁਸੀਂ ਸਕਿੱਲ ਵੀ ਡਿਵੈਲਪ ਕਰਨੇ ਆ, ਨਾਲ ਨਾਲ ਤੁਸੀਂ ਬੈਨੀਫਿਟ ਵੀ ਲੈ ਕੇ ਦੇ ਰਹੇ ਹੋ, ਔਰ ਸਭ ਤੋਂ ਵੱਡੀ ਗੱਲ ਆ ਕੋਈ ਕਮਿਸ਼ਨ ਨਹੀਂ ਲੈਂਦੇ, ਸਿਰਫ $199 ਅਤੇ ਜਾਂ ਤੁਹਾਡੀ ਇੱਕ $499 ਆਈ ਥਿੰਕ ਫੀਸ ਆ, ਬਹੁਤ ਜੈਨੂਨ। ਮੈਨੂੰ ਤਾਂ ਇਹ ਲੱਗਦਾ ਕਿ ਇਹ ਜਿਹੜਾ ਜੈਨੂਨਨੈਸ ਹੈ ਨਾ, ਕਿਸੇ ਕੰਮ ਨੂੰ ਵੱਡਾ ਉਹ ਬਣਾਉਂਦੀ ਆ, ਅਤੇ ਯੂਨੀ ਗਲੋਬਲ ਐਡਵਾਈਜ਼ਰੀ ਨੂੰ ਜੈਨੂਨਨੈਸ ਨੇ ਹੀ ਵੱਡਾ ਬਣਾਇਆ ਆ। ਜਿੱਥੇ ਲੋਕ ਇੱਥੇ ਫਰੋਡ ਕਰੀ ਜਾਂਦੇ ਆ, ਇੱਧਰ ਉੱਧਰ ਦੀਆਂ ਗੱਲਾਂ ਕਹਾਣੀਆਂ ਬਾਣੀਆਂ, ਪਿਛਲੇ 7 ਸਾਲ ਤੋਂ ਯੂਨੀ ਗਲੋਬਲ ਐਡਵਾਈਜ਼ਰੀ ਐਜੂਕੇਸ਼ਨ ਕੰਸਲਟ ਕਰ ਰਹੀ ਆ। ਤੁਸੀਂ ਪੜ੍ਹਨਾ ਆ, ਐਜੂਕੇਸ਼ਨ ਦੇ ਗ੍ਰਾਂਟਸ ਲੈਣੀਆਂ ਆ, ਤੁਸੀਂ ਸਕਿੱਲ ਡਿਵੈਲਪ ਕਰਨਾ ਆ, ਊਬਰ ਚਲਾਉਂਦੇ ਹੋ, ਸਕਿੱਪ ਚਲਾਉਂਦੇ ਹੋ, ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਕੰਮ ਕਰਦੇ ਹੋ, ਹਾਊਸ ਵਾਈਫ ਹੋ, ਤੁਹਾਡੀ ਉਮਰ 30, 40, 50, 60, 70 ਕਿੰਨੀ ਵੀ ਆ, ਤੁਸੀਂ ਐਲੀਜੀਬਲ ਹੋ, ਬਸ ਪੀਆਰ ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਪ੍ਰੋਟੈਕਟਡ ਪਰਸਨ ਹੋਣੇ ਚਾਹੀਦੇ ਹੋ। ਤੁਸੀਂ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਲੈ ਸਕਦੇ ਹੋ। ਨਾਗਪਾਲ ਸਰ, ਮੈਂ ਸਹੀ ਕਿਹਾ ਜੀ? ਨਾਗਪਾਲ ਸਰ, ਤੁਸੀਂ ਸੁਣ ਰਹੇ ਹੋ?
7: ਹਾਂਜੀ ਹਾਂਜੀ, ਬਿਲਕੁਲ ਜੀ, ਸੁਣ ਰਹੇ ਹਾਂ।
1: ਮੈਂ ਸਹੀ ਕਹਿ ਰਿਹਾ ਜੀ, ਕੋਈ ਗਲਤ ਨਹੀਂ ਬੋਲਿਆ?
7: ਬਿਲਕੁਲ ਜੀ।
1: ਆ ਜਾਓ ਜੀ, ਤੁਸੀਂ ਹੁਣ ਸਮਝਾਓ ਕਿ $30,000 ਤੋਂ ਲੈ ਕੇ $1,00,000 ਕਿਵੇਂ ਲੈ ਸਕਦੇ ਹਾਂ। ਯੂਨੀ ਗਲੋਬਲ ਐਡਵਾਈਜ਼ਰੀ 437-264-3175-4 ਸੈਂਤੀ 264-3175-4।
7: ਹਾਂਜੀ ਵੀਰ ਜੀ, ਸੋਰੀ ਦੁਬਾਰੇ ਗੱਲ ਕਰ ਰਹੇ ਹਾਂ
1: ਜੀ ਸਰ।
7: ਮੈਂ ਕਿਹਾ ਅਖਾਣ ਵਰਤਦੇ ਹੁੰਦੇ ਸੀਗੇ, 100 ਹੱਥ ਰੱਸਾ ਸਿਰੇ ਤੇ ਗੰਢ,
1: 100 ਹੱਥ ਰੱਸਾ
7: ਸਿਰੇ ਤੇ ਗੰਢ,
1: ਸਿਰੇ ਤੇ ਗੰਢ,
7: ਹਾਂ, ਤੇ ਇੱਕ ਬੂਹੇ ਆਈ ਜੰਜ ਬਿਨੋ ਕੁੜੀ ਦੇ ਕੰਨ,
1: ਕਹਾਣ ਪਾਇਆ ਕਿ ਬੂਹੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ, ਤੇ ਇਹਦੇ ਤੁਸੀਂ ਬਣਾ ਉਹਦੇ ਅਰਥ ਦੱਸਣੇ ਆ ਕਿ ਇਹਦੇ ਤੇ ਕਿਹੜੀ ਕਹਾਵਤ ਢੁੱਕਦੀ ਆ। ਫਿਰ ਇਹ ਜਿਹੜੀ ਤੁਸੀਂ ਦੱਸਿਆ ਨਾ, ਇਹ ਜਿਹੜਾ ਸਵਾਲ ਆ ਇਹ ਸਰੋਤੇ ਬੁੱਝਣਗੇ। ਤੁਸੀਂ ਦੱਸਣਾ ਕਿ ਜਿਵੇਂ ਭਾਈ ਕੋਈ ਕੰਮ ਕਰਨਾ ਆਪਾਂ, ਤੇ ਉਹ ਜਮ੍ਹਾਂ ਮੌਕੇ 'ਤੇ ਕਰ ਦਈਏ, ਅਤੇ ਉਹਦੇ 'ਤੇ ਇਹ ਕਹਾਵਤ ਢੁੱਕਦੀ ਆ ਵੀ ਜਮ੍ਹਾਂ ਕੋਈ ਮੌਕੇ 'ਤੇ ਕੰਮ ਕਰੀਏ, ਪਹਿਲਾਂ ਪਰਵਾਹ ਨਹੀਂ ਕੀਤੀ ਅਤੇ ਜਮ੍ਹਾਂ ਮੌਕੇ 'ਤੇ ਫਿਰ ਕੰਮ ਕਰਨ ਲੱਗੀ, ਉਹ 'ਤੇ ਫਿਰ ਲੁਗੀਏ ਬੂਹੇ ਬੈਠੀ ਜਾਣ ਜਾਂ ਬੂਹੇ ਖੜੀ ਜਾਣ ਅਤੇ ਵਿਨੋ ਕੁੜੀ ਦੇ ਕੰਨ,
7: ਵਿਨੋ ਕੁੜੀ ਦੇ ਕੰਨ,
1: ਹਾਂ। ਸੋ ਉਹ ਤੁਸੀਂ ਮੈਨੂੰ ਅਰਥ ਦੱਸਣੇ ਆ, ਜਵਾਬ ਦੱਸਣੇ ਆ, ਸਵਾਲ ਸਰੋਤਿਆਂ ਨੇ ਪਾ ਦੇਣੇ ਆ।
7: ਅਰਥ ਤੇ ਇਹੀ ਹੈ ਭਾਜੀ ਵੀ ਪਹਿਲਾਂ ਆਪਾਂ ਕੋਈ ਕੋਈ ਕਿਸੇ ਵੀ ਕੰਮ ਨੂੰ ਲੈ ਲਓ, ਆਪਾਂ ਕੋਈ ਵੀ ਕੰਮ ਸ਼ੁਰੂ ਕਰ ਲਈਏ, ਪਹਿਲਾਂ ਉਹਦੇ ਤੇ ਕੋਈ ਗੌਰ ਨਹੀਂ ਕਰਨੀ, ਹੈ ਨਾ
1: ਜੀ,
7: ਤੇ ਜਦੋਂ ਉਹ ਕੰਮ ਦਾ ਮਤਲਬ ਸਮਾਂ ਆ ਗਿਆ ਤੇ ਫਿਰ ਆਪਾਂ ਸਥਿਤੀ ਕਰਨੀ ਹੈ ਵੀ ਸਥਿਤੀ ਕਰੋ, ਹੈ ਨਾ, ਕਿਸੇ ਵੀ ਕੰਮ ਨੂੰ ਤੇਜ਼ੀ ਚ ਕਰਨ ਦੀ ਕੋਸ਼ਿਸ਼ ਕਰਨ ਦੀ ਟਰਾਈ ਕਰਨੀ, ਤੇ ਫਿਰ ਉੱਥੇ ਆਪਣੇ ਸਿਆਣੇ ਲੋਕ ਕਹਿੰਦੇ ਹੁੰਦੇ ਸੀਗੇ ਵੀ ਬੂਹੇ ਆਈ ਜੰਨ ਬਿਨੋ ਕੁੜੀ ਦੇ ਕੰਨ, ਵੀ ਪਹਿਲਾਂ ਤਾਂ ਕੁੜੀ ਦੇ ਕੰਨ ਬਣਾਏ ਨੀ ਗੇ ਜਦੋਂ ਮੰਗ ਲਈ ਸੀਗੀ,
1: ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਦੇ ਨਾਲ ਤੁਸੀਂ ਜੁੜੇ ਹੋਏ ਹੋ,
8: ਪਸੰਦ ਕਰੋਗੇ।

0: ਬਿਲਕੁਲ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਏਐਮ 530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਰਸ਼ਮੀਤ ਕੌਰ ਜੀ, ਕਾਲ ਮੌਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੌਰਗ ਦੇ ਰਿਲੇਟਡ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਹੈ ਤਾਂ ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ, ਰਸ਼ਮੀਤ ਕੌਰ ਫਰਮ ਕਾਲ ਮੌਰਗ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
1: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਈਵਨਿੰਗ।
0: ਵੈਰੀ ਗੁੱਡ ਈਵਨਿੰਗ ਜੀ।
1: ਜੀ, ਮੌਰਗੇਜ ਰਿਲੇਟਡ ਜਿਹੜਾ ਤੁਸੀਂ ਮੈਂਸ਼ਨ ਕੀਤਾ, ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ, ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ, ਘਰ ਚੋਂ ਪੈਸੇ ਕੱਢਣੇ ਨੇ, ਕੋਈ ਵੀ ਮੌਰਗੇਜ ਰਿਲੇਟਡ ਕੁਐਸਚਨ ਹੈਗਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਅੱਜ ਪ੍ਰਭ ਜੀ ਗੱਲਬਾਤ ਕਰਾਂਗੇ ਜੀ ਕਿ ਡਿਫਰੈਂਸ ਕੀ ਹੈ ਰੀਫਾਈਨੈਂਸ ਤੇ ਰਿਨਿਊਅਲ ਵਿੱਚ। ਕਈ ਵਾਰ ਇਨਕੁਆਇਰੀ ਆਉਂਦੀ ਹੈਗੀ ਕਲਾਇੰਟ ਦੀ ਕਿ ਵੀ ਸਾਡਾ ਰੀਫਾਈਨੈਂਸ ਕਰਨਾ ਹੈਗਾ ਜਾਂ ਸਾਨੂੰ ਕੀ ਰੇਟ ਮਿਲ ਸਕਦਾ, ਬਟ ਉਹਨਾਂ ਨੂੰ ਡਿਫਰੈਂਸ ਨਹੀਂ ਪਤਾ ਹੁੰਦਾ। ਬੇਸਿਕਲੀ ਰਿਨਿਊਅਲ ਕੀ ਹੈ ਕਿ ਜਦੋਂ ਮੇਰੀ ਟਰਮ ਖਤਮ ਹੋ ਗਈ, ਫਿਰ ਸਪੋਜ਼ ਮੈਂ 5 ਸਾਲ ਦੀ ਟਰਮ ਲਿੱਤੀ ਸੀ, ਜਦੋਂ ਖਤਮ ਹੋਈ ਉਸ ਵੇਲੇ ਮੌਰਗੇਜ ਰਿਨਿਊ ਹੋਣੀ ਹੈ। ਰਿਨਿਊ ਮਤਲਬ ਕਿ ਨਵੀਂ ਟਰਮਸ ਐਂਡ ਕੰਡੀਸ਼ਨਸ ਬੈਂਕ ਦੱਸੇਗਾ, ਬੇਸਿਕਲੀ ਨਵਾਂ ਰੇਟ ਹੋਏਗਾ ਜਿਹੜਾ ਉਹ ਦੱਸਿਆ ਜਾਏਗਾ ਉਸ ਵੇਲੇ। ਬਟ ਉਸ ਵੇਲੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਬੈਂਕ ਚੇਂਜ ਕਰੋ। ਜੇ ਤੁਹਾਨੂੰ ਬੈਂਕ ਆਪਣਾ ਬੈਂਕ ਵਧੀਆ ਰੇਟ ਦੇ ਰਿਹਾ ਤੇ ਤੁਸੀਂ ਉੱਥੇ ਹੀ ਰਹਿਣਾ ਚਾਹੁੰਦੇ ਹੈਗੇ ਹੋ, ਸਾਨੂੰ ਕੋਈ ਡਾਕੂਮੈਂਟੇਸ਼ਨ ਦੀ ਲੋੜ ਨਹੀਂ ਹੁੰਦੀ ਹੈ ਮੋਸਟ ਆਫ ਦ ਟਾਈਮ। ਸੋ ਸਿੰਪਲ ਰਿਨਿਊਅਲ ਮੰਨਿਆ ਜਾਂਦਾ। ਬਟ ਐਟ ਦ ਸੇਮ ਟਾਈਮ ਰੀਫਾਈਨੈਂਸ ਕੀ ਹੈਗਾ, ਭਾਵੇਂ ਮੇਰਾ ਰਿਨਿਊਅਲ ਆਇਆ ਭਾਵੇਂ ਨਹੀਂ ਆਇਆ, ਬਟ ਮੈਂ ਆਪਣਾ ਰੀਫਾਈਨੈਂਸ ਕਰਨਾ ਚਾਹੁੰਦੀ ਹਾਂ ਮੌਰਗੇਜ, ਮਤਲਬ ਕਿ ਮੈਂ ਮੌਰਗੇਜ ਵਿੱਚ ਕਿਸੇ ਵੀ ਤਰ੍ਹਾਂ ਦਾ ਚੇਂਜ ਲਿਆਉਣਾ ਚਾਹੁੰਦੀ ਹਾਂ। ਚੇਂਜ ਕੁਛ ਵੀ ਹੋ ਸਕਦਾ, ਸੇ ਸਪੋਜ਼ ਮੇਰੀ 5 ਲੱਖ ਦੀ ਮੌਰਗੇਜ ਹੈਗੀ ਹੈ, 1.5 ਲੱਖ ਦਾ ਮੇਰਾ ਕਰਜ਼ਾ ਇਕੱਠਾ ਹੋਇਆ ਹੋਇਆ, ਤੇ ਮੈਂ ਨਵੇਂ ਸਿਰੋਂ ਨਵੀਂ ਮੌਰਗੇਜ ਬਣਾਤੀ 6.5 ਲੱਖ ਦੀ, ਉਹਨੂੰ ਅਸੀਂ ਰੀਫਾਈਨੈਂਸ ਕਰਤਾ। ਜਾਂ ਮੇਰੀ 5 ਲੱਖ ਦੀ ਮੌਰਗੇਜ ਹੈਗੀ ਹੈ, ਮੇਰਾ ਰਿਨਿਊਅਲ ਆ ਗਿਆ ਹੈਗਾ, ਬਟ ਉਹ 20 ਸਾਲ ਦੀ ਐਮਰਟਾਈਜੇਸ਼ਨ ਰਹਿ ਗਈ ਹੈ, ਮੈਂ ਉਹਨੂੰ ਵਾਪਿਸ 30 ਸਾਲ ਦੇ ਰੀਸੈਟ ਕਰਨਾ ਚਾਹੁੰਦੀ ਹੈਗੀ ਹਾਂ, ਤਾਂ ਵੀ ਅਸੀਂ ਉਹਨੂੰ ਰੀਫਾਈਨੈਂਸ ਕਰ ਦਈਦਾ ਹੈਗਾ। ਜਾਂ ਹੁਣੇ ਜਿਵੇਂ ਮੇਰੇ ਕੋਲ ਇੱਕ ਫਾਈਲ ਚੱਲ ਰਹੀ ਹੈ, ਹਸਬੈਂਡ ਵਾਈਫ ਦੇ ਨਾਮ ਤੇ ਘਰ ਸੀਗਾ, ਅਨਫੋਰਚੁਨੇਟਲੀ ਹਸਬੈਂਡ ਦੀ ਡੈਥ ਹੋ ਗਈ ਤੇ ਹੁਣ ਅਸੀਂ ਵਾਈਫ ਤੇ 2 ਬੱਚਿਆਂ ਦੇ ਨਾਮ ਤੇ ਘਰ ਕਰ ਰਹੇ ਹੈਗੇ ਹਾਂ। ਜਦੋਂ ਟਾਈਟਲ ਚੇਂਜ ਕਰ ਰਹੇ ਹਾਂ ਉਸ ਚੀਜ਼ ਨੂੰ ਵੀ ਅਸੀਂ ਰੀਫਾਈਨੈਂਸ ਕਰ ਦਿੰਦੇ ਹਾਂ। ਸੋ ਬੇਸਿਕਲੀ ਕਿਸੇ ਵੀ ਤਰ੍ਹਾਂ ਦਾ ਚੇਂਜ ਕਰਨਾ ਹੋਏ ਮੌਰਗੇਜ ਵਿੱਚ, ਉੱਥੇ ਰੀਫਾਈਨੈਂਸ ਹੈ, ਉਹਦੇ ਵਿੱਚ ਸਾਨੂੰ ਡਾਕੂਮੈਂਟੇਸ਼ਨ, ਕ੍ਰੈਡਿਟ ਸਾਰਾ ਕੁਛ ਦੁਬਾਰਾ ਚਾਹੀਦਾ ਹੁੰਦਾ ਹੈਗਾ। ਤੇ ਜੇ ਤੁਹਾਨੂੰ ਕੁਐਸਚਨ ਹੈਗਾ ਰੀਫਾਈਨੈਂਸ ਬਾਰੇ, ਘਰ ਚੋਂ ਕੋਈ ਪੈਸੇ ਕੱਢਣੇ ਨੇ, ਟਾਈਟਲ ਚੇਂਜ ਕਰਨਾ, ਗਰੰਟੋਰ ਦਾ ਨਾਮ ਕੱਢਣਾ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈਗਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ, 6475394499, 6475349499। ਧੰਨਵਾਦ,
0: ਬਹੁਤ ਸ਼ੁਕਰੀਆ ਰਸ਼ਮੀ ਜੀ, ਥੈਂਕ ਯੂ ਸੋ ਮਚ। ਔਰ 6475349449, 6475349499 ਇੱਕੋ ਇੱਕ ਨੰਬਰ ਰਸ਼ਮੀ ਜੀ, ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰਮ ਕਾਲ ਮੌਰਗੇਜਸ।

0: ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 0076?
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਕਣਕ ਖੇਤ ਪੂਰੀ ਪੇੜ ਆ ਜੋ ਆਈ ਆ ਮੰਡੇਖਾ।
0: ਓਕੇ, ਦੁਬਾਰਾ ਰਿਪੀਟ ਕਰੋਗੇ ਜੀ?
1: ਕਣਕ ਖੇਤ ਪੂਰੀ ਪੇਟ ਆ ਜੋ ਆਈ ਆ ਮੰਡੇਖਾ।
0: ਓਕੇ, ਤੁਸੀਂ ਬਾਜ਼ਾਰ ਤੋਂ ਪਾ ਰਹੇ ਹੋ, ਰਾਈਟ?
1: ਹਾਂਜੀ।
0: ਓਕੇ ਚਲੋ ਜੀ, ਕਣਕ ਖੇਤ
1: ਪੂਰੀ ਪੇਟ
2: ਮੇਰੀ ਗੱਲ ਬਿਲਕੁਲ ਪੱਕੀ ਆ। ਇੱਕ ਉਹਨੇ ਕਿਹਾ, ਉਹਨਾਂ ਨੇ ਪਾਈ ਸੀਗੀ ਵੀ ਟਾਈਮ ਦੇ ਟਾਈਮ ਮੈਨੂੰ ਆਈ ਬੂਹੇ ਆਈ ਜਾਂਦੀ ਮੈਨੂੰ ਕੁੜੀ ਦੇ ਕੰਨ, ਜਦੋਂ ਅਖੀਰ ਟਾਈਮ ਖਤਮ ਹੋ ਜਾਂਦਾ ਉਸ ਵੇਲੇ ਸਾਨੂੰ ਕੋਈ ਕੰਮ ਕਰਨ ਦਾ ਚੇਤਾ ਆਵੇ।
0: ਹਾਂ ਬਿਲਕੁਲ,
2: ਮੈਂ ਦੱਸਦੀ ਹਾਂ ਤੁਹਾਨੂੰ ਵੀ ਜਦੋਂ ਕੋਈ ਕੰਮ ਸਾਡਾ ਕਿਸੇ ਕੋਲੋਂ ਨਿਕਲ ਜਾਂਦਾ ਹੋ ਜਾਂਦਾ, ਫਿਰ ਅਸੀਂ ਉਹ ਕਹਿੰਦੇ ਤੂੰ ਕੌਣ ਤੇ ਮੈਂ ਕੌਣ। ਇਹਦੀ ਬਜਾਰਤ ਬਣਾਉਣੀ ਹੈ, ਖਾਣ ਬਣਾਉਣਾ ਹੈ।
0: ਓਕੇ, ਕਿਹੜੀ ਚੀਜ਼ ਦਾ ਮੈਨੂੰ ਦੁਬਾਰਾ ਦੱਸੋ ਜੀ?
2: ਉਹ ਕਹਿੰਦੇ ਵੀ ਜਦੋਂ ਆਪਣਾ ਕੋਈ ਕੰਮ ਕਿਸੇ ਕੋਲ ਮਤਲਬ ਨਿਕਲ ਜਾਂਦਾ ਨਾ,
0: ਹਾਂ, ਮਤਲਬ ਨਿਕਲ ਜਾਂਦਾ ਆ, ਫਿਰ ਅਸੀਂ ਕਹਿੰਦੇ ਕਿ ਹੁਣ ਤੂੰ ਕੌਣ ਤੇ ਹੁਣ ਮੈਂ ਕੌਣ,
2: ਭੁੱਲ ਜਾਂਦੇ ਆ, ਇੱਕ ਵਾਕ ਬਣਦਾ।
0: ਓਕੇ ਚਲੋ, ਇਹਦੀ ਇਹ ਦੱਸੋ ਵੀ ਕਿਹੜੀ ਕਹਾਵਤ ਢੁੱਕਦੀ ਆ ਇਸ ਤੇ? ਇੱਕ ਵਾਰ ਆਂਟੀ ਜੀ ਫਿਰ ਰਿਪੀਟ ਕਰ ਦੋ। ਨਹੀਂ, ਤੁਸੀਂ ਆਨਸਰ ਨਹੀਂ ਦੇਣਾ, ਤੁਸੀਂ ਸਵਾਲ ਨਹੀਂ ਦੱਸਣਾ, ਤੁਸੀਂ ਉਹ ਜਿਹੜਾ ਬੋਲਿਆ ਸੀ ਦੁਬਾਰਾ ਰਿਪੀਟ ਕਰੋ।
2: ਹਾਂ ਵੀ ਜਦੋਂ ਆਪਾਂ ਕਹਿੰਦੇ ਨਾ ਮਤਲਬ ਨਿਕਲ ਜਾਂਦਾ ਆਪਣਾ ਕੰਮ ਕਰਵਾ ਲੈਂਦੇ ਆਪਾਂ ਕਿਸੇ ਕੋਲੋਂ
0: ਜੀ,
2: ਤੇ ਫਿਰ ਆਪਾਂ ਭੁੱਲ ਜਾਂਦੇ ਆ ਉਹਨੂੰ ਕਹਿਣ ਵੀ ਤੂੰ ਕੌਣ ਤੇ ਮੈਂ ਕੌਣ, ਹੈਨਾ, ਭੁੱਲ ਜਾਂਦੇ ਆ ਉਹਨੂੰ
0: ਜੀ, ਬਿਲਕੁਲ ਉਹਨੂੰ ਭੁੱਲ ਜਾਂਦੇ। ਸੋ ਇਹਦੇ ਉੱਪਰ ਕਹਾਵਤ ਤੁਸੀਂ ਦੱਸਣੀ ਆ ਜੀ, 905
2: ਕਹਾਵਤ ਆਮ ਹੀ ਵਰਤਦੇ,
0: 673-33-37, ਇਹ ਆਮ ਹੀ ਵਰਤੀ ਜਾਣ ਵਾਲੀ ਕਹਾਵਤ ਆ। ਜਦੋਂ ਕਿਸੇ ਦਾ ਕੰਮ ਨਿਕਲ ਜਾਂਦਾ ਫਿਰ ਕਹਿੰਦੇ ਤੂੰ ਕੌਣ ਤੇ ਮੈਂ ਕੌਣ। 905-673-33-37 ਪੁੱਛੋ ਬਈ, ਦੇਖਦੇ ਹਾਂ ਕਿ ਕਿਹਦੇ ਦਿਮਾਗ ਦੀਆਂ ਫਿਰਕੀਆਂ ਦੇ ਵਿੱਚ ਇਹ ਗਰਾਰੀ ਅੜਦੀ ਆ। ਸੋ ਇੱਕ ਬੈਡਰੂਮ ਦੀ ਅਪਾਰਟਮੈਂਟ ਆ, 1907 ਕੋਰਡੋਵਾ ਐਵੀਨਿਊ ਇਟੋਬੀਕੋ ਦੇ ਵਿੱਚ, ਮੇਨ ਇੰਟਰਸੈਕਸ਼ਨ ਹੈਗਾ ਜੀ ਡੰਡਾਸ ਅਤੇ ਸਲਿੰਗਟਨ। ਜੇ ਕੋਈ ਉਸ ਸਾਈਡ ਅਪਾਰਟਮੈਂਟ ਲੱਭ ਰਿਹਾ ਇੱਕ ਬੈਡਰੂਮ ਦਾ, ਤਾਂ ਤੁਸੀਂ ਕਾਲ ਕਰ ਲਓ ਜੀ। ਇਹ ਤੁਸੀਂ ਡਾਊਨ ਟਾਊਨ ਟੋਰਾਂਟੋ ਤੋਂ ਬਿਲਕੁਲ 10 ਮਿੰਟ ਦੀ ਦੂਰੀ 'ਤੇ ਆ, ਅਤੇ ਏਅਰਪੋਰਟ ਵੀ 3 ਮਿੰਟ ਦੀ ਦੂਰੀ 'ਤੇ ਆ। ਸੋ 416-786-7211, 416-786-7211 ਤੁਸੀਂ ਕਹਿ ਸਕਦੇ ਹੋ। ਸੋ 416-786-7211 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਸੀਂ ਇਸ ਅਪਾਰਟਮੈਂਟ ਨੂੰ ਲੈਣ ਵਾਸਤੇ। ਨਾਲ ਦੀ ਨਾਲ ਮਾਝਾ ਪਿਕਨਿਕ ਹੋ ਰਹੀ ਹੈ ਜੀ 11 ਜੁਲਾਈ ਨੂੰ, 11 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ, ਬਰੈਂਪਟਨ ਦੇ ਵਿੱਚ, 11873 ਗੋਰ ਰੋਡ, ਇਹ ਇੰਟਰਸੈਕਸ਼ਨ ਆ ਜੀ, ਮੇਫੀਲਡ ਅਤੇ ਗੋਰ ਰੋਡ ਵਾਲਾ ਇੰਟਰਸੈਕਸ਼ਨ ਆ, ਅਤੇ ਰੌਣਕਾਂ ਲੱਗਣਗੀਆਂ, ਮਾਝੇ ਦੇ ਮਝੈਲ ਇਕੱਠੇ ਹੋਣਗੇ। ਮਾਝਾ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਇਹ ਮਾਝਾ ਪਿਕਨਿਕ ਕਰਾਈ ਜਾ ਰਹੀ ਆ। ਸੋ ਪਹੁੰਚੋ ਸਾਰੇ ਮਾਝੇ ਵਾਲਿਓ, ਇੱਕ ਦੂਜੇ ਦੇ ਸੱਜਣਾ ਮਿੱਤਰਾਂ ਯਾਰਾਂ ਬੇਲੀ ਨੂੰ ਮਿਲਣ, ਮਾਝਾ ਪਿਕਨਿਕ 'ਤੇ ਤੁਸੀਂ ਪਹੁੰਚਣਾ ਆ। 905-673-33-37 ਜੀ, ਸਤਿ ਸ਼੍ਰੀ ਅਕਾਲ ਜੀ। 2556 ਤੁਸੀਂ ਓਨਰ ਹੋ ਜੀ? ਜੀ ਸਤਿ ਸ਼੍ਰੀ ਅਕਾਲ ਜੀ, 2556 ਤੁਸੀਂ ਓਨਰ ਹੋ?
3: ਹਾਂਜੀ
0: ਜੀ, ਸਤਿ ਸ਼੍ਰੀ ਅਕਾਲ
3: ਜੀ ਵੀਰ ਜੀ। ਇਹ ਜਿਹੜੀ ਭੈਣ ਜੀ ਨੇ ਪਾਈ ਆ, ਜਿਹੜੀ ਆਪਣੇ ਬਾਤ ਪਾਈ ਆ ਜੀ, ਕੋਠਾ ਉਸਰਿਆ ਤੇ ਤਰਖਾਣ ਵਿਸਰਿਆ।
0: ਓਕੇ, ਕੋਠਾ ਉਸਰਿਆ ਤੇ ਤਰਖਾਣ ਵਿਸਰਿਆ। ਓਕੇ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-33-37 ਜੀ, ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਗੋਸਲ ਮੈਮ ਤੁਸੀਂ ਓਨਰ ਹੋ ਜੀ? ਬੁਝਾਰਤ, ਹਾਂ ਹੁਣ ਇਹ ਬੁਝਾਰਤ ਨਹੀਂ ਆ, ਇਹ ਕਹਾਵਤ ਆ ਜੀ, ਇਹ ਕਹਾਵਤ ਆ। ਸੋ ਕਿਸੇ ਦਾ ਕੰਮ ਨਿਕਲ ਗਿਆ, ਆਂਟੀ ਜੀ ਪਾ ਕੇ ਗਏ ਸੀ ਕਹਾਵਤ ਦਾ ਜਵਾਬ ਦੇ ਕੇ ਗਏ ਸੀ, ਆਪਾਂ ਉਸ ਜਵਾਬ ਤੇ ਕਹਾਵਤ ਦੱਸਣੀ ਆ ਵੀ ਕਿਹੜੀ ਕਹਾਵਤ ਢੁੱਕਦੀ ਇਸ ਗੱਲ ਦੇ ਉੱਪਰ।
2: ਪਹਿਲਾਂ ਤੁਸੀਂ ਮਗਰ ਮਗਰ ਫਿਰਦੇ ਪਏ, ਮੇਰਾ ਕੰਮ ਕਰ, ਮੇਰਾ ਆਹ ਕੰਮ, ਮਗਰ ਉਹ ਕਹਿੰਦੇ
1: दो
0: तीन तीन कहावत भी ढुक दिया अपने बुजुर्ग ने बनाई जी उन्होंने पूछना पैना बहुत शुक्रिया जी थैंक यू सो मच थैंक यू जी बहुत शुक्रिया 905-673-3333-37

ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ।

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਸੋ ਬਿਲਕੁਲ ਜੀ, 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਪੰਜਾਬੀ ਲਹਿਰਾਂ ਨਾਲ, ਮਾਫ਼ ਕਰਨਾ, ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸੋ 905-673-3337 ਤੁਸੀਂ ਜ਼ਿਆਦਾ ਜੇ ਪੰਜਾਬੀ ਲਹਿਰਾਂ ਦੇ ਵਿੱਚ ਦਸਤਕ ਦੇ ਦਿੰਦੇ ਹੋ ਨਾ, ਫਿਰ ਤੁਹਾਡੇ ਦਿਮਾਗ ਦੇ ਵਿੱਚ ਉਹ ਹਿੱਸਾ ਪੈ ਰਹਿੰਦਾ। ਸੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ ਜੀ।
2: ਹਾਂਜੀ ਬੇਟੇ,
1: ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਜੀ ਜੀ ਸਤਿ ਸ਼੍ਰੀ ਅਕਾਲ ਜੀ। ਓਕੇ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਦੁਬਾਰਾ ਕਾਲ ਕਰ ਲਓ। ਸਾਡੇ ਨਾਲ ਜੁੜੇ ਹੋਏ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ ਗੁਰਜੀਤ ਸੂਰੀ ਜੀ। ਇੰਸ਼ੋਰੈਂਸ ਦੀਆਂ ਸੇਵਾਵਾਂ ਬਾਰੇ ਕੋਈ ਗੱਲਬਾਤ ਕਰਨੀ ਆ, ਤੁਸੀਂ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਇੰਸ਼ੋਰੈਂਸ ਬਾਰੇ ਜਾਣਕਾਰੀ ਚਾਹੀਦੀ ਹੈ ਤੁਹਾਨੂੰ, ਬਈ ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਆ, ਕਿਹੜਾ ਪਲਾਨ ਲਈਏ, ਜਾਂ ਤੁਹਾਡੇ ਪੇਰੈਂਟਸ ਇੰਡੀਆ ਤੋਂ ਆਏ ਹੋਏ ਨੇ, ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਆ, ਘੁੰਮਣ ਫਿਰਨ ਜਾ ਰਹੇ ਹੋ ਤਾਂ ਵਿਜ਼ਟਰ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਜਾਂ ਮਾਫ਼ ਕਰਨਾ, ਟਰੈਵਲ ਇੰਸ਼ੋਰੈਂਸ ਦੀ ਗੱਲਬਾਤ ਕਰ ਰਹੇ ਹਾਂ। ਸੋ ਵਿਜ਼ਟਰ ਇੰਸ਼ੋਰੈਂਸ ਵੀ ਜੇ ਤੁਹਾਡੇ ਵਿਜ਼ਟਰ ਫੈਮਿਲੀ ਪਰਿਵਾਰ ਆਏ ਹੋਏ ਆ ਅਤੇ ਉਹਨਾਂ ਬਾਰੇ ਇੰਸ਼ੋਰੈਂਸ ਲੈਣੀ ਆ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਬਹੁਤ ਸਾਰੇ ਇੰਸ਼ੋਰੈਂਸ ਦੇ ਪਲਾਨ ਹੁੰਦੇ ਆ, ਕੋਈ ਵੀ ਗੱਲਬਾਤ ਡਿਸਕਸ ਕਰਨੀ ਆ ਤਾਂ ਤੁਸੀਂ ਗੁਰਜੀਤ ਸੂਰੀ ਆਲ ਕਾਇੰਡ ਇੰਸ਼ੋਰੈਂਸ ਤੋਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਨੇ। ਗੁਰਜੀਤ ਜੀ ਸਾਡੇ ਨਾਲ ਜੁੜੇ ਹੋਏ ਨੇ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਟੂਡੀਓ 'ਚ, ਕੀ ਹਾਲ ਚਾਲ ਜੀ?
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਹਾਲ ਚਾਲ ਬਹੁਤ ਵਧੀਆ, ਤੁਸੀਂ ਸੁਣਾਓ ਜੀ? ਥੈਂਕ ਯੂ
1: ਜੀ। ਬਿਲਕੁਲ ਜੀ, ਚੜ੍ਹਦੀ ਕਲਾ ਠੀਕ ਠਾਕ ਆ, ਔਰ ਤੁਸੀਂ ਹੋਲਡ ਰੱਖਿਓ, ਕਾਲ ਬਹੁਤ ਸਾਰੀਆਂ, ਮੈਂ ਉਹਨਾਂ ਨੂੰ ਹੋਲਡ ਕਰਦਾ ਤਾਂ ਕਿ ਇੱਕ ਕਾਲ ਆਊਂਗਾ, ਮੈਂ ਲੰਬੇ ਸਮੇਂ ਤੋਂ ਆ ਰਹੀ ਆ। ਜੀ ਸਤਿ ਸ਼੍ਰੀ ਅਕਾਲ ਜੀ, 2884 ਤੁਸੀਂ ਆਨਰ ਹੋ ਜੀ।
3: ਹਾਂਜੀ ਜੀ, ਅਖੋਤ ਕਰ ਭਰਾ ਹੋ ਭਲਾ, ਅੰਤ ਭਲੇ ਦਾ ਭਲਾ।
1: ਓਕੇ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਪਰ ਇਹਦੇ ਤੇ ਹੁਣ ਦੱਸੀਏ ਕੀ ਜੀ? ਇਹ ਤਾਂ ਤੁਸੀਂ ਆਪ ਹੀ ਦੱਸਤੀ
3: ਵੀ ਜੇ ਕਿਸੇ ਨਾਲ ਤੁਸੀਂ ਆਪ ਚੰਗਾ ਕਰੋ, ਜੇ ਕੋਈ ਮਾੜਾ ਕਰਦਾ ਉਹਦੇ ਨਾਲ ਮਾੜਾ ਨਾ ਕਰੋ।
1: ਹਾਂ, ਪਰ ਇਹ ਤੁਸੀਂ ਮੈਨੂੰ ਦੱਸਣਾ ਸੀਗਾ ਕਿ ਬਈ ਤੁਸੀਂ, ਓਕੇ ਚਲੋ ਮੈਂ ਦੁਬਾਰਾ ਕਾਲ ਕਰਦਾ, ਓਕੇ ਤੁਸੀਂ ਆਪ ਹੀ ਸਰ ਕੋਈ ਦੱਸਤਾ, ਤੁਸੀਂ ਮੈਨੂੰ ਅਰਥ ਦੱਸਣੇ ਆ, ਇਹ ਜਿਹੜੀ ਕਹਾਵਤ ਤੁਸੀਂ ਬੋਲੀ ਆ ਇਹ ਤਾਂ ਸਰੋਤਿਆਂ ਨੇ ਦੱਸਣੀ ਆ, ਉਹਨਾਂ ਨੇ ਬੁੱਝਣੀ ਆ। ਸੋ 905-673-3337 ਅੱਜ ਆਪਾਂ ਇੰਸ਼ੋਰੈਂਸ ਦੇ ਕਿਹੜੇ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਗੁਰਜੀ ਜੀ?
2: ਜੀ ਪ੍ਰਭ ਜੀ, ਅੱਜ ਜਿਹੜੀ ਸਪੈਸ਼ਲੀ ਗੱਲਬਾਤ ਕਰਨੀ ਚਾਹੂੰਗੀ ਨਾ, ਕਿ ਰੀਸੈਂਟ ਜਿਹੜੀ ਨਿਊਜ਼ ਆਈ ਹੈਗੀ ਆ, ਬਹੁਤ ਸਾਰੇ ਸਾਡੇ ਲਿਸਨਰ ਨੇ ਉਹ ਨਿਊਜ਼ ਪੜ੍ਹੀ ਵੀ ਹੋਣੀ ਹੈਗੀ ਹੈ। ਉਹ ਜਿਹੜੀ ਨਿਊਜ਼ ਹੈਗੀ ਆ ਕਿ ਮੈਨਿਊ ਲਾਈਫ ਦਾ ਇੱਕ ਕਲੇਮ ਸੀਗਾ, ਟਰੈਵਲ ਦਾ ਕਲੇਮ, ਕਿ ਮੈਕਸੀਕੋ ਜਿਹੜੀ ਆ ਇੱਕ ਫੈਮਿਲੀ ਜਾਂਦੀ ਆ, ਔਸ਼ਵਾ ਤੋਂ ਵਿਅਕਤੀ ਹੈਗਾ ਬੁਹਾਜ਼ ਅਲੀ, ਕਿ ਉਹ ਆਪਣੀ ਗਰਲਫ੍ਰੈਂਡ ਦੇ ਨਾਲ ਮੈਕਸੀਕੋ ਟਰੈਵਲ ਤੇ ਜਾਂਦਾ। ਜਦੋਂ ਉਹ ਜਾਂਦਾ ਹੈਗਾ, ਉਹਦੇ ਤੋਂ ਪਹਿਲਾਂ ਹੀ ਜਦੋਂ ਟਰੈਵਲ ਪਲਾਨ ਕਰਦਾ, ਟਰੈਵਲ ਇੰਸ਼ੋਰੈਂਸ ਵੀ ਬਾਏ ਕਰਦਾ ਹੈਗਾ। ਪਰ ਮਿਸਟੇਕ ਕਿੱਥੇ ਹੁੰਦੀ ਹੈ ਕਿ ਜਦੋਂ ਉਹਨੇ ਟਰੈਵਲ ਜਾਣਾ ਹੁੰਦਾ ਹੈਗਾ, 2 ਵੀਕ ਪਹਿਲਾਂ ਕਿਤੇ ਉਹ ਸਿੱਖ ਹੁੰਦਾ, ਡਾਕਟਰ ਦੇ ਚਲੇ ਜਾਂਦਾ, ਹਰ ਕੋਈ ਪਰਸਨ ਨੂੰ ਹੁੰਦਾ ਹੀ ਹੈਗਾ ਵੀ ਹੁਣ ਪਲਾਨ ਜਿਹਾ ਬਣਾਇਆ ਯਾਰ, ਕਿਤੇ ਵਕੇਸ਼ਨ ਤੇ ਜਾ ਰਹੇ ਹੈਗੇ ਆ, ਵੀ ਸਿੱਖ ਨਾ ਹੋਈਏ, ਜੇ ਸਿੱਖ ਹੋਈਏ ਤਾਂ ਆਪਾਂ ਪਹਿਲਾਂ ਮੈਡੀਸਨ ਲੈ ਲਈਏ। ਉੱਥੇ ਵੀ ਜਦੋਂ ਜਾਂਦਾ ਹੈਗਾ ਤੇ ਉਹ

0: ਕੋਈ ਮੈਡੀਸਨ ਲੈ ਰਹੇ ਹੈਗੇ ਆ ਕਿ ਓਨੇ ਟਾਈਮ ਦੇ ਵਿੱਚ ਨਾ ਤੇ ਕੋਈ ਮੈਡੀਸਨ ਦੀ ਡੋਜ਼ ਇਨਕਰੀਜ਼ ਚਾਹੀਦੀ ਆ, ਨਾ ਡਿਕਰੀਜ਼ ਚਾਹੀਦੀ ਹੈ, ਨਾ ਕੋਈ ਨਵੀਂ ਮੈਡੀਸਨ ਐਡ ਆਨ ਹੋਈ ਹੋਵੇ ਤੇ ਨਾ ਕੋਈ ਮੈਡੀਸਨ ਸਟਾਪ ਹੋਈ ਹੋਵੇ। ਤੇ ਪ੍ਰਭ ਜੀ ਆਪਣੇ ਜਦੋਂ ਮੋਸਟਲੀ ਜਿਹੜੇ ਆ ਨਾ ਵੀ ਪਰਸਨ ਜਿਹਨਾਂ ਦੀ ਕਾਲ ਆਉਂਦੀ ਹੈ ਕਿ ਜਦੋਂ ਪੇਰੈਂਟਸ ਆਉਂਦੇ ਆ, ਜਦੋਂ ਉਹਨਾਂ ਨੂੰ ਪੁੱਛਦੇ ਆ ਨਾ ਵੀ ਪੇਰੈਂਟਸ ਕੋਈ ਕਵਰੇਜ ਲੈ ਰਹੇ, ਮਤਲਬ ਕੋਈ ਉਹਨਾਂ ਨੂੰ ਮੈਡੀਸਨ ਲੈ ਰਹੇ ਆ, ਕੋਈ ਪ੍ਰੀ ਐਗਜਿਸਟਿੰਗ ਕੰਡੀਸ਼ਨ ਹੈਗੀ ਹੈ, ਤੇ ਬਹੁਤਿਆਂ ਦਾ ਆਂਸਰ ਹੁੰਦਾ ਵੀ ਪੇਰੈਂਟਸ ਬਿਲਕੁਲ ਹੈਲਦੀ ਹੈ ਜੀ, ਬਸ ਕਦੀ ਕਦੀ ਬੀਪੀ ਦੀ ਗੋਲੀ ਲੈ ਲੈਂਦੇ ਆ, ਕਦੀ ਕਦੀ ਉਹਨਾਂ ਦਾ ਕੋਲੈਸਟ੍ਰੋਲ ਵੱਧ ਜਾਂਦਾ, ਕਦੀ ਕਦੀ ਵਰਡ ਇਹ ਕਹੂੰਗੀ ਆਪਣੀ ਡਿਕਸ਼ਨਰੀ ਚੋਂ ਕੱਢ ਦਿਓ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਦੇ ਲੈਂਗੁਏਜ ਦੇ ਵਿੱਚ ਆ ਜਾਂਦਾ ਕਿ ਉਹਨਾਂ ਦੀ ਕੰਡੀਸ਼ਨ ਹੀ ਸਟੇਬਲ ਨਹੀਂ ਹੈ, ਕਿ ਉਹ ਸਟੇਬਲ ਨਹੀਂ ਹੈਗੇ, ਇਸ ਲਈ ਜਿਹੜੀ ਹੈਗੀ ਆ ਵੀ ਉਹ ਮੈਡੀਸਨ ਪ੍ਰੋਪਰ ਨਹੀਂ ਲੈ ਰਹੇ, ਤੇ ਇਸ ਲਈ ਫਿਰ ਕਲੇਮ ਜਿਹੜੇ ਆ ਡਿਕਲਾਈਨ ਹੁੰਦੇ ਆ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਵਿਜ਼ਟਰ ਵੀਜ਼ਾ ਨੂੰ ਲੈ ਕੇ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ, ਸੁਪਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ, ਮੰਥਲੀ ਪਲਾਨ ਲੈਣੇ ਆ, ਐਨੂਅਲ ਪਲਾਨ ਲੈਣੇ ਹੈਗੇ ਆ, ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ, ਬੱਚਿਆਂ ਦੇ ਲਈ ਆਰ ਐਸ ਪੀ ਦਾ ਪਲਾਨ ਲੈਣਾ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਲੈਣਾ ਉਹਦੀ ਪਲੈਨਿੰਗ ਕਰਨੀ ਹੈ, ਟੈਕਸ ਸੇਵ ਕਰਨਾ ਚਾਹੁੰਦੇ ਹੋ ਤੇ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ ਪਰਸਨਲ ਇੰਸ਼ੋਰੈਂਸ ਇਨਵੈਸਟਮੈਂਟ ਦੇ ਲਈ। ਤੇ ਨੰਬਰ ਜੀ 416-627-3111, 416-627-3111 ਤੇ ਸਾਡੇ ਲਿਸਨਰ ਜਿਹੜੇ ਹੈਗੇ ਆ ਕਾਲ ਕਰ ਸਕਦੇ ਹੈਗੇ ਆ
1: ਜੀ। ਬਿਲਕੁਲ ਜੀ, ਔਰ ਇੱਕ ਵਾਰ ਨੰਬਰ ਫੇਰ ਗੁਰਜੀਤ ਜੀ ਦੇ ਦੋ।
0: ਬਿਲਕੁਲ ਜੀ, ਨੰਬਰ ਹੈਗਾ 416-627-3111, 416-627-3111 ਤੇ ਸਾਡੇ ਲਿਸਨਰ ਜਿਹੜੇ ਹੈਗੇ ਆ ਕਾਲ ਕਰ ਸਕਦੇ ਆ। ਪ੍ਰਭ ਜੀ ਤੁਸੀਂ ਕਹਾਵਤ ਦੀ ਗੱਲ ਕੀਤੀ ਸੀ, ਮੈਂ ਜਿਹੜਾ ਜ਼ਰੂਰ ਕਹਿਣਾ ਚਾਹੂੰਗੀ, ਆਂਸਰ ਦੇਣਾ ਚਾਹੂੰਗੀ, ਕਹਾਵਤ ਸਾਡੇ ਲਿਸਨਰ ਨੇ ਆਪੇ ਹੀ ਲੱਭ ਲੈਣੀ ਹੈਗੀ ਹੈ ਕਿ ਬਾਅਦ ਦੇ ਵਿੱਚ ਕੋਈ ਪਛਤਾਉਣ ਦਾ ਕੋਈ ਫਾਇਦਾ ਨਹੀਂ ਕਿ ਜਦੋਂ ਟਾਈਮ ਸਿਰ ਆਪਾਂ ਟਾਈਮ ਨਾ ਸਾਂਭਿਆ ਤੇ।
1: ਹਾਂ ਬਿਲਕੁਲ ਜੀ ਬਿਲਕੁਲ। ਸੋ ਆਈ ਥਿੰਕ ਜਿਹੜੀ ਸਮਾਂ ਆ ਨਾ, ਆਈ ਥਿੰਕ ਸਮਾਂ ਬਹੁਤ ਮੈਟਰ ਕਰਦਾ, ਜੇ ਸਮਾਂ ਅਸੀਂ ਸੰਭਾਲ ਲਿਆ। ਇਵੇਂ ਇੰਸ਼ੋਰੈਂਸ ਦੇ ਵਿੱਚ ਆ, ਕਈ ਵਾਰ ਅਸੀਂ ਸੋਚਦੇ ਹੀ ਰਹਿੰਦੇ ਹਾਂ ਕਿ ਅਜੇ ਤਾਂ ਯਾਰ ਠੀਕ ਆ, ਆਪਾਂ ਗੁਰਜੀ ਜੀ ਆਪਾਂ ਨੂੰ ਲੱਗਦਾ ਰਹਿੰਦਾ ਕਿ ਅਜੇ ਤਾਂ ਯਾਰ ਮੈਂ 30-40 ਸਾਲ ਦਾ, ਮੈਂ ਤਾਂ ਯੰਗ ਆ, ਮੈਨੂੰ ਤਾਂ ਕੁਛ ਹੋਰ, ਮੈਨੂੰ ਅਜੇ ਕੀ ਹੋਣਾ ਆ, ਬੁੱਢੇ ਹੋਵਾਂਗੇ ਫਿਰ ਗੋਡੇ ਗਾਡੇ ਪੀੜ ਕਰੇ ਫਿਰ ਕਰਾ ਲਾਂਗੇ, ਪਰ ਅਸਲੀ
0: ਲੱਗਦਾ ਕਿ ਆਲੇ ਦੁਆਲੇ ਸਾਰਾ ਕੁਛ ਹੋ ਰਿਹਾ,
1: ਸਾਡੇ ਨਾਲ ਕੁਛ ਨਹੀਂ ਹੋਣਾ, ਅਸੀਂ ਤਾਂ ਪੱਕਾ ਲਿਖਾ ਕੇ ਲਿਆ ਰੱਬ ਤੋਂ ਵੀ ਅਸੀਂ ਠੀਕ ਰਹਿਣਾ। ਚਲੋ ਐਨੀ ਵੇ ਤੁਸੀਂ ਠੀਕ ਰਹੋ, ਤੰਦਰੁਸਤ ਰਹੋ, ਪਰ ਜਿਹੜੀ ਸੇਫਟੀ ਆ, ਸਿਕਿਉਰਟੀ ਆ, ਉਹ ਬਹੁਤ ਜ਼ਰੂਰੀ ਆ ਤੁਹਾਡੀ। ਸੋ ਥੋੜ੍ਹੇ ਪੈਸੇ, ਇੱਕ ਪੀਜ਼ਾ ਘੱਟ ਖਾ ਲਓ। ਅੱਜ ਕੱਲ੍ਹ ਤਾਂ ਮੈਨੂੰ ਤਾਂ ਇਹ ਲੱਗਦਾ ਹੁੰਦਾ ਸੀਗਾ ਕਿ ਜਿਹੜੀ ਇੰਸ਼ੋਰੈਂਸ ਆ ਨਾ ਗੁਰਜੀਤ ਜੀ, ਇਹ ਬਹੁਤ ਮਹਿੰਗੀ ਆ, $300-400 ਦੇ ਵਿੱਚ। ਅੱਜ ਕੱਲ੍ਹ ਤਾਂ ਜਿਵੇਂ ਤੁਸੀਂ ਜ਼ਿਕਰ ਕਰਦੇ ਹੋ, $100 ਤੋਂ ਘੱਟ ਤੁਹਾਨੂੰ 3 ਇੰਸ਼ੋਰੈਂਸ ਦਾ ਪੈਕੇਜ ਬਣ ਜਾਂਦਾ, ਮਿਲ ਜਾਂਦਾ ਆ। ਸੋ ਤੁਸੀਂ ਕੰਸਲਟ ਕਰੋ।
0: ਹੁਣ ਇਹ ਹੈਗਾ ਕਿ ਜੇ ਤੁਹਾਡੇ ਤਿੰਨੋਂ ਰਿਸਕ ਕਵਰ ਹੋ ਜਾਂਦੇ ਆ, ਜਿਨ੍ਹਾਂ ਦੀ ਏਜ ਜਿਹੜੀ ਆ 35 ਦੇ ਆਸ ਪਾਸ ਹੈਗੀ ਹੈ, ਤਿੰਨੋਂ ਰਿਸਕ ਉਹਨਾਂ ਦੇ ਲਾਈਫ ਕ੍ਰਿਟੀਕਲ ਡਿਸਬਿਲਟੀ ਤਿੰਨੋਂ ਰਿਸਕ ਕਵਰ ਹੋ ਜਾਂਦੇ ਆ। ਪ੍ਰਭ ਜੀ ਕੱਲ ਨੂੰ ਆਪਾਂ ਇਸ ਚੀਜ਼ ਤੇ ਜ਼ਰੂਰ ਡਿਟੇਲ ਚ ਗੱਲਬਾਤ ਕਰਾਂਗੇ
1: ਜੀ। ਬਿਲਕੁਲ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
0: ਥੈਂਕ ਯੂ ਜੀ, ਥੈਂਕ ਯੂ,
1: ਬਹੁਤ ਸ਼ੁਕਰੀਆ। 905-673-3333-7 ਤੇ ਗੱਲਾਂ ਬਾਤਾਂ ਕਰ ਸਕਦੇ ਹਾਂ। ਸੋ 905-673-3333, ਸੋ ਨਾਲ ਦੀ ਨਾਲ ਮੈਸੇਜ ਦੇ ਦੀ ਤੁਹਾਡੇ ਤੱਕ ਪਹੁੰਚ ਗਏ ਕਿਹੜੇ ਕਿਹੜੇ ਮੈਸੇਜ। BD ਹੋਮ ਪੇਂਟਿੰਗ, ਤੁਸੀਂ ਘਰ ਨੂੰ, ਬੇਸਮੈਂਟ ਨੂੰ, ਇਨਵੈਸਟਮੈਂਟ ਪ੍ਰੋਪਰਟੀ ਨੂੰ, ਜਾਂ ਤੁਸੀਂ ਘਰ ਦੇ ਬਾਹਰ ਅੰਦਰੋਂ ਬਾਹਰੋਂ ਇੰਟੀਰੀਅਰ ਐਕਸਟੀਰੀਅਰ ਬੇਸਮੈਂਟ ਨੂੰ ਪੇਂਟ ਕਰਵਾਉਣਾ ਆ, ਨਵਾਂ ਬਣਾਉਣਾ ਆ, ਘਰ ਨੂੰ ਪੇਂਟ ਕਰਵਾਉਣਾ, ਫਲੋਰਿੰਗ ਦਾ ਕੰਮ ਕਰਵਾਉਣਾ, ਡੈਕ ਫੈਂਸ ਪੇਂਟ ਕਰਵਾਉਣੀ ਆ, ਤੁਸੀਂ ਬਸ BD ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ ਕਾਲ ਕਰ ਲਓ। 905-673-3333, ਉਹ ਮਾਫ ਕਰਨਾ, ਇਹ ਜੁਗਰਾਜ ਬਾਈ ਉਹਨਾਂ ਦਾ ਨੰਬਰ ਬਾਈ ਮੈਂ ਦੇ ਦਾਂ, ਦੂਜੇ ਪਾਸੇ ਮੇਰਾ ਧਿਆਨ ਚਲਾ ਗਿਆ ਸੀ। 905-965-6311, 905-965-6311, BD ਹੋਮ ਪੇਂਟਿੰਗ ਦੀਆਂ ਸੇਵਾਵਾਂ ਲੈਣ ਦੇ ਲਈ। ਨਾਲ ਦੀ ਨਾਲ ਤੁਸੀਂ ਵਾਓ ਈਟਸ, ਤੁਸੀਂ ਮੋਮੋ ਖਾਣੇ ਆ, ਮੋਮੋ ਵੀ ਬਸ ਵੈਜ, ਪਿਓਰ ਵੈਜ, ਦਿੱਲੀ ਵਾਲੀ ਫਾਸਟ ਫੂਡ ਟਰਾਈ ਕਰਨਾ ਨਾ, ਬੜੀ ਫੀਲਿੰਗ ਲੈਣੀ ਆ, ਵੈਜ ਪਿਓਰ ਹਾਈਜੀਨਿਕ ਮੋਮੋਜ਼ ਖਾਣੇ ਆ, ਤਾਂ ਤੁਸੀਂ ਵਾਓ ਈਟਸ, WOW ਵਾਓ ਈਟਸ, 905-673-0090-5677-0090 ਵਾਓ ਈਟਸ ਗੂਗਲ ਕਰ ਲਿਓ। ਤੁਸੀਂ ਸਕਿਪ ਡਿਸ਼ ਵੀ ਕਰ ਸਕਦੇ ਹੋ, ਤੁਸੀਂ ਨਾ 399 ਦੇ ਵਿੱਚ ਇਹਨਾਂ ਕੋਲ ਮੋਮੋ ਆ, 399 ਦੇ ਵਿੱਚ ਵੈਜੀਟੇਰੀਅਨ ਪਿਓਰ ਵੈਜ ਕੀਮਾ ਮੋਮੋ 399 ਦੇ ਵਿੱਚ ਸਟਾਰਟ ਹੋ ਜਾਂਦੇ ਆ, ਸਾਰਾ ਮੈਨਿਊ ਅੰਡਰ $8-9 ਦੇ ਆ, ਅਤੇ ਜਾਓਗੇ ਤੁਸੀਂ ਨਾਲ ਤਾਂ ਪੈਸੇ ਵਧੀਆ ਸੇਵ ਹੋਣੇ ਆ, ਬਹੁਤ ਜੈਨੂਅਨ ਔਰ ਸਾਫ਼ ਸੁਥਰੇ ਢੰਗ ਦੇ ਨਾਲ ਹਾਈਜੀਨਿਕ ਤਰੀਕੇ ਦੇ ਨਾਲ ਮੋਮੋ ਤਿਆਰ ਕੀਤੇ ਜਾਂਦੇ ਆ। ਦੈਟਸ ਵਾਈ ਮੋਮੋ ਚੀਪ, ਕਿਉਂਕਿ ਮੋਮੋ ਦਾ ਹੋਲਸੇਲ ਦਾ ਕੰਮ ਇਹਨਾਂ ਦਾ। ਸੋ ਵਾਓ ਈਟਸ, 905-6730090, ਫੈਮਿਲੀ ਨਾਲ ਲੈ ਕੇ ਜਾਓ, ਬੱਚੇ ਨਾਲ ਲੈ ਕੇ ਜਾਓ, ਖੁਸ਼ ਹੋਣਗੇ ਬਹੁਤ ਵਧੀਆ ਮਾਹੌਲ ਦੇ ਵਿੱਚ, ਡੇਅਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ ਦੇ ਉੱਪਰ। ਸਤਿ ਸ਼੍ਰੀ ਅਕਾਲ ਜੀ, ਰਜਤ ਜੀ ਤੁਸੀਂ ਆਉਣੇ ਰਹੋ, 1313।
2: ਹਾਂਜੀ ਹਾਂਜੀ,
1: ਚੜ੍ਹਦੀ ਕਲਾ, ਬਿਲਕੁਲ ਲਵਾਨਾ ਵੈਲਨੈਸ ਪਾਸ

0: ਸਾਡਾ ਬਹੁਤ ਸਾਰੀਆਂ ਭੈਣਾਂ ਇਸ ਟਾਈਮ ਸਾਡਾ ਪ੍ਰੋਗਰਾਮ ਸੁਣ ਰਹੀਆਂ, ਬਹੁਤ ਸਾਰੀਆਂ ਆਂਟੀਆਂ ਸਾਡਾ ਪ੍ਰੋਗਰਾਮ ਸੁਣ ਰਹੀਆਂ ਇਸ ਟਾਈਮ, ਅਤੇ ਲਿਵਾਨਾ ਵੈਲਨੈਸ ਸਪਾ ਦੀ ਗੱਲਬਾਤ ਕਰ ਰਹੇ ਹਾਂ। ਇੱਕ ਪ੍ਰੋਫੈਸ਼ਨਲ ਹਾਈਜੀਨਿਕ ਇਨਵਾਇਰਮੈਂਟ ਦੇ ਵਿੱਚ ਨਾ ਇੱਕ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਦੇ ਨਾਲ ਇੱਕ ਬਹੁਤ ਵਧੀਆ ਸਪਾ ਖੁੱਲ ਚੁੱਕਿਆ ਤੁਹਾਡੇ ਵਾਸਤੇ। ਤੁਸੀਂ ਹੁਣ ਇੱਧਰ ਉੱਧਰ ਦੂਰ ਮਾਰਕਮ ਟਰਾਂਟੋ ਉੱਧਰ ਜਾਣ ਦੀ ਲੋੜ ਨਹੀਂ ਆ, ਵਿੱਚ ਬ੍ਰੈਂਪਟਨ ਦੇ ਬਿਲਕੁਲ ਦਿਲ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਲਿਵਾਨਾ ਵੈਲਨੈਸ ਸਪਾ। ਸਰਵਿਸਿਜ਼ ਕਿਹੜੀਆਂ ਕਿਹੜੀਆਂ ਮਿਲਦੀਆਂ ਭੈਣਾਂ ਦੇ ਲਈ? ਇਹਨਾਂ ਕੋਲ ਹਾਈ ਕੁਆਲਿਟੀ ਅਤੇ ਬਹੁਤ ਵਧੀਆ ਇਕਿਊਪਮੈਂਟ ਆ। ਤੁਸੀਂ ਬਾਡੀ ਕੰਟੋਰਿੰਗ ਕਰਾਉਣੀ ਆ, ਵੈਕਸ ਕਰਾਉਣੀ ਕਿਸੇ ਤਰ੍ਹਾਂ ਦੀ, ਹੋਰ ਬਹੁਤ ਸਾਰੀਆਂ ਜ਼ਿਆਦੀਆਂ ਸੇਵਾਵਾਂ ਮੈਂ ਕਹੂੰਗਾ ਰਜੇ ਜੀ ਸਾਡੇ ਨਾਲ ਸ਼ੇਅਰ ਕਰਨ ਭੈਣਾਂ ਵਾਲੀਆਂ। ਸਭ ਤੋਂ ਮੇਨ ਗੱਲ ਕਿ ਜੇ ਤੁਸੀਂ ਡਰਾਈਵਿੰਗ ਕਰਦੇ ਹੋ, ਬਹੁਤ ਸਾਰੀ ਟਰੱਕ ਡਰਾਈਵ ਕਰਦੇ ਹੋ, ਘਰੇ ਬੈਠੇ ਰਹਿੰਦੇ ਹੋ, ਵਰਕ ਫਰੋਮ ਹੋਮ ਆ, ਬੈਕ ਪੇਨ ਹੁੰਦੀ ਆ, ਅਪਰ ਬੈਕ ਲੋਅਰ ਬੈਕ ਪੇਨ 'ਚ ਤੁਹਾਨੂੰ ਬੜੀ ਪ੍ਰੋਬਲਮ ਆ ਰਹੀ ਆ, ਬਾਡੀ ਦੀਆਂ ਨਸਾਂ ਚੜ ਗਈਆਂ, ਨਾੜਾਂ ਇੱਧਰ ਉੱਧਰ ਤਾਂਢਾਂ ਹੋ ਗਈਆਂ, ਤਾਂ ਤੁਸੀਂ ਭਾਈ ਤੁਹਾਡੀ ਬਾਡੀ ਨੀਡ ਮਸਾਜ, ਵਧੀਆ ਇੱਕ ਪ੍ਰੋਫੈਸ਼ਨਲ ਥੈਰੇਪਿਸਟ ਤੋਂ ਮਸਾਜ ਤੁਹਾਡੀ ਬਾਡੀ ਮੰਗ ਰਹੀ ਆ। ਵਧੀਆ ਮਸਾਜ ਲਓ, ਰਿਲੈਕਸ ਲਓ, ਖੁਸ਼ ਰਹੋ, ਅੱਧੀ ਸਟ੍ਰੈਸ ਟੈਨਸ਼ਨ ਐਂਗਜ਼ਾਇਟੀ ਤੁਹਾਡੀ ਚੰਗੇ ਮਸਾਜ ਨੇ ਦੂਰ ਕਰ ਦੇਣੀ ਆ। ਲਿਵਾਨਾ ਵੈਲਨੈਸ ਸਪਾ, ਜੇ ਤੁਹਾਨੂੰ ਕੰਮ ਵੱਲੋਂ ਇੰਸ਼ੋਰੈਂਸ ਮਿਲੀ ਹੋਈ ਆ ਤਾਂ ਤੁਹਾਨੂੰ ਨਹੀਂ ਬਿਲਿੰਗ ਸਿੱਧੀ ਇੰਸ਼ੋਰੈਂਸ ਕਰਨਗੇ, ਤੁਹਾਡੇ ਤੋਂ ਇੱਕ ਰੁਪਇਆ ਚਾਰਜ ਨਹੀਂ ਕੀਤਾ ਜਾਊਗਾ। ਰਜਤ ਜੀ ਦਿਓ ਥੋੜ੍ਹਾ ਜਿਹਾ ਐਕਸਪਲੇਨ ਕਿ ਲਿਵਾਨਾ ਵੈਲਨੈਸ ਸਪਾ ਹੀ ਕਿਉਂ ਸਾਡੀਆਂ ਭੈਣਾਂ ਅਤੇ ਸਾਡੇ ਸਰੋਤੇ ਆਉਣ।
1: ਬਿਲਕੁਲ ਜੀ, ਕਿਉਂਕਿ ਜੀ ਆਪਣੇ ਕੋਲ ਜਿਹੜੇ ਥੈਰੇਪਿਸਟ ਹੈਗੇ ਨੇ ਨਾ ਜੀ, ਉਹ ਸਾਰੇ ਜਿਹੜੇ ਆਪਣੇ ਕੋਲ ਆਰ ਐਮ ਟੀ ਵੀ ਹੈਗੇ ਨੇ, ਰਜਿਸਟਰ ਮਸਾਜ ਥੈਰੇਪਿਸਟ ਵੀ ਹੈਗੇ ਨੇ, ਤੇ ਜਿਹੜੇ ਨੋਨ ਆਰ ਐਮ ਟੀ ਹੈਗੇ ਨੇ ਉਹ ਵੀ ਮਸਾਜ ਸਕੂਲ ਜਾ ਰਹੇ ਨੇ, ਉਹ ਵਾਲੇ ਨੇ। ਆਪਾਂ ਇੱਦਾਂ ਨੀ ਹੈਗਾ ਕਿ ਆਪਾਂ ਰੈਂਡਮ ਨੂੰ ਕੋਈ ਵੀ ਹਾਇਰ ਕਰ ਲਿਆ, ਰਾਈਟ, ਜਿਹੜੇ ਨੂੰ ਉਹ ਤੋਂ ਬਾਅਦ ਨੌਲੇਜ ਨੀ ਹੈਗੀ। ਸੋ ਲਾਈਕ ਤੁਸੀਂ ਇੱਕ ਤੁਸੀਂ ਇੱਕ ਆ ਗਏ ਨਾ, ਤੁਸੀਂ ਸਾਡੇ ਜਿਹੜੇ ਕਲਾਇੰਟ ਨਾ 95% ਰਿਟੇਨ ਕਰਦੇ ਆ ਆਪਾਂ, ਜਿਹੜੇ ਸਾਡੇ ਕੋਲ ਐਵਰੀ ਵੀਕ ਆਉਂਦੇ ਨੇ, ਸਾਡੇ ਰਿਟੇਨ ਰੇਸ਼ੋ ਸਾਡੇ ਇੱਡੀ ਜ਼ਿਆਦਾ ਵਾ, ਬਿਕੋਜ਼ ਉਹ ਲਾਈਕ ਕਰਦੇ ਨੇ। ਇੱਕ ਵਾਰੀ ਜਿਹੜੇ ਇੱਕ ਵਾਰੀ ਆ ਗਏ ਤੇ ਉਹਨਾਂ ਨੂੰ ਫਿਰ ਦੁਬਾਰਾ ਤਾਂ ਆਣਾ ਹੀ ਆਣਾ ਹੈ, ਦੇਖੋ ਜੀ, ਬਿਕੋਜ਼ ਦੇ ਲਾਈਕ ਇਟ, ਬਿਕੋਜ਼ ਆਪਾਂ ਉਹਨਾਂ ਦਾ ਜਿਹੜਾ ਮਸਲਾ ਸਾਰਾ ਸੋਲਵ ਕਰਦੇ ਹਾਂ, ਰਾਈਟ, ਜੇ ਉਹਨਾਂ ਦਾ ਕੋਈ ਵੀ ਮਸਲ ਟੈਂਸ਼ਨ ਹੈ। ਮੈਂ ਸਪੈਸ਼ਲੀ ਜਦੋਂ ਬੰਦਾ ਜੇ ਬੰਦਾ ਸਪੈਸ਼ਲੀ ਘਰੋਂ ਕੰਮ ਕਰ ਰਿਹਾ ਨਾ, ਤੇ ਉਹਦੇ ਮੋਢੇ ਵਗੈਰਾ ਟਾਈਟ ਹੁੰਦੇ ਆ ਬੇਸਿਕਲੀ ਨਾ, ਤੇ ਉਹ ਆਪਾਂ ਰਿਲੀਜ਼ ਕਰਦੇ, ਜੇ ਕੋਈ ਟਰੱਕਰ ਆ ਉਹਨਾਂ ਦੇ ਬੈਕ ਪੇਨ ਹੁੰਦੇ ਆ, ਬੈਕ ਇਸ਼ੂ ਹੁੰਦੇ ਨੇ, ਆਪਾਂ ਸਾਰੇ ਹੀ ਟ੍ਰੀਟ ਕਰਦੇ ਹਾਂ। ਐਂਡ ਸਪੈਸ਼ਲੀ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਆ ਕੰਮ ਵੱਲੋਂ ਤਾਂ ਉਹਨੂੰ ਯੂਜ਼ ਕਰੋ, ਕਿਉਂਕਿ ਬਹੁਤ ਲੋਕ ਨੂੰ ਯੂਜ਼ ਹੀ ਨਹੀਂ ਕਰਦੇ, ਉਹਦੇ ਪੈ ਰਹਿੰਦੇ ਆ, ਤੇ ਇਵਨ ਇਹ ਤੁਹਾਡਾ ਯੂਜ਼ ਨਹੀਂ ਹੈਗਾ ਤਾਂ ਵੀ ਯੂਜ਼ ਕਰਕੇ ਮਸਲ ਤੁਸੀਂ ਲੈ ਲਓ, ਜਸਟ ਰਿਲੈਕਸ ਯੂਰ ਸੈਲਫ।
0: ਰਜ ਜੀ ਕਿਹੜੀਆਂ ਕਿਹੜੀਆਂ ਸੇਵਾਵਾਂ ਅਸੀਂ ਲੇਡੀਜ਼ ਨੂੰ, ਜੀਟੀ ਦੀਆਂ ਭੈਣਾਂ ਜਿਸ ਨੂੰ ਸੁਣ ਰਹੀਆਂ, ਕਿਹੜੀਆਂ ਕਿਹੜੀਆਂ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ ਲਿਵਾਨਾ ਵੈਲਨੈਸ ਸਪਾ ਦੀ?
1: ਹਾਂਜੀ ਆਪਾਂ ਜੀ, ਆਪਾਂ ਦੇਖੋ ਆਪਾਂ ਵੈਕਸੀਨ ਕਰਦੇ ਹਾਂ, ਦੇਖੋ ਹੁਣ ਸਮਰ ਆ ਗਈ ਹੈ, ਸਾਰਿਆਂ ਨੇ ਬਾਹਰ ਜਾਣਾ ਹੁੰਦਾ, ਵੈਕਸੀਨ ਦੀ ਲੋੜ ਹੈਗੀ ਹੈ, ਰਾਈਟ, ਆਪਾਂ ਵੈਕਸੀਨ ਕਰਦੇ ਹਾਂ, ਤੇ ਪ੍ਰਾਈਸ ਆਪਣਾ ਬਹੁਤ ਸੋਹਣਾ ਹੈ, ਸਿਰਫ $100 ਦਾ ਫੁੱਲ ਬੋਡੀ ਦਾ, ਵੈਰੀ ਵੈਰੀ ਲੈਸ, ਯੂਜਲੀ 120 to 150 ਪ੍ਰਾਈਸ ਹੁੰਦਾ ਆ, ਆਪਾਂ ਬਹੁਤ ਘੱਟ ਕੀਤਾ ਹੋਇਆ ਵਾ, ਰਾਈਟ। ਐਂਡ $100 ਆਪਾਂ ਚਾਰਜ ਕਰਦੇ ਵੈਕਸੀਨ ਦਾ, ਐਂਡ ਆਪਣੇ ਕੋਲ ਹੈਗੀ ਹੈ ਲੇਜ਼ਰ ਹੇਅਰ ਰਿਮੂਵਲ, ਜੇ ਕਿਸੇ ਨੇ ਉਹ ਕਰਾਉਣੀ ਆਪਾਂ ਉਹ ਵੀ ਕਰਦੇ ਹਾਂ, ਉਹ ਸਿਰਫ 180 ਫੋਰ ਫੁੱਲ ਬੋਡੀ।
0: ਓਕੇ, ਸੋ ਸਟਾਫ ਆਪਣੇ ਕੋਲ, ਸਾਰਾ ਸਟਾਫ ਜਿਹੜਾ ਆਪਣੇ ਕੋਲ ਆ ਜੀ, ਬਿਲਕੁਲ, ਔਰ ਜਿਹੜਾ ਸਾਰਾ ਸਟਾਫ ਆ ਉਹ ਵੈਲ ਐਜੂਕੇਟਡ ਆ ਜੀ? ਲਿਵਾਨਾ ਵੈਲਨੈਸ ਸਪਾ ਤੇ ਜ਼ਰੂਰ ਚੱਕਰ ਲਾ ਕੇ ਅਪੁਆਇੰਟਮੈਂਟ ਲਓ, 416-883-5385 ਤੇ 416-881-5385। ਰਜਤ ਜੀ ਜੇ ਕੋਈ ਰੇਡੀਓ ਪ੍ਰੋਗਰਾਮ ਸੁਣ ਕੇ ਸਰੋਤੇ ਆਉਂਦੇ ਆ ਤੇ ਉਹਨਾਂ ਵਾਸਤੇ ਕੀ ਖਾਸ ਤੁਸੀਂ ਰੱਖੋਗੇ?
1: ਦੇਖੋ ਜੀ, ਆਪਾਂ ਤੁਹਾਡੇ ਕਹੇ ਤੇ ਆਪਾਂ ਰੇਟ ਆਲਰੇਡੀ ਡਿਕਰੀਜ਼ ਕਰ ਦਿੱਤਾ ਵਾ, ਵੈਕਸੀਨ ਦਾ ਹੈਗਾ 120 ਤੋਂ 100 ਕਰ ਦਿੱਤਾ ਵਾ ਜੀ, ਜਿਹੜਾ ਲੇਜ਼ਰ ਹੇਅਰ ਰਿਮੂਵਲ ਆ ਉਹ 250 ਸੀਗਾ ਜੀ, ਆਪਾਂ ਉਹਨੂੰ 180 ਕਰ ਦਿੱਤਾ।
0: ਸੋ ਜੇ ਤੁਸੀਂ ਭਾਈ ਜੇ ਜਾ ਕੇ ਰੇਡੀਓ ਉਡਾਨ ਦਾ ਰੈਫਰੈਂਸ ਨਹੀਂ ਦਿਓਗੇ ਤਾਂ ਤੁਹਾਨੂੰ ਪ੍ਰਾਈਜ਼ ਉਹਨਾਂ ਹੀ ਲੱਗਣਾ, ਤੁਹਾਨੂੰ ਰੈਫਰੈਂਸ ਦੇਣਾ ਪੈਣਾ, ਤਾਂ ਕਿ ਰਜਤ ਜੀ ਉਹਨਾਂ ਨੂੰ ਪਤਾ ਹੋਵੇ ਕਿ ਭਾਈ ਇਹ ਸੁਣ ਕੇ ਆਇਆ, ਇਹਨਾਂ ਨੂੰ ਵੱਧ ਚਾਰਜ ਨਾ ਕੀਤਾ ਜਾਵੇ, ਇਹ ਡਿਸਕਾਊਂਟ ਤਾਂ ਆ, ਤੁਸੀਂ ਜਾ ਕੇ ਰੈਫਰੈਂਸ ਦੇਣਾ ਕਿ ਭਾਈ ਅਸੀਂ ਰੇਡੀਓ ਪ੍ਰੋਗਰਾਮ ਸੁਣ ਕੇ ਆਏ ਹਾਂ। ਸੋ ਤੁਸੀਂ ਲਿਵਾਨਾ ਵੈਲਨੈਸ ਸਪਾ ਨੰਬਰ ਨੋਟ ਕਰ ਲਓ, ਆਪਣੇ ਜਦੋਂ ਵੀ ਵਿਆਹ ਸ਼ਾਦੀ 'ਤੇ ਜਾਣਾ, ਤੁਸੀਂ ਇੱਧਰ ਉੱਧਰ ਘੁੰਮਣ ਫਿਰਨ ਜਾਣਾ ਤਾਂ ਬਸ ਕਾਲ ਕਰਕੇ ਅਪੁਆਇੰਟਮੈਂਟ ਲੈ ਲਓ। ਇਹ ਇੰਨੀਆਂ ਖੂਬਸੂਰਤ ਇਹਨਾਂ ਦੀ ਇਨਵਾਇਰਮੈਂਟ ਆ ਨਾ, ਫੈਮਿਲੀ ਵਾਲਾ ਪਰਿਵਾਰ ਵਾਲਾ ਮਾਹੌਲ ਆ, ਸਾਰੀਆਂ ਜਿਹੜੀਆਂ ਕੁੜੀਆਂ ਇਹਨਾਂ ਦੀਆਂ ਵੈਲ ਟ੍ਰੇਨ ਅਤੇ ਪ੍ਰੋਫੈਸ਼ਨਲ ਅਤੇ ਨਾਲ ਦੀ ਨਾਲ ਜਿਹਨੂੰ ਕਹਿੰਦੇ ਨੇ ਕਿ ਇਹ ਰਜਿਸਟਰਡ ਪ੍ਰੋਪਰ ਨੇ। ਸੋ ਮਸਾਜ ਲੈਣਾ ਆ ਤਾਂ ਟੌਪ ਕਲਾਸ ਦਾ, ਔਰ ਰਜਤ ਜੀ ਕੋਈ ਨੰਬਰ ਤੇ ਐਡਰੈਸ ਦੇ ਦਿਓ।
1: ਹਾਂਜੀ ਬਿਲਕੁਲ ਜੀ, ਨੰਬਰ ਜੀ ਆਪਣਾ ਹੈਗਾ ਜੀ 416-881-5385, ਐਡਰੈਸ ਆਪਣਾ ਹੈਗਾ ਜੀ 341 ਪਾਰਕਰ ਸਕੇਅਰ, ਆਪਣਾ ਜਿਹੜਾ ਇੰਟਰਸੈਕਸ਼ਨ ਲੱਗਦਾ ਜੀ ਸਟੀਲ ਸੈਂਡ ਏਅਰਪੋਰਟ ਲੱਗਦਾ ਆਪਣਾ, ਮੇਜਰ ਇੰਟਰਸੈਕਸ਼ਨ ਆਪਣਾ ਹਾਲੀਵੁੱਡ ਕਾਰ ਵਾਸਤੇ ਬਿਲਕੁਲ ਪਿਛੋੜੇ ਪਾਸੇ ਵਿੱਚ ਆਪਣਾ ਜੀ।
0: ਬਿਲਕੁਲ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਸੋ ਲਿਵਾਨਾ ਵੈਲਨੈਸ ਸਪਾ ਜ਼ਰੂਰ ਪਹੁੰਚੋ, ਅਪੁਆਇੰਟਮੈਂਟ ਲੈ ਕੇ ਜਾਓ 416-885-5385 ਲਿਵਾਨਾ ਵੈਲਨੈਸ ਸਪਾ। ਕੱਲ੍ਹ ਨੂੰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਕਿਸੇ ਵਧੀਆ ਸਟਾਫ ਦੇ ਨਾਲ ਲਿਆ ਕੇ ਇੰਟਰਵਿਊ ਕਰਾਈਏ, ਤੁਹਾਨੂੰ ਦੱਸੀਏ ਕਿ ਕਿਹੜੀਆਂ ਕਿਹੜੀਆਂ ਸੇਵਾਵਾਂ ਕਿਸ ਢੰਗ ਨਾਲ ਅਸੀਂ ਪ੍ਰਦਾਨ ਕਰਦੇ ਹਾਂ। ਲਿਵਾਨਾ ਵੈਲਨੈਸ ਸਪਾ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਜਤ ਵੀਰੇ, ਬਹੁਤ ਸ਼ੁਕਰੀਆ।
1: ਹਾਂਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਭਾਅ ਜੀ, ਥੈਂਕ ਯੂ।
0: 905-673-3337 ਔਰ ਨਾਲ ਦੀ ਨਾਲ ਤੁਸੀਂ ਬਰੈਂਪਟਨ ਬੈਸਟ ਡੀਲ ਨੂੰ ਯਾਦ ਰੱਖਣਾ ਆ, ਬਰੈਂਪਟਨ ਬੈਸਟ ਡੀਲ। ਇਲੈਕਟ੍ਰੋਨਿਕਸ ਦੀਆਂ ਆਈਟਮ ਦੇ ਉੱਪਰ ਬਹੁਤ ਸਾਰਾ ਡਿਸਕਾਊਂਟ ਲੈਣਾ ਚਾਹੁੰਦੇ ਹੋ, ਜੂਸਰ, ਗ੍ਰੈਂਡਰ, ਹੁਮਡੀਫਾਇਰ, ਏ ਸੀ, ਏਅਰ ਕੰਡੀਸ਼ਨਰ, ਟੀਵੀਜ਼ ਔਰ ਕਮਾਲ ਕਮਾਲ ਕਮਾਲ ਦੀਆਂ ਤੁਸੀਂ ਚੀਜ਼ਾਂ ਜਿਹੜੀਆਂ ਤੁਸੀਂ ਉੱਥੋਂ ਮਿਲੋਗੇ ਨਾ ਇਲੈਕਟ੍ਰੋਨਿਕਸ ਦੀਆਂ, 30-40% ਔਫ ਬਰੈਂਪਟਨ ਬੈਸਟ ਡੀਲ ਤੋਂ ਮਿਲ ਜਾਣੀ। ਇਹਨਾਂ ਦਾ ਸੋਸ਼ਲ ਮੀਡੀਆ ਪੇਜ ਤੁਸੀਂ ਖੋਲ੍ਹ ਕੇ ਦੇਖੋ, ਬਰੈਂਪਟਨ ਬੈਸਟ ਡੀਲ, ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ, ਇੱਕ ਤੋਹਫਾ ਸਾਡੇ ਵੱਲੋਂ ਬਿਲਕੁਲ ਫਰੀ ਤੁਹਾਨੂੰ, $100 ਦੀ ਕੋਈ ਵੀ ਬਾਇੰਗ ਕਰਦੇ ਹੋ ਨਾ, ਇੱਕ ਤੋਹਫਾ ਬਿਲਕੁਲ, $80 ਦਾ ਤੁਹਾਨੂੰ ਡਰਟ ਡੈਵਲ ਦਾ ਬ੍ਰਾਂਡਡ ਕੋਡਲੈਸ ਵੈਕਿਊਮ ਕਲੀਨਰ ਬਿਲਕੁਲ ਫਰੀ, ਗੱਡੀ, ਕਾਰਾਂ, ਸੋਫੇ, ਜਿਵੇਂ ਮਰਜ਼ੀ ਵੈਕਿਊਮ ਕਰਿਓ, ਅਤੇ $80 ਦੀ ਕੋਸਟ ਵਾਲਾ ਬਿਲਕੁਲ ਫਰੀ। ਜੇ ਤੁਸੀਂ $100 ਦੀ ਬਾਇੰਗ ਕਰਦੇ ਹੋ ਤਾਂ $80 ਦਾ ਵੈਕਿਊਮ ਮੇਰੇ ਵੱਲੋਂ ਪਹਿਲੇ ਪੰਜਾਂ ਨੂੰ, ਜ਼ਿਆਦਾ ਨਾ ਚੱਲ ਜਾਇਓ ਫਿਰ ਉੱਥੇ, ਉਸ ਤੋਂ ਬਾਅਦ ਪਹਿਲੇ ਪੰਜਾਂ ਨੂੰ, ਉਸ ਤੋਂ ਬਾਅਦ ਫਿਰ ਉਹਨਾਂ ਕਹਾਂਗੇ ਕੋਈ ਹੋਰ ਗਿਫਟ ਤੁਹਾਨੂੰ ਦੇ ਦੇਣ, ਕਿਉਂਕਿ ਪਹਿਲੇ ਵੱਡਾ ਗਿਫਟ ਹੈ ਇਹ। ਸੋ 905-965-6941 9569546 9419 ਬਰੈਂਪਟਨ ਬੈਸਟ ਡੀਲ 'ਤੇ ਤੁਸੀਂ ਪਹੁੰਚ ਜਾਣਾ ਆ।

ਸੋ ਬਿਲਕੁਲ ਜੀ, ਮਾਝਾ ਪਿਕਨਿਕ ਸਰਦਾਰ ਸੋਹੀ ਸਾਹਿਬ ਦਾ ਨੰਬਰ ਹੈ, ਤੁਸੀਂ ਮਾਝਾ ਪਿਕਨਿਕ ਦਾ ਆਪਾਂ ਤੁਹਾਨੂੰ ਮੈਸੇਜ ਦੇ ਰਹੇ ਹਾਂ ਕਿ ਮਾਝਾ ਪਿਕਨਿਕ ਮਝਾਈਲਾਂ ਵਾਸਤੇ ਬਈ ਇਕੱਠੇ ਹੋਣਾ, ਯਾਰਾਂ ਬੇਲੀਆਂ ਨਾਲ ਮਿਲਣਾ, ਅਤੇ ਪਿਕਨਿਕ ਆ ਰਹੀ ਹੈ ਮਾਝਾ ਪਿਕਨਿਕ, ਮਾਝਾ ਸਪੋਰਟਸ ਕਲਚਰ ਕਲੱਬ ਲੈ ਕੇ ਆ ਰਹੇ ਨੇ ਮਾਝਾ ਪਿਕਨਿਕਸ। ਇਹ 11 ਜੁਲਾਈ ਨੂੰ ਹੋਣੀ ਹੈ ਜੀ, 11 ਵਜੇ ਤੋਂ ਸ਼ੁਰੂ ਹੋ ਜਾਣੀ ਹੈ ਸ਼ਾਮ ਨੂੰ 6 ਵਜੇ ਤੱਕ ਸੈਂਟ ਪੈਟ੍ਰਿਕ ਚਰਚ ਗਰਾਊਂਡ ਦੇ ਵਿੱਚ 11873 ਗੋਰ ਰੋਡ 'ਤੇ ਹੋਣੀ ਆ। ਖੁੱਲ੍ਹਾ ਡੁੱਲਾ ਮਾਹੌਲ ਆ, ਅਤੇ ਮੇਨ ਇੰਟਰਸੈਕਸ਼ਨ ਮੇ ਫੀਲਡ ਅਤੇ ਗੋਰ ਰੋਡ ਆ, ਅਤੇ ਨੰਬਰ ਨੋਟ ਕਰ ਲਓ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਮਾਝਾ ਪਿਕਨਿਕ ਬਾਰੇ, 416-5615407-416-5613907 ਮਾਝਾ ਪਿਕਨਿਕ ਨਾਲ ਤੁਸੀਂ ਕੰਟੈਕਟ ਕਰ ਸਕਦੇ। ਨਾਲ ਦੀ ਨਾਲ ਨਾਨਕ ਰੈਨੋਵੇਸ਼ਨ ਵਾਲਿਆਂ ਨੂੰ ਨਾ ਬਈ, ਨਾਨਕ ਰੈਨੋਵੇਸ਼ਨ ਦਾ ਤੁਹਾਨੂੰ ਮੈਸੇਜ ਅਸੀਂ ਲਗਾਤਾਰ ਦਿੰਦੇ ਆ ਰਹੇ ਹਾਂ, ਉਹਨਾਂ ਨੂੰ ਚਾਹੀਦੇ ਨੇ 5 ਤੋਂ ਲੈ ਕੇ 6 ਇੰਪਲੋਇਜ਼। ਤੁਸੀਂ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈ ਤੁਹਾਨੂੰ, ਨਹੀਂ ਹੈ ਤਾਂ ਵੀ ਤੁਸੀਂ ਨਾਨਕ ਰੈਨੋਵੇਸ਼ਨ ਵਾਲਿਆਂ ਨਾਲ ਸੰਪਰਕ ਕਰੋ, ਜੋਬ ਤੁਹਾਨੂੰ ਮਿਲ ਸਕਦੀ ਆ, ਵਧੀਆ ਪੇ ਦੇਣਗੇ ਤੁਹਾਨੂੰ, ਵਧੀਆ ਪੇ ਦਾ ਮਤਲਬ ਵਧੀਆ ਪੇ। ਕਾਲ ਕਰ ਲਓ ਨਾਨਕ ਰੈਨੋਵੇਸ਼ਨ 416-902-9993, 416-902-9993, ਨਾਨਕ ਰੈਨੋਵੇਸ਼ਨ। ਤੁਸੀਂ ਪੰਜਾਬੀ ਲੈਣਾ ਦਾ ਰੈਫਰੈਂਸ ਜ਼ਰੂਰ ਦੇ ਦਿਓ। ਸੋ ਸਮਾਂ ਆਲਮੋਸਟ ਹੋ ਚੁੱਕਿਆ ਆਪਣਾ, ਅਤੇ ਮੈਸੇਜ ਦੇਖ ਲਈਏ। ਫੈਸ਼ਨ ਆਈ ਕਿਊ ਬਾਈ, ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ, ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਹੋਈ ਪਈ ਅੱਜ ਕੱਲ੍ਹ ਤਾਂ। ਸੋ ਨਾਲ ਦੀ ਨਾਲ ਡ੍ਰੀਮ ਹੋਮ ਅਪਲਾਇੰਸਿਸ, ਅਪਲਾਇੰਸਿਸ ਲੈਣ ਦੇ ਲਈ 905-805-3000। ਸੋ ਮਿਲਦੇ ਹਾਂ ਜੀ ਕੱਲ੍ਹ ਨੂੰ ਇਸੇ ਵੇਲੇ ਇਸੇ ਟਾਈਮ ਇਸੇ ਸਮੇਂ, ਕੱਲ੍ਹ ਨੂੰ ਸਵੇਰੇ 7 ਤੋਂ 8 ਖਬਰਾਂ ਲੈ ਕੇ ਜੁੜਾਂਗੇ ਰਮੇਸ਼ ਜੀ ਹੋਣਾ ਨਾਲ, ਅਤੇ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਪ੍ਰੋਗਰਾਮ ਤੋਂ ਬਾਅਦ ਤੁਸੀਂ ਕੋਈ ਗੱਲਬਾਤ ਕਰਨੀ ਆ ਤਾਂ ਤੁਸੀਂ ਮੈਨੂੰ 437-870-001-437-870

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲਸ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ,

0: ਮੈਂ ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਆਪਣੇ ਆਪਣੇ ਘਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋਗੇ, ਤੁਹਾਡੇ ਸਾਰਿਆਂ ਦੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਹੋਏਗੀ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ। 5:30 AM ਦੀ ਫ੍ਰੀਕੁਐਂਸੀ ਤੇ ਸਵੇਰ 4 ਵਜੇ ਤੋਂ ਲਗਾਤਾਰ ਤੁਹਾਡਾ ਮਨੋਰੰਜਨ ਕੀਤਾ ਜਾਂਦਾ ਹੈ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਜੋੜਿਆ ਜਾਂਦਾ ਹੈ, ਤੁਹਾਨੂੰ ਹੋਰ ਸਾਰੀ ਹਰ ਤਰੀਕੇ ਦੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀ ਅਪਡੇਸ਼ਨ ਜਿਹੜੀ ਦਿੱਤੀ ਜਾਂਦੀ ਹੈ, ਪੰਜਾਬ ਪੰਜਾਬੀ ਪੰਜਾਬੀ ਅਦੀਆਂ ਗੱਲਾਂ ਬਾਤਾਂ ਵੀ ਕੀਤੀਆਂ ਜਾਂਦੀਆਂ ਨੇ। ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਸਭ ਰੰਗ ਉਡਾਨ ਪ੍ਰਭ ਸੰਧੂ ਦੇ ਨਾਲ, ਉਸ ਤੋਂ ਪਹਿਲਾਂ ਪੰਜਾਬੀ ਲਹਿਰਾਂ, ਦੇਸ਼ ਪ੍ਰਦੇਸ਼, ਸਾਰੰਗ ਤੇ ਲਗਾਤਾਰ ਇਹ ਪ੍ਰੋਗਰਾਮਾਂ ਦਾ ਸਿਲਸਿਲਾ ਸਵੇਰੇ 4 ਵਜੇ ਤੋਂ ਚੱਲਦਾ ਹੈ। ਦੋਸਤ ਮਿੱਤਰ ਭੈਣ ਭਰਾ ਸਾਰੇ ਪ੍ਰੋਗਰਾਮਾਂ ਦੇ ਹੋਸਟ ਤੁਹਾਡਾ ਬਹੁਤ ਮਨੋਰੰਜਨ ਕਰਦੇ ਹਨ। ਇਸ ਵੇਲੇ ਸਾਡੀ ਵਾਰੀ ਹੁੰਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ ਗੱਡੀ ਦਾ ਸਟੀਅਰਿੰਗ ਜਿਹੜਾ ਸਾਡੇ ਹੱਥ ਵਿੱਚ ਹੁੰਦਾ ਹੈ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਗੱਡੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ, ਖੂਬਸੂਰਤ ਤਰੀਕੇ ਦੇ ਨਾਲ ਐਸੀ ਜਗ੍ਹਾ ਦੇ ਉੱਪਰ ਲੈ ਜਾ ਕੇ ਛੋੜਿਆ ਜਾਵੇ ਜਦੋਂ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਹੋ, ਆਪਣੇ ਆਪਣੇ ਪਰਿਵਾਰ ਦੇ ਨਾਲ ਖਾਣਾ ਵਾਣਾ ਖਾ ਕੇ ਆਰਾਮ ਕਰਨ ਦੇ ਮੂਡ 'ਚ ਹੋ, ਤੇ ਅਸੀਂ ਨਹੀਂ ਚਾਹੁੰਦੇ ਕੋਈ ਐਸੀਆਂ ਗਹਿਰ ਗੰਭੀਰ ਗੱਲਾਂ ਕਰਕੇ ਮਨ ਦੇ ਉੱਪਰ ਕੋਈ ਬੋਝ, ਮਨ ਦੇ ਉੱਪਰ ਕੋਈ ਟੈਨਸ਼ਨ ਜਿਹੜੀ ਪੈਦਾ ਕੀਤੀ ਜਾਵੇ ਜਿਸ ਦੇ ਨਾਲ ਤੁਹਾਡੀ ਰਾਤ ਦੀ ਨੀਂਦ ਖਰਾਬ ਹੋ ਜਾਵੇ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਅੱਛੀਆਂ ਅੱਛੀਆਂ ਖੂਬਸੂਰਤ ਗੱਲਾਂ, ਪਿਆਰੀਆਂ ਪਿਆਰੀਆਂ ਸਾਡੇ ਪੰਜਾਬ ਦੀਆਂ, ਪੰਜਾਬੀ ਮਾਂ ਬੋਲੀ ਦੀਆਂ, ਪੰਜਾਬੀ ਵਿਰਸੇ ਦੀਆਂ, ਗੁਰੂਆਂ ਦੀਆਂ, ਪੀਰਾਂ ਦੀਆਂ, ਸੂਰਬੀਰਾਂ ਦੀਆਂ, ਯੋਧਿਆਂ ਦੀਆਂ, ਜਿਨ੍ਹਾਂ ਦੇ ਨਾਲ ਸਾਡਾ ਪਿਛੋਕੜ ਜਿਹੜਾ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਰਹਿਨੁਮਾਈ ਦਿੱਤੀ ਹੈ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਸੇਧ ਦਿੱਤੀ ਹੈ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦਿੱਤਾ ਹੈ, ਉਹਨਾਂ ਦੇ ਨਾਲ ਤੁਹਾਨੂੰ ਜੋੜਿਆ ਜਾਵੇ ਤਾਂ ਕਿ ਤੁਸੀਂ ਆਰਾਮ ਦੇ ਨਾਲ ਰਾਤ ਦੀ ਖੂਬਸੂਰਤ ਪਿਆਰੀ ਪਿਆਰੀ ਨੀਂਦ ਲਓ ਤੇ ਸਵੇਰੇ ਫਿਰ ਤੰਦਰੁਸਤ ਉੱਠ ਕੇ ਕਾਇਮ ਹੋ ਕੇ ਆਪਣੇ ਆਪਣੇ ਕੰਮਾਂ ਕਾਰਾਂ ਦੇ ਉੱਪਰ ਉਸੇ ਤਰ੍ਹਾਂ ਫਿਰ ਪਹੁੰਚ ਜਾਓ। ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ। ਵਿਸ਼ਵ ਪੰਜਾਬੀ ਸਭਾ ਦੁਆਰਾ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ ਵੀ ਤੁਸੀਂ ਪੜ੍ਹ ਸਕਦੇ ਹੋ ਇਸ ਦੀ ਐਪ ਡਾਊਨਲੋਡ ਕਰਕੇ। VPS24.ca 24 ਘੰਟੇ ਚੱਲਣ ਵਾਲਾ IPTV ਚੈਨਲ, ਤੁਸੀਂ ਪੰਜਾਬੀ ਸੈਕਸ਼ਨ ਵਿੱਚ ਜਾ ਕੇ IPTV ਚੈਨਲ ਦੇ VPS24 HD ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ। ਕਿਸੇ ਕਾਰਨ ਇਸ ਵੇਲੇ ਰੇਡੀਓ ਪ੍ਰੋਗਰਾਮ ਦੇ ਨਾਲ ਨਹੀਂ ਜੁੜ ਸਕੇ ਤਾਂ ਅਗਲੇ ਦਿਨ ਸ਼ਾਮ ਨੂੰ 6:30 ਵਜੇ ਅਸੀਂ ਫਿਰ ਇਸ ਰਿਕਾਰਡਡ ਪ੍ਰੋਗਰਾਮ ਨੂੰ ਅਪਲੋਡ ਉੱਥੇ ਕਰਦੇ ਹਾਂ ਤੇ ਤੁਸੀਂ ਫਿਰ ਇਸ ਨੂੰ ਸੁਣ ਸਕਦੇ ਹੋ, ਅਗਰ ਨਹੀਂ ਸੁਣ ਸਕੇ ਤਾਂ। ਵੈਸੇ ਤਾਂ ਕੋਸ਼ਿਸ਼ ਕਰਿਆ ਕਰੋ ਜੋ ਲਾਈਵ ਸੁਣਨ ਦਾ ਮਜ਼ਾ, ਉਹ ਆਪਣਾ ਇੱਕ ਲੁਤਫ ਹੈ, ਤੁਸੀਂ ਪਾਰਟੀਸਪੇਟ ਵੀ ਕਰ ਸਕਦੇ ਹੋ। 6633653553 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਫੋਨ ਕਰਕੇ ਆਪਣੇ ਮਨ ਦੀ ਕੋਈ ਗੱਲਬਾਤ, ਆਪਣੇ ਜਗ ਬੀਤੀ, ਕੋਈ ਹੱਡ ਬੀਤੀ, ਕਿਸੇ ਕਿਸਮ ਦੀ ਕੋਈ ਵੀ ਸਾਡੇ ਨਾਲ ਸ਼ੇਅਰ ਕਰਨੀ ਚਾਹੋ ਤੇ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਸੋ ਦੋਸਤੋ, ਅੱਜ 18 ਜੂਨ ਹੋ ਗਈ, ਵੀਰਵਾਰ ਦਾ ਦਿਨ ਹੈ। 16 ਡਿਗਰੀ ਇਸ ਵੇਲੇ ਟੈਂਪਰੇਚਰ ਹੈ, ਮੌਸਮ ਬਹੁਤ ਵਧੀਆ ਖੂਬਸੂਰਤ ਹੈ। ਕੱਲ 19 ਜੂਨ ਹੋ ਜਾਣੀ ਹੈ ਤੇ ਕੱਲ ਵੀਕਐਂਡ ਹੈ। ਵੀਕਐਂਡ ਦੇ ਦਿਨ ਤੁਹਾਨੂੰ ਪਤਾ ਹੈ ਕਿ ਆਪਣਾ ਹਲਕਾ ਫੁਲਕਾ ਹੀ ਦਿਨ ਹੁੰਦਾ ਹੈ, ਬੜੀ ਖੂਬਸੂਰਤ ਵਿਸ਼ਾ ਆਪਾਂ ਕੋਈ ਗੰਭੀਰ ਨਹੀਂ ਲੈਂਦੇ, ਬਸ ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਕੁਝ ਆਪਣੀਆਂ ਮੇਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਛੋਟੇ ਮੋਟੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਹੀ ਆਪਾਂ ਖੂਬਸੂਰਤ ਜਿਹਾ ਪ੍ਰੋਗਰਾਮ ਪੇਸ਼ ਕਰਦੇ ਹਾਂ। ਲੇਕਿਨ ਅੱਜ ਦਿਨ ਬਹੁਤ ਖੂਬਸੂਰਤ ਹੈ। ਅੱਜ 5:37 ਤੇ ਕੱਲ ਦਿਨ ਚੜੇਗਾ, ਸੁਬਹਾ ਸੂਰਜ ਦੇਵਤਾ ਦੇ ਦਰਸ਼ਨ ਤੁਸੀਂ ਕਰੋਗੇ ਔਰ 9:04 ਤੇ ਕੱਲ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਹਵਾ ਅੱਜ ਦੀ ਤਰ੍ਹਾਂ 35-40 ਕਿਲੋਮੀਟਰ ਦੀ ਦਾ ਆਨੰਦ ਤੁਸੀਂ ਮਾਣੋਗੇ ਕੱਲ ਵੀ। ਅੱਜ ਦੇਖੋ ਮੌਸਮ, ਦੇਖੋ ਬਰਸਾਤ ਹੁੰਦੀ ਰਹੀ ਹੈ ਇੱਕ ਦੋ ਦਿਨ, ਕੱਲ ਵੀ ਬਰਸਾਤ ਹੁੰਦੀ ਰਹੀ ਹੈ, ਅੱਜ ਵੀ ਲੁਕ ਲੁਕ ਕੇ ਰੁਕ ਰੁਕ ਕੇ ਬਰਸਾਤ ਹੁੰਦੀ ਰਹੀ ਹੈ ਤੇ ਮੌਸਮ ਬੜਾ ਸਿੱਲਾ ਸਿੱਲਾ ਜਿਹਾ ਵੀ ਰਿਹਾ, ਬਰਸਾਤੀ ਬਰਸਾਤੀ ਮੌਸਮ ਵੀ ਰਿਹਾ। ਤੇ ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਉਹ ਕਹਿੰਦੇ ਵੀ ਇੱਕ ਨਾ ਜੰਗਲ ਦੇ ਵਿੱਚ ਇੱਕ ਸ਼ੇਰ ਹੈ ਸੀ, ਸ਼ੇਰ ਤੁਰਿਆ ਆ ਰਿਹਾ ਸੀ ਤੇ ਸ਼ੇਰ ਨੇ ਆਖਿਆ ਵੀ ਚੱਲ ਅੱਜ ਨਾ ਥੋੜਾ ਜਿਹਾ ਇੱਕ ਫਨ ਕਰਦੇ ਆ। ਅੱਗੇ ਉਹਨੂੰ ਅਚਾਨਕ ਇੱਕ ਬਾਂਦਰ ਮਿਲ ਗਿਆ ਤੇ ਸ਼ੇਰ ਬਾਂਦਰ ਨੂੰ ਕਹਿੰਦਾ ਕਿ ਬਾਂਦਰਾ ਯਾਰ ਦੇਖ, ਮੇਰੇ ਚੋਂ ਭਲਾ ਕੋਈ ਸਮੈਲ ਜਾਂ ਕੋਈ ਬਦਬੂ ਤਾਂ ਨਹੀਂ ਆਉਂਦੀ? ਬਾਂਦਰ ਕਹਿੰਦਾ ਨਾ ਜੀ ਨਾ, ਜੰਗਲ ਦਾ ਰਾਜਾ, ਤੁਹਾਡੇ ਚੋਂ ਬਦਬੂ ਕਿੱਦਾਂ ਆ ਸਕਦੀ ਹੈ? ਤੁਹਾਡੇ ਚੋਂ ਤਾਂ ਲਪਟਾਂ ਆਉਂਦੀਆਂ ਨੇ ਮਹਿਕਾਂ ਦੀਆਂ, ਦੂਰ ਦੂਰ ਤੱਕ ਪਤਾ ਲੱਗਦਾ ਹੈ ਕਿ ਜੰਗਲ ਦਾ ਰਾਜਾ ਆ ਰਿਹਾ। ਤੇ ਸ਼ੇਰ ਉਹਨੂੰ ਕਹਿੰਦਾ ਓਏ ਤੂੰ ਝੂਠ ਬੋਲਦਾ। ਸ਼ੇਰ ਨੇ ਮਾਰਿਆ ਉਹਦੇ ਪੰਜਾ ਤੇ ਬਾਂਦਰ ਨੂੰ ਫੜਕਾ ਕੇ ਉਹ ਮਾਰਿਆ ਮਾਰ ਦਿੱਤਾ ਉਹਨੂੰ। ਉਸ ਤੋਂ ਬਾਅਦ ਸਾਹਮਣੇ ਇਹ ਚੀਜ਼ ਸਾਰੀ ਨਾ ਹਿਰਨ ਦੇਖੀ ਜਾਂਦਾ ਸੀ। ਫਿਰ ਸ਼ੇਰ ਉਸ ਹਿਰਨ ਦੇ ਕੋਲ ਗਿਆ। ਉਸ ਹਿਰਨ ਨੂੰ ਕਹਿੰਦਾ ਵੀ ਹਿਰਨ ਯਾਰ ਦੱਸ, ਮੇਰੇ ਚੋਂ ਕੋਈ ਬਦਬੂ ਜਾਂ ਕੋਈ ਸਮੈਲ ਤਾਂ ਨਹੀਂ ਆਉਂਦੀ? ਸੋ ਹਿਰਨ ਨੇ ਦੇਖ ਲਿਆ ਸੀ ਪਹਿਲਾਂ ਬਾਂਦਰ ਦਾ ਕੀ ਹਾਲ ਹੋਇਆ ਜਿਸ ਨੇ ਸੱਚ ਬੋਲਿਆ। ਤੇ ਹਿਰਨ ਕਹਿੰਦਾ ਮਹਾਰਾਜ ਤੁਹਾਡੇ ਚੋਂ ਤਾਂ ਬਦਬੂ, ਇੰਨੀ ਬਦਬੂ, ਇੰਨੀ ਸਮੈਲ ਮਾਰਦੀ ਹੈ ਕਿ ਉਹ ਕਿਲੋ ਡੇਢ ਕਿਲੋਮੀਟਰ ਤੋਂ ਦੂਰ ਵੀ ਆ ਕੇ ਨਾ ਨੱਕ ਦੇ ਉੱਪਰ ਹੱਥ ਰੱਖ ਕੇ ਲੰਘਣਾ ਪੈਂਦਾ, ਐਡੀ ਬਦਬੂ ਤੁਹਾਡੇ ਵਿੱਚੋਂ ਆਉਂਦੀ ਹੈ। ਸ਼ੇਰ ਕਹਿੰਦਾ ਤੂੰ ਝੂਠ ਬੋਲਦਾ। ਉਹਨੇ ਮਾਰਿਆ, ਸ਼ੇਰ ਨੇ ਪੰਜਾ ਹਿਰਨ ਦੇ ਤੇ ਮਾਰ ਕੇ ਉਹ ਮਾਰਿਆ, ਉਹਨੂੰ ਵੀ ਮਾਰ ਦਿੱਤਾ। ਸਾਹਮਣੇ ਖੜੀ ਸੀ ਇੱਕ ਲੂੰਬੜੀ। ਲੂੰਬੜੀ ਨੇ ਸਭ ਕੁਝ ਦੇਖ ਲਿਆ। ਸੋ ਸ਼ੇਰ ਉਸ ਲੂੰਬੜੀ ਨੂੰ ਕਹਿੰਦਾ ਵੀ ਲੂੰਬੜੀ ਤੂੰ ਮੈਨੂੰ ਦੱਸ ਵੀ ਮੇਰੇ ਚੋਂ ਨਾ ਕੋਈ ਸਮੈਲ ਆਉਂਦੀ ਹੈ ਕਿਸੇ ਕਿਸਮ ਦੀ? ਤਾਂ ਲੂੰਬੜੀ ਤੁਹਾਨੂੰ ਪਤਾ ਬੜੀ ਚਲਾਕ ਹੁੰਦੀ ਹੈ। ਲੂੰਬੜੀ ਐਵੇਂ ਆਪਣੇ ਨੱਕ ਦੇ ਉੱਪਰ ਹੱਥ ਜਿਹਾ ਮਾਰ ਕੇ ਨਾ ਤੇ ਸ਼ੇਰ ਦੇ ਕੋਲ ਆ ਕੇ ਉਹਨੂੰ ਥੋੜਾ ਜਿਹਾ ਸੁੰਘਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੀ ਵੀ ਮੈਂ ਨਾ ਤੁਹਾਨੂੰ ਦੱਸ ਤਾਂ ਦਿੰਦੀ, ਕੋਸ਼ਿਸ਼ ਮੈਂ ਬਹੁਤ ਕੀਤੀ, ਲੇਕਿਨ ਮੌਸਮ ਥੋੜਾ ਜਿਹਾ ਸਿੱਲਾ ਜਿਹਾ ਤੇ ਮੈਨੂੰ ਨਾ ਜ਼ੁਕਾਮ ਜਿਹਾ ਹੋਇਆ ਪਿਆ ਤੇ ਮੈਨੂੰ ਪਤਾ ਨਹੀਂ ਲੱਗਦਾ ਪਿਆ ਕਿ ਤੁਹਾਡੇ ਵਿੱਚੋਂ ਸਮੈਲ ਆ ਰਹੀ ਹੈ ਜਾਂ ਕੋਈ ਬਦਬੂ ਆ ਰਹੀ ਹੈ, ਤੇ ਮੈਨੂੰ ਨਹੀਂ ਕੁਝ ਸਮਝ ਲੱਗਦੀ, ਮੇਰਾ ਨੱਕ ਦੇ ਬੰਦ ਜਿਹਾ ਹੋਇਆ ਪਿਆ, ਮੌਸਮ ਸਿੱਲਾ ਸਿੱਲਾ ਜਿਹਾ ਹੋ ਗਿਆ ਜਿਸ ਤਰ੍ਹਾਂ ਦਾ ਪਿਛਲੇ 2 ਦਿਨਾਂ ਤੋਂ। ਤੂੰ ਇੰਨਾ ਸੁਣ ਕੇ ਸ਼ੇਰ ਆਪਣੇ ਰਸਤੇ ਪੈ ਗਿਆ, ਲੂੰਬੜੀ ਆਪਣੇ ਰਸਤੇ ਪੈ ਗਈ। ਸੋ ਸਮਝਣ ਵਾਲੀ ਚੀਜ਼ ਜਿਹੜੀ ਇਹਦੇ ਵਿੱਚ ਹੈ ਨਾ ਕਿ ਨਾ ਤਾਂ ਹਰ ਵੇਲੇ ਜਿਹੜਾ ਤੁਹਾਡਾ ਝੂਠ ਹੈ ਤੁਹਾਨੂੰ ਬਚਾ ਸਕਦਾ ਹੈ। ਕਈ ਵਾਰੀ ਅਸੀਂ ਆਪਣੀ ਮੁਸੀਬਤ ਤੋਂ ਬਚਣ ਵਾਸਤੇ ਝੂਠ ਬੋਲਦੇ ਹਾਂ ਨਾ, ਤੇ ਜ਼ਰੂਰੀ ਨਹੀਂ ਵੀ ਹਰ ਵਾਰ ਤੁਹਾਡਾ ਝੂਠ ਤੁਹਾਡੀ ਬਚਾ ਕਰ ਲੂਗਾ, ਝੂਠ ਤੁਹਾਨੂੰ ਬਚਾ ਲੂਗਾ। ਤੇ ਹਰ ਵਾਰ ਜ਼ਿਆਦਾ ਸੱਚ ਬੋਲਣਾ ਵੀ ਖਤਰੇ ਤੋਂ ਖਾਲੀ ਨਹੀਂ ਹੁੰਦਾ। ਉਹ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ ਕਿ ਕਿੱਥੇ ਤੁਹਾਡਾ ਸੱਚ ਬੋਲਣ ਦੇ ਨਾਲ ਤੁਹਾਡੀ ਰੈਕੋਗਨੀਸ਼ਨ ਹੋਏਗੀ, ਕਿੱਥੇ ਤੁਹਾਡੇ ਸੱਚ ਨੂੰ ਵੀ ਝੂਠ ਸਮਝ ਲਿਆ ਜਾਏਗਾ, ਇਹ ਸੋਚਣਾ ਚਾਹੀਦਾ। ਤੇ ਤੀਸਰਾ ਮੈਸੇਜ ਇਹਦੇ ਤੋਂ ਇਹ ਮਿਲਦਾ ਲੂੰਬੜੀ ਵਾਲੇ ਤੋਂ ਕਿ ਹਰ ਵੇਲੇ ਜ਼ਰੂਰੀ ਨਹੀਂ ਕੁਝ ਬੋਲ ਕੇ ਹੀ ਆਨਸਰ ਦਿੱਤਾ ਜਾਵੇ, ਕਈ ਵਾਰ ਤੁਹਾਡੀ ਚੁੱਪ ਜਿਹੜੀ ਹੁੰਦੀ ਹੈ ਨਾ ਉਹ ਵੀ ਬੜਾ ਕੁਝ ਕਹਿ ਜਾਂਦੀ ਹੈ। ਸੋ ਜਿੱਥੇ ਲੂੰਬੜੀ ਨੇ ਇਹ ਸਾਰੀ ਚੀਜ਼ ਨੂੰ ਭਾਂਪ ਲਿਆ ਕਿ ਜੇਕਰ ਸੱਚ ਬੋਲਿਆ ਉਹ ਵੀ ਖਤਰੇ ਤੋਂ ਖਾਲੀ ਨਹੀਂ, ਜਿਹਨੇ ਬੋਲਿਆ ਜਿਹਨੇ ਝੂਠ ਬੋਲਿਆ ਉਹ ਵੀ ਖਤਰੇ ਤੋਂ ਖਾਲੀ ਨਹੀਂ, ਉਹਨੇ ਆਪਣੇ ਦਿਮਾਗ ਤੋਂ ਆਪਣੀ ਚਲਾਕੀ ਤੋਂ ਕੰਮ ਲਿਆ, ਉਹ ਚੁੱਪ ਰਹਿ ਗਈ। ਸੋ ਕਈ ਵਾਰ ਜ਼ਿੰਦਗੀ ਦੇ ਵਿੱਚ ਸਾਨੂੰ ਵੀ ਜ਼ਰੂਰੀ ਨਹੀਂ ਕਿ ਜਿਹੜਾ ਤੁਹਾਡੇ ਨੂੰ ਕੁਝ ਕਵੇ ਤੁਸੀਂ ਉਸਨੂੰ ਜਵਾਬ ਦੇਣਾ ਹੀ ਦੇਣਾ, ਰਿਐਕਸ਼ਨ ਕਰਨਾ ਹੀ ਕਰਨਾ, ਕੋਈ ਜ਼ਰੂਰੀ ਨਹੀਂ। ਕਈ ਵਾਰ ਤੁਹਾਡੀ ਚੁੱਪ ਜਿਹੜੀ ਬਹੁਤ ਵੱਡਾ ਆਨਸਰ ਤੁਹਾਨੂੰ ਦੇ ਜਾਂਦੀ ਹੈ, ਪੁੱਛਣ ਵਾਲੇ ਨੂੰ, ਤੁਹਾਡੇ ਉੱਪਰ ਘੂਰਨ ਵਾਲੇ ਨੂੰ, ਤੁਹਾਡੇ ਉੱਪਰ ਤਨਜ਼ ਕਸਣ ਵਾਲੇ ਨੂੰ, ਤੁਹਾਡੇ ਉੱਪਰ ਸਟਾਇਰ ਕਰਨ ਵਾਲੇ ਨੂੰ, ਤੁਹਾਡੀ ਚੁੱਪ ਬੜਾ ਵੱਡਾ ਜਵਾਬ ਦੇ ਜਾਂਦੀ ਹੈ। ਕਈ ਵਾਰ ਤੁਹਾਡੀ ਸਮਾਈਲ ਬੜਾ ਵੱਡਾ ਜਵਾਬ ਦੇ ਜਾਂਦੀ ਹੈ, ਵੱਡੀਆਂ ਤੋਂ ਵੱਡੇ ਤੁਹਾਡੇ ਗੁਨਾਹ, ਵੱਡੀਆਂ ਤੋਂ ਵੱਡੀਆਂ ਤੁਹਾਡੀਆਂ ਮੁਸ਼ਕਲਾਂ ਦੇ ਵਿੱਚੋਂ ਤੁਹਾਡੀ ਸਮਾਈਲ, ਤੁਹਾਡੀ ਮੁਸਕਰਾਹਟ ਹੈ ਨਾ ਜਿਹੜੀ, ਉਹ ਤੁਹਾਨੂੰ ਬਾਹਰ ਨਿਕਾਲ ਦਿੰਦੀ ਹੈ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, 647-300-5753 ਸਾਡੇ ਸਟੂਡੀਓ ਦਾ ਨੰਬਰ ਹੈ, ਫੋਨ ਦਾ ਇੰਤਜ਼ਾਰ ਹੈ ਮੈਂ ਤੁਹਾਨੂੰ, ਤੁਸੀਂ ਗੱਲਬਾਤ ਕਰੋਗੇ। ਅੱਜ ਇੱਕ ਹੋਰ ਬੜਾ ਮਹੱਤਵਪੂਰਨ ਦਿਨ ਹੈ ਸਾਡੇ ਲਈ, ਉਸ ਦੀ ਗੱਲ ਕੀਤੇ ਬਿਨਾਂ ਮੈਂ ਨਹੀਂ ਰਹਿ ਸਕਦਾ। ਅਸੀਂ ਦੇਖੋ ਗੁਰੂਆਂ ਪੀਰਾਂ ਦੀ ਧਰਤੀ ਤੋਂ ਆਏ ਹਾਂ, ਗੁਰੂਆਂ ਪੀਰਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਸਥਾਨ ਹੈ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮਾਨਿਓ ਗ੍ਰੰਥ, ਗੁਰੂ ਸਾਹਿਬਾਨ ਨੇ ਸਾਨੂੰ ਉਦੇਸ਼ ਦਿੱਤਾ, ਅਤੇ ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਸ਼ਾਮਿਲ ਹੈ, ਉਹਨਾਂ ਦੇ ਵਿੱਚੋਂ ਇੱਕ ਜਿਨ੍ਹਾਂ ਨੇ 1604 ਈਸਵੀ ਦੇ ਵਿੱਚ ਨਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਸਾਨੂੰ ਉਹ ਅਦੁੱਤੀ ਐਸਾ ਗੁਰੂ ਸਾਹਿਬਾਨ ਦੇ ਨਾਲ ਮਿਲਾ ਦਿੱਤਾ ਜਿਸ ਨੂੰ ਅਸੀਂ ਅੱਜ ਤੱਕ, ਜਿਸ 'ਤੇ ਅਸੀਂ ਮਾਣ ਕਰਦੇ ਹਾਂ, ਜਿਸ ਦੇ ਵਿੱਚ ਅਸੀਂ ਅਥਾਹ ਵਿਸ਼ਵਾਸ ਰੱਖਦੇ ਹਾਂ, ਜਿਸ ਦੇ ਵਿੱਚ ਅਸੀਂ ਅਥਾਹ ਆਸਥਾ ਜਿਹੜੀ ਰੱਖਦੇ ਹਾਂ, ਉਸ ਮਹਾਨ ਸ਼ਹੀਦੀ ਸ਼ਹਾਦਤ ਦੇਣ ਵਾਲੇ ਗੁਰੂ ਅਰਜਨ ਦੇਵ ਜੀ ਦਾ ਅੱਜ ਨਾ ਸ਼ਹੀਦੀ ਦਿਨ ਹੈ। ਸੋ ਬੀਬੀ ਗੋਸਲ ਜੀ ਨਾਲ ਪਹਿਲੇ ਗੱਲ ਕਰਦੀ। ਹਾਂਜੀ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਦੱਸਿਆ ਬਹੁਤ, ਦੇਖੋ ਚੁੱਪ ਰਹਿਣ ਚ ਕਿੰਨਾ ਤੁਸੀਂ ਚਿਣੇ ਰਹਿ ਜਾਂਦੇ ਆ,
0: ਬੜੀਆਂ ਬੜੀਆਂ ਤੁਹਾਡੀਆਂ ਮੁਸ਼ਕਿਲਾਂ ਹੱਲ ਹੋ ਜਾਂਦੀਆਂ।
1: ਹਾਂਜੀ, ਪਰ ਚੁੱਪ ਰਹਿਣਾ ਵੀ ਸਿੱਖਣਾ ਹੋਣਾ
0: ਚਾਹੀਦਾ। ਬਸ ਬਸ ਇਹੀ ਤੇ ਪ੍ਰੋਬਲਮ ਹੈ ਜੀ, ਉਹ ਸ਼ੈਤਾਨੀ ਨਾਲ ਬਚ ਕੇ ਦੇਖੋ।
1: ਸਾਡੇ ਗੁਰਦੁਆਰੇ ਸ਼ਹੀਦੀ ਦਿਨ ਮਨਾਇਆ ਗਿਆ, ਬਸ ਦੇਖੋ ਜੀ ਉਹਨਾਂ ਦੀ ਉਹਨਾਂ ਦੀ ਉਹ ਗੁਰੂ ਸੀਗੇ, ਉਹਨਾਂ ਦੇ ਉਹ ਜੋ ਕਰਦੇ ਸੀਗੇ, ਪਹਿਲਾਂ ਤਾਂ ਪੈਸੀ ਜਾਂ ਸੀ ਕਿੱਦਾਂ, ਉਹਦੇ ਭਰਾ ਨੂੰ ਭਰਾ ਨੇ ਬੜਾ ਦੁਖੀ ਕੀਤਾ, ਉਹ
0: ਪਿਰਥੀ ਚੰਦ ਨੇ ਜੀ ਜੀ ਜੀ
1: ਚਲੋ
0: ਆਪਾਂ ਕਰਦੇ ਆ ਗੱਲਬਾਤ ਕਰਦੇ ਆ ਕੰਟੀਨਿਊ, ਅੱਜ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਸ਼ੁਕਰੀਆ ਸ਼ੁਕਰੀਆ। ਸੋ ਦੋਸਤੋ, ਅੱਜ ਆਪਾਂ ਗੱਲਬਾਤ ਕਰਾਂਗੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਰੇ ਅੱਜ ਦੇ ਦਿਨ। ਦੇਖੋ ਅਸਲ ਦੇ ਵਿੱਚ ਇਹ ਤਰੀਕ ਹੈਗੀ ਸੀ 30 ਮਈ 1606, 15 ਅਪ੍ਰੈਲ 1563 ਨੂੰ ਉਹਨਾਂ ਦਾ ਜਨਮ ਹੋਇਆ ਸੀ, ਔਰ 30 ਮਈ 1606 ਨੂੰ ਉਹਨਾਂ ਦੀ ਸ਼ਹਾਦਤ ਜਿਹੜੀ ਉਹਨਾਂ ਨੇ ਦਿੱਤੀ ਸੀ। ਲੇਕਿਨ 18 ਜੂਨ ਹੈ, ਪਿਛਲੇ ਸਾਲ ਮੈਂ ਦੇਖ ਰਿਹਾ ਸੀ ਕਿ 2025 ਦੇ ਵਿੱਚ 16 ਜੂਨ ਨੂੰ ਉਹਨਾਂ ਦੀ ਸ਼ਹਾਦਤ ਦੇ ਦਿਨ। ਸੋ ਇਹ ਜਦੋਂ ਨਾਨਕ ਸ਼ਾਹੀ ਕੈਲੰਡਰ ਜੋ 2003 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਜੋ ਇਸ ਨੂੰ ਤਿਆਰ ਕੀਤਾ ਸੀ ਨਾ, ਤੇ ਉਹਦੇ ਮੁਤਾਬਕ ਇਹਨਾਂ ਦਿਨਾਂ ਦੇ ਵਿੱਚ ਅੰਤਰ ਜਿਹੜਾ ਨਾ, ਕਿਉਂਕਿ ਹਾੜ ਦਾ ਦਿਨ ਸੀ, ਹਾੜ ਜਿਹੜੇ ਮਹੀਨੇ ਦੇਸੀ ਮਹੀਨੇ ਹੈ ਨਾ, ਉਹਨਾਂ ਦੇ ਵਿੱਚ ਅੱਗੇ ਪਿੱਛੇ ਤਰੀਕਾਂ ਥੋੜੀਆਂ ਜਿਹੀਆਂ ਹੋ ਜਾਂਦੀਆਂ। ਪਰ ਮੇਰਾ ਖਿਆਲ ਹੈ ਕਿ ਇਹ ਇਨੀਸ਼ੀਏਟ ਲੈ ਕੇ ਨਾ ਸਿਆਣੇ ਬੰਦਿਆਂ ਨੂੰ, ਕੌਮ ਦੇ ਜਿਹੜੇ ਮੋਹਤਵਾਰ ਉਹਨਾਂ ਨੂੰ, ਕਿ ਇਹ ਇੱਕ ਦਿਨ ਪੱਕਾ ਜਿਹੜਾ ਨਾ ਨਿਸ਼ਚਿਤ ਕਰ ਲੈਣਾ ਚਾਹੀਦਾ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੇ ਭਰਮ ਭੁਲੇਖੇ ਜਿਹੜੇ ਨਾ ਰਹਿਣ। ਚਲੋ ਆਪਾਂ ਗੱਲਬਾਤ ਕਰਾਂਗੇ ਇਸੇ ਵਿਸ਼ੇ ਦੇ ਉੱਪਰ। ਤੁਸੀਂ ਕੋਈ ਆਪਣੇ ਵਿਚਾਰ ਪੇਸ਼ ਕਰਨੇ ਹੋਣ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਰੇ, ਕਿ ਉਹਨਾਂ ਦੀ ਸ਼ਹਾਦਤ ਦਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਕੀ ਮੁੱਲ ਹੈ, ਕੀ ਅਹਿਮੀਅਤ ਹੈ। ਸਭ ਤੋਂ ਪਹਿਲੇ ਸ਼ਹਾਦਤ ਜਿਹੜੀ ਨਾ, ਉਹ ਗੁਰੂ ਅਰਜਨ ਦੇਵ ਜੀ ਦੀ ਮੰਨੀ ਜਾਂਦੀ ਹੈ, ਜਿਸ ਦਾ ਇੰਨਾ ਸਾਡੇ ਮਨ ਦੇ ਵਿੱਚ ਅਫਸੋਸ ਵੀ ਹੈ, ਸਾਨੂੰ ਮਾਣ ਵੀ ਹੈ ਇਸ ਚੀਜ਼ ਦਾ ਕਿ ਉਹਨਾਂ ਨੇ ਉਸ ਸਮੇਂ ਦੀ ਹਕੂਮਤ ਦੇ ਅੱਗੇ ਝੁਕਿਆ ਆਇਆ ਨਹੀਂ ਆਪਣਾ ਸਿਰ, ਤੇ ਸ਼ਹਾਦਤ ਦੇ ਦਿੱਤੀ। ਸੋ ਗੱਲਬਾਤ ਕਰਾਂਗੇ, ਲੇਕਿਨ ਪਹਿਲਾਂ ਇੱਕ ਪਿਆਰਾ ਜਿਹਾ ਇਸੇ ਤਰ੍ਹਾਂ ਦਾ ਹੀ ਇੱਕ 2-4 ਸ਼ਬਦ ਜਿਹੜੇ ਆਪਾਂ ਸੁਣਦੇ ਹਾਂ, ਤੇ ਫਿਰ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਦੇ ਹਾਂ। 647-367-5353 6473

ਕਿੰਨਾ ਦੇਖੋ ਸ਼ੁਰੂਆਤ ਹੋਈ ਹੈ ਵਾਹਿਗੁਰੂ ਸ਼ਬਦ ਵਾਹਿਗੁਰੂ ਵਾਹਿਗੁਰੂ। ਕੋਸ਼ਿਸ਼ ਕਰਿਓ ਜੇ ਕਿਸੇ ਨੂੰ ਜਾਣਕਾਰੀ ਹੋਏ ਕਿ ਵਾਹਿਗੁਰੂ ਸ਼ਬਦ ਦਾ ਅਰਥ ਕੀ ਹੈ, ਇਹ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ। ਲੇਕਿਨ ਥੋੜ੍ਹਾ ਜਿਹਾ ਪਹਿਲੇ ਸ਼ਬਦ ਚੱਲ ਰਹਿਣ ਦਿਓ, ਇਹ ਲਫ਼ਜ਼ ਆਪਾਂ ਸੁਣ ਲਈਏ, ਫਿਰ ਜ਼ਰੂਰ ਮੈਨੂੰ ਫੋਨ ਕਰਕੇ ਦੱਸਿਓ ਕਿ ਵਾਹਿਗੁਰੂ ਸ਼ਬਦ ਦਾ ਮੀਨਿੰਗ ਕੀ ਹੈ। ਆਪਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਬੋਲਦੇ ਹਾਂ, ਅੱਛਾ ਵੀ ਲੱਗਦਾ, ਮਨ ਨੂੰ ਸਕੂਨ ਵੀ ਮਿਲਦਾ ਬੋਲਣ ਤੋਂ ਬਾਅਦ, ਲੇਕਿਨ ਇਸ ਦਾ ਮੀਨਿੰਗ ਸਮਝਣ ਦੀ ਕਦੇ ਕੋਸ਼ਿਸ਼ ਕੀਤੀ ਹੈ ਕਿ ਵਾਹਿਗੁਰੂ ਦਾ ਅਰਥ ਕੀ ਹੈ? ਇਹ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ, ਫਿਰ ਆਪਾਂ ਡਿਸਕਸ ਕਰਕੇ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਵਾਹਿਗੁਰੂ ਦਾ ਅਰਥ ਕੀ ਹੈ। ਤੇ ਹੁਣ ਆਪਾਂ ਸੁਣਦੇ ਹਾਂ ਸ਼ਬਦ, ਇਸ ਤੋਂ ਬਾਅਦ ਜ਼ਰੂਰ ਫੋਨ ਕਰਿਓ ਇਸ ਵਾਲੇ।

0: 6473653 ਸਾਡੇ ਸਟੂਡੀਓ ਦਾ ਨੰਬਰ ਹੈ 6473675353। ਮੈਂ ਪੁੱਛਿਆ ਸੀ ਕਿ ਵਾਹਿਗੁਰੂ ਸ਼ਬਦ ਦਾ ਅਰਥ ਜੇ ਕਿਸੇ ਤੁਹਾਡੇ ਦਿਮਾਗ ਵਿੱਚ ਹੋਵੇ, ਸਾਰੇ ਆਪਾਂ ਬੋਲਦੇ ਹਾਂ, ਸਾਰੇ ਬੋਲਦੇ, ਤੁਹਾਨੂੰ ਪਤਾ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 16 ਵਾਰ ਵਾਹਿਗੁਰੂ ਸ਼ਬਦ ਦਾ ਇਸਤੇਮਾਲ ਹੋਇਆ, 16 ਵਾਰ। ਔਰ 16 ਵਾਰ ਦੇ ਵਿੱਚੋਂ ਬਹੁਤ ਸਭ ਤੋਂ ਜ਼ਿਆਦਾ ਵਾਰ ਜੇ ਇਸ ਸ਼ਬਦ ਦਾ ਇਸਤੇਮਾਲ ਕੀਤਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰਬਾਣੀ ਦੇ ਵਿੱਚ, ਤੇ ਭੱਟਾਂ ਦੇ ਵਿੱਚੋਂ ਇੱਕ ਭੱਟ ਹੋਏ ਨੇ, ਉਹਨਾਂ ਦਾ ਨਾਮ ਸੀ ਗਿਆਨਦ, ਗਿਆਨਦ ਭਗਤ ਤੇ ਉਹਨਾਂ ਦਾ ਨਾਮ ਸੀ। 11 ਭੱਟਾਂ ਦੀ ਬਾਣੀ ਜਿਹੜੀ ਮਿਲਦੀ ਹੈ, ਤੇ ਉਹਨਾਂ ਨੇ ਸਭ ਤੋਂ ਜ਼ਿਆਦਾ ਵਾਰ ਵਾਹਿਗੁਰੂ ਸ਼ਬਦ ਦਾ ਇਸਤੇਮਾਲ ਕੀਤਾ ਗੁਰਬਾਣੀ ਦੇ ਵਿੱਚ, ਤੇ ਟੋਟਲ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 16 ਵਾਰ ਇਸ ਦਾ ਇਸਤੇਮਾਲ ਹੋਇਆ। ਸੋ ਜ਼ਰੂਰ ਗੱਲ ਕਰਿਓ ਜੇ ਕਿਸੇ ਦੋਸਤ ਮਿੱਤਰ ਨੂੰ ਜਾਣਕਾਰੀ ਹੋਏ ਕਿ ਵਾਹਿਗੁਰੂ ਸ਼ਬਦ ਦਾ ਪੂਰਾ ਫੁੱਲ ਮੀਨਿੰਗ ਕੀ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। 4444 ਨੰਬਰ ਹੈ ਜੀ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਤੁਹਾਡੀ, ਮੈਂ ਤਾਂ ਤੁਹਾਨੂੰ ਔਨ ਏਅਰ ਕੀਤਾ ਸੀ, ਤੁਹਾਡੀ ਕਾਲ ਡਿਸਕਨੈਕਟ ਹੋ ਗਈ, ਤੁਸੀਂ ਦੁਬਾਰਾ ਕਾਲ ਕਰੋ ਤੇ ਆਪਣੀ ਗੱਲਬਾਤ ਜਿਹੜੀ ਹੋ ਸਕਦੀ ਹੈ 6473653653 6473653353 ਸਾਡੇ ਸਟੂਡੀਓ ਦਾ ਨੰਬਰ ਹੈ। ਸੋ ਵਾਹਿਗੁਰੂ ਸ਼ਬਦ ਦਾ ਇਸਤੇਮਾਲ 16 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਇਆ, ਤੇ ਤੁਹਾਡੀ ਨਜ਼ਰ ਦੇ ਵਿੱਚ ਤੁਹਾਡੇ ਮੁਤਾਬਕ ਇਸ ਸ਼ਬਦ ਦਾ ਅਰਥ ਸਿੰਪਲ ਸ਼ਬਦਾਂ 'ਚ ਅਸੀਂ ਕਰਨਾ ਹੋਵੇ ਤਾਂ ਕੀ ਕਰ ਸਕਦੇ ਹਾਂ, ਅਸੀਂ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ
0: ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਵੈਸੇ ਤਾਂ ਨਹੀਂ ਪਤਾ ਬਹੁਤ ਚੰਗੀ ਤਰ੍ਹਾਂ ਕਿ ਵਾਹਿਗੁਰੂ ਦਾ ਕੀ ਮਤਲਬ ਹੈ, ਕਿੱਦਾਂ ਇਹ ਕੰਬੀਨੇਸ਼ਨ ਬਣਿਆ।
0: ਜੀ ਜੀ ਜੀ।
1: ਪਰ ਕਦੀ ਕਦੀ ਸੁਣਦੇ ਰਹੀ ਦਾ ਪ੍ਰਚਾਰਕ ਜਿਹੜੇ ਗੱਲਾਂ ਕਰਦੇ ਆ ਗੁਰਦੁਆਰਿਆਂ ਚ ਪ੍ਰੋਗਰਾਮ ਹੁੰਦੇ ਆ।
0: ਜੀ ਜੀ।
1: ਤੇ ਕਦੀ ਇੱਕ ਵਾਰੀ ਸੁਣਿਆ ਸੀ ਕਿਸੇ ਨੇ ਇਹਦਾ ਦੱਸਿਆ ਕਿ ਵਾਹਿਗੁਰੂ ਦਾ ਰਾਮ ਜਿਹੜਾ ਵਾਹਵਾ ਉਹਦਾ ਮਤਲਬ ਵਰਿਆਮ ਹੈ
0: ਜੀ,
1: ਯੋਧਾ
0: ਜੀ,
1: ਤੇ ਹਾ ਹਾ ਜਿਹੜਾ ਉਹਦਾ ਮਤਲਬ ਹਰੀ ਤੋਂ ਹੈ, ਰੱਬ ਤੋਂ ਹੈ
0: ਜੀ,
1: ਤੇ ਗੱਗਾ ਜਿਹੜਾ ਉਹ ਗੁਰੂ ਨਾਨਕ ਤੋਂ ਆ, ਤੇ ਰਾਰਾ ਜਿਹੜਾ ਉਹ ਰਾਮ ਜੀ ਤੋਂ ਆ।
0: ਹਾਂ, ਚਲੋ ਆਪਣੀ ਆਪਣੀ ਐਕਸਪਲੇਨੇਸ਼ਨ ਹੈ, ਆਪਣੀ ਆਪਣੀ ਜੋ ਜੋ ਕਿਸੇ ਨੂੰ ਜਿਸ ਤਰ੍ਹਾਂ ਅੱਛਾ ਲੱਗਿਆ, ਵੈਸੇ ਮਾੜਾ ਇਹਦੇ ਵਿੱਚ ਵੀ ਕੁਝ ਨਹੀਂ, ਗਲਤ ਇਹਦੇ ਵਿੱਚ ਵੀ ਕੁਝ ਨਹੀਂ ਹੈਗਾ।
1: ਹਾਂ ਨਹੀਂ, ਅਸੀਂ ਜਿੱਦਾਂ ਸੁਣਿਆ ਵੈਸੇ ਸੁਣੇ, ਇੱਦਾਂ ਸੁਣ ਕੇ ਬਸ ਮੈਂ ਤੁਹਾਨੂੰ ਦੱਸਿਆ, ਮੈਂ ਕਿਹਾ ਵੀ
0: ਚਲੋ ਕੋਈ ਨੀ ਹੋਰ ਦੋਸਤਾਂ ਤੋਂ ਵੀ ਪੁੱਛਦੇ ਹਾਂ, ਤੇ ਫਿਰ ਮੈਨੂੰ ਜਿੰਨੀ ਕੁ ਸਮਝ ਲੱਗੀ ਹੈ, ਮੈਂ ਜਿੰਨਾ ਕੁ ਪੜ੍ਹਿਆ, ਮੈਨੂੰ ਜੋ ਲੱਗੀ ਮੈਂ ਵੀ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਤੇ ਇਹਦੇ ਵਿੱਚ ਜਿਹੜਾ ਤੁਸੀਂ ਦੱਸਿਆ ਨਾ, ਇਹਦੇ ਵਿੱਚ ਵੀ ਗਲਤ ਇਹਦੇ ਵਿੱਚ ਵੀ ਕੁਝ ਨਹੀਂ ਹੈ, ਬਹੁਤ ਕੁਝ ਸਮਾਇਆ ਹੋਇਆ ਇਸ ਵਾਹਿਗੁਰੂ ਸ਼ਬਦ ਦੇ ਵਿੱਚ, ਤੇ ਆਪਾਂ ਹੋਰ ਵੀ ਦੋਸਤਾਂ ਨੂੰ ਪੁੱਛਦੇ ਹਾਂ ਤੇ ਸ਼ੇਅਰ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ 6473653353 ਸਾਡੇ ਸਟੂਡੀਓ ਦਾ ਨੰਬਰ ਹੈ 6473675353, ਤੇ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ। ਇੱਕ ਸ਼ਾਇਰ ਨੇ ਬੜਾ ਖੂਬਸੂਰਤ ਲਿਖਿਆ, ਉਹ ਕਹਿੰਦਾ ਕਿ ਜਦ ਪਾਪ ਦੀ ਤਵੀ ਤਪਦੀ ਹੈ ਤੇ ਜ਼ੁਲਮ ਦੇਗ ਅੰਦਰ ਖੌਲਦਾ ਹੈ, ਤਦ ਅਕਾਲ ਪੁਰਖ ਗੁਰੂ ਅਰਜਨ ਦੇਵ ਅੰਦਰੋਂ ਵਾਹਿਗੁਰੂ ਵਾਹਿਗੁਰੂ ਇਲਾਹੀ ਨਾਦ ਬੋਲਦਾ ਹੈ। ਜਦ ਪਾਪ ਦੀ ਤਵੀ ਤਪਦੀ ਹੈ ਤੇ ਜ਼ੁਲਮ ਵੇਗ ਅੰਦਰ ਖੌਲਦਾ ਹੈ, ਤਦ ਅਕਾਲ ਪੁਰਖ ਗੁਰੂ ਨਾਨਕ ਗੁਰੂ ਅਰਜਨ ਦੇਵ ਅੰਦਰੋਂ ਵਾਹਿਗੁਰੂ ਵਾਹਿਗੁਰੂ ਇਲਾਹੀ ਨਾਦ ਬੋਲਦਾ ਹੈ। ਤੱਤੀ ਤਵੀ ਖਾਮੋਸ਼ ਬਨ ਹੋ ਠੰਡੀ, ਸਰਬ ਸੰਤਾਂ ਦੇ ਸੀਨੇ ਠੰਡ ਪਾ ਜਾਂਦੀ, ਤੱਤੀ ਰੇਤ ਇਲਾਹੀ ਕੇਸਾਂ ਉੱਤੇ ਕੋਈ ਤਾਜ ਇਲਾਹੀ ਸਜਾ ਜਾਂਦੀ, ਸੂਫੀ ਸੰਤਾਂ ਮੀਆਂ ਸਭ ਵੇਖ ਕੌਤਕ, ਰੂਹ ਕੰਬਦੀ ਦੇ ਨਾਲ ਕੁਰਲਾ ਉੱਠਦਾ, ਤੱਤੀ ਤਵੀ ਤੇ ਬੈਠਾ ਹਜ਼ੂਰ ਸਾਈਂ, ਭਾਣਾ ਮੀਠਾ ਕਹਿ ਗਹਿਰਾ ਮੁਸਕਰਾ ਉੱਠਦਾ, ਰਾਵੀ ਰਾਮ ਰਾਮ ਕਹਿ ਧੰਨ ਹੋਈ ਮਾਰੇ ਖੁਸ਼ੀ ਦੇ ਜਿਵੇਂ ਸੈਲਾਬ ਆਇਆ, ਸੱਚੇ ਪਾਤਸ਼ਾਹ ਰਾਣੀ ਦੇ ਗੱਲ ਲੱਗੇ ਧੰਨ ਹੋਈ ਰਾਵੀ ਕਿ ਅੰਮ੍ਰਿਤ ਬਨ ਆਬ ਆਇਆ, ਅੰਮ੍ਰਿਤ ਬਨ ਆਬ ਆਇਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 8012 ਜੀ, ਆਇਆਂ ਨੂੰ ਜੀ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।
1: ਵਾਹਿਗੁਰੂ ਜੀ, ਜਦੋਂ ਅੰਦਰੋਂ ਲਗਨ ਲੱਗ ਜਾਂਦੀ ਆ ਉਹ ਪਰਮਾਤਮਾ ਦੇ ਨਾਲ, ਤੇ ਅੰਦਰੋਂ ਉਚਾਰ ਹੁੰਦਾ ਵਾਹ
0: ਜੀ ਜੀ ਜੀ, ਬਿਲਕੁਲ ਬਿਲਕੁਲ ਠੀਕ ਹੈ ਜੀ। ਤੁਸੀਂ ਪਹਿਲਾਂ ਅੱਧਾ ਸਹੀ ਦੱਸਤਾ ਜੀ ਮੈਨੂੰ, ਮੇਰੇ ਮੁਤਾਬਕ ਜਿੰਨਾ ਮੈਨੂੰ ਪਤਾ ਉਹਦੇ ਮੁਤਾਬਕ, ਬਾਕੀ ਤੁਸੀਂ ਵੀ ਬਿਲਕੁਲ ਸਹੀ ਹੋ। ਦੇਖੋ ਵਾਹਿਗੁਰੂ ਸ਼ਬਦ ਇਸ ਤਰ੍ਹਾਂ ਦਾ ਹੈ, ਇਹਨੂੰ ਜਿਸ ਵੀ ਮਰਜ਼ੀ ਸੈਂਸ ਦੇ ਵਿੱਚ ਤੁਸੀਂ ਲੈ ਲਓ, ਤੁਹਾਡੇ ਵਾਸਤੇ ਇਹ ਲਾਭਦਾਇਕ ਹੈ ਹੀ ਹੈ।
1: ਬਿਲਕੁਲ,
0: ਤੇ ਮੇਰੇ ਮੁਤਾਬਕ ਅੱਧਾ ਕੁ ਸਹੀ ਤੁਸੀਂ ਦੱਸਤਾ, ਅੱਧਾ ਕੁ ਮੈਂ ਇਹਨੂੰ ਕਰੈਕਟ ਕਰੂੰਗਾ। ਆਪਾਂ ਹੁਣ ਅਗਲੇ ਸਰੋਤੇ ਦੀ ਗੱਲ ਸੁਣਦੇ ਹਾਂ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ।
2: ਵਾਹਿਗੁਰੂ ਦਾ ਮਤਲਬ ਹੈਗਾ ਕਹਿੰਦੇ ਵਾਹ ਮਾਲਕਾ, ਵੰਡਰਫੁਲ
0: ਜੀ,
2: ਵੰਡਰਫੁਲ ਤਾਰੀਫ ਕਰਨੀ ਹੁੰਦੀ
0: ਜੀ,
2: ਵਾਹ ਮਾਲਕਾ
0: ਜੀ,
2: ਪਹਿਲੇ
0: ਚ ਤਾਰੀਫ ਹੀ ਹੈਗੀ ਹੈ ਵਾਹ ਕਹਿਣਾ, ਜਦੋਂ ਅਸੀਂ ਕਿਸੇ ਨੂੰ ਵਾਹ ਕਿਆ ਬਾਤ ਹੈ,
2: ਕਿਆ ਬਾਤ ਹੈ, ਤਾਰੀਫ ਕਰਨੀ ਮਾਲਕ ਦੀ।
0: ਤੇ
2: ਬਾਕੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸ਼ਬਦ ਜੋ ਕਹੋ, ਮੈਂ ਥੋੜਾ ਜਿਹਾ ਥੋੜੀਆਂ ਲਾਈਨਾਂ ਸੁਣਾ ਦਿਆ।
0: ਬਰੀਫ ਬਰੀਫ ਦੇ ਵਿੱਚ ਸੁਣਾ ਦਿਓ, ਕੋਈ ਗੱਲ ਨਹੀਂ।
2: ਹਾਂਜੀ। ਸਤਾ ਜਾਣਾ ਗੁਰਾਂ ਦੇ ਕੌਣ ਜੀ, ਮੁਖੋਂ ਵਾਹਿਗੁਰੂ ਵਾਹਿਗੁਰੂ ਬੋਲ ਜੀ, ਚੰਦੂ ਚੰਦਰੇ ਨੇ।

0: ਤੇ ਗੁਰਾਂ ਨੂੰ ਬਿਠਾਇਆ ਏ ਫਿਰ ਤੇਰੇ ਤਾਂ ਪੈਂਦਾ ਏ ਜੋਰ ਜੋਰ ਜੀ ਮੁਖੋਂ ਵਾਹਿਗੁਰੂ ਵਾਹਿਗੁਰੂ ਬੋਲ ਜੀ ਨੌ ਚੰਦੋ ਦੀ ਸੁਣ ਕੇ ਆਈਏ ਅੱਗੋਂ ਲੰਘਣ ਨਾ ਦਿੰਦਾ ਤੇ ਪਾਈਏ ਡੱਬਾ ਗਹਿਣਿਆਂ ਦਾ ਦਿੱਤਾ ਖੋਲ ਜੀ ਮੁਖੋਂ ਵਾਹਿਗੁਰੂ ਵਾਹਿਗੁਰੂ ਬੋਲ ਜੀ ਡੱਬਾ ਗਹਿਣਿਆਂ ਦਾ ਦੇ ਲੰਘੇ ਆਈਏ ਤੱਤੀ ਲੋਕੋ ਵੇਖ ਘਬਰਾਈਏ ਗੁਰੂ ਜੀ ਬੋਲ ਦੇਣ ਮਿੱਠੇ ਮਿੱਠੇ ਬੋਲ ਜੀ ਮੁਖੋਂ ਵਾਹਿਗੁਰੂ ਵਾਹਿਗੁਰੂ ਬੋਲ ਜੀ ਸਤਿਗੁਰ ਰਾਵੀ ਕੰਢੇ ਤੇ ਆਏ ਨੇ ਵਿੱਚ ਰਾਵੀ ਦੇ ਆਸਣ ਲਾਏ ਨੇ ਲਾਹੌਰ ਵਿੱਚ ਮੱਚੇ ਆਏ ਸ਼ੋਰ ਜੀ
1: ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਸਪੋਂਸਰਡ ਨੇ ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਿਹਾ। ਤੁਸੀਂ ਘਰ ਦੀ ਕੋਈ ਗਰੋਸਰੀ ਲੈਣੀ ਹੋਵੇ, ਕੋਈ ਬੇਕਰੀ ਦੀ ਆਈਟਮ ਲੈਣੀ ਹੋਵੇ, ਕੋਈ ਸਬਜ਼ੀਆਂ, ਕੋਈ ਫਰੂਟ, ਕੋਈ ਡਿਸਪੋਜ਼ੇਬਲ ਸਮਾਨ ਜਾਂ ਕੋਈ ਬਰਤਨ ਆਪਣੇ ਰੈਸਟੋਰੈਂਟ ਵਾਸਤੇ, ਘਰ ਵਾਸਤੇ, ਘਰ ਦੇ ਵਿੱਚ ਵਰਤਣ ਜਾਣ ਵਾਲਾ ਕੋਈ ਵੀ ਹੋਰ ਫੁਟਕਲ ਸਮਾਨ, ਕੋਈ ਛੋਟਾ ਮੋਟਾ ਔਜ਼ਾਰ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਛੋਟਾ ਮੋਟਾ ਕੋਈ ਕੰਮ ਕਰਨ ਵਾਸਤੇ, ਕੋਸਮੈਟਿਕਸ ਦਾ ਕੋਈ ਵੀ ਤੁਸੀਂ ਬਰਤਨ ਲੈਣਾ ਹੈ, ਕਿਸੇ ਵੀ ਸਾਈਜ਼ ਦਾ ਲੈਣਾ ਹੈ, ਕਿਸੇ ਵੀ ਡਿਜ਼ਾਈਨ ਦਾ ਲੈਣਾ ਹੈ, ਕਿਸੇ ਵੀ ਸ਼ੇਪ ਦਾ ਲੈਣਾ, ਸਾਡੇ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਤੁਹਾਨੂੰ ਚੀਜ਼ ਚਾਹੀਦੀ ਹੈ, ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਕੋਈ ਵਿਆਹ ਹੈ, ਕੋਈ ਸ਼ਾਦੀ ਹੈ, ਕੋਈ ਹਲਦੀ ਹੈ, ਕੋਈ ਮਹਿੰਦੀ ਹੈ, ਕੋਈ ਬਰਥਡੇ ਹੈ, ਕੋਈ ਹੋਰ ਚਰਖਾ, ਪੀੜੀ, ਜਾਗੋ, ਕਿਸੇ ਵੀ ਕਿਸਮ ਦਾ ਤੁਹਾਨੂੰ ਕੋਈ ਚੀਜ਼ ਚਾਹੀਦੀ ਹੋਏ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੈ ਉਹ ਵੀ ਤੁਹਾਨੂੰ ਮਿਲ ਜਾਏਗੀ। ਹਿੰਦੂ ਧਰਮ ਦੇ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੈ ਉਹ ਵੀ ਮਿਲ ਸਕਦੀ ਹੈ। ਕੋਈ ਪੂਜਾ ਸਮੱਗਰੀ ਚਾਹੀਦੀ ਹੈ ਕਿਸੇ ਦੇਵੀ ਦੇਵਤੇ ਦੀ, ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਮੈਡੀਸਨ ਦਵਾਈ ਜਿਹੜੀਆਂ ਅਕਸਰ ਅਸੀਂ ਪਿੰਡਾਂ ਦੇ ਵਿੱਚ ਫਸਟ ਏਡ ਦੇ ਤੌਰ ਤੇ ਘਰਾਂ ਦੇ ਵਿੱਚ ਰੱਖ ਲਿਆ ਕਰਦੇ ਸੀ ਲੇਕਿਨ ਇੱਥੇ ਅਵੇਲੇਬਲ ਨਹੀਂ ਹਨ, ਉਹ ਤੁਹਾਨੂੰ ਇੱਥੋਂ ਮਿਲ ਸਕਦੀਆਂ ਨੇ। ਫੋਨ ਨੰਬਰ 905-230-4800 905-230-4800। ਫੋਲਡਿੰਗ ਬੈੱਡ ਦੀ ਬੇਸ਼ੁਮਾਰ ਵਰਾਇਟੀ ਇੱਥੇ ਹੈ, ਤੁਸੀਂ ਇੱਕ ਵਾਰ ਜ਼ਰੂਰ ਆ ਕੇ ਦੇਖੋ। ਤੁਹਾਡੇ ਘਰ ਦੇ ਅਕੋਰਡਿੰਗਲੀ ਜਿੱਥੇ ਜਿੱਥੇ ਤੁਹਾਨੂੰ ਕੋਈ ਬੈੱਡ ਫੋਲਡਿੰਗ ਚਾਹੀਦਾ ਹੈ ਉੱਥੇ ਜਿਸ ਤਰ੍ਹਾਂ ਦੀ ਜਗ੍ਹਾ ਉਨੇ ਕੁ ਫੋਲਡ ਹੋਣ ਵਾਸਤੇ ਵੀ ਉਹ ਜਗ੍ਹਾ ਦੇ ਮੁਤਾਬਕ ਤੁਹਾਨੂੰ ਬੈੱਡ ਮਿਲ ਸਕਦਾ ਹੈ। ਇਕੱਲੇ ਪਾਵੇ ਵੀ ਫੋਲਡ ਹੋ ਸਕਦੇ ਨੇ, ਸੈਂਟਰ ਦੇ ਵਿੱਚੋਂ ਫੋਲਡ ਹੋ ਜਾਂਦਾ ਹੈ, ਚਾਰ ਜਗ੍ਹਾ ਤੋਂ ਫੋਲਡ ਹੋ ਜਾਂਦਾ ਹੈ, ਇੱਕ ਚਾਈਨੀਜ਼ ਬੈੱਡ ਇਸ ਤਰ੍ਹਾਂ ਦੇ ਵੀ ਅਵੇਲੇਬਲ ਹੈ। ਸੋ ਤੁਸੀਂ ਕਿਸੇ ਕਿਸਮ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਫੋਨ ਕਰੋ 905-230-4800 905-230-4800। ਬ੍ਰਮਟਨ ਕੈਸ਼ ਐਂਡ ਕੈਰੀ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਜਿੱਥੋਂ ਤੁਸੀਂ ਆਪਣੀ ਕਾਰ ਤੇ ਆਓ ਤੇ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ ਤੁਸੀਂ ਆਰਾਮ ਨਾਲ ਇੱਥੋਂ ਲੈ ਕੇ ਜਾ ਸਕਦੇ ਹੋ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਅਗਰ ਤੁਸੀਂ ਆਨੰਦ ਮਾਣਨਾ ਹੈ ਤਾਂ ਤੁਸੀਂ ਇੱਕ ਵਾਰ ਇਹਨਾਂ ਦਾ 40-50 ਆਈਟਮਾਂ ਦੇ ਨਾਲ ਸਜਿਆ ਹੋਇਆ ਬੁਫੇ ਜ਼ਰੂਰ ਟਰਾਈ ਕਰੋ, ਜਿਹਦੇ ਵਿੱਚ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਕਲਾਸਿਕ, ਸੀਜ਼ਨਲ, ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਦਾਲਾਂ, ਹੋਰ ਹਰ ਤਰ੍ਹਾਂ ਦੀ ਡਿਸ਼ ਤੁਹਾਨੂੰ ਮਿਲੇਗੀ। ਸਵੀਟ ਡਿਸ਼ 'ਚ ਕਈ ਕਿਸਮ ਦੀਆਂ ਮਿਲਣਗੀਆਂ, ਸੈਲਡਸ ਕਈ ਕਿਸਮ ਦੇ ਮਿਲਣਗੇ, ਤੁਸੀਂ ਇੰਜੋਏ ਕਰੋਗੇ ਜ਼ਰੂਰ। ਇੱਕ ਵਾਰ ਟੇਸਟ ਕਰੋ ਇਹਨਾਂ ਦਾ ਬੁਫੇ। ਟਿਫਨ ਲਗਵਾਉਣਾ ਹੈ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਉਹਦੀ ਕੀ ਕੀਮਤ ਹੋਏਗੀ, ਕੀ ਮੈਨਿਊ ਤੁਹਾਡਾ ਹੋਏਗਾ ਉਸ ਟਿਫਨ ਦੇ ਵਿੱਚ, ਕਿੰਨੀਆਂ ਸਬਜ਼ੀਆਂ ਹੋਣਗੀਆਂ, ਕਿੰਨੀਆਂ ਚਪਾਤੀਆਂ ਹੋਣਗੀਆਂ, ਜਾਂ ਸਵੀਟ ਡਿਸ਼ ਕਿਹੜੇ ਕਿਹੜੇ ਦਿਨ ਹੋਏਗੀ, ਹਰ ਕਿਸਮ ਦੀ ਜਾਣਕਾਰੀ ਲੈਣ ਲਈ ਫੋਨ ਕਰ ਸਕਦੇ ਹੋ 905-450-33-33 114 ਕੈਨੇਡੀ ਰੋਡ ਦਾ ਨੰਬਰ ਹੈ, ਔਰ 905-542-1333 ਐਰਨ ਮਿਲ ਪਾਰਕਵੇ 6430 ਮਿਸੀ ਸਾਗਾ ਦਾ ਨੰਬਰ ਹੈ। ਸਟਰੀਟ ਫੂਡ ਇਹਨਾਂ ਦਾ ਜ਼ਰੂਰ ਇੱਕ ਵਾਰ ਟਰਾਈ ਕਰੋ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ। ਸੋ ਯਾਦ ਰੱਖੋ ਨਾਮ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ 905-450-3333 ਵਿਲੇਜ ਆਫ ਇੰਡੀਆ 6430 ਐਰਨ ਮਿਲ ਪਾਰਕਵੇ ਮਿਸੀ ਸਾਗਾ ਫੋਨ ਨੰਬਰ 905-542-1333। ਸੋ ਗੱਲਬਾਤ ਅਸੀਂ ਕਰ ਰਹੇ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਅੱਜ ਦਿਨ ਹੈ। ਉਹਨਾਂ ਦੇ ਬਾਰੇ ਤੁਹਾਡੇ ਵਿਚਾਰ, ਉਹਨਾਂ ਦੇ ਬਾਰੇ ਤੁਹਾਡੀਆਂ ਫੀਲਿੰਗਸ, ਉਹਨਾਂ ਦੇ ਬਾਰੇ ਤੁਹਾਡੀਆਂ ਭਾਵਨਾਵਾਂ, ਤੁਸੀਂ ਆਪਣੇ ਮਨ ਦੇ ਕੋਈ ਜਜ਼ਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ। ਉਹਨਾਂ ਦੀ ਕਿੰਨੀ ਮਹਾਨ, ਕਿੰਨੀ ਕੰਟਰੀਬਿਊਸ਼ਨ ਹੈ ਦੇਖੋ ਸਿੱਖ ਧਰਮ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਜਿਸ ਨੂੰ ਗੁਰੂ ਦਾ ਦਰਜਾ ਦਿੱਤਾ ਗੁਰੂ ਸਾਹਿਬਾਨ ਨੇ, ਔਰ ਅਸੀਂ ਉਹਨੂੰ ਗੁਰੂ ਮੰਨਦੇ ਵੀ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
0: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਅੱਛਾ,
0: ਵਾਹਿਗੁਰੂ ਬਾਰੇ ਤਾਂ ਮੈਂ ਬਹੁਤ ਸਾਰੀ ਕੁਛ ਕਹਿ ਸਕਦੀ, ਵਾਹਿ ਤਾਂ ਤੁਸੀਂ ਕਹਿ ਵੀ ਤਾਂ ਵਾਹਿਗੁਰੂ ਵਾਹਿ ਤੇਰਾ ਤੁਸੀਂ ਜਿਹੜਾ ਵਾਹਿ ਹੈ ਇਹਦੇ ਨਾਲ ਸਾਨੂੰ ਬਹੁਤ ਖੁਸ਼ੀਆਂ ਮਿਲਦੀਆਂ। ਵਾਹਿਗੁਰੂ ਪਰਮਾਤਮਾ ਨੂੰ
1: ਅਸੀਂ
0: ਯਾਦ ਕਰਦੇ ਹਾਂ। ਅੱਛਾ ਜਿਹੜਾ ਅੱਛਾ ਤੁਸੀਂ ਜਿਹੜਾ ਗਾਣਾ ਜਿਹੜਾ ਗਾਇਆ ਇਹ ਕਿਹਨੇ ਗਾਇਆ?
1: ਇਹ ਮੈਂ ਤੁਹਾਨੂੰ ਹੁਣੇ ਦੇਖ ਕੇ ਦੱਸਦਾ ਜੀ, ਹੁਣ ਮੈਂ ਨਾ ਉਹ ਦੂਸਰਾ ਚੇਂਜ ਕਰ ਲਿਆ ਹੋਇਆ, ਮੈਂ ਹੁਣੇ ਤੁਹਾਨੂੰ ਦੱਸ ਦੂੰਗਾ ਕਿ ਗਾਇਆ ਕਿਸ ਨੇ ਹੋਇਆ ਜੀ।
0: ਓਕੇ ਜੀ,
1: ਠੀਕ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਨੇ?
2: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
1: ਠੀਕ ਹੈ ਜੀ, ਠੀਕ, ਬਹੁਤ ਵਧੀਆ। ਤੁਸੀਂ ਸੁਣਾਓ, ਠੀਕ ਠਾਕ ਹੋ?
2: ਹਾਂਜੀ, ਬਹੁਤ ਬਹੁਤ ਤੁਹਾਨੂੰ ਵਧਾਈਆਂ। ਹੁਣ ਕੈਨੇਡਾ ਨੇ
1: ਡਾਕਟਰ ਸਾਹਿਬ, ਤੁਸੀਂ ਅੱਜ ਨਾ ਤੁਸੀਂ ਫੁੱਟਬਾਲ ਦੇ ਖੈਰ ਸ਼ੌਕੀਨ ਹੋ, ਤੁਹਾਡੇ ਦੋਸਤਾਂ ਮਿੱਤਰਾਂ ਨੂੰ ਅਪਡੇਸ਼ਨ ਦਿਓ ਕਿ ਅੱਜ ਦੇ ਜਿਹੜੇ ਜਿਹੜੇ ਮੈਚ ਹੋਏ ਉਹਦੇ ਵਿੱਚ ਕੀ ਪੋਜੀਸ਼ਨ ਰਹੀ, ਤੇ ਕੈਨੇਡਾ ਦਾ ਵੀ ਅੱਜ ਮੈਚ ਸਹਿ ਸੀ, ਸੋ ਦੋਸਤਾਂ ਮਿੱਤਰਾਂ ਨੇ ਮੇਰੇ ਵਰਗਿਆਂ ਨੇ ਖੈਰ ਨਹੀਂ ਦੇਖਿਆ, ਤੁਸੀਂ ਦੱਸੋ ਉਹਦੀ ਅਪਡੇਸ਼ਨ ਕੀ ਹੈ?
2: ਅੱਜ ਜਿਹੜਾ ਪਹਿਲਾ ਮੈਚ ਹੋਇਆ ਸੀ ਇਹ ਹੈਗਾ ਸੀ ਕਜ਼ੈਚੀਆ ਤੇ ਸਾਊਥ ਅਫਰੀਕਾ, ਇੱਕ ਇੱਕ ਗੋਲ ਤੇ ਬਰਾਬਰੀ ਆਈ ਹੈ।
1: ਅੱਛਾ, ਬਰਾਬਰੀ। ਇਸ ਵਾਰ ਡਾਕਟਰ ਸਾਹਿਬ ਇਹ ਨਹੀਂ ਹੋਇਆ ਕਿ ਬਹੁਤ ਸਾਰੇ ਮੈਚ ਜਿਹੜੇ ਟਾਈ ਹੋਏ ਆ ਬਰਾਬਰ ਹੋਏ ਆ?
2: ਇਹ ਅੱਜ ਜਿਹੜਾ ਦੂਜਾ ਮੈਚ ਹੋਇਆ ਸਵਿਟਜ਼ਰਲੈਂਡ ਨੇ 4 ਗੋਲ ਕੀਤੇ ਤੇ ਬੋਸਨੀਆ ਹੈਦਰਾਬਾਦ ਨੇ ਉਹਨਾਂ ਨੇ 1 ਗੋਲ ਕੀਤਾ।
1: ਅੱਛਾ ਜੀ,
2: ਕੈਨੇਡਾ ਨੇ 6 ਕੀਤੇ, ਕਤਾਰ ਨੇ ਕੋਈ ਨੀ ਗੋਲ ਕੀਤਾ।
1: ਕੀ ਬਾਤ ਹੈ, ਕੈਨੇਡਾ ਨੇ 6-0 ਦੇ ਉੱਪਰ ਮੈਚ ਜਿੱਤਿਆ।
2: ਹਾਂਜੀ ਹਾਂਜੀ ਹਾਂਜੀ,
1: ਬਹੁਤ। ਫਿਰ ਤੇ ਚਲੋ, ਸਾਡੇ ਕੈਨੇਡਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ, ਸਾਡੀ ਕੈਨੇਡਾ ਦੀ ਟੀਮ ਨੂੰ ਵੀ ਬਹੁਤ ਬਹੁਤ ਮੁਬਾਰਕ। ਤੇ ਅੱਗੇ ਇਹਨਾਂ ਦੀ ਕੀ ਪੋਜੀਸ਼ਨ ਹੋਣਾ ਜੀ ਨੈਕਸਟ ਟੈਸਟ ਤੋਂ ਅੱਗੇ?
2: ਅੱਜ ਜਿਹੜਾ ਦੂਸਰਾ ਮੈਚ ਹੁਣ ਚੱਲ ਰਿਹਾ ਵਾ ਤੇ ਮੈਕਸੀਕੋ ਨੇ 1 ਗੋਲ ਕੀਤਾ ਸਾਊਥ ਕੋਰੀਆ ਦੇ ਉੱਤੇ।
1: ਜੀ ਜੀ ਜੀ ਜੀ ਜੀ ਜੀ,
2: ਕੈਨੇਡਾ
1: ਦੀ ਹੁਣ ਇਹ ਮੈਚ ਕਤਰ ਦੇ ਨਾਲ ਜਿਹੜਾ ਹੋਇਆ ਜਿੱਤ ਕੇ, ਅੱਗੇ ਇਹਨਾਂ ਨੂੰ ਕੋਈ ਮਤਲਬ ਅੱਗੇ ਦਰਜਾ ਇਹਨਾਂ ਦਾ ਉੱਪਰ ਵਧਿਆ ਕੁਝ, ਕਿਸੇ ਸਟੇਜ ਦੇ ਉੱਪਰ ਪਹੁੰਚ?
2: ਹਾਂਜੀ ਹਾਂਜੀ ਹਾਂਜੀ, ਇਹਨਾਂ ਦੇ ਇਹ ਮਤਲਬ ਇਹ ਇੱਕ ਮਤਲਬ ਇਹ ਗਰੁੱਪ ਦੇ ਵਿੱਚ ਸਭ ਤੋਂ ਉੱਪਰ ਆ ਗਏ ਨੇ।
1: ਨਹੀਂ, ਮੇਰਾ ਮਤਲਬ ਕੋਈ ਜਿੱਦਾਂ ਅੱਗੇ ਹੁੰਦਾ ਕੁਆਟਰ ਫਾਈਨਲ ਜਾਂ ਇੱਦਾਂ ਕੁਝ, ਉੱਥੇ ਪਹੁੰਚ ਗਏ ਭਲਾ ਜਾਂ ਨਹੀਂ ਅਜੇ? ਸਾਡੀ ਕੈਨੇਡਾ ਦੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਵੀ, ਤੇ ਉਹਨਾਂ ਨੂੰ ਬੈਸਟ ਵਿਸ਼ਸ ਅਗਲੇ ਮੈਚ ਵਾਸਤੇ ਵੀ, ਕਿ ਅੱਗੇ ਵੀ ਇਸ ਤਰ੍ਹਾਂ ਦੀ ਉਹ ਪਰਫਾਰਮ ਕਰਨ ਤੇ ਸਾਡੇ ਸਾਰਿਆਂ ਦੇ ਲਈ ਖੁਸ਼ੀ ਦਾ ਸਬੱਬ ਬਣੇ।
2: ਅੱਜ ਕਤਾਰ ਨੂੰ ਅੱਜ 2 ਮਤਲਬ ਰੈੱਡ ਕਾਰਡ ਮਿਲ ਗਏ।
1: ਅੱਛਾ, ਤੇ 2 ਉਹਨਾਂ ਦੇ ਪਲੇਅਰ ਬਾਹਰ ਹੋ ਗਏ
2: ਸੀ, 11 ਦੇ ਵਿੱਚੋਂ 2 ਮੁੰਡੇ ਨਿਕਲ ਗਏ ਸੀ, ਯਾਨੀ 9 ਪਲੇਅਰਾਂ ਦੇ ਨਾਲ ਉਹ ਖੇਡਦੇ ਸੀ।
1: ਕੀ ਬਾਤ ਹੈ, ਫਿਰ ਉਹਨਾਂ ਨੇ ਇਹਨਾਂ ਨੇ ਉਸ ਚੀਜ਼ ਦਾ ਫਾਇਦਾ ਉਠਾ ਲਿਆ 9 ਦੇ ਨਾਲ।
2: ਬਿਲਕੁਲ, ਫਾਇਦਾ ਵੀ ਉਠਾ ਲਿਆ ਕਿਉਂਕਿ ਉਹ ਜ਼ਿਆਦਾ ਫੋਨ ਖੇਡ ਗਏ ਜ਼ਿਆਦਾ। ਹਾਂਜੀ, ਤਾਂ ਹੀ ਉਹਨੂੰ ਰੈੱਡ ਕਾਰਡ 2 ਮਿਲ ਗਏ।
1: ਹਾਂ ਚਲੋ, ਬਹੁਤ ਵਧੀਆ ਜੀ। ਡਾਕਟਰ ਸਾਹਿਬ ਤੁਸੀਂ ਅਪਡੇਸ਼ਨ ਦਿੰਦੇ ਰਹਿਆ ਕਰੋ, ਤੁਸੀਂ ਸ਼ੌਕੀਨ ਹੋ ਮੈਨੂੰ ਪਤਾ ਲੱਗਿਆ ਮੈਚ ਮੂਚ ਦੇਖਣ ਦੇ, ਤੇ ਤੁਸੀਂ ਫੋਨ ਕਰਕੇ ਅਪਡੇਸ਼ਨ ਦਿੰਦੇ ਰਹਿਆ ਕਰੋ ਕਿ ਲੇਟੈਸਟ ਕੀ ਪੋਜੀਸ਼ਨ ਹੈ ਤੇ ਕਿਹੜਾ ਕਿਹੜਾ। ਕੱਲ, ਹਾਂ ਕੱਲ ਫਰਾਈਡੇ ਹੈ ਜੀ, ਕੱਲ ਤੁਸੀਂ ਜਰੂਰ ਦੱਸਿਓ। ਥੈਂਕ ਯੂ ਡਾਕਟਰ ਸਾਹਿਬ,
2: ਮਿਹਰਬਾਨੀ
1: ਬਹੁਤ ਬਹੁਤ। ਸੋ ਇਹ ਡਾਕਟਰ ਸਾਹਿਬ ਸੀ ਡਾਕਟਰ ਜਸਵੀਰ ਚੌਹਾਨ ਜੀ, ਵੈਸੇ ਪੇਸ਼ੇ ਵਜੋਂ ਇਹ ਡਾਕਟਰ ਵੀ ਨੇ, ਡਾਕਟਰ ਹੋਮਿਓਪੈਥੀ, ਬਹੁਤ ਲੰਬਾ ਤਜਰਬਾ ਇਹਨਾਂ ਦਾ। ਮੈਂ ਤੁਹਾਨੂੰ ਅੱਗੇ ਵੀ ਇਹਨਾਂ ਦਾ ਨੰਬਰ ਦੱਸਦਾ ਰਹਿਣਾ, 647-993-1484, 6479931484। ਬੜਾ ਤਜਰਬਾ ਵੀ ਹੈ ਹੋਮਿਓਪੈਥੀ ਦੇ ਵਿੱਚ, ਬੜਾ ਲੰਬਾ ਐਕਸਪੀਰੀਅੰਸ ਵੀ ਇਹਨਾਂ ਦਾ, ਹੱਥ ਦੇ ਵਿੱਚ ਬੜੀ ਸ਼ਫਾ ਹੈ, ਬੜੇ ਸਿਆਣੇ ਨੇ, ਸਮਝਦਾਰ ਨੇ, ਤੇ ਛੋਟੀ ਮੋਟੀ ਕੋਈ ਤੁਹਾਨੂੰ ਸਮੱਸਿਆ ਹੋਏ ਘਰ ਦੇ ਵਿੱਚ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਲੈ ਸਕਦੇ ਹੋ। ਸੋ ਗੱਲਬਾਤ ਅਸੀਂ ਕਰ ਰਹੇ ਸੀ ਗੁਰੂ ਅਰਜਨ ਦੇਵ ਜੀ ਦੀ, ਕਿ 1604 ਦੇ ਵਿੱਚ ਇਹਨਾਂ ਨੇ ਇੱਕ ਐਸਾ ਜਿਹਨੂੰ ਅਸੀਂ ਕਾਰਨਾਮਾ ਕਹਿ ਸਕਦੇ ਹਾਂ ਸਿੱਖ ਇਤਿਹਾਸ ਦੇ ਵਿੱਚ, ਕਿ ਗੁਰੂ ਗ੍ਰੰਥ ਸਾਹਿਬ ਨੂੰ ਐਡਿਟ ਕਰਕੇ, ਉਹਦੀ ਸੰਪਾਦਨਾ ਕਰਕੇ ਉਸ ਨੂੰ ਸੁਸ਼ੋਭਿਤ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ। ਔਰ ਐਡੀ ਬਾ ਕਮਾਲ ਇਹਨਾਂ ਦੀ ਉਹ ਐਫਰਟਸ ਹੈ, ਇਹਨਾਂ ਦੀ ਉਹ ਕੋਸ਼ਿਸ਼ ਹੈ, ਕਿ ਜਿਸ ਨੂੰ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 9ਵੇਂ ਗੁਰੂ ਦੀ ਬਾਣੀ ਨੂੰ ਵੀ ਉਸ ਦੇ ਵਿੱਚ ਸ਼ਾਮਲ ਕਰਕੇ ਉਸ ਨੂੰ ਗੁਰੂ ਦਾ ਦਰਜਾ ਜਿਹੜਾ ਦੇ ਦਿੱਤਾ, ਜਿਸ ਨੂੰ ਅੱਜ ਤੱਕ ਅਸੀਂ ਗੁਰੂ ਦਾ ਦਰਜਾ ਦਿੱਤਾ ਹੋਇਆ ਮੰਨਦੇ ਹਾਂ ਤੇ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ। ਤੇ ਮੇਰਾ ਆਪਣਾ ਖਿਆਲ ਹੈ ਕਿ ਉਸ ਦੇ ਵਿੱਚ ਸਾਡੀ ਹਰ ਜ਼ਿੰਦਗੀ ਦੀ ਛੋਟੀ ਤੋਂ ਛੋਟੀ ਲੈ ਕੇ ਵੱਡੀ ਤੋਂ ਵੱਡੀ ਸਮੱਸਿਆ ਦਾ ਜਿਹੜਾ ਹੱਲ ਹੈ ਨਾ ਉਹਦੇ ਵਿੱਚੋਂ ਮਿਲ ਜਾਂਦਾ ਹੈ, ਬਸ਼ਰਤੇ ਕਿ ਅਸੀਂ ਪੂਰੀ ਨਿਸ਼ਚਾ ਦੇ ਨਾਲ, ਪੂਰੀ ਨਿਸ਼ਠਾ ਦੇ ਨਾਲ, ਪੂਰੀ ਆਸਥਾ ਦੇ ਨਾਲ ਉਸ ਦਾ ਪੜ੍ਹੀਏ, ਉਸਨੂੰ ਉਸ ਬਾਣੀ ਨੂੰ ਪੜ੍ਹ ਕੇ ਉਸ ਬਾਣੀ ਨੂੰ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ, ਅਮਲ ਦੇ ਵਿੱਚ ਲੈ ਕੇ ਆਈਏ ਤਾਂ। ਤੇ ਸਿਰਫ ਤੇ ਸਿਰਫ ਇਕੱਲੇ ਪੜ੍ਹਨ ਨਾਲ ਨਹੀਂ, ਪੜ੍ਹਨ ਤੋਂ ਬਾਅਦ ਉਸਨੂੰ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲਿਆਉਣਾ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ। ਸੋ ਹਰਿਮੰਦਰ ਸਾਹਿਬ ਦੀ ਉਹਨਾਂ ਨੇ ਵੀ ਨੀਂਹ ਰਖਵਾਈ ਸਾਈਂ ਮੀਆਂ ਮੀਰ ਤੋਂ। ਦੇਖੋ ਕਿੱਡਾ ਵੱਡਾ ਵਿਜ਼ਨਰੀ ਸੀ ਗੁਰੂ ਅਰਜਨ ਦੇਵ ਜੀ, ਕਿੰਨਾ ਦੂਰ ਅੰਦੇਸ਼ੀ। ਉਸ ਤੋਂ ਬਾਅਦ ਚਾਰ ਦਰਵਾਜ਼ੇ ਜਿਹੜੇ ਉੱਥੇ ਹਰਿਮੰਦਰ ਸਾਹਿਬ ਦੇ ਵਿੱਚ, ਬਿਲਕੁਲ ਪਤਾ ਹੈ ਕਿ ਇਸ ਚੀਜ਼ ਦੇ ਪਿੱਛੇ ਵੀ ਕੀ ਉਹਨਾਂ ਦਾ ਲੌਜਿਕ ਸੀ ਕਿ ਸਾਰੇ ਧਰਮਾਂ ਦੇ ਲਈ ਉਹ ਇੱਕ ਸਮਾਨ ਹੈ। ਚਾਰ ਦਰਵਾਜ਼ੇ ਰੱਖਣ ਦੇ ਪਿੱਛੇ ਇਹੀ ਲੌਜਿਕ ਸੀ, ਇਹੀ ਉਹਨਾਂ ਦੀ ਸੋਚ ਹੈ ਸੀ। ਸੋ ਜਦੋਂ ਉਹਨਾਂ ਨੇ ਸਾਰੇ ਧਰਮਾਂ ਨੂੰ ਇੱਕ ਬਰਾਬਰ ਸਮਝ ਕੇ, ਸਾਰਿਆਂ ਨੂੰ ਇੱਕ ਸਮਾਨ ਸਮਝ ਕੇ, ਸਾਰਿਆਂ ਦੇ ਨਾਲ ਇੱਕ ਤਰ੍ਹਾਂ ਦਾ ਵਰਤਾਓ ਕੀਤਾ, ਸਾਰਿਆਂ ਨੂੰ ਆਪਣੇ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਨ ਜਦੋਂ ਉਹਨਾਂ ਨੇ ਕੀਤਾ ਨਾ, ਤਾਂ ਉਹਦੇ ਨਾਲ ਬਹੁਤ ਸਾਰੇ, ਜ਼ਰੂਰੀ ਨਹੀਂ ਇਕੱਲੇ ਸਿੱਖ ਹੀ, ਅਸੀਂ ਕਹਿ ਸਕਦੇ ਹਾਂ ਕਿ ਸਾਰੇ ਧਰਮਾਂ ਦੇ ਲੋਕ ਉਸ ਦੇ ਨਾਲ ਜੁੜੇ ਤੇ ਬਹੁਤ ਉਹਨਾਂ ਦੀ ਫੈਨ ਫੋਲੋਇੰਗ, ਉਹਨਾਂ ਦੇ ਫੋਲੋਅਰ ਬਹੁਤ ਜ਼ਿਆਦਾ ਜਦੋਂ ਵਧਣ ਲੱਗੇ ਨਾ, ਤੇ ਸਭ ਤੋਂ ਵੱਡੀ ਜਿਹੜੀ ਖੁੰਦਕ ਜਹਾਂਗੀਰ ਨੂੰ ਉਹਨਾਂ ਦੇ ਨਾਲ ਨਾ ਇਸੇ ਗੱਲ ਦੀ ਹੋਈ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਇਹ ਵੀ ਇੱਕ ਵੱਡਾ ਲੌਜਿਕ ਸੀ ਕਿ ਉਹ ਕਹਿੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀਆਂ ਬਾਣੀ ਹੈ ਉਸ ਨੂੰ ਵੀ ਇਹਦੇ ਵਿੱਚ ਸ਼ਾਮਲ ਕਰੋ, ਲੇਕਿਨ ਗੁਰੂ ਸਾਹਿਬ ਨੇ ਇਸ ਚੀਜ਼ ਤੋਂ ਨਾ ਕਰ ਦਿੱਤੀ ਵੀ ਨਹੀਂ, ਇਹ ਨਹੀਂ ਹੋ ਸਕਦਾ, ਕਿਉਂਕਿ ਇੱਕ ਗੁਰਮਤ ਦਾ ਆਸ਼ਾ ਹੈ, ਇੱਕ ਸਿਧਾਂਤ ਨੇ, ਜਿਹੜੀ ਜਿਹੜੀ ਬਾਣੀ, ਚਾਹੇ ਉਹ 15 ਭਗਤਾਂ ਦੀ ਹੋਏ, ਚਾਹੇ ਉਹ 11 ਭੱਟਾਂ ਦੀ ਹੋਏ, ਜਿਹੜੀ ਜਿਹੜੀ ਬਾਣੀ ਗੁਰਮਤ ਦੇ ਉਹਨਾਂ ਸਿਧਾਂਤਾਂ ਦੇ ਅਨੁਸਾਰ ਸੀ ਨਾ, ਉਹਨਾਂ ਨੇ ਬਿਨਾਂ ਭੇਦਭਾਵ ਤੋਂ, ਬਿਨਾਂ ਜਾਤ ਪਾਤ ਦੇ ਭੇਦਭਾਵ ਤੋਂ, ਚਾਹੇ ਉਹ ਬਾਬਾ ਫਰੀਦ ਜੀ ਸੀ, ਚਾਹੇ ਉਹ ਸਦਨਾ ਸੀ, ਚਾਹੇ ਉਹ ਨਾਮਦੇਵ ਸੀ, ਚਾਹੇ ਉਹ ਰਵਿਦਾਸ ਜੀ, ਜਿਸ ਵੀ ਜਾਤ ਪਾਤ ਧਰਮ ਮਜ਼ਹਬ ਦੇ ਨਾਲ ਕੋਈ ਸੰਬੰਧ ਰੱਖਦਾ ਸੀ, ਉਹਨਾਂ ਨੇ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕੀਤਾ, ਸਿਰਫ ਤੇ ਸਿਰਫ ਉਸ ਬਾਣੀ ਨੂੰ ਦੇਖਿਆ ਕਿ ਗੁਰਮਤ ਦੇ ਆਸ਼ੇ ਦੇ ਅਨੁਕੂਲ ਹੈ ਜਾਂ ਨਹੀਂ। ਜਿਹੜੀ ਬਾਣੀ ਗੁਰਮਤ ਦੇ ਆਸ਼ੇ ਦੇ ਅਨੁਕੂਲ ਸੀ, ਉਹਨਾਂ ਨੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਕਾਰਯੋਗ ਜਗ੍ਹਾ ਜਿਹੜੀ ਦਿੱਤੀ। ਸੋ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਅਸੀਂ ਗੁਰੂ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ, ਉਹਦੇ ਵਿੱਚ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਤੇ 4 ਗੁਰੂ ਘਰ ਦੇ ਨਿਕਟਵਰਤੀ ਸਿੰਘ, ਸੱਤਾ ਤੇ ਬਲਵੰਡ ਮਰਦਾਨਾ ਤੇ ਬਾਬਾ ਸੁੰਦਰਦਾਸ ਜੀ, ਉਹਨਾਂ ਦੀ ਵੀ ਥੋੜੀ ਥੋੜੀ ਬਾਣੀ ਸ਼ਾਮਲ ਹੈ। ਸੋ ਟੋਟਲ 36 ਮਹਾਂਪੁਰਖਾਂ ਦੀ ਬਾਣੀ ਉਹਦੇ ਵਿੱਚ ਸ਼ਾਮਲ ਹੈ, 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਤੇ 4 ਗੁਰੂ ਘਰ ਦੇ ਨਿਕਟਵਰਤੀ ਸਿੰਘ। ਮੈਂ ਅਕਸਰ ਕਈ ਵਾਰ ਕਹਿੰਦਾ ਹੁੰਦਾ ਕਿ ਜਿਸ ਤਰ੍ਹਾਂ 36 ਪ੍ਰਕਾਰ ਦਾ ਭੋਜਨ ਅਸੀਂ ਕਹਿੰਦੇ ਨਾ ਕਿ ਸਾਨੂੰ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਰਹਿਣ ਦੇ ਲਈ 36 ਪ੍ਰਕਾਰ ਦਾ ਭੋਜਨ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਬਹੁਤ ਵਧੀਆ ਇੱਕ ਨਿਯਮਤ ਹੈ, ਉਸੇ ਤਰ੍ਹਾਂ ਇਨਸਾਨ ਨੂੰ ਆਤਮਿਕ ਤੌਰ ਤੇ, ਅਧਿਆਤਮਿਕ ਤੌਰ ਤੇ, ਸਪਿਰਚੁਅਲ ਤੌਰ ਤੇ ਤੰਦਰੁਸਤ ਰੱਖਣ ਦੇ ਲਈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਂਪੁਰਖਾਂ ਦੀ ਜਿਹੜੀ ਬਾਣੀ ਹੈ ਨਾ ਉਹ ਬਹੁਤ ਸਾਡੇ ਲਈ ਆਦਰਯੋਗ ਹੈ, ਸਤਿਕਾਰਯੋਗ ਹੈ, ਸਾਡੀ ਜ਼ਿੰਦਗੀ ਦੀ ਅਗਵਾਹੀ ਕਰਦਾ ਹਰ ਖੇਤਰ ਦੇ ਵਿੱਚ, ਹਰ ਮੁਸ਼ਕਲ ਦੇ ਵਿੱਚ। ਅਰਦਾਸ ਤੁਸੀਂ ਦੇਖਦੇ ਹੋ ਨਾ ਕਿ 5ਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ, ਗੁਰੂ ਅਰਜਨ ਦੇਵ ਜੀ ਦੀ ਇੱਕ ਹੋਰ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗਾ ਕਿ ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਹੈ। ਇੱਕ ਨੋਟ ਕਰ ਲਓ, ਅਗਰ ਤੁਹਾਡੇ ਕੋਲ ਕੋਈ ਪੈਨ ਹੈ ਨਾ ਕਾਪੀ ਤੇ ਜ਼ਰੂਰ ਨੋਟ ਕਰੋ, ਇੱਕ ਤੁਹਾਡੇ ਬੜੀ ਕੰਮ ਦੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। 5134 92, ਦੁਬਾਰਾ ਫਿਰ ਮੈਂ ਰਿਪੀਟ ਕਰਦਾ, 5134 92, 5134 92। ਇਹ ਸੀਕੁਐਂਸ ਜਿਹੜਾ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂਆਂ ਦੀ ਬਾਣੀ ਦਾ ਸੀਕੁਐਂਸ ਹੈ, ਸਭ ਤੋਂ ਜ਼ਿਆਦਾ 5ਵੇਂ ਗੁਰੂ ਦੀ, 5 1, ਉਸ ਤੋਂ ਬਾਅਦ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ, ਉਸ ਤੋਂ ਬਾਅਦ 3 ਗੁਰੂ ਅਮਰਦਾਸ ਜੀ ਦੀ, ਉਸ ਤੋਂ ਬਾਅਦ 4 ਗੁਰੂ ਰਾਮਦਾਸ ਜੀ ਦੀ, ਉਸ ਤੋਂ ਬਾਅਦ 9 ਗੁਰੂ ਤੇਗ ਬਹਾਦਰ ਸਾਹਿਬ ਦੀ, ਔਰ ਉਸ ਤੋਂ ਬਾਅਦ 2 ਗੁਰੂ ਅੰਗਦ ਦੇਵ ਜੀ ਦੀ। 5134921 54 92, ਇਸ ਚੀਜ਼ ਨੂੰ ਧਿਆਨ ਚ ਰੱਖੋਗੇ ਤੁਸੀਂ ਕਦੇ ਭੁੱਲੋਗੇ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਾਹਿਬਾਨ ਦੀ ਜਿਹੜੀ ਬਾਣੀ ਹੈ ਨਾ ਉਹਦਾ ਸੀਕੁਐਂਸ ਕੀ ਹੈ। ਸਭ ਤੋਂ ਜ਼ਿਆਦਾ ਕਿਹਦੀ? ਸਭ ਤੋਂ ਜ਼ਿਆਦਾ ਗੁਰੂ ਅਰਜਨ ਦੇਵ ਜੀ ਦੀ।

0: ਇਤਫਾਕ ਨਹੀਂ ਹੈ, ਉਹ ਜਾਨੀ ਜਾਨ ਸੀ, ਉਹ ਦੂਰ ਅੰਦੇਸ਼ੀ ਸੀ ਉਹਨਾਂ ਨੂੰ, ਉਹਨਾਂ ਨੂੰ ਹਰ ਚੀਜ਼ ਦਾ ਗਿਆਨ ਸੀ, ਹਰ ਚੀਜ਼ ਦੀ ਸਮਝ ਸੀ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਸ਼ੁਰੂਆਤ ਜਿਹੜੀ ਇਸ ਜੋਤ ਦੀ ਸ਼ੁਰੂ ਹੋਈ ਸੀ ਨਾ ਗੁਰੂ ਨਾਨਕ ਦੇਵ ਜੀ ਤੋਂ। ਸੋ ਗੁਰੂ ਨਾਨਕ ਦੇਵ ਜੀ ਦਾ ਨਾਮ ਤੁਸੀਂ ਦੇਖਿਆ ਨਾ ਕਿ ਗੁਰਬਾਣੀ ਦੇ ਵਿੱਚ ਸਾਰੇ ਗੁਰੂ ਸਾਹਿਬਾਨਾਂ ਨੇ ਬਾਅਦ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ, ਭਾਵੇਂ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਰਚੀ ਹੋਏ, ਕਹੋ ਨਾਨਕ ਸੁਣ ਰੇ ਮਨਾ, ਕਿਸੇ ਵੀ ਗੁਰੂ ਸਾਹਿਬਾਨ ਨੇ ਬਾਣੀ ਰਚੀ ਵਿੱਚ ਨਾਨਕ ਸ਼ਬਦ ਆਇਆ। ਨਾਨਕ ਸ਼ਬਦ ਫਿਰ ਉਹ ਗੁਰੂ ਨਾਨਕ ਸਾਹਿਬ ਦਾ ਨਹੀਂ, ਉਹ ਨਾਨਕ ਨੂੰ ਉਹਨਾਂ ਨੇ ਪਰਮਾਤਮਾ ਦੇ ਸਮਾਨ ਸਮਝਿਆ। ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਸਰੂਪ ਨਾਮ ਉਹਨਾਂ ਦਾ ਜਿਹੜਾ ਨਾ ਬਾਕੀ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਵਿੱਚ ਜਿਹੜਾ ਉਹ ਆਇਆ। ਸੋ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਹੀ ਅੱਗੇ ਹੋਰ ਕਰਾਂਗੇ, ਜਿੰਨੀ ਕੁ ਸਮਝ ਮੈਨੂੰ ਉਸ ਦੇ ਮੁਤਾਬਕ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦਾ ਰਹੂੰਗਾ। ਅਤੇ ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ ਆਪਾਂ, 647-367-5353 ਸਾਡੇ ਸਟੂਡੀਓ ਦੇ ਨੰਬਰ ਹੈ, 6473-67-5353। ਸਾਡੇ ਅਗਲੇ ਜਿਹੜੇ ਸਪੋਂਸਰ ਨੇ ਉਹ ਹੈ ਜੀ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਸਾਡੀਆਂ ਬੀਬੀਆਂ ਭੈਣਾਂ ਨੇ। ਕੋਈ ਵੀ ਟ੍ਰੀਟਮੈਂਟ ਲੈਣਾ ਹੋਵੇ ਆਪਣੇ ਹੇਅਰਸ ਦੇ ਬਾਰੇ, ਜਾਂ ਹੋਰ ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਜਾਂ ਇਸ ਫੀਲਡ ਦੇ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ ਕਰਨਾ, ਤਾਂ ਕਿਸੇ ਕਿਸਮ ਦੀ ਵੀ ਕੋਈ ਜਾਣਕਾਰੀ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਫੋਨ ਨੰਬਰ ਨੋਟ ਕਰੋ, 905-399-8810, 9053996110, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਕੋਈ ਪ੍ਰੋਪਰਟੀ ਤੁਸੀਂ ਲੈਣੀ ਹੈ, ਕੋਈ ਪ੍ਰੋਪਰਟੀ ਤੁਸੀਂ ਵੇਚਣੀ ਹੈ, ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਇੰਦਰ ਅਰੋੜਾ ਤੇ ਰਮਨ ਕਥੂਰੀਆ। ਫੋਨ ਨੰਬਰ ਹੈ 416-525-7400, 416-525-7400। ਤੁਸੀਂ ਪ੍ਰੋਪਰਟੀ ਦੀ ਮੋਰਗੇਜ ਦੇ ਬਾਰੇ, ਡਾਊਨ ਪੇਮੈਂਟ ਦੇ ਬਾਰੇ, ਜਾਂ ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੈ ਤੁਹਾਨੂੰ, ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ, 416-525-7400, 416-525-7400। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, 0884 ਨੰਬਰ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਮਨਪ੍ਰੀਤ ਸਿੰਘ ਜੀ।
1: ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਡਾਕਟਰ ਸਾਹਿਬ ਸਾਨੂੰ ਇੱਕ ਡਾਕਟਰ ਮਨਜੀਤ ਕੌਰ ਸੋਹੀ ਆ ਡੈਂਟਿਸਟ, ਉਹਨਾਂ ਦਾ ਨੰਬਰ ਚਾਹੀਦਾ।
0: ਡਾਕਟਰ ਮਨਜੀਤ ਕੌਰ ਸੋਹੀ,
1: ਹਾਂਜੀ,
0: ਡੈਂਟਿਸਟ ਹੈ?
1: ਹਾਂਜੀ ਡੈਂਟਿਸਟ।
0: ਇਸ ਵੇਲੇ ਨਾ ਮੈਂ ਤੁਹਾਨੂੰ ਦੱਸਿਆ ਸੀ ਕਿ ਕੱਲ ਅਸੀਂ ਨਾ ਸਟੂਡੀਓ ਦੀ ਜਗ੍ਹਾ ਜਿਹੜੀ ਹੈ ਨਾ ਉਹ ਸ਼ਿਫਟ ਕੀਤੀ ਹੈ, ਤੇ ਉਹ ਕੁਝ ਡਾਇਰੀਆਂ ਕਾਪੀਆਂ ਨਾ ਉੱਪਰ ਰਹਿ ਗਈਆਂ, ਤੇ ਇਸ ਵੇਲੇ ਇਸ ਸਟੇਜ ਤੇ ਮੇਰੇ ਕੋਲੇ ਨਹੀਂ ਹੈ, ਤੇ ਮੈਂ ਤੁਹਾਨੂੰ ਕੱਲ ਜਰੂਰ ਪਤਾ ਕਰਕੇ ਦੱਸ ਦਊਂਗਾ ਜੀ ਇਸ ਬਾਰੇ। ਹੋਰ ਖੂਬਸੂਰਤ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਆਪਾਂ ਅੱਗੇ ਚਲਾਵਾਂਗੇ। ਸੁਣੋ ਜਰਾ।

0: 530 CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ

0: Rich Mohan. Contact us at richmohan.com.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905

ਕਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204

0: the locations in GTA. For more information, visit rajdhanisweets.ca.
1: Tech Spirit, हजे तक भी तुसी अगर अपने सिक्योरिटी कैमरे नहीं लगवाए ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 647-504-1557

ਚਾਲ ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ, ਬੱਲੇ ਬੱਲੇ ਆ।

0: ਕਿਆ ਬਾਤ ਹੈ, ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ ਸਭ ਨੂੰ। ਤੇ ਫਰਾਈਡੇ ਜੂਨੀਅਰ ਆ ਜਾਂਦਾ ਬੰਦਾ ਥੋੜ੍ਹਾ ਜਿਹਾ ਗਰਮ ਹੋ ਜਾਂਦਾ ਹੈ ਕਿ ਬੱਲੇ ਬਈ ਆ ਗਿਆ ਵੀਕਐਂਡ, ਕਰਦੇ ਹਾਂ ਫੰਕਸ਼ਨ, ਕਰਦੇ ਹਾਂ ਜੋਏ। ਸੋ ਰੌਣਕ ਮੇਲਾ ਲਾਉਂਦੇ ਹਾਂ, ਲੈਟਸ ਹੈਵ ਅ ਗੁੱਡ ਟਾਈਮ, ਤੇ ਅਸੀਂ ਤੁਹਾਡੇ ਨਾਲ ਗੁੱਡ ਟਾਈਮ ਪੰਜਾਬੀ ਲਹਿਰਾਂ ਦੇ ਨਾਲ ਤਾਂ ਫਿਰ ਹੋ ਹੀ ਜਾਂਦਾ ਕਿ ਨਹੀਂ, ਜਦੋਂ ਫਿਰ ਜੁੜ ਜਾਈਦਾ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ। ਸਾਨੂੰ ਵੀ ਹੁੰਦਾ ਯਾਰ ਕਿ ਤੁਸੀਂ ਸੁਣੋ ਤੇ ਆਨੰਦ ਲਓ, ਐਵੇਂ ਕੋਈ ਲੜਦਾ ਰਹੇ ਇੱਕ ਦੂਜੇ ਦੇ ਉੱਤੋਂ ਦੀ ਬੋਲੀ ਜਾਈਏ, ਉਹ ਆਪਾਂ ਕਦੇ ਨਹੀਂ ਕਰਨਾ। ਆਪਾਂ ਵਧੀਆ ਆਰਾਮ ਨਾਲ ਪਿਆਰ ਨਾਲ ਪ੍ਰੋਗਰਾਮ ਕਰੀਏ, ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਮਾਰੋ, ਅਸੀਂ ਤੁਹਾਡੇ ਨਾਲ ਮਾਰਦੇ ਹਾਂ, ਤੇ ਵਧੀਆ ਯਾਰ ਇੰਜੋਏ ਕਰਦੇ ਹਾਂ। ਉਹ ਨਾ ਹੈ ਨਹੀਂ ਇੱਕ ਬੜਾ ਵੱਡਾ ਇੰਡੀਆ ਦਾ ਕੋਈ ਚੈਨਲ ਹੈ, ਹੁਣ ਮੈਂ ਨਾਂ ਭੁੱਲ ਗਿਆ, ਉਹ ਇੱਕ ਦੂਜੇ ਨਾਲ ਗੱਲਾਂ ਬਾਤਾਂ ਜਾਂ ਜਿਹੜੇ ਜਰਨਲਿਸਟ ਜੇ ਹੁੰਦੇ ਆ ਉਹ ਗੱਲਾਂ ਕਰ ਰਿਹਾ, ਇੱਕ ਦੂਜੇ ਦੇ ਉੱਤੋਂ ਦੀ ਬੋਲ ਰਿਹਾ, ਦੂਜਾ ਉਹਦੇ ਉੱਤੋਂ ਦੀ ਬੋਲ ਰਿਹਾ, ਸਭ ਨਹੀਂ ਲੱਗਦੀ ਕਿ ਅਗਲੇ ਕਹਿ ਕੀ ਰਹੇ ਆ। ਤੇ ਸਗੋਂ ਤੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਬੰਦੇ ਨੂੰ ਸੁਣ ਕੇ ਹੋਰ ਵੀ ਟੈਨਸ਼ਨ ਆਈ ਥਿੰਕ ਕਿ ਦਿਮਾਗ 'ਚ ਆਉਂਦੀ ਹੈ ਕਿ ਯਾਰ ਇਹ ਤਾਂ ਬਹਿਸ ਕਰੀ ਜਾਂਦੇ ਆ, ਸਾਡਾ ਵੀ ਖੂਨ ਬਿਨਾਂ ਕਿਸੇ ਗੱਲੋਂ ਵੱਧ ਰਿਹਾ। ਸੋ ਥੋੜ੍ਹਾ ਚਿਲ ਰਿਲੈਕਸ ਮੋਡ ਦਾ ਪ੍ਰੋਗਰਾਮ ਆਪਣਾ ਹੁੰਦਾ, ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਤੁਸੀਂ ਸੁਣੋ ਤੇ ਤੁਹਾਡਾ ਬੀਪੀ ਨਾ ਹਾਈ ਹੋਵੇ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਇੱਕ ਫੋਨ ਨੰਬਰ ਹੈ, ਤੇ ਲਾਉਂਦੇ ਹਾਂ ਫਿਰ ਰੌਣਕਾਂ ਕਰਦੇ ਹਾਂ, ਮਿੱਠੀਆਂ ਪੇਰੀਆਂ ਗੱਲਾਂ ਬਾਤਾਂ ਸੁਣਾਉਂਦੇ ਹਾਂ, ਕੁਝ ਕੁ ਗਾਣੇ ਤੁਹਾਡੇ ਪਸੰਦ ਦੇ, ਕੁਝ ਸਾਡੇ, ਮੈਨੂੰ ਰਿਕੁਐਸਟ 2-4 ਆ ਵੀ ਗਈਆਂ ਯਾਰ। ਪ੍ਰੋਗਰਾਮ ਸ਼ੁਰੂ ਹੁੰਦਾ ਨਹੀਂ ਪਹਿਲਾਂ ਹੀ ਕੁਝ ਸੱਜਣ ਮਿੱਤਰ ਰਿਕੁਐਸਟ ਕਰ ਦਿੰਦੇ ਆ, ਵਧੀਆ ਗੱਲ ਹੈ, ਚਾਹੀਦਾ ਇੱਦਾਂ ਯਾਰ। ਹੁਣ ਤੁਹਾਨੂੰ ਪਤਾ ਕਿ ਅਸੀਂ ਆਉਣਾ ਤੇ ਅਸੀਂ ਤਾਂ ਉਡੀਕ ਕਰਦੇ ਤੁਹਾਡੀ ਰਿਕੁਐਸਟ ਆਉਣ। ਸੋ ਕੋਈ ਵੀ ਰਿਕੁਐਸਟ ਕਿਸੇ ਵੀ ਗੀਤ ਸੰਗੀਤ ਦੀ ਕਰਨੀ ਹੋਵੇ ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਇੰਸਟਾਗ੍ਰਾਮ ਤੇ ਸਾਨੂੰ ਤੁਸੀਂ ਐਨੀ ਟਾਈਮ ਮੈਸੇਜ ਕਰ ਸਕਦੇ ਹੋ, ਕੋਈ ਵੀ ਤੁਹਾਡੇ ਮਨ ਪਸੰਦ ਦਾ ਤੁਸੀਂ ਗਾਣਾ ਸੁਣਨਾ ਤਾਂ ਇੰਸਟਾਗ੍ਰਾਮ ਪੇਜ ਇਜ਼ ਪੰਜਾਬੀ ਲਹਿਰਾਂ, PUNJABILEHRAN ਮੈਸੇਜ ਕਰ ਦਿਓ, ਤੇ ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਸੁਣਾਇਆ ਜਾਵੇਗਾ। ਤੇ ਵਧੀਆ ਯਾਰ, ਤੁਹਾਡੀਆਂ ਰਿਕੁਐਸਟਾਂ ਪੂਰੀਆਂ ਕਰਦੇ ਹਾਂ। ਇੱਕ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਈਗਲ ਟਰੱਕ ਟਾਇਰ ਐਂਡ ਰਿਪੇਅਰ ਸੈਂਟਰ, ਈਗਲ ਟਰੱਕ ਟਾਇਰ ਤੇ ਅਲਾਈਨਮੈਂਟ ਸੈਂਟਰ, ਸੋਰੀ, ਟਰੱਕਾਂ ਦਾ ਓਇਲ ਚੇਂਜ, ਟਰੱਕਾਂ ਦੇ ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ ਬਹੁਤ ਹੀ ਵੱਡੇ ਡਿਸਕਾਊਂਟਡ ਰੇਟ ਤੇ। ਈਗਲ ਟਰੱਕ ਵਾਲਿਆਂ ਨੇ ਨਵੀਂ ਲੋਕੇਸ਼ਨ ਦੂਜੀ ਖੋਲ੍ਹੀ ਹੈ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਦਾ ਬਿਲਕੁਲ ਕੋਰਨਰ ਪੈਂਦਾ, ਠੀਕ ਹੈ, ਮਿਲਟਨ ਦੇ ਵਿੱਚ 401 ਤੋਂ ਉੱਤਰਨ ਸਾਰ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਗ੍ਰੈਂਡ ਓਪਨਿੰਗ ਸੇਲ ਰੇਟਸ ਦੇ ਉੱਤੇ ਤੁਸੀਂ ਮਨੂ ਨੂੰ ਅੱਜੇ ਹੀ ਫੋਨ ਕਰ ਲਓ, ਕਹਿ ਦਿਓ ਨਵੀਂ ਨੇ ਨੰਬਰ ਦਿੱਤਾ 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 6472342692 ਕੀਤਾ ਵਾਪਸੀ ਘਰ ਦੀਆਂ। ਤੁਸੀਂ ਤਾਂ ਤੁਹਾਡਾ ਪੱਕਾ ਐਨ ਟਾਈਮ ਤੇ ਛੱਡ ਦਿਓ ਕੰਮ, ਇੱਕ ਮਿੰਟ ਵੱਧ ਨੀ ਰਹਿੰਦੇ, ਇੱਕ ਮਿੰਟ ਘੱਟ ਵੀ ਨੀ ਰਹਿੰਦੇ ਕੰਮ ਤੇ। ਕਈ ਵਾਰ ਰੂਟੀਨ ਉੱਤੇ ਥੱਲੇ ਹੋ ਜਾਂਦੀ ਹੈ, ਬੰਦੇ ਦਾ ਇੱਕ ਘੰਟਾ ਵੱਧ ਲੱਗ ਜਾਂਦਾ ਜਾਂ ਥੋੜਾ, ਚਲੋ ਜੋ ਵੀ ਹੈ ਬੰਦਾ ਥੋੜਾ ਹਿੱਲ ਜਾਂਦਾ। ਚਲੋ ਹੋਰ ਸੁਣਾਓ ਕੀ ਬਣਦਾ,
1: ਬਾਕੀ ਮੌਸਮ ਵਧੀਆ ਹੋ ਗਿਆ, ਹੁਣੇ ਕੰਮ ਡਨ ਕੀਤਾ, ਨਾਲ ਹੀ ਮੀਂਹ ਆ ਗਿਆ ਮੈਂ ਕੱਲ
0: ਯਾਰ। ਚਲੋ ਮੀਂਹ ਅੱਜ ਹੀ ਆ, ਮੈਨੂੰ ਲੱਗਦਾ ਵੀਕਐਂਡ ਪੂਰਾ ਸੋਹਣਾ ਮੌਸਮ ਹੈ। ਖੰਡ ਮਿਸ਼ਰੀ ਪਤਾ ਨੀ ਮੈਂ ਕਦੇ ਸੁਣੇ ਨੀ, ਖੰਡ ਮਿਸ਼ਰੀ ਸ਼ਹਿਰੀ ਮਨ ਲੱਭ ਕੇ ਲਾ ਦਿੰਦੇ ਯਾਰ, ਮੈਨੂੰ ਲੱਗਦਾ ਨੀ ਸੁਣੇ ਇਹਨਾਂ ਦੀ ਜਿਹੜੀ ਯਾਰ ਅਨਮੁੱਲੇ ਐਲਬਮ ਉਹਦਾ ਗਾਣਾ। ਅੱਛਾ ਯਾਰਨ ਮੁੱਲੇ ਐਲਬਮ ਦਾ ਇਹ ਸੀ ਕਿ ਯਾਰ ਉਹ ਐਲਬਮ ਚ ਚਲੋ ਹੋਰ ਵੀ ਗਾਣੇ ਸੀ, ਬਟ ਜਿਹੜਾ ਯਾਰਨ ਮੁੱਲੇ ਆਇਆ ਸੀ ਉਹਨੇ ਸਾਰੇ ਗਾਣੇ ਨੂੰ ਓਵਰ ਪਾਵਰ ਕਰ ਲਿਆ ਸੀਗਾ। ਹੋਰ ਦੋ ਬੜੇ ਵਧੀਆ ਗਾਣੇ ਸੀ, ਤਿੰਨ, ਇੱਕ ਤਾਂ ਕੁੜੀਆਂ ਆਉਂਦੀਆਂ ਤੇ ਰਹਿਣੀਆਂ ਕੁੜੀਆਂ ਤੇ ਬੱਸਾਂ,
1: ਹਾਂਜੀ ਹਾਂਜੀ,
0: ਇੱਕ ਸੀ ਸੂਹੇ ਬੁੱਲਾਂ ਦੇ ਨਾਲ,
1: ਹਾਂਜੀ ਸੂਹੇ, ਇਹ ਜਿਹੜਾ ਕੁੜੀਆਂ ਦੇ ਬੱਸਾਂ ਨਾ, ਇਹ ਪਹਿਲਾਂ ਗਾਣਾ ਸ਼ੈਰੀ ਮਾਨੀ ਲਿਖ ਕੇ ਦਿੱਤਾ ਸੀਗਾ ਕਿਸੇ ਨੂੰ, ਤੇ ਉਹਨੇ ਗਾਇਆ ਸੀਗਾ ਬੰਦੇ ਨੇ, ਫਿਰ ਸ਼ੈਰੀ ਮਾਨੀ ਨੂੰ ਆਪਣੀ ਐਲਬਮ ਇਹਨੇ ਕੱਢੀ, ਬਾਅਦ ਚ ਉਹਨੇ ਫਿਰ ਆਪ ਗਾਣਾ ਗਾ ਕੇ ਇਹਨੇ ਫਿਰ ਆਪਦੀ ਐਲਬਮ ਚ ਪਾਇਆ ਸੀ
0: ਗਾਣਾ, ਗਾਇਆ ਸੀ
1: ਦਿੱਤਾ ਸੀ ਗਾਣਾ ਕਿਸੇ ਨੂੰ, ਤੇ ਮੈਨੂੰ ਹੁਣ ਯਾਦ ਨੀ ਆ ਰਿਹਾ ਗਾ, ਪਾਣੀ ਸਮਰ ਆ ਪਾਣੀ ਕੁਛ ਏਦਾਂ ਕਿ ਨਾਮ ਉਹਨੂੰ ਐਗਜੈਕਟਲੀ ਨਾਮ ਨੀ ਯਾਦ ਆ ਰਿਹਾ ਗਾ, ਐਮ ਐਚ 1 ਤੇ ਗਾਣਾ ਆਉਂਦਾ ਹੁੰਦਾ ਸੀਗਾ
0: ਅੱਛਾ
1: ਉਹਨਾਂ ਟਾਈਮ ਚ,
0: ਟੱਲੀ ਕਰਤਾ ਉਹਦੇ ਕੇ ਯਾਰੀ ਦਾ ਵਾਸਤਾ,
1: ਯਾਰੀ ਦਾ ਵਾਸਤਾ ਉਹ ਗਾਣੇ ਇੱਕ ਬਾਅਦ ਚ ਨੀ ਆਲਬਮ ਬਾਈ ਇੱਕ ਡਿਸਕ ਡਿਸਕ ਚ ਕਰੀ ਮੈਨੂੰ,
0: ਉਹ ਵੀ ਵਧੀਆ ਸੀ, ਚਲੋ ਠੀਕ ਹੈ,
1: ਐਲਬਮ ਬਹੁਤ ਵਧੀਆ ਸੀਗੀਆਂ ਉਹ ਟਾਈਮਾਂ ਜਿਹੜੀਆਂ ਆਈਆਂ ਸੀ,
0: ਸਾਰੇ ਗਾਣੇ ਵਧੀਆ ਸੀ, ਚਲੋ ਤੁਹਾਨੂੰ ਸੁਣਾਉਂਦੇ ਆ ਤੇ ਕਰੋ ਇੰਜੋਏ, ਤੇ ਤੁਹਾਡਾ ਹੁਣ ਰਿਲੈਕਸਿੰਗ ਟਾਈਮ ਹੈ, ਕਰੋ ਰਿਲੈਕਸ,
1: ਓਕੇ ਓਕੇ,
0: ਠੀਕ ਹੈ ਵੀਰੇ, ਥੈਂਕ ਯੂ ਸੋ ਮਚ ਫॉर योर ਕਾਲ, ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਵੇਖਿਆ ਕਾਲ ਕਰਨ ਦਾ ਇਹੀ ਫਾਇਦਾ, ਬਹਾਨੇ ਨਾਲ ਗੱਲਾਂ ਹੋ ਜਾਂਦੀਆਂ ਨੇ, ਮੈਨੂੰ ਤਾਂ ਇਹੀ ਹੁੰਦਾ ਯਾਰ ਤੁਹਾਡੇ ਨਾਲ ਕਿੰਨੀਆਂ ਹੁਣ ਪੁਰਾਣੀਆਂ ਗੱਲਾਂ, ਕਿਹੜੇ ਕਿਹੜੇ ਗਾਣੇ ਤੁਸੀਂ ਚੇਤੇ ਕਰਾਤੇ, ਕੁਝ ਮੈਂ ਤੁਹਾਨੂੰ ਚੇਤੇ ਕਰਾਤੇ, ਸੋ ਆਪਣੀ ਗੱਲਬਾਤ ਦਾ ਇਹੀ ਤਾਂ ਫਾਇਦਾ ਹੁੰਦਾ ਕਿ ਕੋਈ ਨਾ ਕੋਈ ਗੱਲ ਨਿਕਲ ਆਉਂਦੀ ਹੈ। ਇੱਕ ਬੜੀ ਕਮਾਲ ਦੀ ਟਰੈਕਿੰਗ ਕੰਪਨੀ ਹੈ, ਇਹਨਾਂ ਕੋਲ ਜੌਬ ਅਵੇਲੇਬਲ ਹੈ ਟਰੱਕ ਮਕੈਨਿਕ ਦੀ, ਸੋ ਤੁਸੀਂ ਇੱਕ ਸਾਲ ਦਾ ਟਰੱਕ ਮਕੈਨਿਕ ਦਾ ਐਕਸਪੀਰੀਅੰਸ ਰੱਖਦੇ ਹੋ ਤਾਂ ਤੁਸੀਂ ਫੋਨ ਨੰਬਰ ਨੋਟ ਕਰੋ ਸੁਖਵਿੰਦਰ ਭਾਜੀ ਦਾ, ਇੱਕ ਸਾਲ ਐਕਸਪੀਰੀਅੰਸ ਚਾਹੀਦਾ, ਡੇ ਸ਼ਿਫਟ ਹੈ, ਬ੍ਰੈਂਪਟਨ ਦੇ ਵਿੱਚ ਕੰਪਨੀ ਹੈ, ਨੰਬਰ ਹੈ 416-616-3345, 416-616-3345, 416-616-3345, ਇੱਕ ਵਾਰ ਫਿਰ ਟਰੱਕ ਮਕੈਨਿਕ ਦੀ ਲੋੜ ਹੈ, ਤੁਹਾਡੇ ਕੋਈ ਵੀ ਮਿੱਤਰ ਸੱਜਣ ਕਿਸੇ ਨੂੰ ਵੀ ਜੌਬ ਚਾਹੀਦੀ ਹੈ ਟਰੱਕ ਮਕੈਨਿਕ ਦੀ ਤਾਂ ਨੰਬਰ ਦੇ ਦਿਓ, ਵਧੀਆ ਕੰਪਨੀ ਹੈ, ਟੌਪ ਦੀ ਪੇ ਹੈ, 416-616-3345, 416-616-3345। ਕੈਨੇਡਾ ਨੇ ਕਰਤਾ ਗੋਲ ਬਈ, ਕਿਆ ਬਾਤ ਹੈ, ਕੈਨੇਡਾ ਵਾਲੇ ਚੱਕ ਦਿਓ ਫੱਟੇ ਹੁਣ, ਸੋ ਗੋ ਕੈਨੇਡਾ ਗੋ, ਤੇ ਇੱਕ ਗੋਲ ਹੋ ਗਿਆ, 1-0 ਹਜੇ ਟਾਈਮ ਕਾਫੀ ਪਿਆ, ਤੇ ਲਾਰੇਨ ਨੇ 16ਵੇਂ ਮਿੰਟ ਤੇ ਗੋਲ ਕੀਤਾ, ਹੁਣ 18 ਮਿੰਟ ਲੰਘੇ ਆ ਮੈਚ ਦੇ, ਕਾਫੀ ਮੈਚ ਪਿਆ, ਦੇਖਦੇ ਆ ਕੀ ਬਣਦਾ, ਅੱਜ ਤਾਂ ਬੀ ਸੀ ਪਲੇਸ ਦੇ ਵਿੱਚ ਮੈਚ ਹੋ ਰਿਹਾ ਹੈ ਕੈਨੇਡਾ ਦਾ ਤੇ ਕਤਰ ਦਾ, ਸੋ ਲੈਟ ਸੀ ਕੀ ਬਣਦਾ, ਗੁੱਡ ਲੱਕ ਟੂ ਕੈਨੇਡਾ, ਚੱਕ ਦਿਓ ਮੁੰਡਿਓ ਫੱਟੇ, ਤੇ ਅੱਜ ਦੀ ਜਿੱਤ ਤੁਹਾਡੀ ਹੈ, ਠੀਕ ਹੈ, ਲਾਤੀ ਸਟੈਂਪ ਆਪਾਂ ਵੀ ਕਿ ਤੁਸੀਂ ਹੀ ਜਿੱਤੋਗੇ, ਥੋੜੇ ਆ ਟੀਮ ਨੂੰ ਯਾਰ ਹੌਸਲਾ ਤਾਂ ਦੇਈਏ, ਆਪਣੀ ਕੈਨੇਡੀਅਨ ਟੀਮ ਹੈ, ਵਰਲਡ ਕੱਪ ਨੇ ਨਾ ਲੋਕਾਂ ਨੂੰ ਜੋੜਿਆ ਬਹੁਤ ਹੈ, ਹੁਣ ਮੈਂ ਕੁਝ ਕੁ ਵੀਡੀਓ ਦੇਖ ਰਿਹਾ ਸੀ ਕਿਵੇਂ ਸਕਾਟਲੈਂਡ ਦੇ ਲੋਕ USA ਪਹੁੰਚੇ ਹੋਏ ਆ, ਦੁਨੀਆ ਭਰ ਤੋਂ ਖੈਰ ਲੋਕ ਪਹੁੰਚੇ ਹੋਏ ਆ, ਮੈਂ ਬੜੀਆਂ ਫਨੀਆਂ ਕੁਝ ਵੀਡੀਓਜ਼ ਦੇਖੀਆਂ, ਲੋਕ ਅਮੈਰੀਕਾ ਦਾ ਫੂਡ ਟਰਾਈ ਕਰਕੇ ਹੈਰਾਨ ਬਹੁਤ ਹੋ ਰਿਹਾ, ਕਿਸਨੇ ਬਰਗਰ ਖਾਧਾ ਕਹਿੰਦਾ ਉਹ ਬੱਲੇ ਬੱਲੇ ਬੱਲੇ ਇੱਦਾਂ ਦਾ ਫੂਡ ਹੀ ਨਹੀਂ ਕਦੇ ਖਾਧਾ, ਕਿਸੇ ਨੇ ਹੌਟ ਡੋਗ ਖਾਧਾ ਉਹ ਬੜੇ ਹੈਰਾਨ ਹੋਏ ਯਾਰ ਵੀ ਇਹ ਕਿੱਦਾਂ ਦਾ ਫੂਡ ਹੈ, ਇੱਕ ਲੇਡੀ ਨੇ ਐਵੋਕਾਡੋ ਟੋਸਟ, ਆਪਾਂ ਤਾਂ ਆਮ ਸਵੇਰੇ ਉੱਠਦੇ ਹਾਂ ਬ੍ਰੈਡ ਦੇ ਉੱਤੇ ਐਵੋਕਾਡੋ ਲਾ ਲੈਂਦੇ ਹਾਂ, ਉਹ ਪਤਾ ਨਹੀਂ ਮੈਨੂੰ ਲੱਗਦਾ ਸੀਗੀ ਯੂਰਪ ਦੀ, ਉਹਨੇ ਖਾਧਾ ਤੇ ਉਹ ਬੜੀ ਹੈਰਾਨ ਹੋਈ ਕਿ ਬੱਲੇ ਯਾਰ ਇਹ ਕਿਹੜੀ ਡਿਸ਼ ਹੈ, ਸੋ ਦੁਨੀਆ ਭਰ ਤੋਂ ਲੋਕ ਨਾਰਥ ਅਮੈਰੀਕਾ ਪਹੁੰਚੇ ਹੋਏ ਨੇ ਤੇ ਵਰਲਡ ਕੱਪ ਨੂੰ ਇੰਜੋਏ ਕਰ ਰਹੇ ਨੇ, ਡਿਫਰੈਂਟ ਡਿਫਰੈਂਟ ਗੇਮਸ ਸਿਟੀਜ਼, ਵੱਡੇ ਵੱਡੇ ਸਟੇਡੀਅਮਸ, ਸੋ ਗੋ ਕੈਨੇਡਾ ਗੋ, ਤੇ ਬਾਕੀ ਦੀਆਂ ਟੀਮਸ ਕੀ ਕਰਦੀਆਂ ਨੇ, ਲੈਟਸ ਸੀ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-600-7337-33। ਅੱਖਾਂ ਦੀ ਸਰਜਰੀ, ਇੱਕ ਮੈਂ ਕਲੀਨਿਕ ਬਾਰੇ ਦੱਸਦਾ, ਸਾਡੇ ਬਹੁਤ ਲਿਸਨਰਸ ਨੇ ਇਹਨਾਂ ਤੋਂ ਅੱਖਾਂ ਦੀ ਸਰਜਰੀ ਕਰਾਈ ਹੈ, ਤੇ ਜਿਨ੍ਹਾਂ ਨੇ ਵੀ ਕਰਵਾਈ ਹੈ ਬਹੁਤ ਸੈਟਿਸਫਾਈਡ ਨੇ, ਇਹ ਕੈਟਰੈਕਟ ਆਈ ਸਰਜਰੀ ਹੈ, LAL, ਸਭ ਤੋਂ ਦੁਨੀਆ ਦੇ ਵਿੱਚ ਕਹਿੰਦੇ ਕਿ ਵਨ ਆਫ ਦਾ ਸੇਫੈਸਟ ਸਰਜਰੀ ਹੈ, ਤੇ ਤੁਹਾਡੀ ਨਿਗਾਹ ਪਰਫੈਕਟ ਬਣਾ ਦੇਣਗੇ, ਤੇ ਤੁਹਾਡੀ ਬੋਲੀ ਬੋਲਦੇ ਡਾਕਟਰ ਨੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: बात है, क्या बात है शेरी भाई, चक के फटे। ओके, एक यार बहुत ही कमाल दी एक बेडरूम दी अपार्टमेंट रेंट लिए अवेलेबल है, नवी बनी बिल्डिंग है, लोकेशन बड़ी ढुकवी है, डंडास अते इजलिंगटन दे बिल्कुल कोर्नर ते, 10 मिनट दे विच टोरंटो डाउनटाउन पहुंचो ते 10-12 मिंट 15 मिंट तुसी एयरपोर्ट ते पहुंच जाओ। रेंट कल तो तुसी कर लो, एक बेडरूम अपार्टमेंट डंडास अते इजलिंगटन ते है, तुसी नंबर लिख लो राइट वे 416-786-7211 416-786-7211 416-786-7211 एक बेडरूम अपार्टमेंट फॉर रेंट डंडास एंड इजलिंगटन, भावें कल तो रेंट ते लै लो 416-786-7211 दे उत्ते फटाफट कॉल करो। जे थोड़ा एसी नहीं काम कर रहा, फरनेस खराब है, एसी ते फरनेस दोनों नवे लवाओ ते $1800 तक दा रीबेट पाओ, ठीक है ना, $1800 थोड़ी जेब च वापस आ जाओ, नवा फरनेस नवा एसी नाले विद वारंटी, लेनेक्स दे ऑथराइज डीलर ने, ग्लोबल कंफर्ट एयर दे तेजपाल भाजी 905-790-9080 905-790-9080 नंबर है 905-790-9080 2825 हेलो
1: हेलो भाई सत श्री अकाल जी।
0: सत श्री अकाल भाई जी, की हाल है?
1: है ठीक ठाक, कितना
0: बहुत बढ़िया, की बनदा?
1: बस 401 ईस्ट पे जा रहे हैं टोरंटो
0: नु। ओ क्या बात है, 401 ईस्ट पे है, 401 ते कह लो कि अद्धी जिंदगी लंघ गई।
1: गड्डियां मां गड्डियां पेनियां,
0: गड्डियां की करनी पैंदियां,
1: गड्डियां पैंदियां मतलब बहुत ट्रैफिक बहुत होता
0: है। वही तो है, देखो बाकी तो थोनू कितना चिर हो गया ट्रक चलाउंदे नूं?
1: मैं तो हो गया 2004 ਦਾ ਸਤੰਬਰ ਤੋਂ ਲੈ ਕੇ ਲਾ ਲਓ ਸਾਹਿਬ 2004 ਤੋਂ,
0: ਸੋ ਹੋ ਗਈ 22 ਸਾਲ।
1: ਹਾਂ ਹਾਂ,
0: ਤੁਸੀਂ ਸੋ ਤੁਹਾਡੀ ਅੱਧੀ ਜ਼ਿੰਦਗੀ ਫਿਰ ਰੋਡ ਤੇ ਲੰਘੀ ਹੈ। ਤਾਹੀ ਨਹੀਂ, ਤਾਹੀ ਤਾਂ ਕਹਿੰਦੇ ਆ ਕਿ ਜਿਹੜੇ ਡਰਾਈਵਰ ਵੀਰ ਨੇ ਵੀ, ਬਾਕੀ ਯਾਰ ਗੱਲ ਸੱਚ ਹੈ ਕਿ ਟਰੱਕ ਜਿਹੜਾ ਦੂਜੀ ਵੋਟੀ ਵਾਂਗ ਹੀ ਆ।
1: ਮੈਂ ਤੁਹਾਨੂੰ ਗੱਲਾਂ ਜਗ੍ਹਾ ਨਿਕਲੀ ਹਾਂ, ਮੇਰੇ ਜਿੱਦਾਂ ਚਾਚਾ ਜੀ ਸੀਗੇ ਜਿੱਦਾਂ
0: ਹਨਾ,
1: ਮਤਲਬ ਮੇਰੇ ਉਦੋਂ ਉਹਨਾਂ ਦੀ ਡੈਥ ਹੋ ਗਈ ਆ ਕੋਰੋਨਾ ਟਾਈਮ
0: ਜੀ,
1: ਤੇ ਉਹ ਗੱਲਾਂ ਕਰਦੇ ਹੁੰਦੇ ਜਿੱਦਾਂ ਕਈ ਵਾਰ ਸ਼ਾਮ ਨੂੰ ਫੋਨ ਕਰ ਲੈਣਾ ਉਹਨਾਂ ਨੇ ਮੈਨੂੰ ਹਨਾ, ਤੇ ਉਹਨੇ ਕਹਿਣਾ ਆਪਣੇ ਬਿੰਦਰਾ ਜਿੱਦਾਂ ਛੋਟਾ ਨਾਮ ਮੇਰਾ ਬਿੰਦਰ ਆ ਤੇ ਪਤਾ ਦਵਿੰਦਰ ਸਿੰਘ ਆ, ਤੇ ਉਹਨੇ ਕਹਿਣਾ ਬਿੰਦਰਾ ਅੱਧੀ ਦੁਨੀਆਂ ਅੱਗੇ ਟਰੈਵਲ ਕਰ ਰਹੀ ਆ ਵਰਲਡ ਦੀ, ਜਿੱਦਾਂ ਮੰਨ ਲਓ ਕੋਈ ਪਲੇਨ ਚ ਜਾ ਰਿਹਾ ਕੋਈ ਯੂਰਪ ਦੀ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਕੋਈ ਉਹਦੇ ਚ ਗੇਮਾਂ ਦੇਖਣ ਆਏ ਹੋਏ ਲੋਕੀ ਹਨਾ, ਤੇ ਮਤਲਬ ਕਹਿਣ ਦਾ ਵੀ ਅੱਧਾ ਵਰਲਡ ਰਾਈਟ ਵੇ ਜਿਹੜੀ ਕਿ ਕੋਈ ਨਾ ਕੋਈ ਐਕਟੀਵਿਟੀ ਕਰੀ ਜਾਂਦਾ ਅੱਧਾ ਵਰਲਡ ਘੁੰਮਣ ਕੋ ਹੋਈਏ।
0: ਸਹੀ ਗੱਲ ਹੈ, ਸਹੀ ਗੱਲ।
1: ਹਾਂ ਤੇ ਪਲੱਸ ਮੈਂ ਨਵੀਂ ਗੱਲ ਕਰਨੀ ਆ, ਗਾਣਾ ਮੈਂ ਵੀ ਨਹੀਂ ਸੁਣਿਆ ਜਿਹੜਾ ਹੁਣ ਲਾਇਆ ਤੁਸੀਂ ਆਪਣੇ ਦਾ ਮਾਨ ਸਾਹਿਬ ਦਾ।
0: ਮੈਂ ਵੈਸੇ ਨਾ ਮੈਂ ਹੁਣ ਸੁਣ ਕੇ ਮੈਂ ਸੁਣਿਆ ਹੋਇਆ, ਸ਼ੇਰੀ ਮਾਨ ਯਾਰ ਗਾਉਂਦਾ ਹੀ ਬਹੁਤ ਵਧੀਆ ਤੇ ਲਿਖਦਾ ਬਹੁਤ ਵਧੀਆ ਸ਼ੇਰੀ,
1: ਨੰਬਰਾਂ ਚ
0: ਹੋਰ ਸੁਣਾ।
1: ਪਲੱਸ ਇਹ ਜਿੱਦਾਂ ਇਹਨੇ ਗੱਲ ਚ ਫੁਲਕਾਰੀ ਦੀ ਕੀਤੀ ਆ, ਪੱਖਿਆਂ ਦੀ ਕੀਤੀ ਆ, ਜਿੱਦਾਂ ਪੱਖਿਆਂ ਇੰਡੀਆ ਵਿੱਚ ਵੀ ਮੈਂ ਦੇਖੀਆਂ ਹੋਈਆਂ ਹੁੰਦੀਆਂ ਸੀਗੀਆਂ ਸ਼ੀਸ਼ੇ ਵਾਲੀਆਂ ਪੱਖਿਆਂ ਹਨਾ,
0: ਹਾਂ
1: ਤੇ ਫੁਲਕਾਰੀਆਂ ਵੀ ਜਿਹੜੀਆਂ ਨਵੀਆਂ ਵਿਆਹੀਆਂ ਦੀ ਬੋਡੀ ਦੀ ਗੱਲ ਕੀਤੀ ਆ ਉਹ ਵੀ ਲੈਂਦੀਆਂ ਨੇ ਸ਼ੀਸ਼ੇ ਵਾਲੀਆਂ ਫੁਲਕਾਰੀਆਂ।
0: ਪਹਿਲਾਂ ਤਾਂ ਬੜਾ ਖੁਸ਼ ਸੀ, ਹੁਣ ਤਾਂ ਫੁਲਕਾਰੀਆਂ ਬਸ ਫੈਸ਼ਨ ਲਈ ਹੋਈ ਆ। ਪਹਿਰਾਵਾ ਹੁਣ ਥੋੜਾ ਫੈਸ਼ਨ ਜ਼ਿਆਦਾ ਬਣ ਗਿਆ।
1: ਜਿਹੜੀਆਂ
0: ਕੁਆਰੀਆਂ ਵੀ ਪਾਉਣ ਲੱਗ ਗਈਆਂ
1: ਚਲੋ
0: ਇਹ ਤਾਂ ਗੱਲ ਗਲਤ ਹੈ, ਇਹ ਨੀ ਮੈਨੂੰ ਲੱਗਦਾ ਕਿ ਜੇ ਵਿਆਹ ਨੀ ਹੋਇਆ ਤਾਂ ਚੂੜਾ ਪਾਉਣਾ ਚਾਹੀਦਾ, ਉਹਦਾ ਕੀ ਸੈਂਸ ਬਣਦਾ, ਚਲੋ ਹੋਰ ਸੁਣਾਓ ਠੀਕ ਹੋ?
1: ਠੀਕ ਹੈ,
0: ਚਲੋ ਸੁਣੋ, ਆਨੰਦ ਲਓ ਤੇ ਥੈਂਕ ਯੂ ਸੋ ਮਚ। ਦੇਖੋ ਕਿ ਪਤਾ ਨਹੀਂ ਇਹ ਗੱਲ ਸੱਚ ਹੈ ਇਹਨਾਂ ਦੀ ਕਿ ਕੁਆਰੀਆਂ ਕੁੜੀਆਂ ਵੀ ਚੂੜਾ ਪਾਉਂਦੀਆਂ ਨੇ, ਆਈ ਡੋਂਟ ਨੋ ਜੇ ਇਹ ਟ੍ਰੈਂਡ ਹੈ ਜਾਂ ਨਹੀਂ, ਚਲੋ ਤੁਸੀਂ ਦੱਸ ਸਕਦੇ ਹੋ, ਬਟ ਚਲੋ ਹਰੇਕ ਦੀ ਆਪਦੀ ਮਰਜ਼ੀ ਹੈ ਜੇ ਪਾਉਣਾ ਪਾ ਲਓ। ਹੁਣ ਮੈਂ ਕੌਣ ਹੁੰਦਾ ਕਹਿਣ ਨਾਲ ਨਾ ਕਰੋ ਆਹ ਕਰੋ ਯੇ ਕਰੋ ਨਾ ਕਰੋ, ਉਹ ਤਾਂ ਹੁਣ ਹਰੇਕ ਦੀ ਆਪਦੀ ਆਪਦੀ ਇੱਕ ਚੋਇਸ ਹੈ, ਹਰੇਕ ਦੀ ਆਪਦੀ ਡਿਸੀਜਨ ਹੈ। ਸੋ ਪ੍ਰੋਗਰਾਮ ਪੰਜਾਬੀ ਦਾਰਾ 905-673-3337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ, ਜੇ ਗਰੋਸਰੀ ਕਰਨੀ ਹੈ ਨਾ ਤਾਂ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਗਰੋਸਰੀ ਕਰਨੀ ਹੈ ਟੌਪ ਦੀ ਤਾਂ ਫਰੈਸ਼ ਫੂਡ ਸੈਂਟਰ ਤੇ ਇੱਕ ਵਾਰ ਤੁਸੀਂ ਗੇੜਾ ਮਾਰ ਕੇ ਆਓ ਤੇ ਫਰੈਸ਼ ਫੂਡ ਸੈਂਟਰ ਬਹੁਤ ਵਧੀਆ ਟੌਪ ਦੀ ਗਰੋਸਰੀ ਲੈ ਕੇ ਤੁਹਾਡੇ ਲਈ ਹਾਜ਼ਰ ਨੇ। 5500 ਹੈਲੋ ਕਿਹੜੇ ਟਾਊਨ ਹਾਲ ਤੇ ਬੀਬਾ, ਸਾਡੇ ਕੋਲ ਆਲਰੇਡੀ ਬਹੁਤ ਪਲਾਨ ਨੇ, ਬਿਜ਼ੀ ਬੰਦੇ ਹਾਂ ਅਸੀਂ। 4993 ਹੈਲੋ,
2: ਹਾਂਜੀ ਕੀ ਹਾਲ ਭਾਜੀ,
0: ਵਧੀਆ ਜੀ ਕਿਵੇਂ ਹੋ?
2: ਠੀਕ ਆ ਜੀ, ਕੈਨੇਡਾ ਨੇ 2 ਗੋਲ ਮਾਰਤੇ,
0: ਕੈਨੇਡਾ ਵਾਲੇ ਚੱਕੀ ਆ ਰਹੇ ਫੱਟੇ, ਹੈ ਕੀ ਬਾਤ ਹੈ।
2: ਹਾਂਜੀ ਤੇ ਮੈਂ ਤੈਨੂੰ ਟੈਕਸਟ ਮੈਸੇਜ ਕੀਤਾ ਸੀ, ਉਹਦਾ ਮੈਂ ਕੰਮ ਤੇ ਸੀ, ਮੈਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਸੇਜ ਕਰਤਾ ਸੀ ਵੀ ਕੈਨੇਡਾ ਜਿੱਤੂਗੀ ਅੱਜ।
0: ਅੱਛਾ ਕੀ ਬਾਤ, ਡੇਵਿਡ ਭਾਜੀ ਨੇ ਗੋਲ ਕੀਤਾ ਹੁਣ, ਹੈ।
2: ਹਾਂਜੀ ਭਾਜੀ,
0: ਤੁਸੀਂ ਉਹ ਜਿਹੜੇ ਸਾਨੂੰ ਦੱਸਦੇ ਹੁੰਦੇ ਵੀ ਇਹ ਟੀਮ ਜਿੱਤੂ ਉਹ ਟੀਮ ਜਿੱਤੂ,
2: ਹਾਂਜੀ ਤੈਨੂੰ ਟੈਕਸਟ ਮੈਸੇਜ ਕਰਤਾ ਸੀ
0: ਉਦੋਂ। ਨਹੀਂ ਮੈਨੂੰ ਤਾਂ ਕੋਈ ਤੁਹਾਡਾ ਮੈਸੇਜ ਮਿਲਿਆ ਨਹੀਂ, ਕਿਹੜੇ ਨੰਬਰ ਤੇ ਕੀਤਾ?
2: ਇਸੇ ਨੰਬਰ ਤੇ ਭਾਜੀ।
0: ਨਹੀਂ ਇਸੇ ਨੰਬਰ ਤੇ ਟੈਕਸ ਨਹੀਂ ਆਉਂਦਾ ਸਾਨੂੰ,
2: ਪਤਾ ਨਹੀਂ ਫਿਰ ਭਾਜੀ, ਬਟ ਮੈਂ ਕੀਤਾ, ਕਿਹੜੇ ਨੰਬਰ ਤੇ ਆਉਂਦਾ ਟੈਕਸ ਤੁਹਾਨੂੰ?
0: ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਆ ਕਰੋ।
2: ਓਕੇ ਭਾਜੀ,
0: ਸੋ ਤੁਸੀਂ ਮੈਨੂੰ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ, ਮੈਂ ਸ਼ਰਤ ਸ਼ੁਰਤੀ ਲਾ ਦਿੰਦਾ।
2: ਲਾ ਲੈਂਦੇ ਭਾਜੀ, ਮੈਂ ਤੁਹਾਨੂੰ 6:12 ਤੇ ਮੈਸੇਜ ਕਰਤਾ ਸੀ, 6 ਮੈਚ ਸ਼ੁਰੂ ਹੋਇਆ ਸੀ ਨਾ।
0: ਹਾਂ, ਹੋਰ ਕਿਹੜੀ ਟੀਮ, ਹੋਰ ਕਿਹੜੀ ਟੀਮ ਜਿੱਤ ਰਹੀ ਹੈ ਅੱਜ, ਉਹਦਾ ਦੱਸ ਦਿਓ। ਤੁਸੀਂ ਕੋਈ ਜੋਤਿਸ਼ ਤਾਂ ਨੀ ਹੈਗੇ?
2: ਨਹੀਂ ਭਾਜੀ, ਤੁਹਾਨੂੰ ਟੈਕਸਟ ਨਾ ਸਕਰੀਨਸ਼ਾਟ ਲੈ ਕੇ ਭੇਜਦਾ, ਕਿਹੜੇ ਮੈਸੇਜ ਕੀਤੇ ਫਿਰ ਨਾ ਤੁਹਾਡੇ, ਮਤਲਬ ਜਿਹੜੇ ਸੁਣਨ ਵਾਲੇ ਇਹ ਨਾ ਕਹਿ ਦੇਣ ਸ਼ਾਇਦ ਓਦਾਂ ਹੀ ਤੁੱਕਾ ਲਾ ਗਿਆ।
0: ਸਹੀ ਗੱਲ ਹੈ। ਦੋ ਗੋਲ ਕਰਤੇ, ਗੋ ਕੈਨੇਡਾ ਗੋ, ਚੱਕ ਦਿਓ ਮੁੰਡਿਓ ਫੱਟੇ। ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨਾਂਸਿੰਗ ਦੀ ਟੀਮ, ਹਰਮਨ ਤੁਹਾਡੇ ਲਈ ਹਾਜ਼ਰ ਨੇ। ਹਰਮਨ ਵੈਲਕਮ, ਕਿਵੇਂ ਹੋ?
3: Thank you, Navi. Good evening, everyone. Navi, ਜਿੰਨੀਆਂ ਵੀ ਫਾਲਸ ਅਸੀਂ ਦੇਖਦੇ ਹਾਂ, ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ ਦੇ, ਜੇ ਮੈਂ ਗੱਲ ਕਰਾਂ ਕਿ ਸਭ ਤੋਂ ਜ਼ਿਆਦਾ ਜੋ ਗਲਤੀ ਕੀਤੀ ਹੁੰਦੀ ਆ ਫਾਇਲ ਦੇ ਵਿੱਚ, ਉਹਦੀ ਗੱਲ ਕਰੀਏ ਤਾਂ ਉਹ ਡਾਊਨ ਪੇਮੈਂਟ ਦੀ ਹੁੰਦੀ ਆ। ਜਦੋਂ ਬੈਂਕ ਤੁਹਾਡੇ ਤੋਂ ਡਾਊਨ ਪੇਮੈਂਟ ਦਾ ਪ੍ਰੂਫ ਮੰਗਦਾ, ਉਹ ਸਿਰਫ ਪੋਰਟਫੋਲੀਓ ਪੇਜ ਨਹੀਂ ਮੰਗਦੇ ਜਾਂ ਤੁਹਾਡੇ ਅਕਾਊਂਟ ਦਾ ਬੈਲੈਂਸ ਨਹੀਂ ਮੰਗਦੇ, ਉਹ ਬੈਲੈਂਸ ਵਿਦ 90-day ਟ੍ਰਾਂਜੈਕਸ਼ਨ ਹਿਸਟਰੀ ਵੀ ਮੰਗਦੇ ਨੇ। ਇਹ ਇੱਕ AML ਐਂਟੀ ਮਨੀ ਲਾਂਡਰਿੰਗ ਦੀ ਰਿਕੁਆਇਰਮੈਂਟ ਹੁੰਦੀ ਆ ਬੈਂਕਸ ਦੇ ਵਿੱਚ, ਕਿ ਉਹਨਾਂ ਨੂੰ ਸੋਰਸ ਆਫ ਫੰਡਸ ਵੀ ਦੇਖਣਾ ਪੈਂਦਾ। ਐਂਡ ਜੋ ਅਕਸਰ ਦੇਖਿਆ ਜਾਂਦਾ ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ ਦੀ ਫਾਈਲ ਦੇ ਵਿੱਚ, ਕਿ ਮਨੀ ਬਹੁਤ ਮੂਵ ਕੀਤੀ ਹੁੰਦੀ ਆ, ਚੈੱਕ ਇਨ ਟੂ ਸੇਵਿੰਗ ਅਕਾਊਂਟ ਚ ਹੋ ਜਾਂਦੀ ਆ, ਫਿਰ ਸੇਵਿੰਗ ਟੂ RRSP ਦੇ ਵਿੱਚ ਜਾਂ ਉੱਥੋਂ TFSA ਦੇ ਵਿੱਚ। ਜਦੋਂ ਇੰਨੇ ਅਕਾਊਂਟਸ ਇਨਵੋਲਵ ਹੋ ਜਾਂਦੇ ਨੇ ਤਾਂ ਉਹ ਸਾਰੇ ਅਕਾਊਂਟਸ ਦੀ ਹਿਸਟਰੀ ਮੰਗਾਉਂਦੇ ਨੇ, ਤੇ ਕਿਤੇ ਨਾ ਕਿਤੇ ਇੱਕ ਸਿੰਪਲ ਫਾਈਲ ਵੀ ਕੰਪਲੈਕਸ ਹੋ ਜਾਂਦੀ ਆ। ਮੇਰੇ ਕੋਲ 4-5 ਮਹੀਨੇ ਪਹਿਲਾਂ ਇੱਕ ਕਲਾਇੰਟ ਆਇਆ ਸੀ ਜੋ ਡਿਕਲਾਈਨ ਹੋ ਕੇ ਆਇਆ ਸੀ 2 ਬੈਂਕਸ ਤੋਂ, ਸਿਰਫ ਤੇ ਸਿਰਫ ਡਾਊਨ ਪੇਮੈਂਟ ਕਰਕੇ। ਕ੍ਰੈਡਿਟ ਸਕੋਰ ਬਹੁਤ ਵਧੀਆ ਸੀ, ਇਨਕਮ ਬਹੁਤ ਵਧੀਆ ਸੀ, ਤੇ ਡਾਊਨ ਪੇਮੈਂਟ ਨਹੀਂ ਪ੍ਰੂਵ ਕਰ ਸਕੇ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ 3 ਮਹੀਨੇ ਵੇਟ ਕਰੋ, 3 ਮਹੀਨੇ ਫੰਡਸ ਇੱਕ ਅਕਾਊਂਟ ਦੇ ਵਿੱਚ ਰੱਖੋ, ਫੇਰ ਆਫਰ ਪਾਓ ਕਰਤੇ। ਤੇ ਅਸੀਂ ਰੀਸੈਂਟਲੀ ਉਹਨਾਂ ਦੀ ਸਕੋਸ਼ੀਆ ਬੈਂਕ ਤੋਂ ਅਪਰੂਵ ਕਰਾ ਕੇ ਦਿੱਤੀ ਫਾਈਲ। ਸੋ ਜੇ ਤੁਸੀਂ ਵੀ ਘਰ ਲੈਣ ਦਾ ਪਲਾਨ ਕਰ ਰਹੇ ਹੋ ਐਂਡ ਡਾਊਨ ਪੇਮੈਂਟ ਤੁਹਾਡੀ ਡਿਫਰੈਂਟ ਡਿਫਰੈਂਟ ਅਕਾਊਂਟ ਚ ਪਈ ਆ, ਉਹਨੂੰ ਮੂਵ ਨਾ ਕਰੋ, ਚਾਹੇ ਉਹ 2 ਅਕਾਊਂਟ ਚ ਆ ਜਾਂ 3 ਅਕਾਊਂਟ ਚ ਆ, ਜਾਂ ਜੇ ਤੁਸੀਂ 6-7 ਮਹੀਨੇ ਲਈ ਤੱਕ ਘਰ ਲੈਣਾ, ਦੈਨ ਆਪਣੀ ਜਿਹੜੀ ਡਾਊਨ ਪੇਮੈਂਟ ਉਹ ਇੱਕ ਅਕਾਊਂਟ ਚ ਸੇਵ ਕਰਕੇ ਰੱਖ ਲਓ, ਤਾਂ ਕਿ ਬੈਂਕ ਦੀ ਵੀ ਈਜ਼ੀ ਹੋਵੇ ਐਂਡ ਤੁਹਾਡੀ ਵੀ ਫਾਈਲ ਈਜ਼ੀਲੀ ਪ੍ਰੂਵ ਹੋਵੇ। ਹੋਰ ਕੋਈ ਕੁਐਸਚਨ ਆ ਮੋਰਗੇ ਦੇ ਰਿਲੇਟਡ, ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਟੀਮ ਹਰਮਨ ਬੱਤਾ 6476859000
0: $6,47,685,9,000
3: ਡਾਲਰ ਨਹੀਂ ਅਕਸਰ ਦੇਖਿਆ ਜਾਂਦਾ ਨਾ ਵੀ ਕਿ ਲਾਸਟ ਫਾਈਲ ਐਕਸੈਪਟ ਕਰ ਲੈਂਦੇ ਨੇ ਪ੍ਰੋਫੈਸ਼ਨਲਸ ਐਂਡ ਦੈਨ ਬਾਅਦ ਚ ਕਹਿੰਦੇ ਨੇ ਜੀ ਬੈਂਕ ਨੇ ਆਹ ਰੀਜ਼ਨ ਤਾਂ ਡਿਕਲਾਈਨ ਕਰਤਾ, ਦੋ ਤਿੰਨ ਦਿਨ ਕਲੋਜ਼ਿੰਗ ਚ ਰਹਿ ਗਏ, ਹੁਣ ਪ੍ਰਾਈਵੇਟ ਲੈਂਡਿੰਗ ਹੀ ਆਪਸ਼ਨ ਆ। ਦੇਖੋ ਪ੍ਰਾਈਵੇਟ ਲੈਂਡਿੰਗ ਆਫਰ ਇੱਕ ਪ੍ਰੋਡਕਟ ਵਧੀਆ, ਬਟ ਉਹ ਚ ਸਾਡਾ ਸਕਿੱਲ ਸੈਟ ਨਹੀਂ ਟੈਸਟ ਹੁੰਦਾ ਹੈਗਾ, ਉਹ ਤਾਂ ਕੋਈ ਵੀ ਕਰਵਾ ਸਕਦਾ। ਮੈਂ ਹਮੇਸ਼ਾ ਜੇ ਕਲਾਇੰਟ ਨੂੰ ਕਹਿੰਦਾ ਜੇ ਸਾਡਾ ਸਕਿੱਲ ਟੈਸਟ ਕਰਨਾ ਤਾਂ ਸਾਨੂੰ ਟਾਈਮ ਰਹਿੰਦੇ ਮਿਲੋ, ਫਿਰ ਦੇਖੋ ਕਿ ਕਿੰਨਾ ਕੁ ਵਧੀਆ ਇੰਟਰਸਟ ਰੇਟ ਅਸੀਂ ਤੁਹਾਨੂੰ ਦਵਾ ਸਕਦੇ ਹਾਂ।
0: ਵੈਰੀ ਗੁੱਡ ਹਰਮਨ ਨੂੰ ਇੱਕ ਵਾਰ ਤੁਸੀਂ ਕਾਲ ਕਰ ਲਓ, ਇਹਨਾਂ ਨੇ ਤੁਹਾਨੂੰ ਰਾਈਟ ਵੇ ਸਹੀ ਸਲਾਹ ਦੇਣੀ ਹੈ। ਆਈ ਨਹੀਂ ਵੀ ਤੁਹਾਨੂੰ ਖੱਬੇ ਸੱਜੇ ਦੋ ਚਾਰ ਬੰਦਿਆਂ ਕੋਲ, ਬਾਅਦ ਚ ਹੋਰ ਵੀ ਜਾਣਾ ਪਵੇਗਾ। ਹਰਮਨ ਕੋਲ ਚਲੇ ਗਏ ਤਾਂ ਸਾਰਾ ਕੰਮ ਇਹਨਾਂ ਨੇ ਤੁਹਾਡਾ ਰਾਈਟ ਵੇ ਆਰਗੇਨਾਈਜ਼ ਕਰ ਦੇਣਾ। ਸੋ ਨੰਬਰ ਹੈ 6476859000 6475685 9000 6476859000। ਹਰਮਨ ਥੈਂਕ ਯੂ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸੋ ਸਟੂਡੀਓ ਦਾ ਨੰਬਰ ਹੈ 905-673-3337, ਠੀਕ ਹੈ। ਸਟੂਡੀਓ 'ਚ ਫੋਨ ਕਰੋ ਤੁਸੀਂ, ਦੂਜਾ ਸਾਡਾ ਨੰਬਰ ਹੈ, ਉੱਥੇ ਮੈਨੂੰ ਕਾਲਾਂ ਆ ਰਹੀਆਂ, ਉੱਥੇ ਹੁਣ ਕਾਲ ਤੁਹਾਡੀ ਪਿੱਕ ਨਹੀਂ ਹੋਣੀ। ਸਟੂਡੀਓ ਦਾ ਫੋਨ ਨੰਬਰ ਹੈ 905-673-3337 9056733337 9056733337। ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ ਅਤੇ ਇਸੇ ਹੀ ਨੰਬਰ 'ਤੇ ਤੁਹਾਡੀ ਸਾਡੀ ਗੱਲਬਾਤ, ਤੁਹਾਡੀਆਂ ਸਾਡੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੋ ਰਹੀਆਂ ਨੇ। ਸੋ 905-673-3337 ਆਪਣਾ ਫੋਨ ਨੰਬਰ ਹੈ, ਐਂਡ ਕਾਲ ਕਰ ਲਓ ਅਤੇ ਤੁਹਾਡਾ ਗੱਲਾਂ ਬਾਤਾਂ ਹੋ ਰਹੀਆਂ ਨੇ। ਇੱਕ ਤਾਂ ਜੋਬ ਨੋਟ ਕਰੋ, ਮੈਂ ਹੈਰਾਨ ਹਾਂ ਯਾਰ, ਇੰਨੀਆਂ ਜੋਬਾਂ ਆ ਰਹੀਆਂ ਨੇ। ਮੈਂ ਕਿਹਾ ਕਿ ਵਧੀਆ ਲੋਕਾਂ ਲਈ ਟਾਈਮ ਹੈ, ਹੁਣ ਜਿਹੜੇ ਕਹਿ ਰਹੇ ਸਾਡੇ ਕੋਲ ਤਾਂ ਬਾਈ ਕੰਮ ਹੀ ਹੈ ਨੀਗਾ। ਸੋ ਜਿਹੜੇ ਸਾਡੇ ਸੱਜਣਾਂ ਨੂੰ ਟੂਲਸ ਦਾ ਕੰਮ ਆਉਂਦਾ ਹੈ, ਤੁਹਾਨੂੰ ਕੈਬਨਿਟਰੀ ਕਾਰਪੈਂਟਰੀ ਦਾ ਕੰਮ ਆਉਂਦਾ, ਤੁਸੀਂ ਇੱਕ ਕਾਲ ਕਰਨੀ ਹੈ ਜੈਗ ਭਾਜੀ ਨੂੰ। ਇਹਨਾਂ ਕੋਲ ਕੈਬਨਿਟਰੀ ਕਾਰਪੈਂਟਰੀ ਦੀ ਜੋਬ ਅਵੇਲੇਬਲ ਹੈ, ਜਿਹੜੇ ਲੋਕਾਂ ਨੂੰ ਟੂਲ ਦਾ ਕੰਮ ਆਉਂਦਾ, ਜਿਹੜੇ ਹੈਂਡੀ ਲੋਕ ਨੇ ਉਹਨਾਂ ਲਈ। ਆਪਣੇ ਤਾਂ ਅੱਧੇ ਬੰਦੇ ਹੁੰਦੇ ਹੀ ਹੈਂਡੀ ਨੇ। ਜੈਗ ਨੂੰ ਕਾਲ ਕਰ ਲਓ, ਵਧੀਆ ਟੌਪ ਦੀ ਪੇ ਹੈ, ਸਟੀਲਸ ਅਤੇ ਟੋਮਕਨ 'ਤੇ ਜੋਬ ਹੈ, ਸਟੀਲਸ ਅਤੇ ਟੋਮਕਨ ਦੇ ਬਿਲਕੁਲ ਕੋਰਨਰ 'ਤੇ ਜੋਬ ਅਵੇਲੇਬਲ ਹੈ। ਅਤੇ ਜੈਗ ਭਾਈ ਦਾ ਨੰਬਰ ਹੈ 416-822-2239 416-822-2239 416-822-2239 ਤੇ ਫੋਨ ਕਰ ਲਓ। 1439 ਹੈਲੋ
4: ਹੈਲੋ
0: ਹੈਲੋ ਜੀ
4: ਹੈਲੋ ਜੀ ਆਈ ਜਸਟ ਨੀਡ ਯੂਰ ਹੈਲਪ
0: ਸ਼ੁਰ ਜੀ
4: ਆਈ ਨੀਡ ਅ ਨੰਬਰ ਫਾਰ ਦ ਪਰਸਨ ਹੂ ਆਫਰਸ ਯੂ ਨੋ ਹੈਲਪ ਵਿਦ ਗੈਟਿੰਗ ਅ ਐਜੂਕੇਸ਼ਨ ਗ੍ਰਾਂਟ
0: ਯੈਸ ਉਹਨਾਂ ਦਾ ਨੰਬਰ ਨੋਟ ਕਰ ਲਓ
4: ਹਾਂਜੀ
0: 4374-2645 ਜਿਹੜੇ ਇੱਥੇ ਲੋਕ ਰਹਿ ਰਹੇ ਕਾਫੀ ਸਮੇਂ ਤੋਂ ਨਾ, ਤੁਹਾਨੂੰ ਪਤਾ ਹੋਣਾ ਕਿ ਯੈਲੋ ਪੇਜਿਸ ਕੀ ਆ। ਯੈਲੋ ਪੇਜਿਸ ਇੱਕ ਬੁੱਕ ਹੁੰਦੀ ਸੀ, ਉਹ 'ਚ ਬਹੁਤ ਸਾਰੀ ਇਨਫੋਰਮੇਸ਼ਨ, ਕੋਈ ਪਲੰਬਰ ਦਾ ਨੰਬਰ ਚਾਹੀਦਾ, ਕਿਸੇ ਤੁਹਾਨੂੰ ਅਪਲਾਇੰਸਿਸ ਦਾ ਕੁਛ ਵੀ ਕੋਈ ਵੀ ਨੰਬਰ ਚਾਹੀਦਾ ਉਹ ਤੋਂ ਮਿਲਦਾ ਸੀ। ਫਿਰ ਨਾ ਅਸੀਂ ਲਾਂਚ ਕੀਤਾ ਪੰਜਾਬੀ ਲਹਿਰਾਂ ਬਾਇਰਸ ਗਾਈਡ। ਉਹ ਇੱਕ ਕਿਸਮ ਦਾ ਆਪਣੇ ਲੋਕਾਂ ਦਾ ਇੱਕ ਯੈਲੋ ਪੇਜਿਸ ਹੀ ਸੀ। ਉਹਦੇ 'ਚ ਯਾਰ ਮੈਨੂੰ ਲੱਗਦਾ ਹਜ਼ਾਰਾਂ ਬਿਜ਼ਨਸਿਸ ਦੀ ਇਨਫੋਰਮੇਸ਼ਨ, ਅਤੇ ਬੜੇ ਲੋਕਾਂ ਨੇ ਉਹ ਬਾਇਰਸ ਗਾਈਡ ਰੱਖੀ, ਕਈ ਕੋਲ ਹਜੇ ਪਈ ਹੋਣੀ ਆ। ਮੈਂ ਤਾਂ ਉਦੋਂ ਛੋਟਾ ਬਹੁਤ ਸੀਗਾ, ਪਰ ਉਹ ਪੰਜਾਬੀ ਲਹਿਰਾਂ ਬਾਇਰਸ ਗਾਈਡ ਬੜੀ ਚੱਲੀ ਯਾਰ। ਬਹੁਤ ਸਾਰੇ ਲੋਕਾਂ ਨੇ ਉਸ ਤੋਂ ਤਰ੍ਹਾਂ ਤਰ੍ਹਾਂ ਦੇ ਨੰਬਰ ਲਏ ਹੋਣਗੇ, ਕਈ ਉਹਨੂੰ ਯਾਦ ਹੋਣਾ, ਬਹੁਤ ਸਾਰੇ ਲੋਕ ਹੋਣਗੇ ਜਿਹੜੇ ਚਲੋ ਨਵੇਂ ਆਪਣੇ ਨਾਲ ਜੁੜਿਆ ਦੀ ਮਾਈ ਡਾਂਟ ਨੋ, ਬਟ ਉਹ ਇੱਕ ਆਪਣੇ ਕਿਸਮ ਦੀ ਪੰਜਾਬੀਆਂ ਦੀ ਇੱਕ ਯੈਲੋ ਪੇਜਿਸ ਹੀ ਸੀ। ਸੋ ਮੈਂ ਕਹਿੰਦਾ ਹੁੰਦਾ ਯਾਰ, ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਆ ਨਾ, ਕਿਸੇ ਡਕਟ ਕਲੀਨਿੰਗ ਕੰਪਨੀ ਦਾ, ਕਿਸੇ ਬੇਸਮੈਂਟ ਰੈਨੋਵੇਸ਼ਨ ਦਾ, ਕਿਸੇ ਕੌਂਕਰੀਟ ਵਾਲਿਆਂ ਦਾ, ਕੋਈ ਵੀ ਨੰਬਰ, ਤੁਹਾਨੂੰ ਖੱਬੇ ਸੱਜੇ ਕਿਤੇ ਦੇਖਣ ਦੀ ਲੋੜ ਨਹੀਂ, ਕੋਈ ਆਨਲਾਈਨ ਸਰਚ ਕਰਨ ਦੀ ਲੋੜ ਨਹੀਂ, ਕੋਈ ਟਿਕਟੋਕਾਂ ਯੇ ਵੋ ਦੇਖਣ ਦੀ ਲੋੜ ਨਹੀਂ, ਕੋਈ ਨੰਬਰ ਚਾਹੀਦਾ, ਤੁਸੀਂ ਸਾਨੂੰ ਐਨੀ ਟਾਈਮ ਟੈਕਸਟ ਮੈਸੇਜ ਕਰ ਸਕਦੇ ਹੋ। ਸਾਡਾ ਟੈਕਸਟ ਮੈਸੇਜ ਵਾਲਾ ਨੰਬਰ ਹੈ 6475041557 6475415 647-504-1557 ਜਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, ਉੱਥੇ ਐਨੀ ਟਾਈਮ ਮੈਸੇਜ ਕਰ ਦਿਓ PUN JABI LEHRAN PUN JABI LEHRAN ਪੰਜਾਬੀ ਲਹਿਰਾਂ। ਇੰਸਟਾਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ ਕੋਈ ਵੀ ਨੰਬਰਾਂ ਲਈ, ਜਾਂ ਕੋਈ ਗੀਤ ਸੰਗੀਤ ਦੀ ਵੀ ਰਿਕੁਐਸਟ ਹੈ ਤਾਂ ਵੀ। ਹੁਣੇ ਮੈਨੂੰ ਯਾਰ ਕਾਫੀ ਨੰਬਰ ਆਏ ਆ, ਮੈਸੇਜ ਆਏ ਨੇ। ਇੱਕ ਬਾਈ ਜੀ ਹੁਣੇ ਕਹਿੰਦੇ ਕਿ ਨਵੀਂ ਡਕਟ ਕਲੀਨ ਦਾ ਨੰਬਰ ਦਿਆ, ਮੈਂ ਉਹ ਦਿੱਤਾ। ਸੋ ਤੁਸੀਂ ਅਗਰ ਡਕਟ ਕਲੀਨਿੰਗ ਕਰਾਉਣੀ ਹੈ ਤਾਂ ਉਹ ਵੀ ਯਾਰ ਸਿਰਫ $150 ਚ, ਤਾਂ 5 ਰਿਵਰਸ ਡਕਟ ਕਲੀਨਿੰਗ ਵਾਲੇ ਨੇ 4376887750 4376887750 ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਲਓ। ਤੇ ਮਾਸਟਰ ਜੂਲਰਸ ਦੇ ਬਾਈ ਜੀ ਮਿਲੇ ਯਾਰ ਕੱਲ ਪਰਸੋਂ, ਕੈਰੀਆਂ ਜੱਟਾ 4 ਫਿਲਮ ਆ ਰਹੀ ਆ, ਉਹਦੇ ਪ੍ਰੈਸ ਕਾਨਫਰੰਸ ਤੇ ਮੇਨ ਸਪੋਂਸਰ ਸਨ। ਤੇ ਬਾਈ ਜੀ ਹੁਣਾਂ ਨੂੰ ਤੁਸੀਂ ਯਾਦ ਰੱਖੋ, ਅਗਰ ਕਿਸੇ ਨੇ ਵੀ ਜੂਲਰੀ ਲੈਣੀ ਆ ਤਾਂ ਮਾਸਟਰ ਜੂਲਰਸ ਇਜ਼ ਨੰਬਰ 1। ਇਹਨਾਂ ਦੀਆਂ ਦੋ ਲੋਕੇਸ਼ਨਾਂ ਨੇ, ਨਵੀਂ ਲੋਕੇਸ਼ਨ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਤੇ ਇਹਨਾਂ ਨੇ ਖੋਲੀ ਹੈ, 6231 ਮੇਫੀਲਡ ਰੋਡ, ਜਿਹੜਾ ਨਵਾਂ ਪਲਾਜ਼ਾ ਸਾਰੇ ਜਾਣਦੇ ਹੀ ਹੈ। ਉਸ ਪਲਾਜ਼ੇ ਦੇ ਵਿੱਚ ਤੁਸੀਂ ਪਹੁੰਚਣਾ ਮਾਸਟਰ ਜੂਲਰਸ, 3000 ਸਕੁਆਇਰ ਫੁੱਟ ਦਾ ਬੜਾ ਹਾਈ ਐਂਡ ਤੇ ਲਗਜ਼ਰੀ ਸ਼ੋਰੂਮ ਖੁੱਲਿਆ। ਸੋ ਮਾਸਟਰ ਜੂਲਰਸ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਮਾਰ ਕੇ ਆਓ। ਸੋ ਲਾਈਏ ਫਿਰ ਗਾਣਾ ਤੁਹਾਡੇ ਲਈ, ਇੱਕ ਹੋਰ ਫਿਰ ਗੱਲਾਂ ਬਾਤਾਂ ਕੁਝ ਕਰਦੇ ਹਾਂ। ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ, ਜੇ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ ਤਾਂ ਪੈਸ਼ਨ ਰੂਫਿੰਗ, ਕਿਉਂਕਿ ਹੁਣ ਕਣੀਆਂ ਬਹੁਤ ਪਈਆਂ, ਕਈਆਂ ਦੀ ਛੱਤ ਹਲਕੀ ਫੁਲਕੀ ਲੀਕ ਵੀ ਕਰਦੀ ਹੋਊਗੀ, ਸੋ ਰੂਫ ਦੀ ਲੀਕੇਜ ਤੋਂ ਬਚੋ ਤੇ ਤੁਸੀਂ ਰੂਫ ਦੀ ਰਿਪੇਅਰ ਕਰਾ ਲਓ। 6479199413 6479199413 ਪੈਸ਼ਨ ਰੂਫਿੰਗ, 647-919-9913। ਕੱਲ ਇੱਕ ਰਿਕੁਐਸਟ ਆਈ ਸੀ, ਉਹ ਮੇਰੇ ਤੋਂ ਲੱਗੀ ਨਹੀਂ, ਹੁਣ ਲਾਉਂਦੇ ਹਾਂ ਗੁਰਦਾਸ ਮਾਨ।

0: ਮੈਂ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਹੀ ਕੀਤੀ ਆ, ਮੈਂ ਕਿਹਾ ਸਾਡਾ ਕੰਮ ਹੈ ਪ੍ਰੋਗਰਾਮ ਚ ਵੀ ਤੁਹਾਡਾ ਮੂਡ ਵਧੀਆ, ਲਾਈਟ ਜੇ ਮੂਡ ਨਾਲ ਤੁਸੀਂ ਇੰਜੋਏ ਕਰੋ ਤੇ ਥੋੜਾ ਬੰਦਾ ਰਿਲੈਕਸ ਹੋ ਜਾਵੇ। ਮੈਂ ਹੱਸ ਰਿਹਾ ਸੀ, ਮੈਂ ਕਿਹਾ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਕੁਝ ਚੈਨਲ ਨੇ ਉਹ ਚਲੋ ਚੱਲਦੇ ਆ ਤੇ ਪੱਤਰਕਾਰ ਇੱਕ ਦੂਜੇ ਦੇ ਉੱਪਰ ਦੀ ਬੋਲ ਰਿਹਾ, ਚੀਕਾਂ ਮਾਰ ਰਿਹਾ, ਸਗਾ ਤੇ ਟੈਨਸ਼ਨ ਹੀ ਹੁੰਦੀ ਆ ਸੁਣ ਕੇ ਉਹਨਾਂ ਨੂੰ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਸੁਣੋ ਤੇ ਥੋੜਾ ਕਹੋ ਕਿ ਵਧੀਆ ਯਾਰ, ਨਵੀਂ ਨੂੰ ਸੁਣ ਕੇ ਵਧੀਆ ਇੰਜੋਏ ਕੀਤਾ।
1: ਸਵੇਰ ਤੋਂ ਵੀ ਸੇਮ ਏਦਾਂ ਹੀ ਹੈ, ਸਵੇਰ ਤੋਂ ਵੀ ਕੰਮ ਤੇ ਜਾਣ ਦਾ ਟਾਈਮ ਹੁੰਦਾ, ਉਦੋਂ ਵੀ ਵਧੀਆ
0: ਜੀ। ਨਹੀਂ ਨਹੀਂ ਬਿਲਕੁਲ, ਚਲੋ ਹੋਰ ਸੁਣਾ।
1: ਹਾਂਜੀ ਹਾਂਜੀ
0: ਹੁਕਮ
1: ਬਹੁਤ ਵਧੀਆ ਭਾਈ। ਮੈਂ ਤਾਂ ਯਾਰ ਇਹ ਦਾ ਆਪਣਾ ਆਪਣਾ ਟੇਸਟ ਹੁੰਦਾ, ਉਦਾਂ ਮੈਨੂੰ ਨੁਸਰਤ ਪਸੰਦ ਆ, ਨੁਸਰਤ ਫਤਿਹ ਅਲੀ ਖਾਨ
0: ਸਾਹਿਬ। ਯਾਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਤਾਂ ਲੈਜੈਂਡ ਆ, ਉਹਦੇ ਲੈਜੈਂਡ ਨੇ, ਕਿਹਨੂੰ ਨਹੀਂ ਪਸੰਦ ਤੁਸੀਂ ਦੱਸੋ ਕੀ ਸੁਣਨਾ?
1: ਕੁਛ ਕੋਈ ਵੀ ਕਵਾਲੀ ਲਾ ਦੇ ਉਹਨਾਂ ਦੀ ਭਾਜੀ,
0: ਕੋਈ ਵੀ ਆ, ਕੁਛ ਹੈ ਤੁਹਾਡੇ ਮਾਈਂਡ 'ਚ ਗੱਲ?
1: ਬਸ ਭਾਜੀ ਜੇ ਉਹਨਾਂ ਦੀ ਆਵਾਜ਼ ਸੁਣ ਲਈ ਤਾਂ ਉਹਦੀ ਗੱਲ ਬਣ ਜਾਣੀ ਹੈ।
0: ਠੀਕ ਹੈ, ਸੋ ਨੁਸਰਤ ਸਾਹਿਬ ਦੀ ਕੋਈ ਨਾ ਮੈਂ ਲੱਭਦਾ ਫਿਰ
1: ਇੱਕ ਉਹਨਾਂ ਦੀ ਕਵਾਲੀ, ਇੱਕ ਹੈਗੀ ਭਾਈ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਬੀਬਾ ਸਾਡਾ ਦਿਲ ਮੋੜ ਦੇ।
0: ਵਾਹ ਵਾਹ ਵਾਹ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ, ਲਾ ਦਿੰਦੇ ਜ਼ਰੂਰ। ਯਾਦ ਰੱਖੋ ਮੈਸੇਜ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ, ਜਿਹੜੇ ਸਾਡੇ ਕੰਟਰੈਕਟਰ ਮਿੱਤਰ ਸੱਜਣ ਸੁਣ ਰਹੇ ਆ, ਕੋਈ ਵੀ ਤੁਹਾਨੂੰ ਸਮਾਨ ਚਾਹੀਦਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਤੇ ਸਟੀਲਸ ਦੇ ਕੋਰਨਰ ਤੇ। ਇੰਨਾ ਹਾਈ ਐਂਡ ਲਗਜ਼ਰੀ ਵਾਲਾ ਤੁਸੀਂ ਬਿਲਡਿੰਗ ਸਪਲਾਈ ਸਟੋਰ ਹੀ ਨਹੀਂ ਦੇਖਿਆ ਹੋਣਾ। ਕੋਈ ਵੀ ਪ੍ਰਾਈਸ ਹੈ ਬੀਟ ਕਰਨਗੇ, ਡਿਲੀਵਰੀ ਬ੍ਰੈਂਪਟਨ ਚ ਫ੍ਰੀ ਹੈ, ਪਲੰਬਿੰਗ ਸਪਲਾਈਜ, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ, ਫਲੋਰਿੰਗ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸਟਾਲੇਸ਼ਨ। ਤਾਂ ਨੰਬਰ ਹੈ 6479610585, 6479610585। ਤੇ ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਨੇ ਨਾ ਬੜੀ ਸ਼ਾਨਦਾਰ ਘਰ ਰਿਲੀਜ਼ ਕੀਤੇ ਆ। ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਨੇ ਇੱਕ ਹੋਲ ਗੋਲ ਕਰਤਾ, ਉਹ ਬੱਲੇ ਬਈ ਕੈਨੇਡਾ ਵਾਲਿਓ, ਅੱਜ ਤਾਂ ਛਾ ਗਏ 3-0 ਕੈਨੇਡਾ। ਤੇ ਡੇਵਿਡ ਸਾਹਿਬ ਨੇ ਇੱਕ ਹੋਰ ਗੋਲ ਕੀਤਾ, ਡੇਵਿਡ ਦੇ ਦੂਜਾ ਗੋਲ ਆ, ਸੋ ਕੈਨੇਡਾ ਵਾਲਿਓ ਬੱਲੇ ਬੱਲੇ ਬੱਲੇ। ਸੋ ਪੈਰਾਡਾਈਸ ਡਿਵੈਲਪਮੈਂਟਸ ਵੱਲੋਂ ਨਾ ਸਪਰਿੰਗ ਸੇਲਸ ਇਵੈਂਟ ਹੈ ਪੂਰੇ ਜੀ ਟੀ ਏ ਚ, ਮਿਲਟਨ ਚ ਵੀ ਕਰਨੇ, ਬਰੈਂਪਟਨ ਚ ਵੀ ਕਰਨੇ, ਵਿਟਬੀ, ਸੀਟਨ ਤੇ ਅਰੋਰਾ ਚ ਵੀ। ਟਾਊਨ ਹੋਮ ਸਿਰਫ 6.5 ਲੱਖ ਤੋਂ ਯਾਰ, ਸਿਰਫ 6.5 ਲੱਖ ਤੋਂ, ਤੇ ਡੀਟੈਚ ਘਰ ਮਿਲੀਅਨ ਤੋਂ। ਸੋ ਤੁਸੀਂ ਬਸ ਰਜਿਸਟਰ ਕਰ ਲਓ, ਸਾਰੀ ਇਨਫੋਰਮੇਸ਼ਨ ਮਿਲ ਜੂ ਤੁਹਾਨੂੰ। ਹੁਣ ਲਓ ਮੌਕਾ HST ਰੀਬੇਟ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ, ਜ਼ਰੂਰ paradisedevelopments.com ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਸਾਰੀ ਜਾਣਕਾਰੀ ਤੁਹਾਡੇ ਲਈ ਉੱਥੇ ਅਵੇਲੇਬਲ ਹੈ। ਓਕੇ, ਗੱਲਬਾਤ ਤੁਹਾਡੇ ਨਾਲ ਸ਼ੋਰੀ ਕਰਦੇ ਸੀ, ਮੈਨੂੰ ਲੱਗਦਾ ਕੱਲ ਸੁਬਹਾ ਵਾਲੇ ਪ੍ਰੋਗਰਾਮ ਸ਼ਾਇਦ ਕਰ ਰਹੇ ਸੀ ਗੱਲ। ਅਸੀਂ ਨਾ ਡਿਸਕਸ਼ਨ ਕਰ ਰਹੇ ਸੀ ਮੈਰਿਜ ਬਾਰੇ, ਗੱਲਾਂ ਬਾਤਾਂ ਬਹੁਤ ਚਲੋ ਰਿਪੀਟ ਹੁੰਦੀਆਂ ਨੇ, ਆਈ ਥਿੰਕ ਹੋ ਸਕਦਾ ਵੀ ਪਹਿਲਾਂ ਆਪਾਂ ਸ਼ਾਇਦ ਗੱਲ ਕੀਤੀ ਹੋਵੇ ਵੀ ਵਿਆਹ ਦੀ ਕੋਈ ਉਮਰ। ਇੱਕ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਟਰੂ ਸਟੋਰੀ ਹੈ। ਸੋ ਇੱਕ ਲੇਡੀ ਹੈ ਤੇ ਉਹਨੇ ਨਾ ਆਪਣੇ ਬੇਟੀ ਨੂੰ ਸਾਰੀ ਉਮਰ ਪਾਲਿਆ, ਸਿੰਗਲ ਮਦਰ, ਕਿਉਂਕਿ ਡਿਵੋਰਸ ਹੋ ਗਿਆ।

0: ਸੀਗਾ ਤੇ 25 ਸਾਲ ਉਹਨੇ ਮੁੰਡੇ ਤੇ ਲਾਤੇ ਤੇ ਕੰਮ ਕੀਤਾ, ਮੁੰਡੇ ਨੂੰ ਪਾਲਿਆ, ਦੈਟਸ ਇਟ। ਹੁਣ ਮੁੰਡੇ ਦਾ ਰੀਸੈਂਟਲੀ ਵਿਆਹ ਹੋਇਆ ਤੇ ਉਹ ਜਿਹੜੀ ਲੇਡੀ ਹੈ ਉਹ ਹੈਗੀ ਹੈ 60+। ਉਹ ਕਹਿੰਦੀ ਕਿ ਬਈ ਮੇਰਾ ਜੀ ਕਰਦਾ ਕਿ ਮੈਂ ਹੁਣ ਪਾਰਟਨਰ ਲੱਭਾਂ, ਵੀ ਮੈਂ ਦੀਵਾਰ ਤੋਂ ਵਿਆਹ ਕਰਾਵਾਂ। ਮੁੰਡਾ ਕਹਿੰਦਾ ਮਾਮ ਅਸੀਂ ਹੈਗੇ ਹਾਂ, ਤੁਹਾਨੂੰ ਵਿਆਹ ਦੀ ਕੀ ਲੋੜ ਹੈ, ਤੁਸੀਂ ਵਧੀਆ ਸਾਡੇ ਨਾਲ ਇੰਜੋਏ ਕਰੋ, ਆਪਦੇ ਫਰੈਂਡਸ ਨਾਲ ਫੈਮਿਲੀ ਨਾਲ ਇੰਜੋਏ ਕਰੋ। ਉਹ ਲੇਡੀ ਕਹਿੰਦੀ ਕਿ ਨਹੀਂ ਯਾਰ, ਵੀ ਪਤਾ ਨਹੀਂ ਹੁਣ ਸਾਰੀ ਉਮਰ ਮੈਂ ਲਾਤੀ ਅਤੇ ਮਿਹਨਤ ਕੀਤੀ ਹੈ, ਤੈਨੂੰ ਹੁਣ ਵਧੀਆ ਤੇਰਾ ਵਿਆਹ ਵੂ ਹੋ ਗਿਆ, ਹੁਣ ਮੇਰਾ ਵੀ ਜੀ ਕਰਦਾ ਕਿ ਮੇਰਾ ਵੀ ਕੋਈ ਕੰਪੈਨੀਅਨ ਬਣੇ। ਅਤੇ ਉਹ ਮੁੰਡਾ ਇਤਰਾਜ਼ ਕਰ ਰਿਹਾ, ਮੁੰਡਾ ਆਪਣੀ ਮਾਂ ਨੂੰ ਕਹਿ ਰਿਹਾ ਕਿ ਨਹੀਂ ਮਾਂ ਮੈਂ ਖੁਸ਼ ਨਹੀਂ ਹੋਣਾ ਜੇ ਤੁਸੀਂ ਇੰਝ ਕੀਤਾ। ਅਤੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਬੱਚੇ ਏਡੀ ਵੱਡੀ ਗੱਲ ਨੂੰ ਅਪੋਜ਼ ਕਰਦੇ ਆ ਤਾਂ ਇਟਸ ਅ ਬਿਗ ਇਸ਼ੂ। ਅਤੇ ਉਹ ਆਪਦੀ ਮਾਂ ਨੂੰ ਕਹਿੰਦਾ ਕਿ ਮਾਮ ਜਾਂ ਤਾਂ ਹੋਵੇ ਨਾ, ਵੀ ਤੁਸੀਂ ਪਹਿਲਾਂ ਇਹ ਫੈਸਲਾ ਲੈ ਲੈਂਦੇ ਜਦੋਂ ਤੁਸੀਂ ਸੀਗੇ 35 ਸਾਲਾਂ ਦੇ, ਜਦੋਂ ਤੁਹਾਡਾ ਚਲੋ ਸੈਪਰੇਸ਼ਨ ਤੁਹਾਡੀ ਹੋਈ ਹੈ, ਹੁਣ ਕੀ ਫਾਇਦਾ, ਹੁਣ ਤੁਹਾਡੀ ਏਜ ਵੀ ਹੋ ਗਈ, ਹੁਣ ਤਾਂ ਕੋਈ ਸੈਂਸ ਨਹੀਂ ਬਣਦਾ। ਬਟ ਉਹ ਲੇਡੀ ਕਹਿੰਦੀ ਹੈ ਕਿ ਨਹੀਂ ਮੈਂ ਯੂਨੋ ਮੇਰਾ ਮਨ ਬਣਿਆ ਹੋਇਆ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਹੁਣ ਅੱਗੇ ਥੋੜ੍ਹਾ ਆਪਣੇ ਬਾਰੇ ਵੀ ਸੋਚਾਂ। ਹੁਣ ਤੁਹਾਡਾ ਕੀ ਓਪੀਨੀਅਨ ਹੈ, ਜੇ ਕੋਈ 60+ ਹੋ ਕੇ ਲੇਡੀ ਹੁਣ ਚਾਹੁੰਦੀ ਹੈ ਕਿ ਮੈਂ ਰੀਮੈਰੀ ਕਰਨਾ, ਥੋੜ੍ਹਾ ਆਪਦੀ ਲਾਈਫ ਨੂੰ ਹੁਣ ਮੈਂ ਲਿਵ ਕਰਨਾ, ਕੀ ਇਸ ਵਿੱਚ ਮੁੰਡੇ ਨੂੰ ਕੋਈ ਇਤਰਾਜ਼ ਕਰਨਾ ਚਾਹੀਦਾ ਜਾਂ ਨਹੀਂ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337, 905-673-3337 ਆਪਣਾ ਨੰਬਰ ਹੈ। ਅਤੇ ਤੁਹਾਡੀਆਂ ਕੁਝ ਕੁ ਕਾਲਸ ਲੈਂਦੇ ਹਾਂ, ਤੁਹਾਡੇ ਨਾਲ ਥੋੜ੍ਹੀਆਂ ਗੱਲਾਂ ਬਾਤਾਂ ਕਰਦੇ ਹਾਂ। ਅਤੇ 905-673-3337 ਆਪਣਾ ਫੋਨ ਨੰਬਰ ਹੈ, ਆ ਜਾਓ ਕਾਲ ਕਰੋ। ਲੇਡੀਜ਼ ਤੁਸੀਂ ਵੀ ਦੱਸੋ ਵਟ ਡੂ ਯੂ ਥਿੰਕ, ਅਤੇ ਗੱਲਾਂ ਬਾਤਾਂ ਕਰਦੇ ਹਾਂ। ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ, ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ ਟੈਂਟ ਲਗਵਾਉਣਾ ਤਾਂ ਮੱਲੀ ਟੈਂਟ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਨੇ। ਕਲੀਅਰ ਟੈਂਟ, ਵਾਈਟ ਟੈਂਟ, ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਇਹਨਾਂ ਕੋਲ ਨੇ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਸਾਰਾ ਕੁਝ ਇਹਨਾਂ ਕੋਲ ਹੈ। ਮੱਲੀ ਟੈਂਟ 6479992569, 6479992569, ਮੱਲੀ ਟੈਂਟ। ਕੱਲ ਨੂੰ ਰਿਲੀਜ਼ ਹੋ ਰਹੀ ਹੈ ਬਹੁਤ ਹੀ ਖੂਬਸੂਰਤ ਫਿਲਮ 40 ਦਿਨ। 40 ਦਿਨ ਨੇ ਗੁਰਪ੍ਰੀਤ ਧੁੱਗਾ ਸਾਹਿਬ ਦੀ ਬੈਸਟ ਸੈਲਿੰਗ ਪੰਜਾਬੀ ਕਿਤਾਬ ਉੱਤੇ ਬਣੀ ਹੈ। ਅਤੇ 40 ਦਿਨਾਂ 'ਚ ਕੀ ਸਿੱਖਣ ਨੂੰ ਮਿਲਦਾ ਤੁਸੀਂ ਦੇਖੋਗੇ, ਬੜੇ ਲੈਸਨਸ। ਗੁਰਪ੍ਰੀਤ ਘੁੱਗੀ, ਦੇਬੀ ਮਖਸੂਸਪੁਰੀ ਸਾਹਿਬ ਪਹਿਲੀ ਵਾਰ ਐਜ਼ ਅ ਮੇਨ ਐਕਟਰ ਡੇਬਿਊ ਕਰ ਰਿਹਾ ਅਤੇ ਗੁਰਪ੍ਰੀਤ ਘੁੱਗੀ ਸਾਹਿਬ ਦਾ ਬੇਟਾ ਸੁਖਨ ਵੜੈਚ, ਬਹੁਤ ਸੋਹਣੀ ਬੜੀ ਪਿਆਰੀ ਫਿਲਮ ਬਣੀ ਹੈ। ਐਡਵਾਂਸ ਬੁਕਿੰਗ ਓਪਨ ਹੈ ਤੁਹਾਡੇ ਸਾਰੇ ਨੇੜਲੇ ਸਿਨੇਮਾ ਘਰਾਂ 'ਚ ਫਿਲਮ ਲੱਗ ਰਹੀ ਹੈ ਕੱਲ੍ਹ ਨੂੰ 19 ਤਾਰੀਖ ਨੂੰ। ਸੋ ਜ਼ਰੂਰ ਸਪੋਰਟ ਕਰੋ ਅੱਛੇ ਸਿਨੇਮੇ ਨੂੰ। 5993, ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ।
1: ਹਾਂਜੀ ਸਰ, ਮੈਨੂੰ ਲੱਗਦਾ ਕਿ ਜੇ ਹੁਣ ਉਹਨਾਂ ਦਾ ਮਨ ਬਣ ਚੁੱਕਿਆ ਨਾ ਤਾਂ ਫਿਰ ਉਹਨਾਂ ਨੂੰ ਕਰਵਾ ਲੈਣਾ ਚਾਹੀਦਾ ਸੀਗਾ। ਇਸ ਏਜ ਦੇ ਵਿੱਚ ਜੇ ਉਹਨਾਂ ਨੂੰ ਕੋਈ ਲੋੜ ਮਹਿਸੂਸ ਹੋ ਰਹੀ ਆ ਤਾਂ ਫਿਰ ਆਈ ਥਿੰਕ ਨਹੀਂ ਅਪੋਜ਼ ਕਰਨਾ ਚਾਹੀਦਾ।
0: ਪਰ ਬੱਚੇ ਦੀ ਗੱਲ ਨਹੀਂ ਸੁਣਨੀ ਚਾਹੀਦੀ?
1: ਨਹੀਂ ਦੇਖੋ, ਹੁਣ ਉਹਨਾਂ ਦੀ ਆਪਣੀ ਲਾਈਫ ਵੀ ਤਾਂ ਹੈ ਨਾ, ਉਹਨਾਂ ਨੇ ਬੱਚੇ ਲਈ ਸੈਕਰੀਫਾਈਸ ਕੀਤਾ, ਸਾਰੀ ਉਮਰ ਕੰਮ ਕੀਤਾ, ਉਹਨਾਂ ਨੂੰ ਪਾਲਿਆ, ਉਹਨਾਂ ਨੂੰ ਇਸ ਏਜ ਤੇ ਆ ਕੇ ਕੁਛ ਮਹਿਸੂਸ ਹੋਇਆ ਤਾਂ ਕਿਸੇ ਕਾਰਨ ਕਰਕੇ ਹੋਇਆ ਹੋਊਗਾ ਨਾ।
0: ਪਰ ਹੁਣ ਬਹੁਤ ਸਾਰੇ ਲੋਕ ਭਾਜੀ ਸੋਚਦੇ ਆ ਕਿ ਹੁਣ ਤਾਂ ਯੂਨੋ ਉਹ ਉਮਰ ਲੰਘ ਗਈ, ਹੁਣ ਤੁਸੀਂ ਵਧੀਆ ਫੈਮਿਲੀ ਨਾਲ ਇੰਜੋਏ ਕਰੋ।
1: ਹਾਂਜੀ ਹਾਂਜੀ, ਮੈਂ ਵੀ ਉਹੀ ਕਹਿ ਰਿਹਾ ਨਾ ਕਿ ਬਹੁਤ ਸਾਰੇ ਲੋਕ ਤਾਂ ਇਸ ਉਮਰ 'ਚ ਆ ਕੇ ਸੋਚਦੇ ਨੀ, ਜੋ ਸੋਚ ਰਹੇ ਨੇ ਉਹ ਕਹਿ ਰਹੇ ਨੇ, ਤਾਂ ਉਹਨਾਂ ਦੇ ਰੀਜ਼ਨ ਹੋਣਗੇ ਨਾ, ਕੁਛ ਉਹਨੂੰ ਕੁਛ ਫੀਲ ਹੋ ਰਿਹਾ ਹੋਊਗਾ। ਨਹੀਂ ਤਾਂ ਮੋਸਟਲੀ ਤਾਂ 99% ਲੋਕ ਨਹੀਂ ਕਰਦੇ ਹੋਣਗੇ ਵੀ ਹੁਣ ਏਜ ਹੋ ਗਈ ਆ, ਹੁਣ ਇਸ ਬਾਰੇ ਏਦਾਂ ਦਾ ਸੋਚਣਾ ਵੀ ਕਿਉਂ ਏਦਾਂ
0: ਦੀ। ਚਲੋ 99 ਨਹੀਂ ਕਹਿ ਸਕਦੇ ਕਿਉਂਕਿ ਹੋਰ ਕਮਿਊਨਿਟੀਜ਼ ਦੇ ਵਿੱਚ ਤਾਂ ਬਹੁਤ ਕਰਦੇ ਆ। ਮੇਰਾ ਇੱਕ ਮਿੱਤਰ ਹੈ ਤੇ ਉਹ ਡਿਵੋਰਸ ਲੋਇਰ ਆ, ਉਹ ਕਹਿੰਦਾ ਨਵੀਂ ਮੇਰਾ ਇੱਕ 80 ਸਾਲ ਦਾ ਕਲਾਇੰਟ ਸੀ, ਉਹਨੇ ਡਿਵੋਰਸ ਕਰਾਇਆ ਤੇ ਹੁਣ ਉਹ ਨਵੀਂ ਵਾਈਫ ਲੱਭ ਰਿਹਾ। ਸੋ ਹੋਰ ਕਮਿਊਨਿਟੀਜ਼ ਦੇ ਬੜੇ ਲੋਕ ਕਰ ਲੈਂਦੇ ਆ, ਆਪਾਂ ਥੋੜੇ ਨਹੀਂ ਸਹੀ ਸਮਝਦੇ।
1: ਹਾਂਜੀ ਆਪਾਂ ਨਹੀਂ ਸਮਝਦੇ, ਮੈਂ ਉਹੀ ਕਹਿ ਰਿਹਾ ਨਾ ਕਿ ਬਾਕੀ ਤਾਂ ਚਲੋ ਕਰਵਾਉਂਦੇ ਨੇ, ਬਟ ਉਹੀ ਹੈ ਨਾ ਜੇ ਹੁਣ ਉਹਨਾਂ ਨੂੰ ਲਾਸਟ ਏਜ ਦੇ ਵਿੱਚ ਆਪਾਂ ਨੂੰ ਕੁਛ ਲੱਗਦਾ ਹੈਗਾ ਤਾਂ ਕੁਛ ਹੋਣਗੇ ਰੀਜ਼ਨਸ ਉਹਨਾਂ ਦੇ।
0: ਹਾਂ, ਬਟ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਗਲਤ ਗੱਲ ਹੈ?
1: ਜੀ ਲੈਣੀ ਸਹੀ ਨਹੀਂ, ਦੇਖੋ ਗਲਤ ਸਹੀ ਦਾ ਤਾਂ ਸਰ ਆਪਾਂ ਕੀ ਫੈਸਲਾ ਕਰ ਸਕਦੇ ਹਾਂ ਨਾ, ਕਿਸੇ ਦੀ ਲਾਈਫ ਦੇ ਲਈ ਆਪਾਂ ਕਿਵੇਂ ਕਹਿ ਸਕਦੇ ਕਿ ਗਲਤ ਹੈ ਜਾਂ ਨਹੀਂ ਸਹੀ। ਉਹਨਾਂ ਨੂੰ ਜੋ ਠੀਕ ਲੱਗ ਰਿਹਾ ਹੈ ਆਪਣੇ ਲਈ ਉਹ ਤਾਂ ਹੈ ਨਾ, ਉਹਨਾਂ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਉਹਨਾਂ ਦੇ ਡਿਸੀਜ਼ਨ ਦੇ ਵੀ।
0: ਜੀ ਠੀਕ ਹੈ, ਥੈਂਕ ਯੂ ਵੈਰੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337। ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? 905-673-3337। ਹੁਣ ਬਾਈ ਜੀ ਕਹਿੰਦੇ ਕਿ ਉਹਨਾਂ ਦਾ ਆਪਦਾ ਡਿਸੀਜਨ ਹੈ ਤੇ ਇਹਨਾਂ ਨੂੰ ਆਈ ਥਿੰਕ ਇਹੀ ਕਹਿ ਰਿਹਾ ਕਿ ਉਸ ਵਿੱਚ ਕੁਛ ਬੁਰਾ ਵੀ ਹੈ ਨੀ ਗਾ, ਜਿਹਨਾਂ ਨੂੰ ਲੱਗਿਆ ਕਿ ਮੈਨੂੰ ਲੋੜ ਹੈ ਜਾਂ ਮੇਰਾ ਮਨ ਕਰਦਾ ਤਾਂ ਦੇਰ ਇਜ਼ ਨਥਿੰਗ ਰੋਂਗ। ਸੋ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? 905-673-3337 ਨੰਬਰ ਆਪਣਾ, 905-673-3337 ਆਪਣਾ ਫੋਨ ਨੰਬਰ ਹੈ। 2118 ਹੈਲੋ,
2: ਹਾਂਜੀ ਭਾਈ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
2: ਬਸ ਵਾਹਿਗੁਰੂ ਜੀ, ਮੇਰਾ ਸੱਚੇ ਪਾਤਸ਼ਾਹ ਜੀ ਚੱਲੀ ਜਾਂਦਾ
0: ਚੱਲੀ ਜਾਂਦਾ, ਚਲੋ ਵਧੀਆ ਗੱਲ ਹੈ।
2: ਤੇ ਤੁਹਾਡੀ ਜਿਹੜੀ ਗੱਲ ਜਿਹੜੀ ਤੁਸੀਂ ਪੁੱਛ ਰਹੇ ਹੋ ਕਹਿ ਰਹੇ ਹੋ, ਆਈ ਡੋਂਟ ਥਿੰਕ ਐਨੀਥਿੰਗ ਰੋਂਗ ਵਿਦ ਇਟ। ਕਿਉਂਕਿ ਜੇ ਬੰਦਾ ਚੋਰੀ ਕੰਮ ਕਰੇ ਫਿਰ ਲੋਕਾਂ ਨੂੰ ਪਤਾ ਲੱਗੇ ਫਿਰ ਬਦਨਾਮੀ ਵੀ ਹੁੰਦੀ ਹੈ ਨਾ। ਤੇ ਤੁਸੀਂ ਕਹਿਣਾ ਯਾਰ ਸਾਡੀ ਮਾਂ ਨੇ ਕੀ ਕੀਤਾ।
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ ਬ੍ਰੈਂਪਟਨ,
6: ਦਿਸ ਇਜ਼ AM 530 CHLO AM, serving Brampton, Mississauga, Toronto, the GTA and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: सफर सांता वर्सा गीत संगीत देश दुनिया दिया ताजा तरीन जानकारियां ना लबरेज महका दी सौगात वंडदा सांता वर्सा
2: सोमवार तक शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
1: सांता वर्सा दी टीम नु 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਨਾਲੇ ਚੋਪੜੀਆਂ ਨਾਲੇ ਦੋ ਦੋ।
1: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗ੍ਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
0: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
1: ਇੱਕ ਵਾਰ ਆਓਗੇ ਫਿਰ ਬਾਰ ਬਾਰ ਆਓਗੇ।
0: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ, ਦਾਣਾ ਮੰਡੀ, 1729 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ।
1: ਕਾਲ ਗਗਨ ਔਰ ਗੁਰਿੰਦਰ ਐਟ 905-286-9257।
2: Ladies and gentlemen, you are not ready for this.
3: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
4: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ,
3: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
4: ਕਾਲ 6476068110
3: ਔਰ ਵਿਜ਼ਿਟ sharmamortgages.com।
5: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।
6: ਵੱਡੇ ਵੀਰ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
7: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ, ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
8: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
6: 416-717-2929,
8: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਾਰਡ, ਯੂਨਿਟ 4, ਇਟੋਬੀਕੋ।
9: ਓਹੋ, ਸਰਦੀ ਚ ਹੀਟ ਨਹੀਂ ਚੱਲਦੀ ਤੇ ਗਰਮੀ ਚ ਏਸੀ।
10: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
9: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
11: 647-706-6640।
12: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
13: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
14: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
15: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
13: ਕਾਲ ਕਰੋ JN ਗੈਰੀ ਨੂੰ
15: 905-459-5533,
13: 905-459-5533 ਤੇ
15: PNJ ਸਪ੍ਰਿੰਗ ਵੀਲ ਅਲਾਈਨਮੈਂਟ।
16: ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
17: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
18: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
17: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172।

0: ਆਦਮੀ ਤੋਂ ਜ਼ਿਆਦਾ ਵਫ਼ਾਦਾਰ ਨੇ ਕੁੱਤੇ। ਕਹਿੰਦਾ ਭੌਂਕਣਾ ਹੈ ਕਿਸ ਤੇ? ਸਮਝਦਾਰ ਨੇ ਕੁੱਤੇ। ਆਦਮੀ ਤੋਂ ਜ਼ਿਆਦਾ ਵਫ਼ਾਦਾਰ ਨੇ ਕੁੱਤੇ, ਭੌਂਕਣਾ ਹੈ ਕਿਸ ਤੇ? ਸਮਝਦਾਰ ਨੇ ਕੁੱਤੇ। ਘਰਾਂ ਅੰਦਰ ਰਹਿਣ ਵਾਲੇ ਸਭ ਚੋਰ ਨੇ, ਦਰਵਾਜ਼ੇ ਮੂਹਰੇ ਬੈਠੇ ਚੌਂਕੀਦਾਰ ਨੇ ਕੁੱਤੇ। ਵੋਟਾਂ ਪਾ ਕੇ ਆਪ ਬਣਾਏ ਲੀਡਰ ਨਾਲੋਂ, ਲੋਕਾਂ ਦੇ ਲਈ ਸੱਚੀ ਸਰਕਾਰ ਨੇ ਕੁੱਤੇ। ਰੋਟੀ ਦੀ ਇੱਕ ਬੁਰਕੀ ਖਾਣ ਬਦਲੇ ਉਹ ਉਮਰ ਭਰ ਦੇ ਪੱਕੇ ਪਹਿਰੇਦਾਰ ਨੇ ਕੁੱਤੇ। ਸਾਧੂਆਂ ਦਾ ਬਾਣਾ ਪਾਈ ਫਿਰਦੇ ਨੇ ਜੋ, ਉਹਨਾਂ ਦੇ ਲਈ ਤੇਜ ਹਥਿਆਰ ਨੇ ਕੁੱਤੇ। ਰੌਲਾ ਬੇਸ਼ੱਕ ਪਾਉਂਦੀ ਹੈ ਸਾਰੀ ਕਤੀੜ, ਪਰ ਵੱਢਣ ਵਾਲੇ ਹੁੰਦੇ ਦੋ ਚਾਰ ਨੇ ਕੁੱਤੇ। ਤੂੰ ਕਿਉਂ ਡਰਦਾ ਹੈ ਮਦਹੋਸ਼ ਖਤਰੇ ਤੋਂ? ਤੇਰੇ ਤਾਂ ਯਾਰ ਤੇਰਾ ਪਰਿਵਾਰ ਨੇ ਕੁੱਤੇ। ਕਹਿੰਦਾ ਬਥੇਰੇ ਆਉਣਗੇ ਜ਼ਿੰਦਗੀ 'ਚ, ਆ ਕੇ ਚਲੇ ਹੀ ਜਾਣਗੇ। ਬਥੇਰੇ ਆਉਣਗੇ ਜ਼ਿੰਦਗੀ 'ਚ, ਆ ਕੇ ਹੀ ਚਲੇ ਜਾਣਗੇ। ਸੂਰਜ ਕਿੱਡੇ ਵੀ ਹੋਣ ਬੇਸ਼ੱਕ, ਆਖਰ ਢਲ ਹੀ ਜਾਣਗੇ। ਕੁਝ ਮੰਜ਼ਿਲਾਂ ਲਈ ਦੇਖੇ ਖਾਬ ਜੋ ਬਿਲਕਦੇ ਲਈ ਬਿਲਕਦੇ ਕਈ ਸਾਡੇ, ਇਹ ਗਰੀਬ ਦੇ ਬੱਚੇ ਜਿਹੇ ਫਿਰ ਵੀ ਪਲ ਹੀ ਜਾਣਗੇ। ਬਹਿੰਦਿਆਂ ਝਰਨਿਆਂ ਜਿਹੇ ਬਹਿ ਗਏ ਸਾਡੇ ਕੋਲ ਦਿਓ, ਬਹਿੰਦੇ ਝਰਨਿਆਂ ਜਿਹੇ ਬਹਿ ਗਏ ਸਾਡੇ ਕੋਲ ਦਿਓ। ਵਜੂਦ ਗਵਾ ਕੇ ਆਪਣਾ ਸਾਗਰਾਂ 'ਚ ਰਲ ਹੀ ਜਾਣਗੇ। ਵਜੂਦ ਗਵਾ ਕੇ ਆਪਣਾ ਸਾਗਰਾਂ 'ਚ ਹੀ ਰਲ ਜਾਣਗੇ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਅਤੇ ਦੋਸਤ ਰਮਨਦੀਪ ਸੈਣੀ ਅੱਜ ਹਰਜੀਤ ਜੰਜੂਆ ਭਾਅ ਜੀ ਦੇ ਨਾਲ ਸਟੂਡੀਓ 'ਚ ਇਕੱਠੇ ਬੈਠੇ ਹਾਂ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸ਼ੁੱਕਰਵਾਰ ਜੂਨ 19, 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 to 5 ਤੱਕ ਤੁਸੀਂ 530 AM ਦੀ ਫ੍ਰੀਕੁਐਂਸੀ ਦੇ ਉੱਤੇ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ ਏਅਰਪੋਰਟ ਦੇ ਸਾਹਮਣੇ, ਪੀਅਰਸਨ ਏਅਰਪੋਰਟ ਦੇ ਬਿਲਕੁਲ ਸਾਹਮਣੇ, ਮੋਰਨਿੰਗ ਇਸ ਵੇਲੇ 14°C, ਆਫਟਰਨੂਨ ਦੇ ਵਿੱਚ 21, ਈਵਨਿੰਗ 22, ਫਿਰ ਨਾਈਟ 18, ਫੀਲ ਲਾਈਕ 10 ਟੈਂਪਰੇਚਰ ਇਸ ਟਾਈਮ 'ਤੇ। ਸੂਰਜ ਦੇਵਤਾ ਜੀ ਸਵੇਰੇ 5:36 'ਤੇ ਦਰਸ਼ਨ ਦੇਣਗੇ ਅਤੇ ਸ਼ਾਮ ਨੂੰ 9:03 'ਤੇ ਅਲੋਪ ਹੋ ਜਾਣਗੇ।
0: ਸੂਰਜ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3333, 905-673-3333 ਅਤੇ ਜੇ ਤੁਸੀਂ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 600-416-477-2040 ਦੇ ਉੱਪਰ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਤੁਸੀਂ ਕਰ ਸਕਦੇ ਹੋ। ਵੱਖ ਵੱਖ ਹੋਰ ਵੀ ਐਪਾਂ ਨੇ ਜਿਹੜੇ 530 'ਤੇ, ਜਿੰਨੇ ਵੀ ਪ੍ਰੋਗਰਾਮ 530 'ਤੇ 7 ਦਿਨ 24 ਘੰਟੇ ਚੱਲਦੇ ਆ, ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। ਅਤੇ ਸਾਡੇ ਨਾਲ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 647-835-5594 ਮੈਸੇਜ ਦੇ ਜ਼ਰੀਏ, ਜਾਂ ਵਟਸਐਪ ਦੇ ਜ਼ਰੀਏ, ਜਾਂ ਫਿਰ 5 ਤੋਂ ਬਾਅਦ ਕਾਲ ਲਾ ਲਿਓ, ਫਿਰ ਤੁਹਾਡੀਆਂ ਗੱਲਾਂ ਦਾ ਜਵਾਬ ਦਿੱਤਾ ਜਾਊਗਾ। ਅਤੇ ਰਮਨਦੀਪ ਦਾ ਨੰਬਰ
1: 647-237-3333
0: 'ਤੇ, ਮੇਰੇ ਕੋਲ ਇੱਥੇ ਕਿੱਥੇ ਆ ਕਿਤੇ ਲਿਖਿਆ ਨਹੀਂ ਹੋਇਆ, ਇੱਧਰ ਲਿਖਿਆ ਹੋਇਆ, ਬਿਲਕੁਲ 647-237-3333 ਸਾਡੇ ਨੰਬਰਾਂ ਦੇ ਤੁਸੀਂ ਮੈਸੇਜ ਪਾ ਸਕਦੇ ਹੋ, ਵਟਸਐਪ ਕਰ ਸਕਦੇ ਹੋ। ਕੋਈ ਗੀਤ ਸੰਗੀਤ ਦੀ ਫਰਮਾਇਸ਼ ਆ, ਕੋਈ ਵੀ ਗੀਤ ਸੰਗੀਤ, ਅੱਜ ਫਰਾਈਡੇ ਦਾ ਦਿਨ ਆ, ਕਿਉਂਕਿ ਅੱਜ ਫਰਾਈਡੇ ਮਨਾਵਾਂਗੇ ਥੋੜ੍ਹਾ ਜਿਹਾ, ਤੁਹਾਡਾ ਵੀ ਕੋਈ ਹੈਗਾ ਗੀਤ ਸੰਗੀਤ ਸੁਣਨ ਦਾ ਮਨ, ਤਾਂ ਜ਼ਰੂਰ ਜ਼ਰੂਰ ਤੁਸੀਂ ਆਪਣੇ ਵੱਲੋਂ ਲਿਖ ਕੇ ਭੇਜ ਸਕਦੇ ਹੋ, ਜਾਂ ਸਕਰੀਨਸ਼ੋਟ ਕਰਕੇ ਭੇਜ ਦਿਓ, ਅਤੇ ਫਿਰ ਈਜ਼ੀ ਹੋ ਜੂ ਥੋੜ੍ਹਾ ਜਿਹਾ ਗੀਤ ਲੱਭਣਾ। ਅਤੇ ਉਹ ਤੋਂ ਪਹਿਲਾਂ, ਅਤੇ ਜੇ ਤੁਹਾਨੂੰ ਜੋਬ ਦੀ ਲੋੜ ਆ, ਤਾਂ ਹਜੇ ਤੱਕ ਟਰੱਕ ਦੀ ਜੋਬ ਤੁਸੀਂ ਨਹੀਂ ਚੜ੍ਹੇ, ਟਰੱਕ ਦੀ ਜੋਬ 'ਤੇ ਫਿਰ ਤੁਸੀਂ ਕੁਆਲਿਟੀ ਲੋਜਿਸਟਿਕ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। 905 ਵਾਲਾ ਨਹੀਂ ਨੰਬਰ ਇਹਨਾਂ ਦਾ ਹੈਗਾ, 416 ਵਾਲੇ। ਅੱਛਾ, ਉਹਦੇ ਵਿੱਚ ਤੋਂ ਚਲੋ ਗੱਲ ਥੋੜ੍ਹੀ ਜਿਹੀ ਕਰਦੇ ਹਾਂ। 416 ਵਾਲੇ ਨੰਬਰ ਪਹਿਲਾਂ ਬੜੇ ਫੇਮਸ ਹੁੰਦੇ ਸੀ,
2: ਹਾਂਜੀ,
0: ਹੈ ਨਾ, ਜਦ ਇਹਨਾਂ ਦੇ ਨੰਬਰਾਂ ਦਾ ਜਾਣੀ ਐਂ ਕਹਿ ਲਓ ਵੀ ਰਿਵਾਜ਼ ਸੀ ਜਾਂ ਮੌਕਾ ਸੀ, ਨਵੇਂ ਨਵੇਂ ਫੋਨ ਆਏ ਸੀ। ਅੱਜ ਦੀ ਡੇਟ 'ਚ ਵੀ ਜਿਹੜੇ ਬੰਦੇ ਕੋਲ 416 ਵਾਲਾ ਨੰਬਰ ਆ ਨਾ, ਉਹ ਆਪਣੇ ਆਪ ਨੂੰ VVIP ਸਮਝਦਾ।
1: ਜਦੋਂ ਮੈਂ ਭਾਅ ਜੀ ਇੰਸ਼ੋਰੈਂਸ ਦਾ ਕੰਮ ਸ਼ੁਰੂ ਕੀਤਾ 2014 'ਚ, ਮੈਂ ਨੰਬਰ ਲੈਣਾ ਸੀ, ਮੇਰਾ ਪਹਿਲਾਂ ਸੀ ਆ 647 ਵਾਲਾ ਨੰਬਰ, ਅਤੇ ਜਿਹੜੀ ਬ੍ਰੋਕਰ ਨੂੰ ਮੈਂ ਜੁਆਇਨ ਕੀਤਾ, ਕਹਿੰਦਾ ਯਾਰ ਉਹਨਾਂ ਨੇ ਕਹਿਣਾ ਨਵਾਂ ਜਿਹਾ ਹੀ ਜਵਾਕ ਆਇਆ ਲੱਗਦਾ 647 ਵਾਲਾ, 416 ਜਾਂ 905 ਵਾਲਾ ਨੰਬਰ ਲੈ,
0: ਇਹ ਮਿਲਦਾ ਬਹੁਤ ਔਖਾ ਸੀ
1: ਉਸ ਚ। ਹਾਂ ਤੇ ਅਸੀਂ ਸੋਚਿਆ ਵੀ ਪਤਾ ਨਹੀਂ ਵੀ 416 ਚ ਕੀ ਹੈ, ਪਰ ਆ ਵੀ ਫਰਕ ਪੈਂਦਾ ਜਿਵੇਂ ਹੁਣ ਅੱਜ ਹੁਣ ਕੋਈ ਨਵਾਂ 437 ਵਾਲਾ
0: ਨੰਬਰ, ਹੁਣ ਤਾਂ ਨਵੀਂ ਆ ਗਈ 365 ਸਮਥਿੰਗ 519 ਉਧਰ ਚੱਲਦਾ ਕਿਸੇ ਨਾਲ ਵੱਲ।
1: ਹਾਂਜੀ ਹਾਂਜੀ ਹੁਣ ਤਾਂ ਮਿਕਸ ਹੀ ਹੋ ਗਿਆ।
0: 9 ਦੇ ਵਿੱਚ 647 ਜਦ ਮੈਂ ਨੰਬਰ ਲਿਆ ਨਾ, ਜਦ ਦਾ ਮੇਰਾ ਉਹੀ ਨੰਬਰ ਹੈ, 17-18 ਸਾਲ ਹੋ ਗਏ, ਮੈਂ ਕਦੇ ਚੇਂਜ ਨਹੀਂ ਕੀਤਾ। ਤੇ ਮੈਨੂੰ ਥੋੜੇ ਕੁ ਮਹੀਨੇ ਕੁ ਬਾਅਦ ਕਿਸੇ ਨੇ ਕਿਹਾ, ਕਹਿੰਦਾ ਯਾਰ 416 ਵਾਲਾ ਲੈ ਲੈਂਦਾ। ਮੈਂ ਕਿਹਾ ਉਹ ਕੀ ਆ? ਕਹਿੰਦੇ ਨੰਬਰ। ਮੈਂ ਕਿਹਾ ਕਿੱਦਾਂ? ਕਹਿੰਦੇ ਸ਼ੁਰੂ ਉੱਥੋਂ ਹੁੰਦਾ। ਮੈਂ ਕਿਹਾ ਉਹ 'ਚ ਕੀ ਖਾਸੀਅਤ ਆ? ਕਹਿੰਦੇ ਹਜੇ ਨਹੀਂ ਪਤਾ ਲੱਗਣਾ, ਤੈਨੂੰ ਹੌਲੀ ਹੌਲੀ ਪਤਾ ਲੱਗੂ। ਹੁਣ ਪਤਾ ਲੱਗਦਾ ਵੀ 416 ਦੀ ਕੀ ਖਾਸੀਅਤ ਸੀ,
1: ਪਤਾ ਲੱਗਦਾ ਵੀ ਬੰਦਾ ਪੁਰਾਣਾ ਆ,
0: ਬੀਜੇਪੀ ਆ, ਬੀਜੇਪੀ ਆ। ਬਿਲਕੁਲ ਜੀ, ਤੁਸੀਂ ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ ਜੇ ਤੁਸੀਂ ਜੋਬ ਭਾਲਦੇ ਹੋ। ਅੱਜ ਐਪਲੀਕੇਸ਼ਨ ਕਰ ਦਿਓ, ਮੰਡੇ ਨੂੰ ਤੁਸੀਂ ਚੜ੍ਹ ਜਾਓ ਕੰਮ 'ਤੇ, ਅਤੇ ਫਿਰ 416-717-2929 ਜਸਵੀਰ ਭਾਅ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਜਾਂ ਫਿਰ ਤੁਸੀਂ ਜਗਤਾਰ ਸਿੰਘ ਚੱਠਾ ਸਾਹਿਬ 416-455-9911 ਦੇ ਉੱਪਰ ਗੱਲਬਾਤ ਕਰ ਲਓ। ਅਤੇ 1497 ਬੁੱਲੇਵਰਡ ਯੂਨਿਟ ਨੰਬਰ 4 ਈਟੋਵਿਕੋ ਦੇ ਵਿੱਚ ਨੇ, ਅਤੇ ਕਰਿਓ ਗੱਲਬਾਤ ਤੁਸੀਂ, ਗੁਰਬਖਸ਼ ਭਾਅ ਜੀ ਹੋਣੀ ਹੋਣਗੇ। ਐਪਲੀਕੇਸ਼ਨ ਅੱਜ ਕਰ ਦਿਓ, ਅਤੇ ਫਿਰ 416-717-2929 ਹੋ ਸਕਦਾ ਉਹ ਅੱਜ ਤੁਹਾਨੂੰ ਟਰੱਕ ਦੇ ਦੇਣ, ਜਾਂ ਤੁਹਾਡੇ ਕੋਲ ਆਪਣਾ ਟਰੱਕ ਆ ਓਨਰ ਆਪਰੇਟਰ ਹੋ ਤੁਸੀਂ, ਤਾਂ ਵੀ ਤੁਸੀਂ ਉੱਥੇ ਕੰਪਨੀ ਨੂੰ ਜੁਆਇਨ ਕਰ ਸਕਦੇ ਹੋ। ਮੌਂਟਰੀਅਲ ਚੱਲਣ ਲਈ ਵੀ ਇਹਨਾਂ ਦੇ ਕੋਲ ਅਵੇਲੇਬਲ ਹੈਗੇ ਲੋਡ। 416-717-2929 416-455-9911 'ਤੇ ਸੰਪਰਕ ਕੀਤਾ ਜਾ ਸਕਦਾ।
1: ਇੱਕ ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜ਼ਰੂਰ ਜਾ ਕੇ ਆਉਣਾ ਜੀ, 1729 ਕੁਈਨ ਸਟਰੀਟ ਈਸਟ ਬਰੈਂਪਟਨ।
0: ਬਹੁਤ ਪੈਸੇ ਬਚਦੇ ਆ ਉੱਥੇ ਗਰੋਸਰੀ ਕਰਨ ਦੇ।
1: ਬਿਲਕੁਲ
0: ਹਾਂ, ਮੈਂ ਆਪ ਕੀਤੀ ਸੀ,
1: ਡੀਲਾਂ ਲਾਈਆਂ। ਕਹਿੰਦੇ ਨੈਲਸਨ ਦਾ ਮਿਲਕ ਲੈ ਲਓ, ਬਟਰ ਲੈ ਲਓ, ਅੱਛਾ ਆਟਾ ਲੈ ਲਓ, ਰੈੱਡ ਪਥ ਸ਼ੂਗਰ ਲੈ ਲਓ 299 'ਚ, ਕਿਆ ਬਾਤ ਹੈ।
0: ਦਾਲਾਂ ਕੱਚੀਆਂ ਪੱਕੀਆਂ ਵੀ ਲੈ ਲਓ, ਚਾਹੇ
1: ਦਾਲਾਂ ਕੱਚੀਆਂ ਪੱਕੀਆਂ ਵੀ ਲੈ ਲਓ, ਘਿਓ ਲੈ ਲਓ, ਮੱਖਣ ਲੈ ਲਓ।
0: ਪਿਛਲਾ ਪਾਸਾ ਵੀ ਆ,
1: ਅਨੀਅਨ ਦਾ ਬੈਗ 399 ਦਾ ਕਿੱਥੇ ਮਿਲਦਾ? ਅਨੀਅਨ ਦਾ ਬੈਗ ਹੁਣ ਵੀ ਆ ਗਿਆ, ਪੁਰਾਣਾ ਫਲੈਟ ਦਾ ਨੀ ਭਾਜੀ?
0: ਨਹੀਂ ਚਲੋ ਨੀ ਦੇਖਦੇ ਕੀ ਜਾ ਕੇ,
1: ਕਿਉਂਕਿ ਰੇਟ ਦਾ ਜਾਣਾ ਪੈਣਾ ਫਿਰ ਇਸ ਹਿਸਾਬ ਨਾਲ। ਬਹੁਤ ਵਧੀਆ, ਅੱਛਾ
0: ਤੁਸੀਂ ਬੈਠ ਕੇ ਖਾਣਾ ਉੱਥੇ ਘਰੇ ਲਿਜਾ ਕੇ ਖਾਣਾ ਚਾਹੁੰਦੇ ਹੋ, ਕੇਟਰਿੰਗ ਕਰਾਉਣੇ ਹੋ, ਬ੍ਰੇਕਫਾਸਟ ਕਰਨਾ, ਲੰਚ ਕਰਨਾ, ਡਿਨਰ ਕਰਨਾ, ਨਾਲੇ ਗਰੋਸਰੀ ਕਰੋ, ਨਾਲੇ ਆਪਣਾ ਖਾ ਪੀ ਕੇ ਆਓ, ਚਾਹੇ ਚਨੇ ਭਟੂਰੇ ਖਾਓ, ਵੈਜ ਬਿਰਿਆਨੀ ਖਾਓ, ਨੌਨ ਵੈਜ ਬਿਰਿਆਨੀ ਖਾਓ।
1: ਵੈਜ ਬਿਰਿਆਨੀ ਕਹਿੰਦੇ ਓਨਲੀ 499,
0: ਇੱਦਾਂ ਹੀ ਆ,
1: ਕਿਆ ਬਾਤ ਹੈ। ਚਨਾ ਭਟੂਰਾ 499, ਵੈਜ ਥਾਲੀ 499। ਵੀਕਐਂਡ ਆ ਗਿਆ ਹੁਣ, ਵੀਕਐਂਡ ਤੇ ਜਦੋਂ ਸ਼ਾਮ ਜੀ ਪੈਂਦੀ ਨਾ, ਸਾਡੇ ਦੇਖੋ ਭਾਜੀ ਘਰੇ ਆ ਗਏ, ਫਰਾਈਡੇ ਨੂੰ ਘਰੇ ਰੋਟੀ ਨਹੀਂ ਬਣਾਉਣੀ,
0: ਬਸ ਪੱਕਾ।
1: ਕਹਿੰਦੇ ਕੈਨੇਡੀਅਨ ਹੋ ਗਏ, ਕਿਹਾ ਵੀ ਕੱਲ ਨੂੰ ਥੋੜਾ ਬਹੁਤਾ ਰਹਿਣ ਦੋ, ਕੈਨੇਡੀਅਨ ਹੋਣੀ ਹੈ।
0: ਚਿਕਨ ਲੈਣਾ ਤੁਸੀਂ ਜਾਂ ਗੋਟ ਮੀਟ ਲੈਣਾ ਚਾਹੁੰਦੇ ਜਾਂ ਬੀਫ, ਸੋਰੀ ਮੱਛੀ ਮੱਛੀ ਲੈਣੀ ਆ, ਤਾਂ ਵੀ ਤੁਸੀਂ ਦਾਣਾ ਮੰਡੀ ਵਾਲਿਆਂ ਨਾਲ ਸੰਪਰਕ ਕਰ ਲਿਓ। ਗੋਰ ਕੁਈਨ ਐਂਡ ਬ੍ਰੈਮਲੀ ਦੇ ਖੂੰਜੇ ਤੇ ਆ, ਨੰਬਰ ਵੀ ਦਿਓ ਹੁਣ, ਪੂਰੀ ਐਡ ਤਾਂ ਕਰੋ ਇਹਨਾਂ ਦੀ,
1: ਨੰਬਰ ਵੀ ਦੇ,
0: ਇਹਦੇ 'ਤੇ ਹੈਗਾ
1: 905-286-9952। ਦੇਖੋ ਦਾਣਾ ਮੰਡੀ, ਇਹਦੀ ਲੋਕੇਸ਼ਨ ਜ਼ਿਆਦਾ ਜ਼ਰੂਰੀ ਆ,
0: ਬਹੁਤ ਜ਼ਰੂਰੀ।
1: 1729 ਕੁਈਨ ਸਟਰੀਟ, ਫੋਨ ਕਹਿੰਦੇ ਕਰਨਾ, ਫੋਨ ਨਹੀਂ ਕਰਨਾ, ਅਸੀਂ ਜਾ ਕੇ ਲੋਕੇਸ਼ਨ 'ਤੇ ਜਾਣਾ, ਲੋਕੇਸ਼ਨ 'ਤੇ ਜਾ ਕੇ ਉੱਥੇ ਡੀਲ ਦੇਖ ਕੇ ਗਰੋਸਰੀ ਵੀ ਕਰੋ ਅਤੇ ਖਾਣ ਪੀਣ ਨੂੰ ਵੀ ਲੈ ਕੇ ਆਓ। ਕੋਲਾ
0: ਦਾਣਾ ਮੰਡੀ ਸੁਪਰ ਮਾਰਕੀਟ 905-286-9952।
1: ਲਓ ਜੀ ਪਹਿਲੀ ਕਾਲ ਲੈਂਦੇ ਆ, ਚਰਨ
0: ਪ੍ਰਹਾਰ
1: ਪ੍ਰਹਾਰ ਜੀ,
0: ਸਤਿ ਸ਼੍ਰੀ ਅਕਾਲ ਜੀ ਇਹਨੂੰ।
2: ਹਾਂਜੀ ਹਾਂਜੀ, ਦੋਨਾਂ ਨੂੰ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ
2: ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।
2: ਅੱਛਾ, ਅੱਜ ਦੀ ਤੁਸੀਂ ਗੱਲ ਕਰਦੇ ਨਾ 416 ਵਾਲੀ, ਇਹ 88-99-90 ਦੇ ਵਿੱਚ ਪੀਲ ਵਿੱਚ ਵੀ ਤੇ ਯੂਰਪ ਰੀਜਨ ਵਿੱਚ ਵੀ, ਡਰਮ ਵੀ, ਜਿਹੜੀ ਨੌਰਥ ਵੀ ਆ ਨਾ, ਸਾਰਾ 416 ਨੇ ਹੁੰਦਾ ਸੀਗਾ ਜੀ।
0: ਨਹੀਂ ਲੈਂਡਲਾਈਨ ਫੋਨ ਜਾਂ ਦੂਜੇ
2: ਲੈਂਡਲਾਈਨ
0: ਫੋਨ, ਹਾਂ
2: ਹਾਂਜੀ, ਸਾਰੇ ਫੋਨ 416 ਦਾ ਹੁੰਦੇ ਸੀਗੇ। 90-91 ਦੇ ਵਿੱਚ ਇਹ 905 ਨਿਕਲਿਆ ਹੈ।
0: ਅੱਛਾ,
2: ਪਹਿਲਾਂ 905 ਚੱਲਿਆ ਤੇ 20 ਸਾਲ ਪੁਰਾਣਾ ਜਿਹੜਾ 400-647 ਨਿਕਲਿਆ ਪਹਿਲਾਂ, ਉਹ ਤੋਂ ਬਾਅਦ ਹੌਲੀ ਹੌਲੀ ਹੌਲੀ ਹੋਰ ਕਈ ਰੰਗ ਬਰੰਗੇ ਜਿਹੜਾ ਹੈਗਾ।
1: ਅੱਛਾ, ਮੈਂ ਸਮਝਦਾ ਰਿਹਾ 905 ਪੁਰਾਣਾ ਪਹਿਲਾਂ ਜ਼ਿਆਦਾ,
0: 416
2: ਨੌਰਥ ਆਫ ਸਟੀਲ ਨਿਕਲੀ ਸੀਗੀ ਜੀ, ਜਿਹੜੇ 416 ਜਿਹੜੇ ਨੰਬਰ ਆ ਨਾ, ਸਾਊਥ ਟੋਰਾਂਟੋ ਦੇ ਵਿੱਚ ਜਿਹੜੇ 416 ਨਹੀਂ ਆਉਂਦੇ ਵੀ।
0: ਅੱਛਾ ਜੀ,
2: ਹਾਂਜੀ, ਉਹ 416 ਨੇ ਜਿਆਦਾ ਚੱਲਦੇ ਆ।
0: ਬਿਲਕੁਲ ਬਿਲਕੁਲ, ਸੱਚੀ ਗੱਲ ਆ।
2: ਅੱਛਾ ਮੈਂ ਹਰਜੀਤ ਫੋਨ ਕੀਤਾ ਇਸ ਕਰਕੇ ਵੀ ਆ ਜਦੋਂ ਵੀ ਕੋਈ ਯੂਟਿਊਬ ਖੋਲੀ ਦੀ ਆ ਉਹ ਭਾਨਾ ਸਿੱਧੂ ਤਾਂ ਬੜਾ ਖਰੂ ਜਿਹਾ ਪਿੰਡ ਆ, ਪਰਮਿੰਦਰ ਉਹਨਾਂ ਨੂੰ ਪੁੱਛਿਓ ਵੀ ਉਹਦਾ ਕੀ ਹਿਸਾਬ ਕਿਤਾਬ ਆ।
0: ਉਹ ਕਹਿੰਦੇ ਖਾਸੇ ਪੈਸੇ ਖਾ ਖੂ ਗਏ, ਪਰ ਹੁਣ ਸਫਾਈਆਂ ਵਿਚਾਰਾ ਦੇਈ ਜਾਂਦਾ, ਕੀ ਕਰੇ ਸੱਚੇ ਬੰਦੇ ਨੂੰ ਕਿਹੜਾ ਕੋਈ ਉਹ ਕਰਦਾ।
2: ਇੱਦਾਂ ਦੇ ਬੰਦੇ ਸੱਚੇ ਨੀ ਹੁੰਦੇ ਜੀ,
0: ਮੈਂ ਪੰਦਰਾਂ ਸੋਲਾਂ ਕਿੱਲੇ ਬਣ ਗਏ ਬੰਦੇ ਦੇ, ਪਰ ਮਿਹਨਤ ਵੀ ਆ, ਚਲੋ ਕਰਦਾ ਹੀ ਹੋਊਗਾ ਅਗਲਾ।
2: ਮਿਹਨਤ ਜੁਦੀ ਗੱਲ ਆ, ਅਸੀਂ ਤਾਂ ਇੱਥੇ ਦੂਰ ਬੈਠੇ ਆ, ਸਾਨੂੰ ਕੀ ਪਤਾ,
0: ਵੀਡੀਓ ਹੀ ਆ ਇੱਕ ਦੂਜੇ ਨੂੰ, ਬਸ ਉਹ ਤੋਂ ਹੀ ਬੰਦਾ ਆਪਣੇ ਮਨ ਅੰਦਾਜ਼ੇ ਲਾ ਲੈਂਦਾ।
2: ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਵੀ ਉਹ ਕਿਸੇ ਨੂੰ ਵੀਹਾਂ ਬੰਦਿਆਂ ਨੂੰ ਫੋਨ ਕਰਦਾ ਵੀ ਮੈਨੂੰ ਇੰਨੇ ਪੈਸੇ ਭੇਜ ਦਿਓ ਤੇ ਮੈਂ ਘਰ ਬਣਾ ਕੇ ਦੇਣਾ ਕਿਸੇ ਨੂੰ। ਉਹ 20 ਦੇ 20 ਬੰਦੇ ਪੈਸੇ ਭੇਜ ਦਿੰਦੇ ਆ, ਇੱਕ ਬੰਦੇ ਦਾ ਘਰ ਬਣਾਉਂਦਾ ਤੇ ਉਹ ਕੋਲ ਖੜਾ ਕਰਾ ਕੇ ਕਹਿੰਦਾ ਜੀ ਮੈਨੂੰ ਇਹਨੇ ਘਰ ਬਣਾ ਕੇ ਦਿੱਤਾ।
0: ਬਿਲਕੁਲ,
2: 20 ਚੋਂ ਇੱਕ ਦਾ ਬਣਾ ਲੈਣਾ ਤੇ 19 ਦੇ ਪੈਸੇ ਖਾ ਜਾਣੇ।
0: ਸੱਚੀ ਗੱਲ, ਏਦਾਂ ਰੌਲਾ ਪੈ
2: ਆ ਚੱਕਰ ਆ।
0: ਭਾਨੇ ਪਕੌੜੇ ਦਾ ਉਹਦਾ ਵੀ ਰੌਲਾ ਪਾਉਂਦਾ, ਤਿੰਨ ਚਾਰ ਹੋਰ ਦੋਸਤ ਮਿੱਤਰ। ਸੱਚੀ ਗੱਲ, ਰੇਸ਼ਮ ਭਾਜੀ ਦਾ ਵੀ ਮੈਸੇਜ ਆ, ਰੇਸ਼ਮ ਭਾਜੀ ਥੈਂਕ ਯੂ ਸੋ ਮਚ, ਗੁੱਡ ਮਾਰਨਿੰਗ, ਹੈਪੀ ਫਰਾਈਡੇ ਤੁਹਾਨੂੰ ਵੀ। ਤੇ ਸੰਧੂ ਸਾਹਿਬ ਉਧਰ ਰੇਡ ਤੇ ਵੀ ਆ, ਸੰਧੂ ਸਾਹਿਬ ਦਾ ਮੈਸੇਜ ਵੀ ਆ। ਸੰਧੂ ਸਾਹਿਬ ਪਤਾ ਨੀ ਟਰਾਲੀਆਂ ਚ ਕੀ ਖਰੀਦਦੇ ਫਿਰੀ ਜਾਂਦੇ ਆ। ਤੇ ਬਿਲਕੁਲ ਜੀ, ਤੇ ਚਲੋ ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਸੰਧੂ
4: ਸਾਹਿਬ ਤੁਸੀਂ ਕਦੋਂ ਦਰਸ਼ਨ ਦੇਣੇ ਸਟੂਡੀਓ ਚ?
3: ਮੈਂ ਬਸ ਮੈਂ ਜਦੋਂ ਤੋਂ ਸ਼ੁਰੂ ਕਰਨਾ ਪ੍ਰੋਗਰਾਮ ਤੇ ਘਰੋਂ ਮੈਂ ਠਾ ਕੇ ਲੈ ਕੇ ਜਾਇਆ ਕਰਨਾ।
4: ਠੀਕ ਹੈ ਠੀਕ ਹੈ,
0: ਜਿੱਦਣ ਕੇ ਹਰਜੀਤ ਚਲ ਗਿਆ
4: ਤੁਸੀਂ ਆਏ ਹੋਵੋਗੇ ਫਿਰ ਮਿਲ ਕੇ ਕੁਛ ਕਰਾਂਗੇ।
3: ਸਾਡਾ ਰਿਕਾਰਡ ਬੋਲਦਾ ਜੀ ਟੁੱਟੇ ਹੋ ਗਿਆ ਹੁਣ ਸਾਡੇ ਬਾਰੇ ਅਜੇ ਸਭ ਸਿਰ ਦਫੜਾ।
0: ਸੱਚੀ ਗੱਲ,
3: ਬਹੁਤ ਸੋਹਣਾ ਨਾ ਇੱਕ ਰਜੀਤ ਜੀ ਸੀ ਨਾ ਸ਼ਨੀਵਾਰ ਕਰਾ ਰਹੇ ਟੂਰਨਾਮੈਂਟ ਇੱਥੇ ਆਪਣਾ ਗੁਰੂ ਨਾਨਕ
0: ਗੁਰੂ ਨਾਨਕ ਫੁੱਟਬਾਲ ਕਲੱਬ
3: ਸਾਨੂੰ
0: ਟੂਰਨਾਮੈਂਟ ਆ 20 ਜੂਨ ਨੂੰ, ਕੱਲ ਨੂੰ ਸੈਚਰਡੇ ਨੂੰ, ਉੱਥੇ ਚੰਗੇ ਇਨਾਮ ਨੂੰ ਮਿਲਣੇ ਆ। ਤੇ ਭਾਈ ਜੇ ਖੇਡਣਾ ਖੁੱਡਣਾ, ਅੱਛਾ ਟੀਮਾਂ ਪਹਿਲਾਂ ਹੀ ਸਿਲੈਕਟ ਕਰੀਆਂ ਕਿ ਕੋਈ ਬੰਦਾ ਖੇਡ ਸਕਦਾ ਆ ਕੇ?
3: ਨਹੀਂ ਉਹਦੇ ਚ ਕਿਹਾ ਕਿ ਜਿਹੜੀ ਟੀਮ ਆਉਂਦੀ ਆਪਣੀ ਸ਼ੀਟ ਦਿੰਦੀ ਆ ਕਿ ਸਾਡਾ ਪਲੇਅਰ ਆ, ਉਹਦੇ ਚ ਇਹ ਹੁੰਦਾ ਜਿਹੜਾ ਬੰਦਾ ਖੇਡਦਾ, ਪਰ ਇਹ ਨੀ ਹੈਗਾ ਕਿ ਇੱਕ ਬੰਦਾ ਲਾਸਟ ਤੋਂ ਹੀ ਆ ਕੇ ਖੇਡੇ, ਜਿਹੜਾ ਸਵੇਰੇ ਖੇਡੂਗਾ ਉਹੀ ਐਂਡ ਦਾ ਮੈਚ ਵੀ ਖੇਡੂ। ਇਹ ਨਾ ਕਿ ਤੁਹਾਡਾ ਇੱਕ ਤਰ੍ਹਾਂ ਦੁੱਧ ਪੀ ਕੇ ਫਰੈਸ਼ ਆ ਜਾਵੇ, ਮੈਂ ਹੁਣ ਤਗੜਾ ਮੈਂ ਫਾਇਦਾ ਖੇਡਦਾ, ਉਹਨੂੰ ਜਿਹੜਾ ਬੰਦਾ ਸਵੇਰੇ ਟੀਮ ਚ ਖੇਡੂਗਾ ਉਹੀ ਬਾਕੀ ਦੇ ਸਾਰੇ ਮੈਚ ਖੇਡੇਗਾ। ਇਹ ਨੀ ਹੈਗਾ ਕਿ ਇੱਕ ਬੰਦਾ ਸ਼ਾਮੀ ਆ ਜਾਏ ਜੀ ਮੈਂ ਹੁਣ ਬਸ ਆ ਗਿਆ ਘਰੋਂ ਫੇਰ ਤੋਂ ਮਾਲਸ਼ ਕਰਕੇ ਹੁਣ ਮੈਂ ਫਾਈਨਲ ਖੇਡਦਾ। ਸਵੇਰੇ ਤੋਂ ਲੈ ਕੇ ਸ਼ਾਮ ਨੂੰ ਸਾਰੇ ਲੀਗ ਦੇ ਮੈਚ ਖੇਡਣੇ ਪੈਣੇ ਉਹਨੂੰ, ਤੇ ਇੱਕ ਸਾਡਾ ਓਪਨ ਦਾ ਮੈਚ ਹੋਊਗਾ, ਕੋਈ ਵੀ ਖੇਡ ਸਕਦਾ ਭਾਵੇਂ।
0: ਕਿੰਨੇ ਤੋਂ ਕਿੰਨੇ ਆ ਸਵੇਰੇ?
3: ਸਵੇਰੇ 8 ਤੋਂ ਲੈ ਕੇ ਸ਼ਾਮੀ 8 ਵਜੇ ਖੇਡਣਗੇ ਸਾਰੇ ਮੈਚ, 30 ਮੈਚ ਆ, ਹਰ ਟੀਮ ਨੇ ਆਪਸ ਵਿੱਚ ਖੇਡਣਾ। ਮੇਰੇ ਗਰੁੱਪ ਆ ਜਿੱਦਾਂ ਫਾਰ ਐਗਜ਼ਾਮਪਲ ਓਵਰ 35 ਤੇ ਸਾਰੀਆਂ ਟੀਮਾਂ ਆਪਸ ਵਿੱਚ ਖੇਡਣਗੀਆਂ, ਜਿਹੜੀ ਟੀਮਾਂ
0: ਹਾਂ ਲੰਗਰ ਪਾਣੀ ਖੁੱਲਾ ਚੱਲੂ
3: ਪੂਰਾ ਜੀ, ਪਹਿਲਾਂ ਸਵੇਰੇ ਚਾਹ ਸਨੈਕਸ
0: ਖਿਡਾਰੀਆਂ ਲਈ ਜਾਂ ਸੰਗਤ ਲਈ?
3: ਸਾਰੀ ਲਈ ਜੀ, ਸਾਰੇ
0: ਦਰਸ਼ਕਾਂ ਲਈ ਹੈ,
3: ਦਰਸ਼ਕਾਂ ਸਾਰੀ ਹੋਏਗਾ।
0: ਰਮਨਦੀਪ ਆਪਾਂ ਦਰਸ਼ਕ ਬਣਨਾ ਸਵੇਰੇ,
3: ਤੁਹਾਨੂੰ ਮੌਕਾ ਦੇਵਾਂਗੇ ਉੱਥੇ ਤੁਸੀਂ ਆਇਓ, ਤੁਹਾਨੂੰ ਅਸੀਂ
0: ਮੌਕਾ ਕਾਹਦਾ ਦੇਣਾ ਖੇਡਣ ਦਾ?
4: ਅਸੀਂ ਸੰਧੂ ਸਾਹਿਬ ਆਫਿਸ ਚਾਹ ਪੀ ਕੇ ਟ੍ਰੇਨਿੰਗ ਕਰਕੇ ਤਾਂ ਲੰਚ ਸੰਧੂ ਸਾਹਿਬ ਵੱਲ ਕਰਨਾ
0: ਹੈ। ਸੰਧੂ ਸਾਹਿਬ ਵੱਲ ਹੋ ਜੂ,
3: ਤੁਸੀਂ ਮਾਈਕ ਦੇ ਖਿਡਾਰੀ ਹੋ, ਤੁਹਾਨੂੰ ਮਾਈਕ ਤੇ ਜਰੂਰ
0: ਮੌਕਾ ਦੇਣਾ ਚਾਹੀਦਾ।
3: ਜੀ ਟਾਈਮ ਆ ਤੁਹਾਡਾ ਤੇ ਪਲੀਜ਼ ਸੁਣਦੇ ਜੀ, ਬਹੁਤ ਬਹੁਤ
0: ਧੰਨਵਾਦ। ਚਲੋ ਥੈਂਕ ਯੂ ਸੋ ਮਚ, ਥੈਂਕ ਯੂ
3: ਥੈਂਕ ਯੂ।
0: ਬਿਲਕੁਲ ਜੀ, 905-673-3337 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਹਰਗੁਰਜੀਤ ਭਾਈ ਦਾ ਵੀ ਮੈਸੇਜ ਆ ਗਿਆ ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ ਦਾ। ਤੇ ਇੱਕ ਗੀਤ ਆ ਆਪਾਂ ਨੂੰ ਕੱਲ ਆਂਟੀ ਕੁਮਾਰੀ ਜੀ ਨੇ ਭੇਜਿਆ ਸੀਗਾ ਮੈਨੂੰ, ਤੇ ਆਂਟੀ ਕਹਿੰਦੇ ਜ਼ਰੂਰ ਗੀਤ ਲਾਇਓ, ਤੇ 2 ਗੀਤ ਉਹਨਾਂ ਨੇ ਭੇਜਿਆ ਸੀ, ਤੇ ਦੋਵੇਂ ਥੋੜ੍ਹਾ ਥੋੜ੍ਹਾ ਆਪਾਂ ਪਲੇ ਕਰ ਦਿੰਦੇ ਹਾਂ, ਦੇਖੀਓ ਰਮਨਦੀਪ ਕਿਹੜਾ ਲਾਉਂਦੇ ਅੱਜ, ਆਉਣ ਦਿਓ। ਆਵਾਜ਼ ਨਹੀਂ ਆਈ ਤੁਹਾਡੀ?
4: ਆਵਾਜ਼ ਨਹੀਂ ਆਈ?
0: ਹਾਂ ਕਿਉਂ ਨਹੀਂ ਆਈ?
4: ਆਵਾਜ਼ ਨਹੀਂ ਆਈ ਆ ਨਹੀਂ ਚੱਲਿਆ।

0: ਨੱਖੀ ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਬਹੁਤ ਵਧੀਆ, ਤੁਸੀਂ ਸੁਣਾਓ।
1: ਮੈਂ ਕਹਿਣਾ ਸੀ ਇੱਕ ਹਾਸੇ ਵਾਲੀ ਗੱਲ, ਮੈਂ ਕਿਹਾ ਮੈਂ ਤਾਂ ਫੀਫਾ ਖੇਡਣਾ, ਤੁਸੀਂ ਇੱਥੇ ਟੂਰਨਾਮੈਂਟ ਰੱਖੀ ਬੈਠੇ ਹੋ।
0: ਫੀਫਾ ਦੀ ਕਰਦੇ ਆ ਖਬਰ, ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਕੈਨੇਡਾ ਦੀ ਸਾਰੀ ਟੀਮ ਨੂੰ, ਵਿੱਚੇ ਦਰਸ਼ਕਾਂ ਨੂੰ, ਸਰੋਤਿਆਂ ਨੂੰ। 6-0 ਨਾਲ ਜਿਹੜੇ ਜਿੱਤੇ ਕੱਲ, ਕਤਰ ਦੀ ਕਰਾਤੀ ਬਸ ਬਸ ਧੰਨ ਧੰਨ ਇਹਨਾਂ ਨੇ ਹੈ। ਸੱਚੀ ਗੱਲ, ਹਾਂਜੀ
1: ਟੁੱਟੇ ਨੇ ਸਾਰੇ।
0: ਸਹੀ ਗੱਲ,
1: ਓਕੇ ਵੀਰੇ,
0: ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਅਤੇ ਬਿਲਕੁਲ ਜੀ, ਅਤੇ ਨਾਲ ਦੀ ਨਾਲ ਲਖਵਿੰਦਰ ਮੁਲਤਾਨੀ ਭਾਅ ਜੀ ਦਾ ਗੁੱਡ ਮੋਰਨਿੰਗ ਦਾ ਮੈਸੇਜ ਆ, ਥੈਂਕ ਯੂ ਸਰ। ਅਤੇ 8475 ਤੋਂ ਢੱਡ ਸਾਹਿਬ ਦਾ ਵੀ ਮੈਸੇਜ ਆ ਬਲਵੀਰ ਭਾਅ ਜੀ ਦਾ, ਗੁੱਡ ਮੋਰਨਿੰਗ ਦਾ, ਥੈਂਕ ਯੂ ਸਰ। 4467 ਤੋਂ ਹਰਮਨ ਭਾਅ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ, ਹੈਪੀ ਫਰਾਈਡੇ ਪ੍ਰੋਗਰਾਮ, ਵੈਰੀ ਨਾਈਸ ਸਰ ਜੀ। ਭਾਅ ਜੀ ਤੁਸੀਂ ਕਰੋ ਛੁੱਟੀ, ਸਾਡੇ ਬੰਦਾ ਮਿਲ ਗਿਆ ਹੈ, ਸਾਨੂੰ ਪ੍ਰੋਗਰਾਮ ਕਰ ਲਾ।
2: ਹਜੀਤ ਭਾਜੀ ਕਹਿੰਦੇ ਮੈਂ 3 ਵਜੇ ਇੱਥੇ ਆਇਆ ਕਰੋ, ਘੰਟਾ ਪਹਿਲਾਂ ਆ ਕੇ ਬਟਨਾਂ ਨਾਲ ਹੀ ਖੇਡਿਆ ਕਰੋ।
0: ਪ੍ਰਬੰਧਕ ਜੀ ਨੰਗਾ, ਸਤਿ ਸ਼੍ਰੀ ਅਕਾਲ ਜੀ ਯਾਰੋ
3: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ,
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਹੈਗਾ ਸਾਡੇ ਉਰੇ ਫਰਾਈਡੇ, ਸ਼ੁੱਕਰਵਾਰ ਦਾ ਦਿਨ, ਇੰਜੋਏ ਵਾਲਾ ਦਿਨ। ਮਨ 'ਚ ਚਾਅ ਹੁੰਦਾ ਵੀ ਸ਼ਾਮ ਨੂੰ 5-7 ਘੰਟੇ ਲਾਉਣੇ ਆ, ਜਾਂ ਹੁਣ ਦਿਨ 'ਚ 5-7 ਘੰਟੇ ਲਾਉਣੇ ਆ। ਕਈਆਂ ਨੇ ਲਾਉਣਾ ਹੀ ਨਹੀਂ, ਛੁੱਟੀ ਹੋ ਗਈ ਕਈਆਂ ਨੂੰ, ਜਿਹੜੇ ਐਤਵਾਰ ਨੂੰ ਸਟਾਰਟ ਕਰਦੇ ਆ। ਅਤੇ ਹੁਣ ਕਈ ਰਮਨਦੀਪ ਵਰਗੇ ਛੁੱਟੀ ਛੁੱਟੀ ਆ, ਨੰਬਰ ਤੁਸੀਂ ਲਾ ਸਕਦੇ ਹੋ ਫੋਨ, ਤੇ ਮੈਥੋਂ ਨੰਬਰ ਐਨੀ ਵਕਤ ਲਿਆ ਜਾ ਸਕਦਾ, ਐਂ ਕਹਿ ਸਕਦੇ ਆ। ਤੁਸੀਂ ਆਪਣਾ ਮਾਈਕ ਜਾਂ ਥੱਲੇ ਨੂੰ ਕਾਹਤੇ ਕਰ ਦਿੰਦੇ ਹੋ, ਤੁਸੀਂ ਚੱਕ ਹੀ ਰੱਖਿਆ ਕਰੋ ਸੂਈ, ਬਸ ਥੱਲੇ ਕਰ ਲੈ ਨੀ ਮੈਂ।
2: ਅੱਛਾ, ਮੇਰੇ ਵੱਲ ਦੇਖ ਦੇਖ ਕੇ ਹਰਜੀਤ ਭਾਜੀ ਵੀ ਕਨਫਿਊਜ਼ ਹੋਈ
0: ਜਾਂਦਾ, ਭੁੱਲੀ ਜਾਂਦਾ ਕੋਈ ਨਾ। ਡਾਕਟਰ ਰਜਿੰਦਰ ਗਰਾਇਆ ਦਾ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦਾ ਕੋਈ, ਪਤਾ ਕੀ ਆ, ਜਦ ਆਪਾਂ ਆਪ ਇਕੱਲੇ ਹੁੰਦੇ ਹਾਂ ਨਾ, ਫਿਰ ਬੰਦੇ ਨੂੰ ਪਤਾ ਵੀ ਮੈਂ ਕਰਨਾ ਕੀ ਆ।
2: ਬਿਲਕੁਲ,
0: ਜਦ ਨਾਲ ਕੋਈ ਬੈਠਾ ਹੋਵੇ ਫਿਰ ਬੰਦਾ ਅੱਧਾ ਭੁੱਲ ਜਾਂਦਾ, ਕਿਉਂਕਿ ਆਪ ਜਿਵੇਂ ਹੁਣ ਸੰਧੂ ਸਾਹਿਬ ਕਹਿੰਦੇ ਮਾਈਕ ਤੁਹਾਨੂੰ ਉੱਥੇ ਦੇ ਦੇਣਾ ਨਾ, ਅਸੀਂ ਤਾਂ ਭਾਈ ਆਹ ਕਮਰੇ 'ਚ ਬੋਲਣ ਵਾਲੇ ਹਾਂ 10x10 ਦੇ 'ਚ, ਬਾਹਰ ਮਾਈਕ ਕਿੱਥੇ ਬੋਲਿਆ ਜਾਂਦਾ ਹੈ
2: ਨਾ। ਨਹੀਂ, ਬੜੀ ਸੋਹਣੀ ਪਿਕਨਿਕ ਤੇ ਤੁਸੀਂ ਵਧੀਆ ਕੀਤਾ, ਇੰਨੇ ਦਰਸ਼ਕ ਆਏ ਸੀ, ਲੈ ਨਜ਼ਾਰਾ ਬਣਤਾ,
0: ਉਹ ਫਟਿਆ ਹੋਇਆ ਸਪੀਕਰ ਕਿਤੇ ਕੰਮ ਕਰਦਾ।
2: ਐਤਕੀ ਪਿਕਨਿਕ ਕਰਾਉਣੀ ਆ, ਕਹਿ ਕਹਿ ਕੇ ਕਰਵਾ ਦੇਣੀ ਆ, ਕਰੋ ਕੁਛ ਇਹਦਾ,
0: ਕਰਾਉਣੀ ਆ,
2: ਬਿਲਕੁਲ ਬਿਲਕੁਲ ਚਾਹੀਦੀ ਆ।
0: ਮੈਨੂੰ 4-5 ਸਪੌਂਸਰਾਂ ਨੇ ਵੀ ਕੀਤਾ ਵੀ ਭਾਈ ਕਰੋ ਯਾਰ, ਮੈਂ ਕਿਹਾ ਚਲੋ ਦੇਖ ਲੈਂਦੇ ਹਾਂ। ਡਾਕਟਰ ਰਜਿੰਦਰ ਗਰਾਇਆ ਸਾਹਿਬ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਦਾ ਕੋਈ ਪੇਨ ਆ, 4168484486 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ, ਇੰਨੀਆਂ ਕਾਲਾਂ ਖੜਕਦੀਆਂ, ਨੰਬਰ ਤੋਂ ਵੀ ਦੇਖ ਲਓ ਕਿੱਥੇ ਆ। ਹਰਦੇਵ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਰੋ
4: $2.51 ਪਰ ਮਿੰਟ ਚਾਰਜ ਕਰਦੇ ਸੀ ਇੰਡੀਆ ਦਾ, ਪਲੱਸ ਉਦੋਂ ਆ 13% ਨੀ ਹੁੰਦੀ ਸੀਗੀ, ਉਦੋਂ 15% ਹੁੰਦੀ ਸੀ ਜੀ ਐਸ ਟੀ ਤੇ ਪੀ ਐਸ ਟੀ, 7% 8%।
0: ਅੱਛਾ,
4: ਤੇ ਇਹ ਹਾਰਫਰ ਨੇ 2 ਵਾਰੀ ਜਦੋਂ ਹਾਰਫਰ ਬਣਿਆ ਸੀ ਤੇ ਪ੍ਰਧਾਨ ਮੰਤਰੀ, ਉਹਨੇ 2 ਸਾਲਾਂ ਚ 1% ਕਰਕੇ ਇਹ ਘਟਾਈ ਸੀਗੀ, ਪਹਿਲਾਂ 15 ਸੀ, 1-7 ਸੀ, 1 ਐਚ ਜੀ ਐਸ ਟੀ ਸੀਗੀ, 1 ਪੀ ਐਸ ਟੀ ਸੀਗੀ। ਜੇ ਤੁਸੀਂ ਬੈਲ ਦਾ ਫੋਨ ਵੀ ਲਵਾਉਣਾ ਨਾ, ਤੁਸੀਂ ਮੇਰੀ ਜ਼ਿੰਮੇਵਾਰੀ ਦਿਓਗੇ ਤਾਂ ਉਹ ਲੈਣ ਲੈ ਕੇ ਦਿੰਦੇ ਸੀ।
0: ਅੱਛਾ,
4: ਜਾਣੀ ਕਿ ਬਹੁਤ ਕੁਛ ਚੇਂਜ ਹੋਇਆ। ਜੇ ਤੁਸੀਂ ਪੇਰੈਂਟਸ ਨੂੰ ਸਪੌਂਸਰ ਕਰਨਾ, ਟੋਰਾਂਟੋ ਦੀ ਗਰੋਥ ਜ਼ਿਆਦਾ ਸ਼ੋਅ ਕਰਨੀ ਪੈਂਦੀ ਸੀਗੀ, ਬਰਾਊਂਟਨ ਦੀ ਘੱਟ ਕਰਨੀ ਪੈਂਦੀ ਸੀ। ਜਿਹੜੇ ਕਲਾਸਾਂ ਬਣਾਈਆਂ ਸੀ ਜੈਨਾ ਨੇ, ਤਾਂ ਕਾਫੀ ਕੁਛ ਮਤਲਬ ਚੇਂਜ ਹੋਇਆ, ਕੋਈ ਕੁਛ ਅਸੀਂ ਵੀ ਭੁੱਲੇ ਗਏ ਜਿਹੜਾ ਚੇਂਜ ਹੋਇਆ, ਮਤਲਬ ਕਾਫੀ ਕੁਛ ਚੇਂਜ ਹੋਇਆ ਉਦੋਂ ਦਾ। ਤੇ ਬਾਕੀ ਜਿਹੜਾ ਮਾਈਕ ਦੀ ਗੱਲ ਤੁਸੀਂ ਕਰਦੇ ਆ, ਤੇ ਤੇ ਮਾਈਕ ਨਵੇਂ ਬੰਦੇ ਨੂੰ ਭਾਜੀ ਵੀ ਪਿੱਛੇ ਬੰਦ ਹੋ ਗਿਆ ਜਦੋਂ ਐਡਾ ਚੱਲਦੀ ਇੱਕ ਵਾਰੀ ਨੀ ਮੈਂ ਤੁਹਾਨੂੰ ਗੱਲ ਦੱਸਦਾ ਨੌਨ ਏਜ ਦਾ ਲੈਂਦਾ ਉਹ ਬੰਦੇ ਦੋ ਜਾਣੇ ਲੱਗੇ ਇੱਕ ਦਾ ਕੋਵਿਡ ਦੇ ਵਿੱਚ ਇੱਕ ਦੀ ਡੈਥ ਹੋਈ ਉਹ ਰੇਡੀਓ ਵਾਲੇ ਦੀ ਉਹ ਪਿੱਛੇ ਮਤਲਬ ਗਲਤ ਗੱਲਾਂ ਕਰਦੇ ਸੀਗੇ ਉਹ ਮਾਈਕ ਬੰਦ ਕਰਨਾ ਭੁੱਲ ਗਏ ਤੇ ਉਹ ਬਾਹਰ ਸਾਰਾ ਕੁਛ ਚੱਲੀ ਜਾਂਦਾ ਸੀ ਤੇ ਚਲੋ ਉਹ ਤਾਂ ਨੀ ਗੱਲ ਹੈਗੀ ਵੀ ਆਪਾਂ ਏਦਾਂ ਦਾ ਬੋਲਾਂਗੇ ਮਤਲਬ ਕਹਿਣ ਦਾ ਮਤਲਬ ਕਈ ਵਾਰੀ ਆਪਾਂ ਨੋਰਮਲ ਪਿੱਛੇ ਬੋਲਦੇ ਹੁੰਦੇ ਆ ਉਹ ਬੰਦਾ ਨਵਾਂ ਨਵਾਂ ਬਾਈਕ ਬੰਦ ਕਰਨਾ ਭੁੱਲ ਜਾਂਦਾ
0: ਕੱਲ ਕੱਲ ਉਹਨਾਂ ਦੀ ਆਵਾਜ਼ਾਂ ਆਈਆਂ ਮਾਰਕ ਕਰਨੀ ਸਾਹਿਬ ਦੀ ਤੇ ਟਰੰਪ ਸਾਹਿਬ ਦੀ ਮਾਈਕ ਭੁੱਲ ਗਏ ਉੱਥੇ ਕਰਨਾ ਜਿੱਥੇ G7 ਚ ਗਏ ਹੋਏ ਆ
1: ਬੋਲਣਾ ਹਰੇਕ ਬੰਦੇ ਦਾ ਕੰਮ ਨੀ ਜੀ ਉਹ ਟ੍ਰੇਨਿੰਗ ਕਰਨੀ ਪੈਂਦੀ ਹੈ ਇੱਥੇ ਨੰਬਰ 2 ਤੇ ਮੜੀ ਪਰਮਿੰਦਰ ਨਾਲ ਗੱਲ ਕਰਾ ਦਿੰਦੇ
0: ਪਰਮਿੰਦਰ ਬੋਲੋ ਬੋਲੋ ਤੁਸੀਂ
1: ਪਰਮਿੰਦਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਜਿਹੜਾ ਹੈਗਾ ਨੈਬ ਸਿੰਘ ਸੈਣੀ ਤੇ ਬਲਤੇਜ ਪੰਨੂ ਨੇ ਜਿਹੜਾ ਪੱਗ ਬੰਨਦੇ ਪੱਗ ਇੱਕੋ ਰੰਗ ਦੀ ਹੈ ਤੇ ਬਟਾਉਣੀ ਕਦੋਂ ਜੀ ਇਹਨਾਂ ਨੇ ਇਹਨੇ ਪਤਾ ਲੈਣਾ ਸੀ ਇਹਨਾਂ ਦਾ
0: ਦੱਸ
1: ਹਾਂਜੀ ਮੈਂ ਇਹਨਾਂ ਪਤਾ ਲੈਣਾ ਵੀ ਪੱਗ ਬਟਾਉਣੀ ਕਦੋਂ ਇਹਨੇ ਬਲਤੇਜ ਪੰਨੂ ਆ ਜਿਹੜਾ ਮੀਡੀਆ ਸਲਾਹਕਾਰ ਇਹਦਾ ਭਗਵੰਤ ਮਾਨ ਦਾ ਤੇ ਨੈਬ ਸਿੰਘ ਸੈਣੀ ਨੇ ਬਟਾਉਣੀ ਕਦੋਂ ਪੱਗ ਇਹ
0: ਚਲੋ ਦੇਖਦੇ ਆ
1: ਇੱਕ ਕਾਰੀਗਰ ਦਾ ਪਤਾ ਲੈਣਾ ਵੀ ਇੱਕੋ ਹੀ ਹੈ ਉਹਨਾਂ ਦੇ ਕਾਰੀਗਰ ਜੀ
0: ਪਰਮਿੰਦਰ ਜੀ ਹੋਲਡ ਰੱਖਿਓ ਤੁਸੀਂ ਸਵਾਲ ਨੋਟ ਕਰ ਲਓ ਬਸ ਸਾਰੇ ਆਪਾਂ ਕਰ ਲੈਣੇ ਆਪਣੇ ਨਾਲ ਸ਼ਰਮਾ ਸਾਹਿਬ ਨੇ ਵੀ ਜੁੜਦਾ ਵੀ ਮੈਸੇਜ ਪਾਈ ਜਾਂਦੇ ਆ ਉਹ ਤੋਂ ਪਹਿਲਾਂ ਬਾਸੀ ਸਾਹਿਬ ਨੂੰ ਲਾਈਏ ਬਾਸੀ ਸਾਹਿਬ ਸਿੱਧਾ ਹੀ ਆ ਜਾਓ ਡਾਇਰੈਕਟ ਆਉਣ ਦੋ ਫਿਰ ਕਰੀਏ ਗੱਲਬਾਤ
5: ਹਰਜੀਤ ਜੀ ਰਮਨ ਜੀ ਤੇ ਪਰਮਿੰਦਰ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਰ ਸਤਿ ਸ੍ਰੀ ਅਕਾਲ
0: ਮੇਰਾ ਕਹਿਣ ਦਾ ਫਾਇਦਾ ਕੀ ਹੋਇਆ ਆ ਜਾ ਜੀ ਆ
5: ਰਮਨ ਜੀ ਆ ਕੇ ਤੇਰੇ ਨਾਲ 2 ਘੰਟੇ ਟਾਈਮ ਲੈਣਾ ਪੈਣਾ
0: ਆ ਜਾ ਕਾ
5: ਤੇ ਦੂਜੇ ਹੁਣ ਮੈਂ ਉਹਨੂੰ ਮੈਂ ਬੇਨਤੀ ਕਰਨੀ ਹੈ ਆਪਣੇ ਪਰਮਿੰਦਰ ਜੀ ਨੂੰ ਵੀ ਸਾਨੂੰ ਸਭ ਤੇ ਬੜੀ ਸੋਚ ਲੱਗੀ ਵੀ ਹੜ ਆ ਜਾਣ ਦੀ ਤੇ ਇਹ ਮੰਗਦੇ ਫਿਰਦੇ ਟੈਂਡਰ ਉਹਨਾਂ ਨੂੰ ਕਹਿ ਦੋ ਵੀ ਭਾਈ ਜਿਹੜੇ ਬੰਦੇ ਸਾਰੇ ਤਾਂ ਦਿੱਲੀ ਦੇ ਹੈ 10-10 ਲੱਖ ਰੁਪਏ ਤਨਖਾਹ ਲੈਂਦੇ ਆ ਉਹ ਚੜੇ ਮਹੀਨੇ ਵੀ ਉਡਾਨੀ ਨੂੰ ਦੇ ਦੇਣਾ ਚੁੱਪ ਕਰੇ ਟੈਂਡਰ ਜਿਹੜੇ ਹੈ ਉਹਨੇ ਫਟਾਫਟ ਇੱਕ ਮਹੀਨੇ ਦੀ ਕਾਰ ਕੱਢ ਲੈਣੀ ਸਾਰੀ ਉਹ ਤੇ 3-4 ਸੀਟਾਂ ਬਚ ਜਾਣਗੀਆਂ ਪੰਜਾਬ ਹਰਿਆਣਾ ਤੇ
6: ਕੱਲ ਦੀ ਆਪਾਂ ਗਾਰ ਦੀ ਖਬਰ ਕੀਤੀ ਸੀ ਕਿ ਟੈਂਡਰ ਕੱਢਣ ਜਾ ਰਹੇ ਆ ਜਦ ਕੇ ਭਾਖੜਾ ਡੈਮ ਦਾ ਪਾਣੀ ਨੱਕੋ ਨੱਕ ਹੋਇਆ ਪਿਆ ਪਰ ਕਹਿੰਦੇ ਨੇ ਹਰਜੀਤ ਜੀ ਕਿ ਚਾਚੇ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਪਿੱਛੇ ਕੱਲੀ ਸੋ ਅੱਜ CM ਭਗਵੰਤ ਮਾਨ ਨੇ ਵੀ ਮਤਲਬ ਨੇਲੇ ਤੇ ਦਹਿਲਾ ਮਾਰਤਾ ਤੁਸੀਂ ਬੰਨ ਦਾ ਸ਼ਾਹਕੋਟ ਚ ਤੁਸੀਂ ਬੰਨ ਦਾ ਨੀਂਹ ਪੱਥਰ ਰੱਖਿਆ ਉਧਰੋਂ ਹੜ ਆਉਣ ਨੂੰ ਤਿਆਰ ਨੇ ਇੱਧਰ ਸਾਡੇ CM ਭਗਵੰਤ ਮਾਨ ਸ਼ਾਹਕੋਟ ਦੇ ਵਿੱਚ ਤੁਸੀਂ ਬੰਨ ਦਾ ਨੀਂਹ ਪੱਥਰ ਰੱਖ ਕੇ ਆਏ ਨੇ 62 ਕਰੋੜ ਰੁਪਇਆ ਲੱਗਣਾ ਔਰ ਸ਼ਾਹਕੋਟ ਦੇ ਗਿੱਦੜ ਪਿੰਡੀ ਤੋਂ ਫਲੋਰ ਤੱਕ ਕਹਿੰਦੇ ਦਰਜਣਾ ਪਿੰਡ ਬਚੇ ਰਹਿਣਗੇ ਪਰ ਹੁਣ ਨੀਂਹ ਪੱਥਰਾਂ ਦਾ ਦੌਰ ਤਾਂ ਜਾਰੀ ਆ ਉਸ ਵੇਲੇ ਜਦੋਂ ਗਾਰ ਕੱਢਣ ਦੀ ਤਿਆਰੀ ਆ ਜਦੋਂ ਡੈਮ ਭਰਿਆ ਹੋਇਆ ਇੱਧਰੋਂ ਹੜ ਆਉਣ ਦੀ ਤਿਆਰੀ ਆ ਇੱਧਰੋਂ ਤੁਸੀਂ ਬੰਨ ਪੱਕਾ ਕਰਨ ਦੀ ਤਿਆਰੀ ਆ ਗੱਲ ਮਤਲਬ ਨੇਲੇ ਤੇ ਦਿੱਲੇ ਵਾਲੀ ਆ ਜੀ
0: ਚਲੋ ਥੈਂਕ ਯੂ ਬਸ ਦੇ
2: ਜੇ ਤੁਹਾਨੂੰ ਕਾਰਾਂ ਤੇ ਹੋਮ ਦੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਤਾਂ ਅਮਨਦੀਪ ਕੌਰ ਹੋਣਾ ਨਾਲ ਜ਼ਰੂਰ ਸੰਪਰਕ ਕਰ ਲਿਓ 416-618-2761 ਕਿਸੇ ਨੇ ਬਿਜ਼ਨਸ ਇੰਸ਼ੋਰੈਂਸ ਕਮਰਸ਼ੀਅਲ ਇੰਸ਼ੋਰੈਂਸ ਲਾਇਬਿਲਟੀ ਇੰਸ਼ੋਰੈਂਸ ਕਰਾਉਣੀ ਹੋਵੇ ਤਾਂ ਵੀ ਅਮਨਦੀਪ ਕੌਰ ਹੋਣਾ ਨਾਲ ਸੰਪਰਕ ਕੀਤਾ ਜਾ ਸਕਦਾ 416-618-2761 ਅਗਲੀ ਕਾਲ ਲੈਂਦੇ ਹਾਂ ਜੀ ਪ੍ਰੇਮ ਗਿੱਲ ਜੀ ਲੰਘਿਓ ਜੀ
0: ਪ੍ਰੇਮ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਯਾਰ
7: ਹਾਂਜੀ ਸਤਿ ਸ਼੍ਰੀ ਅਕਾਲ
0: ਜੀ
7: ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਨੇ ਜਿਹੜਾ ਕੀ ਗੱਲ ਇਹਦੇ ਵਿੱਚ ਮੈਨੂੰ ਤਾਂ ਕੁਛ ਨੀ ਲੱਗਦਾ ਕਿ ਕੋਈ ਮਾੜੀ ਗੱਲ ਹੈ ਉਦਘਾਟਨ ਕੀਤਾ ਕੁਛ ਨਾ ਕੁਛ ਕਰੂਗਾ ਜੀ ਤੇ ਦੂਸਰਾ ਜਿਹੜਾ ਵੈਦਰ ਮੋਡੀਫਿਕੇਸ਼ਨ ਆਉਂਦੀ ਹੈ ਪੰਜਾਬ ਚ ਉਹਦੇ ਬਾਰੇ ਜ਼ਰੂਰ ਦੱਸਿਆ ਪਰਮਿੰਦਰ ਜੀ ਕਿ ਇਹ ਜਿਹੜੀ ਵੈਦਰ ਮੋਡੀਫਿਕੇਸ਼ਨ ਹੁੰਦੀ ਹੈ ਇੱਥੇ ਜੀ ਹੜਾਂ ਵਾਲੀ ਜਿਹੜੀ ਗੱਲ ਹੈ ਉਹ ਇੱਥੇ ਵੀ ਵਾਰਨਿੰਗ ਦਿੱਤੀ ਸੀ GTA ਚ ਕੱਲ ਤੇ ਅੱਜ ਦੀ ਵਾਰਨਿੰਗ ਸੀਗੀ
0: ਬਿਲਕੁਲ ਚਲੋ
2: ਇੰਨੀ ਦੇਰ ਅਸੀਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਦਾ ਮੈਸੇਜ ਲੈ ਲੈਂਦੇ ਹਾਂ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 'ਤੇ ਜੇ ਤੁਸੀਂ ਬਹਿ ਕੇ ਖਾਣਾ ਖਾਣਾ ਜਾਂ ਕੇਟਰਿੰਗ ਕਰਾਉਣੀ ਆ ਤਾਂ 905-678-3000 'ਤੇ ਸੰਪਰਕ ਕੀਤਾ ਜਾ ਸਕਦਾ। ਇਹਨਾਂ ਦੀਆਂ 2-25 ਬ੍ਰੈਂਡਨ ਗੇਟ ਮਾਲਟਨ ਮਿਸੀਸਾਗਾ ਜਾਂ 10-178 ਹੋਰਨਟੈਰੀਓ ਸਟਰੀਟ ਬ੍ਰੈਂਪਟਨ 'ਤੇ ਤੁਸੀਂ ਪਹੁੰਚ ਸਕਦੇ ਹੋ। ਗੁਰਜੀਤ ਰੰਧਾਵਾ ਭਾਅ ਜੀ ਨਾਲ ਜੇ ਗੱਲਬਾਤ ਕਰਨੀ ਹੈ ਤਾਂ ਉਹਨਾਂ ਦਾ ਨੰਬਰ ਹੈਗਾ 647-338-9192। ਇੱਕ ਫਰਮਾਇਸ਼ੀ ਗੀਤ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਦੇ ਹਾਂ ਤੁਹਾਡੇ ਲਈ।

0: ਹਾਕੀ
1: ਹਾਂਜੀ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਯਾਰ ਹੈਲੋ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਯਾਰ ਹੈਲੋ ਪ੍ਰੋਫੈਸਰ ਸਾਹਿਬ ਤੁਹਾਡੀ ਆਵਾਜ਼ ਨਹੀਂ ਆਉਂਦੀ
2: ਨਹੀਂ ਚਲੋ ਉਹਨਾਂ ਦੀ ਹੋ ਗਈ
1: ਕਲਦੀਪ ਭਾਈ ਸਤਿ ਸ਼੍ਰੀ ਅਕਾਲ ਜੀ ਯਾਰ ਇਹਨੂੰ ਛੱਡੋ ਹੈਲੋ ਕੁਲਦੀਪ ਭਾਈ ਸਤਿ ਸ਼੍ਰੀ ਅਕਾਲ ਜੀ ਯਾਰ ਬਣਦੇ ਨੇ ਗੱਲ
3: ਬਣਦੇ ਹੁਣ ਮੈਂ ਨਹੀਂ ਛੇੜਿਆ ਦੇਖ
1: ਚਲੋ ਕੋਈ ਨਹੀਂ ਹੈਲੋ ਕੁਲਦੀਪ ਆਪਣੇ ਪ੍ਰੋਫੈਸਰ ਸਾਹਿਬ
4: ਆਪਣੇ ਸਰ ਸਾਹਿਬ ਦੀ ਆਵਾਜ਼ ਕਿਉਂ ਨਹੀਂ ਆ ਰਹੀ
5: ਕਿਸੇ ਦੀ ਆਈ ਤੇ ਕਾਤੋਂ ਖੁਦ ਨੂੰ ਮੈਂ ਮਾਰਾਂ
1: ਹਾਂਜੀ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹਨੂੰ ਨਹੀਂ ਪ੍ਰੋਫੈਸਰ ਸਾਹਿਬ ਦੀ ਆਵਾਜ਼ ਨਹੀਂ ਆਉਂਦੀ ਚਲੋ ਪਰਵਿੰਦਰ ਜੀ ਤੁਸੀਂ ਨਾਲ ਹੀ ਹੋ
4: ਤੁਸੀਂ ਹਾਂਜੀ
1: ਹੈਲੋ ਪਰਵਿੰਦਰ ਜੀ ਨਾਲ ਹੀ ਹੋ ਹੈਲੋ ਪਰਵਿੰਦਰ ਜੀ ਤੁਹਾਡੀ ਆਵਾਜ਼ ਆਉਂਦੀ ਹੈ ਤੁਹਾਨੂੰ ਸਾਡੀ ਹੈਲੋ
4: ਬਟ ਪ੍ਰੋਬਲਮ ਕੋਈ ਪ੍ਰੋਬਲਮ ਪੈ ਗਈ ਕੀ ਪੈ ਗਈ ਆ ਕਿਉਂ ਪਈ ਇਹ ਪ੍ਰੋਬਲਮ ਇਹਨਾਂ ਨੂੰ ਬਟਣਾਂ ਨੂੰ ਤੁਸੀਂ ਕੁਝ ਨਾ ਕਰੋ ਉੱਥੋਂ ਗਾਣਾ ਬੰਦ ਕਰੋ ਜੇ ਕਰਨਾ ਬਟਣਾਂ ਨੂੰ ਇੱਥੇ ਟਿਕੇ ਕੇ ਰਹਿਣ ਦਿਓ ਹੈਲੋ ਤੁਸੀਂ ਬਟਣਾਂ 'ਚ ਉਲਝੀ ਜਾਣਾ ਹੈਲੋ ਪਰਮਿੰਦਰ ਜੀ ਆਵਾਜ਼ ਆਉਂਦੀ ਹੈ ਤੁਹਾਨੂੰ
2: ਮੈਂ ਦੁਬਾਰਾ ਕਰ

0: ਬਿਲਕੁਲ ਜੀ। ਹੈਲੋ ਪਰਮਿੰਦਰ ਜੀ, ਆਵਾਜ਼ ਪਰਮਿੰਦਰ ਜੀ ਦਾ ਲੈਣੇ ਕੱਟ ਗਏ। ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਨੂੰ ਸਵਾਗਤ ਆ।
1: ਜੰਜੂ ਸਾਹਿਬ ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ, ਆਨੂੰ ਕਿਵੇਂ ਹੋ?
1: ਬਸ ਕਿਰਪਾ ਜੀ, ਕਿਰਪਾ ਜੰਜੂ ਸਾਹਿਬ, ਤੁਸੀਂ ਸੁਣਾਓ?
0: ਬਸ ਬੱਲੇ ਬੱਲੇ ਆ। ਤੇ ਇੱਕ ਨਾ, ਚਲੋ ਉਧਰ ਥੋੜਾ ਜਿਹਾ ਪਰਮਿੰਦਰ ਦੀ ਲਾਈਨ ਨੂੰ ਪ੍ਰੋਬਲਮ ਪੈ ਗਈ, ਤੇ
1: ਹੋ ਗਿਆ।
0: ਇੱਕ ਚੀਜ਼ ਇਹ ਦੱਸੋ ਵੀ ਜਿਹੜਾ ਹੁਣ ਇਨਫਲੇਸ਼ਨ ਇਹਨਾਂ ਨੇ ਕੱਲ੍ਹ ਨੂੰ ਪਰਸੋਂ ਨੂੰ ਵਧਣੀ ਆ ਜਾਂ ਵਧਾਉਣੀ ਆ, ਕਾਗਜ਼ਾਂ 'ਚ ਵਧਾਉਣੀ ਆ, ਉਹ ਤਾਂ ਚਲੋ ਜਿਹੜਾ ਕੁਛ ਮਰਜ਼ੀ ਹੋਈ ਜਾਵੇ, ਤੇ ਲੱਗਦਾ ਕੋਈ ਇੰਟਰਸਟ ਰੇਟਾਂ ਨੂੰ ਫਰਕ ਪਊਗਾ?
1: ਜਿੰਜੇ ਸਾਹਿਬ, ਜੂਨ 22 ਨੂੰ ਇਨਫਲੇਸ਼ਨ ਦੇ ਨੰਬਰ ਬਾਹਰ ਆਉਂਦੇ ਆ, ਠੀਕ ਹੈ ਜੀ। ਉੱਥੇ ਡਿਪੈਂਡ ਕਰੇਗਾ ਵੀ ਇਨਫਲੇਸ਼ਨ 3% ਕ੍ਰੋਸ ਕਰ ਜਾਂਦੀ ਹੈ, ਫਿਰ ਇੰਟਰਸਟ ਰੇਟ ਇਹਨਾਂ ਨੇ ਜਿਹੜੇ ਜੁਲਾਈ 10 ਨੂੰ ਅਨਾਉਂਸਮੈਂਟ ਹੈਗੀ ਬੈਂਕ ਆਫ ਕੈਨੇਡਾ ਦੀ, ਉਦੋਂ ਇਹਨਾਂ ਨੇ 25 ਬੇਸਿਸ ਪੁਆਇੰਟ ਵਧਾ ਦੇਣੇ ਆ। ਜਿਹੜਾ ਕਿ ਸਾਨੂੰ ਲੱਗਦਾ ਵੀ ਇਨਫਲੇਸ਼ਨ ਜਿਸ ਤਰੀਕੇ ਪੇਪਰਾਂ 'ਚ ਵਧਾਉਣੀ ਹੈ, ਉੱਥੇ ਇਨਫਲੇਸ਼ਨ ਪਿਛਲੇ 2 ਸਾਲ ਤੋਂ ਇਨਫਲੇਸ਼ਨ ਚੱਲ ਰਹੀ ਹੈ, ਔਰ ਸਭ ਤੋਂ ਜਿਹੜੀ ਇਨਫਲੇਸ਼ਨ ਜਿਹੜੀ ਲੋਕਾਂ ਨੂੰ ਇਫੈਕਟ ਕਰ ਰਹੀ ਹੈ ਉਹ ਹੈਗੀ ਫੂਡ ਇਨਫਲੇਸ਼ਨ। ਉਹਦੇ ਕਾਰਨ ਲੋਕਾਂ ਦਾ ਜੀਵਨ ਬਹੁਤ ਪ੍ਰਭਾਵਿਤ ਹੈਗਾ ਵਾ ਕੈਨੇਡਾ ਦੇ ਵਿੱਚ। ਔਰ ਜਿਹੜੀ ਫੂਡ ਇਨਫਲੇਸ਼ਨ ਜਿਹੜੀ ਇਸ ਵੇਲੇ ਹੈਗੀ ਉਹ 3.8% ਹੈਗੀ ਹੈ, ਓਵਰਆਲ ਜਿਹੜੀ ਇਨਫਲੇਸ਼ਨ ਹੈ 2.8% ਆ। ਇਸ ਲਈ ਜੇ 3% ਕ੍ਰੋਸ ਕਰ ਜਾਂਦੀ ਹੈ ਜਿਹੜੀ ਇਨਫਲੇਸ਼ਨ ਹੈਗੀ ਹੈ, ਤਾਂ ਇੰਟਰਸਟ ਰੇਟ ਹੈ ਜੁਲਾਈ 10 ਨੂੰ ਬਿਲਕੁਲ ਵਧਾ ਦੇਣਗੇ ਜੀ।
0: ਜੁਲਾਈ 10 ਨੂੰ ਆ ਹਨਾ,
1: ਜੂਨ 22 ਨੂੰ ਹੈਗਾ ਇਨਫਲੇਸ਼ਨ ਦਾ ਨੰਬਰ ਬਾਹਰ ਆ ਰਿਹਾ, ਤੇ ਜੁਲਾਈ 10 ਨੂੰ ਨੈਕਸਟ ਅਨਾਉਂਸਮੈਂਟ ਹੈਗੀ ਬੈਂਕ ਆਫ ਕੈਨੇਡਾ ਦੀ।
0: ਤੇ 100% ਆ ਜਿਹੜੇ ਵਧਾਉਣਗੇ ਵਧਾਉਣਗੇ
1: ਬਿਲਕੁਲ। ਹਰ ਦੂਜਾ ਬਾਇਰ ਦੂਜਾ ਕਲਾਇੰਟ ਅੱਜ ਕੱਲ ਪੈਸੇ ਭਾਲਦੇ ਆ ਤਾਂ ਕਿ ਆਪਣੇ ਕ੍ਰੈਡਿਟ ਕਾਰਡ ਜਾਂ ਪ੍ਰਾਈਵੇਟ ਲੋਨ ਪੇ ਕਰ ਸਕੇ ਕਿਸੇ ਤਰ੍ਹਾਂ। ਪਰ ਜਿਹੜਾ ਹੁਣ ਪ੍ਰੋਜੈਕਟ ਇਹਨਾਂ ਨੇ 2 ਦਿਨ ਪਹਿਲਾਂ ਲਾਂਚ ਕੀਤਾ ਗੌਰ ਤੇ ਮੇਫੀਲਡ ਦੇ ਉੱਤੇ, ਮੈਂ ਕੱਲ ਖੁਦ ਜਾ ਗਿਆ,
0: ਲੋਕਾਂ
1: ਦੀਆਂ ਲਾਈਨਾਂ ਪ੍ਰੈਕਟੀਕਲ ਦੇਖ ਕੇ ਦੇਵਾਂ। ਉਹ ਗੱਲ ਸੱਚੀ ਹੈ ਜੰਜੂ ਸਾਹਿਬ, 10-10 ਲੋਕ ਬਾਹਰ ਖੜੇ ਆ, ਔਰ ਜਿਹੜੀ ਉਹਨਾਂ ਦੀ ਸੇਲਸ ਐਗਜ਼ੀਕਟਿਵ ਹੈਗੀ ਉਹ ਅੰਦਰ ਨੀ ਜਾਣ ਦੇ ਰਹੀ। ਉਹ ਕਹਿੰਦੇ ਤੁਹਾਨੂੰ ਕਿਊ ਆਰ ਕੋਡ ਸਕੈਨ ਕਰਕੇ ਅਪੋਇੰਟਮੈਂਟ ਬੁੱਕ ਕਰਾ ਕੇ ਤਾਂ ਅੰਦਰ ਆਣ ਦੇਣਾ।
0: ਹਾਂਜੀ ਬਿਲਕੁਲ ਬਿਲਕੁਲ,
1: ਮਤਲਬ ਉਹਨਾਂ ਨੇ ਪੂਰੀ ਉੱਥੇ ਕਮਿਊਨਿਟੀ ਡਿਵੈਲਪ ਕਰਨੀ ਹੈ। ਗੌਰ ਮੇਫੀਲਡ ਤੋਂ ਥੋੜਾ 1-1.5 ਕਿਲੋਮੀਟਰ ਨੌਰਥ ਵੱਲ ਹੈਗਾ, ਉੱਥੇ 2,000-2,500 ਘਰ ਆ ਗਏ, ਇੱਕ ਕ੍ਰਿਕਟ ਦੀ ਗਰਾਊਂਡ ਆ ਰਹੀ ਹੈ, ਤੇ ਥੋੜਾ ਛੋਟਾ ਪ੍ਰੋਜੈਕਟ ਆ ਰਿਹਾ ਸੀ। ਤੇ ਮੈਨੂੰ ਲੱਗਦਾ ਜੋ ਪ੍ਰਾਈਸ ਹੈਗੀ ਹੈ ਇਸ ਵੇਲੇ ਉਹ ਪ੍ਰਾਈਸ ਬਹੁਤ ਇੰਟਰਸਟਿੰਗ ਹੈਗੀ ਹੈ, ਉਹਦੇ ਕਾਰਨ ਹੀ ਲੋਕਾਂ ਦੀ ਅਟ੍ਰੈਕਸ਼ਨ ਥੋੜੀ ਵਧੀ ਹੋਈ ਹੈ।
0: ਜੇ ਕਿਸੇ ਨੇ
1: ਲੋਕਾਂ ਨੇ ਫਿਰ ਜੰਜੂ ਸਾਹਿਬ ਕਰਜ਼ਾ ਚੱਕ ਕੇ ਫਿਰ ਫਸ ਜਾਣਾ,
0: ਕੋਈ ਸ਼ੱਕ ਨਹੀਂ। ਜੇ ਕਿਸੇ ਦੀ ਮੌਰਗੇਜ ਨਾ ਹੋਵੇ ਤੇ ਫਿਰ ਸ਼ਰਮਾ ਸਾਹਿਬ ਕੋਲ ਹੀ ਕਿਉਂ ਆਉਣ ਸਾਰੇ ਜਾਣੇ?
1: ਦੇਖੋ, ਅਸੀਂ ਮੋਰਗੇ ਤੇ ਕਰਦੇ ਨੀ, ਅਸੀਂ ਮੋਰਗੇ ਪਲਾਨ ਕਰਦੇ ਹਾਂ, ਠੀਕ ਹੈ। ਅੱਜ ਵੀ ਜਿਹੜਾ ਸਾਡੇ ਕੋਲ ਕਲਾਇੰਟ ਘਰ ਲੈਣ ਤੋਂ ਪਹਿਲਾਂ ਆਉਂਦਾ, ਉਹਦਾ ਅਸੀਂ ਪ੍ਰੋਪਰ ਪਲਾਨ ਕਰਦੇ ਵੀ ਡੈਟ ਕਿੱਦਾਂ ਪੇ ਕਰਨੇ ਆ, ਡਾਊਨ ਪੇਮੈਂਟ ਕਿੱਦਾਂ ਲੈਣੀ ਹੈ, ਜਾਂ ਜਿਹੜਾ ਡੈਟ ਸਾਡਾ ਖਰਾਬ ਹੋ ਚੁੱਕਾ ਹੋਇਆ ਜਿਹਦਾ ਕ੍ਰੈਡਿਟ ਸਕੋਰ ਲੋ ਹੈਗਾ, ਉਹਨੂੰ ਬਿਲਡ ਕਰਕੇ ਫਿਰ ਆਪਾਂ ਘਰ ਬਾਈਂਗ ਦੇ ਪ੍ਰੋਸੈਸ ਨੂੰ ਪਾਉਂਦੇ ਹਾਂ। ਆਪਾਂ ਕਦੇ ਵੀ ਮੋਰਗੇ ਸੈਲ ਕਰਨ ਦੀ ਕਦੀ ਗੱਲ ਨੀ ਕੀਤੀ, ਅਸੀਂ ਮੋਰਗੇ ਪਲਾਨ ਕਰਨ ਦੀ ਗੱਲ ਕਰਦੇ ਹਾਂ। ਇਸ ਲਈ ਜੇ ਅੱਜ ਵੀ ਕੋਈ ਲੋਕੀ, ਅੱਜ ਸਾਡੇ ਕੋਲ ਕਾਫੀ ਜੰਜੂ ਸਾਹਿਬ ਫਾਈਲਾਂ ਪ੍ਰਾਈਵੇਟ ਮੋਰਗੇ ਦੀ ਫਸੀਆਂ ਹੋਈਆਂ ਵਾ, ਉਹ ਤਾਂ ਹੀ ਫਸੀਆਂ ਕਿਉਂਕਿ ਉਹਨਾਂ ਪਹਿਲਾਂ ਪ੍ਰੀ ਪਲਾਨ ਨਹੀਂ ਕੀਤਾ। ਪ੍ਰਾਈਵੇਟ ਮੋਰਗੇ ਤੇ ਲੈ ਲਈ ਹੈ ਪਰ ਬਾਹਰ ਕਿੱਦਾਂ ਨਿਕਲਣਾ ਇਹ ਨਹੀਂ ਕਿਸੇ ਨੂੰ ਪਤਾ, ਠੀਕ ਹੈ। ਇਸ ਲਈ ਅਸੀਂ ਚਾਹੇ ਬੈਂਕ ਤੋਂ ਮੋਰਗੇ ਕਰਾਈਏ, ਚਾਹੇ ਬੀ ਸਾਈਡ ਤੋਂ ਕਰਾਈਏ, ਚਾਹੇ ਮੋਨੋਲੈਂਡਰ ਤੋਂ ਕਰਾਈਏ, ਕਲਾਇੰਟ ਦੀ ਸਿਚੁਏਸ਼ਨ ਦੇਖ ਕੇ, ਕੈਸ਼ ਫਲੋ ਦੇਖ ਕੇ, ਉਹਦੇ ਸਰਕਮਸਟਾਂਸਿਸ ਦੇਖ ਕੇ ਮੋਰਗੇ ਪਲਾਨ ਕਰੀਦੀ ਹੈ, ਤੇ ਕਦੀ ਫਸਣ ਦਾ ਮੌਕਾ ਨਹੀਂ ਹੁੰਦਾ ਸਾਡੇ ਕਲਾਇੰਟ।
0: ਬਿਲਕੁਲ। ਤੇ ਜਾਣੀ ਜੇ ਤੁਹਾਡੇ ਕੋਲ ਅੱਜ ਕੋਈ ਕਾਲ ਕਰਦਾ ਮੋਰਗੇਜ ਲਈ, ਕੋਈ ਫਸਿਆ ਪਿਆ ਭਰਾ, ਉਹਦੀ ਮੋਰਗੇਜ 'ਚ ਘੰਟੇ ਥੋੜੇ ਰਹਿ ਗਏ, ਤਾਂ ਕੰਮ ਹੋ ਸਕਦਾ?
1: ਜਿਵੇਂ ਦੇਖੋ, ਹਰ ਇੱਕ ਦੀ ਸਿਚੁਏਸ਼ਨ ਅਲੱਗ ਹੁੰਦੀ ਹੈ, ਤੇ ਬਹੁਤ ਵੱਡੀ ਵੱਡੀ ਗੱਲਾਂ ਕਰਦੇ, 24 ਘੰਟੇ ਕਲੋਜ਼ ਕਰ ਦਾਂਗੇ, ਕਲੋਜ਼ ਤੇ ਕਰ ਦਾਂਗੇ, ਪਰ ਉਹਦੀ ਕੋਸਟ ਕਿੰਨੀ ਹੈ ਕੋਈ ਨੀ ਦੱਸਦਾ, ਠੀਕ ਹੈ ਨਾ। ਕਲੋਜ਼ ਕਰਨ ਨੂੰ ਅਸੀਂ ਵੀ ਅਪ ਟੂ 1 ਮਿਲੀਅਨ ਤੱਕ 2 ਦਿਨਾਂ ਤੇ ਕਰਜ਼ਾ ਦੇ ਦਿੰਦੇ ਹਾਂ, ਠੀਕ ਹੈ। ਪਰ ਉਹ ਕਰਜ਼ਾ ਕਿਸ ਕੰਡੀਸ਼ਨ ਤੇ ਮਿਲ ਰਿਹਾ, ਕਿੰਨੀ ਕੋਸਟ ਪੇ ਕਰਨੀ ਪੈ ਰਹੀ ਹੈ, ਤੇ ਲੈਣਾ ਕਿੱਦਾਂ, ਇਹ ਬਹੁਤ ਇੰਪੋਰਟੈਂਟ ਹੈਗਾ।
0: ਬਿਲਕੁਲ ਬਿਲਕੁਲ, ਕੋਈ
1: ਕਰਨ ਨੂੰ ਅਸੀਂ ਵੀ ਕਰ ਸਕਦੇ ਹਾਂ ਗੱਲ। ਬਾਕੀ ਜਿਹੜੇ ਆਪਾਂ ਕਹਿੰਦੇ ਮੋਰਗੇ ਜਲਦੀ ਪੇ ਕਰਨਾ ਚਾਹੁੰਦੇ, ਕਿ ਮੈਂ ਟੂਲ ਦੱਸ ਕੇ ਜਾ ਰਿਹਾ ਜਿੰਦੂ ਸਾਹਿਬ ਅੱਜ, ਜਿਨ੍ਹਾਂ ਦੀ ਮੰਥਲੀ ਮੋਰਗੇ ਪੇਮੈਂਟ ਹੈ ਉਹ ਬਾਈ ਵੀਕਲੀ ਕਰ ਲਓ, ਜਿਨ੍ਹਾਂ ਦੀ ਬਾਈ ਵੀਕਲੀ ਹੈਗੀ ਉਹ ਐਕਸਲੇਟਰ ਬਾਈ ਵੀਕਲੀ ਕਰ ਲਓ, ਉਹਦੇ ਨਾਲ ਤੁਹਾਡੀ ਸਾਲ ਦੀ 1 ਕਿਸ਼ਤ ਵੱਧ ਜਾਏਗੀ, ਔਰ ਤੁਹਾਡੇ ਜਿਹੜੀ 25 ਸਾਲ ਦਾ ਅਮੋਰਟਾਈਜ਼ੇਸ਼ਨ ਹੈ ਨਾ ਉਹ ਤੁਹਾਡਾ 22 ਸਾਲ ਦਾ ਰਹਿ ਜਾਏਗਾ, ਤੇ ਜਿਨ੍ਹਾਂ ਦਾ 30 ਸਾਲ ਦਾ ਹੈਗਾ ਉਹ 26 ਸਾਲ ਦਾ ਰਹਿ ਜਾਏਗਾ। ਇਸ ਲਈ ਜਿਹੜੀ ਵੀ ਛੋਟੀ ਛੋਟੀ ਆਪਾਂ ਸੇਵਿੰਗ ਕਰਦੇ ਹਾਂ ਨਾ ਜੰਜਾ ਸਾਹਿਬ, ਉਹ ਅਸੀਂ ਮੋਰਗੇ ਪੇਮੈਂਟ ਚ ਪਾਉਣਾ ਸ਼ੁਰੂ ਕਰਦੀ ਹੈ, ਤਾਂ ਸਾਡਾ ਜਿਹੜਾ ਡੈਟ ਫ੍ਰੀ ਘਰ ਹੈ ਜਲਦੀ ਹੋ ਸਕੇਗਾ। ਅੱਜ ਕੱਲ ਦੇ ਹਾਲਾਤ ਬਹੁਤ ਖਰਾਬ ਹੈਗੇ ਆ, ਪਰ ਅੱਜ ਵੀ ਸਾਡੇ ਕਈ ਕਲਾਇੰਟ ਆ ਜਿਹੜੇ ਅਡੀਸ਼ਨਲ 100, 200, $300 ਮੰਥਲੀ ਮੋਰਗੇ ਦੇ ਵਿੱਚ ਪਾ ਕੇ ਆਪਣਾ ਪ੍ਰਿੰਸੀਪਲ ਘਟਾ ਰਹੇ ਆ ਔਰ ਉਹਨਾਂ ਦੀ ਮੋਟੀਵੇਸ਼ਨ ਘੱਟ ਕੇ 3-4 ਸਾਲ ਘੱਟ ਜਾਂਦੀ ਹੈ ਹੈਗਾ। ਇਹ ਬਹੁਤ ਜ਼ਰੂਰੀ ਹੈਗਾ ਕਿਉਂਕਿ ਅਸੀਂ ਸ਼ੋਪਿੰਗ 'ਚ ਤਾਂ ਪੈਸਾ ਖਰਚਦੇ ਨੇ ਜੰਜੂਆ ਸਾਹਿਬ, ਠੀਕ ਹੈ ਜੀ, ਮੇਲਿਆਂ 'ਤੇ ਜਾ ਕੇ ਪੈਸਾ ਖਰਚਦੇ ਨੇ, ਜਿਹੜਾ ਕਿ ਚਲੋ ਵਧੀਆ ਗੱਲ ਹੈ, ਇੰਜੋਏ ਵੀ ਕਰਨਾ ਚਾਹੀਦਾ, ਪਰ ਛੋਟੀ ਛੋਟੀ ਸੇਵਿੰਗ ਕਰਕੇ ਨਾ ਜੇ ਅਸੀਂ ਪ੍ਰਿੰਸੀਪਲ ਦੇ ਟੋਵਰਡ ਪੈਸਾ ਪਾਉਂਦੇ ਆ ਮੋਰਗੇ ਦੇ ਵਿੱਚ ਤੇ ਸਾਡੀ ਮੋਰਗੇ 2-3 ਸਾਲ ਬਹੁਤ ਇਫੈਕਟ ਪੈਂਦਾ, ਸਾਨੂੰ ਪਤਾ ਨੀ ਚੱਲਦਾ। ਇਸ ਲਈ ਐਕਸਲੇਟਰ ਬਾਈ ਵੀਕਲੀ ਤੁਹਾਡੀਆਂ 2 ਸਾਲ ਦੀਆਂ 2 ਕਿਸ਼ਤਾਂ ਵੱਧ ਜਾਂਦੀਆਂ, 3 ਕਿਸ਼ਤਾਂ ਸੋਰੀ, ਔਰ ਜੇ ਅਸੀਂ ਬਾਈ ਵੀਕਲੀ ਕਰਦੇ ਹਾਂ ਉਹਦੀਆਂ 2 ਕਿਸ਼ਤਾਂ ਜਾਂਦੀਆਂ, ਜਿਹਦੇ ਨਾਲ ਸਾਡੀ ਅਮੋਰਟਾਈਜੇਸ਼ਨ ਸਿੱਧੀ 3-4 ਸਾਲ ਘੱਟ ਜਾਂਦੀ ਹੈ। ਇਹ ਛੋਟੇ ਛੋਟੇ ਜਿਹੜੇ ਆਪਾਂ ਨਾ ਟਾਰਗੇਟ ਲੈ ਕੇ ਚੱਲਦੇ ਹਾਂ ਇਹਦੇ ਨਾਲ ਸਾਡੀ ਜਿਹੜੀ ਡੈਟ ਹੈਗੀ ਉਹ ਬਹੁਤ ਜਲਦੀ ਪੇ ਹੋ ਜਾਂਦੀ।
0: ਕਿਸੇ ਨੇ ਪਲਾਨ ਕਰਨਾ ਹੋਵੇ ਤੁਹਾਡੇ ਨਾਲ ਮਿਲਣਾ ਹੋਵੇ ਦੱਸੋ ਕਿੱਥੇ ਕਿੱਥੇ ਆਉਣ ਤੇ ਕਿਹੜੇ ਟਾਈਮ ਆਉਣ?
1: ਜੰਜੂ ਸਾਹਿਬ ਬਿਲਕੁਲ, ਸਾਡੇ 2 ਆਫਿਸ ਹੈ, 401 ਤੇ ਮਿਸਰਗੜ ਰੋਡ, 2000 ਅਰਜੈਂਟੀਆ ਰੋਡ, ਤੇ ਇੱਕ ਬ੍ਰੈਂਪਟਨ ਦੇ ਵਿੱਚ ਹੈਗਾ ਸਨਪੈਕ ਗੁਰਦੁਆਰੇ ਦੀ ਬੈਕ ਸਾਈਡ ਤੇ ਬਿਲਡਿੰਗ ਹੈ 9300 ਗੋਰਵੇ ਡਰਾਈਵ। ਮੰਡੇ ਟੂ ਫਰਾਈਡੇ 9 to 5 ਹੁੰਦੇ ਆ, ਸੈਟਰਡੇ ਸੰਡੇ ਬਾਈ ਅਪੁਆਇੰਟਮੈਂਟ ਆਪਾਂ ਕਲਾਇੰਟ ਤੋਂ ਲੈਂਦੇ ਹਾਂ। ਬਟ ਇੱਕੋ ਹੀ ਗੱਲ ਆਪਾਂ ਕਲਾਇੰਟ ਨੂੰ ਕਹਿੰਦੇ ਹਾਂ, ਜੇ ਘਰ ਲੈਣ ਤੋਂ ਪਹਿਲਾਂ ਰੀਫਾਈਨਾਂਸ ਕਰਨ ਤੋਂ ਪਹਿਲਾਂ ਸਾਡੇ ਨਾਲ ਬਹਿ ਕੇ ਡਿਸਕਸ ਕਰ ਲੋਗੇ ਤੇ ਤੁਹਾਨੂੰ ਫਸਣ ਨਹੀਂ ਦੇਵਾਂਗੇ ਅਸੀਂ ਕਦੀ, ਨਾ ਪ੍ਰਾਈਵੇਟ ਮੋਰਗੇਜ ਤੇ ਨਾ ਬੀ ਸਾਈਡ ਮੋਰਗੇਜ ਦੇ ਵਿੱਚ।
0: 647-6-81-10 ਤੇ ਸੰਪਰਕ ਤੁਸੀਂ ਕਰ ਸਕਦੇ ਹੋ, 647-6-81-10 ਤੇ ਸ਼ਰਮਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਤੁਸੀਂ ਵੀਕਐਂਡ 'ਤੇ ਆਉਣਾ ਤਾਂ ਅਪੋਇੰਟਮੈਂਟ ਬਣਾ ਲਿਓ, ਇੱਕ ਵਾਰ ਦੱਸ ਕੇ ਆ ਜਿਓ ਅਤੇ ਤੁਹਾਨੂੰ ਸ਼ਰਮਾ ਸਾਹਿਬ ਐਨੀ ਟਾਈਮ ਉੱਥੇ ਮਿਲ ਸਕਦੇ, 647-6-81-10 ਦਾ। ਸ਼ਰਮਾ ਸਾਹਿਬ ਥੈਂਕ ਯੂ ਸੋ ਮਚ, ਲਵ ਯੂ,
1: ਥੈਂਕ ਯੂ ਸੋ ਮਚ,
0: ਥੈਂਕ ਯੂ। ਬਿਲਕੁਲ ਜੀ, ਅਤੇ ਜੇ ਤੁਸੀਂ ਇੰਪੀਰੀਅਲ ਕਰਾਈਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਦੇ ਹਜੇ ਤੱਕ ਨਹੀਂ ਗਏ, ਕੱਪੜੇ ਕੁੱਪੜੇ ਆਪਣੇ ਨਹੀਂ ਟਾਇਟ ਕਰਾਏ ਜਾਂ ਖੁੱਲ੍ਹੇ ਕਰਾਏ, 437-235-2 'ਤੇ ਸੰਪਰਕ ਕਰ ਲਿਓ, ਜਾਂ ਫਿਰ 353 ਵੈਟਰਨਸ ਡਰਾਈਵ ਬਰੈਂਪਟਨ ਦੇ ਵਿੱਚ ਨੇ। ਅੰਪਲਾਇੰਸ ਟੂ ਫਿਕਸ ਹੋਮ ਅੰਪਲਾਇੰਸ ਰਿਪੇਅਰ ਸਰਵਿਸ ਵਾਲਿਆਂ ਨਾਲ ਸੰਪਰਕ ਕਰ ਲਿਓ ਹਰਿੰਦਰ ਉਹਨਾਂ ਨਾਲ, 647-407-1470 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਰਮਨਦੀਪ ਹੁਣੀ ਮੇਰੇ ਮੂਹਰੇ ਬੈਠੇ ਆ, ਰਮਨਦੀਪ ਜੀ ਹੋਰਨਬਿਲ ਇੰਸ਼ੋਰੈਂਸ ਦੱਸ ਰਹੇ ਹਾਂ।
2: ਕੰਮ ਨਹੀਂ ਚੱਲ ਰਿਹਾ ਜਾਂ ਬ੍ਰੋਕਰੇ ਤੋਂ ਖੁਸ਼ ਨਹੀਂ ਹੈਗਾ, ਉਹ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਸਾਡਾ ਆਫਿਸ ਹੈਗਾ ਜੀ ਸਟੀਲ ਐਂਡ ਡਿਕਸੀ ਦੇ ਇੰਟਰਸੈਕਸ਼ਨ ਤੇ, 200 ਵਿਲਕਿਨਸਨ ਰੋਡ, ਯੂਨਿਟ 7, ਅਤੇ 6 ਦਿਨ ਅਸੀਂ ਆਫਿਸ 'ਚ ਅਵੇਲੇਬਲ ਹੁੰਦੇ ਹਾਂ, ਜਾਂ ਸਾਨੂੰ ਕਦੀ ਵੀ 24 ਘੰਟੇ 7 ਦਿਨ ਜਿੱਦਾਂ ਅਸੀਂ ਪਹਿਲਾਂ ਕਿਹਾ ਵੀ ਜਦੋਂ ਮਰਜ਼ੀ ਕਾਲ ਕਰਕੇ ਤਾਂ ਸਾਨੂੰ ਸੰਪਰਕ ਕੀਤਾ ਜਾ ਸਕਦਾ। ਹੁਣ ਕਿਉਂਕਿ ਭਾਅ ਜੀ ਜਿਹੜਾ ਬਿਜ਼ਨਸ ਆ ਲਾਈਫ ਇੰਸ਼ੋਰੈਂਸ ਦਾ, ਇਹ ਬਹੁਤ ਵਾਸਟ ਆ, ਇੱਕ ਨਹੀਂ ਆ ਬੰਦਾ, ਅਸੀਂ ਸੋਚਦੇ ਵੀ ਸਿਰਫ ਲਾਈਫ ਇੰਸ਼ੋਰੈਂਸ ਹੀ ਪ੍ਰੋਡਕਟ ਵੇਚਣਾ, ਪਰ ਜਿੱਦਾਂ ਅਸੀਂ ਰੋਜ਼ ਗੱਲ ਕਰਦੇ ਹਾਂ ਕ੍ਰਿਟੀਕਲ ਡਿਸਬਿਲਟੀ, ਵਿਜ਼ਟਰ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਦੇ ਬਹੁਤ ਸਾਰੇ
0: ਟਰੱਕਾਂ ਡਰਾਈਵਰਾਂ ਲਈ ਡਿਸਬਿਲਟੀ ਤਾਂ ਜ਼ਰੂਰੀ ਹੈ,
2: ਟਰੱਕ ਡਰਾਈਵਰ
0: ਚਾਹੇ ਉਹ ਸਿਟੀ 'ਚ ਕੰਮ ਕਰਦਾ ਚਾਹੇ ਬਾਹਰ ਨੂੰ ਜਾਂਦਾ।
2: ਦੇਖੋ ਭਾਅ ਜੀ ਕੋਈ ਵੀ ਬੰਦਾ ਉਹਨੂੰ ਆਪਣੀ ਇਨਕਮ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੈ। ਹੁਣ ਜੇ ਕੋਈ ਬੰਦਾ ਜੋਬ ਵੀ ਕਰ ਰਿਹਾ ਉਹਦੇ ਕੋਲ ਸਿਰਫ EI ਹੈਗੀ ਹੈ, ਹਨਾ, ਉਹ ਅਤੇ ਜਾਂ ਫਿਰ ਆਪਣੇ WSIB ਨਾਲ ਕਵਰ ਆ, ਹੁਣ WSIB ਨੇ ਉਹਨੂੰ ਸਿਰਫ ਕੰਮ 'ਤੇ ਸੱਟ ਚੋਟ ਲੱਗੇ ਤੇ ਕਵਰ ਕਰਨਾ, ਚਲੋ ਹਨਾ ਉਹਨੂੰ ਘਰ ਬੈਠੇ ਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਣੇ ਆ। ਜੇ ਤੁਸੀਂ ਬਿਮਾਰ ਠਮਾਰ ਹੋ ਗਏ ਘਰੇ, ਸਿਰਫ EI ਨੇ ਤੁਹਾਨੂੰ 15 ਵੀਕਾਂ ਲਈ ਹੀ ਕਵਰ ਕਰਨਾ, 55% ਉਹ ਤੁਹਾਨੂੰ ਤੁਹਾਡੀ ਸੈਲਰੀ ਦਾ ਦਿੰਦੀ ਹੈ। 15 ਵੀਕ ਤੋਂ ਬਾਅਦ ਜੇ ਤੁਹਾਡੇ ਕੋਲ ਗਰੁੱਪ ਪਲੈਨ 'ਚ ਸ਼ੋਰਟ ਟਰਮ ਲੌਂਗ ਟਰਮ ਡਿਸਬਿਲਟੀ ਹੈ ਨਹੀਂ ਤਾਂ ਤੁਹਾਡੀ ਕੋਈ ਇਨਕਮ ਨਹੀਂ ਹੈ। ਸੋ ਜਿਹੜੇ ਕਈ ਵਾਰੀ ਅਸੀਂ ਇਵੇਂ ਸੋਚ ਲੈਂਦੇ ਵੀ ਟਰੱਕ ਡਰਾਈਵਰ ਆ ਜੀ ਸੈਲਫ ਇੰਪਲਾਈਡ ਤੋਂ ਹੈ, ਮਤਲਬ ਉਹਨੂੰ ਜ਼ਰੂਰੀ ਹੈ, ਪਰ ਹਰੇਕ ਬੰਦੇ ਨੂੰ ਆਪਣੇ ਆਉਣ ਵਾਲੇ 5 ਸਾਲਾਂ ਲਈ ਘੱਟੋ ਘੱਟ ਆਪਣੇ ਇਨਕਮ ਦੀ ਪ੍ਰੋਟੈਕਸ਼ਨ ਜ਼ਰੂਰੀ ਹੈ। ਸੋ
0: ਜੇ ਕਿਸੇ ਨੇ ਹਜੇ ਨਹੀਂ ਵੀ ਮਨ ਬਣਾਇਆ ਤਾਂ ਕੱਲ੍ਹ ਮੀਟਿੰਗ ਆ ਕੇ ਦੇਖ ਸਕਦਾ,
2: ਕੱਲ੍ਹ ਮੀਟਿੰਗ ਦੇਖ ਸਕਦਾ ਜੀ 11:30 to 1 PM,
0: 11:30 to 1 PM ਤੁਸੀਂ ਮੀਟਿੰਗ ਆ ਕੇ ਦੇਖਿਓ ਵੀ ਉੱਥੇ ਹੁੰਦਾ ਕੀ ਆ, ਗੱਲਾਂ ਬਾਤਾਂ ਕਰਾਂਗੇ, ਇੰਜੋਏ ਕਰਾਂਗੇ, ਫਨ ਕਰਾਂਗੇ, ਅਤੇ ਫਿਰ ਤੁਸੀਂ ਜੁਆਇਨ ਕਰਨਾ ਹੋਇਆ ਕਰ ਲਿਓ, ਨਹੀਂ ਤੁਹਾਡਾ ਮਨ ਕਰਦਾ। 647-237-3231 'ਤੇ ਰਮਨਦੀਪ ਉਹਨਾਂ ਨਾਲ ਸੰਪਰਕ ਕਰ ਲਿਓ, ਜਾਂ ਫਿਰ ਮੇਰੇ ਐਨੀ ਟਾਈਮ 647-835-5494 'ਤੇ ਸੰਪਰਕ ਕਰ ਲਿਓ। ਅਤੇ ਤੁਸੀਂ ਜੰਗ ਸਟੀਲ ਫੋਰਡ 'ਤੇ ਹਜੇ ਤੱਕ ਪਿੱਕਾਂ ਨਹੀਂ ਲਏ, ਗੱਡੀਆਂ ਨਹੀਂ ਲਈਆਂ, ਤਾਂ F-150 ਦਾ ਪਿੱਕਾ ਲੈਣਾ ਚਾਹੁੰਦੇ ਹੋ ਜਾਂ ਬ੍ਰਿੰਕੋ ਦੀਆਂ ਜਾਂ ਲਿੰਕ ਦੀਆਂ ਗੱਡੀਆਂ ਲੈਣੀਆਂ ਤਾਂ GM ਸਾਹਿਬ ਨੇ ਉੱਥੇ ਬਨੀਤ ਜੀ 416-704-4940 'ਤੇ ਸੰਪਰਕ ਕਰ ਲਿਓ। ਪਰਮਿੰਦਰ ਜੀ ਇੱਕ ਗੀਤ ਦੇ 2 ਬੋਲ ਸੁਣਾਉਣਾ, ਹੋਲਡ ਰੱਖਿਓ, ਫਿਰ ਇਹ 'ਤੇ ਖਬਰ ਕਰਨੀ ਆ।

0: ਹਾਲ ਆ ਝੋਨੇ ਦੇ ਅੱਜ ਕੱਲ ਲਾਉਣ ਲੱਗ ਗਏ ਕਿ ਨਹੀਂ?
1: ਝੋਨਾ ਪੂਰਾ ਜ਼ੋਰਾਂ ਤੇ ਜੀ, ਪੂਰਾ ਜ਼ੋਰਾਂ ਤੇ, ਕਿਉਂਕਿ ਥੋੜੇ ਦਿਨ ਪਹਿਲਾਂ ਵੱਖ ਵੱਖ ਥਾਵਾਂ ਤੇ ਪੰਜਾਬ ਦੇ ਵਿੱਚ ਮੀਂਹ ਵੀ ਹੋਇਆ, ਸੋ ਉਹ ਜਿਹੜੀ ਆਪਾਂ ਰੌਣੀ ਕਰਦੇ ਹੁੰਦੇ ਸੀ, ਵਾਹੁੰਦੇ ਹੁੰਦੇ ਸੀ, ਉਹ ਕੁਦਰਤ ਦੀ ਕਿਰਪਾ ਹੋ ਗਈ ਆ। ਤੇ ਉਧਰੋਂ ਭਾਖੜਾ ਡੈਮ ਦੀ ਵੀ ਆਪਾਂ ਪਹਿਲਾਂ ਕਵਰ ਕਰਕੇ ਹੋਏ ਆ ਕਿ ਭਾਖੜਾ ਡੈਮ ਨੇ ਪੂਰਾ ਪਾਣੀ ਛੱਡਿਆ ਹੋਇਆ। ਰਾਏਕੋਟ ਦੇ ਵਿੱਚ ਜਿਹੜੀਆਂ ਦੋ ਦਿਨ ਪਹਿਲਾਂ ਨਹਿਰਾਂ ਟੁੱਟ ਗਈਆਂ ਸੀ, ਤੇ ਹੁਣ ਖਬਰ ਆ ਰਹੀ ਆ ਮਾਨਸਾ ਦੇ ਭੀਖੀ ਦੇ ਵਿੱਚ ਵੀ ਜਿਹੜੇ ਨੱਕੇ ਬੰਨੇ ਨਹਿਰਾਂ ਟੁੱਟ ਰਹੀਆਂ ਨੇ, ਸੋ ਪਾਣੀ ਵੀ ਬੱਲੇ ਬੱਲੇ ਆ, ਝੋਨਾ ਵੀ ਲੱਗ ਰਿਹਾ, ਦੇਖਦੇ ਹਾਂ। ਵੈਸੇ ਜਿਹੜਾ ਮਾਨਸੂਨ ਕਹਿੰਦੇ ਕੋਈ ਉਹਦੇ ਤੇ ਅਸਰ ਹੋ ਜਾਣਾ, ਕੋਈ ਅਲ ਨੀਨੋ ਹੁੰਦਾ, ਸੋ ਉਹਦਾ ਜਿਹੜਾ ਸੋਕਾ ਵੀ ਲੱਗ ਸਕਦਾ, ਕਿਤੇ ਏਦਾਂ ਨਾ ਹੋਵੇ ਹਰਜੀਤ ਜੀ ਕਿ ਪਹਿਲਾਂ ਮੀਂਹ ਝੋਨਾ ਲਵਾ ਦੇਵੇ, ਮੁੜ ਕੇ ਕਿਤੇ ਔੜ ਲੱਗ ਜਾਵੇ। ਦੇਖਦੇ ਹਾਂ ਕੀ ਹੁੰਦਾ। ਹਾਲ ਦੀ ਘੜੀ ਪੂਰੀ ਮਤਲਬ ਜੱਟ ਜਿਹੜੇ ਨੇ ਪੂਰੇ ਸਭ ਕੁਛ ਭੁੱਲ ਕੇ ਝੋਨਾ ਲਾਉਣ ਚ ਜੁਟੇ ਹੋਏ ਨੇ ਜੀ।
0: ਜੇ ਤੁਹਾਡੇ ਗਰਾਜ ਡੋਰ ਦੀ ਰਿਪੇਅਰ ਹੋਣ ਵਾਲਾ ਕੋਈ ਕੰਮ ਆ, ਜਾਂ ਕੋਈ ਉਹਦੀ ਚੈਨ ਚੂਨ ਟੁੱਟ ਗਈ, ਜਾਂ ਓਪਨਰ ਲਗਾਉਣਾ ਚਾਹੁੰਦੇ ਹੋ ਤੁਸੀਂ, ਤਾਂ ਸਨੀ ਬਾਈ ਨਾਲ 647-1245 ਤੇ ਸੰਪਰਕ ਕਰ ਲਿਓ, 647-1245 ਤੇ। ਜੇ ਤੁਸੀਂ ਘਾਹ ਕੱਟਣ ਵਾਲੀਆਂ ਮਸ਼ੀਨਾਂ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ, ਜਾਂ ਥੋੜ੍ਹੀਆਂ ਚੱਲੀਆਂ ਹੋਈਆਂ ਮਸ਼ੀਨਾਂ ਲੈਣੀਆਂ ਚਾਹੁੰਦੇ ਹੋ, ਸਨੋ ਰਿਮੂਵਲ ਲੈਣਾ ਚਾਹੁੰਦੇ ਹੋ, ਜਾਂ ਉਹਦੀ ਰਿਪੇਅਰ ਕਰਾਉਣੀ ਆ, 647-402-3141 ਤੇ ਸੁਖਜਿੰਦਰ ਬਰਾੜ ਸਾਹਿਬ ਨਾਲ ਸੰਪਰਕ ਕਰ ਲਿਓ। ਅਤੇ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਮਿਲਟਨ ਐਂਡ ਓਕਵਿਲ ਦੇ ਵਿੱਚ ਡਿਲੀਵਰੀ ਫਰੀ ਆ। ਤੁਸੀਂ ਟਿਫਨ ਘਰੇ ਲਗਾਉਣਾ ਚਾਹੁੰਦੇ ਹੋ ਤਾਂ ਪਰਮ ਹੋਣਾ ਨੇ 437-430-1063 ਜਾਂ ਫਿਰ ਮੈਥੋਂ ਇਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ। ਅਤੇ ਦੇਸੀ ਸੈਨੇ ਫਿਲਮ ਤੋਂ ਜਗਦੀਸ਼ ਭਾਅ ਜੀ 416-930-1251, ਵੀਡੀਓ ਫੋਟੋਗ੍ਰਾਫੀ ਡਿਜੀਦਿੰਗ ਸੇਵਾਵਾਂ ਲੈਣੀਆਂ ਚਾਹੁੰਦੇ ਹੋ 416-930-1251। ਸਟੀਫਨ ਫਰਨੀਚਰ 957-790-0560 'ਤੇ ਸੰਪਰਕ ਕਰ ਲਿਓ। PNJ ਸਪਰਿੰਗਾਂ ਦੇ ਸਪੈਸ਼ਲਿਸਟ ਐਂਟਰ ਕੰਟਰੇਲਾਂ ਦੀ ਕੰਪਨੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ 5330 ਬ੍ਰੈਡਕੋ ਬੁਲੇਵਰਡ ਮਿਸਿਜ਼ ਹੈਗਾ, ਡਿਕਸੀ ਐਂਡ ਮੈਥਸਨ ਦਾ ਏਰੀਆ 905-459-5533 'ਤੇ ਸੰਪਰਕ ਕੀਤਾ ਜਾ ਸਕਦਾ। ਕਨੇਡਾ ਕੱਲ੍ਹ ਵਿਨ ਹੋਇਆ 6-0 ਦੇ ਨਾਲ ਕਤਰ ਨੂੰ ਹਰਾ ਕੇ, ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਜਿਹੜੇ ਜਿਹੜੇ ਵੀ ਹੈਗੇ ਦੇਖਣ ਵਾਲੇ। ਅਤੇ ਜੋਨਾਥਨ ਡੇਵਿਡ ਦੀ ਹੈਟ੍ਰਿਕ ਦੀ ਬਦੌਲਤ ਕਨੇਡਾ ਨੇ ਕਤਰ ਨੂੰ ਦਿੱਤੀ ਮਾਤ, 1.13 ਲੱਖ ਨੂੰ ਮਿਲ ਗਈ PR। ਕਨੇਡਾ 'ਚ 80,000 ਤੋਂ ਵੱਧ ਸਿਟੀਜਨ ਬਣ ਗਏ ਨੇ ਜੀ। OPP ਅਫਸਰ ਤੁਰਨ ਵਾਲੀ ਅੰਤਮ ਰਸਮਾਂ ਕੱਲ੍ਹ ਹੋ ਗਈਆਂ ਉਹਨਾਂ ਦੀਆਂ, ਅਤੇ ਉਹਨਾਂ ਨੇ ਕਿਸੇ ਨੂੰ ਪਬਲਿਕ ਨੂੰ ਨਹੀਂ ਸੀ ਅੰਦਰ ਜਾਣ ਦਿੱਤਾ, ਅਤੇ ਪੂਰਾ ਉਹਨਾਂ ਦਾ ਪੁਲਿਸ ਦਾ ਸਾਰਾ ਜਣੇ ਸਰਕਾਰੀ ਕਹਿ ਲਓ ਵੀ ਉਹਦੇ ਨਾਲ ਸਲਾਮੀ ਦਿੱਤੀ ਗਈ ਉਹਨਾਂ ਨੂੰ, ਜਿਹੜਾ ਵੀ ਉਹਨਾਂ ਦਾ ਪੁਲਿਸ ਦਾ ਹੁੰਦਾ ਇਹ ਕਹਿ ਸਕਦੇ ਹਾਂ ਰਮਨਦੀਪ ਨਾ। ਅਤੇ ਮਾੜੀ ਖਬਰ ਆ, ਪਰ ਜਿਹੜਾ ਉਹਨਾਂ ਦਾ ਸੀਗਾ ਜਿਹਨੇ ਉਹਨੂੰ ਮਾਰਿਆ ਸੀ ਬਾਲੀ ਸਾਹਿਬ ਨੂੰ, ਉਹ ਵੀ ਗੱਡੀ ਚੜ੍ਹਾਉਣ ਵਾਲਾ ਚੇਤਨ ਕੁਮਾਰ ਦੀ ਗ੍ਰਿਫਤਾਰੀ ਹੋ ਗਈ। ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਨ ਦੇ ਦੋਸ਼ ਸੀ ਉਹਦੇ 'ਤੇ। ਅਤੇ ਅਮਰੀਕਾ ਦੇ ਟੈਕਸਸ ਸੂਬੇ ਦੇ ਛੋਟੇ ਜਿਹੇ ਸ਼ਹਿਰ ਐਲਟੋਨ ਵਿਖੇ ਇੱਕ ਪੰਜਾਬੀ ਨੌਜਵਾਨ ਨੇ ਆਪਣੇ ਮਾਂ ਬਾਪ ਅਤੇ ਨਾਨੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਅਤੇ 19 ਸਾਲ ਦਾ ਸੀ ਬੇਟਾ ਇਹ ਆਪ। ਅਤੇ ਕੈਨੇਡਾ ਦੇ ਡੰਕਨ 'ਚ ਲਾਪਤਾ ਪੰਜਾਬੀ ਨੌਜਵਾਨ ਦੀ ਮਿਲ ਗਈ ਲਾਸ਼, ਲੁਧਿਆਣਾ ਦਾ ਰਹਿਣ ਵਾਲਾ ਸੀ ਪਰਮਿੰਦਰ ਸਿੰਘ, ਮਾੜੀ ਖਬਰ ਆ। ਅਤੇ ਅਮਰੀਕਾ 'ਚ ਡੁੱਬੀਆਂ 2 ਭਾਰਤੀ ਮੁਟਿਆਰਾਂ, ਕੈਨੇਡਾ 'ਚ ਜੰਗਲਾਂ 'ਚੋਂ ਮਿਲੀ ਪੰਜਾਬੀ ਦੀ ਲਾਸ਼। ਅਤੇ ਕੈਨੇਡਾ 'ਚ ਮੁਸਲਿਮ ਔਰਤ 'ਤੇ ਹਮਲਾ ਕਰਨ ਵਾਲਾ ਕਾਬੂ ਹੋ ਗਿਆ ਜੀ। ਅਤੇ ਦਿਨ ਦਿਹਾੜੇ ਨਿਊਯਾਰਕ 'ਚ ਟਾਈਮ ਸਕੁਅਰ ਦੇ 'ਚ ਗੋਲੀਬਾਰੀ, ਜਾਨਾਂ ਬਚਾਉਣ ਲਈ ਭੱਜੇ ਸੈਲਾਨੀ। ਅਤੇ ਜਪਾਨ ਦੇ ਟੋਕਿਓ 'ਚ ਵੱਡਾ ਹਾਦਸਾ ਟਲ ਗਿਆ, ਸਕੂਲ ਦੀ 4th ਮੰਜ਼ਿਲ 'ਤੇ ਭੜਕੀ ਅੱਗ, ਸੁਰੱਖਿਅਤ ਕੱਢੇ 300 ਬੱਚੇ ਅਤੇ ਅਧਿਆਪਕ। ਅਤੇ ਪਾਕਿਸਤਾਨ ਦੇ ਵਿੱਚ ਕੱਲ੍ਹ ਦੀ ਖਬਰ ਸੀਗੀ, ਸਿੱਖ ਜੋੜਾ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰਿਫਤਾਰ, ਮਤਲਬ ਉਹਨਾਂ ਨੂੰ ਕਤਲ ਕੀਤਾ ਗਿਆ ਅਤੇ ਉਹ ਸ਼ੱਕੀ ਫੜ ਲਿਆ। ਇੱਕ ਪਰਮਿੰਦਰ ਜੀ, ਹੇਮਕੁੰਡ ਸਾਹਿਬ ਦੇ ਵਿੱਚ ਅੱਜ ਖਬਰ ਆ ਰਹੀ ਆ ਵੀ ਸੇਵਾ ਸਿੰਘ ਮੈਨੇਜਰ ਨੇ ਉੱਥੇ, ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਵੀ ਹੇਮਕੁੰਡ ਸਾਹਿਬ ਨੂੰ ਆਉਂਦਾ ਕੋਈ ਆਪਣਾ ਹਥਿਆਰ ਲੈ ਕੇ ਨਾ ਆਵੇ, ਹਥਿਆਰਾਂ ਦੇ ਵਿੱਚ ਜਿਹ 'ਚ ਕਿਰਪਾਨ ਜਾਂ ਸਿਰੀ ਸਾਹਿਬ ਜਾਂ ਕੁਛ ਵੀ ਕਹਿ ਲਓ, ਉਹ ਕਹਿੰਦੇ ਲੈ ਕੇ ਨਾ ਆਵੇ, ਪਰ ਕੱਲ੍ਹ ਤੱਕ ਤਾਂ ਜਹੇਦਾਰ ਸਾਹਿਬ ਨੇ ਚੰਗਾ ਉਹ ਕੀਤਾ।
1: ਬਿਲਕੁਲ ਜੀ, ਸ੍ਰੀ ਹੇਮਕੁੰਟ ਸਾਹਿਬ ਦੇ ਵਿੱਚ ਜਿਹੜੀਆਂ ਮੰਗਲਵਾਰ ਨੂੰ ਘਟਨਾਵਾਂ ਵਾਪਰੀਆਂ ਸੀ ਕਰਨ ਪ੍ਰਯਾਗ ਦੇ ਵਿੱਚ, ਮੋਹਾਲੀ ਦੇ ਰਹਿਣ ਵਾਲੇ 4 ਨਿਹੰਗ ਮੰਤਰੀ ਸਿੰਘ, ਜਸ਼ਨਪ੍ਰੀਤ ਸਿੰਘ, ਅਜੇ ਸਿੰਘ, ਸਤਵਿੰਦਰ ਸਿੰਘ ਗਏ ਸੀ ਸ੍ਰੀ ਹੇਮਕੁੰਟ ਸਾਹਿਬ ਕਰਨ ਪ੍ਰਯਾਗ ਨਾਂ ਦੀ ਥਾਂ ਦੇ ਉੱਪਰ। ਉਹਨਾਂ ਦਾ ਲੋਕਲ ਲੋਕਾਂ ਦੇ ਨਾਲ ਉਹਨਾਂ ਦਾ ਵਿਵਾਦ ਹੁੰਦਾ, ਕਿਰਪਾਨਾਂ ਨਿਕਲਦੀਆਂ ਨੇ, ਜ਼ਖਮੀ ਹੁੰਦੇ ਨੇ ਔਰ 4 ਗ੍ਰਿਫਤਾਰ ਹੁੰਦੇ ਨੇ। ਔਰ ਉਸ ਤੋਂ ਬਾਅਦ ਸ੍ਰੀ ਹੇਮਕੁੰਟ ਸਾਹਿਬ ਦੇ ਮੁੱਖ ਸੇਵਾਦਾਰ ਸੇਵਾ ਸਿੰਘ ਨੇ ਇੱਕ ਵੀਡੀਓ ਪਾਈ ਸੀ ਕਿ ਜਿਹੜੇ ਪੰਜਾਬ ਤੋਂ ਯਾਤਰੀ ਜਾਂਦੇ ਨੇ, ਕਿਰਪਾ ਕਰਕੇ ਹਥਿਆਰ ਨਾ ਲੈ ਕੇ ਜਾਓ, ਜੇ ਨਿੱਜੀ ਲੜਾਈਆਂ ਹੁੰਦੀਆਂ

0: ਧਾਰਮਿਕ ਚਿੰਨ੍ਹਾਂ ਨੂੰ ਨਾ ਵਰਤੋ ਪਰ ਹੁਣ ਬਰਾਬਰ ਆ ਗਏ ਨੇ ਜਥੇਦਾਰ ਗੜਗਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਕਹਿੰਦੇ ਕਿਉਂ ਨਾ ਲੈ ਕੇ ਜਾਣ ਇਹ ਤਾਂ ਭਾਈ ਸਾਡੇ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਆ ਪੂਰੇ ਲੈਸ ਹੋ ਕੇ ਜਾਣਗੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਸਾਰੇ ਟਰਸਟੀਆਂ ਨੂੰ ਇਸ ਗੱਲ ਨੂੰ ਵੀਡੀਓ ਪਾਉਣ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਤਲਬ ਕੀਤਾ ਜਾਊ
1: ਜੇ ਭਗਵੰਤ ਮਾਨ ਸਾਹਿਬ ਦੀ ਜਿਹੜੀ ਵੀਡੀਓ ਦਾ ਰੌਲਾ ਪੈ ਰਿਹਾ ਕੱਲ ਆਪਾਂ ਵੀ ਖਬਰ ਕਰਦੇ ਸੀਗੇ ਵੀ ਪ੍ਰੈਸ ਕਾਨਫਰੰਸ ਬਲਦੇਵ ਸਿੰਘ ਪੰਨੂ ਸਾਹਿਬ ਨੇ ਜਾਂ ਆਪਣੇ ਚੀਮਾ ਸਾਹਿਬ ਨੇ ਕੀਤੀ ਆ ਤੇ ਜੇ ਪੁਲਿਸ ਨੂੰ ਇਹਨਾਂ ਨੇ ਉਹ ਕਰਨਾ ਤੇ ਨਾਲੇ ਕਹਿੰਦੇ ਦੋ ਦਿਨ ਦੇ ਵਿੱਚ ਇਹ ਪਤਾ ਨਹੀਂ ਕਿਹੜੀ ਲੈਬ ਤੋਂ ਇਹ 191 ਐਂਗਲਾਂ ਤੋਂ ਜਿਹੜੀਆਂ ਇਹਨਾਂ ਨੇ ਫਰਾਂਸਿਸਕ ਨੇ ਕੀ ਕਹਿੰਦੇ ਹੁੰਦੇ ਫਰਾਂਸ 1191 ਸੱਚ ਹਾਂ ਵੀ ਐਂਗਲਾਂ ਤੋਂ ਉਹਨਾਂ ਦੀ ਉਹ ਕੀਤੀ ਆ ਜਾਂਚ ਜਿਹ 'ਚ ਮਾਨ ਸਾਹਿਬ ਨਹੀਂ ਹੈਗੇ ਪਰ ਉਹ ਕਹਿੰਦੇ ਸਰ ਪਹਿਲਾਂ ਕਿੱਥੇ ਗਏ ਸੀ ਜੇ ਦੋ ਦਿਨ 'ਚ ਹੋਣੀ ਸੀ ਪਹਿਲਾਂ ਕਰਾ ਕੇ ਰੱਖ ਲੈਂਦੇ
0: ਹਰਜੀਤ ਜੀ ਇੱਕ ਤਾਂ ਵਿਸ਼ਵ ਕੱਪ ਚੱਲਦਾ ਫੀਫਾ ਦਾ ਫੁੱਟਬਾਲ ਦਾ ਉਹਦੇ ਵਿੱਚ ਦੇਖਦੇ ਹਾਂ ਕਿ ਗੋਲਾਂ ਤੇ ਗੋਲ ਵੱਜ ਰਹੇ ਨੇ ਹੈਟ੍ਰਿਕਾਂ ਵੱਜ ਰਹੀਆਂ ਬਰਾਬਰ ਵੀ ਡਰਾ ਵੀ ਹੁੰਦੇ ਨੇ ਇਸੇ ਤਰੀਕੇ ਦਾ ਜਿਹੜਾ ਪੋਲੀਟੀਕਲ ਮੈਚ ਚੱਲ ਰਿਹਾ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੋ ਲੈਬ ਰਿਪੋਰਟਾਂ ਦਿੱਤੀਆਂ ਭਗਵੰਤ ਮਾਨ ਸਰਕਾਰ ਨੇ ਵੀ ਦੋ ਦੇ ਦਿੱਤੀਆਂ ਉਸ ਤੋਂ ਬਾਅਦ ਕੱਲ੍ਹ ਅਸੀਂ ਦੇਖਿਆ ਕਿ ਪਹਿਲਾਂ ਸੀਐਮ ਭਗਵੰਤ ਮਾਨ ਜਿਹੜੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਇੱਕ ਘੰਟਾ ਬਾਅਦ ਸੁਖਬੀਰ ਬਾਦਲ ਕਰ ਦਿੰਦੇ ਨੇ ਨਾਲ ਦੀ ਨਾਲ ਭਾਜਪਾ ਵਾਲੇ ਕਰ ਦਿੰਦੇ ਨੇ ਸੋ ਇੱਥੇ ਵੀ ਮੈਚ ਬਹੁਤ ਫਸਮਾ ਆ ਹੁਣ ਜਿਹੜੀ ਮਾਮਲਾ ਪਹੁੰਚ ਗਿਆ ਜਿਵੇਂ ਤੁਸੀਂ ਦੱਸਿਆ ਡੀਜੀਪੀ ਗੌਰਵ ਯਾਦਵ ਕੋਲ ਪਹੁੰਚ ਗਿਆ ਉਹ ਹੁਣ ਆਪਣੇ ਤਰੀਕੇ ਨਾਲ ਜਾਂਚ ਕਰਨਗੇ ਮੈਚ ਹਲੇ ਦੋ ਦੋ ਨਾਲ ਬਰਾਬਰ ਆ ਡੀਜੀਪੀ ਕਿਵੇਂ ਕਰਦੇ ਨੇ ਕੀ ਇਹ ਗੋਲ ਹੋਊਗਾ ਜਾਂ ਸੈਲਫ ਗੋਲ ਹੋਊਗਾ ਇਹ ਦੇਖਣ ਵਾਲੀ ਗੱਲ ਹੈ ਜੀ
1: ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਐਲ ਸ਼ੇਪ ਯੂ ਸ਼ੇਪ ਬੀ ਸ਼ੇਪ ਕਿੱਧਰ ਬਣਾਉਣੀ ਆ 905-799-7870 ਦਾ ਸੰਪਰਕ ਕਰ ਲਿਓ ਤੇ ਪਰਮਿੰਦਰ ਜੀ ਚਲੋ ਫਿਰ ਕਰ ਲਓ ਫਿਰ ਹੈਡਲਾਈਨ ਆਉਣ ਤਾਂ ਹੁਣ ਤਾਂ ਨਹੀਂ ਤਾਂ ਮੈਂ ਇੱਕ ਖਬਰ ਜ਼ਰੂਰੀ ਸੀ ਕਰਨੀ ਚਲੋ
0: ਪਹਿਲਾਂ ਇੱਕ ਜਿਹੜੇ ਦਿਲਜੀਤ ਦੁਸਾਂਝ ਨਾਲ ਵੱਡੀ ਖਬਰ ਆ ਰਹੀ ਹੈ ਅਮਰੀਕਾ ਤੋਂ ਹਰਜੀਤ ਜੀ ਧਿਆਨ ਦੇਣਾ ਦਿਲਜੀਤ ਦੁਸਾਂਝ ਨੂੰ ਅਮਰੀਕਾ ਦੇ ਵਿੱਚ ਵੱਡਾ ਸਨਮਾਨ ਮਿਲਣ ਜਾ ਰਿਹਾ ਕਿੱਥੇ ਲਾਸ ਐਂਜਲਸ ਸਿਟੀ ਕੌਂਸਲ ਨੇ ਇੱਕ ਮਤਾ ਪਾ ਦਿੱਤਾ ਕਿ ਆਉਣ ਵਾਲੇ ਸਾਲ 6 ਜਨਵਰੀ 2027 ਨੂੰ ਉਹ ਦਿਨ ਜਿਹੜਾ ਆ ਦਿਲਜੀਤ ਦੁਸਾਂਝ ਡੇ ਵਜੋਂ ਮਨਾਇਆ ਜਾਊਗਾ ਸਿਟੀ ਲਾਸ ਐਂਜਲਸ ਦੇ ਵਿੱਚ ਸੋ ਇਹ ਕਿਸੇ ਵੀ ਭਾਰਤੀ ਜਾਂ ਪੰਜਾਬੀ ਲਈ ਪਹਿਲਾ ਵੱਡਾ ਸਨਮਾਨ ਆ ਕਿ ਕਿਸੇ ਗਾਇਕ ਨੂੰ ਐਡਾ ਵੱਡਾ ਸਨਮਾਨ ਦਿੱਤਾ ਗਿਆ ਹੋਵੇ ਕਿ ਪੂਰੀ ਸਿਟੀ ਦੇ ਵਿੱਚ ਇੱਕ ਵਿਅਕਤੀ ਦੇ ਨਾਂ ਤੇ ਇੱਕ ਦਿਨ ਦਾ ਨਾਂ ਰੱਖਿਆ ਗਿਆ ਹੋਵੇ ਸ਼ੰਭੂ ਰੇਲਵੇ ਟਰੈਕ ਬੰਬ ਧਮਾਕੇ 'ਚ ਵੱਡੀ ਅਪਡੇਟ ਧਮਾਕੇ ਲਈ ਜ਼ਿੰਮੇਵਾਰ ਸਮਝੇ ਜਾਂਦੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਦੋ ਕਾਰਕੁਨ ਗੁਰਵਿੰਦਰ ਸਿੰਘ ਭੱਟ ਅਤੇ ਮਨਜੀਤ ਸਿੰਘ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ 56 ਸਾਲਾਂ ਦੇ ਹੋਏ ਰਾਹੁਲ ਗਾਂਧੀ ਪੀਐਮ ਪ੍ਰਧਾਨ ਮੰਤਰੀ ਮੋਦੀ ਨੇ ਹੈਪੀ ਕਿਹਾ ਹੈਪੀ ਬਰਥਡੇ ਉੱਧਰ ਫਰਾਂਸ ਤੇ ਚੈਕੋਸਲਵਾਕੀਆ ਦੇ ਵਿਦੇਸ਼ੀ ਦੌਰੇ ਤੋਂ ਭਾਰਤ ਪਰਤੇ ਦੇਸ਼ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਬਠਿੰਡਾ ਦੀ ਸ਼ਰਾਬ ਫੈਕਟਰੀ 'ਚ ਲੱਗੀ ਵੱਡੀ ਅੱਗ ਕਈ ਧਮਾਕੇ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ ਗੂੰਜ ਡੇਰਾਬੱਸੀ 'ਚ ਦੋਹਰੇ ਕਤਲਕਾਂਡ ਨੇ ਹਿਲਾਇਆ ਪੰਜਾਬ ਤੇ ਹਰਿਆਣਾ ਜ਼ਮੀਨੀ ਵਿਵਾਦ 'ਚ ਚਾਚੇ ਦੇ ਕਤਲ ਤੋਂ ਬਾਅਦ ਦੋਸਤ ਨੂੰ ਵੀ ਮਾਰੀ ਗੋਲੀ
1: ਸੀਐਮ
0: ਭਗਵੰਤ ਮਾਨ ਸਰਕਾਰ ਦੀ ਕੈਬਨਿਟ ਮੀਟਿੰਗ 22 ਨੂੰ
1: ਜੀ ਥੈਂਕ ਯੂ ਸੋ ਮਚ ਲਵ ਜੂ ਮਿਲਦੇ ਕੱਲ੍ਹ ਦੇ ਪ੍ਰੋਗਰਾਮ ਬਿਲਕੁਲ ਜੀ ਰਮਨਦੀਪ ਜੀ ਲਾਸਟ 'ਚ ਬੋਲੋ ਨੰਬਰ
2: ਮੇਰਾ ਨੰਬਰ ਹੈਗਾ ਜੀ 647-237-3123
1: ਜੇ ਕਿਸੇ ਨੇ ਵੀ ਸੰਪਰਕ ਕਰਨਾ ਕਰ ਲਿਓ ਤੇ ਅੱਧਾ ਘੰਟਾ ਬੋਲਿਆ ਗਿਆ ਮੈਂ ਕਰਦੇ ਹਾਂ ਵਾਪ ਹੈਵ ਏ ਨਾਈਸ ਵੀਕਐਂਡ ਮਿਲਦੇ ਹਾਂ ਮੰਡੇ ਵਾਲੇ ਪ੍ਰੋਗਰਾਮ 'ਚ ਕੱਲ੍ਹ ਮੰਡੇ ਤੱਕ ਦੇ ਦੋ ਇਜਾਜ਼ਤ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਟੀਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਘੰਟੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਸਮਾਂ ਦੇਣ ਲਈ ਸ਼ੁਕਰੀਆ ਜੀ ਤੁਹਾਨੂੰ ਤੇ ਸਾਡੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਤੇ ਆਦਾਬ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6474994499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਅਸੀਂ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ ਸਿਕਿਓਰਡ ਮਤਲਬ ਜਿਹੜੀ ਕਿ ਤੁਹਾਡੇ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ ਵਧੀਆ ਪ੍ਰੋਡਕਟ ਹੈ ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ ਕਿਸੇ ਵੀ ਰੀਜ਼ਨ ਕਰਕੇ ਕਿ ਵਧੀਆ ਰੇਟ ਮਿਲਿਆ ਹੋਇਆ ਜਾਂ ਫਿਕਸ ਰੇਟ ਤੇ ਹੈਗੀ ਹੈ ਜਿਹਨੂੰ ਤੋੜਨ ਤੇ ਪੈਨਲਟੀਜ਼ ਪੈ ਰਹੀਆਂ ਨੇ ਬਟ ਐਟ ਦ ਸੇਮ ਟਾਈਮ ਘਰ ਵਿੱਚ ਇਨਫ ਐਕੁਇਟੀ ਬਣ ਚੁੱਕੀ ਹੈ ਜਿਹਨੂੰ ਅਸੀਂ ਯੂਜ਼ ਕਰਕੇ ਫਰਦਰ ਕੋਈ ਇਨਵੈਸਟਮੈਂਟਸ ਕਰਨਾ ਜਾ ਰਹੇ ਹਾਂ ਜਾਂ ਆਪਣੀ ਡੈਟ ਕੰਸੋਲੀਡੇਸ਼ਨ ਹੈਗੀ ਹੈ ਜਾਂ ਵੈਸੇ ਹੀ ਬਣਾ ਕੇ ਰੱਖਣਾ ਚਾਹੁੰਦੇ ਹੈਗੇ ਹਾਂ ਕਿ ਕਿਸੇ ਵੀ ਸਮੇਂ ਸਾਨੂੰ ਲਾਈਨ ਆਫ ਕ੍ਰੈਡਿਟ ਦੀ ਲੋੜ ਪੈ ਸਕਦੀ ਹੈਗੀ ਹੈ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499
1: 647 5394 99 6 47 5 49 44 99 ਧੰਨਵਾਦ
2: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬੱਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
3: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ
4: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ
5: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
4: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ। ਤੁਹਾਡਾ ਆਪਣਾ ਪ੍ਰੋਗਰਾਮ ਸੱਜਣੀ ਸਵੇਰ ਵਿਦ ਸ਼ਮੀ ਪਠਲ ਲੈ ਕੇ ਤੁਹਾਡੀ ਕਚਹਿਰੀ ਚ ਤੁਹਾਡੀ ਖਿਦਮਤ ਦੇ ਵਿੱਚ ਦੋਸਤੋ ਹਾਜ਼ਰ ਹੈ। ਅੱਜ ਸ਼ੁੱਕਰਵਾਰ ਹੈ, ਥੈਂਕ ਗੋਡ ਇਸ ਫਰਾਈਡੇ, ਸ਼ੁਕਰ ਅੱਜ ਸ਼ੁੱਕਰਵਾਰ ਹੈ। ਹਾਂਜੀ, ਸੋ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਥੋੜਾ ਜਿਹਾ ਆਪਣਾ ਬਿਜ਼ੀ ਰਹੇਗਾ, ਜਿੱਥੇ ਮੈਂ ਹੈਡਲਾਈਨਸ ਦੇ ਨਾਲ ਹਲਕੀ ਫੁਲਕੀ ਗੱਲਬਾਤ ਹੈ ਤੇ ਨਾਲ ਹੀ ਤੁਹਾਡੀਆਂ ਫਰਮਾਇਸ਼ਾਂ, ਤੁਹਾਡੇ ਗੀਤ ਹੈ ਜਿਹੜੇ ਉਹ ਪ੍ਰੋਗਰਾਮ ਦਾ ਸ਼ਿੰਗਾਰ ਬਣਨਗੇ। ਸੋ ਅੱਜ ਬਹੁਤ ਸਾਰੀਆਂ ਤੁਹਾਡੇ ਨਾਲ ਗੱਲਾਂ ਵੀ ਕਰਾਂਗੇ ਤੇ ਬਾਕੀ ਹੈ ਜਿਹੜਾ ਸ਼ੁੱਕਰਵਾਰ ਵਾਲਾ ਮਾਹੌਲ ਹੈ ਜਿਹੜਾ ਉਹ ਪੂਰਾ ਬਣਾ ਕੇ ਰੱਖਾਂਗੇ। ਕੋਈ ਤੁਸੀਂ ਫਰਮਾਇਸ਼ੀ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਉਦਾਂ ਤਾਂ ਮੈਂ ਆਉਂਦੇ ਹੀ ਜੋ ਮੇਰੇ ਤੱਕ ਕੁਝ ਕੁ ਫਰਮਾਇਸ਼ਾਂ ਆਈਆਂ ਕਿਉਂ ਆਪਾਂ ਕਰ ਚੁੱਕਾ ਮੈਂ। ਬਾਕੀ ਤੁਸੀਂ ਹੈ ਜਿਹੜਾ ਚਾਹੁੰਦੇ ਹੋ ਵੀ ਅੱਜ ਕੁਛ ਗੀਤ ਸੰਗੀਤ ਇਹੋ ਜਿਹਾ ਸੁਣਨਾ ਆ ਤਾਂ ਸਟੂਡੀਓ ਦੇ ਵਿੱਚ ਦੋਸਤੋ ਕਾਲ ਕਰ ਸਕਦੇ ਹੋ। ਇੱਕ ਇੱਕ ਨੰਬਰ ਹੈ 905-673-3337 9056733337 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਟਾਈਮ ਬਾਹਰਲਾ ਟੋਰੋਂਟੋ ਪੀਅਰਸਨ ਏਅਰਪੋਰਟ ਦੇ ਟੈਂਪਰੇਚਰ 15°C ਹੈ ਤੇ ਅੱਜ ਵੱਧ ਤੋਂ ਵੱਧ ਤਾਪਮਾਨ 22 ਤੋਂ 24°C ਰਹੇਗਾ। ਪਹਿਲਾਂ ਕੱਲ੍ਹ ਹੈ ਜਿਹੜੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ ਅੱਜ, ਪਰ ਅੱਜ ਹੈ ਜਿਹੜਾ ਦਿਨ ਸਾਫ਼ ਰਹੇਗਾ ਤੇ ਧੁੱਪ ਹੈ ਜਿਹੜੀ ਖੂਬ ਹੈ ਜਿਹੜੀ ਖਿਲੇਗੀ। ਤੁਸੀਂ ਅਸਮਾਨ ਵੱਲ ਝਾਤੀ ਮਾਰਦੇ ਹੋ, ਮੌਸਮ ਹੈ ਜਿਹੜਾ ਜਾਂ ਬੱਦਲ ਹੈ ਜਿਹੜਾ ਜਾਂ ਅਸਮਾਨ ਹੈ ਜਿਹੜਾ ਉਹ ਹੈ ਜਿਹੜਾ ਸਾਫ਼ ਹੈ। ਮਿੱਤਰੋ, ਮੇਰੀ ਹਰ ਉਲਝਣ ਦਾ ਹੱਲ ਤੇਰੇ ਦਰ ਤੇ ਮੈਂ ਸਿਰਫ ਕੋਸ਼ਿਸ਼ ਕਰ ਸਕਦਾ, ਬਾਕੀ ਪਰਮਾਤਮਾ ਸਭ ਤੁਹਾਡੇ ਹੱਥ। ਇਸ ਦੁਨੀਆਂ ਵਿੱਚ ਬੇਗਾਨਿਆਂ ਨੂੰ ਆਪਣਾ ਬਣਾਉਣਾ ਬਹੁਤ ਸੌਖਾ, ਪਰ ਆਪਣਿਆਂ ਨੂੰ ਆਪਣਾ ਬਣਾ ਕੇ ਰੱਖਣਾ ਬਹੁਤ ਔਖਾ। ਧੋਖਾ ਦੇਣ ਵਾਲਾ ਭਾਵੇਂ ਥੋੜੇ ਸਮੇਂ ਲਈ ਜਿੱਤ ਜਾਵੇ, ਪਰ ਅਖੀਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਆ। ਹੋਰ ਸਾਰੇ ਆਸਰੇ ਛੱਡ ਕੇ ਉਸ ਪਰਮਾਤਮਾ ਦੀ ਸ਼ਰਨ ਪੈ ਜਾਓ, ਉਹ ਆਪ ਅੱਗੇ ਆ ਕੇ ਤੁਹਾਡੇ ਅਗਲੇ ਪਿਛਲੇ ਸਭ ਸਵਾਰ ਦੇਵੇਗਾ। ਜਦੋਂ ਮਨੁੱਖ ਦੀਆਂ ਉਮੀਦਾਂ ਟੁੱਟਣ ਲੱਗਦੀਆਂ ਨੇ ਤਾਂ ਰੱਬ ਅਕਸਰ ਉਸ ਵੇਲੇ ਸਭ ਤੋਂ ਵੱਡਾ ਚਮਤਕਾਰ ਕਰਦਾ ਹੈ। ਮੈਂ ਤੇਰੀ ਹਰ ਰਜ਼ਾ ਤੋਂ ਰਾਜ਼ੀ ਹਾਂ ਪਰਮਾਤਮਾ, ਬਸ ਆਪਣੇ ਇਲਾਵਾ ਕਿਸੇ ਦਾ ਮੁਹਤਾਜ ਨਾ ਰੱਖੀ। ਕਿਸੇ ਨੂੰ ਬੁਰਾ ਬਣਾ ਕੇ ਆਪ ਚੰਗੇ ਬਣਨ ਵਾਲੇ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਮਾਂ ਇੱਕ ਅਜਿਹਾ ਸ਼ੀਸ਼ਾ ਹੈ ਜਿਹੜਾ ਚਲਾਕ ਤੋਂ ਚਲਾਕ ਇਨਸਾਨ ਦਾ ਵੀ ਨਿਕਾਬ ਹੈ ਜਿਹੜਾ ਉਹ ਉਤਾਰ ਦਿੰਦਾ ਹੈ। ਦੋਸਤੋ, ਤੇ ਦੋਸਤੋ ਬਹੁਤ ਬਹੁਤ ਸਭ ਨੂੰ ਪਹਿਲਾਂ ਤਾਂ ਵਧਾਈਆਂ, ਉਸ ਤੋਂ ਹੀ ਸ਼ੁਰੂਆਤ ਕਰਦੇ ਹਾਂ। ਕੱਲ੍ਹ ਕੈਨੇਡਾ ਤੇ ਕਤਰ ਜਾਂ ਕਟਾਰ ਕਹਿ ਲਓ, ਉਹਨਾਂ ਦੇ ਵਿਚਕਾਰ ਹੈ ਜਿਹੜਾ ਮੁਕਾਬਲਾ ਹੋਇਆ ਤੇ ਕੈਨੇਡਾ ਨੇ 6-0 ਦੇ ਨਾਲ ਹੈ ਜਿਹੜੀ ਆਪਣੀ ਵਰਲਡ ਕੱਪ ਦੇ ਇਤਿਹਾਸ ਦੇ ਵਿੱਚ ਪਹਿਲੀ ਜਿੱਤ ਹਾਸਿਲ ਕੀਤੀ ਤੇ ਪਹਿਲੇ 3 ਪੁਆਇੰਟਸ ਦੇ ਅੰਕ ਹੈ ਜਿਹੜੇ ਵਰਲਡ ਕੱਪ ਦੇ ਵਿੱਚ ਹਾਸਿਲ ਕੀਤੇ। ਤੇ ਉੱਥੇ ਹੀ ਹੈ ਜਿਹੜੇ ਆਪਣੇ ਜਿਹੜੇ ਫਾਰਵਰਡ ਨੇ ਡੈਵਿਡ ਸਾਹਿਬ, ਉਹਨਾਂ ਨੇ ਕੱਲ੍ਹ ਹੈ ਜਿਹੜੀ ਹੈਟ੍ਰਿਕ ਮਾਰ ਕੇ ਹੈ ਜਿਹੜਾ ਇੱਕ ਇਤਿਹਾਸ ਹੈ ਜਿਹੜਾ ਲਿਖ ਦਿੱਤਾ, ਜੋ ਆਪਾਂ ਕਹਿ ਲਈਏ ਵੀ ਨੌਰਥ ਅਮੈਰੀਕਾ ਦੇ ਵਿੱਚ ਪਹਿਲਾਂ 100 ਸਾਲਾਂ ਦੇ ਵਿੱਚ ਕਿਸੇ ਪਲੇਅਰ ਨੇ ਇਤਿਹਾਸ ਹੈ ਜਿਹੜਾ ਨਹੀਂ ਲਿਖਿਆ ਸੀਗਾ। ਸੋ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ। ਸੋ ਕੱਲ੍ਹ ਵੈਨਕੂਵਰ BC ਹੈ ਜਿਹੜਾ ਲਾਲ ਰੰਗ ਦੇ ਵਿੱਚ ਰੰਗਿਆ ਪਿਆ ਸੀਗਾ ਜਿੱਥੇ ਇਹ ਮੁਕਾਬਲਾ ਸੀਗਾ, ਤੇ ਉਸ ਤੋਂ ਬਾਅਦ ਮੁਕਾਬਲੇ ਤੋਂ ਬਾਅਦ ਫਿਰ ਹੈ ਜਿਹੜਾ ਇੱਕ ਸਲੋਗਨ ਹੋ ਗਿਆ, ਵੀ ਆਰ ਕਮਿੰਗ ਫੋਰ ਯੂ ਸਵਿਟਜ਼ਰਲੈਂਡ। ਸਵਿਟਜ਼ਰਲੈਂਡ ਨਾਲ ਅਗਲਾ ਮੁਕਾਬਲਾ ਵੈਨਕੂਵਰ ਦੇ ਵਿੱਚ ਹੀ ਹੈ ਜਿਹੜਾ ਇਸ ਬੁੱਧਵਾਰ ਨੂੰ ਹੋਵੇਗਾ। ਸੋ ਇਸ ਟਾਈਮ ਫੀਫਾ ਵਰਲਡ ਕੱਪ ਦਾ ਫੀਵਰ ਹੈ ਜਿਹੜਾ ਸਿਰ ਚੜ੍ਹ ਕੇ ਹੈ ਜਿਹੜਾ ਇਹ ਬੋਲ ਰਿਹਾ ਆ। ਸੋ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਇੱਦਾਂ ਦੀਆਂ ਖੇਡਾਂ ਕਿਸੇ ਮੁਲਕ ਦੇ ਵਿੱਚ ਹੋ ਰਹੀਆਂ ਹੋਣ ਤੇ ਉੱਥੇ ਦੀ ਖੇਡ ਨੂੰ ਹੈ ਜਿਹੜਾ ਹੋਰ ਪ੍ਰਭਾਵਿਤ ਕਰਦੀਆਂ ਨੇ, ਉੱਥੇ ਯੂਥ ਨੂੰ, ਉੱਥੇ ਦੇ ਬੱਚਿਆਂ ਨੂੰ ਹੈ ਜਿਹੜਾ ਪ੍ਰੇਰਿਤ ਕਰਦੀਆਂ ਨੇ ਵੀ ਖੇਡਾਂ ਦੇ ਨਾਲ ਜੁੜੋ, ਆਪਣੇ ਆਪ ਨੂੰ ਰਿਸ਼ਟ ਪੁਸ਼ਟ ਰੱਖੋ ਤੇ ਕੁਰਾਹੇ ਜਾਣ ਤੋਂ ਬਚੋ। ਸੋ ਦੋਸਤੋ, ਆਉਣ ਵਾਲਾ ਸਮਾਂ ਦੇਖਦੇ ਹਾਂ, ਹੁਣ ਆ ਜਿਹੜੀਆਂ ਦਿਲਚਸਪੀਆਂ ਬਹੁਤ ਵੱਧ ਚੁੱਕੀਆਂ ਨੇ। ਜਿਹੜੇ ਮੇਰੇ ਖਿਆਲ ਘੱਟ ਜਿਨ੍ਹਾਂ ਦੀ ਫੀਫਾ ਵਰਲਡ ਕੱਪ ਦੇ ਵਿੱਚ ਦਿਲਚਸਪੀ ਸੀਗੀ, ਉਹਨਾਂ ਦੀ ਵੀ ਹੁਣ ਕਹਿ ਲਓ ਵੀ ਵੱਧ ਤੋਂ ਵੱਧ ਦਿਲਚਸਪੀ ਹੈ ਜਿਹੜੀ ਇਸ ਵਰਲਡ ਕੱਪ ਦੇ ਵਿੱਚ ਵੱਧ ਗਈ ਹੈ। ਕਿਉਂ ਨਾ ਹੋਵੇ, ਕਿਉਂਕਿ ਜਦੋਂ ਆਪਣਾ ਮੁਲਕ ਇੰਨੀ ਵਧੀਆ ਪਰਫੋਰਮੈਂਸ ਕਰ ਰਿਹਾ ਹੋਵੇ ਤਾਂ ਮਨੋ ਮਨੀ ਜਿਹੜਾ ਤੁਸੀਂ ਉੱਧਰ ਧਿਆਨ ਰੱਖਦੇ ਹੋ ਵੀ ਭਾਈ ਅੱਜ ਕੀ ਹੋ ਰਿਹਾ, ਇਸ ਟਾਈਮ ਟੇਬਲ ਦੇ ਵਿੱਚ ਆਪਣੀ ਟੀਮ ਕਿੱਥੇ ਹੈ। ਫਿਲਹਾਲ ਆਪਣੀ ਟੀਮ ਹੈ ਜਿਹੜੀ ਇਸ ਟਾਈਮ ਟੌਪ ਦੇ ਵਿੱਚ ਗਰੁੱਪ ਬੀ ਦੇ ਵਿੱਚ ਚੱਲ ਰਹੀ ਹੈ। ਸੋ ਨੌਕਆਊਟ ਦੇ ਵਿੱਚ ਹੈ ਜਿਹੜਾ ਇਹ ਕੁਆਲੀਫਾਈ ਕਰ ਜਾਣਗੇ, ਇਸ ਦੀਆਂ ਹੁਣ ਕਹਿ ਲਓ ਵੀ ਲਗਭਗ ਮਜ਼ਬੂਤ ਦਾਅਵੇਦਾਰੀਆਂ ਨੇ। ਸੋ ਕੁੱਲ ਮਿਲਾ ਕੇ ਸਾਨੂੰ ਸਾਰਿਆਂ ਨੂੰ ਦੋਸਤੋ ਬਹੁਤ ਬਹੁਤ ਮੁਬਾਰਕਾਂ। ਕੁਲਦੀਪ ਭਾਜੀ, ਸਤਿ ਸ਼੍ਰੀ ਅਕਾਲ ਜੀ, ਆਏ ਨੂੰ ਵੈਲਕਮ ਸਰ।
1: ਸਤਿ ਸ਼੍ਰੀ ਅਕਾਲ ਜੀ ਪਟਲ ਸਾਹਿਬ
0: ਜੀ, ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ? ਓਹੋ, ਕਦੀ ਭਾਜੀ ਕਿੱਦਾਂ ਹਾਲ ਚਾਲ? ਕਿਆ ਬਾਤ ਹੈ, ਬੜੇ ਚਿਰ ਬਾਅਦ ਸਰਪੰਚ ਸਾਹਿਬ ਆਵਾਜ਼ ਸੁਣੀ ਤੁਹਾਡੀ।
1: ਲੱਭ ਲਿਆ ਤੁਹਾਨੂੰ,
0: ਹੈ ਨਾ? ਲੱਭ ਲਿਆ ਜੀ, ਲੱਭ ਲਿਆ, ਅਸੀਂ ਤੁਹਾਨੂੰ ਲੱਭ ਲਿਆ, ਤੁਸੀਂ ਮੈਨੂੰ ਲੱਭ ਲਿਆ, ਕਿਆ ਬਾਤ ਹੈ। प्रोग्राम तो नहीं करते सवेरे शमी पठन मैं जी ओही है आवाज का देखो कि जबरदस्त है जी सांझ है जी सा सारे नाल पई हुई है शुक्रवार का प्रोग्राम है तुहानू भी पता आप थोड़ा जिहा खुश मजाज तबीयत प्रोग्राम करते अमरीक भाजी आ गए अज गीत इन्हां तों सुणांगे सो प्रोग्राम दी वधिया जिहड़ी है स्टार्टिंग करांगे ते मैं हुण दोस्तों कोशिश ये करांगा भी जिहड़ी आपां मोहरे इंट्रो रखदे आ ना उस नूं अज जिहड़ा घट कर दिता जावे तां कि छेती आ जाया करां कई बार मैनूं पता एंड दे विच अपने कोल समां नहीं मिलदा काफ़ी चीज़ां रह जांदियां मेरियां लाइन सारियां फ्लैश करदियां हुंदियां तुहानूं मैं कॉल ते नहीं एयर ते नहीं कर सकदा सो इस बार हुण मैं थोड़ा जिहा चेंजस कर रिहा भी जिहड़ी सवेरे जिहड़ा स्टार्टिंग करदा ना मैं ओह इंट्रो आ जिहड़ी उह घटा देवां तां कि आपां वध तों वध जिहड़ियां गल्लां बातां जां फिर होर जिहड़े आले दुआले हैडलाइनस आ उहनां उत्ते गल्लबात कीती जावे अमरीक भाजी वेलकम जी एनू गुड मॉर्निंग जी सत श्री अकाल
2: गुड मॉर्निंग शमी भाई सारे नु प्यार भरी सत श्री अकाल ते जिन्ने भी श्रोते सुन रहे हैं सज्जन जी नु बहुत बहुत प्यार दिलों सत्कार भाजी
0: जी सत श्री अकाल भाजी जी एनू जी
2: ते बाकी भाजी मुबारकां तुहाडे जिन्ने भी चैनल इस प्रोग्राम सुन रहे हैं ते अपना कल जिहड़ा अपना दूजा फुटबाल दा मैच होया अपना कनेडा कप जित के गया
0: जी जी
2: ते बहुत खुशी हुंदी है जदों अपनी कंट्री मतलब हल्लाशेरी दे नाल जदों उन्हां ने अपनी भाजी सैरामनी की उदों ही बड़ा चा चढ़िया
0: सही गल है
2: ते बहुत सोहनी टीम बन रही है चलो आने वाला टाइम सच्चे पातशाह अगे भी चढ़ती कला विच रखूगा ते दो लाइना लैके आपां समाप्त कराएंगे क्योंकि अपना जिहड़ा टाइम बड़ा थोड़ा हुंदा भाजी ना
0: जी जी
2: जदों पुछदियां मुड़ कदों आउणा वे उदों आखदा मैं पक्का हो जाणा है
0: क्या बात है भाजी बहुत खूब इसे तरह करते रहो इसे तरह माँ बोली की सेवा करते रहो ते सोने सोने गीत अपने स्रोतियां दी झोली पाते रहो भाजी बहुत बहुत
2: भी
0: जी लव यू भाजी जी बहुत बहुत धन्यवाद जी बहुत बहुत धन्यवाद।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਦੋਸਤੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। 32-19 ਵਾਲਿਓ ਵੈਰੀ ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ ਗਗਨ ਭਾਜੀ, ਗੁੱਡ ਮਾਰਨਿੰਗ ਸਰ ਲਖਵਿੰਦਰ ਭਾਜੀ, ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ ਸਰ, ਬਹੁਤ ਬਹੁਤ ਧੰਨਵਾਦ। 019-09-81 ਜੀ, ਸੋ ਗੁੱਡ ਮਾਰਨਿੰਗ ਭਾਜੀ, ਵੈਰੀ ਗੁੱਡ ਪ੍ਰੋਗਰਾਮ, ਕੀਪ ਇਟ ਅਪ, ਥੈਂਕ ਯੂ ਜੀ, ਥੈਂਕ ਯੂ। 8757, ਗੁੱਡ ਮਾਰਨਿੰਗ ਟੂ ਆਲ, ਹੈਪੀ ਫਰਾਈਡੇ ਭਾਜੀ, ਹੈਪੀ ਫਰਾਈਡੇ, ਥੈਂਕ ਯੂ ਵੈਰੀ ਮੱਚ ਤੁਹਾਡੇ ਮੈਸੇਜ ਵਾਸਤੇ। ਅਤੇ ਫਿਰ ਹਰਮਨ ਜੀ ਹੋਣਾ ਦੇ ਕੁਛ ਕੁ ਮੈਸੇਜ ਆਏ ਨੇ, ਕਹਿੰਦੇ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਇਨਸਾਨ ਜਿਨ੍ਹਾਂ ਕੋਲ ਸਬਰ, ਸਾਦਗੀ ਅਤੇ ਦਇਆ ਵਰਗੇ ਗੁਣ ਹੁੰਦੇ ਨੇ। ਕਿਆ ਬਾਤ ਹੈ, ਸਾਰਿਆਂ ਨੂੰ ਖੁਸ਼ ਰੱਖਣਾ ਉਨਾ ਹੀ ਔਖਾ ਹੈ। ਕਿਆ ਬਾਤ ਹੈ, ਸਾਰਿਆਂ ਨੂੰ ਖੁਸ਼ ਰੱਖਣਾ ਉਨਾ ਹੀ ਔਖਾ ਹੈ ਜਿੰਨਾ ਕਿ ਜਿਉਂਦੇ ਡੱਡੂਆਂ ਨੂੰ, ਜਿਉਂਦੇ ਡੱਡੂਆਂ ਨੂੰ ਤੱਕੜੀ ਵਿੱਚ ਪਾ ਕੇ ਤੋਲਣਾ। ਇੱਕ ਨੂੰ ਬਿਠਾਉਂਗੇ ਤੇ ਦੂਜਾ ਛਾਲ ਹੈ ਜਿਹੜੀ ਉਹ ਮਾਰ ਜਾਵੇਗਾ। ਪੱਥਰ ਇੱਕ ਵਾਰ ਮੰਦਰ ਗਿਆ ਭਗਵਾਨ ਬਣ ਗਿਆ, ਪੱਥਰ ਇੱਕ ਵਾਰ ਮੰਦਰ ਗਿਆ ਭਗਵਾਨ ਬਣ ਗਿਆ, ਇਨਸਾਨ ਉਮਰ ਭਰ ਮੰਦਰ ਗਿਆ ਪਰ ਇਨਸਾਨ ਨਹੀਂ ਬਣ ਸਕਿਆ। ਕਿਆ ਬਾਤ ਹੈ ਜੀ। ਸੋ ਦੋਸਤੋ ਜਿੰਨੇ ਵੀ ਤੁਹਾਡੇ ਮੈਸੇਜ ਆਉਂਦੇ ਆ ਉੱਦਾਂ ਦਾ ਮੈਂ ਕਹਿੰਦਾ ਵੀ ਮੈਂ ਤੁਹਾਡਾ ਬਹੁਤ ਕਦਰਦਾਨ ਹੈ, ਤੁਸੀਂ ਮੈਸੇਜ ਮੇਰੇ ਤੱਕ ਪਹੁੰਚਾਉਂਦੇ ਹੋ। ਇੱਕ ਦੋ ਵਾਰ ਮੇਰੇ ਤੋਂ ਕਈ ਵਾਰ ਮਿਸ ਵੀ ਹੋ ਜਾਂਦੇ ਆ, ਉਹਦੇ ਲਈ ਮੈਂ ਉਸ ਗੁਸਤਾਖੀ ਲਈ ਮਾਫ਼ੀ ਚਾਹੁੰਦਾ, ਪਰ ਤੁਹਾਡਾ ਸਾਰਿਆਂ ਲਈ ਦਿਲੋਂ ਪਿਆਰ। ਮੁਲਤਾਨੀ ਸਾਹਿਬ ਵੈਰੀ ਗੁੱਡ ਮਾਰਨਿੰਗ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਉਸ ਤੋਂ ਬਾਅਦ ਰੇਸ਼ਮ ਭਾਜੀ ਹੋਣੀ, ਉਹਨਾਂ ਦਾ ਆਇਆ ਕਹਿੰਦੇ ਗੁੱਡ ਮਾਰਨਿੰਗ, ਮੇ ਯੂਅਰ ਡੇ ਬੀ ਬਲੈਸਡ ਵਿਦ ਆਲ ਥਿੰਗਸ ਬ੍ਰਾਈਟ ਐਂਡ ਬਿਊਟੀਫੁਲ, ਹੈਪੀ ਫਰਾਈਡੇ, ਮੇ ਯੂਅਰ ਵੀਕਐਂਡ ਬੀ ਫਿਲਡ ਵਿਦ ਗੁੱਡ ਨਿਊਜ਼, ਪੋਜ਼ਿਟਿਵ ਵਾਈਬਸ, ਐਂਡਲੈਸ ਪੀਸ, ਜੋਏ ਐਂਡ ਬਲੈਸਿੰਗਸ। ਸੋ ਨਾਈਸ ਆਫ ਯੂ ਭਾਜੀ, ਸੋ ਨਾਈਸ ਆਫ ਯੂ। ਸਾਹਿਲ ਜੀ ਹੋਣਾ ਦਾ ਆਇਆ ਵੈਰੀ ਗੁੱਡ ਮਾਰਨਿੰਗ ਜੀ, ਦਿਲਬਾਗ ਜੀ ਹੋਣਾ ਦਾ ਆਇਆ ਸਤਿ ਸ਼੍ਰੀ ਅਕਾਲ ਜੀ, ਪ੍ਰੀਤ ਜੀ ਹੋਣਾ ਦਾ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ। ਅਮਨਦੀਪ ਜੀ ਹੋਣਾ ਦਾ ਸਤਿ ਸ਼੍ਰੀ ਅਕਾਲ ਜੀ, ਮਹਿਤਾਬ ਜੀ ਹੋਣਾ ਦਾ ਆਇਆ ਭਾਜੀ ਵੈਰੀ ਗੁੱਡ ਪ੍ਰੋਗਰਾਮ, ਨਾਈਸ, ਕੀਪ ਇਟ ਅਪ, ਥੈਂਕ ਯੂ ਜੀ, ਥੈਂਕ ਯੂ। ਦਿਲਪ੍ਰੀਤ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਰਗੁਣ ਜੀ ਹੋਣਾ ਦਾ ਆਇਆ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਜਿੰਨੇ ਵੀ ਮੈਸੇਜਸ ਹੈ ਜਿਹੜੇ ਮੇਰੇ ਕੋਲ ਆ ਰਹੇ ਨੇ ਅਤੇ ਲਗਾਤਾਰ ਟਨ ਟਨ ਟਨ ਵੱਜ ਰਹੀ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਫਿਰ ਆਓ ਅੱਜ ਥੋੜ੍ਹੀ ਜਿਹੀ ਜਿਹੜੀਆਂ ਹੈਡਲਾਈਨਸ ਹੈ ਉਹਨਾਂ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਅੱਜ ਸਾਡੇ ਨਾਲ ਹੈ ਜਿਹੜੇ ਗੈਸਟ ਵੀ ਜੁੜਨਗੇ। ਇੱਕ ਕੱਲ੍ਹ ਹੈ ਜਿਹੜੇ ਆਪਣਾ ਸੈਗਮੈਂਟ ਮਿਸ ਹੋ ਗਿਆ ਸੀਗਾ, ਸੋ ਉੱਦਾਂ ਤਾਂ ਹਰ ਥਰਸਡੇ ਨੂੰ ਹੈ ਜਿਹੜਾ ਸਮਾਈਲਸ ਔਨ ਵੀਲਸ, ਇਹ ਜਿਹੜਾ ਸੈਗਮੈਂਟ ਹੈ ਅਸੀਂ ਤੁਹਾਡੇ ਨਾਲ ਗੱਲਾਂ ਕਰਿਆ ਕਰਾਂਗੇ। ਇਹਦੇ ਵਿੱਚ ਅਸੀਂ ਡੈਂਟਲ ਬਾਬਤ, ਔਰਲ ਹੈਲਥ ਬਾਬਤ ਹੈ ਜਿਹੜੀਆਂ ਗੱਲਾਂ ਕਰਿਆ ਕਰਾਂਗੇ। ਹਾਂ, ਤੁਹਾਨੂੰ ਵੀ ਮੈਂ ਇੰਸਪਾਇਰ ਕਰਦਾ ਜਦੋਂ ਅਸੀਂ ਉਹ ਜਿਹੜੀ 10 ਮਿੰਟ ਦਾ ਇਹ ਸੈਗਮੈਂਟ ਗੱਲਬਾਤ ਕਰਿਆ ਕਰਾਂਗੇ। ਤੁਸੀਂ ਵੀ ਹੈ ਜਿਹੜਾ ਆਪਣਾ ਕੋਈ ਸਵਾਲ ਹੋਵੇ ਦੰਦਾਂ ਦੇ ਨਾਲ ਰਿਲੇਟਡ ਹੈ ਜਿਹੜਾ, ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ। ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ ਭਾਜੀ,
1: ਸਤਿ ਸ਼੍ਰੀ ਅਕਾਲ ਜੀ, ਸਮਝ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
0: ਵਧੀਆ ਭਾਜੀ, ਵਧੀਆ ਜੀ, ਥੈਂਕ ਯੂ, ਤੁਸੀਂ ਸੁਣਾਓ ਜੀ।
1: ਹਾਂਜੀ, ਤੇ ਬਿਲਕੁਲ ਬਿਲਕੁਲ ਠੀਕ ਠਾਕ, ਤੇ ਕੈਨੇਡਾ ਨੂੰ ਪਹਿਲੇ ਕੱਲ ਲੈ ਗਿਆ ਜੀ, ਬਹੁਤ ਬਹੁਤ ਮੁਬਾਰਕਾਂ
0: ਜੀ ਜੀ।
1: ਤੇ ਬਾਕੀ ਅੱਗੇ ਹੁਣ ਸਵਿਟਜ਼ਰਲੈਂਡ ਦੇ ਨਾਲ ਵੀ ਮੇਰੇ ਖਿਆਲ ਅਸੀਂ ਜ਼ਰੂਰ ਜਿੱਤਾਂਗੇ ਉਹਨਾਂ ਨੂੰ ਵੀ। ਤੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ, ਪਹਿਲਾਂ ਵੀ ਨਾ ਤੁਸੀਂ ਕੈਡਿਟ ਬੂ ਸੈਂਟਰਲ ਬੋਰਡ ਦੇ ਉੱਤੇ ਜਿਹੜਾ ਪਾਰਕ ਆ, ਕੈਡਿਟ ਬੂ ਪਾਰਕ, ਉਹਦੇ ਵਿੱਚ ਮੁੰਡੇ ਜਿਹੜੇ ਪੰਜਾਬ ਤੋਂ ਆਪਣੇ ਆਏ ਹੋ, ਨਵੇਂ ਸਟੂਡੈਂਟ ਜਾਂ ਇੱਥੇ ਵਾਲੇ ਬੱਚੇ ਵੀ ਹੁੰਦੇ ਸਾਰੇ, ਉਹ ਬਕਸ਼ਨ ਮੈਚ ਕਈ ਵਾਰੀ ਉਹਨਾਂ ਦੇ ਚੱਲਦੇ ਹੁੰਦੇ ਆਪਦੇ ਲੀਗ ਤੋਂ ਇਲਾਵਾ ਮੈਚ, ਉਹਨਾਂ ਦੇ ਪੈਰ ਦੇਖਣੇ ਵਾਲੇ ਆ। ਬਾਕੀ ਦੇਖੋ ਜੇ ਛੋਟੀ ਛੋਟੀਆਂ ਕੰਟਰੀਆਂ ਜਿਹੜੀਆਂ ਉਹ ਪਾਰਟੀਸਪੇਟ ਕਰ ਸਕਦੀਆਂ, ਉਹ ਵੀ ਵਰਲਡ ਕੱਪ ਦੇ ਵਿੱਚ, ਮਤਲਬ ਕਰੀਮ ਹੈ ਚਾਹੇ ਕੈਨੇਡਾ ਚਾਹੇ ਕਤਰ ਹੈ।
0: ਸਹੀ ਗੱਲ,
1: ਆਪਾਂ ਇੱਥੇ ਕਿਸੇ ਨੂੰ ਵੀ ਮਤਲਬ ਇਹ ਨਹੀਂ ਕਹਿ ਸਕਦੇ ਕੋਈ ਕਿਸੇ ਤੋਂ ਘੱਟ ਆ। ਹਾਂ, ਆਪਣਾ ਆਪਣਾ ਬਾਕੀ ਲੈਵਲ ਸਾਰੀਆਂ ਜਿੰਨੀਆਂ ਵੀ ਲੀਗ ਚੱਲਦੀਆਂ ਉਹਨਾਂ ਦੇ ਵਿੱਚ ਹੁੰਦਾ ਆ, ਤੇ ਕੈਨੇਡਾ ਨੂੰ ਜ਼ਰੂਰ ਫੁੱਟਬਾਲ ਵੱਲ ਹੋਰ ਜ਼ਿਆਦਾ ਧਿਆਨ ਦੇਣਾ ਚਾਹੀਦਾ ਆ। ਤੇ ਬਾਕੀ ਆਪਾਂ ਜ਼ਰੂਰ ਕੈਨੇਡਾ ਦੀ ਦੁਆ ਕਰਾਂਗੇ, ਅੱਗੇ ਸਾਰਾ ਕੁਝ ਹੋਏਗਾ। ਤੇ ਕੱਲ ਸਰ ਮੈਂ ਗੱਲ ਕੀਤੀ ਸੀ ਮਾਰਾਡੋਨਾ ਦੀ, ਕੋਈ ਭਾਈ ਸਾਹਿਬ ਆ ਗਏ ਪਿੱਛੇ, ਮੈਂ ਵੈਸੇ ਕੰਪਲੇਂਟ ਨੀ ਕਰ ਰਿਹਾ, ਉਹ ਕਹਿੰਦੇ ਕਦੀ ਕੋਈ ਪ੍ਰਾਇਸੀ ਮਿਸ ਹੋਈ ਨੀ ਮਾਰਾਡੋਨਾ ਦੀ
0: ਜੀ।
1: ਤੇ ਮੈਂ ਤੇ ਬਸ ਇਹੀ ਕਹਿਣਾ ਚਾਹੂੰਗਾ, ਤੇ ਯੂਗੋਸਲਾਵੀਆ ਦੇ ਨਾਲ ਮੈਚ ਸੀਗਾ ਕੁਆਟਰ ਫਾਈਨਲ ਉਹ, ਤੇ ਹਾਲਾਂਕਿ ਅਰਜਨਟੀਨਾ ਜਿੱਤ ਦੇਖੀ, ਕਿਉਂਕਿ ਉਹ ਤੋਂ ਬਾਅਦ ਅਰਜਨਟੀਨਾ ਦੇ ਗੋਲਕੀਪਰ ਸਾਚੀਓ ਪਤਾ ਨੀ ਕੀ ਕੁਛ ਨਾਂ ਸੀਗਾ ਉਹਦਾ, 2 ਪੈਨਲਟੀਆਂ ਰੋਕ ਗਿਆ ਸੀ, ਤੇ ਮਾਰਾਡੋਨਾ ਦੀ ਪੈਨਲਟੀ ਉੱਤੇ ਮਿਸ ਹੋਈ ਸੀ ਔਰ ਉਹਨੇ ਰਾਈਟ ਸਾਈਡ ਤੇ ਮਾਰ ਕੇ ਉਹ ਰੋਕ ਲਈ ਸੀ ਉਹ, ਮੈਂ ਫਿਰ ਕੱਲ ਲੱਭਿਆ ਜਾ ਕੇ ਐਡੀ ਬੜੀ ਦੀ ਗੱਲ ਕੋਈ ਨੀ ਸੀ, ਜਿਹੜੀ ਬ੍ਰਾਈਟ ਵੇ ਅਸੀਂ ਆ ਕੇ ਕਹਿ ਦਈਏ ਉਹ ਬੰਦਾ ਗਲਤ ਪੈ ਗਿਆ, ਹੋਈ ਨੀ ਤੇ ਕਈ ਵਾਰੀ ਚਲੋ ਹੋ ਵੀ ਜਾਂਦੀ ਕਰ ਨੀ ਵੇ। ਤੇ ਬਾਕੀ ਪੰਜਾਬ ਦੇ ਵਿੱਚ ਵੀ ਸਰ ਜ਼ਰੂਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਦੇ ਸਪੋਰਟਸ ਦੇ ਉੱਤੇ ਐਡਾ ਧਿਆਨ ਦੇ ਰਹੀ ਹੈ, ਹਰ ਇੱਕ ਪਿੰਡ ਦੇ ਵਿੱਚ ਉੱਥੇ ਛੋਟੇ ਟਾਈਪ ਦੇ ਸਟੇਡੀਅਮ, ਚਾਰ ਦੀਵਾਰੀਆਂ ਨਾਲ ਉਹਨਾਂ ਦੇ, ਚਾਹੇ ਵਾਲੀਬਾਲ ਚਾਹੇ ਫੁੱਟਬਾਲ ਹੈ, ਤੇ ਉਹਨਾਂ ਦੀਆਂ ਹੋ ਰਹੀਆਂ 30-35 ਲੱਖ ਦੀਆਂ ਗ੍ਰਾਂਟਾਂ ਮਿਲੀਆਂ। ਮੇਰੇ ਪਿੰਡ ਖੁਦ ਸਟੇਡੀਅਮ ਭਰ ਕੇ ਤਿਆਰ ਹੋ ਗਿਆ, ਆਲਮੋਸਟ ਡਨ ਹੋ ਗਿਆ, ਆਲਦੋ ਆਲਦੇ ਪਿੰਡਾਂ ਵਿੱਚ ਵੀ ਹੋਇਆ। ਤੇ ਪੰਜਾਬ ਵੀ ਜੀ ਜ਼ਰੂਰ ਅੱਗੇ ਆਉਂਦੇ ਵਾਲੀ ਸਫਾਈ ਚ ਸਰਕਾਰ ਬਣਾ ਕੇ, ਸਰਕਾਰ ਆ ਰਹੀ ਹੈ ਜੀ ਆਮ ਆਦਮੀ ਪਾਰਟੀ ਦੀ ਸਫਾਈ ਦੇ ਵਿੱਚ ਵੀ, ਤੇ ਉਹ ਕਰਕੇ ਪੰਜਾਬ ਨੂੰ ਬਿਲਕੁਲ ਨਵੀਆਂ ਹੋਰ ਤਰੱਕੀਆਂ ਵੱਲ ਅਸੀਂ ਲੈ ਕੇ ਜਾਵਾਂਗੇ। ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦਾ।
0: ਥੈਂਕ ਯੂ ਕਮਲਜੀਤ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਸਰ।
2: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਬਾਈ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਚੜ੍ਹਦੀ ਕਲਾ ਜੀ।
0: ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਹੈਪੀ ਫਰਾਈਡੇ ਭਾਜੀ
2: ਜੀ। ਮੈਂ ਬੇਨਤੀ ਕੀਤੀ ਸੀ ਅੱਗੇ ਇੱਕ ਵਾਰੀ ਵੀ ਜੇ ਚੰਗੀ ਲੱਗੀ ਤਾਂ ਜਰੂਰ ਮੰਨ ਲਿਓ, ਨਹੀਂ ਤਾਂ ਬੈਕ ਕਰ ਦਿਓ। ਮੈਂ ਕਿਹਾ ਫਰਾਈਡੇ ਨੂੰ ਨਾ ਆਟੋ ਤੇ ਹੀ ਲਾ ਦਿਓ ਬਈ, ਜਿਹੜਾ ਨਾ ਸ਼ੁਕਰ ਦਾਤਿਆ, ਜੇ ਉਹਦੇ ਨਾਲ ਵਧੀਆ ਲੱਭਿਆ ਲੱਗਿਆ ਤਾਂ ਆਪਾਂ ਟਰਨ ਵੀ ਲੈ ਲਿਆ ਕਰਾਂਗੇ, ਹੋਲਾ ਲੱਗਣਾ
0: ਜੀ,
2: ਉਹ ਲਾਵਾਂ ਤਾਂ ਵਧੀਆ ਸਕੂਨ ਚਾਹ, ਬਾਕੀ ਦਾ ਚੱਕਲਾ ਰੱਖ ਲਾ ਆਪਾਂ ਬਾਅਦ ਚ ਕਰੀ ਜਾਣੀ ਆ।
0: ਜੀ ਜੀ ਜੀ ਬਿਲਕੁਲ ਬਿਲਕੁਲ।
2: ਤੇ ਬਾਕੀ ਬਹੁਤ ਵਧੀਆ ਪ੍ਰੋਗਰਾਮ ਵੀ ਬਹੁਤ ਵਧੀਆ ਜੀ, ਤੇ ਤੁਹਾਡਾ ਸਟਾਈਲ ਵੀ ਵਧੀਆ,
0: ਥੈਂਕ ਯੂ।
2: ਚੜ੍ਹਦੀ ਕਲਾ ਰੱਖਣਾ, ਦਾਣਾ ਜਿਹੜਾ ਮਰਜ਼ੀ ਤੁਸੀਂ ਆਪਦੀ ਮਰਜ਼ੀ ਦਾ ਹੀ ਲਾ ਦਿਓ, ਕੋਈ ਗੱਲ ਵਧੀਆ ਹੀ ਲਾਉਣੇ ਜਿਹੜੇ ਲਾਉਣੇ ਤੁਸੀਂ।
0: ਮੇਰੇ ਤਾਂ ਅੱਜ ਕੱਲ੍ਹ ਸ਼ੁੱਕਰਵਾਰ ਨੂੰ ਵੀ ਨੀ ਜਾਂ, ਵੀਕਡੇ ਚ ਮੇਰੀ ਮਰਜ਼ੀ ਨੀ ਚੱਲਦੀ, ਮੇਰੇ ਕੋਲ ਫਰਮਾਇਸ਼ਾਂ ਹੀ ਆਈ ਜਾਂਦੀਆਂ, ਮੈਂ ਉਹਨਾਂ ਤੋਂ ਚੁਣ ਚੁਣ ਕੇ ਲਾ ਦਿੰਦਾ ਭਾਈ ਗੀਤ, ਮੇਰੀ ਕੋਈ ਮਰਜ਼ੀ ਨੀ ਅੱਜ ਕੱਲ੍ਹ ਚੱਲਦੀ।
2: ਮੇਰੀ ਮਰਜ਼ੀ ਦਾ ਲਾਉਣਾ ਫਿਰ ਮੈਂ ਤਾਂ ਉਹੀ ਸ਼ੈਰੀਮਾਨ ਦਾ ਲਵਾਉਣਾ ਹੁੰਦਾ ਜ਼ਿੰਦਗੀ।
0: ਕਿਆ ਬਾਤ ਹੈ, ਸਹੀ ਗੱਲ ਹੈ ਜੀ, ਜ਼ਰੂਰ ਭਾਈ ਜੀ, ਸੋ ਨਾਈਸ ਆਫ ਯੂ ਕੁਲਦੀਪ ਭਾਜੀ, ਬਹੁਤ ਬਹੁਤ ਧੰਨਵਾਦ। ਮੁਲਤਾਨੀ ਸਾਹਿਬ ਸਤਿ ਸ੍ਰੀ ਅਕਾਲ ਜੀ, ਆਈ ਨੂੰ ਵੈਲਕਮ ਸਰ।
3: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਜੀ, ਮੇਰੇ ਵੱਲੋਂ ਤੇ ਮੇਰੇ ਪਰਿਵਾਰ ਰੇਸ਼ਮ ਬਰਾੜਾ ਲੋ ਜੀ।
0: ਜੀ ਜੀ ਜੀ ਸਤਿ ਸ੍ਰੀ ਅਕਾਲ,
3: ਬਹੁਤ ਵਧੀਆ ਪ੍ਰੋਗਰਾਮ ਜੀ ਕਰ ਰਹੇ ਆ ਭਾਈ, ਬਹੁਤ ਬੱਲੇ ਬੱਲੇ ਮਜ਼ਾ ਆ ਰਿਹਾ, ਪੂਰਾ ਇੰਜੋਏ ਕਰ ਰਹੇ। ਤੇ ਮੇਰੀ ਇੱਕ ਹੱਥ ਜੋੜ ਕੇ ਰਿਕੁਐਸਟ ਹੈ ਸਰੋਤਿਆਂ ਕੇ, ਛੋਟੀ ਜੀ ਗੱਲ ਕਰਿਆ ਕਰੋ ਪਲੀਜ਼, ਮੇਰੀ ਰਿਕੁਐਸਟ ਹੈ। ਥੈਂਕ ਯੂ
0: ਸੋ ਨਾਈਸ ਆਫ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਆਓ ਦੋਸਤੋ ਕੁਛ ਜਿਹੜੀਆਂ ਹੈਡਲਾਈਨਸ ਹੈ ਉਹ ਗੱਲ ਕਰ ਲਈਏ ਆਪਾਂ, ਹੈ ਨਾ ਜੀ। ਸੋ ਅੰਟਾਰੀਓ ਦੇ ਵਿੱਚ ਇੱਕ ਜਿਹੜਾ ਰਿਪੋਰਟ ਹੈ ਜਿਹੜੀ ਕੱਲ੍ਹ ਛਾਪੀ ਗਈ, ਅੰਟਾਰੀਓ ਵਿੱਚ ਆਉਣ ਵਾਲੇ 10 ਸਾਲਾਂ ਦੌਰਾਨ ਰੁਜ਼ਗਾਰ ਮਾਰਕੀਟ ਦੇ ਵਿੱਚ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਲਗਭਗ ਕਹਿੰਦੇ 60,000 ਹੋਰ ਯੂਨੀਵਰਸਿਟੀ ਗ੍ਰੈਜੂਏਟਸ ਦੀ ਲੋੜ ਪਵੇਗੀ। ਇਹ ਜਾਣਕਾਰੀ ਹੈ ਜਿਹੜੀ ਸਟਾਕਸ ਇਕਨੋਮਿਕਸ ਵੱਲੋਂ ਕੀਤੇ ਇੱਕ ਅਧਿਐਨ ਦੇ ਵਿੱਚ ਸਾਹਮਣੇ ਆਈ ਹੈ ਮਿੱਤਰੋ, ਜਿਸ ਨੂੰ ਕੌਂਸਲ ਆਫ ਅੰਟਾਰੀਓ ਯੂਨੀਵਰਸਿਟੀਜ਼ ਨੇ ਤਿਆਰ ਕਰਵਾਇਆ। ਰਿਪੋਰਟ ਦੇ ਵਿੱਚ ਇਹ ਦੱਸਿਆ ਵੀ ਸਾਲ 2035 ਤੱਕ ਅੰਟਾਰੀਓ ਨੂੰ ਕੁੱਲ ਮਿਲਾ ਕੇ 10 ਲੱਖ ਤੋਂ ਵੱਧ ਯੂਨੀਵਰਸਿਟੀ ਗ੍ਰੈਜੂਏਟਸ ਦੀ ਲੋੜ ਹੋਵੇਗੀ। ਇਸ ਸਮੇਂ ਹਰ ਸਾਲ ਹੈ ਜਿਹੜੇ 85,000 ਉਦਾਂ ਤਾਂ ਵਿਦਿਆਰਥੀ ਗ੍ਰੈਜੂਏਟ ਹੋ ਰਹੇ ਹੈ, ਪਰ ਭਵਿੱਖ ਦੀ ਮੰਗ ਨੂੰ ਦੇਖਦੇ ਹੋਏ 15,000 ਦੇ ਕਰੀਬ ਹੋਰ ਗ੍ਰੈਜੂਏਟਸ ਦੀ ਲੋੜ ਹੈ। ਤੋ ਤਕਰੀਬਨ ਹਰ ਸਾਲ ਜੇ 1,05,000 ਗ੍ਰੈਜੂਏਟਸ ਹੋ ਰਹੇ ਨੇ ਯੂਨੀਵਰਸਿਟੀ ਦੇ ਵਿੱਚ, ਤਾਂ ਅਗਲੇ ਇੱਕ ਦਹਾਕਿਆਂ ਦੇ ਵਿੱਚ ਇਸ ਮੰਗ ਦੀ ਪੂਰਤੀ ਕੀਤੀ ਜਾ ਸਕਦੀ ਹੈ। ਅੱਛਾ, ਆਪਾਂ ਬੱਚਿਆਂ ਨੂੰ ਦੇਖਦੇ ਹਾਂ ਵੀ ਕਿਹੜੇ ਫੀਲਡ ਦੇ ਵਿੱਚ ਪਾਈਏ, ਚਲੋ ਉਹਨਾਂ ਦੀ ਰੁਚੀ ਨੂੰ ਵੀ ਆਪਾਂ ਧਿਆਨ ਦੇ ਵਿੱਚ ਰੱਖਦੇ ਹਾਂ, ਪਰ ਸਭ ਤੋਂ ਵੱਧ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੰਗ ਵਧੇਗੀ ਉਹ ਸਟੈਮ ਖੇਤਰ, ਸਟੈਮ ਕੀ ਹੋ ਗਿਆ, ਸਟੈਮ ਸਾਇੰਸ ਹੋ ਗਈ, ਟੈਕਨੋਲੋਜੀ ਹੋ ਗਈ, ਇੰਜੀਨੀਅਰਿੰਗ ਹੋ ਗਈ ਤੇ ਮੈਥ, ਇਹਦੇ ਵਿੱਚ ਸਭ ਤੋਂ ਵੱਧ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਵਧੇਗੀ। ਸੋ ਉਸ ਤੋਂ ਬਾਅਦ ਫਿਰ ਡਾਕਟਰ, ਨਰਸ ਤੇ ਹੋਰ ਸਿਹਤ ਸੇਵਾਵਾਂ ਪੇਸ਼ਾਵਰਾਂ ਦੀ ਲੋੜ ਦੋਸਤੋ ਪਵੇਗੀ। ਬਿਜ਼ਨਸ, ਫਾਈਨੈਂਸ ਇਹਨਾਂ ਦੇ ਵਿੱਚ ਵੀ ਹੈ ਜਿਹੜੀ ਮੰਗ ਰਹੇਗੀ। ਰਿਪੋਰਟ ਇਹ ਦਰਸਾਉਂਦੀ ਹੈ ਵੀ ਸਿੱਖਿਆ, ਕਾਨੂੰਨ, ਸਮਾਜਿਕ ਤੇ ਕਮਿਊਨਿਟੀ ਸੇਵਾਵਾਂ ਜਾਂ ਮੈਨੇਜਮੈਂਟ ਦੀਆਂ ਜਾਂ ਫਿਰ ਹੋਰ ਕਲਾ ਸੱਭਿਆਚਾਰ ਦੇ ਨਾਲ ਰਿਲੇਟਡ ਜਿਹੜੇ ਖੇਤਰ ਹੈ ਉਹਨਾਂ ਦੇ ਵਿੱਚ ਵੀ ਗ੍ਰੈਜੂਏਟਸ ਦੀ ਲੋੜ ਹੋਵੇਗੀ। ਹੁਣ ਸਵਾਲ ਇਹ ਆਉਂਦੇ ਹੈ ਕਿ ਤੁਹਾਨੂੰ ਲੱਗਦਾ ਵੀ ਨੌਜਵਾਨ ਅੱਜ ਵੀ ਜਿਹੜੇ ਸਟੈਮ ਜੋ ਮੈਂ ਕਿਹਾ ਜਿਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਵਧੇਗੀ ਤੇ ਹੈਲਥ ਕੇਅਰ ਵਰਗੇ ਖੇਤਰਾਂ ਨੂੰ ਤਰਜੀਹ ਦੇ ਰਹੇ ਨੇ ਜਾਂ ਫਿਰ ਜਿਹੜੇ ਉਹ ਹੋਰ ਖੇਤਰਾਂ ਦੇ ਵਿੱਚ ਜਾਣਾ ਜ਼ਿਆਦਾ ਪਸੰਦ ਕਰਦੇ ਨੇ, ਕੀ ਕਾਲਜ ਅਤੇ ਯੂਨੀਵਰਸਿਟੀਆਂ ਜਿਹੜੀਆਂ ਮਾਰਕੀਟ ਦੀਆਂ ਭਵਿੱਖੀ ਲੋੜਾਂ ਮੁਤਾਬਕ ਵਿਦਿਆਰਥੀਆਂ ਨੂੰ ਤਿਆਰ ਕਰ ਰਹੀਆਂ ਨੇ ਜਾਂ ਫਿਰ ਸਿਰਫ ਇੱਕ ਮਨੀ ਮੇਕਿੰਗ ਮਸ਼ੀਨ ਬਣ ਕੇ ਰਹਿ ਗਈਆਂ ਨੇ? ਕੀ ਤੁਹਾਡਾ ਖਿਆਲ ਹੈਗਾ ਆ ਵੀ ਆਰਟੀਫਿਸ਼ਲ ਇੰਟੈਲੀਜੈਂਸ ਕਾਰਨ ਭਵਿੱਖ ਵਿੱਚ ਜਿਹੜੀਆਂ ਕੁਝ ਡਿਗਰੀਆਂ ਆ ਉਹਨਾਂ ਦੀ ਮਹੱਤਤਾ ਆ ਜਿਹੜੀ ਉਹ ਘੱਟ ਜਾਵੇਗੀ? ਸੋ ਦੋਸਤੋ, ਕੈਨੇਡਾ ਦੀ ਗਰੋਸਰੀ ਕੰਪਨੀ ਆ ਇੰਪਾਇਰ ਕੰਪਨੀ, ਆਪਾਂ ਇੱਕ ਦੋ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਜਿਹੜੇ ਕਿ ਸੋਬੇਸ ਹੋ ਗਿਆ, ਫਾਰਮ ਬੋਏ ਹੋ ਗਿਆ, ਫਰੈਸ਼ਕੋ ਦੀ ਮਾਲਕ ਹੈ, ਫਾਰਮ ਕੰਪਨੀ ਹੈ ਜਿਹੜੀ ਉਹ ਇੰਪਾਇਰ ਹੈ, ਅੱਗੇ ਇਹਨਾਂ ਦੀਆਂ ਵੱਖ ਵੱਖ ਜਿਹੜੀਆਂ ਕਹਿ ਲਓ ਵੀ ਚਿਲਡਰਨਸ ਕੰਪਨੀਜ਼ ਹੈ, ਸੋਬੇਸ, ਫਾਰਮ ਬੋਏ, ਫਰੈਸ਼ਕੋ ਨੇ ਐਲਾਨ ਕੀਤਾ ਵੀ ਅਗਲੇ 3 ਸਾਲਾਂ ਦੇ ਵਿੱਚ ਲਗਭਗ 100 ਨਵੇਂ ਗਰੋਸਰੀ ਸਟੋਰ ਆ ਜਿਹੜੇ ਉਹ ਖੋਲ੍ਹੇਗੀ। ਮੌਜੂਦਾ ਇਸ ਸਾਲ ਦੇ ਅੰਤ ਤੱਕ 20 ਨਵੇਂ ਸਟੋਰ ਖੁੱਲ੍ਹਣਗੇ ਤੇ ਕੰਪਨੀ ਨੇ ਇਹ ਕਿਹਾ ਵੀ ਅਗਲੇ 3 ਸਾਲਾਂ ਦੇ ਵਿੱਚ 70 ਹੋਰ ਸਟੋਰ ਆ ਜਿਹੜੇ ਉਹ ਖੋਲ੍ਹੇ ਜਾਣਗੇ ਤੇ ਸਭ ਤੋਂ ਵੱਧ ਜਿਹੜੇ 75% ਹੈ ਜਿਹੜੇ ਉਹ ਫਰੈਸ਼ਕੋ ਦੇ ਜਿਹੜੇ ਡਿਸਕਾਊਂਟ ਸਟੋਰ ਹੈ ਜਿਹੜੇ ਉਹ ਖੁੱਲ੍ਹਣਗੇ। ਕੰਪਨੀ ਦੇ ਪ੍ਰਧਾਨ ਤੇ CEO ਨੇ ਕਿਹਾ ਵੀ ਡਿਸਕਾਊਂਟ ਗਰੋਸਰੀ ਸੈਕਟਰ ਦੇ ਵਿੱਚ ਅਜੇ ਵੀ ਬਹੁਤ ਵੱਡੀ ਵਿਕਾਸ ਦੀ ਸੰਭਾਵਨਾ ਹੈ। ਅਸੀਂ ਜਿਹੜਾ ਇੱਕ ਦੋ ਦਿਨ ਪਹਿਲੀ ਗੱਲ ਕੀਤੀ ਹੈ ਵੀ ਗਰੋਸਰੀ ਸਟੋਰਾਂ ਦੇ ਵਿੱਚ ਜਿਹੜੀ ਕੰਪੀਟੀਸ਼ਨ ਦੀ ਘਾਟ ਹੈ, ਮਾਰਕਾਨੀ ਸਾਹਿਬ ਨੇ ਵੀ ਕਿਹਾ ਸੀਗਾ ਵੀ ਆਉਂਦੇ ਸਮੇਂ ਤੇ ਅਸੀਂ $3 billion ਹੈ ਜਿਹੜਾ ਜਿਹੜੇ ਛੋਟੇ ਗਰੋਸਰੀ ਸਟੋਰਸ ਹੈ ਉਹਨਾਂ ਨੂੰ ਹੋਰ ਉਹਨਾਂ ਨੂੰ ਮਾਰਕੀਟ ਦੇ ਵਿੱਚ ਲਿਆਉਣ ਵਾਸਤੇ ਜਾਂ ਕੰਪੀਟੀਸ਼ਨ ਕ੍ਰੀਏਟ ਕਰਨ ਵਾਸਤੇ ਅਸੀਂ ਇੱਕ ਮਾਰਕੀਟਿੰਗ ਸਟ੍ਰੈਟੇਜੀ ਦੇ ਉੱਤੇ ਆ ਜਿਹੜੀ ਕੰਮ ਕਰ ਰਹੇ ਹੈ। ਸੋ ਮਾਹਿਰਾਂ ਦਾ ਕਹਿਣਾ ਹੈ ਵੀ ਇਸ ਦੇ ਨਾਲ ਜਿਹੜੀ ਮਹਿੰਗਾਈ ਹੈ ਉਹ ਘਟੇਗੀ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਵਾਕਈ ਹੈ ਜਿਹੜਾ ਗਰੋਸਰੀ ਜਾਂ ਫਿਰ ਜਿਹੜੀਆਂ ਸਾਡੀਆਂ ਫੂਡਸ ਆਈਟਮਸ ਹੈਗੀਆਂ ਨੇ ਉਹਨਾਂ ਦੇ ਉੱਤੇ ਜੇ ਕੰਪੀਟੀਸ਼ਨ ਵੱਧਦਾ ਆ ਤੇ ਉਹਨਾਂ ਦੀਆਂ ਉਹਨਾਂ ਦੇ ਵਿੱਚ ਇਨਫਲੇਸ਼ਨ ਹੈ ਜਿਹੜੀ ਉਹ ਦਰ ਹੈ ਜਿਹੜੀ ਘਟੇਗੀ। ਸੋ ਇੱਕ ਹੋਰ ਹੈ ਦੋਸਤੋ, ਇਹਦੇ ਨਾਲ ਹੀ ਆ ਇੱਕ ਰਿਪੋਰਟ ਮੈਂ ਸਾਂਝੀ ਕਰ ਦਿੰਦਾ। ਇਹ ਆਰਥਿਕ ਇੱਕ ਸੰਸਥਾ ਆ MEI ਮੋਂਟਰੀਅਲ ਇਕੋਨਮਿਕ ਇੰਸਟੀਟਿਊਟ, ਇਹਦੀ ਇੱਕ ਰਿਪੋਰਟ ਮੁਤਾਬਕ ਕੈਨੇਡਾ ਦੇ ਵਿੱਚ ਸਪਲਾਈ ਮੈਨੇਜਮੈਂਟ ਨੂੰ ਲੈ ਕੇ, ਤੁਹਾਨੂੰ ਪਤਾ ਟਰੰਪ ਸਾਹਿਬ ਨੇ ਵੀ ਕੈਨੇਡਾ ਦੇ ਨਾਲ ਇਹੀ ਹੈ ਜਿਹੜਾ ਇੱਕ ਵਾਰ ਕੁੰਡਾ ਫਸਾ ਲਿਆ ਸੀਗਾ, ਪੀ ਸਿੰਘ ਫਸਾ ਲਏ ਸੀਗੇ ਵੀ ਭਾਈ ਜਿਹੜੀ ਤੁਹਾਡੀ ਸਪਲਾਈ ਮੈਨੇਜਮੈਂਟ ਹੈ ਉਸ ਨੂੰ ਹੈ ਜਿਹੜਾ ਚੇਂਜ, ਉਹਦੇ ਵਿੱਚ ਚੇਂਜਸ ਦੀ ਲੋੜ ਹੈ। ਅਤੇ ਇੱਥੇ ਦੇ ਲੋਕ ਹੈ ਜਿਹੜੇ ਕਈ ਜਾਂ ਬੁੱਧੀਜੀਵ ਹੈ ਜਾਂ ਵਿਦਵਾਨ ਹੈ ਜੋ ਇਸ ਚੀਜ਼ ਦੀ ਜਾਣਕਾਰੀ ਰੱਖਦੇ, ਉਹ ਵੀ ਕਹਿੰਦੇ ਹੈ ਵੀ ਸਪਲਾਈ ਮੈਨੇਜਮੈਂਟ ਪ੍ਰਣਾਲੀ ਦੇ ਵਿੱਚ ਹੈ ਜਿਹੜੀ ਆ ਚੇਂਜਸ ਦੀ ਲੋੜ ਹੈ। ਹੁਣ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਵੀ ਇਸ ਜਿਹੜੀ ਪੁਰਾਣੀ ਸਪਲਾਈ ਮੈਨੇਜਮੈਂਟ ਪ੍ਰਣਾਲੀ ਜੋ 1970 ਦੇ ਦਹਾਕੇ ਤੋਂ ਚੱਲੀ ਆ ਰਹੀ ਹੈ, ਔਸਤਨ ਹਰ ਇੱਕ ਪਰਿਵਾਰ ਦੇ ਉੱਤੇ $244 ਦਾ ਵਾਧੂ ਖਰਚਾ ਜਿਹੜਾ ਉਹ ਪੈ ਰਿਹਾ। ਰਿਪੋਰਟ ਵਿੱਚ ਕੈਨੇਡਾ ਦੇ ਦੁੱਧ, ਅੰਡੇ, ਮੁਰਗੀਆਂ ਅਤੇ ਮਾਸ ਦੀਆਂ ਕੀਮਤਾਂ ਦੀ ਜਿਹੜੀ ਤੁਲਨਾ ਆ, ਕੰਪੈਰੀਜ਼ਨ ਹੈ ਜਿਹੜਾ ਅਮਰੀਕਾ ਦੇ ਖੇਤਰਾਂ ਦੇ ਨਾਲ ਕੀਤਾ, ਅਤੇ ਉਸ ਅਧਿਐਨ ਦੇ ਵਿੱਚ ਜਿਹੜਾ ਇਹ ਸਾਹਮਣੇ ਆਇਆ ਕੈਨੇਡਾ ਦੇ ਵਿੱਚ ਦੁੱਧ ਦੀ ਕੀਮਤ ਹੈ ਅਮਰੀਕਾ ਨਾਲੋਂ 171% ਜ਼ਿਆਦਾ ਹੈ। ਅੰਡੇ, ਐੱਗਸ ਹੈ ਜਿਹੜੇ ਉਹ 47% ਹੈ ਜਿਹੜੀ ਵੱਧ ਮਹਿੰਗੇ ਨੇ, ਅਤੇ ਉੱਥੇ ਹੀ ਚਿਕਨ ਉਹ 29% ਹੈ ਜਿਹੜਾ ਇਹ ਵੱਧ ਮਹਿੰਗਾ ਹੈ। ਅਸੀਂ ਆ ਜਿਹੜੇ ਹੁਣ ਵੀ ਆ ਜਿਹੜੇ ਕਈ ਜਿਹੜੇ ਉੱਧਰ US ਨੂੰ ਜਾਂਦੇ ਆ, ਚਲੋ ਕਿਉਂਕਿ ਹੁਣ ਥੋੜ੍ਹੀ ਜਿਹੀ ਸਖਤੀ ਬਾਰਡਰ 'ਤੇ ਵਧੀ ਹੈ, ਹੁਣ ਘੱਟ ਗਏ। ਪਹਿਲਾਂ ਤੁਸੀਂ ਇਹ ਦੇਖੋ ਵੀ ਅਮਰੀਕਾ ਤੋਂ ਦੁੱਧ ਲਿਆ ਜਿਹੜੇ ਉੱਧਰ ਜਾਂਦੇ ਸੀਗੇ ਸਾਡੇ ਵੀਰ ਭੈਣ, ਹਾਂਜੀ, ਆਪਣੇ ਲੋਜਿਸਟਿਕ 'ਚ ਕੰਮ ਕਰਦੇ ਨੇ, ਤੋ ਆਉਣ ਵਾਲੇ ਆਉਂਦੇ ਹੋਏ ਜਦੋਂ ਘਰ ਨੂੰ ਵਾਪਸੀ ਹੁੰਦੀ ਸੀ ਤਾਂ ਦੁੱਧ, ਮੱਖਣ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਅਮਰੀਕਾ ਤੋਂ ਲੈ ਕੇ ਆਉਂਦੇ ਸੀ। ਇੱਕ ਤਾਂ ਕਹਿੰਦੇ ਵੀ ਉੱਥੇ ਕੁਆਲਿਟੀ ਵਧੀਆ, ਅਤੇ ਦੂਸਰਾ ਉਹਨਾਂ ਦਾ ਆਮ ਇਹ ਕਹਿਣਾ ਹੁੰਦਾ ਸੀਗਾ ਵੀ ਉੱਥੇ ਆ ਜਿਹੜਾ ਕੈਨੇਡਾ ਦੇ ਮੁਕਾਬਲੇ ਆ ਜਿਹੜਾ ਬੜਾ ਸਸਤਾ ਸਮਾਨ ਹੈ ਜਿਹੜਾ ਡੇਅਰੀ ਪ੍ਰੋਡਕਟਸ ਆ ਜਿਹੜੇ ਉਹ ਮਿਲ ਜਾਂਦੇ। ਹੁਣ ਰਿਪੋਰਟ ਦਾ ਕਹਿਣਾ ਵੀ ਇਸ ਪ੍ਰਣਾਲੀ ਦਾ ਸਭ ਤੋਂ ਵੱਧ ਜਿਹੜਾ ਅਸਰ ਹੈ ਘੱਟ ਆਮਦਨ ਵਾਲੇ ਪਰਿਵਾਰਾਂ 'ਤੇ ਪੈਂਦਾ। ਘੱਟ ਆਮਦਨ ਵਾਲੇ ਜਿਹੜੇ ਘਰਾਂ ਲਈ ਹੈ ਜਿਹੜਾ ਇਹ ਵਾਧੂ ਖਰਚਾ ਜਿਹੜਾ ਆ, ਉਹਨਾਂ ਦੀ ਕੁੱਲ ਜਿਹੀ ਖਪਤ ਯੋਗ ਜਿਹੜੀ ਆਮਦਨ ਹੈ ਉਹ 1.25% ਬਣਦੀ ਹੈ, ਜਦਕਿ ਜਿਹਨਾਂ ਦੀ ਹਾਈ ਇਨਕਮ ਹੈ ਉਹਨਾਂ ਨੂੰ ਕੋਈ ਬਹੁਤਾ ਫਰਕ ਹੈ ਦੋਸਤੋ ਇਹ ਨਹੀਂ ਪੈਂਦਾ। ਕੀ ਤੁਸੀਂ, ਤੁਹਾਨੂੰ ਪਤਾ ਸੀਗਾ ਵੀ ਇਹ ਜਿਹੜੀ ਸਪਲਾਈ ਮੈਨੇਜਮੈਂਟ ਪ੍ਰਣਾਲੀ ਹੈ ਕੈਨੇਡਾ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਨੂੰ ਬੇਲੋੜਾ ਜਿਹੜਾ ਇਸ ਚੀਜ਼ ਨੇ ਮਹਿੰਗਾ ਕੀਤਾ? ਕਿ ਜੇ ਇਹ ਪ੍ਰਣਾਲੀ ਖਤਮ ਹੋ ਜਾਵੇ ਤਾਂ ਜਿਹੜੇ ਐਂਡ ਯੂਜ਼ਰ ਹੈ ਜਾਂ ਖਪਤਕਾਰ ਹੈ ਉਹਨਾਂ ਨੂੰ ਸਸਤਾ ਸਮਾਨ ਮਿਲੇਗਾ? ਕੀ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੋਈ ਇਹੋ ਜਿਹੀਆਂ ਨੀਤੀਆਂ ਹੋਂਦ ਦੇ ਵਿੱਚ ਲਿਆਉਂਦੀਆਂ ਜਾਂ ਨਹੀਂ ਲਿਆਉਂਦੀਆਂ? ਇਹ ਹੁਣ ਸਮਾਂ ਹੀ ਦੱਸੇਗਾ। ਦਰਸ਼ਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ।
4: ਗੁੱਡ ਮਾਰਨਿੰਗ ਜੀ।
0: ਵੈਰੀ ਗੁੱਡ ਮਾਰਨਿੰਗ ਸਰ ਜੀ, ਐਨੂ ਸਰ
4: ਡੈਫੀਨੇਟਲੀ ਫਰਕ ਚੀਜ਼ ਪਾਊਗੀ। ਇਹ ਚੀਜ਼ ਲਈ ਪਹਿਲਾਂ ਵੀ ਸਰ ਇਹਨਾਂ ਸਮੇਂ ਸਾਹਿਬ ਇੱਥੇ ਪੰਜਾਬੀ ਸਟੋਰ ਹੈ ਕਪਰਾਂਤਮ ਦੇ ਵਿੱਚ, ਮੈਂ ਨਹੀਂ ਲੈਣਾ ਚਾਹੁੰਦਾ
0: ਜੀ ਜੀ,
4: ਇਹਨਾਂ 'ਚ ਬਹਿਸ ਹੋਈ ਸੀ ਤੁਸੀਂ ਬਾਇਲਾ ਆਫਸਰ ਵਗੈਰਾ ਤੋਂ ਸਾਰਾ ਕੁਛ ਆਏ।
0: ਅੱਛਾ ਜੀ,
4: ਦੇਖੋ ਸਸਤਾ ਦੇ ਰਹੇ ਆ ਆਪਣੇ ਲੋਕ ਲੈ ਰਹੇ ਆ, ਬਟ ਐਕਸਪਾਇਰ ਚੀਜ਼ ਵੇਚੀ ਜਾਂਦੇ ਆ। ਕਹਿੰਦੇ ਮੈਂ ਤਾਂ ਕਿ ਤੁਸੀਂ ਬੱਚਿਆਂ ਦੀ ਕੋਈ ਕਾਈਂਡ ਆਫ ਸਨੈਕਸ ਲੈ ਰਹੇ ਹੋ, ਮਿਲੀਜ਼ ਵਗੈਰਾ ਲੈ ਰਹੇ ਹੋ, ਮਤਲਬ ਐਕਸਪਾਇਰ ਵੇਚੀ ਜਾਂਦੇ ਨੇ ਤਾਂ ਲੈ ਲਿਆ ਕੇ।
0: ਵੈਰੀ ਸੈਡ ਭਾਜੀ।
4: ਜੇ ਆਪਾਂ ਕਹੀਏ ਵੀ ਹਰ ਇੱਕ ਤੁਹਾਨੂੰ ਮੈਂ ਅਸੀਂ ਸਾਡਾ ਤਾਂ ਉਦੋਂ ਜਿੱਤੀ ਨੀ ਉੱਠ ਗਈ ਯਾਰ, ਕੀ ਸਸਤੀ ਚੀਜ਼ ਇੱਕ ਦੋ ਡਾਲਰ ਦੀ ਖਾਤਰ ਆਪਾਂ ਜਨਕ ਹੋਈ ਜਾਂਦੇ। ਡੈਫੀਨੇਟਲੀ ਜਿਹੜੀ ਬਿਗ ਕਾਰਪੋਰੇਸ਼ਨ ਹੈਗੀਆਂ ਇਹ ਹੈਲਥ ਛੱਲ ਆ ਰਹੀਆਂ ਨੇ, ਇਹਨਾਂ ਨੂੰ ਥੋੜਾ ਰੈਗੂਲੇਟ ਕਰਨਾ ਪੈਣਾ, ਬਟ ਕੁਆਲਿਟੀ ਦਾ ਕੰਪਰੋਮਾਈਜ਼ ਕਰਦੀਆਂ ਨੇ ਨਾ, ਬਾਕੀ ਜਿਹੜੀ ਤੁਸੀਂ ਡਿਗਰੀ ਦੀ ਗੱਲ ਕਰਦੇ ਹੋ ਭਾਜੀ, ਆਪਾਂ ਮੀਂਹ ਤੇ ਮੈਨੂੰ ਲੱਗਦਾ ਵੀ ਅੱਜ ਕੱਲ ਦੇ ਟਾਈਮ ਚ ਨੋਟ ਸਾਰੀਆਂ ਹੈ ਕਿ ਵਰਥਿਤ ਨਹੀਂ ਰਹੀਆਂ, ਜਿੰਨਾ ਮਿਹਨਤ ਤੇ ਜਿੰਨਾ ਖਰਚਾ ਕਰਨਾ ਪੈਂਦਾ ਨਾ। ਹੁਣ ਮੈਂ ਅੱਜ ਅਸੀਂ $1 billion ਕੰਪਨੀ ਕੰਮ ਕਰ ਰਹੇ ਇਨਵੈਸਟੀਗੇਸ਼ਨ ਦੀ ਹੈ ਨਾ
0: ਜੀ ਜੀ,
4: ਇੱਕ ਅਸੀਂ ਪ੍ਰਾਈਵੇਟ ਇਨਵੈਸਟੀਗੇਟਰ ਲਾਇਸੈਂਸ ਤੋਂ ਸ਼ੁਰੂ ਕੀਤਾ ਗਿਆ ਤਾਂ 10 ਸਾਲ ਪਹਿਲਾਂ।
0: ਅੱਛਾ ਜੀ,
4: $200 ਦਾ ਰਾਈਟ,
0: ਠੀਕ ਹੈ।
4: ਇੱਕ ਕਾਈਂਡ ਆਫ ਵੀ ਇੰਨੀਆਂ ਤੋਂ ਮਲਟੀ ਆਪਸ਼ਨ ਨੇ ਜਿਹਦੇ ਵਿੱਚ ਮਾਈਕਰੋ ਕ੍ਰੈਡੈਂਸ਼ੀਅਲ ਲੈ ਕੇ ਵੀ ਆਪਾਂ ਉੱਥੇ ਤੱਕ ਪਹੁੰਚ ਸਕਦੇ ਜਿੱਥੇ ਇੱਕ ਬੰਦਾ 5-7 ਸਾਲ ਸਟੱਡੀ ਕਰਕੇ ਜਾਂਦਾ।
0: ਸਹੀ ਗੱਲ ਹੈ,
4: ਮੇਲਾ ਤਾਂ ਉਹਨੇ ਕਰਕੇ ਵੀ ਅੱਜ ਕੱਲ੍ਹ ਥੋੜਾ ਸਾਡੇ ਅਰਗੇ ਵੀ ਹੁੰਦਾ, ਮੈਂ ਵੀ ਕਈ ਵਾਰ ਬੱਚਿਆਂ ਨਾਲ ਗੱਲ ਕਰਦਾ, ਗੱਲ ਕਹਿੰਦਾ ਨਹੀਂ ਯਾਰ 7 ਸਾਲ ਸਟੱਡੀ ਕਰਕੇ ਮੈਂ ਨੀ ਇੰਨਾ ਟਾਈਮ ਖਰਾਬ ਕਰ ਸਕਦਾ, ਬਾਕੀ LSC ਉਹਦਾ ਮੋਟਿਵ ਹੋਵੇ ਵੀ ਮੈਂ ਡਾਕਟਰ ਬਣਨਾ ਜਾਂ ਮੈਂ ਇੰਜੀਨੀਅਰ ਬਣਨਾ ਬਟਾ
0: ਹੁੰਦਾ।
4: ਅਗਰ ਅਸੀਂ ਵੀ ਇਹਨਾਂ ਦੀ ਪੇ ਰੇਟ ਦਾ ਸਟਰਕਚਰ ਥੋੜਾ ਜਿਹਾ ਕੰਮ ਕਰਨ ਦੀ ਲੋੜ ਅੱਜ ਕੱਲ੍ਹ ਕੈਨੇਡਾ ਨੂੰ, ਹੁਣ ਸਾਡੇ ਅਸੀਂ $200 ਦਾ ਲਾਇਸੈਂਸ ਦਵਾਉਂਦੇ ਹਾਂ ਤੇ ਬੱਚੇ ਵਧੀਆ ਕੰਮ ਕਰ ਰਹੇ ਹੈ ਨਾ।
0: ਇਹ ਭਾਜੀ ਲਾਇਸੈਂਸ ਇੱਕ ਵਾਰ ਦੁਬਾਰਾ ਦੱਸਿਓ, ਸ਼ਾਇਦ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਵੀ ਥੋੜੀ ਹੋਰ ਜਾਣਕਾਰੀ ਹੈ, ਇਹ ਕਿੱਦਾਂ ਲਾਇਸੈਂਸ ਕਿੱਦਾਂ
5: ਬਣਦਾ? ਪ੍ਰਾਈਵੇਟ ਇਨਵੈਸਟੀਗੇਸ਼ਨ ਦਾ ਲਾਇਸੈਂਸ ਹੁੰਦਾ ਵਾ, ਇਟਸ ਕਾਈਂਡ ਆਫ ਸੇਮ ਐਮਨੈਸਟੀ ਐਮਨੈਸਟੀ ਆਫ ਸੋਲੀਸਿਟਿੰਗ ਜਿਹੜੀ ਸਿਕਿਉਰਿਟੀ ਗਾਰਡ ਲਾਇਸੈਂਸ ਬਣਾਉਂਦੀ ਆ, ਉਹ ਬਣਾ ਕੇ ਦਿੰਦੀ
0: ਹੈ। ਅੱਛਾ ਜੀ।
5: ਇਟਸ ਕਾਈਂਡ ਆਫ ਜਿਵੇਂ ਕੋਆਪਰੇਟਿਵ ਇਨਵੈਸਟੀਗੇਸ਼ਨਸ ਹੋ ਗਿਆ ਜਾਂ ਇੰਸ਼ੋਰੈਂਸ ਇਨਵੈਸਟੀਗੇਸ਼ਨਸ ਹੋ ਗਈਆਂ ਨਾ, ਇਹ ਕੰਮ ਹੁੰਦਾ। ਦੈਨ ਉਦੋਂ ਬਾਅਦ ਜਦੋਂ ਅਸੀਂ ਐਕਸਪੀਰੀਅੰਸ ਗੇਨ ਕਰਦੇ ਰਹਿੰਦੇ ਹਾਂ, ਦੈਨ ਯੂ ਕੈਨ ਗੋ ਫੋਰ ਪੀਸੀਆਈ ਸਰਟੀਫਿਕੇਟ ਹੁੰਦਾ ਹੈ, ਕਿ ਕਾਈਂਡ ਆਫ ਦਾ ਡਿਪਲੋਮਾ ਹੀ ਹੁੰਦਾ ਵਾ। ਬਟ ਇਹਦੇ ਨਾਲ ਤੁਸੀਂ ਕੀ ਹੁੰਦਾ, ਉਹ ਇੱਕ ਤਾਂ ਆਪਾਂ ਡੈਜ਼ਿਗਨੇਸ਼ਨ ਮਿਲ ਜਾਂਦੀ ਹੈ ਲਾਈਕ ਡਾਕਟਰ ਇੰਜੀਨੀਅਰ, ਜਿਹਨੂੰ ਕਹਿੰਦੇ ਸੀਪੀਆਈ ਸਰਟੀਫਾਈਡ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ।
0: ਠੀਕ ਹੈ ਜੀ, ਠੀਕ ਹੈ ਜੀ, ਕੀ ਬਾਤ।
5: ਇਹ ਗੁੱਡ ਕਰੀਅਰ ਹੈ ਜਿਹਦਾ ਲਾਈਕ ਕਾਈਂਡ ਆਫ ਜਿਹੜਾ ਇੰਟਰਸਟ ਹੈ ਨਾ।
0: ਹਾਂ ਹਾਂ। ਇਹ ਕਿਹਨਾਂ ਵਾਸਤੇ ਤੁਹਾਨੂੰ ਲੱਗਦਾ ਵੀ ਜਿਹੜੇ ਨਵੇਂ ਆਏ ਆ ਜਾਂ ਫਿਰ ਆਲਰੇਡੀ ਰਹਿ ਰਹੇ ਆ, ਕਿਹਨਾਂ ਵਾਸਤੇ ਇਹ ਚੀਜ਼ ਹੈ ਤੁਹਾਨੂੰ ਲੱਗਦਾ ਵੀ ਵਧੀਆ ਹੈ ਵੀ ਉਹ ਆਪਣਾ ਕਰੀਅਰ ਆ ਜਿਹੜਾ ਇੱਕਦਮ ਸਟਾਰਟ ਕਰ ਸਕਦੇ ਇਸ ਫੀਲਡ ਦੇ ਵਿੱਚ?
5: ਅੱਛਾ,
0: ਜਰੂਰ ਮੈਨਸ਼ਨ ਕਰ ਦਿਓ 416-917-7773 416-917-7763। ਸਰਦਾਰ ਮਨਦੀਪ ਸਿੰਘ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 416-272-8214 ਤੇ 416-272-8214। KPT ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਹੋਮ ਆਟੋ ਇੰਸ਼ੋਰੈਂਸ ਦਾ ਤੁਹਾਨੂੰ ਲੱਗਦਾ ਵੀ ਪ੍ਰੀਮੀਅਮ ਹੈ ਜਿਹੜਾ ਵਧਾ ਦਿੱਤਾ, ਰਿਨਿਊਅਲ ਆ ਰਹੀ ਹੈ ਜਾਂ ਫਿਰ ਹਾਂਜੀ ਚਿੱਠੀ ਆ ਜਾਂਦੀ ਹੈ ਵੀ ਹੁਣ ਪ੍ਰੀਮੀਅਮ ਹੈ ਜਿਹੜਾ ਇਸ ਸਾਲ ਇੰਨਾ ਵੱਧ ਜਾਵੇਗਾ, ਤਾਂ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਗੱਲਬਾਤ ਕਰ ਲਿਓ, ਸ਼ੋਪ ਰਾਊਂਡ ਕਰ ਲਿਓ। ਭਾਵੇਂ ਮੈਂ ਕਦੇ ਨਹੀਂ ਕਹਿੰਦਾ ਵੀ ਜਿਹੜੇ ਸਾਡੇ ਸਪੋਂਸਰ ਹੈ ਇਕੱਲੇ, ਪਹਿਲਾਂ ਉਹਨਾਂ ਦਾ ਤੁਸੀਂ ਦਰਵਾਜ਼ਾ ਖੜਕਾਓ। ਮੈਂ ਹਮੇਸ਼ਾ ਕਹਿੰਦਾ ਦੋਸਤੋ, ਤੁਸੀਂ ਇਹ ਭਾਵੇਂ ਸ਼ੋਪ ਰਾਊਂਡ ਕਰੋ, ਅਸੀਂ ਇੱਕ ਟੱਬਰ ਦੀ ਤਰ੍ਹਾਂ ਕੰਮ ਕਰਦੇ ਹਾਂ। ਸੋ ਮੈਂ ਇਹ ਚਾਹੁੰਦਾ ਵੀ ਹਰ ਇੱਕ ਦਾ ਜਿਹੜਾ ਆ ਉਹ ਉਸਨੂੰ ਆ ਜਿਹੜੀ ਸਭ ਤੋਂ ਬੈਸਟ ਸੁਪੀਰੀਅਰ ਕੁਆਲਿਟੀ ਆ ਜਿਹੜੀ ਸਰਵਿਸਿਜ਼ ਹੈ ਜਿਹੜੀ ਉਹ ਮਿਲੇ। ਸੋ ਤੁਸੀਂ ਜਿਹੜਾ ਮਨਵੀਰ ਸਿੰਘ ਹੋਣਾ ਦੇ ਨਾਲ ਹੋਮ ਆਟੋ ਇੰਸ਼ੋਰੈਂਸ ਦੇ ਕੋਟ ਵਾਸਤੇ ਸੰਪਰਕ ਕਰ ਸਕਦੇ ਹੋ 647-219-2870 647-219-2870 ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਟੋਰੋਂਟੋ ਪੁਲਿਸ ਨੇ ਮਾਰਚ 2026 ਦੇ ਵਿੱਚ ਇੱਕ ਅਮਰੀਕੀ US ਕੌਂਸਲੇਟ ਦੇ ਉੱਤੇ ਜਿਹੜੀ ਗੋਲੀਬਾਰੀ ਹੋਈ ਸੀ ਉਹਦੇ ਵਿੱਚ ਹੁਣ ਦੂਜੇ ਸ਼ੱਕੀ ਹੈ ਜਿਹੜਾ ਜ਼ਾਰਾ ਜ਼ੈਬੀ, ਉਹਨੂੰ ਵੀ ਆ ਜਿਹੜਾ ਗ੍ਰਿਫਤਾਰ ਕਰ ਲਿਆ, ਇਸ ਦੀ ਉਹਨਾਂ ਨੇ ਪੁਸ਼ਟੀ ਕੀਤੀ ਹੈ। ਤੇ ਇਹ ਦੋਸਤੋ ਰੈਕ ਜਿਹੜਾ ਇੱਕ ਕਹਿ ਲਓ ਵੀ ਸਕੈਮ ਜਿਹੜਾ ਜਾਂ ਕਹਿ ਲਓ ਵੀ ਇੱਕ ਬਹੁਤ ਵੱਡਾ ਜਿਹੜਾ ਆਰਗੇਨਾਈਜ਼ਡ ਨੈਟਵਰਕ ਕ੍ਰਾਈਮ ਚੱਲ ਰਿਹਾ ਗਨ ਫੋਰ ਫਾਇਰ। ਹਾਂਜੀ, ਜਾਂਚ ਅਨੁਸਾਰ 10 ਮਾਰਚ ਨੂੰ ਚੋਰੀ ਕੀਤੀ ਹੋਈ ਹੋਂਡਾ CR-V ਗੱਡੀ ਦੇ ਵਿੱਚ US ਕੌਂਸਲੇਟ ਦੇ ਸਾਹਮਣੇ ਇਹ ਰੁਕਦੀ ਹੈ, ਉਹਦੇ ਵਿੱਚੋਂ 2 ਨੌਜਵਾਨ ਬਾਹਰ ਆਉਂਦੇ ਨੇ, ਇਮਾਰਤ ਉੱਤੇ ਗੋਲੀਆਂ ਚਲਾਉਂਦੇ ਨੇ, ਫਿਰ ਸ਼ੀਸ਼ੇ ਦਰਵਾਜ਼ਿਆਂ ਨੂੰ ਤਾਂ ਨੁਕਸਾਨ ਪਹੁੰਚਦਾ ਤੇ ਉਸਦੀ ਵੀਡੀਓ ਵੀ ਬਣਾਉਂਦੇ ਨੇ, ਫਿਰ ਬਾਅਦ ਦੇ ਵਿੱਚ ਉਹ ਵੀਡੀਓ ਹੈ ਜਿਹੜੀ ਅਪਲੋਡ ਵੀ ਕੀਤੀ ਜਾਂਦੀ ਹੈ। ਪੁਲਿਸ ਮੁਖੀ ਹੈ ਜਿਹੜੇ ਮਾਇਰਨ ਡੈਕੀ, ਉਹਨਾਂ ਨੇ ਕਿਹਾ ਵੀ ਨੌਜਵਾਨਾਂ ਨੂੰ ਹੈ ਜਿਹੜਾ ਇਨਕ੍ਰਿਪਟਡ ਮੈਸੇਜਿਸ ਐਪਸ ਰਾਹੀਂ ਹੈ ਜਿਹੜਾ ਭਰਤੀ ਕੀਤਾ ਜਾ ਰਿਹਾ, ਤੇ ਜਿੱਦਾਂ ਦਾ ਨਿਸ਼ਾਨਿਆਂ ਤੇ ਉਹ ਫਾਇਰਿੰਗ ਕਰਦੇ ਆ ਤਾਂ ਉਹਨਾਂ ਬਦਲੇ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ। ਹੁਣ ਤੱਕ ਜਿਹੜੀਆਂ ਬਰਾਮਦ ਕੀਤੀਆਂ 2 ਬੰਦੂਕਾਂ GTA ਦੇ ਵਿੱਚ 27 ਵੱਖ ਵੱਖ ਗੋਲੀਬਾਰੀ ਦੀਆਂ ਘਟਨਾਵਾਂ ਦੇ ਨਾਲ ਦੋਸਤੋ ਜੁੜੀਆਂ ਹੋਈਆਂ। ਤੁਹਾਨੂੰ ਚੇਤਾ ਕਰਾ ਦਈਏ, ਕੱਲ ਹੀ ਕੈਨੇਡਾ ਦੀ ਮੰਤਰੀ ਰੂਬੀ ਸਹੋਤਾ ਨੇ ਸੰਸਦ ਦੇ ਵਿੱਚ ਵੀ ਕਿਹਾ ਵੀ ਕੁਝ ਹਲਕਿਆਂ ਦੇ ਵਿੱਚ ਗਨ ਫੋਰ ਫਾਇਰ ਹਮਲਿਆਂ ਦੇ ਪਿੱਛੇ ਸੰਭਾਵੀ ਤੌਰ ਤੇ ਵਿਦੇਸ਼ੀ ਤੱਤ ਫੋਰਨ ਇੰਟੈਂਟੀਟੀਜ਼ ਜਿਹੜੀਆਂ ਨੇ ਉਹ ਹੋ ਸਕਦੇ ਨੇ। ਹਾਲਾਂਕਿ ਟੋਰੋਂਟੋ ਪੁਲਿਸ ਨੇ ਜਿਹੜੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਦੋਸਤੋ। ਤੇ ਓਨਟਾਰੀਓ ਦੇ ਬਰਲਿੰਗਟਨ ਸ਼ਹਿਰ ਦੇ ਵਿੱਚ ਹਾਲਟਨ ਪੁਲਿਸ ਨੂੰ ਇੱਕ ਸ਼ੱਕੀ ਦੀ ਭਾਲ ਹੈ ਜਿਸਨੇ ਸਕੂਲ ਤੋਂ ਘਰ ਜਾ ਰਹੇ ਬੱਚਿਆਂ ਦੇ ਇੱਕ ਸਮੂਹ ਨੂੰ ਆਪਣੀ ਗੱਡੀ ਦੇ ਵਿੱਚ ਘਰ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਇਹ ਮੈਂ ਕੱਲ੍ਹ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਵੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਇਹਨਾਂ ਦੇ ਵਿੱਚ ਬਹੁਤ ਇਜ਼ਾਫਾ ਹੋ ਰਿਹਾ, ਇਸ ਕਰਕੇ ਬੱਚਿਆਂ ਦਾ ਖਾਸ ਤੌਰ ਤੇ ਹੈ ਜਿਹੜਾ ਦੋਸਤੋ ਖਿਆਲ ਰੱਖੋ। ਪੁਲਿਸ ਮੁਤਾਬਕ ਇਹ ਜਿਹੜੀ ਘਟਨਾ ਜਿਹੜੀ ਹੈ ਮੰਗਲਵਾਰ ਦੁਪਹਿਰੇ ਕਰੀਬ 3:30 ਹੈ ਜਿਹੜੀ ਇਹ ਬਰਲਿੰਗਟਨ ਦੇ ਏਰੀਏ ਦੇ ਵਿੱਚ ਹੈ ਜਿਹੜੀ ਇਹ ਹੋਈ ਹੈ। ਸੋ ਇਸ ਕਰਕੇ ਹਮੇਸ਼ਾ ਜਿਹੜਾ ਖਿਆਲ ਰੱਖੋ ਬੱਚਿਆਂ ਦਾ, ਖਾਸ ਤੌਰ 'ਤੇ ਵੀ ਕਿੱਧਰ ਜਾ ਰਹੇ ਹੈ, ਅਤੇ ਜੇ ਹੋ ਸਕੇ ਜੇ ਛੋਟੇ ਹੈ ਬੱਚੇ ਤਾਂ ਜ਼ਰੂਰ ਉਹਨਾਂ ਨੂੰ ਆਪ ਛੱਡ ਕੇ ਆਓ। ਸੋ ਆਓ ਦੋਸਤੋ ਜਲਦੀ ਹੀ ਹੈ ਜਿਹੜਾ ਫਿਰ ਆਪਾਂ ਅਗਲਾ ਸੈਗਮੈਂਟ ਹੈ ਜਿਹੜਾ ਉਹ ਵੀ ਸ਼ੁਰੂ ਕਰਦੇ ਹਾਂ। ਇੱਕ ਪਿਆਰਾ ਜਿਹਾ ਗੀਤ ਹੈ ਜਿਹੜਾ ਉਹ ਤੁਹਾਡੇ ਰੇਡੀਓ ਸੈਟ 'ਤੇ ਆ ਰਿਹਾ, ਪਰ ਉਸ ਤੋਂ ਪਹਿਲਾਂ ਜੇ ਤੁਸੀਂ ਭੰਗੜਾ ਸਿੱਖਣਾ ਚਾਹੁੰਦੇ ਹੋ, ਗਿੱਧਾ ਸਿੱਖਣਾ ਚਾਹੁੰਦੇ ਹੋ, ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ, ਆ ਸਾਡੀ ਨਵੀਂ ਪਨੀਰੀ ਨੂੰ ਆਪਣੇ ਸੱਭਿਆਚਾਰ ਜੜ੍ਹਾਂ ਦੇ ਨਾਲ ਜੋੜ ਹੀ ਰੱਖਣਾ ਚਾਹੁੰਦੇ ਹੋ ਤਾਂ ਫਿਰ ਦ ਭੰਗੜਾ ਅਕੈਡਮੀ, ਉਹਦੇ ਨਾਲ ਤੁਸੀਂ ਇਹ ਜਿਹੜਾ ਜੁੜ ਸਕਦੇ ਹੋ। ਏਅਰਪੋਰਟ ਅਤੇ ਵਿਲੀਅਮਸ ਪਾਰਕਵੇ ਦੇ ਕੋਲ ਦ ਭੰਗੜਾ ਅਕੈਡਮੀ ਦਾ ਸਮਰ ਕੈਂਪ ਵੀ ਹੈ ਜਿਹੜਾ ਜੁਲਾਈ ਦੇ ਪਹਿਲੇ ਹਫ਼ਤੇ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਆ, ਅਤੇ ਇਹ ਜਿਹੜੇ ਪ੍ਰੋਫੈਸ਼ਨਲਸ ਨੇ ਇਹ ਵੱਡੇ ਵੱਡੇ ਮੰਚਾਂ ਦੇ ਉੱਤੇ ਭੰਗੜਾ ਪਾ ਚੁੱਕੇ ਨੇ, ਵਰਲਡ ਲੈਵਲ 'ਤੇ ਹੈ ਜਿਹੜੇ ਭੰਗੜਾ ਕੱਪ ਜਿੱਤ ਚੁੱਕੇ ਨੇ। ਸੋ ਹੋਰ ਜਿਹੜੇ ਟ੍ਰੈਡੀਸ਼ਨਲ ਸਾਜ ਨੇ ਜਿਹੜੇ ਹੌਲੀ ਹੌਲੀ ਅਲੋਪ ਹੋ ਰਹੇ ਨੇ, ਉਹਨਾਂ ਨੂੰ ਵੀ ਹੈ ਜਿਹੜਾ ਬੱਚਿਆਂ ਨੂੰ ਜੇ ਤੁਸੀਂ ਸਿਖਾਉਣਾ ਤਾਂ ਇਸ ਭੰਗੜਾ ਅਕੈਡਮੀ ਦੇ ਨਾਲ ਹੈ ਜਿਹੜਾ ਤੁਸੀਂ ਜੁੜ ਸਕਦੇ ਹੋ। ਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਲਿਓ 6475076772 6475076772 'ਤੇ ਤੁਸੀਂ ਦ ਭੰਗੜਾ ਅਕੈਡਮੀ ਦੇ ਜੋਤ ਹੋਣਾ ਦੇ ਨਾਲ ਤੁਸੀਂ ਇਹ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਨਹੀਂ ਹੋਇਆ ਆਫਟਰ ਦਾ ਪ੍ਰੋਗਰਾਮ ਤੁਸੀਂ ਮੈਨੂੰ ਟੈਕਸਟ ਮੈਸੇਜ ਜਾਂ ਕਾਲ ਕਰ ਲਿਓ 6475076772 'ਤੇ ਭੰਗੜਾ ਅਕੈਡਮੀ ਦੇ ਨਾਲ ਹੈ ਜਿਹੜਾ ਦੋਸਤੋ ਤੁਸੀਂ ਜੁਆਇਨ ਕਰ ਸਕਦੇ ਹੋ। ਅਤੇ ਡਰੀਮ ਹੋਮ ਅਪਲਾਇੰਸਸ ਲੈਣੇ ਹੈ ਤੁਹਾਨੂੰ, ਉਹ ਡੀਲ ਮਿਲੇਗੀ ਜਿਹੜੀ ਪੂਰੇ ਕੈਨੇਡਾ ਦੇ ਵਿੱਚ ਜਿਹੜੀ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ, ਉਹ ਡਰੀਮ ਹੋਮ ਅਪਲਾਇੰਸਸ ਦੀ ਟੀਮ ਹੈ ਜਿਹੜੀ ਤੁਹਾਨੂੰ ਹੈ ਜਿਹੜੀ ਦੇਵੇਗੀ। ਸੋ ਤੁਸੀਂ ਹੈ ਜਿਹੜਾ ਉੱਥੇ ਜਾ ਸਕਦੇ ਹੋ, 3915 ਅਰਜਨਟੀਆ ਰੋਡ ਯੂਨਿਟ ਨੰਬਰ 2 ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। 905-805-3000 9058053000 'ਤੇ ਡਰੀਮ ਹੋਮ ਅਪਲਾਇੰਸਸ ਦੀ ਟੀਮ ਨੂੰ ਹੈ ਦੋਸਤੋ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪਹਿਲਾਂ ਡੀਲ ਬਣਾ ਲਿਓ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, 10% ਹੋਰ ਐਡੀਸ਼ਨਲ ਜਿਹੜਾ ਤੁਹਾਨੂੰ ਔਫ ਹੈ ਜਿਹੜਾ ਡਰੀਮ ਹੋਮ ਅਪਲਾਇੰਸਸ ਦੀ ਟੀਮ ਹੈ ਜਿਹੜੀ ਉਹ ਦੇਵੇਗੀ। ਬਾਕੀ ਟਰੱਕਾਂ ਟ੍ਰੇਲਾਂ ਦਾ ਕੋਈ ਕੰਮ ਕਰਵਾਉਣਾ ਹੈ ਤਾਂ ਫਿਰ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੇ ਆਪਣੇ ਪੰਜਾਬੀ ਭਾਈਚਾਰਿਆਂ ਨੂੰ ਜ਼ਰੂਰ ਯਾਦ ਰੱਖੋ। ਕਾਫੀ ਇਹਨਾਂ ਦਾ ਕਮਿਊਨਿਟੀ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ। ਐਨੂਅਲ ਸੇਫਟੀ ਐਮਿਸ਼ਨ ਟੈਸਟ, ਆਇਲ ਚੇਂਜ, ਇੰਜਨ ਰਿਪੇਅਰ ਕਰਾਉਣੀ ਹੈ ਜਾਂ ਫਿਰ ਸਪੈਸ਼ਲਾਈਜ਼ ਕਰਦੇ ਨੇ ਦੋਸਤੋ ਕਾਰ ਹੌਲਰਸ ਦੇ ਵਿੱਚ, ਟਰਾਂਸਮਿਸ਼ਨ ਡਿਫ ਰੀਬਿਲਟ ਕਰਨਾ, ਇੱਕੋ ਨਾਮ ਯਾਦ ਰੱਖੋ, ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ। ਅਤੇ ਪ੍ਰੋਗਰਾਮ ਦਾ ਹਵਾਲਾ ਦੇ ਦਿਓ, PM ਜਿਹੜੀ ਇੰਸਪੈਕਸ਼ਨ ਹੁੰਦੀ ਹੈ ਉਹ ਕੰਪਲੀਮੈਂਟਰੀ ਹੈ ਜਿਹੜੀ ਤੁਹਾਨੂੰ ਦਿੱਤੀ ਜਾਵੇਗੀ। 14 ਮੈਂਸਵੁੱਡ ਕੋਰਟ, ਐਕਟਨ ਜਾਂ ਮਿਲਟਨ ਵਿਖੇ ਇਹ ਵਾਕਿਆ ਨੇ, ਤੁਸੀਂ ਸਰਦਾਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਮਾਹਰ ਟੀਮ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਨੰਬਰ 519-490-6 519-400-9061।

0: ਜੀ ਆ ਦੋਸਤੋ, ਦੁਬਾਰਾ ਸਵਾਗਤ ਹੈ। ਸਾਡੇ ਨਾਲ ਆ ਜਿਹੜੇ ਜੁੜ ਚੁੱਕੇ ਨੇ ਬਲਬੀਰ ਸੋਹੀ ਜੀ ਹੋਣੀ, ਜੋ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਆ ਜਿਹੜੀ ਪ੍ਰੋਵਾਈਡ ਕਰਦੇ ਨੇ ਪੂਰੇ GTA ਦੇ ਵਿੱਚ, ਪੂਰੇ ਓਨਟਾਰੀਓ ਦੇ ਵਿੱਚ। ਆਓ ਡੈਂਟਲ ਬਾਬਤ, ਓਰਲ ਹੈਲਥ ਬਾਬਤ ਆ ਜਿਹੜੀ ਇਹਨਾਂ ਦੇ ਨਾਲ ਆਪਾਂ ਹੋਰ ਜਾਣਕਾਰੀ ਇਹਨਾਂ ਤੋਂ ਲੈਣੀ ਹੈ। ਕਿਸ ਤਰ੍ਹਾਂ ਦੰਦਾਂ ਦੀ ਸੰਭਾਲ ਕੀਤੀ ਜਾਵੇ, ਕਿਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਅੱਜ ਕੱਲ੍ਹ ਡਿਜ਼ੀਜ਼ ਜਾਂ ਬਿਮਾਰੀਆਂ ਲੱਗ ਰਹੀਆਂ ਨੇ, ਸੋ ਦੰਦਾਂ ਤੋਂ ਹੀ ਆ ਜਿਹੜਾ ਪਹਿਲਾਂ ਹੀ ਪਤਾ ਚੱਲ ਜਾਂਦਾ। ਜੇ ਇਨਸਾਨ ਉਹਨਾਂ ਦੀ ਪਹਿਲੀ ਹੀ ਕੇਅਰ ਕਰਨ ਲੱਗ ਪਵੇ ਤਾਂ ਫਿਰ ਜਿਹੜੇ ਹੋਸਪਿਟਲ ਦਾ ਜਿਹੜਾ ਇਸ ਟਾਈਮ ਹੈਲਥ ਕੇਅਰ ਦਾ ਜਿਹੜਾ ਕ੍ਰਾਈਸਿਸ ਚੱਲਦਾ ਪਿਆ, ਉਸ ਤੋਂ ਬਚਿਆ ਜਾ ਸਕਦਾ। ਪਹਿਲਾਂ ਬਲਬੀਰ ਸੋਹੀ ਜੀ ਹੋਣਾ ਦਾ ਵੈਲਕਮ ਕਰਦੇ ਹਾਂ। ਬਲਬੀਰ ਜੀ ਵੈਲਕਮ ਜੀ, ਆਈ ਨੂੰ ਗੁੱਡ ਮਾਰਨਿੰਗ ਜੀ।
1: ਥੈਂਕ ਯੂ ਜੀ, ਤੇ 5:30 ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਬਲਬੀਰ ਜੀ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਲਿਸਨਰਸ ਨੂੰ ਵੀ ਦੰਦਾਂ ਅਤੇ ਮੂੰਹ ਦੀ ਰੋਜ਼ਾਨਾ ਦੀ ਸੰਭਾਲ ਹੈ ਜਿਹੜੀ ਇੰਨੀ ਜ਼ਿਆਦਾ ਇੰਪੋਰਟੈਂਟ ਕਿਉਂ ਹੈ, ਕਿਉਂ ਜ਼ਿਆਦਾ ਜਿਹੜੀ ਹੈ ਰੋਜ਼ ਅਸੀਂ ਸਫਾਈ ਜਿਹੜੀ ਹੈ ਹਮੇਸ਼ਾ ਕਹਿੰਦੇ ਹਾਂ ਵੀ ਦੰਦਾਂ ਦੀ ਜਾਂ ਮੂੰਹ ਦੀ ਹੈ ਜਿਹੜੀ ਕਰਨੀ ਚਾਹੀਦੀ ਹੈ, ਇਹਦੀ ਇੰਪੋਰਟੈਂਸ ਦੱਸੋ।
1: ਹਾਂਜੀ, ਸੋ ਜਿਹੜੇ ਦੰਦ ਹੁੰਦੇ ਨੇ, ਜਿਸ ਤਰ੍ਹਾਂ ਆਪਾਂ ਮੂੰਹ ਦੀ ਗੱਲ ਕਰਦੇ ਹਾਂ, ਇਹ ਸਾਡੀ ਬੋਡੀ ਦੀ ਐਂਟਰੈਂਸ ਹੈ। ਤੇ ਮੂੰਹ ਦੇ ਵਿੱਚ ਜਦੋਂ ਵੀ ਅਸੀਂ ਕੁਛ ਖਾਂਦੇ ਹਾਂ ਜਾਂ ਸਾਹ ਲੈਂਦੇ ਹਾਂ, ਉਹ ਸਾਡੀ ਬੋਡੀ ਦੇ ਵਿੱਚ ਜਾਂਦਾ ਹੈਗਾ। ਤੇ ਜੇ ਅਗਰ ਮੂੰਹ ਗੰਦਾ ਹੈਗਾ ਤੇ ਜਦੋਂ ਅਸੀਂ ਕੋਈ ਵੀ ਜਿਸ ਤਰ੍ਹਾਂ ਸਾਹ ਲੈਂਦੇ ਹਾਂ ਤਾਂ ਸਾਡੇ ਲੰਗਸ ਦੇ ਵਿੱਚ ਬੈਕਟੀਰੀਆ ਜਾਂਦੇ ਹੈਗੇ ਨੇ। ਸੋ ਜਦੋਂ ਬੋਡੀ ਦੀ ਇਮਿਊਨਿਟੀ ਘੱਟ ਜਾਂਦੀ ਹੈਗੀ ਆ, ਫੋਰ ਐਗਜਾਮਪਲ ਜਦੋਂ ਸਪੈਸ਼ਲੀ ਸੀਨੀਅਰਸ ਹੁੰਦੇ ਨੇ, ਉਹ ਆਪਾਂ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਬਿਮਾਰ ਹੋ ਜਾਂਦੇ ਨੇ ਜਾਂ ਕੋਈ ਉਹਨਾਂ ਦੀ ਉਮਰ ਦੇ ਨਾਲ ਉਹਨਾਂ ਦੀ ਇਮਿਊਨਿਟੀ ਘੱਟਦੀ ਹੈਗੀ ਆ ਤੇ ਮੂੰਹ ਤੇ ਹੀ ਸਾਹ ਲੈਂਦੇ ਨੇ ਤੇ ਉਹ ਲੰਗਸ ਦੇ ਵਿੱਚ ਉਹ ਬੈਕਟੀਰੀਆ ਜਾਂਦੇ ਹੈਗੇ ਨੇ। ਤੇ ਉਹਦੇ ਨਾਲ ਜਦੋਂ ਇਮਿਊਨਿਟੀ ਘਟੀ ਹੁੰਦੀ ਹੈ, ਉਹ ਜਿਹੜੇ ਬੈਕਟੀਰੀਆ ਨੇ ਉਹ ਓਵਰ ਪਾਵਰ ਕਰ ਜਾਂਦੇ ਨੇ, ਤੇ ਅਸੀਂ ਬਹੁਤ ਵਾਰੀ ਸੁਣਦੇ ਹੈਗੇ ਆ ਕਿ ਉਹਦੇ ਲੰਗਸ ਦੇ ਵਿੱਚ ਪਾਣੀ ਭਰ ਗਿਆ ਸੀ, ਉਹਨੂੰ ਨਿਮੋਨੀਆ ਹੋ ਗਿਆ ਸੀ, ਸੋ ਫਿਰ ਇਨਫੈਕਸ਼ਨ ਵੱਧ ਗਈ। ਸੋ ਉਹ ਮੂੰਹ ਦੇ ਮੂੰਹ ਵਾਲੇ ਜਿਹੜੇ ਬੈਕਟੀਰੀਆ ਨੇ ਉਹਨਾਂ ਤੋਂ ਹੀ ਹੈ। ਤੇ ਸਟੱਡੀਜ਼ ਸ਼ੋ ਕਰਦੀਆਂ ਨੇ ਕਿ ਜਦੋਂ 65 ਡਿਜ਼ੀਜ਼ ਨੇ ਤੁਹਾਡੀ ਬੋਡੀ ਦੇ ਵਿੱਚ ਜਿਹੜੀਆਂ ਮੂੰਹ ਵਾਲੇ ਬੈਕਟੀਰੀਆ ਨੇ ਉਹਨਾਂ ਤੋਂ ਹੁੰਦੀਆਂ ਹੈਗੀਆਂ ਨੇ। ਸੋ ਮੂੰਹ ਦੇ ਵਿੱਚ ਜਦੋਂ ਵੀ ਕਿਤੇ ਬਾਈ ਚਾਂਸ ਕੋਈ ਬ੍ਰੈਸ਼ ਵੱਜ ਜਾਂਦਾ ਤੇ ਬੜੀ ਜਲਦੀ ਬਲੀਡਿੰਗ ਸ਼ੁਰੂ ਹੋ ਜਾਂਦੀ ਹੈਗੀ ਆ। ਸੋ ਜਿਹੜਾ ਬਲੱਡ ਹੈ ਉਹ ਬੜੀ ਉੱਪਰਲੀ ਲੇਅਰ ਤੇ ਹੁੰਦਾ ਹੈਗਾ। ਸੋ ਜਦੋਂ ਵੀ ਤੁਹਾਡੇ ਮੂੰਹ ਦੇ ਵਿੱਚ ਬਲੀਡਿੰਗ ਹੁੰਦੀ ਹੈ, ਤੁਹਾਡੇ ਤੁਸੀਂ ਬ੍ਰੈਸ਼ ਕਰਦੇ ਹੋ ਜਾਂ ਤੁਸੀਂ ਬ੍ਰੈਸ਼ ਨਾ ਕਰਨ ਕਰਕੇ ਮਸੂੜੇ ਨੇ ਜਿਹੜੇ ਉਹ ਫੁੱਲ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ। ਸੋ ਮੂੰਹ ਦੇ ਬੈਕਟੀਰੀਆ ਨੇ ਜਿਹੜੇ ਉਹ ਜਿੱਥੋਂ ਬਲੀਡਿੰਗ ਹੋ ਰਹੀ ਹੈ, ਓਬਵੀਅਸ ਹੈ ਕਿ ਜੇ ਬਲੱਡ ਬਾਹਰ ਨਿਕਲ ਰਿਹਾ ਹੈਗਾ ਉੱਥੇ ਜਿਹੜੀ ਤੁਹਾਡੀ ਨਸ ਹੈਗੀ ਹੈ ਉਹਦੇ ਵਿੱਚ ਕਿਤੇ ਕੋਈ ਪੋਰ ਓਪਨ ਹੋਇਆ ਤਾਂਹੀਓ ਉੱਥੋਂ ਦੀ ਬਲੱਡ ਬਾਹਰ ਆ ਰਿਹਾ। ਸੋ ਉਹਦੇ ਵਿੱਚ ਦੀ ਫਿਰ ਜਿਹੜੇ ਕੀਟਾਣੂ ਨੇ ਬੈਕਟੀਰੀਆ ਨੇ ਉਹ ਤੁਹਾਡੇ ਬਲੱਡ ਸਟ੍ਰੀਮ ਦੇ ਅੰਦਰ ਚਲੇ ਜਾਂਦੇ ਨੇ, ਸੋ ਤੁਹਾਡੀ ਬੋਡੀ ਚ ਸਰਕੂਲੇਟ ਹੁੰਦੇ ਨੇ। ਤੇ ਜਿਹੜਾ ਇਹ

0: ਉਹਦੇ ਨਾਲ ਕੀ ਹੁੰਦਾ ਹੈਗਾ ਕਿ ਇਹ ਵੱਧਦੇ ਜਾਂਦੇ ਨੇ ਤੇ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਉਹ ਬਹੁਤ ਛੋਟੀ ਉਮਰ ਚ ਸੀ ਉਹਦੀਆਂ ਜੀ ਏਦਾਂ ਕਿਉਂ ਹੋ ਗਿਆ। ਸੋ ਕਈ ਵਾਰੀ ਉਹ ਬਲੀਡਿੰਗ ਗਮਸ ਕਰਕੇ ਹੀ ਰਿਸਰਚ ਸ਼ੋ ਕਰਦੀ ਹੈ ਕਿ ਕਈ ਵਾਰੀ ਜਿੱਦਾਂ ਹਾਰਟ ਅਟੈਕ ਹੁੰਦਾ ਹੈਗਾ ਉੱਥੇ ਵੀ ਜਿਹੜੇ ਓਰਲ ਬੈਕਟੀਰੀਆ ਪਾਏ ਗਏ ਨੇ, ਡੈਮੈਂਸ਼ੀਆ ਅਲਜ਼ਾਈਮਰਸ ਹੁੰਦਾ ਹੈਗਾ ਬ੍ਰੇਨ ਦੇ ਵਿੱਚ ਓਰਲ ਬੈਕਟੀਰੀਆ ਪਾਏ ਗਏ ਨੇ, ਡਾਇਬਟੀਜ਼ ਦੇ ਨਾਲ ਓਰਲ ਹੈਲਥ ਦਾ ਸਿੱਧਾ ਕਨੈਕਸ਼ਨ ਹੈਗਾ। ਦੇਰ 65 ਡਿਜ਼ੀਜ਼ਸ ਜਿੱਥੇ ਡਾਇਰੈਕਟਲੀ ਇਨਡਾਇਰੈਕਟਲੀ ਓਰਲ ਹੈਲਥ ਦੇ ਨਾਲ ਕਨੈਕਟਿਵਿਟੀ ਹੈਗੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਮੂੰਹ ਨੂੰ ਸਾਫ਼ ਰੱਖੀਏ। ਜਿੱਦਾਂ ਅਸੀਂ ਗੱਲ ਕਰਦੇ ਹਾਂ ਕਿ ਘਰ ਦੀ ਕਿਚਨ ਹੁੰਦੀ ਹੈ, ਇਸੇ ਤਰ੍ਹਾਂ ਤੁਹਾਡੀ ਬਾਡੀ ਦਾ ਜਿਹੜਾ ਮੂੰਹ ਹੈਗਾ ਇਹ ਮੋਸਟ ਇੰਪੋਰਟੈਂਟ ਪਾਰਟ ਹੈਗਾ ਜਿਹਨੂੰ ਸਾਨੂੰ ਕਲੀਨ ਰੱਖਣਾ ਬਹੁਤ ਜ਼ਰੂਰੀ ਹੈ।
1: ਅੱਛਾ, ਇੱਕ ਤੁਸੀਂ ਹੈ ਨਾ ਜਿਹੜਾ ਪਿਛਲੇ ਹਫ਼ਤੇ ਦਾ ਹੀ ਹੈ ਜਿਹੜਾ ਪਰਸਪੈਕਟਿਵ ਹੈ ਜਿਹੜਾ ਚੇਂਜ ਕਰ ਦਿੱਤਾ। ਉੱਦਾਂ ਅਸੀਂ ਰਵਾਇਤੀ ਟ੍ਰੈਡੀਸ਼ਨਲੀ ਇਹ ਹੁੰਦਾ ਵੀ ਸਵੇਰੇ ਉੱਠਦੇ ਹਾਂ, ਵਾਸ਼ਰੂਮ ਜਾਂਦੇ ਹਾਂ, ਉੱਥੇ ਆ ਜਿਹੜਾ ਬਰੱਸ਼ ਕਰਦੇ ਹਾਂ, ਸ਼ਾਵਰ ਲੈਂਦੇ ਹਾਂ, ਆ ਜਾਂਦੇ ਹਾਂ। ਪਰ ਤੁਸੀਂ ਆ ਜਿਹੜਾ ਪਿਛਲੇ ਹਫ਼ਤੇ ਇਹ ਦੇਖਿਆ ਨਹੀਂ, ਸਵੇਰੇ ਉੱਠਦੇ ਸਾਰ ਜਿਹੜੇ ਬਰੱਸ਼ ਨਹੀਂ ਕਰਨਾ ਚਾਹੀਦਾ, ਤੁਸੀਂ ਆ ਜਿਹੜਾ ਆਪਣਾ ਜਿਹੜਾ ਸਵੇਰ ਦਾ ਜਿਹੜਾ ਬ੍ਰੇਕਫਾਸਟ ਆ ਉਹ ਖਾ ਲਓ ਅਤੇ ਉਸ ਤੋਂ ਬਾਅਦ ਜਿਹੜਾ ਬਰੱਸ਼ ਕਰੋ। ਸੋ ਮੈਂ ਤਾਂ ਆਪ, ਮੈਨੂੰ ਵੀ ਕਈਆਂ ਨੇ ਕਹਿੰਦੇ ਵੀ ਇਹ ਤਾਂ ਅਸੀਂ ਵੀ ਨਹੀਂ ਸੋਚਿਆ ਸੀਗਾ, ਜਿਹੜਾ ਬਲਵੀਰ ਜੀ ਹੋਣਾ ਨੇ ਆ ਜਿਹੜਾ ਇਹ ਇੱਕ ਨੁਕਤਾ ਜਿਹੜਾ ਸਾਂਝਾ ਕੀਤਾ। ਇੱਕ ਤਾਂ ਇਹ ਦੱਸਿਓ ਅਤੇ ਉਸ ਤੋਂ ਨਾਲ ਹੀ ਆ ਜਿਹੜਾ ਸਮਾਈਲਸ ਔਨ ਵੀਲਸ, ਇਹ ਜਿਹੜੀ ਹੈ ਕਿੱਦਾਂ ਸਰਵਿਸਿਸ ਪ੍ਰੋਵਾਈਡ ਕਰਦੇ ਆ, ਕੀ ਘਰਾਂ ਦੇ ਵਿੱਚ ਜਾ ਕੇ ਪ੍ਰੋਵਾਈਡ ਕੀਤੀ ਜਾਂਦੀ ਹੈ ਜਾਂ ਫਿਰ ਡਰਾਈਵੇ ਦੇ ਵਿੱਚ ਆ ਜਿਹੜਾ ਤੁਸੀਂ ਆਪਣੀ ਗੱਡੀ ਨੂੰ ਲੈ ਜਾਂਦੇ ਹੋ ਅਤੇ ਉੱਥੇ ਆ ਜਿਹੜਾ ਫਿਰ ਤੇਰੇ ਦੰਦਾਂ ਦੀ ਹੈ ਜੋ ਵੀ ਰਿਗਾਰਡਿੰਗ ਜੋ ਤੁਸੀਂ ਕੰਮ ਕਰਨਾ ਹੁੰਦਾ ਉੱਥੇ ਕੀਤਾ ਜਾਂਦਾ। ਸੋ ਇਹਦੇ ਉੱਤੇ ਵੀ ਥੋੜ੍ਹੀ ਜਿਹੀ ਰੋਸ਼ਨੀ ਪਾਈਓ ਜੀ।
0: ਜੀ, ਸੋ ਜਿਹੜੀ ਬਰਸ਼ਿੰਗ ਹੈਗੀ ਹੈ ਉਹ ਹਮੇਸ਼ਾ, ਜਿਸ ਤਰ੍ਹਾਂ ਬਰਸ਼ਿੰਗ ਦਾ ਮਤਲਬ ਹੈ ਕਿ ਦੰਦਾਂ ਨੂੰ ਸਾਫ਼ ਕਰਨਾ, ਤੇ ਆਪਾਂ ਸਾਫ਼ ਕਦੋਂ ਕਰਾਂਗੇ ਜਦੋਂ ਉਹਨਾਂ ਨੂੰ ਯੂਜ਼ ਕਰਾਂਗੇ। ਸੋ ਇਹ ਸਾਡੇ ਮੂੰਹ ਦੇ ਭਾਂਡੇ ਨੇ ਇੱਕ ਤਰ੍ਹਾਂ ਨਾਲ, ਅਸੀਂ ਇਹਨਾਂ ਨੂੰ ਇਹ ਇੱਦਾਂ ਕਹਿ ਲੈਂਦੇ ਹੈਗੇ ਹਾਂ ਕਿ ਆਪਾਂ ਖਾਣ ਤੋਂ ਬਾਅਦ ਕਲੀਨ ਕਰਨੇ ਨੇ। ਸੋ ਅਸੀਂ ਜ਼ਿਆਦਾ ਟਾਈਮ ਕੀ ਕਰਦੇ ਹੈਗੇ ਹਾਂ ਕਿ ਰਾਤ ਨੂੰ ਖਾਣਾ ਖਾਧਾ ਉੱਦਾਂ ਹੀ ਸੌਂਗੇ, ਤੇ ਜਦੋਂ ਸਵੇਰੇ ਮੂੰਹ 'ਚ ਇੰਨੀ ਜ਼ਿਆਦਾ ਸਮੈਲ ਆਉਂਦੀ ਹੈ ਤਾਂ ਪਹਿਲੀ ਚੀਜ਼ ਅਸੀਂ ਕੀ ਕਰਦੇ ਹਾਂ, ਅਸੀਂ ਵਾਸ਼ਰੂਮ ਦੇ ਵੱਲ ਨੂੰ ਦੌੜਦੇ ਹਾਂ ਅਤੇ ਬਰੱਸ਼ ਕਰਦੇ ਹਾਂ ਅਤੇ ਫਿਰ ਚਾਹ ਪੀਂਦੇ ਹਾਂ। ਪਰ ਜੇ ਅਸੀਂ ਇਹਨਾਂ ਨੂੰ ਰਾਤ ਨੂੰ ਬਹੁਤ ਚੰਗੀ ਤਰ੍ਹਾਂ ਸਾਫ਼ ਕਰਕੇ, ਫਲੋਸ ਕਰਕੇ, ਜੇ ਤੁਹਾਨੂੰ ਜ਼ਰੂਰਤ ਹੈਗੀ ਆ ਤਾਂ ਮਾਊਥ ਵਾਸ਼ ਯੂਜ਼ ਕਰਨਾ, ਨੋਟ ਲਾਈਕ ਐਵੇਂ ਹੀ ਹਰ ਰੋਜ਼ ਮਾਊਥ ਵਾਸ਼ ਯੂਜ਼ ਕਰ ਲੈਣਾ। ਪਹਿਲਾਂ ਉਹਨਾਂ ਦੀ ਮਕੈਨੀਕਲ ਐਕਸ਼ਨ ਦੇ ਨਾਲ ਚੰਗੀ ਤਰ੍ਹਾਂ ਬਰੱਸ਼ਿੰਗ ਜਦੋਂ ਕਰਦੇ ਹਾਂ ਉਹ ਇੱਕ ਮਕੈਨੀਕਲ ਐਕਸ਼ਨ ਆ, ਜਿਸ ਤਰ੍ਹਾਂ ਆਪਾਂ ਝਾੜੂ ਲਾਉਣਾ ਹੈਗਾ। ਸੋ ਪਹਿਲਾਂ ਬਰੱਸ਼ ਕਰਨਾ, ਫਿਰ ਆਪਾਂ ਫਲੋਸ ਕਰਨੀ ਹੈ, ਇਨ ਬਿਟਵੀਨ ਦਾ ਟੀਥ ਜਿੱਥੇ ਬਰੱਸ਼ ਨਹੀਂ ਜਾਂਦਾ ਹੈਗਾ ਉੱਥੇ ਫਲੋਸ ਦੇ ਨਾਲ ਫੂਡ ਅਸੀਂ ਬਾਹਰ ਕੱਢਦੇ ਹੈਗੇ ਹਾਂ ਜਿਹੜਾ ਲੱਗਿਆ ਹੁੰਦਾ। ਜਦੋਂ ਅਸੀਂ ਰਾਤ ਨੂੰ ਚੰਗੀ ਤਰ੍ਹਾਂ ਆਪਣੇ ਕਿਚਨ ਦੇ ਵਿੱਚ ਆਪਣਾ ਕੱਪ ਵਗੈਰਾ ਧੋ ਕੇ ਅਸੀਂ ਉਹਨੂੰ ਸੌਂਗੇ ਹੈਗੇ ਹਾਂ ਤੇ ਸਵੇਰੇ ਚਾਹ ਪੀਣ ਤੋਂ ਪਹਿਲਾਂ ਸਾਨੂੰ ਦੁਬਾਰਾ ਧੋਣ ਦੀ ਲੋੜ ਨਹੀਂ ਹੈ। ਸੋ ਉਹੀ ਚੀਜ਼ ਹੈ ਕਿ ਤੁਸੀਂ ਰਾਤ ਨੂੰ ਚੰਗੀ ਤਰ੍ਹਾਂ ਬਰੱਸ਼ ਕੀਤਾ ਹੋਇਆ ਮੂੰਹ ਚੰਗੀ ਤਰ੍ਹਾਂ ਸਾਫ਼ ਕਰਕੇ ਪਏ ਹੈਗੇ ਹੋ, ਸਵੇਰੇ ਉੱਠੇ ਤੁਸੀਂ ਕੁੱਲੀ ਕੀਤੀ, ਆਪਣਾ ਬ੍ਰੇਕਫਾਸਟ ਕੀਤਾ, ਹੁਣ ਦੰਦ ਗੰਦੇ ਹੋ ਗਏ ਨੇ ਕੰਮ ਤੇ ਜਾਣ ਤੋਂ ਪਹਿਲਾਂ ਜਾਂ ਕੁਛ ਵੀ ਹੋਰ ਕਰਨ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਟਾਈਮ 5 ਤੋਂ ਲੈ ਕੇ 10 ਮਿੰਟ ਤੱਕ ਵੇਟ ਕਰਕੇ ਫਿਰ ਬਰੱਸ਼ ਕੀਤਾ, ਤੇ ਬਰੱਸ਼ ਕਰਨ ਤੋਂ ਬਾਅਦ ਫਿਰ ਤੁਸੀਂ ਆਪਣਾ ਜਿਹੜਾ ਰੂਟੀਨ ਹੈ ਉਹਦੇ ਵਿੱਚ ਜਾਓ, ਤੇ ਉਸ ਤੋਂ ਬਾਅਦ ਆਫਟਰਨੂਨ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਕੁੱਲੀ ਕਰ ਲਓ, ਕਿਉਂਕਿ ਓਬਵੀਅਸ ਹੈ ਕਿ ਜ਼ਰੂਰੀ ਨਹੀਂ ਹੈ ਘਰ ਤੋਂ ਬਾਹਰ ਤੁਸੀਂ ਬਰੱਸ਼ ਕਰ ਪਾਓਗੇ, ਪਰ ਬਹੁਤ ਚੰਗੀ ਤਰ੍ਹਾਂ ਅਗਰ ਤੁਸੀਂ ਕੁੱਲੀ ਕਰ ਲੈਂਦੇ ਹੈਗੇ ਹੋ ਉਹ ਵੀ ਠੀਕ ਹੈ। ਤੇ ਉਸ ਤੋਂ ਬਾਅਦ ਸ਼ਾਮ ਨੂੰ ਰਾਤ ਨੂੰ ਆਪਣਾ ਡਿਨਰ ਕਰਨ ਤੋਂ ਬਾਅਦ ਅਗਰ ਤੁਸੀਂ ਦੁੱਧ ਪੀਂਦੇ ਹੋ ਵੀ ਪੀਣ ਤੋਂ ਬਾਅਦ, ਸੋ ਲਾਸਟ ਥਿੰਗ ਯੂ ਹੈਵ ਟੂ ਬਰੱਸ਼ ਯੋਰ ਟੀਥ, ਤੇ ਉਸ ਤੋਂ ਬਾਅਦ ਮੂੰਹ ਦੇ ਵਿੱਚ ਕੁਛ ਨਹੀਂ ਪਾਉਣਾ ਚਾਹੀਦਾ। ਤੇ ਇਹ ਤੁਹਾਡੀ ਜਿਹੜੀ ਹੈ ਡੇਲੀ ਰੂਟੀਨ ਹੋਣੀ ਚਾਹੀਦੀ ਹੈ। ਇਸ ਰੂਟੀਨ ਦੇ ਵਿੱਚ ਜਿਹੜੀ ਓਰਲ ਕੇਅਰ ਦੀ ਰੂਟੀਨ ਹੈਗੀ ਹੈ ਇਹਦੇ ਵਿੱਚ ਕਿਹੜਾ ਤੁਸੀਂ ਟੁੱਥਪੇਸਟ ਯੂਜ਼ ਕਰਨਾ, ਕਿਹੜਾ ਟੁੱਥਬਰੱਸ਼ ਯੂਜ਼ ਕਰਨਾ, ਮਾਊਥ ਵਾਸ਼ ਯੂਜ਼ ਕਰਨਾ ਨਹੀਂ ਕਰਨਾ, ਇਹ ਹਰ ਬੰਦੇ ਦਾ ਆਪਣਾ ਹੈ। ਹੁਣ ਤੁਹਾਡੀ ਸ਼ਰਟ ਮੇਰੇ ਨਹੀਂ ਨਾ ਪਾ ਸਕਦੀ, ਮੇਰੀ ਤੁਹਾਡੇ ਨਹੀਂ ਆ ਸਕਦੀ। ਸੋ ਇਸੇ ਤਰ੍ਹਾਂ ਹਰ ਬੰਦੇ ਦੇ ਜਿਹੜੇ ਦੰਦ ਨੇ ਜਾਂ ਮੂੰਹ ਦਾ ਸਾਈਜ਼ ਹੈ ਉਹ ਵੀ ਵੱਖਰਾ ਵੱਖਰਾ। ਸੋ ਮੂੰਹ ਦੇ ਸਾਈਜ਼ ਦੇ ਅਕੋਰਡਿੰਗ ਜਾਂ ਮੂੰਹ ਦੇ ਵਿੱਚ ਵਿਜ਼ਡਮ ਟੀਥ ਹੈਗੇ ਨੇ ਨਹੀਂ ਹੈਗੇ ਨੇ, ਤੁਹਾਡਾ ਮੂੰਹ ਕਿੰਨਾ ਖੁੱਲਦਾ ਹੈਗਾ ਨਹੀਂ ਖੁੱਲਦਾ, ਉਹਦੇ ਅਕੋਰਡਿੰਗ ਤੁਹਾਡੇ ਬਰੱਸ਼ ਦਾ ਸਾਈਜ਼ ਹੋਏਗਾ। ਤੁਹਾਡੇ ਜਿਹੜੇ ਦੰਦ ਨੇ ਉਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹਦੇ ਅਕੋਰਡਿੰਗ ਤੁਹਾਡਾ ਟੁੱਥਪੇਸਟ ਹੋਏਗਾ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਪੂਰੀ ਫੈਮਿਲੀ ਦਾ ਇੱਕੋ ਹੀ ਟੁੱਥਪੇਸਟ ਹੋਵੇ। ਟੁੱਥਪੇਸਟ ਤੁਹਾਡੇ ਦੰਦਾਂ ਦੀ ਨੀਡ ਦੇ ਅਕੋਰਡਿੰਗ ਹੋਣਾ ਚਾਹੀਦਾ। ਟੁੱਥਪੇਸਟ ਇੱਕ ਤਰ੍ਹਾਂ ਨਾਲ ਦਵਾਈ ਹੈ, ਇਹ ਨਹੀਂ ਹੈ ਕਿ ਉਹ ਇੱਕ ਅਸੀਂ ਉਹਨੂੰ ਡਿਟਰਜੈਂਟ ਦੀ ਤਰ੍ਹਾਂ ਯੂਜ਼ ਕਰਦੇ ਹਾਂ, ਉਹ ਡਿਟਰਜੈਂਟ ਨਹੀਂ ਹੈ, ਉਹ ਇੱਕ ਦਵਾਈ ਦੀ ਤਰ੍ਹਾਂ ਹੈ। ਤੁਹਾਡੇ ਅਗਰ ਦੰਦਾਂ ਨੂੰ ਸੈਂਸਿਟੀਵਿਟੀ ਹੈ ਤਾਂ ਡਿਫਰੈਂਟ ਹੋਏਗਾ, ਤੁਹਾਡੇ ਮੂੰਹ ਦੇ ਵਿੱਚ ਬਲੀਡਿੰਗ ਹੈ ਤਾਂ ਡਿਫਰੈਂਟ ਹੋਏਗਾ, ਜੇ ਠੰਡਾ ਗੱਤਾ ਲੱਗਦਾ ਤਾਂ ਡਿਫਰੈਂਟ ਹੋਏਗਾ, ਜੇ ਕੈਵਿਟੀਜ਼ ਹੁੰਦੀਆਂ ਨੇ ਤੇ ਐਂਟੀ ਬੈਕਟੀਰੀਆ ਜਿਹੜਾ ਕੈਵਿਟੀਜ਼ ਕ੍ਰੀਏਟ ਕਰਦਾ ਕੀੜਾ ਲਗਾਉਂਦਾ ਹੈਗਾ ਉਹ ਡਿਫਰੈਂਟ ਹੋਏਗਾ, ਮਸੂੜਿਆਂ ਦੀ ਪ੍ਰੋਬਲਮ ਦਾ ਡਿਫਰੈਂਟ ਹੋਏਗਾ। ਸੋ ਦੰਦ ਡਿਫਰੈਂਟ ਹੁੰਦੇ ਨੇ,

0: ਸੂੜੇ ਡਿਫਰੈਂਟ ਹੁੰਦੇ ਨੇ. ਸੋ ਦੰਦਾਂ ਦੀਆਂ ਪ੍ਰੋਬਲਮਸ ਡਿਫਰੈਂਟ ਨੇ, ਮਸੂੜਿਆਂ ਦੀਆਂ ਪ੍ਰੋਬਲਮਸ ਡਿਫਰੈਂਟ ਨੇ. ਸੋ ਦੋਨਾਂ ਦੇ ਡਿਫਰੈਂਟ ਕੈਮੀਕਲਸ ਨੇ ਜਿਹੜੇ ਟੁੱਥ ਬਰੱਸ਼ ਟੁੱਥਪੇਸਟ ਦੇ ਵਿੱਚ ਜਿਹੜੇ ਹੁੰਦੇ ਹੈਗੇ ਨੇ, ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਯੂ ਹੈਵ ਟੂ ਸਿਲੈਕਟ ਯੋਰ ਟੁੱਥਪੇਸਟ.
1: ਤੇ ਇੱਕ ਜਾਂਦੇ ਜਾਂਦੇ ਪਹਿਲਾਂ ਤਾਂ ਇੱਕ ਨੰਬਰ ਹੈ ਜਿਹੜਾ ਉਹ ਜ਼ਰੂਰ ਸ਼ੇਅਰ ਕਰ ਦਿਓ ਜੀ, ਕਿਉਂਕਿ ਨੰਬਰ ਰਹਿ ਜਾਂਦਾ. ਸੋ ਜਿੱਦਾਂ ਤੁਹਾਨੂੰ ਆ ਜਿਹੜੇ ਲਿਸਨਰਸ ਹੈ ਸਾਡੇ, ਤੁਹਾਡੇ ਨਾਲ ਸੰਪਰਕ ਕਰ ਸਕਣ, ਕੰਟੈਕਟ ਕਰ ਸਕਣ, ਇੱਕ ਤਾਂ ਨੰਬਰ ਤੇ ਇੱਕ ਰੈਪ ਅਪ ਕਰ ਦਿਓ ਸਮਾਈਲਸ ਔਨ ਵੀਲਸ ਦੇ ਉੱਤੇ.
0: ਜੀ, ਸੋ ਸਮਾਈਲਸ ਔਨ ਵੀਲਸ ਦੇ ਵਿੱਚ ਇੱਕ ਟਰੱਕ ਬਣਾਇਆ ਗਿਆ ਜਿਹਦੇ ਅੰਦਰ ਹੀ ਡੈਂਟਲ ਆਫਿਸ ਵਾਂਗੂ ਹੈਗਾ. ਸੋ ਡੈਂਟਲ ਹਾਈਜੀਨ ਕਲੀਨਿਕ ਹੈ. ਸੋ ਉਹਦੇ ਵਿੱਚ ਤੁਹਾਡੇ ਦੰਦਾਂ ਦੀ ਸਫਾਈ ਕਰਾਉਣੀ ਹੈ, ਚੈੱਕਅਪ ਕਰਾਉਣੀ ਹੈ, ਦੰਦ ਟੀਥ ਵਾਈਟਨਿੰਗ ਕਰਾਉਣੀ ਹੈ, ਅਸੀਂ ਤੁਹਾਡੇ ਘਰ ਦੇ ਬਾਹਰ ਵੀ ਨੀਡ ਜਸਟ ਅ ਪਾਰਕਿੰਗ ਸਪੋਟ, ਆਪਾਂ ਸੜਕ ਤੇ ਵੀ ਪਾਰਕ ਕਰ ਸਕਦੇ ਹਾਂ, ਡਰਾਈਵ ਵਿੱਚ ਵੀ ਪਾਰਕ ਸਕਦੇ ਹਾਂ. ਸੋ ਤੁਸੀਂ ਟਰੱਕ ਦੇ ਅੰਦਰ ਆਉਂਦੇ ਹੋ ਤੇ ਆਪਾਂ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਹਾਂ, ਆਪਾਂ ਉਹਨਾਂ ਨਾਲ ਡਾਇਰੈਕਟ ਬਿਲਿੰਗ ਕਰਦੇ ਹਾਂ. ਯੂ ਜਸਟ ਹੈਵ ਟੂ ਕਾਲ ਐਂਡ ਮੇਕ ਦੀ ਅਪੋਇੰਟਮੈਂਟ. ਤੇ ਨੰਬਰ ਹੈਗਾ ਜੀ 6479690008. ਤੁਸੀਂ smilesonwheels.com ਤੇ ਜਾ ਕੇ ਵੀ ਇਹਦੇ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ, ਉੱਥੇ ਜਾ ਕੇ ਵੀ ਫਾਰਮ ਭਰ ਸਕਦੇ ਹੈਗੇ ਹੋ. ਸੋ ਬੜੀ ਫਲੈਕਸੀਬਲ ਹੈਗੀਆਂ, ਅਰਲੀ ਮਾਰਨਿੰਗ ਤੋਂ ਲੈ ਕੇ ਲੇਟ ਈਵਨਿੰਗ ਵੀਕਐਂਡਸ ਦੀਆਂ ਅਪੋਇੰਟਮੈਂਟਸ ਮਿਲ ਜਾਂਦੀਆਂ ਨੇ. ਸੋ ਆਪਣੇ ਦੰਦਾਂ ਦੀ ਜ਼ਰੂਰ ਕੇਅਰ ਕਰੋ, ਕਿਉਂਕਿ ਇਹ ਬਹੁਤ ਜ਼ਰੂਰੀ ਹੈਗਾ ਕਿ ਤੁਹਾਡੇ ਮੂੰਹ ਦਾ ਜਿਹੜੀ ਐਂਟਰੈਂਸ ਹੈ ਤੁਹਾਡੀ ਬਾਡੀ ਦੀ, ਤੇ ਤੁਹਾਡੀ ਕਈ ਵਾਰੀ ਸਮੈਲ ਵੀ ਆਉਣ ਲੱਗ ਜਾਂਦੀ ਹੈ. ਸੋ ਸਾਡੇ ਰਿਸ਼ਤਿਆਂ 'ਚ ਵੀ ਕਈ ਵਾਰੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਕਿ ਮੂੰਹ 'ਚੋਂ ਸਮੈਲ ਆਉਂਦੀ ਹੈ. ਭਾਵੇਂ ਦੰਦ ਦੁਖਦੇ ਨੇ, ਨਹੀਂ ਦੁਖਦੇ, ਬਲੱਡ ਨਿਕਲਦਾ ਨਹੀਂ ਨਿਕਲਦਾ, ਐਵਰੀ 6 ਮੰਥ ਤੁਹਾਨੂੰ ਆਪਣਾ ਚੈੱਕਅਪ ਤੇ ਕਲੀਨਿੰਗ ਜ਼ਰੂਰੀ ਹੈ ਜੀ. ਅਗੇਨ ਸਮਾਈਲਸ ਔਨ ਵੀਲਸ 6479690008 ਤੇ ਮੇਰਾ ਨਾਮ ਹੈ ਬਲਬੀਰ ਸੋਹੀ
1: ਜੀ. ਥੈਂਕ ਯੂ ਬਲਬੀਰ ਜੀ, ਥੈਂਕ ਯੂ ਫਾਰ ਅ ਵੰਡਰਫੁਲ ਇਨਫੋਰਮੇਸ਼ਨ. ਥੈਂਕ ਯੂ ਜੀ.
0: ਥੈਂਕ ਯੂ ਜੀ.
1: ਸੋ ਦੋਸਤੋ 6479690008 ਤੇ ਸਮਾਈਲਸ ਔਨ ਵੀਲਸ ਬਲਬੀਰ ਸੋਹੀ ਜੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ. ਤੇ PNJ ਸਪਰਿੰਗ ਟਰੱਕਾਂ ਟ੍ਰੇਨਾਂ ਦਾ, ਕਮਾਨੀਆਂ ਦਾ ਕੋਈ ਜਾਂ ਸਪਰਿੰਗਾਂ ਦਾ ਕੋਈ ਕੰਮ ਕਰਾਉਣਾ ਤੇ ਜੈ ਤੇ ਗੈਰੀ ਭਾਅ ਜੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ. ਤੇ ਆਪਣੇ ਤੁਸੀਂ ਇਹ ਜਿਹੜਾ ਬ੍ਰੈਡਕੋ ਬੋਲੇਵਰਡ ਉੱਥੇ ਵਿਜ਼ਿਟ ਵੀ ਇਹਨਾਂ ਨੂੰ ਕਰ ਸਕਦੇ ਹੋ. ਸੋ PNJ ਸਪਰਿੰਗ ਵੀਲ ਅਲਾਈਨਮੈਂਟ. ਬਾਕੀ ਤੁਹਾਡਾ ਦੱਸ, ਤੁਸੀਂ ਰੀਅਲ ਸਟੇਟ ਬਾਬਤ ਜਾਂ ਫਿਰ ਤੁਸੀਂ ਲਾਈਫ ਇੰਸ਼ੋਰੈਂਸ ਬਾਬਤ ਕੋਈ ਵੀ ਜਾਣਕਾਰੀ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ ਤਾਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-7763 416-917-7763 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ. ਹੈਵ ਏ ਵੈਰੀ ਗੁੱਡ ਵੀਕਐਂਡ. ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ.

0: टाइम इन्वेस्टमेंट लाइफ टाइम मनी मेकर। अज असी तुहाडे लई एक खूबसूरत कोटे लेके आए हैं जिहड़ी कि मुस्कोका दे विच लोकेटेड है। 1.5 एकड़ तो लैके 2 एकड़ दे विच बनी हुई है। 2023 दी बिल्ट है। 3 बैडरूम 2.5 वाशरूम ने। मेन फ्लोर ते लिविंग डाइनिंग ते फैमिली एरिया ने। प्लस एयरबिन ते पिछले 2 साल तो बिजनेस कर रही है। 2025 दे विच $90,000 का प्लस इन्हें बिजनेस किया है एयरबिन तो। सिर्फ 5 मिनट की ड्राइव के उपर बीच है। 15 मिनट की ड्राइव के उत्ते डाउन टाउन हंट्सविल ने। 15 मिनट की ड्राइव से गोल्फ कोर्स है। जे तुसीं इस कोटे नूं देखना चाहते हो, इस कोटे नूं बाय करना चाहते हो, राइट वे कॉल 416-265-2222। J Gundam call 416-265-2222.
1: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: Hey, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
3: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
2: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਭਰੀ ਸਤਿ ਸ੍ਰੀ ਬਲ ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ ਅਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ CHLO 530 AM ਡਾਇਲ 'ਤੇ। ਸਾਡੀ ਵਾਰੀ ਆ ਗਈ ਆ, ਵਿਰਾਸਤ ਰੇਡੀਓ ਦੀ ਵਾਰੀ ਆ ਗਈ ਆ। 7 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਸਟੂਡੀਓ ਦੇ ਨੰਬਰ 416-837-1515 ਹੁੰਦੇ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ। ਰੇਡੀਓ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ 416-477-2040 'ਤੇ ਸੁਣ ਸਕਦੇ ਹੋ, ਅਤੇ ਐਪ ਵੀ ਹੈਗੀ ਹੈ ਅਤੇ ਸਾਡੇ ਟੀਵੀ 'ਤੇ ਵੀ ਦੇਖ ਸਕਦੇ ਹੋ, ਸੁਣ ਸਕਦੇ। ਨਾਲ ਦੀ ਨਾਲ ਕਾਰ ਦੇ ਵਿੱਚ ਰੇਡੀਓ 'ਤੇ ਸੁਣਦੇ ਹੋ, ਕੰਮਾਂ 'ਤੇ ਜਾ ਰਹੇ ਹੋ, ਬੈਸਟ ਆਫ ਲੱਕ। ਸ਼ੁੱਕਰਵਾਰ ਦਾ ਦਿਨ ਇਹਦੀ ਉਡੀਕ ਕਰਦੇ ਹੁੰਦੇ ਆ। ਰੱਬ ਤੁਹਾਨੂੰ ਰਾਜ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਸਾਡੀ ਸਦਾ ਇਹੀ ਅਰਦਾਸ ਹੁੰਦੀ ਆ। ਬਹੁਤ ਗੱਲਾਂ ਹੁੰਦੀਆਂ ਵੀ ਕੰਮ ਖਰਾਬ ਹਨ, ਇੱਦਾਂ ਹਨ, ਪਰ ਕੰਮ ਚੱਲ ਰਹੇ ਹਨ। ਬੱਚੇ ਸਾਡੇ ਇੱਥੋਂ ਜਾਣ ਲੱਗ ਪਏ ਹਨ, ਉਹ ਵੀ ਆਪਣੇ ਬੱਚੇ ਸੀਗੇ ਜਿਹੜੇ ਆਪਣੀ ਜ਼ਿੰਦਗੀ ਤੋਰਨਾ ਚਾਹੁੰਦੇ ਸੀਗੇ। ਰੱਬ ਉਹਨਾਂ ਨੂੰ ਵੀ ਰਾਜ਼ੀ ਖੁਸ਼ੀ ਰੱਖੇ। ਕੰਮ ਔਖੇ ਹੋ ਗਏ ਸੀਗੇ ਪਰ ਸੌਖੇ ਹੋ ਜਾਣਗੇ। ਮੇਨਲੀ ਜਿਹੜੀਆਂ ਮੇਜਰ ਸਿਟੀਜ਼ ਆ, ਜਿਹੜੀਆਂ ਜਿੱਥੇ ਪਾਪੂਲੇਸ਼ਨ ਕਾਫੀ ਸੀ, ਉੱਥੇ ਥੋੜ੍ਹਾ ਘਾਟਾ ਪਿਆ। ਛੋਟੇ ਟਾਊਨ ਤਾਂ ਬੜੀ ਜ਼ਿੰਦਗੀ ਵਧੀਆ ਜ਼ਿੰਦਗੀ ਜੀ ਰਹੇ ਹਨ। ਸ਼ੁੱਕਰਵਾਰ ਦਾ ਦਿਨ ਆ, ਜੂਨ ਮਹੀਨੇ ਦੀ 19 ਤਰੀਕ ਹੋ ਗਈ ਆ। ਕੱਲ੍ਹ ਜੇ ਤੁਸੀਂ ਫੀਫਾ ਦਾ ਮੈਚ ਦੇਖਿਆ, ਸੌਕਰ ਦਾ ਮੈਚ ਦੇਖਿਆ ਹੁੰਦਾ ਨਾ ਕੈਨੇਡਾ ਦੇ ਕਤਾਰ ਦਾ, ਕਿਆ ਬਾਤ ਆ, ਨਜ਼ਾਰਾ ਹੀ ਲਿਆਤਾ। ਸੋ ਜਿੱਥੇ ਕੈਨੇਡਾ ਦੇ ਸੌਕਰ ਨੂੰ ਗਿਣਿਆ ਨਹੀਂ ਜਾਂਦਾ ਸੀਗਾ, ਕੋਈ ਨਹੀਂ, ਕੈਨੇਡਾ ਕੋਲ ਵੀ ਸੌਕਰ ਟੀਮ ਹੈਗੀ ਆ। ਹੁਣ ਦੁਨੀਆ ਭਰ ਵਿੱਚ ਨਾਂ ਛਾਇਆ ਪਿਆ, 6-0 'ਤੇ ਜਿੱਤੇ। ਉਸ ਖਬਰ ਦੀ ਵੀ ਆਪਾਂ ਗੱਲਬਾਤ ਕਰਾਂਗੇ, ਖਬਰ 'ਤੇ ਨਜ਼ਰ ਰੱਖਾਂਗੇ। ਤੁਸੀਂ ਪਸੰਦ ਕਰ ਰਹੇ ਹੋ ਪ੍ਰੋਗਰਾਮ, ਧੰਨਵਾਦ ਤੁਹਾਡਾ। ਰਾਤ ਦਿਨ ਮੈਸੇਜ ਆਉਂਦੇ ਰਹਿੰਦੇ ਹਨ, ਧੰਨਵਾਦ ਹੀ ਕਰ ਸਕਦੇ। ਨਵੇਂ ਨਵੇਂ ਸਪੋਂਸਰ ਜੁੜ ਰਹੇ ਹਨ, ਬਹੁਤ ਬਹੁਤ ਧੰਨਵਾਦ। ਸਪੋਂਸਰਾਂ ਤੋਂ ਬਗੈਰ ਕੁਝ ਨਹੀਂ ਚੱਲਦਾ ਹੁੰਦਾ। ਬਹੁਤ ਸਾਰੇ ਸਪੋਂਸਰ, ਚਾਹੇ ਕੋਈ ਮੇਲੇ ਹੋਣ, ਚਾਹੇ ਕੋਈ ਸ਼ੋਅ ਹੋਣ, ਟਿਕਟਾਂ ਸਸਤੀਆਂ ਕਰ ਦਿੰਦੇ ਹਨ ਜਦੋਂ ਸਪੋਂਸਰਸ਼ਿਪ ਲੱਗਦੀ ਆ, ਅਤੇ ਕਈ ਮੇਲੇ ਫਰੀ ਵੀ ਹੋ ਜਾਂਦੇ ਹਨ। ਸੋ ਇਹਨਾਂ ਦਾ ਧੰਨਵਾਦ ਕਰਿਆ ਕਰੋ, ਇਹਨਾਂ ਦੇ ਜਾ ਕੇ ਸ਼ੋਪਿੰਗ ਅਤੇ ਬਿਜ਼ਨਸ ਕਰਿਆ ਕਰੋ ਜ਼ਰੂਰ। ਸ਼ੇਰ ਆਟਾ ਬਰਾੜ ਮਿਲ ਦੀ ਚੱਕੀ ਦਾ ਆਟਾ ਮੇਡ ਇਨ ਕੈਨੇਡਾ। ਸ਼ੇਰ ਆਟਾ ਜਿਹੜਾ ਹੈਗਾ ਜੀ, ਕੈਨੇਡਾ ਦੇ ਵਿੱਚ ਹੀ ਬਣਦਾ, ਇੰਪੋਰਟ ਨਹੀਂ ਹੁੰਦਾ, ਇੱਥੇ ਹੀ ਬਣਦਾ, ਵਿਨਪੈਗ ਦੇ ਵਿੱਚ ਅਤੇ ਵੈਂਕੂਵਰ ਦੇ ਵਿੱਚ। ਬਰਾੜਾਂ ਦਾ ਬੇਸਨ, ਬਰਾੜਾਂ ਦਾ ਸ਼ੇਰ ਆਟਾ ਦੇਸੀ ਸਟਾਈਲ ਫਾਈਬਰ ਵਾਲਾ ਲੈਣਾ ਹੋਵੇ, ਅਤੇ ਜਾਂ ਤੁਸੀਂ ਮਲਟੀਗ੍ਰੇਨ ਦਾ ਆਟਾ ਲੈਣਾ ਹੋਵੇ, ਉਹ ਪਹੁੰਚਿਆ ਹੋਇਆ ਹੈਗਾ। ਅਤੇ ਦੇਗ ਆਟਾ, ਪ੍ਰਸ਼ਾਦ ਆਟਾ ਵੀ ਵੱਖ ਵੱਖ ਸਟੋਰਾਂ ਵਿੱਚ ਪਹੁੰਚ ਗਿਆ। ਕਈ ਵਾਰੀ ਆਪਾਂ ਬੜੀ ਸੇਵਾ ਕਰੀਦੀ ਹੈਗੀ ਆ, ਤੁਸੀਂ ਦੇਗ ਆਟਾ ਵੀ ਡੋਨੇਟ ਕਰ ਸਕਦੇ ਹੋ ਸੇਵਾ 'ਤੇ। ਗੁਰੂ ਘਰਾਂ ਵਿੱਚ ਹੁਣ ਜਿਹੜੀ ਦੇਗ ਆ ਸ਼ੇਰ ਆਟੇ ਦੀ ਵੀ ਬਣ ਲੱਗ ਪਈ ਹੈਗੀ ਆ। ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਇਸ ਆਟੇ ਨੂੰ ਪਸੰਦ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਮੈਂ ਲੈ ਕੇ ਆਉਣੀ ਆ। ਬਲਦੇਵ ਜੀ ਦੀ ਲਾਈਨ ਜੁੜ ਗਈ ਆ। ਬਲਦੇਵ ਜੀ, ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਨੰਬੜ ਸਾਹਿਬ ਸਤਿ ਸ੍ਰੀ ਅਕਾਲ ਵੀ, ਵਧਾਈਆਂ ਸਾਨੂੰ ਕੈਨੇਡਾ ਜਿੱਤਿਆ ਕੱਲ੍ਹ।
0: ਕਿਆ ਬਾਤ ਹੈ, ਕਿਹੜਾ ਮੈਚ ਹੈ, ਕੈਨੇਡਾ ਨੂੰ ਕਦੇ ਸੌਕਰ ਵਿੱਚ ਗਿਣਿਆ ਨਹੀਂ, ਫੁੱਟਬਾਲ ਵਿੱਚ ਗਿਣਿਆ ਨਹੀਂ ਜਾਂਦਾ ਸੀਗਾ। ਬਹੁਤ ਸਾਰੇ ਗੋਰਿਆਂ ਦੇ ਪ੍ਰੋਗਰਾਮ ਵੀ ਸੁਣਦਾ ਹੁੰਦਾ, ਕਈ ਕਹਿੰਦੇ ਸਾਨੂੰ ਰੂਲਾਂ ਦਾ ਨਹੀਂ ਪਤਾ, ਆਹ ਨਹੀਂ ਪਤਾ ਨਾ, ਪਰ ਕੈਨੇਡਾ ਡੇਡਾ ਗ੍ਰੇਟ ਜੌਬ।
1: ਕੱਲ੍ਹ ਦਾ ਨਜ਼ਾਰਾ ਲਿਆ ਦਾ ਪੁੱਤਰਾ, ਮੈਂ ਤਾਂ ਰਜਾਈਆਂ ਰਜੋਈਆਂ ਚਾਕੇ ਮਾਰੀਆਂ, ਬਾਹਰ ਉੱਡ ਗਈ ਜਾਈ ਦਿੱਤਰੇ।
0: ਕਿਆ ਬਾਤ ਹੈ, 6-0 ਤੇ ਜਿੱਤ ਪ੍ਰਾਪਤ ਕੀਤੀ ਆ। ਸੋ ਕਈ ਪਲੇਅਰਾਂ ਦੇ ਨਾਂ ਵੀ ਨੰਬਰ 1 ਤੇ ਆ ਗਏ ਸਕੋਰਿੰਗ ਦੇ ਵਿੱਚ, ਕਿਆ ਬਾਤ ਆ। ਬੈਸਟ ਆਫ ਲੱਕ, ਆਪਣੇ ਬੱਚੇ ਹਨ, ਕੰਟਰੀ ਹੈਗੀ ਆ, ਪਾਪੂਲੇਸ਼ਨ ਬਹੁਤ ਥੋੜ੍ਹੀ ਹੈਗੀ ਆ, ਪਰ ਫਿਰ ਵੀ ਐਡੇ ਲੈਵਲ 'ਤੇ ਕਿੱਡਾ ਨਾਂ ਉੱਚਾ ਕੀਤਾ, ਦੁਨੀਆ ਭਰ ਦੇ ਲੋਕ ਜਾਣਨ ਲੱਗ ਪਏ ਕੈਨੇਡਾ ਵਿੱਚ ਸੌਕਰ ਵੀ ਹੈਗਾ। ਸੌਕਰ ਨੂੰ, ਫੁੱਟਬਾਲ ਨੂੰ ਬੜੀ ਬੂਮ ਮਿਲਣੀ ਆ, ਬੜੀ ਸਸਤੀ ਗੇਮ ਹੈਗੀ ਆ। ਪਰ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਕਰਨ, ਜੇ ਤੁਸੀਂ ਸੋਚੋ ਨਾ ਵੀ ਪਲੇਅ ਵੀ ਬੱਚੇ ਨੂੰ ਰਜਿਸਟਰ ਕਰਕੇ ਇਹਨੂੰ ਸੁਪਰ ਸਟਾਰ ਬਣਾ ਦੇਵੋ, ਨੋ ਨੋ ਨੋ ਨੋ, ਪ੍ਰੈਕਟਿਸ ਕਰਨੀ ਪੈਂਦੀ ਆ, ਦੂਰ ਦੂਰ ਤੱਕ ਲਿਜਾਣਾ ਪੈਂਦਾ ਆ। ਆਲ ਸਟਾਰ ਰੈਪ ਟੀਮਾਂ ਵਿੱਚ ਜਿਹੜੇ ਬੱਚਿਆਂ ਨੂੰ ਲੈ ਕੇ ਜਾਂਦੇ ਹਨ, ਜਿਹੜਾ ਦੇ ਬੱਚੇ ਹਾਕੀ ਖੇਡ, ਆਈਸ ਹਾਕੀ ਖੇਡਦੇ ਨਾ, ਸਵੇਰ ਨੂੰ 5-5 ਵਜੇ 6-6 ਵਜੇ ਵੀ ਪ੍ਰੈਕਟਿਸ ਹੁੰਦੀ, ਰਾਤ ਨੂੰ 10-11 ਵਜੇ ਵੀ ਪ੍ਰੈਕਟਿਸ ਹੁੰਦੀ ਆ। ਸੋ ਕੰਮ ਸੌਖੇ ਨਹੀਂ ਹੈਗੇ ਸਾਰਿਆਂ ਵਾਸਤੇ, ਬੱਚੇ ਤਾਂ ਗਰੋ ਹੋ ਕੇ ਪਲੇਅਰ ਬਣ ਜਾਂਦੇ ਹਨ, ਪਰ ਮਾਂ ਪੇ ਰਾਤ ਦਿਨ ਮਿਹਨਤ ਕਰਕੇ ਇਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਸਾਡੇ ਵਾਸਤੇ ਸਾਰੇ ਹੀ ਸੁਪਰ ਸਟਾਰ ਹੁੰਦੇ ਆ। ਜਦੋਂ ਆਪਾਂ ਸੌਕਰ ਕਲੱਬ ਚਲਾਇਆ ਸਾ, ਸਿੱਖ ਸਪੋਰਟਸ ਕਲੱਬ, ਮੈਂ ਕਹਿੰਦਾ ਹੁੰਦਾ ਮੇਰੇ ਵਾਸਤੇ ਤਾਂ ਸਾਰੇ ਹੀ ਸੁਪਰ ਸਟਾਰ ਹਨ, ਬੱਚੇ ਕੋਸ਼ਿਸ਼ ਕਰਦੇ ਆ ਯਾਰ। ਗੱਲਾਂ ਬਾਤ ਕਰੂਗਾ ਥੋੜ੍ਹਾ ਬਹੁਤ, ਮੈਂ ਤੁਹਾਡੇ ਨਾਲ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਹੈਗਾ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਪ੍ਰੋਗਰਾਮ ਸਪੋਂਸਰ ਕੀਤਾ, 1136 ਮੈਥਸਨ ਬੁਲਵਾਰ 'ਤੇ ਹਨ। ਟਰੱਕਾਂ ਦਾ ਓਇਲ ਚੇਂਜ ਕਰਨਾ ਹੋਵੇ, ਬ੍ਰੇਕ ਰਿਪੇਅਰ ਸਰਵਿਸ, ਏਸੀ ਰਿਪੇਅਰ, ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਆ। ਡਾਇਮੰਡ ਟਰੱਕ ਪਾਰਟਸ ਵੀ ਮਿਲਦੇ ਹਨ, ਸ਼ੀਟ ਬੰਪਰ ਗਾਰਡ ਚਾਹੀਦੇ ਹਨ, ਟਰੱਕ ਲਾਈਟਾਂ ਚਾਹੀਦੀਆਂ, ਐਗਜ਼ੌਸਟ ਪਾਈਪ ਚਾਹੀਦੇ ਆ, ਦੇ ਹੈਵ ਆਲ ਡਾਇਮੰਡ ਟਰੱਕ ਪਾਰਟਸ ਤੇ ਵੀ ਸੰਪਰਕ ਕਰਿਓ। ਬਲਕਾਰ ਜਾਂ ਸੁਰਜੀਤ ਨਾਲ 905-212-9200 ਤੇ ਗੱਲਬਾਤ ਕਰ ਲਿਓ। ਫਰੀਵੇ ਰੀਅਲ ਅਸਟੇਟ ਤੇ ਤੁਸੀਂ ਐਂਡੀ ਕੂਨਰ, ਰਾਜ ਮੱਲੀ ਜਾਂ ਸਾਡੇ ਨਾਲ ਸੰਪਰਕ ਕਰਨਾ। ਕੋਈ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈਗੀ ਆ, ਤੁਹਾਡੇ ਬਹੁਤ ਸਾਰੇ ਕਮਰਸ਼ੀਅਲ ਪ੍ਰੋਪਰਟੀਜ਼ ਹਨ ਖਰੀਦਣਾ ਚਾਹੁੰਦੇ ਹੋ ਜਾਂ ਕੋਈ ਲੀਸ ਕਰਨੀ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ। 416-455-4500 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਮੈਂ ਸੌਕੋ ਤੋਂ ਸ਼ੁਰੂਆਤ ਕੀਤੀ ਜੇ ਕੈਨੇਡਾ ਨੇ ਜਿੱਤ ਪ੍ਰਾਪਤ ਕੀਤੀ ਹੈਗੀ ਆ, ਬੜੀ ਖੁਸ਼ੀ ਦੀ ਗੱਲ ਹੈਗੀ ਆ। ਜਿਹੜੀ ਵੱਧ ਖੁਸ਼ੀ ਮਿਲਦੀ ਆ ਜਦੋਂ ਕਿਸੇ ਨੂੰ ਕਿਹਾ ਜਾਵੇ ਇਹਨਾਂ ਤੋਂ ਖੇਡਣਾ ਨਹੀਂ ਆ, ਇਹਨਾਂ ਤੋਂ ਆਹ ਕਰਨਾ ਨਹੀਂ, ਸਾਹਮਣੇ ਦਿਖਾ ਦਿੱਤਾ ਹੈਗਾ ਆ ਥੋੜ੍ਹੇ ਜਿਹੇ ਟਾਈਮ ਵਿੱਚ ਕਿੱਥੇ ਨਾ ਕਿੱਥੇ ਪਹੁੰਚ ਕੇ। ਸਾਡੀ ਇੱਥੇ ਅੰਟੇਰੀਓ ਕੈਨੇਡਾ ਫੀਲਡ ਹੋਕੀ ਬਹੁਤ ਪ੍ਰਾਪਤੀਆਂ ਕਰ ਰਹੀ ਹੈਗੀ ਆ, ਅਤੇ ਰਸਲਿੰਗ ਦੇ ਜਿਹੜੇ ਰਸਲਿੰਗ ਖੇਡਦੇ ਹਨ ਉਹ ਬੱਚੇ ਬਹੁਤ ਅੱਗੇ ਆ ਰਹੇ ਹਨ। ਸੋ ਸਪੋਰਟਸ ਕੋਈ ਵੀ ਹੋਵੇ ਬੱਚੇ ਅੱਗੇ ਆਉਣ ਲੱਗ ਪਏ ਹਨ। ਕੰਮ ਸੌਖਾ ਹੈ ਨਹੀਂ, ਕੰਮ ਵੀ ਕਰਨੇ ਪੈਂਦੇ ਆ ਬੱਚਿਆਂ ਦੀ, ਜਿਹੜੀ ਜਦੋਂ ਫਿਰ ਰੈਪ ਲੀਗ ਵੀ ਹੋ ਜਾਂਦੇ ਜਾਂ ਹੋਰ ਵੱਡੀਆਂ ਲੀਗਾਂ ਦੇ ਵਿੱਚ ਹੋ ਜਾਂਦੇ ਹਨ, ਉਹਨਾਂ ਦੂਰ ਦੂਰ ਤੱਕ ਲੈ ਜਾਣਾ ਵੀ ਪੈਂਦਾ ਹੈਗਾ। ਮੈਂ ਕਹਿੰਦਾ ਇੱਕ ਫੰਡ ਦਾ ਉਹਨਾਂ ਪੇਰੈਂਟਸ ਵਾਸਤੇ ਵੀ ਕ੍ਰੀਏਟ ਕਰਨਾ ਚਾਹੀਦਾ ਜਿਹੜੇ ਬੱਚਿਆਂ ਨੂੰ ਸੌਕਰ ਵਿੱਚ ਜਾਂ ਕਿਸੇ ਵੀ ਸਪੋਰਟਸ ਵਿੱਚ ਰਜਿਸਟਰ ਕਰਦੇ ਹਨ। ਸਸਤੀ ਜਾਂ ਫ੍ਰੀ ਵਿੱਚ ਹੋਣੀ ਚਾਹੀਦੀ ਹੈ, ਕੁਝ ਨਾ ਕੁਝ ਇਨਸੈਂਟਿਵਸ ਮਿਲਣੇ ਚਾਹੀਦੇ ਹਨ ਜਿਹੜੇ ਇਹਨਾਂ ਨੂੰ ਸਪੋਰਟਸ ਵਿੱਚ ਲਾਈ ਰੱਖਣ, ਮਾੜੇ ਕੰਮਾਂ ਤੋਂ ਦੂਰ ਰੱਖਣ। ਜਦੋਂ ਆਪਾਂ ਸਿੱਖ ਸਪੋਰਟਸ ਕਲੱਬ ਸ਼ੁਰੂ ਕੀਤਾ ਹੈ ਨਾ, ਛੋਟੀ ਉਮਰ ਤੋਂ ਸ਼ੁਰੂ ਕਰਿਆ, ਕੋਈ 4 ਸਾਲ ਦਾ ਬੱਚਾ ਜਿਸ ਤਰ੍ਹਾਂ ਦਾ, ਕੋਈ 5 ਸਾਲ ਦਾ, ਕੋਈ 6 ਸਾਲ ਦਾ ਕਰਾ, ਛੋਟੀ ਉਮਰ ਤੋਂ ਸ਼ੁਰੂ ਹੋ ਜਾਂਦੇ ਹਨ। ਸੋ ਮਾਂ ਨੂੰ ਹੁੰਦਾ ਵੀ ਮੇਰਾ ਬੱਚਾ ਖੇਡਣ ਚੱਲਾ, ਹਰ ਇੱਕ ਨੂੰ ਪਿਆਰ ਹੁੰਦਾ, ਮਾਂ ਦਾ ਵੱਖਰਾ ਹੀ ਪਿਆਰ ਹੁੰਦਾ ਯਾਰ। ਕਿੱਦਾਂ ਦੱਸੀਏ, ਗੁੱਟੀ ਐਨ ਕੱਸ ਕੇ ਤੇਲ ਲਾ ਕੇ ਬੰਨੀ ਉਸ ਗੀਤੇ ਸਟੋਲਰ ਵਿੱਚ ਲੈ ਕੇ ਆ ਰਹੇ ਉਸ ਬੱਚੇ ਨੂੰ ਖਿਡਾਉਣ ਵਾਸਤੇ, ਨਾਲ ਗ੍ਰੈਂਡ ਪੇਰੈਂਟਸ ਵੀ ਆ ਰਹੇ ਹਨ, ਕਿਉਂਕਿ ਵੀ ਪੋਤਾ ਖੇਡਣ ਲੱਗਾ ਸਾਡਾ ਦੋਤਾ, ਵੀ ਖੇਡਣ ਲੱਗਾ, ਵੀ ਕੀ ਸੌਕਰ ਖੇਡਣ ਲੱਗਾ। ਸੋ ਬੱਚਾ ਕੋਈ ਘਾਹ ਪੱਟਦਾ ਹੁੰਦਾ, ਕੋਈ ਤੁਰ, ਕੋਈ ਖੜਿਆ ਹੀ ਰਹਿੰਦਾ, ਕੋਈ ਭੱਜਦਾ ਹੀ ਰਹਿੰਦਾ ਆ, ਕੋਈ ਦੂਸਰੇ ਪਾਸੇ ਨੂੰ ਭੱਜਦਾ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ, ਸਿੱਖਣ ਆਏ ਹੁੰਦੇ ਹਨ। ਸੋ ਜਦੋਂ ਗੇਮ ਖਤਮ ਹੋਈ ਤਾਂ ਬੱਚੇ ਮਾਂ ਨੇ ਤਾਂ ਕਹਿਣਾ ਹੁੰਦਾ ਵੀ ਯੂ ਡਿਡ ਗੁੱਡ, ਵਧੀਆ ਭੱਜਿਆ, ਵਧੀਆ ਦੌੜਿਆ। ਅਤੇ ਉੱਧਰੋਂ ਪਿਓ ਮਗਰ ਲੱਗਾ, ਸਾਲੇ ਨੇ ਪੈਰ ਤਾਂ ਲਾਇਆ ਨਹੀਂ ਬਾਲ ਨੂੰ, ਯਾਰ ਬਾਲ ਨੂੰ ਪੈਰ ਲਾਉਂਦੇ ਤਾਂ ਸ਼ੁਰੂਆਤ ਕੀਤੀ ਆ। ਸੋ ਇਨਕਰੇਜ, ਪੋਜ਼ਿਟਿਵ ਐਨਰਜੀ ਦਿਆ ਕਰੋ, ਗੁੱਡ ਟਰਾਈ, ਬੈਸਟ ਵਲਾ ਕੇ ਕਰਿਆ ਕਰੋ। ਸੋ ਬੱਚਿਆਂ ਦੇ ਦਿਲ 'ਤੇ ਬਹੁਤ ਕੁਝ ਬੀਤਾ ਜੋ ਕੁਝ ਤੁਸੀਂ ਕਹਿੰਦੇ ਹੋ। ਸੋ ਮੈਨੂੰ ਬੜਾ ਦੁੱਖ ਲੱਗਾ, ਅਤੇ ਉਹ ਮਾਂ ਜਿਹੜੇ ਗ੍ਰੈਂਡ ਪੇਰੈਂਟਸ ਆਏ ਤੇ ਨਾਲੇ ਮੂੰਹ 'ਤੇ ਹੱਥ ਫੇਰਨ, ਨਾਲੇ ਪਾਣੀ ਪਾਣੀ ਪਿਲਾਣ, ਜੂਸ ਪਿਲਾਣ, ਥੱਕ ਗਿਆ ਹੁਣ ਆਹ ਲੈ ਲਾ, ਪਰ ਪਿਓ ਲੈ ਇੱਕ ਘੰਟਾ ਇੱਥੇ ਲੈ ਕੇ ਆਏ, ਬਾਲ ਨੂੰ ਪੈਰ ਨਹੀਂ ਲਾਇਆ। ਸੋ ਛੋਟੀ ਉਮਰ ਵਿੱਚ ਕਈ ਪਹਿਲੇ ਸੀਜ਼ਨ ਵਿੱਚ ਬਾਲ ਨੂੰ ਪੈਰ ਵੀ ਨਹੀਂ ਲੱਗਦਾ, ਐਜ਼ ਲੌਂਗ ਐਜ਼ ਦੌੜਦੇ ਆ, ਭੱਜਦੇ ਆ, ਹੱਸਦੇ ਆ, ਖੇਡਦੇ ਆ। ਆਪਾਂ ਵੀ ਇੱਥੇ ਹੁਣ ਹਾਈਡਰੇਸ਼ਨ ਬ੍ਰੇਕ ਦਿੰਦੇ ਹਾਂ ਨਾ, ਅਸੀਂ ਵੀ ਬ੍ਰੇਕ ਦੇ ਦੀ ਸੀ, ਵੀ ਥੋੜ੍ਹੀ ਗਰਮੀ ਜ਼ਿਆਦਾ ਹੈਗੀ, 15 ਕੁ ਮਿੰਟ ਬਾਅਦ ਬ੍ਰੇਕ ਦੇ ਦੇਣੀ ਸੀਗੀ, ਅਤੇ ਕਈ ਤਾਂ ਬੱਚੇ ਮਾਂ ਦੇ ਪੱਟੇ ਵਿੱਚ ਜਾ ਕੇ ਸੌਂ ਹੀ ਜਾਂਦੇ ਸੀਗੇ, ਥੱਕ ਜਾਂਦੇ ਸੀਗੇ। ਸੋ ਇਸ ਗੇਮ ਇੰਜੋਏ ਕਰਿਆ ਕਰੋ ਫੈਮਿਲੀ ਸਮੇਤ, ਜਿਹੜੇ ਪੇਰੈਂਟਸ ਜੁੜੇ ਰਹਿੰਦੇ ਸਪੋਰਟਸ ਵਿੱਚ ਨਾ, ਉਹ ਫੈਮਿਲੀ ਦੇ ਬੜੇ ਨੇੜੇ ਰਹਿੰਦੇ ਆ, ਦੂਰ ਦੂਰ ਤੱਕ ਖੇਡਣ ਜਾਣਾ ਪੈਂਦਾ, ਵੈਨ ਵਿੱਚ ਕਾਰ ਵਿੱਚ ਭਰ ਕੇ ਜਾਂਦੇ ਹਨ ਅਤੇ ਪੂਰਾ ਵੀਕਐਂਡ ਗੇਮਾਂ 'ਤੇ ਇੰਜੋਏ ਕਰਦੇ ਹਨ। ਬਹੁਤ ਘੱਟ ਹਨ ਜਿਹੜਾ ਕੋਈ 2-2, 3-3 ਘਰ ਹੋ ਜਾਂਦੇ ਬੱਚੇ ਸਪੋਰਟਸ ਖੇਡਦੇ ਆ, ਇੱਕ ਨਾਲ ਹੀ ਸਾਰਦੇ ਹਨ ਜਿਹੜੇ ਜਾਂਦੇ ਹਨ ਗੇਮਾਂ 'ਤੇ। ਸੋ ਮਨੀ ਇਜ਼ ਨੋਟ ਐਵਰੀਥਿੰਗ, ਤੁਹਾਡਾ ਪਰਿਵਾਰ ਤੁਹਾਡੇ ਵਾਸਤੇ ਸਭ ਕੁਛ ਹੈਗਾ ਆ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਮੈਂ ਹੀ ਖਬਰਾਂ ਅੱਜ ਲੈ ਕੇ ਆਉਣੀ ਆ। ਬਾਰੀਆ ਸਾਹਿਬ ਥੋੜ੍ਹਾ ਜਿਹਾ ਬਿਜ਼ੀ ਹਨ, ਗੁਰਮੁਖ ਸਿੰਘ ਬਾਰੀਆ ਸਾਹਿਬ ਜਿਹੜਾ ਗਲਾ ਉਹਦਾ ਸਾਥ ਨਹੀਂ ਦੇ ਰਿਹਾ ਹੈਗਾ, ਅਤੇ ਗਰਾਰੇ ਮਾਰਨਗੇ ਪੂਰਾ ਵੀਕਐਂਡ, ਅਤੇ ਅਸੀਂ ਵੀ ਮਾਰਾਂਗੇ ਜ਼ਰੂਰ ਤੁਹਾਡੇ ਨਾਲ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਜਸ ਭੁੱਲਰ ਸਾਹਿਬ ਕੱਲ੍ਹ ਬਹੁਤ ਸਾਰੀਆਂ ਸੱਚੀਆਂ ਸੁਣਾ ਗਏ ਸੀਗੇ, ਦੱਸ ਗਏ ਸੀਗੇ, ਕਾਫੀ ਸਾਰੀ ਇਨਫੋਰਮੇਸ਼ਨ, ਸਾਰੇ ਸੋਸ਼ਲ ਮੀਡੀਆ 'ਤੇ ਹੋਏ ਇੰਟਰਵਿਊ ਪਈ ਹੈਗੀ ਆ। ਜਸ ਭੁੱਲਰ ਸਾਹਿਬ ਦੀ ਮੋਰਗੇਜ ਚਾਹੀਦੀ ਹੈ, ਫਸਟ ਸੈਕਿੰਡ ਥਰਡ ਮੋਰਗੇਜ ਜਾਂ ਕੋਈ ਸਲਾਹ ਲੈਣੀ ਹੋਵੇ, 416-732-2611 'ਤੇ ਗੱਲਬਾਤ ਕਰ ਲਈ, 416-732-2611 'ਤੇ ਗੱਲਬਾਤ ਕਰ ਸਕਦੇ ਹੋ। ਰੈੱਡ ਰੋਜ਼ ਕਨਵੈਨਸ਼ਨ ਸੈਂਟਰ 905-566-6000, ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਬੁੱਕ ਕਰਨਾ ਚਾਹੁੰਦੇ ਹੋ। ਬੈਂਕਰ ਹਾਲ, ਛੋਟੀ ਪਾਰਟੀ, ਵੱਡੀ ਪਾਰਟੀ, ਦੋ ਵੱਖਰੇ ਹਾਲ ਹਨ ਇਹਨਾਂ ਦੇ ਕੋਲ। ਕੋਈ ਕਨਵੈਨਸ਼ਨ ਹੈਗੀ ਉਹਦੇ ਵਾਸਤੇ ਬੁੱਕ ਕਰ ਸਕਦੇ ਹੋ, ਵਿਆਹ ਸ਼ਾਦੀ ਵਾਸਤੇ ਬੁੱਕ ਹਾਲ ਬੁੱਕ ਕਰਨਾ ਹੋਵੇ, ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਹੈਗਾ 905-565-6000 'ਤੇ ਤੁਸੀਂ ਗੱਲਬਾਤ ਕਰ ਲਿਓ। ਵੀ ਜਿਹੜੇ ਸਕੂਟਰ ਹਨ ਨਾ, ਇਲੈਕਟ੍ਰੀਕਲ ਸਕੂਟਰ, ਇਹਨਾਂ ਦੇ ਬੈਟਰੀਜ਼ ਨੂੰ ਅੱਗ ਵੀ ਬਹੁਤ ਲੱਗ ਰਹੀ ਹੈਗੀ ਆ, ਅਤੇ ਨਾਲ ਐਕਸੀਡੈਂਟ ਵੀ ਬਹੁਤ ਹੋ ਰਹੇ ਹਨ। ਸੋ ਕੋਸ਼ਿਸ਼ ਕਰੋ, ਸਪੀਡ ਬਹੁਤ ਹੁੰਦੀ ਇਹਨਾਂ ਸਕੂਟਰਾਂ ਦੀ, ਇਲੈਕਟ੍ਰੀਕਲ ਸਕੂਟਰ ਹੁੰਦੇ ਆ। ਸੋ ਗਰਮੀਆਂ ਆ ਗਈਆਂ ਹਨ, ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੋ ਜਾਣੀਆਂ। ਸਾਡੇ ਜਿਹੜੇ ਵੱਡੇ ਬੱਚੇ ਆ ਪਾਰਲੀਮੈਂਟ ਵਿੱਚ ਬੈਠੇ ਸੀਗੇ, ਰਿਸਪੈਕਟਡ MP, ਉਹ ਵੀ ਸਮਰ ਬ੍ਰੇਕ 'ਤੇ ਚਲ ਗਏ ਹਨ। ਸੋ ਜਦੋਂ ਵੀ ਕਾਰ ਡਰਾਈਵ ਵਿੱਚ ਪੁੱਲ ਕਰਨੀ ਹੈ, ਜਸਟ ਬੀ ਐਕਸਟਰਾ ਕੇਅਰਫੁਲ, ਕਿਉਂਕਿ ਬੱਚਿਆਂ ਨੇ ਸਪੀਡ ਲੈ ਕੇ ਜ਼ੂਮ ਕਰਕੇ ਭੱਜ ਜਾਣਾ ਹੈਗਾ ਆ। ਅਤੇ ਹੱਥ ਜੋੜ ਕੇ ਬੇਨਤੀ ਹੈ ਪੇਰੈਂਟਸ ਨੂੰ, ਸਮਝਾਇਆ ਕਰੋ, ਦੱਸਿਆ ਕਰੋ, ਥੋੜ੍ਹੇ ਬਹੁਤ ਡਾਇਰੈਕਸ਼ਨ ਦੇ ਅਗਰ ਮੈਨੂੰ ਪਤਾ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਫਿਰ ਵੀ ਜਸਟ ਬੀ ਕੇਅਰਫੁਲ ਮੈਂ ਇਹੀ ਕਹਿਣਾ ਚਾਹੁੰਦਾ। ਅੱਜ ਕੱਲ੍ਹ ਇਹਨਾਂ ਦੇ ਸਕੂਟਰਾਂ ਦੇ ਐਕਸੀਡੈਂਟਸ ਬਹੁਤ ਹੋ ਰਹੇ ਹਨ, ਸਪੀਡ ਵੀ ਬਹੁਤ ਹੈਗੀ ਆ ਅਤੇ ਦੁਨੀਆ ਵੀ ਬਹੁਤ ਬਿਜ਼ੀ ਹੈਗੀ, ਸੈਲਫੋਨ ਦੇਖਦੇ ਬਾਹਰ ਵਿੰਡਸ਼ੀਲ ਵੱਲ ਅਤੇ ਡਰਾਈਵਿੰਗ ਵੱਲ ਘੱਟ ਧਿਆਨ ਦਿੰਦੇ ਹਨ, ਤੋ ਕਈ ਵਾਰੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਇਹਨਾਂ ਨੇ ਪਹੁੰਚ ਜਾਣਾ, ਸਪੀਡ ਕਾਫੀ ਹੁੰਦੀ ਹੈ ਇਹਨਾਂ ਦੀ, ਜਸਟ ਬੀ ਕੇਅਰਫੁਲ ਮੈਂ ਇਹੀ ਕਹਿਣਾ ਚਾਹੁੰਦਾ ਹਾਂ। ਇੱਕ ਹੋਰ ਹੱਥ ਜੋੜ ਕੇ ਬੇਨਤੀ ਹੈ, ਤੁਹਾਡੇ ਨੇੜੇ ਜਿਹੜਾ ਪਲਾਜ਼ਾ ਹੈ ਨਾ, ਉੱਥੇ ਖੂੰਜੇ ਵਿੱਚ ਦੇਖਿਆ ਕਰੋ ਕਿਹੜੇ ਬੰਦੇ ਖੜ੍ਹੇ ਆ ਅਤੇ ਕੀ ਕਰਦੇ। ਅਸੀਂ ਸਭ ਕੁਛ ਨਹੀਂ ਕਰ ਸਕਦੇ, ਬਹੁਤ ਸਾਰੇ ਨਸ਼ੇ ਵਿਕ ਰਹੇ ਹਨ ਜਿਹੜੇ ਨਹੀਂ ਵਿਕਣੇ ਚਾਹੀਦੇ, ਖੂੰਜੇ 'ਤੇ ਖੜ੍ਹ ਜਾਂਦੇ ਹਨ, ਆਉਂਦੇ ਆ ਤੁਰਦੇ ਹੱਥ ਚੁਫਾਉਂਦੇ ਅਤੇ ਚਲੇ ਜਾਂਦੇ ਹਨ। ਨਸ਼ਾ ਬੜਾ ਮਾੜਾ ਹੈਗਾ ਆ, ਜੇ ਕੋਈ ਨਸ਼ਾ ਕਰਦਾ ਨਾ ਸ਼ਰਾਬ ਪੀਂਦਾ 25-26-30 ਸਾਲ ਦੀ ਉਮਰ 'ਚ, ਪਤਾ ਹੁੰਦਾ ਥੋੜ੍ਹਾ ਦਿਮਾਗ ਹੁੰਦਾ ਵੀ ਕਿੰਨੀ ਕੁ ਪੀਣੀ ਆ, ਕਦੋਂ ਮੈਂ ਕੰਮ 'ਤੇ ਵੀ ਜਾਣਾ ਉੱਠਣਾ ਹੈਗਾ। ਜਦੋਂ ਬੱਚੇ ਅਰਲੀ ਉਮਰ ਵਿੱਚ ਲੱਗ ਜਾਂਦੇ ਹਨ ਨਾ, ਉਹਨੂੰ ਹੋਰ ਕੁਝ ਨਹੀਂ ਸੋਚਦਾ, ਬਸ ਨਸ਼ਾ ਹੀ ਸੋਚਦਾ ਹੈਗਾ। ਉਹਨਾਂ ਪੇਰੈਂਟਸ ਨੂੰ ਪੁੱਛੋ ਜਿਹੜੇ ਰਾਤ ਦਿਨ ਹੱਥ ਜੋੜ ਕੇ ਅਰਦਾਸਾਂ ਕਰਦੇ ਹਨ ਵੀ ਸਾਡੇ ਬੱਚੇ ਨੂੰ ਇਸ ਮਾੜੇ ਰੋਗ ਤੋਂ ਬਚਾ ਲਵੋ। ਜੀ ਹਾਂ, ਮੈਟਰੋ ਇਮੀਗ੍ਰੇਸ਼ਨ ਤੋਂ ਸੁਰੇਸ਼ ਗੁਪਤਾ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ। ਟੈਂਪਰਰੀ ਰੈਜ਼ੀਡੈਂਸੀ ਐਪਲੀਕੇਸ਼ਨ, ਪਰਮਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ, ਜਾਂ ਕੋਈ ਰਿਫਿਊਜੀ ਕਲੇਮ ਹੋਵੇ, ਸਪਾਊਸਲ ਕਲੇਮ ਹੋਵੇ, ਐਕਸਪ੍ਰੈਸ ਐਂਟਰੀ, PNP, LAMI ਦਾ ਕੋਈ ਜਾਣਕਾਰੀ ਲੈਣੀ ਹੋਵੇ, ਤਾਂ ਸੁਰੇਸ਼ ਗੁਪਤਾ ਸਾਹਿਬ ਕੋਲ 25 ਸਾਲ ਦਾ ਐਕਸਪੀਰੀਅੰਸ ਹੈਗਾ। 905-600-73-1200 'ਤੇ ਸੰਪਰਕ ਕਰ ਲਿਓ, 23-55 ਡੇਅਰੀ ਰੋਡ 'ਤੇ ਹਨ ਸੁਰੇਸ਼ ਗੁਪਤਾ ਸਾਹਿਬ ਜੀ। ਮੈਂ ਖਬਰਾਂ ਬਹੁਤ ਸਾਰੀਆਂ ਤੁਹਾਡੇ ਵਾਸਤੇ ਲੈ ਕੇ ਆਉਣੀ, ਖਬਰਾਂ 'ਤੇ ਨਜ਼ਰ ਰੱਖਾਂਗੇ ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ। ਇੱਕ ਤਾਂ ਸਾਡੇ ਜਿਹੜੀ ਆ ਪਾਰਲੀਮੈਂਟ ਉਹ ਸ਼ਟਡਾਊਨ ਹੋ ਗਈ ਆ, ਸਮਰ ਬ੍ਰੇਕ ਵਾਸਤੇ ਚਲ ਗਏ ਹਨ, ਤੋ ਸਮਰ ਬ੍ਰੇਕ ਤੇ ਪਹੁੰਚ ਗਏ, ਹੁਣ ਤੁਹਾਡੇ ਕੋਲ ਮੌਕਾ ਹੋਣਾ, ਕਿਉਂਕਿ ਇਹਨਾਂ ਨੇ ਬਾਰਬਿਕਿਊ ਤੇ ਪਹੁੰਚਣਾ, ਇਹਨਾਂ ਨੇ ਆਫਿਸ ਵਿੱਚ ਬੈਠੇ ਹੋ, ਤੁਸੀਂ ਸਵਾਲਾਂ ਦੇ ਜਵਾਬ ਤੁਸੀਂ ਖੁਦ ਲੈ ਸਕਦੇ ਹੋ ਵੀ ਮੈਨੂੰ ਇਸ ਚੀਜ਼ ਦਾ ਫਿਕਰ ਹੈਗਾ ਵੀ ਤੁਸੀਂ ਇਸ ਬਾਰੇ ਕੀ ਕਰ ਰਹੇ ਹੋ, ਜਾਂ ਆਹ ਬਿੱਲ ਪਾਸ ਕੀਤਾ ਮੈਨੂੰ ਥੋੜ੍ਹਾ ਐਕਸਪਲੇਨ ਕਰੋ। ਅਸੀਂ ਵੀ ਰੂਬੀ ਸਰੋਤਾਂ ਨੂੰ ਲੈ ਕੇ ਆਵਾਂਗੇ ਏਅਰ 'ਤੇ ਵੱਖ ਵੱਖ ਟਾਈਮ ਦੇ, ਸਾਰੇ ਜਿਹੜੇ ਬਿੱਲ ਪਾਸ ਕੀਤੇ ਆ ਇਹਨਾਂ ਨੇ ਉਹਨਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਸੋ ਫੀਫਾ ਵਰਲਡ ਕੱਪ ਦੇ ਇਤਿਹਾਸਿਕ ਇੱਕ ਜਿੱਤ ਪ੍ਰਾਪਤ ਕੀਤੀ ਆ ਕੈਨੇਡਾ ਨੇ, ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ, ਜਿਹੜੀ ਕਤਰ ਨੂੰ 6-0 'ਤੇ ਵੱਡੇ ਫਰਕ ਨਾਲ ਹਰਾਇਆ, 6-0 'ਤੇ ਹਰਾਇਆ ਗਿਆ। ਵਧੀਆ ਮੈਚ ਚੱਲ ਰਿਹਾ, ਤੁਸੀਂ ਪਸੰਦ ਕਰਦੇ ਹੋ, ਦੇਖਦੇ ਹੋ, ਦੇਖਣੇ ਵੀ ਚਾਹੀਦੇ ਹਨ। ਇਸਦੇ ਨਾਲ ਨਾਲ ਇੱਕ ਸੈਡ ਜਿਹੜੀ ਨਿਊਜ਼ ਸੀਗੀ, ਕੱਲ੍ਹ ਜਿਹੜਾ ਹੋਇਆ ਸੀਗਾ ਫਿਊਨਰਲ ਟਰਨ ਬੱਲੀ ਦਾ, ਉਹ ਆਪਣੇ ਇਮੋਸ਼ਨਲ ਫਿਊਨਰਲ ਸੀਗਾ, ਅਤੇ ਕਹਿੰਦੇ ਵੀ ਤਰਨ ਬੱਲੀ ਰਿਮੈਂਬਰ ਫੋਰ ਹਿਸ ਸੈਲਫਨੈਸ ਕਰੇਜ, ਕਾਫੀ ਇਮੋਸ਼ਨ ਨਾਲ ਹੋ ਗਈ ਸੀ ਉਹਦੀ ਫੈਮਿਲੀ, ਸਪੈਸ਼ਲੀ ਉਹਨਾਂ ਦੀ ਮਿਸਿਸ ਆ। ਸੋ ਸਰਵਿਸ ਜਿਹੜੀ ਉਹ ਹੈਲਡ ਕੀਤੀ ਗਈ ਮਿਸਿਸ ਅਗਰ ਸਪੋਰਟਸ ਐਂਟਰਟੇਨਮੈਂਟ ਸੈਂਟਰ ਦੇ ਵਿੱਚ। ਓਰੀਜਨਲੀ ਫਾਰਮ ਬਰੈਂਪਟਨ ਸੀਗੇ, ਜੇਮਸ ਬੇ ਡਿਟੈਚਮੈਂਟ ਨਾਲ ਸੀਗੇ, ਇੱਥੇ ਅਟੈਂਪਟਿੰਗ ਟੂ ਸਟੋਪ ਅ ਵਹੀਕਲ ਇਨ ਹਰਸ ਅੰਟੇਰੀਓ, 950 ਕਿਲੋਮੀਟਰ ਨੌਰਥ ਆਫ ਟੋਰਾਂਟੋ, ਜਿੱਥੇ ਉਹ ਇੱਕ ਮੈਂਟਲ ਸਿਕਨੈਸ ਸੀ ਬੰਦੇ ਨੂੰ, ਗੱਡੀ ਵੱਜੀ ਅਤੇ ਹੀ ਵਾਜ਼ ਕਿਲਡ ਵਾਈਲ ਔਨ ਡਿਊਟੀ। ਸੋ ਬਹੁਤ ਸਾਰੇ ਲੋਕਾਂ ਨੇ ਇਸ ਬੱਚੇ ਨੂੰ, ਇਸ ਸੋਲਜਰ ਨੂੰ, ਇਸ ਪੁਲਿਸ ਆਫਿਸਰ ਨੂੰ ਔਨਰ ਕੀਤਾ, ਇਸ ਇਨਸਾਨ ਨੂੰ ਔਨਰ ਕੀਤਾ ਵੀ ਤੁਸੀਂ ਸਾਡੀ ਪ੍ਰੋਟੈਕਸ਼ਨ ਵਾਸਤੇ ਇੰਨਾ ਕੁਛ ਕਰਦੇ ਹੋ, ਕਰਨਾ ਵੀ ਚਾਹੀਦਾ। ਧੰਨਵਾਦ ਜਿਹੜੇ ਪਹੁੰਚੇ ਸੀ ਉੱਥੇ ਆ, ਅਤੇ ਇਹੀ ਆ ਬਸ, ਹੁਣ ਭਾਣਾ ਮੈਂ ਉਹਨਾਂ ਦਾ ਬਲ ਬਖਸ਼ਦੇ ਹਾਂ, ਅਤੇ ਮਾਪੇ ਨੂੰ ਅਤੇ ਫੈਮਿਲੀ ਨੂੰ ਥੋੜ੍ਹਾ ਸਟਰੋਂਗ ਕਰੇ ਇਹ ਸੱਚੇ ਪਾਤਸ਼ਾਹ ਵਾਹਿਗੁਰੂ। ਕੰਮ ਬੜਾ ਔਖਾ ਹੁੰਦਾ ਆ, ਉਮਰ ਭਰ ਪਰਿਵਾਰ ਖੇਲਣ ਜਾਂਦਾ ਹੈਗਾ, ਸੋਚਦਾ ਜੀ ਸਾਡਾ ਬੱਚਾ ਐਡਾ ਵੱਡਾ ਹੁੰਦਾ, ਐਡਾ ਹੁਣ ਆਹ ਕਰਨਾ ਸੀਗਾ, ਹੁਣ ਆਹ ਕਰਨਾ ਸੀਗਾ। ਉੱਧਰੋਂ ਮੋਨਾ ਮਹਿੰਗੀ ਨਾਲ ਵੀ ਆਪਾਂ ਗੱਲਬਾਤ ਕਰੇ, ਮੋਨਾ ਮਹਿੰਗੀ ਦੀ ਕਾਲ ਐਕਚੁਲੀ ਆ ਗਈ ਹੈਗੀ ਆ। ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਹਾਂ, ਅਸੀਂ ਵੀ ਤੁਹਾਡੇ ਵਾਂਗੂ ਹਾਂ, ਮੈਂ ਵੀ ਇਹਨਾਂ ਨੂੰ ਕਹੂੰਗਾ ਮੇਰੀ ਵੀ ਇੰਸ਼ੋਰੈਂਸ ਆ ਕੇ ਚੈੱਕ ਕਰ ਲੈਣ, ਕਿਉਂਕਿ ਲੈ ਲਈਦੀ ਹੈ, ਕਈ ਵਾਰੀ ਪਈ ਰਹਿੰਦੀ ਹੈਗੀ ਆ। ਸੋ ਤੁਸੀਂ ਕਿਹਦੇ ਕੋਲ ਲਈ ਆ, ਕਦੋਂ ਲਈ ਆ, ਕੀ ਐਮਰਜੈਂਸੀ ਨੰਬਰ ਹੈਗਾ, ਜੇ ਕੋਈ ਪ੍ਰੋਬਲਮ ਆ ਜਾਵੇ ਤਾਂ ਕਿੰਨੀ ਕੁ ਲੈਣੀ ਚਾਹੀਦੀ, ਹਰ ਇੱਕ ਦਾ ਵੱਖਰਾ ਪੈਕੇਜ ਮਿਲਦਾ ਹੈਗਾ ਪਰਿਵਾਰ ਦੇ ਸਮੇਤ, ਬਾਕੀ ਤੁਸੀਂ ਕਿੰਨਾ ਕੁ ਸਪੈਂਡ ਕਰ ਰਹੇ ਹੋ, ਕਦੇ ਫੋਰਸ ਨਹੀਂ ਕੀਤਾ ਜਾਂਦਾ, ਪਰ ਸਮਝਾਇਆ ਜਾਂਦਾ ਵੀ ਆਹ ਕੁਝ ਤੁਹਾਨੂੰ ਮਿਲ ਸਕਦਾ ਹੈਗਾ। ਇਨਸ਼ੋਰੈਂਸ ਦੇ ਫੀਲਡ ਵਿੱਚ ਮਾਹਰ ਹਨ ਮੋਨਾ ਮਹਿੰਗੀ ਜੀ, ਪ੍ਰੋਫੈਸ਼ਨਲ ਹਨ। insurancefouryou.ca ਤੇ ਜਾ ਕੇ ਵਧੇਰੇ ਜਾਣਕਾਰੀ ਲੈ ਲੈਣੀ ਹੈਗੀ। ਇਸ ਵੇਲੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਜ਼ਰੂਰ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਮਾਰਨਿੰਗ, ਮਿਹਨਤ ਦੇ ਫਲ ਮਿਲਦੇ ਹਨ, ਮਿਹਨਤ ਕਰੋਗੇ ਸਵੇਰੇ ਉੱਠ ਕੇ ਰਾਤ ਤੱਕ, ਆਵਾਜ਼ਾਂ ਗੂੰਜਦੀਆਂ ਹੀ ਰਹਿੰਦੀਆਂ ਹਨ। ਆਪਣੇ ਬਿਜ਼ਨਸ ਨੂੰ ਜਿੱਥੇ ਪ੍ਰਮੋਟ ਕਰਦੇ ਹੋ, ਵੱਡੀ ਸੇਵਾ ਵੀ ਹੁੰਦੀ ਹੈ ਲੋਕਾਂ ਨੂੰ ਸਮਝਾਉਣਾ ਅਤੇ ਦੱਸਣਾ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰ ਸਕਦੇ ਹੋ। ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰ ਵੀਜ਼ਾ ਜਾਂ ਕੋਈ ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਮੈਂ ਨੰਬਰ ਪਹਿਲੇ ਦੇ ਦਿੰਦਾ 416-509-1509 'ਤੇ ਗੱਲਬਾਤ ਕਰ ਲੈਣੀ ਆ। ਆਪਣੇ ਕੋਲ ਤੁਹਾਡੇ ਕੋਲ ਆਪਣਾ ਕੋਈ ਪੈਕੇਜ ਹੈਗਾ ਇੰਸ਼ੋਰੈਂਸ ਦਾ, ਉਹ ਦਿਖਾ ਸਕਦੇ ਹੋ। ਸਮੋਨਾ ਜੀ ਆਪਣੀ ਪਹਿਲਾਂ ਸਾਰੀ ਬਿਜ਼ਨਸ ਬਾਰੇ ਜਾਣਕਾਰੀ ਦੇ ਦੇਵੋ, ਜੇ ਕੋਈ ਤੁਹਾਡੇ ਨਾਲ ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ ਬਣਨਾ ਵੀ ਚਾਹੁੰਦਾ, ਤੁਸੀਂ ਰੱਖ ਰਹੇ ਹੋ ਕਿੰਨੇ ਰੱਖ ਰਹੇ ਹੋ ਉਹ ਵੀ ਦੱਸ ਦਿਓ। ਜੇ ਕਿਸੇ ਕੋਲ, ਮੈਂ ਸਦਾ ਹੀ ਕਹਿੰਦਾ ਹੁੰਦਾ ਜਿਹੜੀ ਐਜੂਕੇਸ਼ਨ ਲੈਣੀ ਬੜੀ ਜ਼ਰੂਰੀ ਹੈ। ਸਾਡੇ ਮੇਰੇ ਕੋਲ ਰੀਅਲ ਸਟੇਟ ਦਾ ਵੀ ਲਾਇਸੈਂਸ ਹੈਗਾ, ਆਪਣੇ ਕੋਲ ਇੰਸ਼ੋਰੈਂਸ ਦਾ ਵੀ ਲਾਇਸੈਂਸ ਹੈਗਾ ਆ। ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ ਕਦੋਂ ਕਰਨਾ, ਪਰ ਐਜੂਕੇਸ਼ਨ ਲੈਣੀ ਬੜੀ ਜ਼ਰੂਰੀ ਹੁੰਦੀ ਆ। ਪਰ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ, ਮੋਨਾ ਮਹਿੰਗੀ ਟੀਮ ਨੂੰ ਜੁਆਇਨ ਕਰੋ। ਆਪਣੇ ਬਿਜ਼ਨਸ ਬਾਰੇ ਤੇ ਕਿਸੇ ਨੇ ਜੁਆਇਨ ਕਰਨਾ ਹੋਵੇ ਕਿੱਦਾਂ ਕਰ ਸਕਦੇ ਹੋ?
2: ਬਿਲਕੁਲ ਬਲਜਿੰਦਰ ਜੀ, ਜਿੱਦਾਂ ਕਿ ਸਾਡੇ ਨਾਲ ਮੋਰ ਦੈਨ 60 ਐਡਵਾਈਜ਼ਰਸ ਦੀ ਟੀਮ ਜੁੜੀ ਹੋਈ ਹੈ ਇਸ ਟਾਈਮ ਤੇ ਇੰਸ਼ੋਰੈਂਸ ਫੋਰ ਯੂ ਦੀ ਆਫਿਸ ਦੇ ਵਿੱਚ। ਸੋ ਡੈਫੀਨੇਟਲੀ ਸਾਡੇ ਲਿਸਨਰ, ਸਾਡੀ ਕਮਿਊਨਿਟੀ ਦੇ ਵਿੱਚ ਕੋਈ ਵੀ ਪਰਸਨ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦਾ ਹੈ, ਜ਼ਰੂਰ ਆ ਸਕਦੇ ਹੋ ਜੀ। ਬਹੁਤ ਹੀ ਰਿਵਾਰਡਿੰਗ ਇੰਡਸਟਰੀ ਹੈਗੀ ਹੈ, ਐਂਡ ਸਭ ਨਾਲੋਂ ਵਧੀਆ ਚੀਜ਼ ਇਹ 'ਚ ਇਹਦੇ ਵਿੱਚ ਮੈਨੂੰ ਜੋ ਲੱਗਦੀ ਹੈਗੀ ਹੈ ਕਿ ਜੋ ਅਸੀਂ ਕੰਮ ਕਾਰ ਆਪਣੇ ਡੇਲੀ ਲਾਈਫ ਲਈ ਬਿਜ਼ਨਸ ਕਰਨਾ ਹੁੰਦਾ ਉਹ ਤਾਂ ਡੈਫੀਨੇਟਲੀ ਕਰਦੇ ਹੀ ਕਰਦੇ ਹੋ, ਪਰ ਨਾਲ ਦੀ ਨਾਲ ਇੱਕ ਸੋਸ਼ਲ ਸਰਵਿਸ ਮੈਂ ਕਹੂੰਗੀ ਕਿ ਇੱਕ ਕਮਿਊਨਿਟੀ ਦੀ ਸੇਵਾ ਜ਼ਰੂਰ ਹੋ ਜਾਂਦੀ ਹੈਗੀ ਹੈ। ਕਿਉਂਕਿ ਹੁਣ ਇਸ ਟਾਈਮ ਤੇ ਕਾਫੀ ਵਾਰ ਬਲਜਿੰਦਰ ਜੀ ਅਸੀਂ ਦੇਖਦੇ ਹਾਂ, ਜਿੱਦਾਂ ਕਿ ਇਸ ਵੀਕ ਵੀ ਮੈਂ ਹੁਣ ਇੱਕ ਫੈਮਿਲੀ ਨੂੰ ਚੈੱਕ ਹੈਂਡ ਓਵਰ ਕੀਤਾ ਹੈਗਾ, ਅਨਫੋਰਚੁਨੇਟਲੀ ਉਹਨਾਂ ਦੇ ਹਸਬੈਂਡ ਪਾਸ ਅਵੇ ਹੋ ਗਏ। ਸੋ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਕੀ ਹੈਗਾ ਕਿ ਨੋ ਮੈਟਰ, ਜੋ ਹੋਣਾ ਉਹ ਤਾਂ ਹੋਣਾ ਹੀ ਹੋਣਾ, ਆਪਾਂ ਉਸਨੂੰ ਰੋਕ ਨਹੀਂ ਸਕਦੇ ਹੈਗੇ ਹਾਂ। ਪਰ ਜਦੋਂ ਇੱਕ ਫਾਈਨੈਂਸ਼ੀਅਲ ਸਪੋਰਟ ਆਪਾਂ ਇੰਸ਼ੋਰੈਂਸ ਕੰਪਨੀ ਵੱਲੋਂ ਦਵਾ ਕੇ ਦਿੰਦੇ ਹੈਗੇ ਹਾਂ ਫੈਮਿਲੀ ਨੂੰ, ਉਸ ਟਾਈਮ ਤੇ ਬਹੁਤ ਹੀ ਇੱਕ ਪੀਸ ਆਫ ਮਾਇੰਡ, ਬਹੁਤ ਸੈਟਿਸਫੈਕਸ਼ਨ ਹੁੰਦੀ ਹੈਗੀ ਹੈ ਕਿ ਐਟਲੀਸਟ ਇੱਕ ਫੈਮਿਲੀ ਦੀ ਹੈਲਪ ਆਊਟ ਕੀਤੀ ਹੈ। ਜਿਸ ਫੈਮਿਲੀ ਦੇ ਵਿੱਚ ਬੱਚੇ ਨੇ ਛੋਟੇ, ਸਪਾਊਸ ਨੂੰ ਵੀ ਉਸ ਟਾਈਮ ਤੇ ਬਹੁਤ ਜ਼ਰੂਰਤ ਹੁੰਦੀ ਹੈ। ਓਬਵੀਅਸਲੀ ਹੈ ਕਿ ਇਮੋਸ਼ਨਲੀ ਪਰਸਨ ਬਹੁਤ ਹਰਟ ਹੁੰਦਾ, ਪਰ ਫਾਈਨੈਂਸ਼ਲੀ ਇੱਕ ਸਪੋਰਟ ਮਿਲ ਜਾਂਦੀ ਹੈਗੀ ਹੈ ਐਟਲੀਸਟ। ਸੋ ਇਹ ਨਾਲ ਦੀ ਨਾਲ ਹੁਣ ਜਿੱਦਾਂ ਕਿ RESP ਦਾ ਟਾਈਮ ਹੈਗਾ, ਬੱਚਿਆਂ ਦੇ ਪੈਸਿਆਂ ਦੇ ਵਿਦਡਰੋਲਸ ਹੋ ਰਹੇ ਨੇ, ਉਹਨਾਂ ਨੇ ਯੂਨੀਵਰਸਿਟੀ ਜਾਣਾ, ਕਾਲਜ ਜਾਣਾ। ਸੋ ਇਸੇ ਕਰਕੇ ਮੈਂ ਕਹਿੰਦੀ ਹਾਂ ਕਿ ਜਦੋਂ ਵੀ ਕਦੇ ਏਦਾਂ ਦੀ ਕੋਈ ਸਿਚੁਏਸ਼ਨ ਹੁੰਦੀ ਹੈ, ਚਾਹੇ ਉਹਨਾਂ ਨੇ ਗਰੋਥ ਵੱਲ ਨੂੰ ਜਾਣਾ, ਚਾਹੇ ਕੋਈ ਰੱਬ ਨਾ ਕਰੇ ਕੋਈ ਏਦਾਂ ਦੀ ਮਿਸਹੈਪ ਹੋਈ ਹੈ, ਉਸ ਟਾਈਮ ਤੇ ਜਿਹੜੀ ਫਾਈਨੈਂਸ਼ੀਅਲ ਸਪੋਰਟ ਆਪਾਂ ਦਵਾਉਂਦੇ ਹਾਂ ਇੰਸ਼ੋਰੈਂਸ ਕੰਪਨੀਜ਼ ਵੱਲੋਂ, ਉਹ ਇੱਕ ਸੋਸ਼ਲ ਸਰਵਿਸ ਦੀ ਤਰ੍ਹਾਂ ਹੋ ਜਾਂਦੀ ਹੈ। ਸੋ ਇਸੇ ਕਰਕੇ ਜੇ ਸਾਡੀ ਕਮਿਊਨਿਟੀ ਦੇ ਵਿੱਚੋਂ ਕੋਈ ਵੀ ਪਰਸਨ ਇਸ ਟਾਈਮ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਨੇ, ਡੈਫੀਨੇਟਲੀ LLQP ਦਾ ਲਾਇਸੈਂਸ ਜਿਹੜਾ ਹੈਗਾ ਉਹਦੇ ਲਈ ਪੂਰੀ ਗਾਈਡੈਂਸ ਕਰੀ ਦੀ ਹੈਗੀ ਹੈ, ਗਾਈਡੈਂਸ ਪ੍ਰੋਵਾਈਡ ਕਰੀ ਦੀ ਹੈ, ਤਾਂ ਕਿ ਤੁਸੀਂ ਇਸਦੇ ਲਈ ਉਸਨੂੰ ਪਾਸ ਕਰਕੇ ਜੁਆਇਨ ਕਰ ਸਕੋ। ਨੋ ਮੈਟਰ ਕਿ ਤੁਸੀਂ ਇਸ ਟਾਈਮ ਫੁੱਲ ਟਾਈਮ ਪਾਰਟ ਟਾਈਮ ਵੀ ਸ਼ੁਰੂ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਅਸੀਂ ਐਡਵਾਈਜ਼ਰਸ ਹਾਇਰ ਕਰ ਰਹੇ ਹੈਗੇ ਹਾਂ ਤੇ ਤੁਹਾਨੂੰ ਸਪੋਰਟ ਵੀ ਕਰਦੇ ਹਾਂ। ਈਵਨ ਕਿ ਕਈ ਵਾਰ ਹੁੰਦਾ ਕਿ LLQP ਦਾ ਲਾਇਸੈਂਸ ਲਿੱਤਾ ਸੀਗਾ ਕਿਸੇ ਹੋਰ ਬ੍ਰੋਕਰੇਜ ਦੇ ਨਾਲ, ਉੱਥੇ ਤੁਹਾਨੂੰ ਸਪੋਰਟ ਨਹੀਂ ਮਿਲ ਪਾਈ ਤੇ ਆਪਣਾ ਚੇਂਜ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਤੁਸੀਂ ਟ੍ਰਾਂਸਫਰ ਵੀ ਕਰ ਸਕਦੇ ਹੈਗੇ ਹੋ, ਤੁਹਾਨੂੰ ਅਸੀਂ ਟ੍ਰਾਂਸਫਰ ਕਰਕੇ ਲਿਆ ਸਕਦੇ ਹੁੰਦੇ ਹੈਗੇ ਆਪਣੇ ਵੱਲ, ਤਾਂ ਕਿ ਤੁਸੀਂ ਪੂਰਾ ਪ੍ਰੋਫੈਸ਼ਨਲਿਜ਼ਮ ਦੇ ਨਾਲ ਪੂਰੀ ਸਪੋਰਟ ਦੇ ਨਾਲ ਤੁਸੀਂ ਕੰਮ ਕਰ ਸਕੋ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਚਾਹੀਦੀ ਹੈ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਦੇ ਬਾਰੇ, ਪਰਸਨਲ ਇੰਸ਼ੋਰੈਂਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਾਫੀ ਵਾਰ ਸਾਨੂੰ ਸੁਣਨ ਨੂੰ ਵੀ ਇਹ ਵੀ ਆ ਜਾਂਦੇ ਕਿਸੇ ਕਿਸੇ ਫੈਮਿਲੀ ਦੇ ਵੱਲੋਂ ਕਿ ਸਾਨੂੰ ਤਾਂ ਜੋਬ ਤੋਂ ਕਵਰੇਜ ਹੈਗੀ ਹੈ, ਜੋਬ ਤੋਂ ਇੰਸ਼ੋਰੈਂਸ ਹੈਗੀ ਹੈ, ਤਾਂ ਸ਼ਾਇਦ ਸਾਨੂੰ ਲੋੜ ਨਹੀਂ ਪੈਣੀ। ਤਾਂ ਉਸ ਚੀਜ਼ ਦੇ ਵਿੱਚ ਮੈਂ ਜ਼ਰੂਰ ਕਲੀਅਰ ਕਰਨਾ ਚਾਹੂੰਗੀ ਕਿ ਜਿਹੜੀ ਜੋਬ ਤੋਂ ਤੁਹਾਨੂੰ ਕਵਰੇਜ ਹੁੰਦੀ ਹੈ, ਜਸਟ ਡਰੱਗ ਐਂਡ ਡੈਂਟਲ ਪਲਾਨਸ ਹੁੰਦੇ ਨੇ, ਉਹਦੇ ਵਿੱਚ ਤੁਹਾਨੂੰ ਮੈਡੀਕੇਸ਼ਨਸ ਕਵਰ ਹੋ ਜਾਣਗੀਆਂ, ਫਿਜ਼ੀਓਥੈਰੇਪੀ ਕਵਰ ਹੋ ਜਾਊ, ਡੈਂਟਲ ਦਾ ਕਵਰ ਹੋ ਜਾਊ। ਪਰ ਜੇ ਲਾਈਫ ਇੰਸ਼ੋਰੈਂਸ ਦੀ ਗੱਲ ਕਰੋਗੇ ਤਾਂ ਜਸਟ 1 ਈਅਰ ਦੀ ਸੈਲਰੀ ਕਵਰ ਹੁੰਦੀ ਹੈ। ਜੇ ਤੁਸੀਂ ਇਸ ਟਾਈਮ ਤੇ $50,000 ਕਮਾ ਰਹੇ ਹੈਗੇ ਹੋ ਸਾਲ ਦੇ ਵਿੱਚ, ਤਾਂ ਉਨੀ ਕਵਰੇਜ ਹੀ ਹੈਗੀ ਹੈ। ਔਨ ਦੀ ਅਦਰ ਹੈਂਡ ਜੇ ਆਪਾਂ ਦੇਖੀਏ ਆਪਣੀਆਂ ਲਾਇਬਿਲਟੀਜ਼ ਦੇ ਉੱਤੇ, ਆਪਣੀਆਂ ਮੋਰਗੇਜਿਸ ਦੇ ਉੱਤੇ, ਉਹ ਆਪਾਂ 1-2 ਮਿਲੀਅਨ ਦੀਆਂ ਚੱਕੀਆਂ ਹੋਈਆਂ ਹੁੰਦੀਆਂ ਨੇ। ਸੋ ਉਸ ਟਾਈਮ ਤੇ ਇਹ ਦੇਖ ਲਓ ਕਿ ਰੱਬ ਨਾ ਕਰੇ ਜੇ ਕਿਤੇ ਲੋੜ ਪੈਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਫੈਮਿਲੀ ਨੇ ਸਰਵਾਈਵ ਕਰਨਾ ਹੈਗਾ।
0: ਪਿੱਛੇ ਰੋਕਦਾ, ਤੁਸੀਂ ਨਾ ਮੋਰਗੇਜ ਇੰਸ਼ੋਰੈਂਸ ਦੀ ਗੱਲਬਾਤ ਕੀਤੀ ਆ, ਜੇ ਬੰਦੇ ਕੋਲ 8 ਲੱਖ ਦੀ 7 ਲੱਖ ਦੀ ਮੋਰਗੇਜ ਕੋਈ ਮੋਰਗੇਜ ਇੰਸ਼ੋਰੈਂਸ ਕਰਵਾ ਲੈਂਦਾ ਕੀ ਸਾਰੀ ਕਵਰ ਹੋ ਜਾਂਦੀ ਹੈਗੀ? ਕਿੱਦਾਂ ਹੁੰਦਾ ਇਹ ਸਿਸਟਮ ਬਾਰੇ ਦੱਸ ਦੇਵੋ।
2: ਬਿਲਕੁਲ ਜੀ, 100% ਪੂਰੀ ਕਵਰ ਹੁੰਦੀ ਹੈ, ਕਿਉਂਕਿ ਤੁਹਾਡੀ ਇਹ ਪਰਸਨਲ ਮੋਰਗੇਜ ਇੰਸ਼ੋਰੈਂਸ ਹੁੰਦੀ ਹੈ ਜਦੋਂ ਅਸੀਂ ਤੁਹਾਡੀ ਪਾਲਿਸੀ ਕਰਦੇ ਹਾਂ। ਅੱਜ ਦੀ ਡੇਟ ਦੇ ਵਿੱਚ ਤੁਹਾਡੀ ਜੋ ਵੀ ਮੋਰਗੇਜ ਹੈ, ਲੈਟਸ ਸੇ 8 ਲੱਖ ਦੀ ਹੈ, 1 ਮਿਲੀਅਨ ਦੀ, ਉਹਨੇ ਕਵਰੇਜ ਕਰਵਾ ਲਿੱਤੀ, ਡਾਊਨ ਦਾ ਰੋਡ 5 ਸਾਲ 10 ਸਾਲ ਡਾਊਨ ਦਾ ਰੋਡ ਤੁਹਾਡੀ ਮੋਰਗੇਜ ਜ਼ਰੂਰ ਘੱਟ ਗਈ ਹੈ, ਪਰ ਇੰਸ਼ੋਰੈਂਸ ਦੀ ਕਵਰੇਜ ਉਨੀ ਹੀ ਰਹੂਗੀ। ਚਾਹੇ ਤੁਸੀਂ ਘਰ ਚੇਂਜ ਕਰ ਲਿੱਤਾ, ਮੋਰਗੇਜ ਦੀ ਕਵਰੇਜ ਜਿੰਨੀ ਲਿੱਤੀ ਸੀ ਪਰਸਨਲ, ਕਿਉਂਕਿ ਪਰਸਨਲ ਪਾਲਿਸੀ ਹੈ, ਇਹਦਾ ਘਰ ਦੇ ਨਾਲ ਕੋਈ ਲਿੰਕ ਨਹੀਂ ਹੋਣਾ, ਕੱਲ ਨੂੰ ਬੈਂਕ ਚੇਂਜ ਕਰ ਲੈਂਦੇ ਹੋ ਮੋਰਗੇਜ ਦੇ ਲਈ, ਅੱਜ ਟੀ ਡੀ ਦੇ ਨਾਲੋਂ ਕੱਲ ਨੂੰ ਸੀ ਆਈ ਬੀ ਸੀ ਦੇ ਨਾਲੋਂ, ਤੁਹਾਡੀ ਇੰਸ਼ੋਰੈਂਸ ਸੇਮ ਚੱਲੀ ਜਾਣੀ ਹੈ, ਕਿਉਂਕਿ ਤੁਸੀਂ ਇੱਕ ਵਾਰ ਲੋਕ ਇਨ ਕਰ ਲਿੱਤੀ, ਚਾਹੇ 25 ਸਾਲ ਦੇ ਲਈ, 30 ਸਾਲ ਦੇ ਲਈ, ਕਿੰਨੇ ਟਾਈਮ ਲਈ ਕੀਤੀ ਹੈਗੀ, ਓਨੇ ਟਾਈਮ ਤੱਕ ਤੁਹਾਨੂੰ ਉਹਨੇ ਪੂਰਾ 100% ਕਵਰ ਕਰਨਾ ਹੈ। ਐਂਡ ਬਲਜਿੰਦਰ ਜੀ, ਸਭ ਨਾਲੋਂ ਵੱਡਾ ਬੈਨੀਫਿਟ ਤਾਂ ਮੈਂ ਕਹੂੰਗੀ ਪਰਸਨਲ ਮੋਰਗੇਜ ਇੰਸ਼ੋਰੈਂਸ ਦਾ ਇਹ ਆ ਜਾਂਦਾ ਹੈ, ਕਿਉਂਕਿ ਆਪਾਂ ਜਿੰਨੀ ਵੀ ਦੌੜ ਭੱਜ ਕਰ ਰਹੇ ਹਾਂ ਸਾਰਾ ਕੁਛ ਫੈਮਿਲੀ ਦੇ ਲਈ ਕਰ ਰਹੇ ਹਾਂ। ਐਂਡ ਜੇ ਏਦਾਂ ਦੀ ਕੋਈ ਵੀ ਸਿਚੁਏਸ਼ਨ ਆਉਂਦੀ ਹੈ ਤਾਂ ਉਸ ਟਾਈਮ ਤੇ ਫੈਮਿਲੀ ਨੂੰ ਹੀ, ਜਿਹਦਾ ਵੀ ਨਾਮ ਤੁਸੀਂ ਬੈਨੀਫਿਸ਼ਰੀ ਵਿੱਚ ਰੱਖਿਆ ਹੋਊਗਾ, ਚਾਹੇ ਸਪਾਊਸ, ਪੇਰੈਂਟਸ, ਬੱਚੇ, ਜਿਹਦਾ ਵੀ ਨਾਮ ਲਿਖਿਆ, ਕਿੰਨੇ ਪਰਸੈਂਟ ਲਿਖਿਆ, ਉਹਨਾਂ ਦਾ ਹੀ ਚੈੱਕ ਉਹਨਾਂ ਨੂੰ ਮਿਲ ਜਾਣਾ। ਸੋ ਤੁਹਾਡਾ ਕੋਈ ਵੀ ਮੋਰਗੇਜ ਦਾ ਪਰੂਫ ਉਸ ਟਾਈਮ ਤੇ ਨਹੀਂ ਦੇਖਿਆ ਜਾਣਾ। ਸੋ ਮੇਕ ਸ਼ੋਰ ਕਰੋ ਕਿ ਜੇ ਹਜੇ ਵੀ ਤੁਸੀਂ ਆਪਣੀ ਮੋਰਗੇਜ ਬੈਂਕ ਦੇ, ਮੋਰਗੇਜ ਇੰਸ਼ੋਰੈਂਸ ਬੈਂਕ ਦੇ ਨਾਲ ਕਰਵਾਈ ਹੋਈ ਹੈ, ਜ਼ਰੂਰ ਚੇਂਜ ਕਰ ਸਕਦੇ ਹੋ, ਪਰ ਪਹਿਲਾਂ ਆਪਣੀ ਪਰਸਨਲ ਮੋਰਗੇਜ ਇੰਸ਼ੋਰੈਂਸ ਅਪਰੂਵਲ ਸਾਡੇ ਵੱਲੋਂ ਜ਼ਰੂਰ ਦਵਾਓ, ਲਵੋ, ਫਿਰ ਉਸ ਤੋਂ ਬਾਅਦ ਉਹਦੀਆਂ ਚੇਂਜਿਸ ਜ਼ਰੂਰ ਕਰੋ, ਤਾਂ ਕਿ ਤੁਹਾਡੇ ਕੋਲ ਪ੍ਰੋਪਰ ਕਵਰੇਜ, ਪ੍ਰੋਪਰ ਪਾਲਿਸੀ ਹੋਵੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-1509-09 ਡਿਕਰੀਜ਼ ਕੀਤੇ ਨੇ, ਜੋ ਕਿ ਬਹੁਤ ਹੀ ਰੇਅਰ ਸੁਣਨ ਨੂੰ ਮਿਲਦਾ। ਮੋਸਟਲੀ ਆਪਾਂ ਨੂੰ ਹੀ ਸੁਣਨ ਨੂੰ ਮਿਲਦਾ ਹੁੰਦਾ ਕਿ ਇੰਸ਼ੋਰੈਂਸ ਕੰਪਨੀ ਨੇ ਰੇਟਸ ਵਧਾ ਦਿੱਤੇ, ਇਨਕਰੀਜ਼ ਹੋਏ ਨੇ। ਉਸ ਟਾਈਮ ਤੇ ਹਰੇਕ ਨੂੰ ਬੜਾ ਦੁੱਖ ਲੱਗਦਾ ਕਿ ਹਾਂ ਸੋਚ ਰਹੇ ਸੀ ਪੋਲਿਸੀ ਕਰਵਾਉਣੀ ਸੀਗੀ, ਰੇਟ ਵੱਧ ਗਏ ਨੇ, ਪਰ ਇਸ ਟਾਈਮ ਤੇ ਫੋਰਚੂਨੇਟਲੀ ਬਹੁਤ ਰੇਅਰ ਹੁੰਦਾ ਕਿ 7-10% ਜੋ ਡਿਕਰੀਜ਼ ਹੋਏ ਨੇ ਰੇਟਸ। ਜ਼ਰੂਰ ਇਸ ਚੀਜ਼ ਦਾ ਬੈਨੀਫਿਟ ਲੈ ਸਕਦੇ ਹੈਗੇ ਹੋ, ਜੇ ਤੁਸੀਂ ਵੀ ਸੋਚ ਰਹੇ ਸੀ ਕਿ ਆਪਣੀ ਟਰਮ ਲਾਈਫ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਚਾਹੇ ਇੱਥੇ ਨਵੇਂ ਆਏ ਹੈਗੇ ਹੋ ਤਾਂ ਵੀ ਤੁਹਾਡੇ ਲਈ ਬੈਨੀਫਿਸ਼ੀਅਲ ਰਹਿੰਦੀ ਹੈ, ਚਾਹੇ ਤੁਸੀਂ ਇਸ ਟਾਈਮ ਰਿਫਿਊਜੀ ਸਟੇਟਸ, ਸਟੂਡੈਂਟ ਵੀਜ਼ਾ ਤੇ, ਵਰਕ ਪਰਮਿਟ ਤੇ, ਕੋਈ ਵੀ ਸਟੇਟਸ ਹੈ ਤਾਂ ਵੀ ਤੁਸੀਂ ਆਪਣੀ ਪਾਲਿਸੀ ਕਰਵਾ ਸਕਦੇ ਹੁੰਦੇ ਹੋ। ਐਂਡ ਸਪੈਸ਼ਲੀ ਮੈਂ ਤਾਂ ਕਹੂੰਗੀ ਜਦੋਂ 7-10% ਇਜ਼ ਅ ਬਿਗ ਅਮਾਊਂਟ, ਜਦੋਂ ਪ੍ਰੀਮੀਅਮ ਦੇ ਵਿੱਚ ਆਪਾਂ ਕੈਲਕੂਲੇਸ਼ਨ ਕਰਦੇ ਹਾਂ, ਜੇ ਇਸ ਟਾਈਮ ਤੇ ਪ੍ਰਾਈਜ਼ ਦੀ ਰਿਡਕਸ਼ਨ ਹੋਈ ਹੈ ਤਾਂ ਇਸ ਚੀਜ਼ ਦਾ ਜ਼ਰੂਰ ਬੈਨੀਫਿਟ ਲਵੋ। ਕੋਈ ਵੀ ਤੁਹਾਨੂੰ ਇਸ ਟਾਈਮ ਜਾਣਕਾਰੀ ਚਾਹੀਦੀ ਹੋਵੇ, ਚਾਹੇ ਟਰਮ ਲਾਈਫ ਇੰਸ਼ੋਰੈਂਸ, ਮਨੀ ਬੈਕ ਪਾਲਿਸੀ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਬਾਰੇ, 416-509-1509। ਇੱਕ ਚੀਜ਼ ਜ਼ਰੂਰ ਹੋਰ ਐਡ ਆਨ ਕਰਨਾ ਚਾਹੂੰਗੀ, ਜੇ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕੀਤੀ ਹੈ
0: ਜੀ,
2: ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਵਰਕਿੰਗ ਐਜ਼ ਅ ਬ੍ਰੋਕਰ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੇ ਇੰਸ਼ੋਰੈਂਸ ਕੰਪਨੀ ਦੇ ਰੇਟ ਡਿਕਰੀਜ਼ ਹੋਇਆ ਤਾਂ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੀਏ। ਜੇ ਆਉਂਦੇ ਦਿਨਾਂ ਦੇ ਵਿੱਚ ਕਿਸੇ ਵੀ ਕੰਪਨੀ ਨੇ ਰੇਟਸ ਇਨਕਰੀਜ਼ ਕਰਨੇ, ਵਧਾਉਣੇ ਹੈਗੇ ਆ, ਤਾਂ ਵੀ ਅਸੀਂ ਤੁਹਾਨੂੰ ਪਹਿਲਾਂ ਪ੍ਰੀਪੇਅਰ ਕਰ ਦਿੰਦੇ ਹਾਂ, ਤਾਂ ਕਿ ਜੇ ਤੁਹਾਨੂੰ ਇਸ ਟਾਈਮ ਤੇ ਜ਼ਰੂਰਤ ਹੈਗੀ ਹੈ ਪਹਿਲਾਂ ਹੀ ਪਾਲਿਸੀ ਲੈ ਕੇ ਲੌਕ ਇਨ ਕਰ ਸਕਦੇ ਹੁੰਦੇ ਹੋ। ਇਸੇ ਤਰੀਕੇ ਦੇ ਨਾਲ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਦੇ ਰੇਟਸ ਬਹੁਤ ਘੱਟ ਆਉਂਦੇ ਨੇ ਇਸ ਟਾਈਮ ਤੇ, ਸਭ ਨਾਲੋਂ ਘੱਟ ਆ ਰਹੇ ਨੇ, ਤੇ ਇਸ ਟਾਈਮ ਤੇ ਉਹਨਾਂ ਨੇ ਆਲਰੇਡੀ ਦੱਸ ਦਿੱਤਾ ਕਿ ਰੇਟਸ ਇਨਕਰੀਜ਼ ਕਰਨ ਜਾ ਰਹੇ ਨੇ July 1st ਤੋਂ। ਸੋ ਸਾਡੀਆਂ ਫੈਮਿਲੀਜ਼ ਦੇ ਵਿੱਚ ਕੋਈ ਵੀ ਪੇਰੈਂਟਸ, ਗ੍ਰੈਂਡ ਪੇਰੈਂਟਸ ਸੁਪਰ ਵੀਜ਼ਾ ਤੇ ਆ ਰਹੇ ਨੇ, ਵਿਜ਼ਿਟਰ ਵੀਜ਼ਾ ਤੇ ਕੋਈ ਆ ਰਿਹਾ ਰਿਲੇਟਿਵ, ਤਾਂ ਇਸ ਟਾਈਮ ਤੇ July 1st ਤੋਂ ਪਹਿਲਾਂ ਤੁਸੀਂ ਪਾਲਿਸੀ ਲੈ ਕੇ ਆਪਣੇ ਰੇਟ ਲੌਕ ਇਨ ਕਰ ਸਕਦੇ ਹੋ। ਨੋ ਮੈਟਰ ਕਿ ਜਿਨ੍ਹਾਂ ਨੇ ਵੀ ਆਉਣਾ ਜੁਲਾਈ ਅਗਸਤ ਦੇ ਵਿੱਚ ਆਉਣਾ, 2-4 ਮਹੀਨਿਆਂ ਨੂੰ ਆਉਣਾ, ਪਰ ਜੇ ਹੁਣ ਤੁਸੀਂ July 1st ਤੋਂ ਪਹਿਲਾਂ ਲੈ ਲਓਗੇ ਪਾਲਿਸੀ, ਤੁਹਾਡਾ ਰੇਟ ਅੱਜ ਦੀ ਡੇਟ ਦੇ ਵਿੱਚ ਲੌਕ ਇਨ ਹੋ ਜਾਊਗਾ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਬੱਚਿਆਂ ਦੀ ਆ ਰਹੀ ਹੈ, ਤੁਸੀਂ ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵੀ ਮਿਲ ਸਕਦੇ ਹੋ, 9280 ਗੋਰਵੇ ਡਰਾਈਵ, Unit C110 ਇਨ ਬ੍ਰੈਂਪਟਨ, ਜਾਂ ਕਾਲ ਕਰ ਸਕਦੇ ਜੀ 416-509-1509। ਮੈਨੂੰ ਲੱਗਦਾ ਬਲਜਿੰਦਰ ਜੀ ਤੁਸੀਂ ਵੀ ਹੋਵੋਗੇ ਤੀਆਂ ਦੇ ਮੇਲੇ ਤੇ, ਤੇ ਅਸੀਂ ਵੀ ਤੀਆਂ ਦੇ ਮੇਲੇ ਤੇ ਆਪਣਾ ਬੂਥ ਲਵਾਵਾਂਗੇ ਇੰਸ਼ੋਰੈਂਸ ਫੋਰ ਯੂ ਵੱਲੋਂ, ਤੇ ਉੱਥੇ ਵੀ ਸਾਡੀ ਕਮਿਊਨਿਟੀ, ਸਾਡੀਆਂ ਭੈਣਾਂ ਸਾਨੂੰ ਉੱਥੇ ਆ ਕੇ ਮਿਲ ਸਕਦੀਆਂ ਨੇ, ਚਾਹੇ ਸਾਡੀ ਟੀਮ ਨੂੰ ਜੁਆਇਨ ਕਰਨਾ ਜਾਂ ਸਾਡੀ ਸਰਵਿਸਿਸ ਬਾਰੇ, ਸਾਡਾ ਇੰਸ਼ੋਰੈਂਸ ਫੋਰ ਯੂ ਦਾ ਬੂਥ ਉੱਥੇ ਵੀ ਹੋਏਗਾ ਜ਼ਰੂਰ। 416-509-1509, ਥੈਂਕ ਯੂ ਸੋ ਮਚ।
0: ਦੇਖੋ ਇਹਦੇ ਵਿੱਚ ਐਨਰਜੀ ਸਵੇਰੇ ਸਵੇਰੇ ਥਾ ਵੀ ਨਹੀਂ ਲੈਂਦੇ ਤੇ ਕਿੰਨੀ ਇਨਫੋਰਮੇਸ਼ਨ ਦੇ ਗਿਆ ਤੁਹਾਡੇ ਵਾਸਤੇ, ਪਰ ਤੁਸੀਂ ਹੁਣ ਕਾਲ ਕਰਕੇ ਆਪਣੇ ਵੀਕਐਂਡ ਦੀ ਪੋਲਿਸੀ ਚੈੱਕ ਕਰਵਾ ਲਿਓ, ਪੋਲਿਸੀ ਬੁੱਕ ਕਰਵਾ ਲਿਓ, ਅਤੇ ਅਪਾਇੰਟਮੈਂਟ ਲੈ ਲਿਓ ਅਤੇ ਮਿਲਣ ਦੀ ਕੋਸ਼ਿਸ਼ ਕਰਿਓ। ਜੇ ਨਹੀਂ ਮਿਲ ਸਕੇ ਤਾਂ ਤੀਆਂ ਦੇ ਮੇਲੇ ਭੈਣਾਂ ਨੂੰ ਬੇਨਤੀ ਆ ਕੇ ਇਹਨਾਂ ਨੂੰ ਜ਼ਰੂਰ ਮਿਲੋ। ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਕੀਪ ਅਪ ਦ ਗੁੱਡ ਵਰਕ।
2: ਥੈਂਕ ਯੂ ਸੋ ਮਚ ਜੀ।
0: ਬਹੁਤ ਬਹੁਤ ਧੰਨਵਾਦ ਲੈਂਦੇ ਛੋੜੀ ਬ੍ਰੇਕ ਵਾਪਸ ਆਉਂਦੇ ਵਿਰਾਸਤ
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
4: ਚੱਲ ਕੇ ਰਹੇ ਆ ਪਰ
3: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
5: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905 204 1313 ਜਾਂ ਢਿੱਲੋਂ ਵੀਡੀਓ.com ਹੋਰ ਕੋਈ ਸੇਵਾ

0: समोसा एंड स्वीट फैक्ट्री जिथे पाजी दिया सारिया आइटमां डॉलर 475 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व करदे ने। 2 इन ब्रैम्पटन 1850 एल्बन रोड इटोबीको। वधेरे जानकारी ले कॉल करो 416-213-1165।
1: ओहो सर्दी चे हीट नहीं चलती ते गर्मी चे एसी।
2: ले आपा हुने कर दे संतु साहब ना गल ते कर दे मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जितेंद्र संधू नु कॉल लाओ ते लाइफ चे कंफर्ट पाओ। कॉल 647-706-6640
3: 647-706-6840।
4: रोकी तू अपनी इंश्योरेंस किस तो करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
6: याद रखो मोना मेंगी फ्रॉम इंश्योरेंस फॉर यू
5: 416-509-1509
6: और विजिट insuranceforyou.ca।
7: ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਮੈਂਬਰ ਆਫ ਲਾਈਨਾਂ ਮੇਰੀਆਂ ਬਿਜ਼ੀ ਹੋ ਗਏ ਲਾਈਨ ਤੋਂ ਕਾਲ ਕਰਨੀ ਕਰ ਸਕਦੇ ਸਟੂਡੀਓ ਵਿੱਚ 416-800-1515 ਦੇ 416-837-1515 ਦੇ ਕਾਲਾਂ ਮੈਂ ਲੈਂਦਾ ਸਿਰਫ 10 ਸਕਿੰਟ ਹੋਰ ਦਿਓ। ਮੈਂਬਰ ਆਫ ਪਾਰਲੀਮੈਂਟ ਔਨ ਅ ਬ੍ਰੇਕ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਔਨ ਅ ਬ੍ਰੇਕ ਅਤੇ ਸਿਟੀ ਕਾਊਂਸਲਰ ਇਹ ਕਹਿ ਨਹੀਂ ਸਾਦਾ ਨਹੀਂ ਬ੍ਰੇਕ 'ਤੇ ਰਹਿੰਦੇ ਪਰ ਇਹ ਵੀ ਲੱਗਦਾ ਬ੍ਰੇਕ 'ਤੇ ਹੈ ਕਿਉਂਕਿ ਮਿਊਨਸੀਪਲ ਇਲੈਕਸ਼ਨ ਸ਼ੁਰੂ ਹੋ ਜਾਣੀ ਹੈ ਪਰ ਇਹਨਾਂ ਦਾ ਕੰਮ ਚੱਲ ਰਿਹਾ ਹੈਗਾ। ਪਰ ਕਈ ਜਣੇ ਐਪਲੀਕੇਸ਼ਨ ਨਹੀਂ ਭਰ ਰਹੇ ਕਿਉਂਕਿ ਲੋੜ ਕੀ ਹੈਗੀ ਆ ਜੇ ਐਪਲੀਕੇਸ਼ਨ ਭਰ ਦੇਣਗੇ ਵੀ ਸ਼ਾਇਦ ਤਨਖਾਹ ਨਾ ਮਿਲੇ। 8731 ਤੁਸੀਂ ਏਅਰ 'ਤੇ ਹੋ ਜੀ।
8: ਬਹੁਤ ਬਹੁਤ ਧੰਨਵਾਦ ਭਾਅ ਜੀ ਅਤੇ ਦਵਿੰਦਰ ਪਵਾਰ ਬੋਲਦਾ ਜੀ।
7: ਦਵਿੰਦਰ ਪਵਾਰ ਸਾਹਿਬ ਕੀ ਹਾਲ ਚਾਲ? ਵੀਕਐਂਡ ਆ ਰਿਹਾ ਅਤੇ ਲੋਕਾਂ ਦੇ ਬਹੁਤ ਸਾਰੇ ਸਵਾਲ ਹੋਣੇ ਆ ਜਿਹਨਾਂ ਦੀਆਂ ਮੋਰਗੇਜ ਆਉਣ ਵਾਲੀਆਂ ਹਨ ਜਾਂ ਰਿਨਿਊ ਹੋਣ ਵਾਲੀਆਂ ਜਾਂ ਕਿਸੇ ਨੂੰ ਮੋਰਗੇਜ ਚਾਹੀਦੀ ਹੈਗੀ ਆ, ਟਾਈਮ ਮਿਲ ਜਾਂਦਾ ਵੀਕਐਂਡ 'ਤੇ 1-2 ਘੰਟੇ ਕੱਢ ਲਿਆ ਕਰੋ ਅਤੇ ਜਾਣਕਾਰੀ ਲੈ ਲਿਆ ਕਰੋ। ਤੁਹਾਡੇ ਪੈਸੇ ਬਚ ਸਕਦੇ ਹਨ, ਤੁਹਾਡੀ ਜ਼ਿੰਦਗੀ ਸੌਖੀ ਹੋ ਸਕਦੀ ਆ। ਤੋ ਪਰਿਵਾਰ ਸਾਹਿਬ ਰੇਟ ਕੀ ਕਿਸ ਬੇਸ 'ਤੇ ਚੱਲ ਰਿਹਾ ਅੱਜ ਕੱਲ੍ਹ ਰੇਟ? ਜੇ ਕਿਸੇ ਨੇ ਹਰ ਇੱਕ ਦਾ ਪੈਕੇਜ ਵੱਖਰਾ ਵੱਖਰਾ ਹੁੰਦਾ ਫਿਰ ਵੀ
8: ਦੇਖੋ ਤਮੜ ਸਾਹਿਬ ਗੱਲ ਇੱਦਾਂ ਕਿ ਹਰ ਇੱਕ ਭੈਣ ਪੈਸੇ ਆਪੋ ਆਪਣੀ ਨੀਡ ਆ ਉਹਦੇ ਆਧਾਰ 'ਤੇ ਜਿਹੜੇ ਰੇਟ ਮਿਲ ਰਹੇ ਆ ਜੀ। ਤੇ ਕਿਉਂਕਿ ਜਿਹੜੇ ਇਸ ਵੇਲੇ ਪਰਚੇਜ ਵਾਲੇ ਰੇਟ ਹੈ ਜਿਹਨੂੰ ਆਪਾਂ ਇੰਸ਼ੋਰਡ ਮੋਰਗੇਜ ਕਹਿੰਦੇ 5-15% ਡਾਊਨ ਪੇਮੈਂਟ ਦੇ ਨਾਲ ਹੁੰਦੀ ਆ, ਉਹ ਇਸ ਵੇਲੇ ਆਪਣਾ ਜਿਹੜੇ ਰੇਟ ਸਟਾਰਟਿੰਗ ਹੋ ਰਿਹਾ 3.75 ਤੋਂ ਸ਼ੁਰੂ ਹੋ ਰਿਹਾ ਜੀ।
7: ਜੀ
8: ਇਸੇ ਤਰ੍ਹਾਂ ਜਿਹੜੇ ਆਪਣੇ ਕਨਵੈਨਸ਼ਨਲ ਮੋਰਗੇਜ ਜਿਹੜੀ 20% ਡਾਊਨ ਆਪਾਂ ਕਰਦੇ ਹਾਂ ਉਹਨਾਂ ਦੇ ਰੇਟ ਇਸ ਵੇਲੇ ਆਲਮੋਸਟ 3.99 ਤੋਂ ਸ਼ੁਰੂ ਹੋ ਰਿਹਾ ਜੀ।
7: ਜੀ
8: ਇਸੇ ਤਰ੍ਹਾਂ ਜਿਹੜੇ ਆਲਟਰਨੇਟਿਵ ਲੈਂਡਰ ਹੁੰਦੇ ਜਿਹਨਾਂ ਨੂੰ ਆਪਾਂ ਬੀ ਲੈਂਡਰ ਵੀ ਕਹਿ ਦੇਈਦਾ ਆ, ਜਿਹਨਾਂ ਵੀ ਟਰੱਸਟ ਕੰਪਨੀ ਤੇ ਕ੍ਰੈਡਿਟ ਯੂਨੀਅਨ ਆ ਜਾਂਦੀਆਂ ਉਹਨਾਂ ਦੇ ਰੇਟ ਇਸ ਵੇਲੇ ਜਿਹੜੇ ਜੀ 4.69 ਤੋਂ 4.49 ਤੋਂ ਸ਼ੁਰੂ ਹੋ ਰਹੇ ਜੀ।
7: ਜੀ
8: ਇਸੇ ਤਰ੍ਹਾਂ ਜਿਹੜੇ ਪ੍ਰਾਈਵੇਟ ਮੋਰਗੇਜ ਉਹਨਾਂ ਦੇ ਰੇਟ ਜਿਹੜੇ 5.74 ਤੋਂ ਸ਼ੁਰੂ ਹੋ ਰਹੇ ਆ। ਡਿਪੈਂਡ ਹੈ ਜੀ ਤੁਹਾਡੀ ਕਿਹੋ ਜਿਹੀ ਸਿਚੁਏਸ਼ਨ ਹੈ ਉਹਦੇ ਆਧਾਰ ਤੇ ਤੁਹਾਨੂੰ ਜੀ ਰੇਟ ਲੈ ਕੇ ਦਿੱਤਾ ਜਾ ਸਕਦਾ ਹੈ ਜੀ। ਦੂਜੀ ਗੱਲ ਇਹ ਹੁੰਦੀ ਹੈ ਕਿ ਆਪਣੀ ਇਨਕਮ ਕਿਹੋ ਜਿਹੀ ਆ, ਆਪਣੀ ਇਸ ਵੇਲੇ ਸੈਲਫ ਇੰਪਲਾਇਡ ਦੀ ਇਨਕਮ ਹੈ ਜਾਂ ਆਪਾਂ ਇੰਪਲਾਇਡ ਇਨਕਮ ਦੇ ਆਧਾਰ ਤੇ ਆਪਣੀ ਮੋਰਗੇਜ ਕਰਵਾ ਰਹੇ ਹਾਂ, ਇਹ ਸਾਰੀਆਂ ਗੱਲਾਂ ਦੇਖ ਕੇ ਉਹਦੇ ਆਧਾਰ ਤੇ ਜਿਹੜਾ ਤੁਹਾਨੂੰ ਰੇਟ ਲੈ ਕੇ ਦਿੱਤਾ ਜਾ ਸਕਦਾ ਹੈ ਜੀ। ਪਰ ਜਿਹੜੇ ਵੀ ਭੈਣ ਭਰਾ ਦੀ ਜਿਹੋ ਜਿਹੀ ਵੀ ਨੀਡ ਹੈ ਇੱਕ ਦਫ਼ਾ ਕਾਲ ਜ਼ਰੂਰ ਕਰ ਲਓ। ਸਾਡੇ ਕੋਲ ਆਲਮੋਸਟ 60 ਲੈਂਡਰਸ ਨਾਲ ਹੀ ਕੰਮ ਕਰਦੇ ਹਾਂ, ਤੁਹਾਡੀ ਕਿਤੇ ਨਾ ਕਿਤੇ ਮੋਰਗੇਜ ਜ਼ਰੂਰ ਅਪਰੂਵ ਕਰਵਾ ਕੇ ਦੇਵਾਂਗੇ, ਚਾਹੇ ਤੁਸੀਂ ਫਸਟ ਟਾਈਮ ਹੋਮ ਬਾਅ ਰਹੇ, ਚਾਹੇ ਤੁਸੀਂ ਆਪਣੇ ਰੀਫਾਸ ਕਰਨੀ ਹੈ, ਚਾਹੇ ਤੁਸੀਂ ਆਪਣੇ ਰਿਨਿਊਲ ਆ ਰਹੀ ਹੈ ਤਾਂ ਵੀ ਕਾਲ ਕਰਕੇ ਗੱਲਬਾਤ ਕਰ ਲਈ। ਨੰਬਰ ਹੈ ਜੀ 6479888731। ਤੇ ਦੂਜੀ ਗੱਲ ਤਮੜ ਸਾਹਿਬ ਜਾਂਦੇ ਤਾਂ ਮੈਂ ਕਰੂੰਗਾ ਕਿ ਜਿਹੜੇ ਵੀ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦਾ ਟਰੱਕ ਦਾ ਲੋਨ ਜਾਂ ਟ੍ਰੇਲਰ ਦਾ ਲੋਨ ਕਰਾਉਣਾ ਜਾਂ ਕੋਈ ਪੀਜ਼ਾ ਸ਼ੋਪ ਆ ਉਹਦਾ ਓਵਨ ਚੇਂਜ ਕਰਨਾ ਉਹਦਾ ਲੋਨ ਕਰਾਉਣਾ ਚਾਹੁੰਦੇ ਆ, ਹੋਰ ਵੀ ਕੋਈ ਇਕਵਿਪਮੈਂਟ ਲੋਨ ਕਰਾਉਣਾ ਤੇ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਨੇ, ਵਧੀਆ ਰੇਟ ਤੇ ਤੁਹਾਡਾ ਜਿਹੜਾ ਲੋਨ ਕਰਵਾ ਕੇ ਦਿੱਤਾ ਜਾਊਗਾ ਜੀ। ਜਾਂ ਤੁਸੀਂ ਬਿਜ਼ਨਸ ਦੇ ਉੱਤੇ ਕੋਈ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਤਾਂ ਵੀ ਕਾਲ ਕਰ ਲਓ 6479888731 6479888731।
7: ਆਹ ਤੁਸੀਂ ਵਧੀਆ ਗੱਲ ਕੀਤੀ ਆ, ਕ੍ਰੈਡਿਟ ਲਾਈਨ ਜਿਹੜੀ ਬਣਾ ਕੇ ਦਿੰਦੇ ਹੋ ਕਿਸੇ ਨੇ ਬਿਜ਼ਨਸ ਵਿੱਚ ਆਪਣੀ ਮਸ਼ੀਨ ਚੇਂਜ ਕਰਨੀ ਹੈ, ਕਈ ਵਾਰੀ ਮਸ਼ੀਨ ਕੋਈ ਚੇਂਜ ਕਰਨਾ ਚਾਹੁੰਦਾ ਹੁੰਦਾ ਜਾਂ ਕੋਈ ਜਿੱਦਾਂ ਤੁਸੀਂ ਅਵਨ ਦੀ ਗੱਲਬਾਤ ਕੀਤੀ ਚੇਂਜ ਕਰਨਾ, ਪੈਸੇ ਨਹੀਂ ਹੁੰਦੇ ਸੋਚਦਾ ਅੱਜ ਕਰੂੰਗਾ ਕੱਲ੍ਹ ਨੂੰ ਕਰੂੰਗਾ, ਪਰ ਜੇ ਚੇਂਜ ਕਰ ਲਵੇ ਸਰਵਿਸ ਬੈਟਰ ਦੇ ਸਕਦੇ ਨੇ, ਵਧੀਆ ਪੈਸੇ ਕਮਾ ਸਕਦੇ, ਬੰਦਾ ਸੋਚਦਾ ਰਹੇ ਮੈਂ ਕ੍ਰੈਡਿਟ ਲਾਈਨ ਬਣਾ ਲਵਾਂ ਜਾਂ ਉਹਦਾ ਲੋਨ ਲੈ ਲਵਾਂ, ਤੋ ਜਾਣਕਾਰੀ ਲੈਣ ਵਾਸਤੇ ਦਵਿੰਦਰ ਸਿੰਘ ਪਵਾਰ ਦਾ ਨੰਬਰ 6479888731। ਬਹੁਤ ਬਹੁਤ ਧੰਨਵਾਦ ਵੀਰ ਮੇਰੇ, ਹੈਵ ਅ ਗੁੱਡ ਵੀਕਐਂਡ ਅਤੇ ਬੈਸਟ ਆਫ ਲੱਕ।
8: ਤੁਹਾਨੂੰ ਜੀ ਬਹੁਤ ਧੰਨਵਾਦ।
7: ਧੰਨਵਾਦ, ਸਤਿ ਸ੍ਰੀ ਅਕਾਲ ਜੀ। ਆਪਾਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਂ ਦੱਸ ਦੇਵਾਂ, ਨਹੀਂ ਦੱਸਣਾ ਗੱਲ ਹੀ ਪਹਿਲਾਂ ਕਾਲ ਹੀ ਲੈ ਲਏ ਵਿਚਾਰੇ, ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਹਨ। 8130 ਤੁਸੀਂ ਏਅਰ ਤੇ ਹੋ ਜੀ। ਪਹਿਲੀ ਵਾਰ ਸੁਣਿਆ ਤੇ ਸੁਣਦੇ ਰਿਹਾ ਕਰੋ ਜੀ, ਆਇਆਂ ਨੂੰ ਵੈਲਕਮ ਕਰਦੇ ਤੁਹਾਡਾ ਯਾਰ।
3: ਕਈ ਵਾਰੀ ਇੰਨੇ ਇਮੋਸ਼ਨਲ ਹੋ ਕੇ ਬੰਦਿਆਂ ਦਾ ਸਾਥ ਦੇਈਦਾ, ਪਰ ਬੰਦੇ ਬਾਅਦ ਚ ਭਾਜੀ ਫਨੀਅਰ ਸੱਪ ਨਿਕਲਦੇ ਆ।
7: ਅੱਛਾ, ਇਮੋਸ਼ਨ ਹੋ ਕੇ ਲੋਕਾਂ ਦਾ ਸਾਥ ਫਨੀਅਰ ਸੱਪ ਨਿਕਲਦੇ ਆ।
3: ਹਾਂ, ਉਹ ਬਾਅਦ ਚ ਫਨੀਅਰ ਸੱਪ ਨਿਕਲਦੇ ਆ ਹਨ
7: ਜੀ,
3: ਜਦੋਂ ਬੰਦੇ ਨੂੰ ਉਂਗਲ ਫੜ ਕੇ ਤੁਰਨਾ ਸਿਖਾ ਲਿਆ ਹੋਵੇ ਕਿਸੇ ਨੂੰ ਯਾਰ ਦੋਸਤ ਨੂੰ, ਬਾਅਦ ਚੋਂ ਫਨੀਅਰ ਸੱਪ ਬਣ ਜਾਵੇ, ਫਿਰ ਕੀ ਕਰਨਾ ਚਾਹੀਦਾ ਉਹਨਾਂ ਨੂੰ?
7: ਕਰਨਾ ਕੀ ਚਾਹੀਦਾ, ਦੋਸਤੀ ਛੱਡ ਦੇਵੋ, ਹੋਰ ਕੀ ਕਰਨਾ ਚਾਹੀਦਾ, ਕਿਸੇ ਹੋਰ ਪਾਸੇ ਨੂੰ ਹੋ ਜਾਵੋ। ਹੁਣ ਤੁਸੀਂ ਲੜ ਤਾਂ ਸਕਦੇ ਨਹੀਂ ਹੈਗੇ, ਕਾਨੂੰਨ ਬੜੇ ਤਕੜੇ ਹਨ, ਕਿਉਂ ਪੰਗਿਆਂ ਚ ਪੈਣਾ, ਤੇ ਪਹਿਲੇ ਸੋਚ ਸਮਝ ਕੇ ਕੰਮ ਕਰਿਆ। ਪਰ ਦੁਨੀਆ ਹਟਦੀ ਨਹੀਂ, ਇਹ ਕੈਂਡ ਵਰਤ ਬਹੁਤ ਰਹੀ ਹੈਗੀ ਇਸ ਵੇਲੇ। ਜੇ ਦੇਖਿਆ ਜਾਵੇ, ਜੇ ਇੱਕ ਬੰਦਾ ਕਹਿੰਦਾ ਕੋਰਟ ਵਿੱਚ ਲੈ ਜਾਓ, ਕੋਰਟ ਵਿੱਚ ਲੈ ਕੇ ਜਾਓਗੇ ਤਾਂ 2-3 ਸਾਲ ਲੱਗ ਜਾਂਦੇ ਆ, ਜਦ ਤੇ ਬੰਦਾ ਬਿਜ਼ਨਸ ਬੰਦ ਕਰਕੇ ਹੋਰ ਪਾਸੇ ਭੱਜ ਜਾਂਦਾ ਹੈਗਾ। ਬਹੁਤ ਕੁਝ ਹੁੰਦਾ ਇੱਥੇ ਕੈਨੇਡਾ ਦੇ ਵਿੱਚ, ਕੈਨੇਡਾ ਨੂੰ ਕਾਨੂੰਨ ਚੇਂਜ ਕਰਨ ਦੀ ਲੋੜ ਹੈਗੀ। ਕਰਨ ਲੱਗੇ ਹੋਏ ਹੌਲੀ, ਵਧੀਆ ਕੰਮ ਕਰਨ ਲੱਗੇ ਹੋਏ ਹਨ, ਪਰ ਹਾਂ ਛੱਡ ਦਿਆ ਕਰੋ ਜੇ ਕੋਈ ਨਹੀਂ ਮੰਨਦਾ, ਇਹੀ ਕਹਿ ਸਕਦੇ ਆ।
3: ਮੈਂ ਕਿਹਾ ਵੀ ਸੱਪ ਪਾਲਣ ਨਾਲ ਨਾ ਇੱਕ ਕੁੱਤਾ ਪਾਲ ਲਓ, ਵਧੀਆ।
7: ਧੰਨਵਾਦ ਤੁਹਾਡਾ, ਧੰਨਵਾਦ ਕਾਲ ਕਰਨ ਦਾ। ਅੱਜ ਕੱਲ੍ਹ ਕੁੱਤੇ ਕੁਛੜ ਚੱਕੀ ਫਿਰਦੇ ਹਨ, ਬੜੇ ਪਿਆਰੇ ਹਨ। ਜਿਸ ਹਿਸਾਬ ਨਾਲ ਬੱਚੇ ਕੁੱਤੇ ਨੂੰ ਕੁਛੜ ਚੱਕੀ ਫਿਰਦੇ ਨੇ, ਉਸ ਹਿਸਾਬ ਨਾਲ ਆਪਣੇ ਬਜ਼ੁਰਗਾਂ ਨੂੰ ਵੀ ਚੱਕ ਲਿਓ। ਡੈਡੀ, ਬੜਾ ਪ੍ਰੈਸ਼ਰ ਤੁਹਾਡੇ 'ਤੇ। ਜੇ ਬੱਚੇ ਕੁੱਤੇ ਬਿੱਲੀਆਂ ਰੱਖ ਸਕਦੇ ਹਨ, ਤਾਂ ਤੁਹਾਡੇ ਮਾਂ ਪਿਓ ਵੀ ਸਾਂਭ ਸਕਦੇ। ਦੇਰ ਇਜ਼ ਨਥਿੰਗ ਰੋਂਗ ਵਿਦ ਟੇਕਿੰਗ ਕੇਅਰ ਆਫ ਐਨੀਮਲਸ, ਪਰ ਜਿਹੜੇ ਅਸਲੀ ਇਨਸਾਨ ਹਨ ਇਹ ਵੀ ਅਸਲੀ ਹਨ। ਨਥਿੰਗ ਰੋਂਗ ਵਿਦ ਦਮ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ, ਉਹਦੀ ਇਹੀ ਕਹਿੰਦਾ ਹੁੰਦਾ। ਜੇ ਬੱਚੇ ਹੋਰ ਕੰਮ ਕਰ ਸਕਦੇ ਹਨ, ਤੁਹਾਡੇ ਮਾਂ ਪਿਓ ਨੂੰ ਵੀ ਸਾਂਭ ਸਕਦੇ। ਇੱਧਰੋਂ ਖਾਣਾ ਜਾਂਦਾ ਮੂੰਹ ਵਿੱਚ, ਥੱਲੇ ਉਹ ਨਿਕਲ ਜਾਂਦਾ ਨਾ, ਇੱਦੇ ਕੁੱਤਿਆਂ ਦਾ ਬਿੱਲੀਆਂ ਦਾ ਹੁੰਦਾ, ਉਹ ਵੀ ਚੱਕਦੇ ਆ ਨਾ, ਇਹ ਵੀ ਚੱਕ ਸਕਦੇ ਆ। ਸਿੱਖਿਆ ਦਿਆ ਕਰੋ, ਸਿੱਖਿਆ ਦੇਣੀ ਬੜੀ ਜ਼ਰੂਰੀ ਆ। ਇਸ ਅਪ ਟੂ ਯੂ, ਆਪਾਂ ਸਿਰਫ ਗਾਈਡ ਕਰ ਸਕਦੇ। ਲਓ ਜੀ, ਅਸੀਂ ਕੌਣ ਹੁੰਦੇ ਇੰਨੀ ਸਲਾਹ ਦੇਣ ਵਾਸਤੇ, ਪਰ ਜੋ ਕੁਛ ਸਾਨੂੰ ਸਿੱਖਣ ਨੂੰ ਮਿਲਦਾ ਹੋਈ, ਪੇਸ਼ਕਾਂ ਦੀ ਕੋਸ਼ਿਸ਼ ਕਰੀ ਦੀ ਹੈਗੀ ਹੈ। ਜਸਵੀਰ ਸਿੰਘ ਗੁਰਜੀਤ, ਪੇਸ਼ਕਾਂ ਦੀ ਕੋਸ਼ਿਸ਼ ਕਰੀ ਦੀ ਹੈਗੀ ਹੈ। ਜਸਵੀਰ ਸਿੰਘ ਗੁਰਜੀਤ ਗੋਸਲ ਬਲਦੇਵ ਗੋਸਲ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
9: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ।
7: ਸਤਿ ਸ੍ਰੀ ਅਕਾਲ ਜੀ
9: ਭਾਜੀ, ਸੱਪ ਨੂੰ ਮੂੰਹ ਚ ਪਾ ਕੇ ਦੰਦੀ ਵੱਡੇ, ਹੋਰ ਕੀ ਕਰਨਾ?
7: ਸੱਪ ਦੇ ਦੰਦੀ ਨਾਲ ਕਈ ਚੀਜ਼ਾਂ, ਦੰਦੀ ਬੜੀ ਵਧੀਆ ਪਸੰਦ ਲੱਗਦੀ ਹੈ, ਸੱਪ ਦੇ ਦੰਦੀ ਨਾਲ ਵੱਡੇ ਹੋ।
9: ਹਾਂਜੀ, ਤੇ ਆਹ ਦੇਖੋ ਜੀ, ਆਹ ਨਵਾਂ ਹੀ ਕੰਮ, ਟਰੰਪ ਉਧਰ ਸਮਝੌਤਾ ਕਰਕੇ ਆ, ਸੈਨ ਕਰਕੇ ਆ, ਇਜ਼ਰਾਈਲ ਨੇ 6 ਬੰਦੇ ਵੀ ਮਾਰਤੇ ਤੇ ਅਟੈਕ ਫੇਰ ਸ਼ੁਰੂ ਕਰਤੇ ਆ।
7: ਦੇਖੋ ਜੀ, ਉਹ ਕੰਟਰੀ ਆ ਨਾ, ਅਮਰੀਕਾ ਨੂੰ ਨਹੀਂ ਲਾਈਕ ਕਰਦੇ, ਮੰਨਣ ਨਾ ਮੰਨਣ, ਦੇਰੋਂ ਲਾਈਕ ਮੈਂ ਦੇਰੋਂ ਹੋਣਾ ਅਗਰੀ ਵਿਦ ਦਮ। ਜੇ ਸੋਚੇ ਨਾ, ਅਗਰੀਮੈਂਟ ਸਾਈਨ ਹੋ ਗਈ ਹੈਗੀ ਆ, ਤੇ ਪਤਾ ਲੱਗਿਆ ਆਉਣ ਵਾਲੇ ਦਿਨਾਂ ਵਿੱਚ ਤੋਂ ਸਮਝੌਤਾ।
9: ਹੁਣੇ ਜੀ ਹੁਣੇ ਖਬਰ ਦੇਖਦਾ ਸੀ, ਹੁਣੇ ਪੜ੍ਹਦਾ ਹਟਿਆ, ਇੱਕ ਸਕਿੰਟੇ ਹੋਇਆ ਤਦ ਤੋਂ ਪਹਿਲੇ
7: ਜੀ,
9: ਤੇ ਉਹਨਾਂ ਨੇ ਸਮਝੌਤਾ ਤੋੜ ਵੀ ਦਿੱਤਾ, ਮੰਨਦੇ ਨੀ ਉਹ, ਕਹਿੰਦੇ 6 ਬੰਦੇ ਮਾਰਤੇ, ਇਜ਼ਰਾਈਲ ਅਟੈਕਰ ਨੂੰ ਹਟੇ ਨੀ ਰਿਹਾ, ਇਜ਼ਰਾਈਲ ਸੁਣੇ ਨੀ ਰਿਹਾ ਕਿਸੇ ਦੀ।
7: ਜੀ, ਟਫ ਸਿਚੁਏਸ਼ਨ ਹੈਗੀ ਸਾਰਿਆਂ ਵਾਸਤੇ, ਤੇ ਸਿਚੁਏਸ਼ਨ ਨਾ ਕ੍ਰੀਏਟ ਹੋਵੇ। ਦੁਨੀਆ ਭਰ ਦੇ ਲੋਕ ਉਸ ਤੇਲ ਦੀ ਵੇਟ ਕਰਦੇ ਹਨ, ਪ੍ਰਾਈਸ ਡਾਊਨ ਹੋ ਜਾਣਾ, ਜ਼ਿੰਦਗੀ ਵਧੀਆ ਤਰੀਕੇ ਨਾਲ ਤੋਰਨਾ ਚਾਹੁੰਦੇ ਆ। ਪਹਿਲਾਂ ਹੀ ਖੁੱਲ੍ਹਾ ਸੀਗਾ, ਬੰਦ ਤਾਂ ਅਮਰੀਕਾ ਨੇ ਕਰਾਇਆ, ਪਹਿਲਾਂ ਹੀ ਖੁੱਲ੍ਹਾ ਸੀਗਾ ਉਹ ਸਟ੍ਰੇਟ ਆਫ ਹਰਮੂਜ਼, ਬੰਦ ਤਾਂ ਇਹਨਾਂ ਨੇ ਕਰਾਇਆ। ਉਹ ਆਪਣੀ ਜ਼ਿੰਦਗੀ ਜੀ ਰਹੇ, ਜੀ ਲੈ ਦੋ, ਜੋ ਕੁਝ ਕਰਦੇ ਆ ਕਰ ਲੈਣ ਦੋ। ਕਹਿੰਦੇ ਉਹਨਾਂ ਕੋਈ ਨਿਊਕਲੀਅਰ ਵੈਪਨ ਕੋਈ ਲੱਭਿਆ ਤਾਂ ਹੈ ਨਹੀਂ ਹਜੇ ਤੱਕ, ਦੇਖਦੇ ਆ।
9: ਤੁਸੀਂ ਆਹ ਕੰਮਾਂ ਦੀ ਗੱਲ ਕਰਦੇ ਸੀ ਨਾ ਸਟਾਰਟਿੰਗ ਤੇ
7: ਜੀ,
9: ਮੈਂ ਭਾਈ ਗੱਲ, ਇੱਕ ਚਾਰਟ ਭੇਜਿਆ ਸੀ ਤੁਹਾਨੂੰ, ਦੇਖਿਆ ਤੁਸੀਂ
7: ਜੀ?
9: ਏਦਾਂ ਦਾ ਹੀ ਚੱਲਣਾ ਲੰਮਾ ਟਾਈਮ ਕੰਮ, ਚਾਰਟ ਦੇ ਵਿੱਚ ਇਹੀ ਦਿਖਾ ਰਹੇ ਆ ਜੀ,
7: ਦਿਖਾ ਹੀ ਰਹੇ, ਕੰਮ ਔਖਾ ਹੋ ਰਿਹਾ ਹੈਗਾ।
9: ਤੇਜ਼ੀ, ਮੈਨੂੰ ਇੱਕ ਸਕਿੰਟ ਦਿਓ ਮਾੜਾ ਜਿਹਾ
7: ਜੀ,
9: ਉਹ ਚ ਕੋਈ ਤੇਜ਼ੀ ਨੀ ਆਉਣੀ, ਕੋਈ ਹਨੇਰੀ ਨੀ ਆਉਣੀ, ਕੋਈ ਘੱਟ ਨੀ ਹੋਣਾ, ਏਦਾਂ ਹੀ ਚੱਲਣਾ ਜਿੱਦਾਂ ਚੱਲਦਾ ਹੀ ਆ ਜੀ,
7: ਸਮੂਥਲੀ ਚੱਲਣਾ। ਪਰ ਔਖੇ ਵੀ ਔਖੇ, ਵੱਡੀਆਂ ਵੱਡੀਆਂ ਸਿਟੀ ਵਿੱਚ ਹੋਏ ਹੋਏ, ਛੋਟੀਆਂ ਸਿਟੀ ਵਿੱਚ ਲੋਕੀ ਵਧੀਆ ਜ਼ਿੰਦਗੀ ਜੀ ਰਹੇ ਹੈਗੇ ਆ, ਔਖੇ ਵੀ ਉਹ ਹੋਏ ਜਿਹੜੇ ਥੋੜੇ ਪੰਗੇ ਲੈ, ਸੌਖੇ ਹੋ ਜਾਣਗੇ, ਪਰ ਕੰਮ ਹਜੇ ਇੰਨੀ ਛੇਤੀ ਨੀ ਵਧਣਾ।
9: ਤੇ 1950 ਚ ਹੋਇਆ ਸੀ ਦੱਸਦੇ ਆ ਜੀ,
7: ਜਿੱਦਾਂ
9: ਮੈਂ ਉਹ ਦੇਖਦਾ ਸੀ ਕੱਲ ਨਿਊਜ਼, 1950 ਚ ਇੱਦਾਂ ਹੋਇਆ ਸੀ ਜੀ, ਜਿੱਦਾਂ ਹੁਣ ਚੱਲ ਰਿਹਾ, ਇੱਦਾਂ ਹੀ ਚੱਲਣਾ, ਲੰਮਾ ਟਾਈਮ ਦਿਖਾਉਂਦੇ ਆ ਕਾਫੀ।
7: ਬਲਦੇਵ ਜੀ ਤੁਹਾਡੀ ਵਾਰੀ ਵੀ ਆ ਜਾਣੀ, ਜਸਵੀਰ ਜੀ ਤੁਹਾਡੀ ਵਾਰੀ, ਨਵ ਏਅਰ ਕੰਫਰਟ, ਕਿਆ ਬਾਤ ਆ। ਜਤਿੰਦਰ ਭਾਈ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
10: ਬਹੁਤ ਵਧੀਆ ਚੜ੍ਹਦੀ ਕਲਾ ਜੀ, ਖਬਰਾਂ ਸੁਣ ਰਹੇ ਆ
7: ਜੀ।
10: ਅਸਲ ਵਿੱਚ ਤੰਬੜ ਸਾਹਿਬ ਜਿਹੜਾ ਇਸ਼ੂ ਆ ਨਾ ਮੇਨ, ਆਪਾਂ ਇਹ ਚਾਹੁੰਦੇ ਆ ਵੀ ਅਸੀਂ ਤਾਂ ਜੋ ਮਰਜ਼ੀ ਕਰੀਏ,
7: ਜੀ
3: ਦੂਜਾ
7: ਨਾ ਕਰੇ ਅਸੀਂ ਜੋ ਸੱਚੀ ਗੱਲ ਅਸੀਂ ਜੋ ਮਰਜ਼ੀ ਕਰੀਏ ਦੂਜਾ ਨਾ ਕਰੇ
3: ਨੀਵਾਂ ਦਿਖਾਉਣ ਦੀ ਜਿਹੜੀ ਹੋਂਦ ਹੈ ਨਾ ਦੁਨੀਆਂ ਭਰ ਚ ਚਾਹੇ ਉਹ ਕੰਟਰੀ ਆ ਚਾਹੇ ਉਹ ਪਰਿਵਾਰ ਆ ਚਾਹੇ ਉਹ ਕੁੰਭਾ ਕੋਈ ਵੀ ਆ
7: ਮੈਨੂੰ
3: ਤਾਂ ਇਹ ਚੰਗਾ ਰੁਝਾਨ ਨਹੀਂ ਹੈ ਮੈਨੂੰ ਅੱਜ ਵੀ ਲੱਗਦਾ ਕਿ ਅਸੀਂ ਕੋਈ ਵੀ ਬੰਦਾ ਮਨੁੱਖਤਾ ਲਈ ਕੰਮ ਕਰੇ ਆਪਾਂ ਇਸ ਦੁਨੀਆਂ ਤੇ ਸਫ਼ਰ ਚ ਆ ਮੈਨੂੰ ਮੈਂ ਵਾਅਦਾ ਕਰਦਾ ਸਥਾਨ ਤੇ ਲਿਖ ਕੇ ਤੈਨੂੰ ਕਹਿ ਰਿਹਾ ਆਪਾਂ ਜਾਣਾ ਇੱਥੇ
7: ਜੀ
3: ਸਾਡੇ ਵੱਡੇ ਵੀ ਗਏ ਆ ਅਸੀਂ ਵੀ ਜਾਣਾ ਇਸ ਕਰਕੇ ਉਹੀ ਕੰਮ ਕਰੋ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੇ ਫਖਰ ਕਰਨ ਕਿ ਸਾਡੇ ਵੱਡੇ ਵਡੇਰੇ ਵਾਕਈ ਇਸ ਕਾਬਿਲ ਇਨਸਾਨ ਸੀ ਕਿ ਸਾਡੇ ਲਈ ਸੋਹਣਾ ਵਰਲਡ ਛੱਡ ਕੇ ਬਸ ਤੁਹਾਡੇ ਵਿਚਾਰ ਸੁਣਦਾ ਥੈਂਕ ਯੂ
7: ਸੰਧੂ ਸਾਹਿਬ ਆਪਣੀ ਸੌਕੋ ਟੂਰਨਾਮੈਂਟ ਫੁੱਟਬਾਲ ਟੂਰਨਾਮੈਂਟ ਬਾਰੇ ਦੱਸ ਦਿਓ ਪਲੀਜ਼
3: ਹਾਂਜੀ ਅਸੀਂ ਜੀ ਕੱਲ੍ਹ ਨੂੰ ਸਾਡਾ 8th ਐਨੁਅਲ ਸੌਕਰ ਟੂਰਨਾਮੈਂਟ ਜਿਹਦੇ ਵਿੱਚ ਆਲਮੋਸਟ 30 ਉੱਪਰ ਟੀਮਾਂ ਨੇ ਓਵਰ 35 ਓਵਰ 50 ਐਂਡ ਗੋਲਡ ਪ੍ਰੀਮੀਅਮ ਐਂਡ ਪ੍ਰੀਮੀਅਮ ਜਿਹੜੀ ਆ ਗਈ ਹੈ ਸਾਡੀ ਡਿਵੀਜ਼ਨ ਉਹਦੇ ਵਿੱਚ ਪ੍ਰੋਫੈਸ਼ਨਲ ਪਲੇਅਰ ਸਾਡੇ ਖੇਡਣਗੇ ਔਰ ਬਹੁਤ ਅੱਛਾ ਟੂਰਨਾਮੈਂਟ ਇਹ ਹੈਗਾ ਜੀ ਕੋਨਸਟੋਗਾ ਐਂਡ ਸੈਂਡਲਵੁੱਡ ਤੇ ਜਿਹੜਾ ਗ੍ਰੇਟ ਲੇਕ ਸਕੂਲ ਆ ਦੀ ਟਰਫ ਤੇ ਮੈਚ ਆ ਸਵੇਰੇ 8 ਵਜੇ ਸ਼ੁਰੂ ਹੋਏ ਨੇ ਕੋਈ ਵੀ ਤੁਹਾਡਾ ਮਿੱਤਰ ਪਿਆਰਾ ਆਵੇ ਜ਼ਰੂਰ ਅਸੀਂ ਐਪਰੀਸ਼ੀਏਟ ਕਰਾਂਗੇ ਲੰਗਰ ਦਾ ਪ੍ਰਬੰਧ ਆ ਚਾਹ ਦਾ ਪ੍ਰਬੰਧ ਆ ਔਰ ਅਸੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਆਪਣੀ ਅੱਖੀਂ ਵਿਛਾ ਕੇ ਤੁਹਾਡੀ ਕਰਾਂਗੇ ਪਲੀਜ਼ ਜ਼ਰੂਰ ਆਇਓ ਤੇ ਇੱਕ ਅੱਛੇ ਕੌਜ਼ ਲਈ ਬੱਚਿਆਂ ਨੂੰ ਸਿਹਤ ਜਾਬੀ ਲਈ ਅਸੀਂ ਹਰ ਸਾਲ ਕੰਮ ਕਰਦੇ ਹਾਂ ਸਾਡਾ ਬਹੁਤ ਸਾਰਾ ਖਰਚਾ ਵੀ ਆਉਂਦਾ ਚਲੋ ਪ੍ਰਮਾਤਮਾ ਕਰੇ ਆਪਾਂ ਇਸ ਸੰਪਰਕ ਵੀ ਹੈਗੇ ਤੇ ਤੁਸੀਂ ਵੀ ਆਪਣਾ ਜ਼ਰੂਰ ਕੱਢਿਓ ਟੰਬਰ ਸੈਟ ਟਾਈਮ ਤੇ ਜ਼ਰੂਰ ਆਇਓ ਤੁਸੀਂ ਵੀ
7: ਟਾਈਮ ਹੈ ਜ਼ਰੂਰ ਕੱਢੂਗਾ ਯੂ ਕੀਪ ਅਪ ਦਾ ਗੁੱਡ ਗੁੱਡ ਵਰਕ ਵਧੀਆ ਫੁੱਟਬਾਲ ਦੇ ਮੈਚ ਖੇਡਦੇ ਹਨ ਸੌਕਰ ਦੇ ਮੈਚ ਖੇਡਦੇ ਹਨ ਨਾ ਵੇਅਰ ਕੰਫਰਟ ਜਤਿੰਦਰ ਸੰਧੂ ਸਾਹਿਬ ਕੱਲ੍ਹ ਨੂੰ ਮੈਚ ਸ਼ੁਰੂ ਹੋ ਜਾਣੇ ਆ ਦੇਖਣਾ ਜ਼ਰੂਰ ਕੌਫੀ ਫੜ ਕੇ ਚਲੇ ਆਇਓ ਜੇ ਘਰ ਵੀ ਬੈਠ ਕੇ ਚਾਹ ਪੀਣ ਨੂੰ ਅੱਧਾ ਘੰਟਾ ਘੰਟਾ ਲਾ ਦੇਣਾ ਭੱਜਿਓ ਬਣਾ ਕੇ ਚਾਹ ਲੈ ਜਿਓ ਕੋਲ ਉੱਥੇ ਨਾ ਲੰਗਰ ਲਾਇਆ ਹੈਗਾ ਨਾਲੇ ਦੇਖਿਓ ਸਵੇਰ ਦੀ ਠੰਡੀ ਠੰਡੀ ਹਵਾ ਦੇ ਵੱਖਰੇ ਹੀ ਨਜ਼ਾਰੇ ਹੁੰਦੇ ਹਨ ਨਜ਼ਾਰੇ ਮੈਂ ਤੁਹਾਨੂੰ ਬਹੁਤ ਖਲਨੇ ਆ ਬਲਦੇਵ ਸਿੰਘ ਆਰ ਐਸ ਹੀ ਆ ਜਾਓ ਜੀ ਐਨ ਪ੍ਰੋਗਰਾਮ ਦੇ ਵਿੱਚ
3: ਖੇਡਦੇ
7: ਮੈਂ ਤਾਂ ਹੈਰਾਨ ਆ ਹਜੇ ਵੀ ਭੰਭੀਰੀ ਵਾਂਗੂ ਭੱਜੇ ਰਹਿੰਦੇ ਆ ਮੈਂ ਆਪਣੇ ਗੋਡਿਆਂ ਬਾਰੇ ਥੋੜਾ ਸੋਚਿਆ ਕਰੋ ਕਹਿੰਦੇ ਗੋਡੇ ਮੇਰੇ ਬੜੇ ਸਟਰੋਂਗ ਆ
3: ਨਹੀਂ ਗੋਡੇ ਵੀ ਸਟਰੋਂਗਾ ਤੇ ਬਾਕੀ ਆ ਬਈ ਥਾਪੀ ਮਾਰ ਕੇ ਸਿੱਧੂ ਮੂਸੇ ਵਾਲਿਆਂ ਨੂੰ ਵੜਦੇ ਗਰਾਉਂਡ ਚ ਜਿਵੇਂ ਇਹ
7: ਕਰਨਾ ਵੀ ਚਾਹੀਦਾ ਕਿਉਂਕਿ ਪਲੇਅਰ ਨੇ ਪਲੇਅਰ ਜਾਨ ਲਾ ਦਿੰਦਾ ਹੈਗਾ ਗੇਮ ਦੇ ਵਿੱਚ ਲਾਣੀ ਵੀ ਚਾਹੀਦੀ ਹੈਗੀ ਆ ਆਪਣੀ ਸਿਹਤ ਵਾਸਤੇ ਵਧੀਆ ਕੌਜ਼ ਵਾਸਤੇ ਵੈਲ ਸਰ ਤੁਸੀਂ ਭੱਖੇ ਕੈਨੇਡਾ ਦੀ ਸੌਕਰ ਟੀਮ ਵਰਗੀਆਂ ਜਾਂਦੇ ਹੋ
3: ਬਾਕੀ ਜੇ ਕੋਈ ਸੱਪ ਬਣ ਜਾਵੇ ਮੂੰਹ ਚ ਕੋੜ ਕੱਢ ਨਹੀਂ ਦੇ ਦੋ ਆਪੇ ਉਲਟਾ ਹੋਈ ਚਲੋ
7: ਆਪਣੇ ਕੇ ਸੱਪ ਦੇ
3: ਆਪਣੇ ਮੂੰਹ ਚ ਕੋੜ ਕੱਢ ਨਹੀਂ ਦੇ ਦੋ ਬਾਈ ਜੀ ਨੂੰ ਕਹਿੰਦਾ ਮੈਂ ਵੀਰ ਨੂੰ ਤੇ ਦੂਸਰੀ ਗੱਲ ਇਹ ਆ ਵੀ ਦੇਖੋ ਦਰਜੀਤ ਨੇ ਗੱਲ ਕੀਤੀ ਆ ਵੀ ਇਜ਼ਰਾਇਲ ਨਹੀਂ ਮੰਨਦਾ ਭਾਈ ਜਦੋਂ ਦੋਨਾਂ ਨੇ ਜੋੜੀ ਨੇ ਲੜਾਈ ਸ਼ੁਰੂ ਕਰੀ ਸੀ ਅਮਰੀਕਾ ਨੇ ਤੇ ਇਜ਼ਰਾਇਲ ਨੇ ਉਦੋਂ ਪੱਖਿਆਂ ਨੇ ਸ਼ੁਰੂ ਕਰਿਆ ਸੀ ਮਤਾ ਪਾਸ ਪਾ ਕੇ
7: ਹੁਣ
3: ਉਹ ਅਮਰੀਕਾ ਟਰੰਪ ਸਾਹਿਬ ਕੱਲਾ ਹੀ ਸਮਝੌਤਾ ਕਰੀ ਜਾਂਦਾ ਉਹਨੂੰ ਬਾਹਰ ਰੱਖੀ ਫਿਰਦਾ ਉਹ ਇਸ ਕਰਕੇ ਨਾਰਾਜ਼ ਹੈ ਤੇ ਉਹਨੂੰ ਵੀ ਨਾਲ ਲੈ ਕੇ ਚੱਲੇ ਸਾਰਾ ਕੁਝ ਵਿੱਚ ਬਹਾ ਕੇ ਮੀਟਿੰਗ ਦੇ ਕਰਕੇ ਗੱਲਬਾਤ ਤਾਂ ਉਹ ਮੰਨ ਜੂਗਾ ਪਰ ਉਹ ਇਸ ਕਰਕੇ ਅੜਿਆ ਵੀ ਨਹੀਂ ਭਾਈ ਤੂੰ ਕੱਲਾ ਤਾਂ ਮਲਾਈ ਖਾਈ ਜਾਣਾ ਤੇ ਮੈਨੂੰ ਹੁਣ ਬੰਦੇ ਮਰਵਾ ਕੇ ਤੇ ਮੇਰੇ ਦਸ਼ਮਣੀ ਪਵਾ ਕੇ ਪੰਪਾ ਚੱਲਿਆ ਮੈਨੂੰ ਤੂੰ ਇਸ ਕਰਕੇ ਸਿਆਣੇ ਕਹਿੰਦੇ ਵੀ ਕਿਸੇ ਦੀ ਉਮਰ ਤੇ ਨਾ ਲੱਗੋ ਇਜ਼ਰਾਇਲ ਉਮਰ ਤੇ ਲੱਗਿਆ ਸੀ ਅਮਰੀਕਾ ਜੀ ਤੇ ਉਹੀ ਕੰਮ ਹੋ ਗਿਆ ਇਸ ਕਰਕੇ ਗੁਰਜੀਤ ਨੂੰ ਵੀ ਕਹਿੰਦਾ ਹੁੰਦਾ ਵੀ ਨਾ ਉਮਰ ਤੇ ਲੱਗਿਆ ਕਰ ਕਿਸੇ ਦੇ ਭਾਈ
7: ਉਂਗਲ ਫੜ ਕੇ ਨਾ ਕਿਤੇ ਵਾਕ ਚ ਪਾਰਕ ਕਰ ਲਿਓ ਦੋਨੇ ਹੱਥੋਂ ਹੱਥ ਫੜ ਕੇ ਨਾ ਕਾਫੀ ਮੈਂ ਤੁਹਾਨੂੰ ਪਿਲਾ ਦੂੰਗਾ ਕਟਾਰੀਆ ਟੂਰਸ ਐਂਡ ਟਰੈਵਲ ਅਵਤਾਰ ਕਟਾਰੀਆ ਸਭ ਨੂੰ ਸਪੋਂਸਰ ਕਰਦੇ ਆ ਕਿਤੇ ਟਰੈਵਲ ਕਰਨਾ ਹੋਵੇ ਟੂਰ ਤੇ ਜਾਣਾ ਹੋਵੇ ਹਵਾਈ ਜਹਾਜ਼ ਦੀਆਂ ਟਿਕਟਾਂ ਚਾਹੀਦੀਆਂ ਸਾਸੀ ਪ੍ਰੈਸ ਵੀ ਮਿਲਦੀਆਂ 905-678-1200 ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਏ ਧੰਨਵਾਦ ਤੁਹਾਡਾ ਪਿਆਰ ਦੇਣ ਦਾ ਅਤੇ ਕਟਾਰੀਆ ਟੂਰਸ ਐਂਡ ਟਰੈਵਲ ਸਵੇਰ ਤੋਂ 8:30 ਵਜੇ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲ੍ਹੇ ਰਹਿੰਦੇ ਆ ਗ੍ਰੇਟ ਸਰਵਿਸ ਗ੍ਰੇਟ ਪ੍ਰਾਈਸਿਸ ਅਵਤਾਰ ਕਟਾਰੀਆ ਕੱਲ੍ਹ ਕਰ ਲਿਓ 905-678-1200 ਤੇ ਕਈ ਵਾਰੀ ਇੱਥੇ 400-500 ਲਾ ਦੇਦਾ 400-500 ਮੈਕਸੀਕੋ ਦੀ ਸੀਟ ਮਿਲ ਜਾਂਦੀ ਹੈਗੀ ਆ ਖਾਣਾ ਪੀਣਾ ਸਭ ਕੁਛ ਫ੍ਰੀ ਹੁੰਦਾ ਉੱਥੇ 905-678-1200 ਤੇ ਗੱਲਬਾਤ ਕਰ ਲਿਓ ਮਜੈਸੇ ਕਿਚਨ ਵਾਲੇ ਧੰਨਵਾਦ ਅਲਫਾ ਟਰਾਂਸ ਦੇ ਲੱਕੀਅਰ ਸੁੱਕੀ ਸੈਣੀ ਸਾਹਿਬ ਧੰਨਵਾਦ ਜੇ ਕੰਮ ਔਖਾ ਹੋ ਗਿਆ ਨਾ ਕੈਨੇਡਾ ਕਸੂਮਰ ਕੈਡ ਸਿਸਟਰ ਦੇ ਜਸਵੀਰ ਸਿੰਘ ਹੁਣ ਜੀ ਨਾਲ ਗੱਲਬਾਤ ਕਰ ਲਿਓ 416-502-3100 ਤੇ ਪਾਵਰ ਆਫ ਸੇਲ ਕਲੈਕਸ਼ਨ ਕਾਲ ਦੇਕਨ ਸਟੋਪ ਦਮਾਲ ਤੁਹਾਡਾ ਕੰਮ ਸੌਖਾ ਕਰ ਦੇਣਗੇ ਬੈਂਕਰ ਆਫਿਸ ਤੋਂ ਦੂਰ ਕਰ ਦੇਣਗੇ ਕਲੈਕਸ਼ਨ ਕਾਲਾਂ ਤੋਂ ਦੂਰ ਕਰ ਦੇਣਗੇ ਇੱਕ ਕਾਲ ਕਰਨੀ ਪੈਣੀ ਆ 416-502-3100 ਤੇ 70% ਕਰਜ਼ਾ ਮਾਫ਼ ਕਰਕੇ ਦਿੰਦੇ ਹਨ ਦੁਆਬਾ ਸਵੀਸ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ। ਅਤੇ ਸਾਡੇ ਮੇਨ ਸਪੋਂਸਰ ਸ੍ਰੀ ਡਬਸੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ 905-670-4444 ਐਕਸਪੈਸਲਟਰੀ ਫੈਮਿਲੀ ਸਪੋਂਸਰਸ਼ਿਪ। ਜਿਹੜੇ ਬੱਚੇ ਸੋਚਦੇ ਆ ਵੀ ਮੈਂ ਰਿਫਿਊਜੀ ਦਾ ਕੇਸ ਲਗਾ ਦੇਵਾਂ, ਆਹ ਕਰ ਦੇਵਾਂ ਆਹ ਕਰ ਦੇਵਾਂ ਨਾ, ਜਿਹਨਾਂ ਨੂੰ ਚਿੱਠੀਆਂ ਆਉਣ ਲੱਗ ਪਈਆਂ ਹਨ, ਇੱਕ ਵਾਰੀ ਕਾਲ ਕਰ ਲਿਓ 905-670-4444 'ਤੇ ਜਾਣਕਾਰੀ ਲੈ ਲਿਓ ਜ਼ਰੂਰ। ਮੈਂ ਦੋ ਕਾਲਾਂ ਲੈਂਦਾ। ਜਸਵੀਰ ਸਿੰਘ ਜੀ ਆ ਜਾਓ।
11: ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ।
11: ਅੰਮ੍ਰਿਤ ਸਾਹਿਬ, ਬਾਈ ਨੇ ਆਪਣੇ ਦਿਲ ਦੀ ਉਹ ਗੱਲ ਰੱਖੀ ਆ ਵੀ ਸੱਪ ਨੂੰ ਦੁੱਧ ਪਾਉਣ ਨਾਲ ਹਨਾ ਕੁੱਤੇ ਨੂੰ ਦੁੱਧ ਪਾ ਦਿਓ। ਗੱਲ ਹੁਣ 2021 ਦੇ ਵਿੱਚ ਸੱਪ ਹੀ ਬਹੁਤ ਬ੍ਰਾਹਮਣ ਚ ਆ ਗਿਆ ਆ, ਹੁਣ ਕਿੰਨੇ ਕੁੱਤੇ ਰੱਖੋਗੇ ਤੁਸੀਂ? ਕਹਿੰਦਾ ਮਤਲਬ ਦੰਬਰ ਸਾਹਿਬ ਉਹ ਤਾਂ ਹੁਣ ਮਗਰਾਂ ਨੀ ਆਪਣੇ ਚ ਤਾਂ ਕਹਿੰਦੇ ਕਾਰੋਬਾਰਾਂ ਚ ਬਿਜ਼ੀ ਹੋ ਗਏ, ਬਾਕੀ ਚਲੋ ਹਰੇਕ ਦੀ ਸੋਚ ਆਪਣੀ ਆ, ਪਰ ਜਿਹੜਾ ਲੋੜਵੰਦ ਭਰਾ ਆ ਉਹਦੀ ਹੈਲਪ ਕਰਨੀ ਚਾਹੀਦੀ ਆ, ਮੈਂ ਇਹਦੇ ਹੱਕ ਚ ਆ। ਬਾਕੀ ਦੰਬਰ ਸਾਹਿਬ ਬਾਕੀ ਹੁਣ ਜਿੱਦਾਂ ਦੀ ਸਿਚੁਏਸ਼ਨ ਆ ਉਹਦੇ ਵਿੱਚ ਬਚ ਕੇ ਚੱਲੋ। ਹੁਣ ਦੇਖ ਲਓ ਇੱਕ ਪ੍ਰੋਜੈਕਟ ਕੈਲਰਨ ਦੇ ਵਿੱਚ ਚੱਲਿਆ, ਕਹਿੰਦੇ ਉੱਥੇ ਲਾਈਨਾਂ ਲੱਗੀਆਂ ਆ, ਮਗਰਾਣੀ ਇਹਨਾਂ ਨੇ ਵੀ ਏਦਾਂ ਹੀ ਜਿੱਦਾਂ ਕਹਿੰਦੇ ਹੁੰਦੇ ਸੱਪ ਹੀ ਪਾਲਣੇ ਆ। ਮਗਰਾਣੀ ਸਮਾਂ ਦੇਣ ਦਾ ਬਹੁਤ ਤੁਹਾਡਾ ਧੰਨਵਾਦ ਹੈ, ਬਚ ਕੇ ਚੱਲੋ। ਧੰਨਵਾਦ।
7: ਧੰਨਵਾਦ। ਕਈਆਂ ਕੋ ਜਿਹੜੇ ਜਿਹਨਾਂ ਨੇ ਨਹੀਂ ਪੰਗਲਾਂ ਕੋ ਪੈਸੇ ਹਨ, ਇਨਵੈਸਟਮੈਂਟ ਵਾਸਤੇ ਪੈਸੇ ਹੈਗੇ ਆ, ਜੇ ਤੁਹਾਡੇ ਕੋਲ ਹੈਗੇ ਆ ਵਧੀਆ ਡੀਲ ਮਿਲਦੀ ਹੈ, ਦੇਰ ਇਜ਼ ਨਥਿੰਗ ਰੋਂਗ। ਜੇ ਤੁਹਾਡੀ ਜੋਬ ਵਧੀਆ ਹੈਗੀ, ਇੱਥੇ ਨਿਆਣੇ 2-2 ਲੱਖ 2.5-2 ਲੱਖ ਕਮਾ ਰਹੇ ਹਨ। ਮੀਆਂ ਬੀਬੀ 2-2.5 ਲੱਖ ਇੱਕ ਬੰਦੇ ਰਹੇ, ਉੱਧਰੋਂ ਜੇ ਤੁਹਾਡਾ ਪਾਰਟਨਰ ਕਮਾ ਰਿਹਾ 1 ਲੱਖ, 3 ਲੱਖ ਡਾਲੋ ਥੋੜ੍ਹਾ ਹੁੰਦਾ ਸਾਲ ਦਾ, ਯੂ ਕੈਨ ਬਾਏ 10 ਹਾਊਸਿਸ। ਮੇਰੇ ਕਹੇ ਤਾਂ ਭਾਵੇਂ ਖਰੀਦ ਨਾ ਲਿਓ, ਆਪਣੀ ਸਿਚੁਏਸ਼ਨ ਦੇਖਿਓ, ਪਰ ਖਰੀਦ ਸਕਦੇ ਹੋ। ਸਹੀ ਸਲਾਹ ਖਰੀਦਣ ਵਿੱਚ ਲੈਣੀ ਬੜੀ ਜ਼ਰੂਰੀ ਹੁੰਦੀ ਹੈ। ਉਹ ਦੇ ਰਹੇ ਆ ਮਨਜੀਤ ਚੀਮਾ ਜੀ, 18 ਸਾਲ ਦਾ ਐਕਸਪੀਰੀਅੰਸ ਆ, ਕਮਿਟਡ ਟੂ ਹੈਲਪਿੰਗ ਬਾਇਰਸ ਐਂਡ ਸੈਲਰਸ। ਤੋਂ ਪ੍ਰੋਪਰਟੀ ਵਿੱਚ ਇਨਵੈਸਟ ਕਰਨਾ ਹੋਵੇ, ਪ੍ਰੋਪਰਟੀ ਖਰੀਦਣੀ ਹੋਵੇ, ਜਾ ਕੇ ਦੇਖ ਆਇਓ, ਤੁਹਾਨੂੰ ਪਤਾ ਲੱਗ ਜਾਵੇਗਾ ਕੀ ਕੁਛ ਮਿਲਦਾ ਹੈਗਾ, ਕੀ ਤੁਸੀਂ ਅਫੋਰਡ ਕਰ ਸਕਦੇ ਕਿ ਨਹੀਂ, ਤੁਹਾਡੀ ਜੋਬ ਕਿੰਨੀ ਸਟਰੋਂਗ ਹੈਗੀ। ਜੋਬ ਸਟਰੋਂਗ ਹੋਣੀ ਵੀ ਬੜੀ ਜ਼ਰੂਰੀ ਹੁੰਦੀ ਆ। ਤੋ ਮਨਜੀਤ ਚੀਮਾ ਜੀ ਸਹੀ ਸਲਾਹ ਦਿੰਦੇ ਨੇ ਘਰ ਖਰੀਦਣ ਜਾਂ ਵੇਚਣ ਵਾਸਤੇ। 18 ਸਾਲ ਐਕਸਪੀਰੀਅੰਸ ਹੈਗਾ ਆ, ਰੈਜੀਡੈਂਸ਼ੀਅਲ ਟ੍ਰਾਂਜੈਕਸ਼ਨ, ਕਮਰਸ਼ੀਅਲ ਟ੍ਰਾਂਜੈਕਸ਼ਨ। ਮਨਜੀਤ ਚੀਮਾ ਡਾਇਰੈਕਟ ਲਾਈਨ ਆ 416-356-9965, 416-356-9965। ਆਇਰਨ ਲੇਡੀ ਮੈਂ ਕਹਿੰਦਾ, ਬੜੀ ਮਿਹਨਤ ਕਰਦੇ ਆ, ਕਰਨੀ ਵੀ ਚਾਹੀਦੀ ਹੈਗੀ ਆ। ਬਲਦੇਵ ਜੀ ਦੁਬਾਰਾ ਆਏ, ਤੁਸੀਂ ਆ ਜਾ, ਰਜਾਈ ਤੋਂ ਡਿੱਗ ਪਏ।
12: ਨਹੀਂ ਅੱਧੀ ਰਜਾਈ ਚ ਬਾਹਰ ਆ, ਮੇਰੀ ਗੱਲ ਸੁਣੋ
7: ਜੀ।
12: ਭਗਵੰਤ ਮਾਨ ਦੀ ਵੀਡੀਓ ਨਿਕਲੀ ਨਿਕਲੀ ਤੇ ਹੁਣ ਜਥੇਦਾਰ ਮਾਫੀ ਮੰਗੂਗਾ, ਕਿੱਦਾਂ ਜਿਹੜਾ ਰਜਾਈ ਜਥੇਦਾਰ ਬਣਾਇਆ ਸੀ ਰਾਤ ਨੂੰ, ਹੁਣ ਫਿਰ ਕਿੰਨੀ ਨਮੋਸੀ ਹੋਊ ਕਹੂੰਗਾ ਨਾ। ਉਹ ਐਕਟਰ ਨਿਕਲਿਆ ਪੰਜਾਬ ਪਾਕਿਸਤਾਨ ਚੋਂ,
7: ਜਿਹੜੇ
12: ਕਹਿੰਦੇ ਧਰਮ ਯੁੱਧ ਮੋਰਚਾ ਲਾਵਾਂਗੇ, ਧਰਮ ਯੁੱਧ ਮੋਰਚਾ ਕਾਹਦਾ ਜੀ? ਤੇ ਬਾਕੀ ਉਹ ਜਿਹੜੇ ਘਰ ਵੇਚਣ ਵਾਲੇ ਕੱਲ ਦਲਾਲ ਖੜੇ ਸੀ ਨਾ, 15-20 ਨਾਲ ਸੋਨਾ ਦੇਵਾਂਗੇ ਫਲਾਨਾ ਦੇਵਾਂਗੇ, ਇਹਨਾਂ ਦੇ ਚੱਕਰ ਚ ਫਸ ਨਾ ਜਾਇਓ। ਬਾਕੀ ਗੁਰਜੀਤ ਦੇ ਵਿਚਾਰ ਵਧੀਆ ਹੁੰਦੇ ਆ, ਬਾਈ ਵੀ ਹੁਣ ਐਕਟਰ ਬਣ ਗਿਆ, 4 ਘੰਟੇ ਕਰ ਰੇਡੀਓ ਤੇ ਲੱਗ ਗਿਆ।
7: ਇੱਕ ਮੂਵੀ ਬਣਾਉਣੀ ਚਾਹੀਦੀ ਤੁਹਾਡੀ ਸਾਰਿਆਂ ਦੀ, ਲਾਈਵ ਕੈਮਰੇ ਲਾ ਕੇ, ਸੱਚੀ ਗੱਲ ਆ, ਇੱਕ ਕੰਟੇਨਰ ਵਿੱਚ ਹੀ ਵਾੜਦੇ ਹੋ ਸਾਰਿਆਂ ਨੂੰ। ਧੰਨਵਾਦ ਤੁਹਾਡਾ ਕਾਲ ਕਰਨ ਦਾ। ਮੈਂ ਟੈਂਟ ਵਾਲੀ ਇਨਫੋਰਮੇਸ਼ਨ ਦੇ ਰਿਹਾ, ਗੁਰਸੇਵਕ ਗਿੱਲ ਦੀ ਇਨਫੋਰਮੇਸ਼ਨ ਦੇ ਰਿਹਾ, ਟੈਂਟ ਬੁੱਕ ਕਰਨੀ ਚਾਹੀਦੀ 416-555-0591। ਅਮਰੀਕ ਸਿੰਘ ਬੱਲੇ, ਕਿਆ ਬਾਤ ਹੈ, ਬੜੀ ਦੇਰ ਬਾਅਦ ਲਾਈਨ ਆਈ। ਅਮਰੀਕ ਸਿੰਘ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ।
13: ਅੰਮ੍ਰਿਤਸਰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਹਿੰਦੇ। ਮੁੜ ਕੇ ਆਈ ਕਿ ਨਹੀਂ, ਕਿ ਹੁਣ ਆਉਣਾ ਨਹੀਂ ਹੈਗਾ?
13: ਮੈਂ ਕਿਹਾ ਫਿਕਰ ਨਾ ਕਰੋ, ਤੁਸੀਂ ਪਹਿਲਾਂ ਸੱਪ ਦੱਸੋ ਕਿੱਥੇ, ਬੀਨਾ ਹੀ ਆਰਡਰ ਕਰ ਲੈਣੀਆਂ।
7: ਨਹੀਂ, ਬੀਨ ਬਜਾ ਕੇ ਤਾਂ ਕੋਈ ਹੋਰ ਚੀਜ਼ਾਂ ਖੜੀਆਂ ਹੋਣ ਲੱਗ ਪੈਂਦੀਆਂ ਹਨ, ਬੀਨ ਨਾ ਬਜਾਇਓ ਤੁਸੀਂ ਆਪਣਾ ਗਾਣਾ, ਤੁਸੀਂ ਆਪਣਾ ਗਾਣਾ
13: ਬੀਨਾ ਬਜਾਓ। ਬੀਨਾ ਬਜਾਉਣ ਦੇ ਨਾਲ ਜੋ ਨਾ, ਬੀਨਾ ਬਜਾਉਣ ਦੇ ਨਾਲ ਜੋ ਵਜਾਉਣਾ, ਤੁਸੀਂ ਕਹਿੰਦੇ ਵੀ ਆ ਸੱਪ ਤਾਂ ਹੁਣ ਕਹਿੰਦੇ ਆ ਕੰਧਾਂ ਨੂੰ ਤੁਰੇ ਫਿਰਦੇ, ਕੁੱਤੇ ਦਾ ਕੰਧਾਂ ਨੂੰ ਵੇਚਣ ਮੇਰੇ ਹਿਸਾਬ ਨਾਲ।
7: ਏਦਾਂ ਕਰੇ ਗਾਣਾ ਸੁਣਾ ਦਾ ਫਿਰ, ਮੈਂ ਵੇਟ ਕਰਦਾ ਤੁਹਾਡੇ ਗਾਣੇ ਦੀ।
13: ਭਾਜੀ ਮੰਡੇ ਆ ਜਾਓ, ਮੰਡੇ ਪੱਕਾ ਖਾਊਂਗਾ, ਅੱਜ ਟਾਈਮ ਘੱਟ ਆ।
7: ਤੁਸੀਂ ਵੀ ਦਲਜੀਤ ਸਾਹਿਬ ਬਣ ਗਏ, ਹਰ ਜਾ ਤੁਸੀਂ।
13: ਮੈਂ ਕਿਹਾ ਦਲਜੀਤ ਸਾਹਿਬ ਜੀ, ਇੱਕ ਪਾਸੇ ਦਲਜੀਤ ਸਾਹਿਬ ਦਾ ਆਪਣੇ ਸਾਹਮਣੇ ਕੁਝ ਵੀ ਨਹੀਂ ਹੈਗਾ ਭਾਜੀ।
7: ਬਹੁਤ ਵਧੀਆ, ਵੈਰੀ ਵੈਲ ਸਰ, ਥੈਂਕ ਯੂ ਵੈਰੀ ਮਚ। ਲਾਈਨਾਂ ਮੇਰੀਆਂ ਸਾਰੀ ਵੀ ਜੀ, 1x1 ਮੈਂ ਲਾਈਨਾਂ ਸਾਰੀਆਂ ਲੈ ਜਾਂਦਾ। ਟੈਂਟ ਰੈਂਟ ਕਰਨਾ ਹੋਵੇ, ਗੁਰਸੇਵੇ ਗਿੱਲ ਨਾਲ 416-556-0951 ਤੇ ਗੱਲਬਾਤ ਕਰ ਲੈਣੀ ਹੈਗੀ ਆ। ਤੇ ਸ਼ਨੀਵਾਰ ਜੁਲਾਈ ਦੀ 25 ਤਰੀਕ ਨੂੰ ਟੀਮ ਫੋਰ ਐਂਟਰਟੇਨਮੈਂਟ ਲੈ ਕੇ ਆ ਰਹੇ ਹਨ ਪੰਜਾਬੀ ਵਿਰਸਾ, ਤੇ ਜਿਹਦੇ ਵਿੱਚ ਐਂਟਰਟੇਨਮੈਂਟ ਹੀ ਹੋਵੇਗੀ, ਗੀਤ ਸੰਗੀਤ ਹੋਵੇਗਾ। ਨੰਬਰ 6474006862 ਤੇ ਗੱਲਬਾਤ ਕਰਨੀ ਆ। ਇਸ ਦੇ ਨਾਲ ਨਾਲ ਆਰ ਗਿੱਲ ਵਾਲਿਆਂ ਨੂੰ ਕਾਫੀ ਸਾਰੀਆਂ ਜੋਬਾਂ ਅਵੇਲੇਬਲ ਹਨ, ਡਰਾਈਵਰ ਦੀਆਂ 3 ਸਾਲ ਦਾ ਐਕਸਪੀਰੀਅੰਸ ਚਾਹੀਦਾ, ਵਧੀਆ ਪੈਸੇ ਮਿਲ ਸਕਦੇ ਆ। ਆਰ ਗਿੱਲ 'ਤੇ ਸੰਪਰਕ ਕਰਨਾ। ਨੰਬਰ ਰਸ਼ਪਾਲ ਸਾਹਿਬ ਨਾਲ ਗੱਲਬਾਤ ਕਰ ਲਈ 5850 ਤੇ ਤੁਸੀਂ ਗੱਲਬਾਤ ਕਰ ਲਿਓ। ਕਮਲ ਜੀ ਸਿੰਘ ਤੁਹਾਡੀ ਮੈਂ ਕਾਲ ਲੈਂਦਾ, ਮੈਨੂੰ ਇੱਕ ਐਡ ਹੋਰ ਪੜ ਲੈਣ ਦਿਓ, ਇਹਨਾਂ ਦੇ ਸਾਰੇ ਆਪਾਂ ਚੱਲਦੇ ਹਾਂ। ਐਲ ਏ ਟਰੱਕ ਤੋਂ ਰਾਜਾ ਬਾਈ ਦਾ ਨੰਬਰ 9416 9551 62, 24/7 ਸਰਵਿਸ ਦਿੰਦੇ ਆ। ਕਾਰ ਟਰੱਕਰ ਦੇ ਟਾਇਰ ਚੇਂਜ ਕਰਵਾਉਣੇ ਆ, ਟਰੱਕ ਵਾਸ਼ ਕਰਵਾਉਣਾ ਹੋਵੇ ਤਾਂ ਓਇਲ ਚੇਂਜ ਕਰਵਾਉਣਾ ਹੋਵੇ ਤਾਂ 1776 ਮਾਇਲ ਸਾਈਡ ਡਰਾਈਵ 'ਤੇ ਪਹੁੰਚੋ, ਤਾਂ ਟਾਈਮ ਬਚਦਾ। 24/7 ਸਰਵਿਸ ਆ ਐਲ ਏ ਟਰੱਕ ਟਾਇਰ ਐਂਡ ਲੂਪ 'ਤੇ ਗੱਲਬਾਤ ਕਰ ਲਿਓ। ਰਾਜਾ ਬਾਈ ਐਲ ਏ ਵਾਲੇ ਅਤੇ ਇੰਡੀਅਨ ਪੰਜਾਬੀ ਬਾਜ਼ਾਰ ਹੈਗਾ 115 ਫਾਦਰ ਟੋਬਨ ਰੋਡ 'ਤੇ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਹਨ ਅਤੇ ਟੇਕ ਆਊਟ ਵਾਸਤੇ ਰੈਸਟੋਰੈਂਟ ਹੈਗਾ ਆ, ਮੀਟ ਸ਼ੋਪ ਹੈਗੀ ਆ, ਦੇ ਹੈਵ ਇਟ ਆਲ, ਵਧੀਆ ਪ੍ਰਾਈਸ ਆ, ਗ੍ਰੇਟ ਸਰਵਿਸ ਆ ਅਤੇ ਆਲਵੇਜ਼ ਫਰੈਸ਼ ਸਮਾਨ ਮਿਲਦਾ ਇੰਡੀਅਨ ਪੰਜਾਬੀ ਬਾਜ਼ਾਰ 'ਤੇ। ਟਰਾਈ ਕਰਕੇ ਜ਼ਰੂਰ ਦੇਖਿਓ, ਤੁਸੀਂ ਕਰਦੇ ਹੋ, ਬੜਾ ਰਿਸਪੋਂਸ ਦਿੰਦੇ ਹੋ, ਧੰਨਵਾਦ। 115 ਫਾਦਰ ਟੋਬਨ ਰੋਡ 'ਤੇ ਹਨ ਬਰੈਂਪਟਨ ਦੇ ਵਿੱਚ। ਕਮਲ ਜੀ ਸਿੰਘ ਜੀ ਆ ਜਾਓ ਤੁਸੀਂ।
14: ਹਾਂਜੀ ਤੰਬਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
14: ਹਾਂਜੀ ਬਸ ਠੀਕ ਠਾਕ ਹੈ ਸਰ, ਬਹੁਤ ਵਧੀਆ। ਇੱਕ ਐਮਪੀ ਧਾਰੀਵਾਲ ਦਾ ਨੰਬਰ ਦੇ ਰਿਹਾ ਤੇ ਕਾਫੀ ਮਤਲਬ ਗੱਲਬਾਤ ਜਿਹੜੀ ਹੈ ਤਾਂ ਕਿ ਹੋਰ ਵੀ ਵੱਧ ਸਕੇ। ਤੇ ਦੇਖੋ ਜੀ, ਹੁਣ ਆਪਣੇ ਪਹਿਲਾਂ ਤਾਂ ਬਰੀਕ ਪਾਈ ਨਾਲ ਆਵਾਜ਼ ਬੜੀ ਸੋਫਟ ਕਰੋਗੇ, ਬਿਲਕੁਲ ਸਰ ਫੋਨ ਨਹੀਂ ਹੋਇਆ ਨਾ ਰੋ
7: ਫੋਨ ਵਿੱਚ ਕਿਰਕਿਰ ਬਹੁਤ ਆ ਰਹੀ ਹੈ, ਪਲੀਜ਼ ਦੁਬਾਰਾ ਕਾਲ ਕਰ ਲਓ ਜਾਂ ਤੁਸੀਂ ਥੋੜ੍ਹਾ ਠੀਕ ਕਰ ਲਓ। ਵੈਸੇ ਹੁਣ ਠੀਕ ਆ,
14: ਹੁਣ ਠੀਕ ਹੈ ਜੀ।
7: ਹਾਂਜੀ
14: ਹਾਂਜੀ, ਤੇ ਅਮਰੀਕ ਸਿੰਘ ਹੋਣਾ ਦੀ ਆਵਾਜ਼ ਸੁਣੀ ਜੀ ਦੁਬਾਰਾ, ਫੇਰ ਦੋ ਤਿੰਨ ਦਿਨ ਤੋਂ ਉਹਨਾਂ ਨਾਲ ਗੱਲ ਤੇ ਹੋ ਨਹੀਂ ਸਕੀ, ਚਲੋ ਮੈਂ ਥੋੜਾ ਬਿਜੀ ਸੀਗਾ ਤੇ ਬਾਕੀ ਸਾਰਾ ਕੁਝ ਸਰ ਵਧੀਆ ਚੱਲ ਰਿਹਾ। ਤੇ ਬ੍ਰੈਂਪਟਨ ਵਾਲਿਆਂ ਨੂੰ ਹੁਣ ਇਹ ਸੋਚਣਾ ਪੈਣਾ ਵੀ ਅੱਗੇ ਅਸੀਂ ਕਿਹੜਾ ਬੰਦਿਆਂ ਨੂੰ ਲੈ ਕੇ ਆਉਣਾ, ਜਿਹੜਾ ਨੂੰ ਨਹੀਂ ਵੇਚ ਰਹੇ ਨੀ ਹੋਣਾ, ਤੇ ਸਾਡੇ ਨਾਲ ਤਾਂ ਭਗਵੰਤ ਮਾਨ ਆ ਰਿਹਾ ਵਾਪਸ ਲਾਈ ਦੇ ਵਿੱਚ। ਪੰਜਾਬ ਦੇ ਲੋਕ ਚੰਗੇ ਆ, ਕਾਸੇ ਲੋਕਾਂ ਦਾ ਕੰਮ ਕਰ ਰਹੇ ਆ, ਅਸੀਂ ਵੀ ਇੱਥੇ ਕਰੀਏ। ਇਹ ਸਾਰੀ ਜੁਨਰੀ ਜਿੰਨੀ ਵੀ ਆ ਇਹਨਾਂ ਨੂੰ ਦਲਾ ਕੇ ਤੇ ਨਵੇਂ ਬੰਦੇ ਲੈ ਕੇ ਆਈਏ, ਜੇ ਪੈਸੇ ਕਮਾ ਕਮਾ ਕੇ ਸਿਟੀ ਨੂੰ ਦੇਣੇ ਆ ਉਹ ਫਿਰ ਤੁਹਾਡੀ ਮਰਜ਼ੀ ਹੈ ਸਰ ਇਹਨਾਂ ਦੀ।
7: ਬਹੁਤ ਬਹੁਤ ਧੰਨਵਾਦ ਤੁਹਾਡੀ ਇਨਫੋਰਮੇਸ਼ਨ ਹੇਰ ਤੇ ਚਲੀ ਗਈ। ਮਿਊਨਿਸਪਲ ਇਲੈਕਸ਼ਨ ਵੀ ਆ ਰਹੇ ਹਨ, ਤੁਸੀਂ ਖੁਦ ਆਪਣੀ ਇਨਵੈਸਟੀਗੇਸ਼ਨ ਕਰਨੀ ਹੈ, ਕਿਹਨੂੰ ਵੋਟ ਪਾਉਣਾ ਚਾਹੁੰਦੇ, ਸਾਡੇ ਵਾਸਤੇ ਕੀ ਕੁਛ ਕੀਤਾ, ਕੀ ਕੁਛ ਕਰ ਸਕਦੇ ਹਨ। ਤੋ ਆਪਣੇ ਨੌਜਵਾਨ ਵੀ ਕਹਿ ਸਕਦਾ ਹਾਂ, ਅਬੀ ਧਾਲੀਵਾਲ ਜੀ ਖੜੇ ਹਨ ਸੀਟ ਦੇ ਲਈ, ਉਹਨਾਂ ਨੇ ਕਾਫੀ ਸਾਰੀ ਇਨਫੋਰਮੇਸ਼ਨ ਲੈ ਕੇ ਆਵਾਂਗੇ, ਸਿਟੀ ਵਿੱਚ ਕੀ ਕੁਝ ਹੋ ਰਿਹਾ, ਕੀ ਕੁਝ ਹੋਣਾ ਚਾਹੀਦਾ ਸੀਗਾ। ਪੋਸੀਬਲ ਪਤਾ ਲੱਗ ਰਿਹਾ ਵੀ ਬਟਨ ਦੱਬੂਗੇ ਨਾ ਉੱਥੇ ਐਲੀਵੇਟਰ ਵਾਂਗ ਉੱਪਰ ਨੂੰ ਆ ਜਾਵੇਗਾ, ਜਿਹੜੇ ਤੁਸੀਂ ਪੈਸੇ ਦਿੱਤੇ ਸੀ ਨਾ ਤੁਹਾਡੇ ਨਾਂ ਵੀ ਲਿਖੇ ਆਣੇ ਉੱਪਰ, ਕਿਨ ਦਿੱਤੇ ਸੀ, ਕਿਆ ਬਾਤ ਹੈ। ਆ ਜਾਵੇਗਾ ਯਾਰ, ਫਿਕਰ ਨਾ ਕਰੇ, ਆ ਜਾਵੇਗਾ ਜ਼ਰੂਰ।

0: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
1: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ ਏਜ਼ੈਡ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
0: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ।
2: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
3: ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ। CWC Immigration ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ। CWC Immigration 905-670-4444।
4: ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ੁੱਕਰਵਾਰ ਦਾ ਦਿਨ ਹੈ, ਰਫਤਾਰ ਰਾਜਗੁਰੂ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਪਰਿਵਾਰਕ ਟਾਈਮ ਆ ਜਾਣਾ ਵੀ ਕਰਦੇ ਬਤਾਉਣ ਦੀ ਕੋਸ਼ਿਸ਼ ਕਰਿਓ। ਮੈਂ 2 ਕਲਾ ਲੈ ਲੈਂਦਾ ਵੀ ਖਬਰਾਂ ਬਹੁਤ ਸਾਰੀਆਂ। ਇੱਕ ਟਰਾਂਸਪੋਰਟ ਟਰੱਕ ਨੇ ਸਕੂਲ ਬੱਸ ਵਿੱਚ ਟੱਕਰ ਮਾਰੀ, 26 ਬੱਚੇ ਸੀ ਉਸ ਬੱਸ ਦੇ ਵਿੱਚ, ਉਹਦੀ ਗੱਲਬਾਤ ਕਰਾਂਗਾ। 4693 ਤੁਸੀਂ ਏਅਰ ਤੇ ਹੋ ਜੀ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਵੀ ਮੇਰੇ।
5: ਹਾਂਜੀ ਤਿਆਰੀਆਂ ਕਰੋ ਇਲੈਕਸ਼ਨ ਦੀਆਂ। 27 ਚ ਭਗਵੰਤ ਮਾਨ ਨੇ ਆਉਣਾ ਜੀ। ਸਾਡੇ ਪਿੰਡਾਂ ਸੜਕ ਤਾਂ ਸੜਕਾਂ ਤਾਂ ਬਣੀਆਂ ਨੀ, ਐਵੇਂ ਇੱਥੇ ਰੌਲਾ ਪਾਏ ਆ। ਉਹ ਕਰਤਾ ਉਹ ਕਰਤਾ ਨਾ, ਨਾ ਸੜਕਾਂ ਦੁਆਬੇ ਚ ਬਣੀ, ਨਾ ਕਿਸੇ ਪਾਸੇ ਹੋਰ ਪਾਸੇ ਬਣੀਆਂ ਜਿਹੜੀਆਂ ਪਿੰਡਾਂ ਦੀਆਂ ਸੜਕਾਂ, ਨਾ ਸਕੂਲਾਂ। ਸਾਡੇ ਮਾਸਟਰ ਵੀ ਕੱਢ ਕੱਢ ਕੇ ਲਈ ਜਾਂਦਾ, 2-2 ਮਾਸਟਰ ਰੱਖੇ ਹੋ ਸਾਰੇ।
4: ਉਹ ਜਿਹੜਾ ਬਾਦਲ ਨੇ ਅਕਾਲੀਆਂ ਨੇ ਸਾਈਕਲ ਦਿੱਤਾ, ਉਹਦੇ ਚੜ੍ਹ ਕੇ ਸਕੂਲ, ਉਹ ਸਾਈਕਲ ਚੜ੍ਹ ਕੇ ਬੱਚੇ ਭੱਜ ਗਏ ਲੱਗਦਾ। ਧੰਨਵਾਦ ਤੁਹਾਡਾ, ਕਾਲਾ ਕਰਦਾ। 9000 ਤੇ ਆ ਜਾਓ ਜੀ।
6: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਵੀ ਮੇਰੇ, ਕੀ ਹਾਲ ਚਾਲ?
6: ਬਸ ਠੀਕ ਠਾਕ ਸਾਹਿਬ।

0: ਸਟੇਟ ਮਿਨਿਸਪਲ ਇਲੈਕਸ਼ਨ ਹੁੰਦੀਆਂ, ਤੁਸੀਂ ਰਾਤ ਦਿਨ 24 ਘੰਟੇ 7 ਦਿਨ ਕੰਮ ਕਰਦੇ ਹੋ ਤੇ ਸਾਰੀ ਉਮਰ ਪਰ ਪ੍ਰੋਪਰਟੀ ਟੈਕਸ ਦੇਣਾ, ਕਿਹੜੀਆਂ ਸਰਵਿਸ ਤੁਹਾਨੂੰ ਮਿਲ ਰਹੀਆਂ ਹਨ, ਮਿਲਣ ਰਹੀਆਂ ਹਨ ਕਿ ਨਹੀਂ, ਕਿ ਫਿਊਚਰ ਵਾਸਤੇ ਸੋਚਦੇ ਕਿ ਨਹੀਂ ਸੋਚਦੇ, ਇਹ ਤੁਸੀਂ ਇਹਨਾਂ ਸੜਕਾਂ 'ਤੇ ਘੁੰਮਣਾ ਫਿਰਨਾ ਰਾਤ ਦਿਨ, ਸਭ ਤੋਂ ਇੰਪੋਰਟੈਂਟ ਇਲੈਕਸ਼ਨ ਇਹੀ ਹੁੰਦੀਆਂ ਹਨ।
1: ਹਾਂਜੀ ਸਹੀ ਗੱਲ ਹੈ ਸੰਬੜ ਸਾਹਿਬ ਸਾਡੀ, ਕਿਉਂਕਿ ਰੇਡੀਓ ਤੇ ਫੋਨ ਕਰਕੇ ਸਾਡੀ ਰਿਸਪੋਂਸੀਬਿਲਟੀ ਖਤਮ ਨਹੀਂ ਹੋ ਜਾਂਦੀ, ਕਿਉਂਕਿ ਜੇ ਅਸੀਂ ਨਹੀਂ ਕਿਤੇ ਇਕੱਠੇ ਹੁੰਦੇ ਨਾ ਕਿਤੇ, ਦੇਖੋ ਜਿਹੜੀ ਪਿਛਲੀ ਇਲੈਕਸ਼ਨ ਚ ਹੋਈ ਸੀ ਉਹਦੇ ਵਿੱਚ ਕੁਛ ਲੋਕਾਂ ਨੇ ਨਾ ਆਪਣੇ ਅੱਡੇ ਕੇ ਕੰਮ ਕੱਢੇ ਨੇ, ਦੋ ਤਿੰਨ ਥੋਂ ਆਪਣੇ ਘਰਾਂ ਦੇ ਵਿੱਚ ਬੰਦੇ ਸੱਦ ਕੇ ਸਿਟੀ ਦੇ ਵਿੱਚ ਜੋਬਾਂ ਲੈ ਗਏ ਇਹਨਾਂ ਕੋਲੋਂ, ਹਨਾ ਕਿੰਨੇ ਜ਼ਿਆਦਾ ਕਰਪਟ ਲੋਕ ਇਕੱਠੇ ਹੋਏ ਹੋਏ ਨੇ ਹਨਾ। ਜੇ ਅਸੀਂ ਇਹਨਾਂ ਜੇ ਆਹ ਇਲੈਕਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਜਾਂ ਇਹੀ ਆ ਗਏ ਨਾ, ਦੁਬਾਰਾ ਤੋਂ ਸਾਨੂੰ ਬ੍ਰੈਂਪਟਨ ਛੱਡਣਾ ਪੈਣਾ ਜੀ।
0: ਧੰਨਵਾਦ ਤੁਹਾਡਾ ਕਾਲ ਕਰਨ ਦਾ, ਕਿਸੇ ਨੂੰ ਆਪਣਾ ਸ਼ਹਿਰ ਆਪਣਾ ਦੇਸ਼ ਨਾ ਛੱਡਣਾ ਪਵੇ, ਇੰਡੀਆ ਨੂੰ ਸਾਨੂੰ ਭਜਾਇਆ ਗਿਆ, ਸਾਡੇ ਸੋ ਕਾਲ ਲੀਡਰ ਤਾਂ ਹੀ ਇੱਥੇ ਆਏ ਆ, ਯੂਸਲੈਸ ਕੰਟਰੀ ਆਪਾਂ ਇਹੀ ਕਹਿ ਸਕਦੇ, ਮੈਂ ਕਹਿ ਦਿੰਦਾ ਇੱਥੇ ਬੈਠਾ, ਤੁਸੀਂ ਕਹਿਣਾ ਨਾ ਕਹੋ, ਤਾਂ ਹੀ ਆਪਾਂ ਇੱਥੇ ਆਏ ਆ ਸੁੱਖ ਸੇਫਟੀ ਸਿਕਿਉਰਿਟੀ ਜੋਬਾਂ ਵਾਸਤੇ, ਜੇ ਉੱਥੇ ਹੁੰਦੀ ਆਪਾਂ ਇਕੱਲੇ ਆਉਣਾ ਸੀਗਾ, ਉਸ ਧਰਤੀ ਨੂੰ ਆਪਾਂ ਪਿਆਰ ਕਰਦੇ ਆ, ਪਰ ਲੀਡਰ ਨੇ ਜੋ ਕੱਖ ਨਹੀਂ ਕੀਤਾ ਉੱਥੇ, ਅਜੇ ਬਿਜਲੀ ਨਹੀਂ ਪੈਦਾ ਹੋ ਸਕੀ, ਪੰਜਾਬ ਦੇ ਵਿੱਚ ਕੱਟ ਲੱਗਦੇ ਹਨ, ਕਹਿੰਦੇ ਜੀ ਖੇਤਾਂ ਨੂੰ ਅੱਗ ਲੱਗ ਜਾਵੇ, ਜਿਹਦੀ ਤਾਰਾਂ ਅੰਡਰਗਰਾਊਂਡ ਕਰ ਦੇਵੋ ਯਾਰ, ਕੱਟ ਲਾਈ ਜਾਣੇ ਆ, ਲੋਕਾਂ ਨੂੰ ਕੋਈ ਸਹੂਲਤਾਂ ਨਹੀਂ ਦੇਣੀਆਂ, ਫਰੀ ਵਿੱਚ ਦਾਲਾਂ ਆਟਾ ਸਕੀਮਾਂ ਵੰਡ ਕੇ ਸੱਤਿਆਨਾਸ਼ ਕਰ ਦਿੱਤਾ, ਇੱਥੇ ਵੀ ਉਹੀ ਹੋ ਰਿਹਾ। ਮੈਂ ਤਾਂ ਕਹਿੰਦਾ ਇੱਥੇ ਦੇ ਜਿਹੜੇ ਫੂਡ ਬੈਂਕ ਹੈ ਨਾ ਬੰਦ ਹੋਣੇ ਚਾਹੀਦੇ ਆ, ਇਹ ਬੰਦ ਹੋਣਗੇ ਲੋਕੀ ਰੌਲਾ ਪਾਉਣਗੇ ਤਾਂ ਜੋਬਾਂ ਕ੍ਰੀਏਟ ਹੋਣਗੀਆਂ। ਕੀ ਕਰ ਰਿਹਾ ਆ ਐਡਵਰਟਾਈਜ਼ਮੈਂਟ, ਦੇਖੋ ਪੈਸਾ ਕਿੰਨਾ ਵੇਸਟ ਹੋ ਰਿਹਾ ਹੈਗਾ ਆ, ਕਿੰਨੀਆਂ ਕੁ ਜੋਬਾਂ ਕ੍ਰੀਏਟ ਕਰਤੀਆਂ, ਕਦੋਂ ਕੰਸਟਰਕਸ਼ਨ ਲੈ ਕੇ ਆਉਂਗੇ, ਦੇਖੋ ਜੀ ਹਾਈਵੇ ਹੁਣ ਨਹੀਂ ਬਣਿਆ, ਕੱਲ੍ਹ ਨੂੰ ਨਹੀਂ ਬਣਿਆ, ਪਾਰਸਲ ਦੋ ਤਿੰਨ ਹਾਈਵੇ ਸਾਨੂੰ ਹੋਰ ਚਾਹੀਦੇ ਆ ਫਿਊਚਰ ਵਿੱਚ, ਲੋਕ ਪਾਰਸਲ ਦੋ ਤਿੰਨ ਹਾਈਵੇ ਸਾਨੂੰ ਹੋਰ ਚਾਹੀਦੇ ਆ ਫਿਊਚਰ ਵਿੱਚ, ਲੋਕਾਂ ਨੇ ਇੱਥੇ ਵਸਣਾ ਆਉਣਾ ਆ। ਯੂਨੀਵਰਸਿਟੀ ਦੀ ਖਬਰ ਦੇਖ ਲਿਓ, ਹੁਣ ਉਹ ਆਪਣੀਆਂ ਅੰਕੜੇ ਪੇਸ਼ ਕਰ ਲਿਆ, ਸਾਨੂੰ ਇੰਨੇ ਲੱਖ ਸਟੂਡੈਂਟ ਚਾਹੀਦੇ ਆ, ਕੀ ਬਣੇਗਾ ਕੈਨੇਡਾ ਜੇ ਸਟੂਡੈਂਟ ਨਾ ਗ੍ਰੈਜੂਏਟ ਹੋਏ, ਉਹ ਵੀ ਕਹਿਣ ਲੱਗ ਪਏ ਆ। ਸੋ ਜ਼ਰੂਰੀ ਹੈਗਾ ਇੱਥੇ ਦੀ ਗੱਲਬਾਤ ਕਰਨੀ, ਅਤੇ ਇੱਥੇ ਵਾਸੀ ਉਹ ਚੀਜ਼ਾਂ ਪ੍ਰੋਡਿਊਸ ਕਰਨੀਆਂ, ਆਵਾਜ਼ ਉਠਾਇਆ ਕਰੋ, ਆਵਾਜ਼ ਬਣ ਕੇ ਅੱਗੇ ਆਇਆ ਕਰੋ। ਚਾਰ ਕੁ ਮਿੰਟ ਬਾਕੀ ਆ, ਟਰਾਂਸਪੋਰਟ ਟਰੱਕ ਸੀਗਾ, ਸਕੂਲ ਬੱਸ ਵਿੱਚ 26 ਬੱਚੇ ਸੀਗੇ, ਬੱਸ ਵਾਲੇ ਨੇ ਆਪਣੀਆਂ ਫਲੈਸ਼ ਲਾਈਟਾਂ ਦਿੱਤੀਆਂ ਹੋਈਆਂ ਸੀਗੀਆਂ, ਉਹ ਬਾਂਹ ਬਾਹਰ ਨੂੰ ਕੱਢੀ ਹੋਈ ਸੀਗੀ, ਜਿਹੜੀ ਆਟੋਮੈਟਿਕ ਗੇਟ ਜਿਹਾ ਹੁੰਦਾ, ਇੱਕ ਖੰਭਾ ਜਿਹਾ ਆ ਜਾਂਦਾ, ਪਰ ਫਿਰ ਵੀ ਇਸ ਬੰਦੇ ਨੇ ਬੱਸ ਵਿੱਚ ਮਾਰਿਆ ਟਰੱਕ। ਰਾਜਵੰਤ ਸਿੰਘ ਬਰਾੜ 27 ਵਿਨਪੈਗ ਮੈਨਟੋਬਾ ਵਾਜ਼ ਅਰੈਸਟਡ ਐਂਡ ਚਾਰਜਡ ਵਿਦ ਕੇਅਰਲੈਸ ਡਰਾਈਵਿੰਗ ਤੇ ਫੇਲ ਟੂ ਸਟੋਪ ਸਕੂਲ ਬੱਸ, ਜਿਹੜੀ ਆਰਮੀ ਆ ਉਹ ਬਾਹਰ ਆਈ ਹੋਈ ਸੀਗੀ, ਅਤੇ ਹੁਣ ਇਹ ਬਲਾਈਂਡ ਰਿਵਰ ਕੋਰਟ ਵਿੱਚ ਅਪੀਲ ਹੋਣਗੇ 18 ਤਰੀਕ ਨੂੰ। ਦਲਜੀਤ ਦਸਾਂਝ ਡੇ ਮਨਾਇਆ ਜਾਵੇਗਾ ਅਮੈਰੀਕਾ ਦੇ ਵਿੱਚ, ਕਿਆ ਬਾਤ ਆ, ਇਹ ਐਂਟਰਟੇਨਮੈਂਟ ਹੈ। ਆਰਟਿਸ ਨੇ ਪੰਜਾਬੀਆਂ ਦਾ ਨਾਮ ਬੜਾ ਉੱਚਾ ਕੀਤਾ, ਹੱਥ ਜੁੜੇ ਰਹਿੰਦੇ ਹਨ, ਨਿਮਰਤਾ ਦੇ ਨਾਲ ਹਰ ਇੱਕ ਨਾਲ ਗੱਲ ਕਰਦਾ ਅਤੇ ਨਿਮਰਤਾ ਦੇ ਨਾਲ ਰਹਿੰਦਾ ਆ, ਅਤੇ ਹਰ ਇੱਕ ਕੌਂਸਲਟ ਸੋਲ 'ਤੇ ਜਾਂਦਾ। ਲੋਸ ਏਂਜਲਸ ਸਿਟੀ ਨੇ ਅਨਾਊਂਸ ਕੀਤਾ 6 ਜਨਵਰੀ ਜਿਹੜਾ ਹੋਵੇਗਾ ਉਹ ਦਲਜੀਤ ਦਸਾਂਝ ਡੇ ਮਨਾਇਆ ਜਾਵੇਗਾ। ਬੈਸਟ ਆਫ ਲੱਕ ਟੂ ਐਵਰੀਬਡੀ, ਕੀਪ ਅਪ ਦਾ ਗੁੱਡ ਵਰਕ। ਉੱਧਰੋਂ ਇੱਥੇ ਜਿਹੜੇ ਕੌਂਸਲਟ ਹੁੰਦੇ ਆ ਜੇਨ ਸ਼ੈਪਰਡ ਅਤੇ ਕੀਲ ਏਰੀਏ ਦੇ ਵਿੱਚ ਰੋਜਰ ਸਟੇਡੀਅਮ ਦੇ ਵਿੱਚ, ਕਹਿੰਦੇ ਰਿਡਿਕਲਸ ਹੀ ਲਾਊਡ, ਕਹਿੰਦੇ ਸਟੇਡੀਅਮ ਤਾਂ ਬਣ ਗਿਆ ਓਪਨ ਸਟੇਡੀਅਮ, ਪਰ ਜਿਹੜਾ ਉਹਦਾ ਨੋਇਜ਼ ਆ, ਆਲੇ ਦੁਆਲੇ ਘਰਾਂ ਵਾਲੇ ਕੰਪਲੇਨ ਕਰਨ ਲੱਗੇ ਹੋਏ ਹਨ, ਪਰ ਸੁਣਦਾ ਉਹਨਾਂ ਦੇ ਕੋਈ ਨਹੀਂ ਹੈਗਾ। ਲਾਈਵ ਨੇਸ਼ਨ ਵਾਲੇ ਕਹਿੰਦੇ ਆ ਵੀ ਕੌਂਸਲਟ ਆਪਣਾ ਜਿਹੜਾ ਲੈਵਲ ਹੈ ਐਕਸੀਡ ਨਹੀਂ ਕਰਦਾ, ਜਿਹੜੇ ਘਰਾਂ ਵਿੱਚ ਰਹਿੰਦੇ ਸਾਨੂੰ ਕਹਿੰਦੇ ਖਿੜਕੀਆਂ ਬੰਦ ਕਰਕੇ ਇੱਥੇ ਜ਼ਿੰਦਗੀ ਜੀਣੀ ਪੈਂਦੀ ਆ। ਉੱਧਰੋਂ ਟਰੰਪ ਵਾਂਸ ਕਿਊਜ਼ਮਾ ਟੂ ਐਕਸਪਾਇਰ ਇਮੀਡੀਏਟਲੀ, ਕਹਿੰਦੇ ਮੈਂ ਨਹੀਂ ਲਾਈਕ ਕਰਦਾ, ਸਾਡਾ ਦੇਸ਼ ਇਕੱਲਾ ਹੀ ਚੱਲ ਸਕਦਾ ਹੈਗਾ, ਚੱਲ ਸਕਦਾ ਨਹੀਂ ਚੱਲ ਸਕਦਾ, ਕਿੰਨਾ ਕੁ ਚੱਲਦਾ ਤੁਹਾਨੂੰ ਹੁਣ ਵੀ ਪਤਾ ਹੈਗਾ। ਅਤੇ ਬੈਲ ਕੈਨੇਡਾ ਦੀ ਪੇਰੈਂਟ ਕੰਪਨੀ ਆ, ਉਹਨਾਂ ਨੇ 690 ਜੋਬਾਂ ਐਲੀਮੀਨੇਟ ਕਰਨੀਆਂ। ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ $100 ਦੇਣਾ ਹਰ ਇੱਕ ਜਿਹੜਾ ਉੱਥੇ ਅਲਬਰਟਨ ਹੈਗਾ ਆ, $100 ਕੋਸਟ ਆਫ ਲਿਵਿੰਗ, $100 ਕੀ ਕਵਰ ਕਰ ਲੈਣਾ। ਅਤੇ ਜਿਹੜੇ ਚੋਰ ਆ, ਅੱਜ ਕੱਲ੍ਹ ਡਿਵਾਈਸਿਸ ਐਸੇ ਵਰਤ ਰਹੇ, ਤੁਹਾਡੇ ਘਰ ਦੇ ਜਿਹੜੇ ਕੈਮਰੇ ਆ ਉਹ ਬੰਦ ਕਰ ਰਹੇ ਹਨ, ਸੈਕਿੰਡਸ ਦੇ ਵਿੱਚ ਤੁਹਾਡੇ ਘਰ ਦੇ ਕੈਮਰੇ ਬੰਦ ਕਰ ਦਿੰਦੇ ਆ। USA ਏਵੀਏਸ਼ਨ ਦੀ ਜਿਹੜੀ ਖਬਰ ਹੈਗੀ ਆ, ਟ੍ਰੈਜਿਕ ਵੀਕ ਰਿਹਾ, 2 ਮਿਲਟਰੀ ਪਲੇਨ ਡਿੱਗੇ ਆ, 1 ਸਕਾਈ ਡਾਈਵਿੰਗ ਪਲੇਨ ਡਿੱਗੇ ਆ, 1 ਚਾਰਜਰ ਜੈਟ ਡਿੱਗੇ ਆ, ਸੋ ਕ੍ਰੈਸ਼ ਕਾਫੀ ਹੋ ਰਿਹਾ। USAVC ਵਾਲੇ ਵਰੀਡ ਹਨ ਵੀ ਕੰਮ ਹੋ ਖਲੇ ਰਹੇ ਹਨ। ਅਤੇ ਆਰਮਡ ਐਂਡ ਡੇਂਜਰਸ ਸਸਪੈਕਟ ਜਿਹੜਾ ਹੈਗਾ ਮਿਸਾਗਾ ਵਿੱਚ ਹੈਗਾ, ਬੀ ਕੇਅਰਫੁਲ, ਵੀ ਪੁਲਿਸ ਵਾਲੇ ਕਹਿ ਰਹੇ ਹਨ ਦੇ ਲੁਕਿੰਗ ਫੋਰ 46-year-old ਮੈਨ ਕਨੈਕਸ਼ਨ ਵਿਦ ਡੈਥ ਆਫ 2 ਪੀਪਲ ਇਨ ਦਰ 70s, ਜੋਰਡਨ ਸੈਗਵਿਨ, ਉਹ ਕਿਸੇ ਕੰਸਿਡਰਡ ਆਰਮ ਐਂਡ ਡੇਂਜਰਸ, ਕਹਿੰਦੇ ਜਸਟ ਬੀ ਕੇਅਰਫੁਲ। ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਸ਼ੁੱਕਰਵਾਰ ਦਾ ਦਿਨ ਹੈ, ਤੁਹਾਨੂੰ ਮੈਂ ਖਬਰ ਸੁਣਾ ਹੀ ਦਿੰਦਾ ਹੈਗਾ। ਅਤੇ ਜਿਹੜੀ ਡਾਟਾ ਬਾਹਰ ਆਇਆ ਉਹ ਕਹਿ ਰਹੇ ਹਨ, ਕਹਿੰਦੇ ਵੀ ਨੀਡ 1 ਮਿਲੀਅਨ ਯੂਨੀਵਰਸਿਟੀ ਗ੍ਰੈਜੂਏਟਸ ਓਵਰ 10 ਈਅਰਸ। ਲੱਗਦਾ ਪੈਸਾ ਮੁੱਕਣ ਲੱਗ ਪਿਆ ਜਦੋਂ ਸਟੂਡੈਂਟ ਗਏ ਆ। ਅਤੇ ਪ੍ਰੈਜੀਡੈਂਟ CEO ਸਟੀਵ ਔਰ ਸਰੀਨੀ ਨੇ ਦੱਸਿਆ, ਕਹਿੰਦੇ ਜਿਹੜੀ ਰਿਪੋਰਟ ਆ ਅਲਾਰਮ ਸਾਊਂਡ ਕਰ ਰਹੀ ਹੈਗੀ ਆ, ਵੀ ਅਰਜੈਂਟ ਨੀਡ ਹੈਗੀ ਆ ਪੋਸਟ ਗ੍ਰੈਜੂਏਟ ਸਟੂਡੈਂਟ ਦੀ, ਕੰਮ ਤਾਂ ਦੇ ਦਿਓ, ਜਿਹੜੇ ਗ੍ਰੈਜੂਏਟ ਹੋਏ ਉਹਨਾਂ ਦਾ ਕੰਮ ਤਾਂ ਮਿਲਦਾ ਨਹੀਂ ਹੈਗਾ ਅੱਜ।

ਆ ਵੋ ਸੁੱਤੇ ਪਏ ਲੀਡਰਾਂ ਨੂੰ ਪਲੀਜ਼ ਅਮਰੀਕਾ ਤੋਂ ਵਾਪਸ ਆ ਜਾਣ ਕਿ ਇੱਥੇ ਜੋਬਾਂ ਕ੍ਰੀਏਟ ਕਰਨ, ਆ ਖੰਡ ਪਾਠ ਭੋਗਦੇ ਦੇਣੇ ਤੁਹਾਡੇ ਪਹੁੰਚਣਾ ਵੱਖ ਵੱਖ ਇਵੈਂਟਾਂ 'ਤੇ ਪੁੱਛ ਲਿਆ ਕਰੋ ਇਹਨੂੰ, ਕੁਝ ਨਾ ਕੁਝ ਆਵਾਜ਼ ਉਠਾਇਆ ਕਰੋ ਤੁਸੀਂ ਵੀ, ਵੀ ਸਾਡੇ ਵਾਸਤੇ ਕਿਹੜੀਆਂ ਜੋਬਾਂ ਕ੍ਰੀਏਟ ਕਰ, ਲਾਈਨਾਂ ਮੇਰੀਆਂ ਸਾਰੀਆਂ ਵੀ ਜੀਆਂ ਲਾਈਨਾਂ ਨਹੀਂ ਮੇਰੇ ਕੋਲ ਲੈ ਹੋਣੀਆਂ ਉੱਧਰੋਂ ਆਮ ਆਦਮੀ ਪਾਰਟੀ ਕਹਿ ਰਹੀ ਹੈਗੀ ਆ ਜਿਹੜੀ ਉਹ ਵੀਡੀਓ ਸੀਗੀ ਉਹ ਸਹੀ ਨਹੀਂ ਹੈਗੀ, ਅਤੇ ਹੁਣ ਸਹੀ ਕੌਣ ਕਿਹਦੇ ਅੱਗੇ ਸਿਰ ਝੁੱਕੇਗਾ? ਸੋ ਦੇਖੋ ਜੀ, ਸਿਰ ਤਾਂ ਮੇਰਾ ਹਰ ਇੱਕ ਇਨਸਾਨ ਅੱਗੇ ਝੁੱਕਦਾ, ਪਰ ਝੁੱਕਦਾ ਹੈਗਾ ਗੁਰੂ ਗ੍ਰੰਥ ਸਾਹਿਬ ਅੱਗੇ, ਪਰ 100 ਸਾਲ ਸਾਡੇ ਜਥੇਦਾਰ ਇਹਨਾਂ ਦਾ ਕੀ ਬਣੇਗਾ? ਸੋਚ ਲਿਓ, ਡੱਗ ਫੋਰਡ ਕਹਿੰਦਾ ਮੈਂ ਖੁਸ਼ ਨਹੀਂ ਹੈਗਾ, ਮੈਨੂੰ ਤਾਂ ਲੱਗਦਾ ਬੜਾ ਖੁਸ਼ ਹੈ ਫੁੱਲਿਆ ਹੋਇਆ ਇਨਸਾਨ ਇਹ, ਕਹਿੰਦੇ ਰਿਸਪੈਕਟਡ ਆ ਯਾਰ, ਅਤੇ ਕਹਿੰਦੇ ਮੇਰੀ ਰੇਟਿੰਗ ਇੰਨੀ ਘੱਟ ਨਹੀਂ ਹੋਣੀ ਚਾਹੀਦੀ, ਅੱਜ ਇਲੈਕਸ਼ਨ ਹੋਵੇ ਤਾਂ ਅੱਜ ਵੀ ਜਿੱਤ ਜਾਵਾਂ, ਅਤੇ ਕੈਲਡੋਨ ਦੇ ਵਿੱਚ ਕੋਸਕੋ ਆ ਰਿਹਾ, ਪੂੰਜੇ 'ਤੇ ਆਉਣਾ ਉੱਧਰ ਗਾਹਾਂ ਜਾਏ ਕੈਲਡੋਨ 'ਤੇ, ਬਰੈਂਪਟਨ ਦੇ ਬੋਰਡਰ ਲਾਈਨ 'ਤੇ, ਮੇਫੀਲਡ ਰੋਡ ਐਂਡ ਕ੍ਰੈਡਿਟ ਵਿਊ 'ਤੇ ਲੱਗਦਾ ਬਹੁਤ ਵੱਡਾ ਕੋਸਕੋ ਦਾ ਸਟੋਰ ਆਵੇਗਾ, ਅਤੇ ਕੈਨੇਡਾ ਪੋਸਟ ਨੇ ਆਪਣੀ ਡੀਲ ਸਾਈਨ ਕਰ ਦਿੱਤੀ ਹੈਗੀ ਆ, ਅਗਰੀਮੈਂਟ ਸਾਈਨ ਕਰ ਦਿੱਤੀ ਹੈਗੀ ਆ, ਅਤੇ ਲੱਗਦਾ ਸਰਕਾਰ ਛੇਤੀ ਇਹਨਾਂ ਨੂੰ ਪੈਸੇ ਦੇ ਦੇਵੇਗੀ, ਬੜੇ ਪੈਸੇ ਬਣਦੀ ਸਰਕਾਰ, ਲੋਕਾਂ ਨੂੰ ਨਹੀਂ ਦਿੰਦੀ, ਕੰਮ ਕੰਮ ਕਰੋ, ਸਮਰ ਬ੍ਰੇਕ 'ਤੇ ਪਹੁੰਚ ਗਏ ਹਨ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਸਾਰੇ ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ, ਰੱਬ ਤੁਹਾਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖਿਓ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ, ਸਾਂਭ ਲਓ ਇਹਨਾਂ ਨੂੰ, ਇੱਕ ਐਗਜ਼ਾਮਪਲਾਂ ਪੇਸ਼ ਕਰੋ, ਜੇ ਆਪਣੀ ਕਮਿਊਨਿਟੀ ਸਾਂਭਣੀ ਆ ਵੀ ਚੰਗੇ ਇਨਸਾਨ ਚੰਗੇ ਬੱਚੇ ਬਣੋ, ਚੰਗਾ ਕੰਮ ਕਰੋ, ਤਾਂ ਕਮਿਊਨਿਟੀ ਸਿਕਿਉਰਿਟੀ ਅਤੇ ਸੇਫ ਵਿੱਚ ਰਹੇਗੀ, ਅਤੇ ਉੱਧਰ ਲੀਡਰ ਨੂੰ ਸਮਝਾਵੋ ਸਾਨੂੰ ਹੋਸਪਿਟਲ ਦੀ ਲੋੜ ਹੈਗੀ ਆ, ਆਪਾਂ ਵੇਟ ਨਹੀਂ ਕਰ ਸਕਦੇ ਇੰਨਾ, ਉੱਧਰ ਹੋਰ ਲੀਡਰ ਨੂੰ ਦੱਸੋ ਆਪਾਂ ਪ੍ਰੋਪਰਟੀ ਟੈਕਸ ਇੰਨਾ ਨਹੀਂ ਦੇ ਸਕਦੇ, ਜੋ ਤੁਸੀਂ ਕਰ ਰਹੇ ਹੈਗੇ ਠੀਕ ਨਹੀਂ ਕਰ ਰਹੇ, ਤੁਸੀਂ ਥੋੜ੍ਹਾ ਸਮਝਾਉਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਅਤੇ ਆਪਣੇ ਬੱਚਿਆਂ ਨੂੰ ਵੀ, ਜੇ ਕੁੱਤੇ ਬਿੱਲੀਆਂ ਸਾਂਭ ਸਕਦੇ ਆ ਨਾ ਤਾਂ ਮਾਂ ਪਿਓ ਵੀ ਸਾਂਭ ਸਕਦੇ, ਅਤੇ ਮਾਂ ਪਿਓ ਨੂੰ ਹੱਥ ਜੋੜ ਕੇ ਬੇਨਤੀ ਆ, ਤੁਹਾਡੀ ਬਹੂ ਖੁਸ਼ ਹੈ ਨਾ, ਤੁਹਾਡਾ ਪੁੱਤ ਵੀ ਖੁਸ਼ ਆ, ਪਿਆਰ ਬਹੁਤ ਮਿਲੇਗਾ, ਇਹ ਘਰ ਵਿੱਚ ਖੁਸ਼ੀ ਰਹੇਗੀ, ਇੱਦੇ ਰੱਖਿਆ ਕਰੋ, ਇੱਦੇ ਪਿਆਰ ਵੰਡਿਆ ਕਰੋ, ਮੇਰੇ ਨਾਲ ਕਦੇ ਵੀ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਲਿਓ, 416-451-2222, ਤੁਹਾਡੇ ਫੋਨ ਲਾਈਨਾਂ ਸਾਰੀਆਂ ਹੋਲਡ 'ਤੇ ਹਨ, ਮੈਂ ਹੈਪੀ ਸੋਤਾ ਸਾਹਿਬ ਦਾ ਸਟਾਰ ਲੀਗ ਦੀ ਲੋਜੈਸਟੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਵਨ ਓਵਰ ਮੇਨ ਸਪੋਂਸਰ, ਅਤੇ ਤੀਆਂ ਦਾ ਮੇਲਾ ਇਸ ਵੀਕਐਂਡ 'ਤੇ ਐਤਵਾਰ ਨੂੰ ਹੋਣਾ ਪੀਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ, ਸੁੱਖੀ ਨਿੱਜਰ ਕਾਫੀ ਲੰਬੇ ਸਮੇਂ ਤੋਂ ਇਹ ਰੌਣਕਾਂ ਲੈ ਕੇ ਆ ਰਹੇ ਹੈ ਸਾਡੀਆਂ ਭੈਣਾਂ ਵਾਸਤੇ, ਤੋ ਖੂਬ ਇੰਜੋਏ ਕਰੋ ਤੀਆਂ ਦੇ ਮੇਲੇ 'ਤੇ, ਅਸੀਂ ਵੀ ਉੱਥੇ ਮਿਲਦੇ ਹਾਂ, ਸ਼ੇਰਾ ਟੇ ਟੀ ਪਹੁੰਚੇਗੀ ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਅਤੇ ਜੀ ਗੁੱਡ ਬਾਏ।

0: ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਜ਼ ਸਿਰਫ $33.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.
4: Another Don Clean with the Don Ducks.
5: Oh, he's doing dishes with Dawn Platinum.
6: The only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
4: Dawn Platinum, the better grease getter.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: Advertise on our shows.
9: ਸੱਚ ਕਿਹੋ ਜਿਹਾ ਹੁੰਦਾ?
10: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
11: ਮਿੱਟੀ ਚੁਗਦੀ ਫਸਲ ਸੱਚ ਹੈ,
10: ਖੁਰੋ ਦੀ ਪਾਣੀ ਸੱਚ।

0: सतगुरु हुए दयाल तसरदा पूरी है, सतगुरु हुए दयाल नकाब हूँ झूरी है, सतगुरु हुए दयाल त दुख ना जानी है, सतगुरु हुए दयाल त हर रंग माणी है। अकाल पुरख के दिते हुए सारे रंगों माणते हुए जुड़ चुके हैं एक बार फिर खूबसूरत चढ़ती कला वाली सवेर रेडियो प्रोग्राम पंजाबी लहरा लैके। तो खूबसूरत स्रोतों के लिए खूबसूरत रेडियो प्रोग्राम पंजाबी लहरा लैके जुड़ चुके हैं जी। मेरा नाम प्रभ संधु और मेरे नाल पंजाब की धरती तो निरपक्ष निडर आवाज़ रमेश हशियारपुरी जी भी जुड़ चुके हैं। सो खबरों के नाल सांझ पावांगे, समा बहुता आप नहीं लेंदे, आप जल्दी चलते हैं पंजाब की धरती वाल। पंजाब दी तरकाला और ठंडिया खूब हवावां, कनेडा की सवेर सजरी सवेर की, सत श्री अकाल प्रवान करो रमेश जी, की हाल चाल, ठीक ठाक हो जी?
1: संधु जी शुक्रिया, मेहरबानी, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਬਿਲਕੁਲ ਜੀ, ਇੱਕ ਵਾਰ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਸਟੂਡੀਓ ਦਾ ਨੰਬਰ 101 ਤੁਹਾਨੂੰ ਦੇ ਦਈਏ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸੋ ਪਹਿਲੀ ਖਬਰ ਵੱਲ ਚੱਲਦੇ ਹਾਂ ਰਮੇਸ਼ ਜੀ। ਕਾਕਰੋਚ ਜਨਤਾ ਪਾਰਟੀ ਨੇ ਮੋਦੀ ਸਰਕਾਰ ਤੋਂ ਇੱਕ ਵੱਡੀ ਮੰਗ ਕੀਤੀ ਆ, ਇਹ ਉਹੀ ਮੰਗਾਂ ਜਿਹੜੀਆਂ ਸ਼ੁਰੂ ਤੋਂ ਮੰਗਦੇ ਆਉਂਦੇ ਆ, ਅਸਤੀਫੇ ਦੀ ਮੰਗ ਆ ਜਾਂ ਕੋਈ ਹੋਰ ਮੰਗ ਆ?
1: ਆਪ ਸੰਧੂ ਜੀ, ਕਾਕਰੋਚ ਜਨਤਾ ਪਾਰਟੀ ਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਐਂਟਰੀ ਕੀਤੀ ਤੇ ਹੁਣ ਜ਼ਮੀਨੀ ਪੱਧਰ ਤੇ ਥੋੜੀਆਂ ਬਹੁਤੀਆਂ ਸਰਗਰਮੀਆਂ ਸ਼ੁਰੂ ਕੀਤੀਆਂ, ਜਿਸ 'ਚ 2-4 ਦਿਨ ਪਹਿਲਾਂ ਇਸ ਪਾਰਟੀ ਦੇ ਜਿਹੜੇ ਸੰਸਥਾਪਕ ਅਵਜੀਤ ਦਿਪਕੇ ਉਹ ਪੰਜਾਬ ਦੀ ਇੱਕ ਫੇਰੀ ਵੀ ਲਾ ਕੇ ਗਏ ਅੰਮ੍ਰਿਤਸਰ ਆਏ। ਅੰਮ੍ਰਿਤਸਰ 'ਚ ਛੋਟਾ ਜਿਹਾ ਇੱਕ ਸਮਾਗਮ, ਉਹਦੇ ਵਿੱਚ ਕਾਫੀ ਸਾਰੇ ਲੋਕ ਇਕੱਠੇ ਹੋਏ, ਗੋਲਡਨ ਗੇਟ ਤੇ ਕੀਤਾ। ਇਹ ਤੋਂ ਬਾਅਦ ਭਾਰਤ ਦੇ ਕੁਛ ਹੋਰ ਸੂਬਿਆਂ ਵਿੱਚ ਵੀ ਉਹ ਗਏ ਜਿੱਥੇ ਉਹਨਾਂ ਨੇ ਇਕੱਠ ਕੀਤਾ, ਸੰਬੋਧਨ ਕੀਤਾ। ਦੇਖੋ ਗੱਲ ਇਹ ਹੈ, ਕਾਰਜ ਜਿਹੜਾ ਇਸ ਪਾਰਟੀ ਵਾਲੇ ਪਾਸਿਓਂ ਕੀਤਾ ਜਾ ਰਿਹਾ, ਇੱਕ ਸਿਆਸੀ ਪਾਰਟੀ ਦੀ ਤਰ੍ਹਾਂ ਹੀ ਕੀਤਾ ਜਾ ਰਿਹਾ। ਮੰਗ ਅਜੇ ਤੱਕ ਉਹਨਾਂ ਨੇ ਏਦਾਂ ਦੀ ਕੋਈ ਨਹੀਂ ਕੀਤੀ ਜਿੱਥੇ ਅਸੀਂ ਕਹੀਏ ਜੀ ਕਿ ਕਿਸੇ ਪਾਰਟੀ ਨੂੰ ਉਹਨਾਂ ਨੇ ਹਰਾਉਣ ਦੀ ਗੱਲ ਕੀਤੀ ਹੋਵੇ ਜਾਂ ਕਿਸੇ ਨੂੰ ਜਿਤਾਉਣ ਦੀ ਗੱਲ ਕੀਤੀ ਹੋਵੇ, ਏਦਾਂ ਦੀ ਕੋਈ ਨਹੀਂ ਕੀਤੀ। ਪਹਿਲੇ ਦਿਨ ਤੋਂ ਜਿਹੜੀ ਮੰਗ ਉਹਨਾਂ ਨੇ ਰੱਖੀ ਹੋਈ ਹੈ, ਉਸ ਪਾਰਟੀ ਨੇ ਜਿਹਦਾ ਨਾਮ ਕਾਕਰੋਚ ਜਨਤਾ ਪਾਰਟੀ ਹੈ, ਮੰਗ ਇਹ ਕੀਤੀ ਆ ਕਿ ਨੀਟ ਦਾ ਪੇਪਰ ਜਿਹੜਾ 3 ਮਈ ਨੂੰ ਸੀ ਪਿਛਲੇ ਮਹੀਨੇ ਲੀਕ ਹੋਣ ਕਰਕੇ ਰੱਦ ਹੋ ਗਿਆ, ਬਹੁਤ ਸਾਰੇ ਵਿਦਿਆਰਥੀਆਂ ਦੇ ਸੁਪਨੇ ਟੁੱਟ ਗਏ, ਬਹੁਤ ਸਾਰੇ ਮਾਪਿਆਂ ਦੇ ਸੁਪਨੇ ਟੁੱਟ ਗਏ, ਬੜੀਆਂ ਸਾਰਿਆਂ ਦੀਆਂ ਆਸਾਂ ਉਮੀਦਾਂ ਟੁੱਟੀਆਂ, ਬੜੇ ਸਾਰਿਆਂ ਦਾ ਮਾਲੀ ਨੁਕਸਾਨ ਹੋਇਆ ਔਰ ਜਾਨੀ ਨੁਕਸਾਨ ਵੀ ਹੋਇਆ, ਕਿਉਂਕਿ ਕੁਝ ਬੱਚੇ ਖੁਦਕਸ਼ੀ ਕਰ ਗਏ, ਕੁਝ ਬੱਚਿਆਂ ਤੋਂ ਇਹ ਸਦਮਾ ਸਹਾਰਿਆ ਨਹੀਂ ਗਿਆ, ਬਹੁਤ ਵੱਡਾ ਘਟਨਾਕ੍ਰਮ ਹੈ। ਹਾਲਾਂਕਿ ਪੜ੍ਹਾਈ ਨਾਲ ਜੁੜਿਆ ਸ਼ਬਦ ਹੈ, ਹੋ ਸਕਦਾ ਹੈ ਕਈਆਂ ਨੂੰ ਨੀਟ ਨਾ ਪਤਾ ਹੋਵੇ, ਨੀਟ ਦੀ ਮਹੱਤਤਾ ਨਾ ਪਤਾ ਹੋਵੇ, ਪਰੰਤੂ ਗੱਲ ਇਹ ਹੈ ਕਿ ਪ੍ਰਭ ਸੰਧੂ ਜੀ ਇਹ ਬਹੁਤ ਅਹਿਮ ਪ੍ਰੀਖਿਆ ਹੁੰਦੀ ਹੈ ਜਿਹਦੇ ਵਿੱਚ ਭਾਰਤ ਦੇ ਲੱਖਾਂ ਵਿਦਿਆਰਥੀ ਬੜੀਆਂ ਆਸਾਂ ਉਮੀਦਾਂ ਨਾਲ ਕਰੀਬ ਕਰੀਬ 2 ਸਾਲ ਦੀ ਇੱਕ ਬਹੁਤ ਠੋਸ ਸਖ਼ਤ ਮਿਹਨਤ ਤੋਂ ਬਾਅਦ ਉਸ ਪ੍ਰੀਖਿਆ 'ਚ ਬੈਠਦੇ ਹੈ, ਤੇ ਜਦੋਂ ਪ੍ਰੀਖਿਆ 'ਚ ਬੈਠਣ ਤੋਂ ਬਾਅਦ ਇਹ ਪਤਾ ਲੱਗੇ ਜੀ ਉੱਥੇ ਪੇਪਰ ਲੀਕ ਹੋ ਗਿਆ, ਉੱਥੇ ਪੇਪਰ ਹੀ ਰੱਦ ਹੋ ਗਿਆ, ਤੇ ਫਿਰ ਚਾਵਾਂ ਆਸਾਂ ਉਮੀਦਾਂ ਦਾ ਟੁੱਟਣਾ ਸੁਭਾਵਿਕ ਹੈ। ਜਿਸ ਪਾਰਟੀ ਦਾ ਅਸੀਂ ਜ਼ਿਕਰ ਕਰ ਰਹੇ, ਇਸ ਪਾਰਟੀ ਨੇ ਜਿਹੜੀ ਸਭ ਤੋਂ ਪਹਿਲੀ ਮੰਗ ਰੱਖੀ ਉਹ ਇਹੀ ਰੱਖੀ ਕਿ ਜਿਹੜਾ ਕੇਂਦਰ ਵਾਲਾ ਸਿੱਖਿਆ ਮੰਤਰੀ ਹੈ ਧਰਮਿੰਦਰ ਪ੍ਰਧਾਨ, ਧਰਮਿੰਦਰ ਪ੍ਰਧਾਨ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਹੁਣ ਉਸ ਨਾਂ ਤੇ ਅਸਤੀਫਾ ਦਿੱਤਾ, ਨਾ ਭਾਜਪਾ ਨੇ ਉਧਰ ਨੂੰ ਪੂਰਾ ਹਿਲਜੁਲ ਕੀਤੀ, ਕਾਕਰੋਚ ਜਨਤਾ ਪਾਰਟੀ ਨੇ ਕਈ ਪ੍ਰਦਰਸ਼ਨ ਕਰ ਦਿੱਤੇ। ਹੁਣ ਇੱਕ ਪਾਸੇ ਪ੍ਰਭ ਜੀ ਜਿੱਥੇ ਨੀਟ ਦੀ ਪ੍ਰੀਖਿਆ ਦੀ ਤਿਆਰੀ ਚੱਲ ਰਹੀ ਮੁੜ ਤੋਂ 21 ਤਰੀਕ ਨੂੰ, ਭਾਵ ਕਿ ਕੱਲ੍ਹ ਵਾਲਾ ਤੇ ਪਰਸੋਂ ਵਾਲਾ ਦਿਨ ਵਿਚਾਲੇ ਛੱਡ ਕੇ 21 ਜੂਨ ਨੂੰ ਮੁੜ ਤੋਂ ਪ੍ਰੀਖਿਆ ਹੋਣੀ ਹੈ
0: ਜੀ।
1: ਇੱਕ ਪਾਸੇ ਸਰਕਾਰ ਪ੍ਰੀਖਿਆਵਾਂ ਦੀ ਉਹ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ ਮੁੜ ਤੋਂ ਜਿਹੜੀ ਪ੍ਰੀਖਿਆ ਲੈਣੀ ਹੈ, ਦੂਜੇ ਪਾਸੇ ਜਿਹੜੀ ਮੰਗ ਕੀਤੀ ਹੈ ਕਾਕਰੋਚ ਜਨਤਾ ਪਾਰਟੀ ਨੇ, ਉਹ ਕਹਿੰਦੇ ਕਿ ਜਿਹੜੇ ਬੱਚੇ ਆਤਮ ਹੱਤਿਆ ਕਰਕੇ ਇਸ ਪ੍ਰੀਖਿਆ ਦੇ ਰੱਦ ਕਾਰਨ ਕਰਕੇ, ਉਹਨਾਂ ਬੱਚਿਆਂ ਦੇ ਵਾਰਸਾਂ ਨੂੰ ਪਰਿਵਾਰ ਨੂੰ 1-1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ। ਹਾਲਾਂਕਿ ਮੰਗ ਬੜੀ ਵਾਜਬ ਹੈ, ਸਰਕਾਰ ਜ਼ਿੰਮੇਵਾਰ ਹੈ, ਸਰਕਾਰ ਦਾ ਢੰਗ, ਸਰਕਾਰ ਦਾ ਪ੍ਰਸ਼ਾਸਨਿਕ ਢੰਗ, ਇੱਥੋਂ ਦੀ ਚੋਰ ਮੋਰੀਆਂ ਜ਼ਿੰਮੇਵਾਰ ਹੈ, ਜਿਹਦੇ ਕਰਕੇ ਜਿਹੜੇ ਬੱਚਿਆਂ ਨੇ ਡਾਕਟਰ ਬਣਨਾ ਸੀ, ਜਿਹੜੇ ਬੱਚਿਆਂ ਨੇ ਪਰਿਵਾਰ ਦਾ ਬਹੁਤ ਵੱਡੇ ਪੱਧਰ ਤੇ ਸਹਾਰਾ ਬਣਨਾ ਸੀ, ਪਰਿਵਾਰ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਸੀ, ਉਹਨਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ ਇੱਥੋਂ ਦੇ ਪ੍ਰਬੰਧ ਨੇ। ਮੰਗ ਕੋਈ ਗਲਤ ਨਹੀਂ ਹੈ, ਜਿੱਥੇ ਜਿਹੜੀ ਕਾਂਗਰਸ ਜਨਤਾ ਪਾਰਟੀ ਨੇ ਕੀਤੀ ਕਿ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਉਸ ਪਰਿਵਾਰ ਨੂੰ ਜਾਰੀ ਕੀਤੀ ਜਾਵੇ, ਇਹ ਦੂਜੀ ਮੰਗ ਹੈ। ਪਹਿਲੀ ਮੰਗ ਜਿਹੜੀ ਉਹ ਮੰਗ ਹੈ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ, ਦੂਜੀ ਮੰਗ ਇਹ ਕੀਤੀ ਆ ਕਾਂਗਰਸ ਜਨਤਾ ਪਾਰਟੀ ਨੇ। ਔਰ ਮੈਂ ਦੱਸਦਾ ਕਿ ਅੱਜ 19 ਤਰੀਕ ਹੈ, ਅੱਜ ਭਾਰਤੀ ਸਮੇਂ ਦੀ ਰਾਤ ਵਿੱਚ ਰਹਿ ਗਈ ਹੈ। ਕੱਲ 20 ਜੂਨ ਨੂੰ ਜੰਤਰ ਮੰਤਰ ਵਿਖੇ ਵੱਡਾ ਪ੍ਰਦਰਸ਼ਨ ਪਹਿਲਾਂ ਹੀ ਇਸ ਜਨਤਾ ਪਾਰਟੀ ਨੇ, ਕਾਂਗਰਸ ਜਨਤਾ ਪਾਰਟੀ ਨੇ ਐਲਾਨ ਕੀਤਾ ਹੋਇਆ ਹੈ। ਸੋ ਕੱਲ ਇੱਕ ਤੇ ਕਾਂਗਰਸ ਜਨਤਾ ਪਾਰਟੀ ਮੁੜ ਤੋਂ ਵੱਡਾ ਪ੍ਰਦਰਸ਼ਨ ਕਰਨ ਜਾ ਰਹੀ ਹੈ ਜੰਤਰ ਮੰਤਰ ਦੇ ਵਿੱਚ, ਉਹਦੀਆਂ ਤਿਆਰੀਆਂ, ਤੇ ਦੂਜੇ ਪਾਸੇ ਭਾਈ ਆ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਬਾਕੀ ਸਰਕਾਰ ਇਸ ਮਸਲੇ ਤੇ ਚੁੱਪ ਹੈ। ਹੁਣ ਕੱਲ ਫਿਰ ਵੇਖਦੇ ਹਾਂ ਜੰਤਰ ਮੰਤਰ ਚ ਕਿੱਡਾ ਇਕੱਠ ਹੁੰਦਾ ਹੈ, ਕਿਹੜੇ ਕਿਹੜੇ ਸੂਬਿਆਂ ਦੇ ਲੋਕ ਆਉਂਦੇ ਨੇ, ਕੀ ਉਹਦੇ ਵਿੱਚ ਸਰਕਾਰ ਦੀ ਕੋਈ ਦਖਲ ਅੰਦਾਜ਼ੀ ਰਹਿੰਦੀ ਜਾਂ ਨਹੀਂ ਰਹਿੰਦੀ, ਕੀ ਉੱਥੋਂ ਦਾ ਰੰਗ ਰੂਪ ਰਹਿੰਦਾ ਹੈ, ਕਿਹੋ ਜਿਹਾ ਉੱਥੋਂ ਦਾ ਚਿਹਰਾ ਮੂਹਰਾ ਨਜ਼ਰ ਆਉਂਦਾ, ਇਹ ਕੱਲ ਪਤਾ ਲੱਗੇਗਾ। ਸੋ ਕੱਲ ਜੰਤਰ ਮੰਤਰ ਵਿਖੇ ਕਾਂਗਰਸ ਜਨਤਾ ਪਾਰਟੀ ਦੇਸ਼ ਵਿਆਪੀ ਆਪਣਾ ਦੂਸਰਾ ਵੱਡਾ ਐਕਸ਼ਨ ਕਰਨ ਜਾ ਰਹੀ ਹੈ
0: ਜੀ। ਔਰ ਬਿਲਕੁਲ ਨਾਲ ਦੇ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ। ਆਊਟਡੋਰ ਟੈਂਟਸ ਬਾਰੇ, ਤੁਸੀਂ ਕੋਈ ਈਵੈਂਟ ਕਰ ਰਹੇ ਹੋ ਬਾਹਰ, ਸ਼ਾਦੀ ਕਰ ਰਹੇ ਹੋ, ਤੁਸੀਂ ਕੋਈ ਈਵੈਂਟਸ ਕਰ ਰਹੇ ਹੋ, ਮੈਰਿਜ ਪਾਰਟੀ ਜਾਂ ਕੋਈ ਗੈਟ ਟੂਗੈਦਰ ਕਰ ਰਹੇ ਹੋ, ਤਾਂ ਤੁਹਾਨੂੰ ਆਊਟਡੋਰ ਈਵੈਂਟਸ ਲਈ ਟੈਂਟ ਦੀਆਂ ਸੇਵਾਵਾਂ ਦੀ ਲੋੜ ਆ, ਤਾਂ ਮੱਲੀ ਟੈਂਟ ਸਰਵਿਸ ਇੱਕ ਜਾਣਿਆ ਪਹਿਚਾਣਿਆ ਨਾਮ। ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, 647-999-2599 ਟੈਂਟ ਦੀਆਂ ਸੇਵਾਵਾਂ ਲੈਣੀਆਂ, ਟੇਬਲ ਚੇਅਰਸ ਰੈਂਟ ਕਰਨੀਆਂ ਜਾਂ ਸਮਾਲ ਲਾਰਜ ਆਊਟਡੋਰ ਈਵੈਂਟ ਤੁਸੀਂ ਆ ਗਿਆ ਨਾ, ਬਸ ਸਿਰਫ ਮੱਲੀ ਟੈਂਟ ਸਰਵਿਸ 647-999-2599 6479992569 'ਤੇ ਤੁਸੀਂ ਗੱਲਬਾਤ ਕਰ ਸਕਦੇ। ਨਾਲ ਦੀ ਨਾਲ ਫੁੱਲਾਂ ਦੇ ਸੋਹਣੇ ਸ਼ਹਿਰ ਕੈਲੀਡਨ ਗਿੱਲ ਫਾਰਮ ਤੁਹਾਨੂੰ ਲੈ ਕੇ ਚੱਲਦੇ ਹਾਂ। ਤੁਸੀਂ ਮੌਸਮੀ ਸਬਜ਼ੀਆਂ ਦੀਆਂ ਪਨੀਰੀਆਂ ਲੈਣੀਆਂ ਹੈ ਤਾਂ ਤੁਸੀਂ ਗਿੱਲ ਫਾਰਮ ਪਹੁੰਚੋ, ਡਿਕਸੀ ਰੋਡ ਅਤੇ ਕੈਂਗ ਸਟਰੀਟ 'ਤੇ ਲੋਕੇਟਡ ਨੇ ਕੈਲੀਡਨ ਦੇ ਵਿੱਚ। ਚੱਕੀ ਆਟਾ ਵੀ ਤੁਹਾਨੂੰ ਮਿਲ ਜਾਣਾ ਫਰੈਸ਼, ਹਰ ਤਰ੍ਹਾਂ ਦੀ ਪਨੀਰੀ ਮਿਲ ਜਾਣੀ ਹੈ। ਨਾਲ ਦੀਆਂ ਤਾਜ਼ਾ ਸਬਜ਼ੀਆਂ ਲੈ ਕੇ ਆਉਣੀਆਂ ਤਾਂ ਗਿੱਲ ਫਾਰਮ 416-898-4178-9887-78 ਗਿੱਲ ਫਾਰਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਹੁਣ ਤੱਕ ਦੀ ਮੈਨੂੰ ਲੱਗਦਾ ਕਿ ਵੱਡੀ ਖਬਰ ਆ ਕਿ ਵੈਸੇ ਤਾਂ ਜੱਗ ਜਾ ਰਿਹਾ ਰਮੇਸ਼ ਜੀ, ਬੇਵਕੂਫ ਤਾਂ ਕੋਈ ਸਾਨੂੰ ਹਰਜ ਨਹੀਂ ਆ, ਬਣਾਇਆ ਤਾਂ ਜਾਂਦਾ ਹੀ ਆ, ਹਰ 5 ਸਾਲ ਬਾਅਦ ਸਾਨੂੰ ਬੇਵਕੂਫ ਬਣਾਇਆ ਜਾਂਦਾ ਔਰ ਅਸੀਂ ਬਣ ਵੀ ਜਾਂਦੇ ਹਾਂ। ਔਰ ਕਈ ਵਾਰੀ ਅਸੀਂ ਜਿਵੇਂ ਤੁਸੀਂ ਕਿਹਾ ਕਿ ਵੰਡੇ ਹੋਈਏ, ਹੋ ਸਕਦਾ ਕਿ ਸਾਨੂੰ ਨਾ ਪਤਾ ਲੱਗੇ, ਪਰ ਕੱਲ੍ਹ ਇੱਕ ਵੱਡਾ ਬਿਆਨ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਆ, ਭਾਜਪਾ ਦੇ ਇੱਕ ਲੀਡਰ ਨੇ ਸਿੱਧਾ ਹੀ ਪੰਜਾਬੀਆਂ ਨੂੰ ਮੂਰਖੀ ਕਹਿਤਾ ਜੀ, ਗੱਲ ਹੀ ਮੁਕਾਤੀ।
1: ਪੰਤ ਸਾਹਿਬ ਜਦੋਂ ਗੱਲ ਹੀ ਮੁਕਾਤੀ ਤੇ ਮੈਨੂੰ ਲੱਗਦਾ ਕਿ ਇਹ ਗੱਲ ਫਿਰ ਹੁਣ ਪੰਜਾਬੀਆਂ ਨੂੰ ਸਮਝ ਆਉਣੀ ਚਾਹੀਦੀ ਆ। ਅਗਲਿਆਂ ਨੇ ਤਮਕਾਤੀ ਦੋ ਘਟਨਾਵਾਂ ਸੰਧੂ ਸਾਹਿਬ ਸਾਂਝੀਆਂ ਕਰਦੀਆਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀਆਂ, ਇੱਕ ਦਾ ਤੁਸੀਂ ਜ਼ਿਕਰ ਕੀਤਾ, ਦੂਜੀ ਦਾ ਜ਼ਿਕਰ ਮੈਂ ਕਰ ਦਿੰਦਾ। ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਹੈ ਜਗਮੋਹਨ ਰਾਜੂ, ਸਿੱਖ ਚਿਹਰਾ। ਜਗਮੋਹਨ ਰਾਜੂ ਨੂੰ ਪੰਜਾਬ ਦੇ ਦਲਿਤ ਵਿਦਿਆਰਥੀਆਂ ਦਾ ਅਚਾਨਕ ਦਰਦ ਜਾਗਦਾ ਹੈ। ਕਹਿੰਦੇ ਕਿ ਲੱਖਾਂ ਵਿਦਿਆਰਥੀ ਹੈ ਜਿਹੜੇ ਸਿੱਖਿਆ ਅਧਿਕਾਰ ਦਾ ਜਿਹੜਾ ਕਾਨੂੰਨੀ ਹੱਕ ਹੈ ਨਾ, ਉਹ ਤੋਂ ਵਾਂਝੇ ਹੈ। ਤੇ ਇਸ ਕਰਕੇ ਕਹਿੰਦੇ ਮੈਂ ਆਪ ਚਿੱਠੀ ਲਿਖ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਨੂੰ, ਮੈਂ ਮੁਲਾਕਾਤ ਲਈ ਸਮਾਂ ਮੰਗਿਆ। ਭਾਰਤੀ ਜਨਤਾ ਪਾਰਟੀ ਦਾ ਅੰਮ੍ਰਿਤਸਰ ਦਾ ਇੱਕ ਸਿੱਖ ਆਗੂ ਜਿਹਨੂੰ ਅਚਾਨਕ ਦਲਿਤ ਬੱਚਿਆਂ ਦੀ ਪੜ੍ਹਾਈ ਦਾ ਹੇਜ ਜਾਗਿਆ ਤੇ ਉਸਨੇ ਮੁੱਖ ਮੰਤਰੀ ਤੋਂ ਸਮਾਂ ਮੰਗਿਆ, ਔਰ ਉਹ ਚਿੱਠੀ ਦੇ ਵਿੱਚ ਰਹਿ ਨਾ ਜਾਵੇ ਭਾਵ ਕਿ ਕੋਈ ਗੱਲ ਗੋਲ ਮੋਲ ਲੋਕ ਕਿਤੇ ਸ਼ਾਂਤ ਨਾ ਰਹਿ ਜਾਣ, ਇਹ ਵੀ ਲਿਖ ਦਿੱਤਾ ਕਿ ਭਾਵਾਂ ਮੈਂ ਸਿੱਖ ਹਾਂ, ਮੈਂ ਅਕਾਲ ਤਖ਼ਤ ਸਾਹਿਬ ਦਾ ਸਨਮਾਨ ਕਰਦਾ, ਮੈਨੂੰ ਪਤਾ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਭਗਵੰਤ ਮਾਨ ਨੂੰ ਮੂੰਹ ਨਹੀਂ ਲਾਉਣਾ, ਪਰੰਤੂ ਕਹਿੰਦੇ ਕਿ ਮੈਂ ਤੇ ਦਲਿਤ ਬੱਚਿਆਂ ਦਾ ਮੈਨੂੰ ਦਰਦ ਬੜਾ ਹੈ, ਮੈਨੂੰ ਤੇ 1 ਲੱਖ ਤੋਂ ਜ਼ਿਆਦਾ ਬੱਚੇ ਆ ਜਿਹਨਾਂ ਦੀ ਪੜ੍ਹਾਈ ਤੋਂ ਵਾਂਝੇ ਪਏ ਨੇ, ਮੈਂ ਤੇ ਮਿਲਣਾ ਹੀ ਮਿਲਣਾ ਪੰਜਾਬ ਦੇ ਮੁੱਖ ਮੰਤਰੀ ਨੂੰ, ਚਾਹੇ ਜੋ ਮਰਜ਼ੀ ਮੈਨੂੰ ਸਜ਼ਾ ਦੇ ਦਿਓ। ਦੇਖੋ ਅਚਾਨਕ ਭਾਜਪਾ ਦੇ ਇੱਕ ਸਿੱਖ ਚਿਹਰੇ ਨੂੰ ਕਿੰਨਾ ਪੰਜਾਬ ਦੇ ਦਲਿਤਾਂ ਦਾ ਦਰਦ ਆ ਗਿਆ, ਅਚਾਨਕ, ਜਦੋਂ ਇੱਕ ਪਾਸੇ ਮਸਲਾ ਇਹ ਭਖਿਆ ਹੋਵੇ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਦੂਰੀ ਬਣਾ ਕੇ ਰੱਖੋ। ਇਹ ਭਾਜਪਾ ਦੇ ਲੀਡਰ ਨੂੰ ਬੜੀ ਯਾਦ ਆ ਗਈ ਕਿ ਤੂੰ ਜਾ ਕੇ ਕੇਂਦਰ ਵਾਲੇ ਨੂੰ ਮਿਲੇ, ਤੈਨੂੰ ਆ ਨੀਟ ਵਾਲੀ ਪ੍ਰੀਖਿਆ ਦਾ ਦਰਦ ਨਹੀਂ ਯਾਦ ਆਇਆ ਜਿੱਥੇ ਏਡਾ ਵੱਡੀ ਪ੍ਰੀਖਿਆ ਰੱਦ ਹੋ ਗਈ, ਦਲਿਤਾਂ ਦੀ ਤੈਨੂੰ ਬੜੀ ਅਚਾਨਕ ਵਿਦਿਆਰਥੀਆਂ ਦੀ ਯਾਦ ਆਖੀ ਕਿ ਕੇਂਦਰ ਵਿੱਚ ਜਾ ਕੇ ਕਹਦੇ, ਜਿਹੜਾ ਸਿੱਖਿਆ ਅਧਿਕਾਰ ਕਾਨੂੰਨ ਹੈ ਕੇਂਦਰ ਨੇ ਲਾਗੂ ਕਰਾਉਣਾ ਧੌਣ ਤੇ ਗੋਡਾ ਰੱਖ ਕੇ, ਬਾਕੀ ਵੀ ਤੇ ਕੇਂਦਰ ਨੇ ਰੋਕੇ ਹੀ ਆ ਪੈਸੇ RDF ਦੇ, ਅਸੀਂ ਨੀ ਜਾਰੀ ਕਰਨੇ, ਤੁਸੀਂ ਆਹ ਸ਼ਰਤਾਂ ਨੀ ਪੂਰੀਆਂ ਕਰਦੇ, ਤੇ ਇਹ ਵੀ ਤੁਸੀਂ ਕੇਂਦਰ ਤੋਂ ਕਰਾ ਲਓ। ਇੱਥੇ ਤੁਸੀਂ ਮੁੱਖ ਮੰਤਰੀ ਤੋਂ ਚਿੱਠੀ ਲਿਖ ਕੇ ਸਮਾਂ ਮੰਗਦੇ ਹੋ, ਔਰ ਉਹਦੇ ਵਿੱਚ ਸੰਧੂ ਜੀ ਚਿੱਠੀ ਦੇ ਵਿੱਚ ਦੋ ਲਾਈਨਾਂ ਸਪੈਸ਼ਲ ਲਿਖੀਆਂ ਜਾਂਦੀਆਂ ਕਿ ਭਾਵਾਂ ਮੈਂ ਅਕਾਲ ਤਖਤ ਸਾਹਿਬ ਦਾ ਬੜਾ ਸਤਿਕਾਰ ਕਰਦਾ, ਪਰੰਤੂ ਕਹਿੰਦੇ ਆਹ ਮਸਲਾ ਬਹੁਤ ਵੱਡਾ ਹੈ। ਠੀਕ ਹੈ ਮਸਲਾ ਵੱਡਾ ਹੈ, ਤੇ ਤੁਸੀਂ ਦੋ ਚਾਰ ਦਿਨ ਸ਼ਾਂਤ ਰਹਿ ਲਓ, ਕਿਉਂ ਚੂੰਡੀਆਂ ਵੱਢਦੇ ਹੋ? ਜੇ ਲੋਕ ਭੋਰਾ ਸ਼ਾਂਤ ਹੁੰਦੇ ਤਾਂ ਅਸੀਂ ਸ਼ਾਂਤ ਨਹੀਂ ਰਹਿਣ ਦੇਣੇ। ਬਾਕੀ ਭਾਜਪਾ ਇੱਕ ਪਾਸੇ ਖੜੀ ਕਰਨ ਦਾ ਯਤਨ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਦੂਜੇ। ਹੁਣ ਇਹ ਜਿਹੜਾ ਤੁਸੀਂ ਦੂਸਰਾ ਸ਼ਬਦ ਲੈ ਕੇ ਆਏ ਹੋ, ਇਹ ਤੇ ਏਡਾ ਚਿੰਤਾਜਨਕ ਹੈ ਪੰਜਾਬੀਆਂ ਨੂੰ ਸ਼ਰੇਆਮ ਇਮੋਸ਼ਨਲ। ਚਲੋ ਇਮੋਸ਼ਨਲ ਤੇ ਅਸੀਂ ਸਾਰਿਆਂ ਨੂੰ ਕਹਿ ਦਿੰਦੇ, ਪੰਜਾਬੀ ਹੈ ਵੀ ਸੁੱਖ ਦੇ ਨਾਲ ਸਿਆਸਤ ਵਿੱਚ ਇਮੋਸ਼ਨਲ। ਜੇ ਸਿਆਸਤ ਵਿੱਚ ਇਮੋਸ਼ਨਲ ਨਾ ਹੁੰਦੇ ਤੇ ਸ਼ਾਇਦ 95 ਸੀਟਾਂ ਨਾ ਹੁੰਦੀਆਂ ਆਮ ਆਦਮੀ ਪਾਰਟੀ ਤੋਂ। ਇਮੋਸ਼ਨਲ ਦੇ ਨਾਲ ਜਿਹੜਾ ਸ਼ਬਦ ਬੋਲਿਆ ਨਾ, ਜਿਹਨੂੰ ਆਪਾਂ ਪੰਜਾਬੀ ਚ ਮੂਰਖ ਕਹਿ ਲਓ, ਬੇਵਕੂਫ ਕਹਿ ਲਓ, ਬਲੱਡੀ ਫੂਲ, ਕਿ ਪੰਜਾਬੀ ਤੇ ਇਮੋਸ਼ਨਲ ਬਲੱਡੀ ਫੂਲ ਹੈ। ਔਰ ਭਾਰਤੀ ਜਨਤਾ ਪਾਰਟੀ ਦਾ ਚੰਡੀਗੜ੍ਹ ਦਾ ਪ੍ਰਧਾਨ ਹੈ ਜਤਿੰਦਰਪਾਲ ਮਲਹੋਤਰਾ, ਜਿਸਨੇ ਸ਼ਬਦ ਕਹੇ ਹੈ, ਕੋਈ ਛੋਟਾ ਲੀਡਰ ਨਹੀਂ ਹੈ। ਹੁਣ ਠੀਕ ਹੈ, ਕਈ ਭਾਜਪਾ ਵਾਲੇ ਕਹੀ ਜਾਂਦੇ ਜੀ ਉਹਦੇ ਨਿੱਜੀ ਸ਼ਬਦ ਹੈ, ਹੈ ਤੇ ਨਿੱਜੀ ਹੈ, ਅਸੀਂ ਕਿਹੜਾ ਕਹਿੰਦਾ ਕਿ ਉਹਦੀ ਜੀਭ ਵਿੱਚ 8 ਜੀਭਾਂ ਲੱਗ ਗਈਆਂ, ਜਾਂ ਕਿਸੇ ਨੇ ਵੜ ਕੇ ਬੋਲਿਆ ਉਹਦੇ ਵਿੱਚ ਫਲਾਨਾ ਪ੍ਰੇਤ ਹੈ ਤੇ ਉਹ ਪ੍ਰੇਤ ਨੇ ਬੋਲਿਆ, ਅਸੀਂ ਵੀ ਤੇ ਕਹਿੰਦੇ ਨਿੱਜੀ ਹੈ। ਪਰੰਤੂ ਗੱਲ ਇਹ ਹੈ ਪ੍ਰਭ ਸੰਧੂ ਜੀ, ਜਿਹੜੇ ਨਿੱਜੀ ਸ਼ਬਦ ਵੀ ਹੁੰਦੇ ਨੇ, ਇਹ ਨਿੱਜੀ ਸ਼ਬਦ ਰਾਤੋ ਰਾਤ ਨਹੀਂ ਪਨਪਦੇ। ਇਹ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਸ਼ਬਦਾਂ ਦੀ ਵੋਕੈਬਲਰੀ ਹੁੰਦੀ ਹੈ, ਜੋ ਉਹਦੇ ਵਿੱਚ ਭਾਰੀ ਹੁੰਦਾ, ਜੋ ਮਾਨਸਿਕ ਤੌਰ ਤੇ ਤੁਹਾਡੇ ਦਿਮਾਗ ਦੇ ਵਿੱਚ ਪਿਛਲੇ ਸਮੇਂ ਚ ਫਿੱਟ ਹੁੰਦਾ, ਉਹੀ ਤੁਹਾਡੇ ਮੂੰਹੋਂ ਨਿਕਲਦਾ। ਇਹ ਧਰਤੀ ਦਾ ਇੱਕ ਸੱਚ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੇ ਮੂੰਹੋਂ, ਇੱਕ ਸੂਬਾ ਚੰਡੀਗੜ੍ਹ ਦੇ ਪ੍ਰਧਾਨ ਦੇ ਮੂੰਹੋਂ ਇਹ ਗੱਲ ਨਿਕਲਣੀ ਕਿ ਤੇ ਬਲੈਡੀ ਫੂਲ ਹੈ ਪੰਜਾਬੀ, ਇਮੋਸ਼ਨਲ ਬਲੈਡੀ ਫੂਲ, ਕੋਈ ਛੋਟੀ ਗੱਲ ਹੈ? ਹੁਣ ਫਿਰ ਦੂਜੀਆਂ ਸਿਆਸੀ ਪਾਰਟੀਆਂ ਨੂੰ, ਚਲੋ ਉਹ ਤੇ ਇੱਕ ਰਵਾਇਤੀ ਮੌਕਾ ਭਾਲਦੀਆਂ। ਆਮ ਆਦਮੀ ਪਾਰਟੀ ਕਹਿੰਦੀ ਜੀ ਐ ਹੋ ਗਿਆ, ਅਸੀਂ ਤੇ ਧਰਨਾ ਲਾਵਾਂਗੇ, ਕਾਂਗਰਸ ਵਾਲਿਆਂ ਨੇ ਤੇ ਸੋਸ਼ਲ ਮੀਡੀਆ ਤੇ। ਹੁਣ ਇਹ ਜਿਹੜੇ ਸਿਆਸੀ ਵਿਰੋਧ ਕਰ ਰਹੇ ਹੈ, ਮਾਫ ਕਰਨਾ, ਇਹ ਇੱਕ ਸਿਆਸੀ ਲਿਹਾਜ਼ ਦਾ ਵਿਰੋਧ ਹੈ, ਉਵੇਂ ਇਹਨਾਂ ਨੂੰ ਕੋਈ ਨਹੀਂ, ਕਿਉਂਕਿ ਜਿਹਨਾਂ ਪੰਜਾਬੀਆਂ ਨੂੰ ਬਲੈਡੀ ਫੂਲ ਸੱਦਿਆ ਇਹ ਨਹੀਂ ਸੱਦਦੇ ਸਮਝਦੇ, ਤੇ ਇਹ ਵੀ ਸਾਰਾ ਕੁਛ ਇਹੀ ਹੈ। ਕੋਈ ਫਰਕ ਥੋੜਾ ਹੈ ਕਿ ਭਾਜਪਾ ਵਾਲੇ ਨੇ ਕਹਿ ਦਿੱਤਾ ਤੇ ਇਹਨਾਂ ਨੇ ਕਿਹਾ, ਜੀ ਫਰਕ ਆਹ ਹੀ ਹੈ, ਸਮਝਦੇ ਤੇ ਪੰਜਾਬੀਆਂ ਨੂੰ ਸਾਰੇ ਮੂਰਖ ਹੈ ਔਰ ਮੂਰਖ ਬਣਾ ਵੀ ਰਹੇ ਹੈ, ਔਰ ਸੰਧੂ ਸਾਹਿਬ ਮਾਫ ਕਰਨਾ, ਪੰਜਾਬੀ ਬਣ ਵੀ ਰਹੇ ਹੈ ਇਹਨਾਂ ਸਿਆਸੀ ਪਾਰਟੀਆਂ ਦੇ ਕੋਲ
0: ਜੀ।
1: ਔਰ ਇਹ ਜਿਹੜਾ ਸ਼ਬਦ ਹੁਣ ਭਾਜਪਾ ਨੇ ਬੋਲਿਆ, ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜੇ ਕੁਛ ਘੰਟਿਆਂ ਚ ਐਕਸ਼ਨ ਲੈ ਲੈਂਦੀ ਤੇ ਚੰਗੀ ਗੱਲ ਸੀ। ਭਾਰਤੀ ਜਨਤਾ ਪਾਰਟੀ ਦੀ ਵੀ ਜਿਹੜੀ ਚੁੱਪੀ ਆ ਨਾ, ਉਹ ਮੈਨੂੰ ਲੱਗਦਾ ਜਤਿੰਦਰਪਾਲ ਮਲਹੋਤਰਾ ਤੱਕ ਹੁਣ ਸੀਮਤ ਨਹੀਂ ਹੈ। ਇਹਦਾ ਅਰਥ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਟੀਮ ਦਾ ਇੱਥੇ ਪ੍ਰਤੀਕਰਮ ਨਹੀਂ ਦੇਣਾ, ਇਹ ਵੀ ਸਿੱਧੇ ਤੌਰ ਤੇ ਸੰਕੇਤ ਦਿੰਦਾ ਕਿ ਭਾਰਤੀ ਜਨਤਾ ਪਾਰਟੀ ਵੀ ਜਾਣ ਬੁੱਝ ਕੇ ਚੁੱਪ ਹੈਗੀ। ਸੋ ਵੇਖਦੇ ਭਾਈ ਕੀ ਭਾਰਤੀ ਜਨਤਾ ਪਾਰਟੀ ਐਕਸ਼ਨ ਲੈਂਦੀ ਹੈ, ਉਵੇਂ ਇਹ ਗੱਲ ਸਿਰੇ ਦੀ ਨਿੰਦਣਯੋਗ ਹੈ ਇੱਕ ਵੱਡੇ ਸਿਆਸੀ ਲੀਡਰ ਦੇ ਮੂੰਹੋਂ ਇਹੋ ਜਿਹੇ ਸ਼ਬਦ ਨਿਕਲਣੇ।
0: ਜੀ ਬਿਲਕੁਲ ਦੁਰਸਤ ਜੀ, ਜਿਵੇਂ ਤੁਸੀਂ ਕਿਹਾ ਕਿ ਜੋ ਤੁਸੀਂ ਸੋਚਦੇ ਹੋ ਕਈ ਵਾਰ ਤੁਹਾਡੇ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਸ਼ਬਦ, ਬਿਲਕੁਲ ਉਸੇ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਆਉਂਦੇ। ਸੋ ਇਹ ਸੋਚਣ ਦਾ ਵਿਸ਼ਾ ਆ, ਸੋ ਸਾਨੂੰ ਕੀ ਸੋਚਿਆ ਜਾਂਦਾ, ਸਾਨੂੰ ਅਸਲ ਦੇ ਵਿੱਚ ਕੀ ਸਮਝਿਆ ਜਾਂਦਾ। ਸੋ ਇਹ ਚਾਹੇ ਤੁਸੀਂ BJP ਨਾਲ ਸੰਪਰਕ ਰੱਖਦੇ ਹੋ, ਚਾਹੇ ਤੁਸੀਂ ਆਮ ਆਦਮੀ ਨਾਲ, ਸੋਚਿਆ ਸਾਨੂੰ ਇਹੀ ਜਾਂਦਾ ਵੀ ਅੱਗੇ ਫੈਸਲਾ ਤੁਹਾਡੇ ਹੱਥ ਆ। ਸੋ 905-673-3333 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ। ਪਰਿਵਾਰਾਂ ਨੂੰ ਕਵਰੇਜ ਅਤੇ ਭਵਿੱਖ ਦੀ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ, ਪਰ ਜੇ ਤੁਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ, ਇੰਸ਼ੋਰੈਂਸ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਅਤੇ ਡਿਸਬਿਲਟੀ ਇੰਸ਼ੋਰੈਂਸ ਤੁਸੀਂ ਕਰਵਾ ਕੇ ਰੱਖਣੀ ਆ, ਅਤੇ ਨਾਲ ਦੀ ਨਾਲ ਤੁਸੀਂ ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨ ਦੀ ਪੂਰੀ ਪਲਾਨਿੰਗ ਕਰਨੀ ਹੈ, ਤੁਹਾਨੂੰ ਮੋਨਾ ਮਹਿੰਗੀ ਜੀ ਤੁਹਾਡੇ ਲਈ ਆਲਵੇਜ਼ ਹਾਜ਼ਰ ਨੇ, ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਸਰਗਰਮ ਨੇ। ਸੋ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ ਜੁੜੇ ਹੋਏ ਨੇ ਸਾਡੇ ਨਾਲ। ਮੋਨਾ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਸਟੂਡੀਓ 'ਚ, ਕੀ ਹਾਲ ਚਾਲ ਜੀ?
2: ਬਹੁਤ ਵਧੀਆ, ਥੈਂਕ ਯੂ ਸੋ ਮਚ ਪ੍ਰਭ ਜੀ। ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਤੇ ਰਮੇਸ਼ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਮਾਰਨਿੰਗ ਜੀ। ਤੋ ਮੋਨਾ ਜੀ, ਹਮੇਸ਼ਾ ਹੀ ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਮੈਨੂੰ ਖੁਦ ਨਹੀਂ ਪਤਾ ਲੱਗਦਾ ਕਿ ਕਿਹੜੀ ਮੈਂ ਇੰਸ਼ੋਰੈਂਸ ਤੋਂ ਸ਼ੁਰੂ ਕਰਾਂ, ਕਿਉਂਕਿ ਕਿਹੜੀ ਕਿਸੇ ਵੀ ਇੰਸ਼ੋਰੈਂਸ ਦੇ ਵਿਸ਼ੇ ਨੂੰ ਛੱਡਿਆ ਹੀ ਨਹੀਂ ਜਾ ਸਕਦਾ। ਜੇ ਆਪਾਂ ਟਰੈਵਲ ਦੀ ਗੱਲ ਕਰੀਏ ਤੇ ਟਰੈਵਲ ਦੇ ਵੀ ਪਿਛਲੇ ਦਿਨ ਹੀ ਐਸੀਆਂ ਗੱਲਾਂ ਸੁਣਨ 'ਚ ਆਉਂਦੀਆਂ, ਰੋਜ਼ ਜਦੋਂ ਜਾਈਦਾ ਕਿਤੇ ਘੁੰਮਣ ਫਿਰਨ, ਕਈ ਵਾਰੀ ਅਸੀਂ $100-150 ਬਚਾਉਣ ਦੇ ਚੱਕਰ ਦੇ ਵਿੱਚ ਅਸੀਂ ਹਜ਼ਾਰਾਂ ਡਾਲਰਾਂ ਦਾ, ਲੱਖਾਂ ਡਾਲਰਾਂ ਦਾ ਨੁਕਸਾਨ ਵੀ ਕਰਵਾ ਬੈਠਦੇ ਹਾਂ। ਸੋ ਇੰਸ਼ੋਰੈਂਸ ਦਾ ਕੋਈ ਵੀ ਜਿਹੜਾ ਵਿਸ਼ਾ ਨਾ, ਉਹ ਸਾਰੇ ਹੀ ਬੜੇ, ਔਰ ਬਹੁਤ, ਮੈਨੂੰ ਪਹਿਲਾਂ ਇਹ ਲੱਗਦਾ ਸੀ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਆ, ਮੈਨੂੰ ਲੱਗਦਾ ਕਿ $400-500 ਦੀ ਇੰਸ਼ੋਰੈਂਸ ਆਉਂਦੀ ਤਾਂ ਰਹਿਣ ਦਿਓ, ਕੋਈ ਗੱਲ ਨਹੀਂ ਵੀ ਬਹੁਤ ਜ਼ਿਆਦਾ ਅੱਜ ਕੱਲ੍ਹ ਲਾਈਫ ਬਹੁਤ ਬਿਜ਼ੀ ਆ ਔਰ ਬੜਾ ਬੜੀ ਮੁਸ਼ਕਲ ਨਾਲ ਪੈਸੇ ਕਮਾਉਣੇ ਆ, ਪਰ ਜਿੱਦਾਂ ਤੁਹਾਨੂੰ ਸੁਣਦੇ ਰਹੀਦਾ, ਤੁਸੀਂ ਤਾਂ ਕਹਿੰਦੇ ਹੋ ਕਿ $100 ਦੇ ਵਿੱਚ ਇੱਕ ਪੈਕੇਜ ਬਣਾ ਕੇ ਦੇ ਦੇਈਦਾ, ਵੀ ਤੁਸੀਂ ਵਿੱਚ ਦੋ ਤਿੰਨ ਪੈਕੇਜ ਬਣ ਜਾਂਦੇ, ਕਿੰਨਾ ਈਜ਼ੀ ਹੈ, ਤੁਸੀਂ 4 ਪੀਜ਼ੇ ਘੱਟ ਕਰ ਲਓ, ਪਰ ਆਪਣੇ ਆਪ ਨੂੰ ਸਿਕਿਓਰ ਰੱਖਣਾ ਕਿੰਨਾ ਜ਼ਰੂਰੀ ਹੋ ਗਿਆ।
2: ਬਿਲਕੁਲ ਠੀਕ ਆ ਪ੍ਰਭ ਜੀ ਤੁਸੀਂ, ਕਿਉਂਕਿ ਜਦੋਂ ਆਪਾਂ ਕਵਰੇਜ ਦੀ ਗੱਲ ਕਰਦੇ ਹੈਗੇ ਆ, ਡੈਫੀਨੇਟਲੀ ਬਹੁਤ ਸਾਰੇ ਸੋਲੂਸ਼ਨ ਨਿਕਲ ਆਉਂਦੇ ਨੇ, ਪਰ ਇਹ ਚੀਜ਼ ਆ ਜਾਂਦੀ ਹੈਗੀ ਆ ਕਿ ਸਾਨੂੰ ਫੋਕਸ, ਸਾਡਾ ਫੋਕਸ ਕਿੱਧਰ ਹੈਗਾ। ਕਈ ਵਾਰ ਹੁੰਦਾ ਕਿ ਅਸੀਂ ਜਸਟ ਮਨੀ ਮੇਕਿੰਗ ਦੇ ਵਿੱਚ, ਪੈਸੇ ਕਮਾਉਣ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ, ਪਰ ਇਸ ਚੀਜ਼ ਵੱਲ ਧਿਆਨ ਨਹੀਂ ਦੇ ਪਾਉਂਦੇ ਕਿ ਉਸਨੂੰ ਸੰਭਾਲਣਾ ਕਿੱਦਾਂ ਹੈਗਾ, ਉਸਨੂੰ ਗਰੋ ਕਿੱਦਾਂ ਕਰਨਾ ਹੈਗਾ। ਸੋ ਇਹ ਚੀਜ਼ ਹੈ ਸਭ ਨਾਲੋਂ ਪਹਿਲਾਂ ਤਾਂ ਸੰਭਾਲਣਾ, ਸਾਡੀ ਮਨੀ ਨੂੰ ਵੀ, ਸਾਡੀ ਫੈਮਿਲੀ ਨੂੰ ਵੀ, ਇਹ ਦੋ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੇ ਆਪਾਂ ਇਹ ਸੰਭਾਲ ਲਿੱਤਾ ਤਾਂ ਮੈਨੂੰ ਲੱਗਦਾ ਸਭ ਕੁਛ ਅਸੀਂ ਪਾ ਲਿੱਤਾ। ਸੋ ਇਸੇ ਕਰਕੇ ਸਭ ਨਾਲੋਂ ਪਹਿਲਾਂ ਜਿੱਦਾਂ ਤੁਸੀਂ ਕਿਹਾ ਕਿ ਕਿਹੜੀ ਇੰਸ਼ੋਰੈਂਸ ਤੋਂ ਆਪਾਂ ਗੱਲ ਕਰੀਏ, ਉਹਦੇ ਵਿੱਚ ਮੈਂ ਟਰਮ ਲਾਈਫ ਇੰਸ਼ੋਰੈਂਸ ਤੋਂ ਹੀ ਗੱਲ ਕਰਨੀ ਸ਼ੁਰੂ ਕਰਦੀ ਹਾਂ, ਜਿਹਦੇ ਵਿੱਚ ਕਿ ਇੱਕ ਤਾਂ ਬਜਟ, ਹਰੇਕ ਪਰਸਨ ਦੇ ਬਜਟ ਦੇ ਵਿੱਚ ਉਹ ਪੋਲਿਸੀ ਫਿੱਟ ਹੋ ਸਕਦੀ ਹੈ, ਕਿਉਂਕਿ ਕੋਸਟ ਬਹੁਤ ਹੀ ਘੱਟ ਹੁੰਦੀ ਹੈ, ਐਂਡ ਕਵਰੇਜ ਜਿਹੜੀ ਹੈਗੀ ਹੈ ਲੱਖਾਂ ਦੇ ਵਿੱਚ ਕਵਰੇਜ ਹੁੰਦੀ ਹੈ। ਐਂਡ ਸਭ ਨਾਲੋਂ ਜ਼ਿਆਦਾ ਵੱਡੀ ਗੱਲ, ਇਸ ਨਾਲੋਂ ਸੋਨੇ ਤੇ ਸੁਹਾਗੇ ਵਾਲੀ ਗੱਲ ਮੈਂ ਕਹਿ ਦੇਵਾਂਗੀ ਕਿ ਇਸ ਟਾਈਮ ਤੇ ਇੰਸ਼ੋਰੈਂਸ ਕੰਪਨੀ, ਕਾਫੀ ਇੰਸ਼ੋਰੈਂਸ ਕੰਪਨੀਜ਼ ਨੇ ਜਿਨ੍ਹਾਂ ਨੇ ਰੇਟਸ ਘਟਾਏ ਨੇ, ਡਿਕਰੀਜ਼ ਕੀਤੇ ਨੇ, ਆਲਮੋਸਟ 7-10% ਰੇਟਸ ਡਿਕਰੀਜ਼ ਹੋਏ ਨੇ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਆਪਣੀ ਕਮਿਊਨਿਟੀ ਨੂੰ, ਜੇ ਹਜੇ ਤੱਕ ਤੁਸੀਂ ਆਪਣੀ ਕੋਈ ਵੀ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ, ਮੇਕ ਸ਼ੋਰ ਕਰੋ ਐਟ ਲੀਸਟ ਟਰਮ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਜ਼ਰੂਰ ਕਵਰ ਕਰੋ। ਨੋ ਮੈਟਰ ਕਿ ਸਾਨੂੰ ਪਰਸਨਲ ਮੋਰਗੇਜ ਇੰਸ਼ੋਰੈਂਸ ਦੀ ਜ਼ਰੂਰਤ ਹੋਵੇ, ਨੋ ਮੈਟਰ ਕਿ ਸਾਡੀ ਫੈਮਿਲੀ ਯੰਗ ਹੈਗੀ, ਇਸ ਕਰਕੇ ਆਪਾਂ ਨੂੰ ਇੰਸ਼ੋਰੈਂਸ ਰਿਕੁਆਇਰਮੈਂਟ ਹੈ। ਤੁਹਾਡਾ ਆਪਣਾ ਬਿਜ਼ਨਸ ਹੈਗਾ, ਕਾਰਪੋਰੇਟ ਦੇ ਰਿਲੇਟਿਡ ਲਾਇਬਿਲਟੀਜ਼ ਨੇ, ਮੋਰਗੇਜਿਸ ਨੇ, ਉਹਨੂੰ ਕਵਰ ਅਪ ਕੀਤਾ ਜਾ ਸਕਦਾ, ਬਾਈ ਸੈਲ ਐਗਰੀਮੈਂਟ ਬਣਾ ਸਕਦੇ ਹੁੰਦੇ ਹੈਗੇ ਹੋ। ਸੋ ਇਸ ਨਾਲ ਬਹੁਤ ਵੱਡੀਆਂ ਵੱਡੀਆਂ ਲਾਇਬਿਲਟੀਜ਼ ਕਵਰ ਕੀਤੀਆਂ ਜਾ ਸਕਦੀਆਂ ਛੋਟੇ ਜਿਹੇ ਪ੍ਰੀਮੀਅਮ ਦੇ ਨਾਲ। ਐਂਡ ਜਦੋਂ ਛੋਟੇ ਜਿਹੇ ਪ੍ਰੀਮੀਅਮ ਦੀ ਗੱਲ ਕਰ ਰਹੇ ਹਾਂ, ਨਾਲ ਦੀ ਨਾਲ ਉੱਤੋਂ ਦੀ ਡਿਸਕਾਊਂਟਡ ਰੇਟਸ ਜਦੋਂ ਆਪਾਂ ਨੂੰ ਮਿਲ ਜਾਣ, ਤਾਂ ਮੈਨੂੰ ਲੱਗਦਾ ਇਸ ਤੋਂ ਵਧੀਆ ਗੱਲ ਹੋਰ ਕੁਛ ਨਹੀਂ ਹੋ ਸਕਦੀ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਹੋ ਜਾਂਦੀ ਹੈ ਕਿ ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਜਿਹੜੇ ਵੀ ਪਰਸਨ ਇੱਥੇ ਸਟੂਡੈਂਟ ਵੀਜ਼ਾ ਤੇ ਨੇ, ਰਿਫਿਊਜੀ ਸਟੇਟਸ ਤੇ ਨੇ, ਵਰਕ ਪਰਮਿਟ ਤੇ ਨੇ, ਅਕਸਰ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਉੱਤੇ ਤਾਂ ਹਜੇ ਕੋਈ ਮੋਰਗੇਜ ਨਹੀਂ ਹੈਗੀ ਹੈ, ਅਸੀਂ ਸ਼ਾਇਦ ਮੇ ਬੀ ਅਨਮੈਰਿਡ ਵੀ ਹੈਗੇ ਹਾਂ, ਸਾਡੇ ਉੱਤੇ ਕੋਈ ਲਾਇਬਿਲਟੀ ਨਹੀਂ ਹੈਗੀ ਹੈ। ਪਰ ਉਹਨਾਂ ਨੂੰ ਇੱਕ ਜ਼ਰੂਰ ਰਿਮਾਇੰਡਰ ਦੇਣਾ ਚਾਹੂੰਗੀ ਕਿ ਤੁਹਾਡੀ ਬੈਕ ਹੋਮ ਕੰਟਰੀ ਦੇ ਵਿੱਚ ਉਹ ਤੁਹਾਡੇ ਪੇਰੈਂਟਸ ਨੇ, ਤੁਹਾਡੇ ਬ੍ਰਦਰ ਸਿਸਟਰ ਨੇ, ਫੈਮਿਲੀ ਮੈਂਬਰਸ ਨੇ, ਬਹੁਤ ਵਾਰ ਲੋਨਸ ਲੈ ਕੇ ਤੁਹਾਨੂੰ ਇੱਥੇ ਭੇਜਿਆ ਹੁੰਦਾ। ਐਂਡ ਫਾਈਨੈਂਸ਼ੀਅਲ ਰਿਲੇਟਿਡ ਵੀ ਬਹੁਤ ਸਾਰੀ ਉਮੀਦਾਂ ਹੁੰਦੀਆਂ ਕਿ ਜਿਹੜਾ ਪਰਸਨ ਆਊਟ ਆਫ ਕੰਟਰੀ ਗਿਆ ਹੈਗਾ, ਫੋਰਨ ਕੰਟਰੀ ਵਿੱਚ ਗਿਆ ਹੈਗਾ, ਸਾਨੂੰ ਇੱਕ ਫਾਈਨੈਂਸ਼ੀਅਲ ਸਪੋਰਟ ਹੋਏਗੀ। ਸੋ ਮੇਕ ਸ਼ੋਰ ਕਰੋ ਕਿ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਆਪਣੀ ਟਰਮ ਲਈ ਇੰਸ਼ੋਰੈਂਸ ਕਰਵਾ ਕੇ ਉਹਨਾਂ ਨੂੰ ਜ਼ਰੂਰ ਬੈਨੀਫਿਸ਼ਰੀ ਬਣਾ ਸਕਦੇ ਹੁੰਦੇ ਹੋ, ਐਂਡ ਬੈਨੀਫਿਸ਼ਰੀ ਕਦੇ ਵੀ ਅਪਡੇਟ ਕੀਤੇ ਜਾ ਸਕਦੇ ਨੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਇਸ ਟਾਈਮ ਤੇ ਟਰਮ ਲਾਈਫ ਇੰਸ਼ੋਰੈਂਸ ਦੇ ਡਿਸਕਾਊਂਟਡ ਰੇਟਸ ਦਾ ਬੈਨੀਫਿਟ ਲੈਣਾ ਚਾਹੁੰਦੇ ਹੋ, ਜਾਂ ਆਲਰੇਡੀ ਕੋਈ ਪਹਿਲਾਂ ਕੋਈ ਪਾਲਿਸੀ ਚੱਲ ਰਹੀ ਸੀ ਐਕਸਪਾਇਰ ਹੋਣ ਵਾਲੀ ਹੈਗੀ ਹੈ, ਤਾਂ ਜ਼ਰੂਰ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-1509-15-09।
0: ਜੀ ਬਹੁਤ ਬਹੁਤ ਸ਼ੁਕਰੀਆ। ਸੋ ਫਿਰ ਅੱਗੇ ਜਾ ਕੇ ਮੋਨਾ ਜੀ ਨਾਲ ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਦੇ ਹਾਂ, ਬਹੁਤ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਸੋ ਫਿਰ ਹੁਣ ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਜਿਹੜੇ ਪੰਜਾਬੀ ਲਹਿਰਾਂ ਦੇ ਨਾਲ 905-673-3337 ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਰਮੇਸ਼ ਜੀ, ਐਸ ਕੇ ਐਮ ਨੇ ਪੰਜਾਬ ਦੇ ਗਵਰਨਰ ਨਾਲ ਕੀਤੀ ਮੁਲਾਕਾਤ।
1: ਸੰਧੂ ਸਾਹਿਬ, ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਵੈਸੇ ਤੇ ਭਾਰਤ ਦਾ ਜਿਹੜਾ ਕਿਸਾਨਾਂ ਦਾ ਸਭ ਤੋਂ ਵੱਡਾ, ਜਿਹ ਚ ਕਾਫੀ ਸਾਰੀਆਂ ਉਹ ਧਿਰਾਂ ਜਿਹੜੀਆਂ ਆਪਣੇ ਆਪ ਨੂੰ ਖੱਬੇ ਪੱਖੀ ਧਿਰਾਂ ਖਵਾਉਂਦੀਆਂ ਨੇ ਜਾਂ ਮਜ਼ਬੂਤ ਕਿਸਾਨ ਧਿਰਾਂ ਖਵਾਉਂਦੀਆਂ, ਉਹ ਸਾਰੀਆਂ ਇਸ ਮੋਰਚੇ ਨਾਲ ਕਿਤੇ ਨਾ ਕਿਤੇ ਜੁੜੀਆਂ ਹੋਈਆਂ। ਇਹ ਮੋਰਚਾ ਉਹੀ ਮੋਰਚਾ ਹੈ ਜਿਸਨੇ ਦਿੱਲੀ ਦੇ ਵਿੱਚ ਅੰਦੋਲਨ ਦੀ ਅਗਵਾਈ ਕੀਤੀ ਸੀ, ਉਹ ਵੱਖਰੀ ਗੱਲ ਹੈ ਕਿ ਇਸ ਮੋਰਚੇ ਨਾਲ ਉਹ ਕੁਛ ਅਲੱਗ ਹੋ ਚੁੱਕੇ ਨੇ, ਕਿਸ ਨੇ ਆਪਣੇ ਆਪਣੇ ਮੋਰਚੇ ਬਣਾਏ ਹੈ, ਪਰੰਤੂ ਫਿਰ ਵੀ ਜਿਹੜਾ ਐਸ ਕੇ ਐਮ ਹੈ ਅੱਜ ਵੀ ਇੱਕ ਮਜ਼ਬੂਤ ਕਿਸਾਨ ਮੋਰਚਾ ਮੰਨਿਆ ਜਾਂਦਾ ਹੈ, ਜਿਸਨੇ ਅੱਜ ਪੰਜਾਬ ਦੇ ਗਵਰਨਰ ਨਾਲ ਕਿਸਾਨੀ ਨਾਲ ਸੰਬੰਧਿਤ ਤੇ ਪੰਜਾਬ ਨਾਲ ਸੰਬੰਧਿਤ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਮੁਲਾਕਾਤ ਕੀਤੀ, ਔਰ ਉਹਦੇ ਵਿੱਚ ਇਕੱਲੀ ਗੱਲ ਖੇਤਾਂ ਦੀ ਨਹੀਂ ਕੀਤੀ ਕਿ ਸਾਨੂੰ ਖੇਤੀ ਦੇ ਵਿੱਚ ਕਰਜ਼ਾ ਮਾਫ ਕਰ ਦਿਓ, ਸਾਨੂੰ ਆਹ ਦਿੱਕਤ ਹੈ ਜਿਹਨੂੰ ਅਸੀਂ MSP ਆਖਦੇ ਹਾਂ ਉਹ ਵਧਾ ਦਿਓ, ਬਲਕਿ ਇਹਦੇ ਨਾਲ ਨਾਲ ਪੰਜਾਬ ਦੇ ਟੁੰਬਦੇ ਮਸਲੇ ਵੀ SKM ਨੇ ਅੱਜ ਗਵਰਨਰ ਸਾਹਿਬ ਦੇ ਕੋਲ ਚੁੱਕੇ ਆ, ਜਿਹਦੇ ਵਿੱਚ ਇੱਕ ਸਭ ਤੋਂ ਵੱਡਾ ਪੱਕਾ ਮਸਲਾ ਹੈ ਕਿ ਪੰਜਾਬ ਦਾ ਜਿਹੜਾ ਹੇਠਲਾ ਪਾਣੀ ਹੈ ਉਹ ਪਾਣੀ ਦੂਸ਼ਿਤ ਹੋ ਗਿਆ। ਅੱਜ ਜਿਹੜਾ ਪੰਜਾਬ ਦੇ ਵਿੱਚ ਕੈਂਸਰ ਵੱਡੇ ਪੱਧਰ ਉੱਤੇ ਪਾਇਆ ਜਾ ਰਿਹਾ ਜਾਂ ਫੈਲ ਰਿਹਾ, ਉਹਦਾ ਕਾਰਨ ਗੰਦਲਾ ਪਾਣੀ ਹੈ, ਪਾਣੀ ਦੇ ਵਿਚਲੇ ਤੱਤ ਹੈ। ਚਾਹੇ ਅਸੀਂ ਉਹ ਕਿਸੇ ਵੀ ਰੂਪ ਦੇ ਵਿੱਚ ਹੇਠਲੇ ਪਾਣੀ ਨੂੰ ਵਰਤ ਰਹੇ ਹਾਂ, ਜੋ ਕੈਂਸਰ ਦਾ ਕਾਰਨ ਬਣ ਰਿਹਾ, ਉਹ ਮਸਲਾ ਅੱਜ ਕਿਸਾਨਾਂ ਨੇ ਪੰਜਾਬ ਦੇ ਹੱਕ ਜਿਹੜੇ ਖਤਮ ਕਰ ਰਿਹਾ ਹੈ, ਦੂਜੇ ਸੂਬਿਆਂ ਦੇ ਹੱਕ ਵਧਾ ਰਿਹਾ ਹੈ, ਕੇਂਦਰ ਦੇ ਕੋਲ ਉਹਦਾ ਕੰਟਰੋਲ ਚੱਲ ਰਿਹਾ, ਉਹਦਾ ਵੀ ਵਿਰੋਧਤਾ ਕੀਤੀ ਹੈ। ਔਰ ਤੀਜੀ ਨਾਲ ਹੀ ਬੀਬੀ ਐਮ ਬੀ ਜਿਹੜਾ ਲਗਾਤਾਰ ਡਰਾਵੇ ਦੇ ਰਿਹਾ ਕਿ ਪਾਣੀ ਵੱਧ ਗਿਆ ਜੀ, ਅਸੀਂ ਐਂ ਕਰਨਾ ਪੈਣਾ, ਉਹ ਕਰਨਾ ਪੈਣਾ, ਉਹ ਵੀ ਗੱਲ ਕੀਤੀ ਕਿ ਆਪਣੀ ਮੈਨੇਜਮੈਂਟ ਦਰੁਸਤ ਕੀਤੀ ਜਾਵੇ, ਪੰਜਾਬੀਆਂ ਨੂੰ ਡਰਾਇਆ ਨਾ ਜਾਵੇ। ਪਹਿਲੀ ਵਾਰੀ ਨਹੀਂ ਹੈ ਕਿ ਕੋਈ ਮੀਂਹ ਪਏ ਜਾਂ ਨਹੀਂ ਪਏ, ਪਾਣੀ ਵੱਧ ਗਿਆ। ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜ਼ਿੰਮੇਵਾਰੀ ਹੈ ਕਿ ਭਾਈ ਤੁਸੀਂ ਇਹਨੂੰ ਦਰੁਸਤ ਰੱਖਣਾ, ਤੇ ਅਖਬਾਰਾਂ ਤੇ ਟੈਲੀਵਿਜ਼ਨਾਂ ਚ ਬਿਆਨ ਦੇ ਕੇ ਡਰਾਉਣ ਦਾ ਯਤਨ ਨਾ ਕੀਤਾ ਜਾਵੇ। ਫਿਰ ਇਹ ਤੋਂ ਇਲਾਵਾ ਜਿਹੜਾ ਇੱਕ ਦੇਸ਼ ਵਿਆਪੀ ਮਸਲਾ ਹੈ, ਫਰੀ ਟ੍ਰੇਡ ਐਗਰੀਮੈਂਟ, ਬਾਕੀ ਵਿਦੇਸ਼ੀ ਬਹੁਤ ਸਾਰੀਆਂ ਕੰਪਨੀਆਂ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਖੇਤੀ ਸੈਕਟਰ ਦੇ ਵਿੱਚ, ਡੈਰੀ ਸੈਕਟਰ ਦੇ ਵਿੱਚ, ਫਿਸ਼ਰੀ ਦੇ ਵਿੱਚ, ਜਾਂ ਹੋਰ ਬਹੁਤ ਸਾਰੇ ਪਸ਼ੂ ਪਾਲਕ, ਚਾਹੇ ਇੱਦਾਂ ਦਾ ਬੜਾ ਸਾਰੇ ਧੰਦੇ ਆ ਜਿਹਦੇ ਵਿੱਚ ਉਹਨਾਂ ਨੂੰ ਜੈਸ ਆਖੀ ਜਾ ਰਹੀ ਕਿ ਤੁਸੀਂ ਭਾਰਤ ਵਿੱਚ ਆ ਕੇ ਨਿਵੇਸ਼ ਕਰੋ ਤੇ ਇੱਥੇ ਆ ਕੇ ਤੁਸੀਂ ਕਾਰੋਬਾਰ ਕਰ ਸਕਦੇ ਹੋ, ਉਹਦਾ ਵੀ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਹੈਗਾ ਅੱਜ। ਤੇ ਕਿਸਾਨਾਂ ਦੀਆਂ ਮੰਗਾਂ ਤੇ ਜਿਹੜੀਆਂ ਹੈ ਚੁੱਕੀਆਂ ਹੈ, ਔਰ ਉਹਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਮੁਤਲਕ ਕੇ ਬਹੁਤ ਸਾਰੀਆਂ ਮੰਗਾਂ, ਇਸ ਕਰਕੇ ਪੰਜਾਬ ਦੇ ਰਾਜਪਾਲ ਨੂੰ ਐਸ ਕੇ ਐਮ ਨੇ ਜਾ ਕੇ ਮੁਲਾਕਾਤ ਕੀਤੀ ਆ। ਔਰ ਐਸ ਕੇ ਐਮ ਨੇ ਇਹ ਵੀ ਗੱਲ ਕਹਿਤੀ ਕਿ ਰਾਜਪਾਲ ਸਾਹਿਬ, ਤੁਹਾਨੂੰ ਅਸੀਂ ਕਹਿ ਦਿੱਤਾ ਜਿਹੜੇ ਸੂਬੇ ਨਾਲ ਸੰਬੰਧਿਤ ਮਸਲੇ ਆ ਸੂਬਾ ਸਰਕਾਰ ਤੋਂ ਹੱਲ ਕਰਾ ਦਿਓ, ਜਿਹੜੇ ਕੇਂਦਰ ਦੇ ਆ ਕੇਂਦਰ ਦਾ ਹੱਲ ਕਰਾ ਦਿਓ, ਨਹੀਂ ਤੇ ਆਉਂਦੇ ਸਮੇਂ ਦੇ ਵਿੱਚ ਅਸੀਂ ਅੰਦੋਲਨ ਕਰਾਂਗੇ। ਸੋ ਐਸ ਕੇ ਐਮ ਦੀ ਇਹ ਮੁਲਾਕਾਤ ਕਾਫੀ ਸਮੇਂ ਬਾਅਦ ਇਸ ਰੂਪ ਵਿੱਚ ਹੋਈ ਹੈ, ਜਦੋਂ ਕਾਫੀ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਨਜ਼ਰ ਆਈਆਂ। ਸੋ ਵੇਖਦੇ ਹਾਂ ਪੰਜਾਬ ਦੇ ਰਾਜਪਾਲ ਇਹਨਾਂ ਮਸਲਿਆਂ ਦਾ ਕੋਈ ਹੱਲ ਕੱਢਦੇ ਜਾਂ ਨਹੀਂ ਕੱਢਦੇ।
0: ਬਿਲਕੁਲ ਜੀ, ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਵਿੱਚ, ਤੁਹਾਡਾ ਜੀ ਆਇਆਂ ਨੂੰ ਆ ਜੀ। ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਤੁਸੀਂ ਬਸ ਹੋਲਡ ਰੱਖਣਾ, 7:30 ਆਪਾਂ ਕੁਛ ਕੁ ਮਿੰਟਾਂ ਬਾਅਦ ਕੁਛ ਖਬਰਾਂ ਦਾ ਰਾਬਤਾ ਕਰਕੇ ਫਿਰ ਤੁਹਾਡੀਆਂ ਕਾਲਾਂ ਓਨਰ ਕਰਾਂਗੇ। ਬਹੁਤ ਸਾਰੇ ਤੁਹਾਡੇ ਮੈਸੇਜ ਆ ਰਹੇ ਆ, 905-673-3337, 905-673-3337। ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਹੋਮ ਸਪਲਾਈਜ਼ ਦਾ, ਹਾਰਡਵੇਅਰ ਦਾ, ਕਿਸੇ ਵੀ ਤਰ੍ਹਾਂ ਦਾ ਸਮਾਨ ਲੈਣਾ ਆ, ਤੁਸੀਂ ਇੱਕੋ ਛੱਤ ਥੱਲੇ ਵਨ ਸਟੋਪ ਸ਼ੋਪ ਤੁਹਾਨੂੰ ਦੱਸੀਏ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਦੇਖਣਾ, ਤੁਸੀਂ ਵਿਜ਼ਿਟ ਕਰਕੇ ਆਓ। ਤੁਸੀਂ ਪਲੰਬਿੰਗ ਸਪਲਾਈ, ਫਿਕਚਰ, HVAC, ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਲ ਅਤੇ ਇੰਸੂਲੇਸ਼ਨ ਜਾਂ ਟੂਲਡ ਐਨੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਹਾਰਡਵੇਅਰ, ਵੈਂਟੀਆਂ, ਫੋਸਿਟ, ਟੋਇਲੈਟ, ਈਵਨ ਸ਼ਾਵਰ ਸਿਸਟਮ, ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਇੱਕੋ ਹੀ ਛੱਤ ਥੱਲੇ ਮਿਲ ਜਾਣਾ ਆ। ਤੁਸੀਂ ਬਸ ਪਹੁੰਚ ਜਾਣਾ ਆ ਡਿਕਸੀ ਐਂਡ ਡਿਕਸੀ ਰੋਡ 'ਤੇ ਲੋਕੇਟਡ ਹੈ, 8005 ਬ੍ਰੈਂਪਟਨ, 647-965-0581-05-85, ਸਟੀਲ ਐਂਡ ਡਿਕਸੀ ਦੇ ਕੋਰਨਰ 'ਤੇ ਬਿਲਕੁਲ ਲੋਕੇਟਡ ਨੇ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖਣਾ ਆ, ਜਿਹੜੇ ਜਿੰਨੇ ਵੀਰ ਸਾਡੇ ਕੰਟਰੈਕਟਰ ਔਰ ਜਾਂ ਤੁਸੀਂ ਹੋਮ ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ ਤੁਸੀਂ ਜ਼ਰੂਰ ਇੱਕ ਗੇੜਾ ਮਾਰ ਕੇ ਹੋਏ। ਲਵਾਨਾ ਵੈਲਨੈਸ ਸਪਾ ਔਰ ਸਿੱਧੀ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ। ਜੇ ਤੁਸੀਂ ਕੰਮ ਤੋਂ ਇੰਸ਼ੋਰੈਂਸ ਮਿਲੀ ਹੋਈ ਹੈ ਤੁਹਾਨੂੰ, ਬੈਕ ਸਟਿਫ ਆ, ਲੋਅਰ ਬੈਕ ਪੇਨ, ਅਪਰ ਬੈਕ ਪੇਨ ਹੈ, ਕਿਸੇ ਤਰ੍ਹਾਂ ਦੀ ਬੈਕ ਪੇਨ ਆ, ਮਸਲ ਸਟਿਚ ਹੋ ਗਿਆ, ਤਾਂ ਲਵਾਨਾ ਵੈਲਨੈਸ ਸਪਾ ਨਾਲ ਦੀ ਨਾਲ ਬਹੁਤ ਸਾਰੀਆਂ ਸੇਵਾਵਾਂ ਲੇਡੀਜ਼ ਵਾਸਤੇ ਦਿੰਦੇ ਨੇ। ਪੋਸਟ ਨੈਟਲ ਮਸਾਜ ਆ, ਪ੍ਰੀ ਨੈਟਲ ਮਸਾਜ ਆ, ਮਸਾਜ ਥੈਰੇਪੀ ਆ, ਹਾਈਡਰਾ ਫੇਸ਼ੀਅਲ ਆ, ਲੇਜ਼ਰ ਹੇਅਰ ਰਿਮੂਵਲ ਆ। ਇਹ ਬਸ ਤੁਸੀਂ ਪਹੁੰਚੋ, ਇਹ ਹਾਈਜੀਨਿਕ ਅਤੇ ਐਡਵਾਂਸ ਇਕਿਊਪਮੈਂਟ ਇਹਨਾਂ ਕੋਲ ਨੇ। ਤੁਸੀਂ ਜਾਣਾ ਹੈ, ਇੱਕ ਵਧੀਆ ਪ੍ਰੋਫੈਸ਼ਨਲ ਫੈਮਿਲੀ ਵਾਲਾ ਮਾਹੌਲ ਆ। ਲਵਾਨਾ ਵੈਲਨੈਸ ਸਪਾ 4168815385 'ਤੇ ਤੁਸੀਂ ਪਹੁੰਚ ਸਕਦੇ ਹੋ। ਸੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਪੰਜਾਬ ਦੇ ਵਿੱਚੋਂ ਇਹ ਆਮ ਹੋ ਗਿਆ ਰਮੇਸ਼ ਜੀ, ਬੜਾ ਕਿਤੇ ਟਾਵੀਆਂ ਟਾਵੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਸੀ, ਹੁਣ ਤਾਂ ਇਹ ਆਮ ਹੋ ਗਿਆ, ਕਿਤੋਂ ਗ੍ਰਨੇਡ ਫੜੇ ਗਏ, ਕਿਤੋਂ ਕੋਈ ਗਨ ਫੜੀ ਗਈ, ਪਿਸਟਲ ਫੜੇ ਗਏ, ਪਰ ਹੁਣ ਕਹਿੰਦੇ ਹਥਿਆਰਾਂ ਦਾ ਕੋਈ ਜ਼ਖੀਰਾ ਫੜਿਆ ਗਿਆ ਜੀ।
1: ਲਵ ਸੰਧੂ ਜੀ, ਜੋ ਕੁਛ ਜਿਸ ਢੰਗ ਦੇ ਨਾਲ ਸਾਰਾ ਹੀ ਮਾਹੌਲ ਚੱਲ ਰਿਹਾ ਹੈ, ਇਹ ਇੱਕ ਲੜੀ ਵਿੱਚ ਹੀ ਆ। ਚਾਹੇ ਉਹ ਗੈਂਗਸਟਰਵਾਦ ਦਾ ਵਧਣਾ, ਚਾਹੇ ਗੋਲੀਆਂ ਚੱਲਣੀਆਂ, ਕਤਲੋਗਾਰਤ ਹੋ ਜਾਣੀ, ਲੁੱਟਾਂ ਖੂਹਾਂ ਵਾਰਦਾਤਾਂ, ਨਸ਼ਾ, ਨਸ਼ੇ ਦਾ ਸੇਵਨ, ਨਸ਼ੇ ਦਾ ਵਪਾਰ, ਇਹ ਸਾਰਾ ਇੱਕੋ ਹੀ ਲੜੀ ਵਿੱਚ ਹੈ। ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਐਂ ਨਹੀਂ ਹੋ ਸਕਦਾ ਅਸੀਂ ਕਹੀਏ ਜੀ ਆਹ ਗੈਂਗਸਟਰ ਕਲਚਰ ਨੂੰ ਨੱਥ ਪੈ ਜੇ, ਚਲੋ ਬਾਕੀ ਕੋਈ ਗੱਲ ਨਹੀਂ, ਐਂ ਨਹੀਂ ਹੋਣਾ। ਅਸਲ ਵਿੱਚ ਇਹ ਸਾਰੀਆਂ ਬੁਰਾਈਆਂ ਇੱਕੋ ਲੜੀ ਵਿੱਚ ਹੈ, ਕਿਉਂਕਿ ਇੱਥੋਂ ਦਾ ਨਾ ਸਿਸਟਮ ਕਰਪਟ ਤੇ ਬੇਈਮਾਨ ਹੋਣ ਕਰਕੇ ਜਿਹੜੇ ਰਾਖੇ ਸੀ ਇੱਥੋਂ ਦੇ ਸਮਾਜ ਦੇ, ਇੱਥੋਂ ਦੀਆਂ ਸਰਹੱਦਾਂ ਦੇ, ਇੱਥੋਂ ਦੇ ਸਾਰੇ ਸਿਸਟਮ ਦੇ, ਉਹ ਰਾਖੇ ਕਿਤੇ ਨਾ ਕਿਤੇ ਉਹਨਾਂ ਨੂੰ ਸਿਆਸੀ ਸਰਪ੍ਰਸਤੀ ਮਿਲ ਗਈ, ਜੀਭ ਨੂੰ ਲੱਗ ਗਿਆ ਖੂਨ ਤੇ ਭ੍ਰਿਸ਼ਟਾਚਾਰ ਇਸ ਢੰਗ ਦੇ ਨਾਲ ਵਧਿਆ ਕਿ ਅੱਜ ਦੇ ਸਮੇਂ ਇਹ ਸਾਰਾ ਕੁਛ ਜੋ ਮਾੜਾ ਵਾਪਰਿਆ ਇਹ ਇੱਕ ਵੱਡਾ ਕਾਰਨ ਹੈ ਉਸਦਾ। ਤੁਸੀਂ ਹਥਿਆਰਾਂ ਦੇ ਜ਼ਖੀਰੇ ਦਾ ਜ਼ਿਕਰ ਕੀਤਾ, ਬੀਤੇ ਕੱਲ ਅੰਮ੍ਰਿਤਸਰ ਦੇ ਵਿੱਚ 5-4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਪੰਜਾਬ ਦੇ DGP ਨੇ ਸੋਸ਼ਲ ਮੀਡੀਆ ਤੇ ਆਪ ਖੁਲਾਸਾ ਕੀਤਾ ਸੀ, ਉਹਦੇ ਕੋਲੋਂ 8 ਪਿਸਤੌਲ ਫੜੇ ਗਏ ਸੀ, ਉਹਨਾਂ ਕੋਲੋਂ 8 ਪਿਸਤੌਲ ਕੁਛ ਲੋਕ ਗ੍ਰਿਫਤਾਰ ਕੀਤੇ, ਬੀਤੇ ਕੱਲ ਦੀ ਗੱਲ ਹੈ, 8 ਪਿਸਤੌਲ, ਇੱਕ ਅੱਧਾ ਨਹੀਂ 8 ਪਿਸਤੌਲ। ਪ੍ਰਭ ਸੰਧੂ ਜੀ, ਅੱਜ BSF ਨੇ ਤੇ ਪੁਲਿਸ ਦਾ ਕੋਈ ਸਾਂਝਾ ਆਪਰੇਸ਼ਨ ਚੱਲਿਆ, ਸਰਹੱਦ ਦੇ ਨੇੜਿਓਂ 37 ਪਿਸਤੌਲ, ਮਾਫ ਕਰਨਾ 25 ਪਿਸਤੌਲ ਤੇ ਇੱਕ AK-47, 25 ਪਿਸਤੌਲ, ਇੱਕ AK-47 ਤੇ ਲਗਭਗ ਕਹਿ ਲਈਏ 337 ਕਾਰਤੂਸ, ਭਾਵੇਂ ਸੈਂਕੜਿਆਂ ਵਿੱਚ ਕਾਰਤੂਸ, ਦਰਜਨਾਂ ਵਿੱਚ ਪਿਸਤੌਲ ਤੇ AK-47 ਜਿਹੜੀ ਬਰਾਮਦ ਕੀਤੀ ਹੈ। ਹੁਣ ਇਹ ਸਾਰੀਆਂ ਚੀਜ਼ਾਂ ਜਦੋਂ ਇਹੋ ਜਿਹੀਆਂ ਚੀਜ਼ਾਂ ਫੜੀਆਂ ਜਾਂਦੀਆਂ, ਨਸ਼ੇ ਦੀ ਵੱਡੀ ਖੇਪ, ਹਥਿਆਰ, ਹੁਣ ਮੰਨ ਲਓ ਸੰਧੂ ਸਾਹਿਬ ਇਹ ਆ ਜਾਂਦੇ ਇਤਲੇ ਪਾਸੇ ਤੇ ਫਿਰ ਇਹਨਾਂ ਦੇ ਨਾਲ ਕੀ ਹੋਣਾ ਸੀ, ਇਹੀ ਹੋਣਾ ਸੀ ਨਾ, ਕਤਲੋ ਕਾਰਤ ਸਾਰਾ ਕੁਛ। ਸੋ ਇਸ ਕਰਕੇ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਸਰਕਾਰ ਤੇ ਵੀ, ਕੇਂਦਰ ਦੀ ਸਰਕਾਰ ਤੇ ਵੀ, ਤੇ ਜਿਹੜੀ ਸੁਰੱਖਿਆ ਢਾਂਚਾ ਆ ਉਹਨਾਂ ਦੀ ਇਮਾਨਦਾਰੀ ਤੇ ਵੀ ਇੱਕ ਵੱਡਾ ਸਵਾਲ ਹੈ ਕਿ ਇਹ ਰੁਕ ਕਿਉਂ ਨਹੀਂ ਰਿਹਾ। ਲਗਾਤਾਰ ਇਹ ਚੀਜ਼ਾਂ ਜਿਹੜੀਆਂ ਵੱਧ ਹੀ ਰਹੀਆਂ ਨੇ, ਲਗਾਤਾਰ ਨਸ਼ੇ ਦੀ ਖੇਪ ਦਾ ਫੜਿਆ ਜਾਣਾ, ਲਗਾਤਾਰ ਹਥਿਆਰਾਂ ਦਾ ਫੜਿਆ ਜਾਣਾ, ਹੈਂਡ ਗ੍ਰਨੇਡਾਂ ਦਾ ਫੜਿਆ ਜਾਣਾ, ਇਹ ਫਿਰ ਕਿਤੇ ਨਾ ਕਿਤੇ ਇਸ ਪ੍ਰਬੰਧ ਦੇ ਜਿਹੜੇ ਰਾਖੇ ਆ ਨਾ ਉਹਨਾਂ ਦੀ ਜਿਹੜੀ ਇਮਾਨਦਾਰੀ ਦੇ ਉੱਪਰ, ਕਾਬਲੀਅਤ ਤੇ ਨਹੀਂ, ਇਮਾਨਦਾਰੀ ਦੇ ਉੱਪਰ ਇੱਕ ਵੱਡਾ ਸਵਾਲ ਹੈਗਾ ਆ, ਤੇ ਹੈ ਇਹ ਸੰਧੂ ਸਾਹਿਬ ਖਤਰੇ ਦੀ ਘੇਟੀ
0: ਜੀ। ਬਿਲਕੁਲ ਜੀ। ਸੋ 905-673-3337, 905-673-3337, ਔਰ ਨਾਲ ਦੀ ਨਾਲ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ ਹੈ, ਮੌਰਗੇਜ ਬ੍ਰੋਕਰ ਨੇ, ਮੌਰਗੇਜ ਦੀਆਂ ਸੇਵਾਵਾਂ ਦਿੰਦੇ ਨੇ, ਕਹਿੰਦੇ ਇੱਕ ਵਾਰ ਜੋ ਹਰਮਨ ਜੀ ਨੇ ਹਾਂ ਕਹਿਤੀ ਨਾ ਤੇ ਫਿਰ ਮੌਰਗੇਜ ਦਾ ਕੰਮ ਤੁਹਾਡਾ ਕਰਵਾ ਕੇ ਦੇਣਗੇ। ਸੋ ਤੁਸੀਂ ਮੌਰਗੇਜ ਵਿੱਚ ਆਪਸ਼ਨ ਲੱਭਣ ਦੇ ਵਿੱਚ ਮਦਦ ਕਰਦੇ ਆ, ਤੁਹਾਨੂੰ ਕਿੱਥੋਂ ਵਧੀਆ ਰੇਟ ਮਿਲਦੇ ਆ। ਸੋ ਘਰ ਖਰੀਦਣਾ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਆ ਗਈ ਆ, ਪ੍ਰੀ ਅਪਰੂਵਲ ਵਾਲੇ ਕੋਈ ਸਵਾਲ ਆ, ਜਾਂ ਸਭ ਤੋਂ ਵੱਡਾ ਮੁੱਦਾ ਕਿ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਬਾਏ ਕਰਨੀ ਆ, ਤੁਹਾਨੂੰ ਮੌਰਗੇਜ ਨਹੀਂ ਪਤਾ ਕਿੱਥੋਂ ਲੈਣੀ ਆ, ਤਾਂ ਹਰਮਨ ਬੱਤਾ ਜੀ ਨੂੰ ਯਾਦ ਰੱਖ ਲਓ, ਨੰਬਰ ਨੋਟ ਕਰ ਲਓ, ਮੌਰਗੇਜ ਬ੍ਰੋਕਰ ਹਰਮਨ ਬੱਤਾ 647-687-9000-647-685-9000। ਹਰਮਨ ਬੱਤਾ ਜੀ ਨਾਲ ਗੱਲਬਾਤ ਕਰਨੀ ਹੈ, ਅਤੇ ਅਪਲਾਇੰਸ ਖਰੀਦਣ ਜਾ ਰਹੇ ਹੋ ਨਾਲ ਦੀ ਨਾਲ, ਘਰ ਤਾਂ ਤੁਹਾਨੂੰ ਹਰਮਨ ਬੱਤਾ ਜੀ ਨੇ ਦਵਾ ਦੇਣਾ ਆ, ਪਰ ਉਸ ਤੋਂ ਬਾਅਦ ਘਰ ਦੇ ਵਿੱਚ ਅਪਲਾਇੰਸਿਸ ਵੀ ਚਾਹੀਦੇ ਨੇ, ਅਪਲਾਇੰਸਿਸ ਲੈਣੇ ਆ ਤਾਂ ਅਪਲਾਇੰਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ ਆ, ਫਰਿੱਜ, ਸਟੋਵ, ਡਿਸ਼ ਵਾਸ਼ਰ, ਡਰਾਇਰ, ਨਾਲ ਦੀ ਨਾਲ TVs, ਹਰ ਤਰ੍ਹਾਂ ਦੇ ਅਪਲਾਇੰਸਿਸ ਵਧੀਆ ਪ੍ਰਾਈਸ ਦੇ ਉੱਪਰ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦੇਣਗੇ। 905-450-0054, 905-450 0054 ਅਪਲਾਈਂਸ ਜੰਕਸ਼ਨ। ਔਰ ਨਾਲ ਦੀ ਨਾਲ ਕਾਲਸ ਬਹੁਤ ਸਾਰੀਆਂ ਨੇ, ਇੱਕ ਛੋਟੀ ਜਿਹੀ ਖਬਰ ਲੈ ਲਈਏ ਫਿਰ ਮੁੜ ਕੇ ਖਬਰਾਂ ਰਹਿ ਜਾਂਦੀਆਂ ਕਿਉਂਕਿ ਖਬਰਾਂ ਹੈ ਬਹੁਤ ਆ, ਉਸ ਤੋਂ ਬਾਅਦ ਫਿਰ ਸਰੋਤਿਆਂ ਵੱਲ ਚੱਲਦੇ ਹਾਂ। ਪੰਜਾਬ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਸੱਦੀ ਆ ਰਮੇਸ਼ ਜੀ, ਇਹ ਕਿਸ ਬਾਰੇ ਆ, ਪੰਜਾਬ ਦੇ ਭਲਾਈ ਬਾਰੇ ਆ ਜਾਂ ਇਹ ਵੀ ਜਿਹੜੇ ਅੱਜ ਕੱਲ੍ਹ ਮੁੱਦੇ ਚੱਲ ਰਹੇ ਉਹਨਾਂ ਵਿੱਚੋਂ ਕਿਸੇ ਮੁੱਦੇ 'ਤੇ ਆ?
1: ਨਹੀਂ, ਖੈਰ ਸੰਧੂ ਸਾਹਿਬ, ਜਿਹੜੀ ਕੈਬਨਿਟ ਬੈਠਕ ਹੁੰਦੀ ਹੈ ਇਹ ਹੁੰਦੀ ਤੇ ਸੂਬੇ ਦੇ ਕੁਛ ਨਾ ਕੁਛ ਮਹੱਤਵਪੂਰਨ ਫੈਸਲੇ ਲੈਣ ਲਈ ਹੈ। ਬੜੀ ਕਿਸੇ ਵੀ ਨਾ ਸਰਕਾਰ ਦੇ ਵਿੱਚ ਜਦੋਂ ਕੈਬਨਿਟ ਬੈਠਕ ਸੱਦੀ ਜਾਂਦੀ ਹੈ ਇਹਦੇ ਵਿੱਚ ਗੱਪਾਂ ਨਹੀਂ ਮਾਰੀਆਂ ਜਾ ਸਕਦੀਆਂ, ਕੁਛ ਨਾ ਕੁਛ ਕਾਰਵਾਈ ਕਰਨੀ ਪੈਂਦੀ ਹੈ। ਸੋ ਜਦੋਂ ਕੈਬਨਿਟ ਬੈਠਕ ਕੋਈ ਸਰਕਾਰ ਬੁਲਾਉਂਦੀ, ਉਮੀਦਾਂ ਸਾਰਿਆਂ ਨੂੰ ਹੁੰਦੀਆਂ, ਚਾਹੇ ਕੋਈ ਬੇਰੁਜ਼ਗਾਰ ਦੇ ਰੂਪ 'ਚ ਹੈ ਉਹਨਾਂ ਨੂੰ ਹੁੰਦਾ ਕਿ ਸ਼ਾਇਦ ਪੋਸਟਾਂ ਨੂੰ ਨੌਕਰੀ ਕੱਢਣ ਨੂੰ ਪ੍ਰਵਾਨਗੀ ਮਿਲ ਜਾਵੇ, ਜੇ ਕੋਈ ਮੁਲਾਜ਼ਮ ਹੈ ਉਹਨੂੰ ਹੁੰਦਾ ਕਿ ਸ਼ਾਇਦ ਕੋਈ ਸਰਕਾਰ DA ਦਾ ਰੁਪਿਆ ਭੱਤਾ ਦੇ ਦੇ, ਜਿਹੜੇ ਕਾਰੋਬਾਰੀ ਹੁੰਦੇ ਕਿ ਭਾਈ ਸ਼ਾਇਦ ਕੁਛ ਦੇ ਦੇ, ਹਰੇਕ ਵਰਗ ਨੂੰ ਕੁਛ ਨਾ ਕੁਛ ਉਮੀਦ ਹੁੰਦੀ ਹੈ। ਤੇ ਖਾਸ ਕਰਕੇ ਜਦੋਂ 5-6 ਮਹੀਨੇ ਰਹਿ ਗਏ ਸਰਕਾਰ ਦੇ ਕੋਲ, ਹੁਣ ਤੇ ਦੇਣਾ ਹੀ ਦੇਣਾ ਆ ਨਾ, ਹੁਣ ਤੇ ਦੇਣਾ ਹੀ ਪੈਣਾ, ਹੁਣ ਤੇ ਅਸੀਂ ਕਹਿ ਨਹੀਂ ਸਕਦੇ ਜੀ ਅਗਲੇ ਸਾਲ। ਇਸ ਕਰਕੇ ਕੈਬਨਿਟ ਬੈਠਕ ਹਮੇਸ਼ਾ ਹੀ ਮਹੱਤਵਪੂਰਨ ਹੁੰਦੀ ਹੈ। 22 ਜੂਨ ਨੂੰ ਬੈਠਕ ਸੱਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ, 22 ਜੂਨ ਦੌੜੀ ਆ ਗਈ। ਹਾਂ, ਦੂਜੇ ਪਾਸੇ ਜਿਹੜੇ ਸ਼ੰਕਾ ਸ਼ੁਬੇ ਨੇ, ਦੇਖੋ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਜਨਤਕ ਸਮਾਗਮ ਕਰ ਰਹੇ, ਲਗਾਤਾਰ ਹੁਣ ਕੈਬਨਿਟ ਬੈਠਕ ਸੱਦ ਲਈ ਹੈ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਅਕਾਲ ਤਖ਼ਤ ਸਾਹਿਬ ਤੋਂ ਬਹੁਤ ਵੱਡਾ ਫਰਮਾਨ ਜਾਰੀ ਹੋ ਚੁੱਕਾ ਹੈ, ਉਹਦੇ ਦੌਰਾਨ ਇਹ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਲੱਗਦਾ ਤੇ ਸ਼ੁਰੂਆਤੀ ਤੌਰ 'ਚ ਕਈਆਂ ਨੂੰ ਇੰਝ ਸੀਗਾ ਕਿ ਸ਼ਾਇਦ ਥੋੜ੍ਹੀ ਜਿਹੀ ਸ਼ਾਂਤੀ ਹੋਏਗੀ, ਪੰਜਾਬ ਦੇ ਮੁੱਖ ਮੰਤਰੀ ਹੋ ਸਕਦਾ ਅੰਦਰ ਵੜ ਕੇ ਬੈਠ ਜਾਣ, ਕੋਈ ਢੁੱਕਵਾਂ ਹੱਲ ਕੱਢਣ ਉਸ ਮਸਲੇ ਦਾ, ਪਰੰਤੂ ਉਹ ਵੀ ਲਗਾਤਾਰ ਜਿਹੜਾ ਨਾ ਕਹਿ ਸਕਦੇ ਉਸ ਫੈਸਲੇ ਦੇ ਖਿਲਾਫ ਡਟੇ ਹੋਏ ਹੈ ਜਿਹੜਾ ਅਕਾਲ ਤਖ਼ਤ ਸਾਹਿਬ ਦੀ ਤਫਸੀਲ ਤੋਂ ਸੁਣਾਇਆ ਗਿਆ। ਉਹਦੇ ਵਿੱਚ ਉਹ ਜੋ ਕੁਛ ਤਰਕ ਦਿੱਤੇ ਗਏ, ਜੋ ਉਹ ਵੀਡੀਓ ਦਾ ਜ਼ਿਕਰ ਕੀਤਾ ਗਿਆ, ਉਸ ਵੀਡੀਓ ਨੂੰ ਉਹ ਪੂਰਨ ਤੌਰ ਤੇ ਕੱਟ ਚੁੱਕੇ ਆ। ਔਰ ਜਿਹੜੀ ਚੀਜ਼ ਕਹੀ ਜੀ ਇਹਨਾਂ ਨੂੰ ਮੂੰਹ ਨਾ ਕੋਈ ਲਾਵੇ ਸਿੱਖ, ਉਹ ਲਗਾਤਾਰ ਬਲ ਕੇ ਭਗਵੰਤ ਮਾਨ ਜੀ ਵੱਧ ਲੋਕਾਂ 'ਚ ਵਿਚਰ ਰਹੇ ਹੈ, ਉਹਦੇ ਵਿੱਚ ਹੀ ਕੈਬਨਿਟ ਬੈਠਕ ਹੈ। ਲੋਕਾਂ 'ਚ ਸੁਨੇਹਾ ਦੇਣ ਦਾ ਯਤਨ ਹੈ ਕਿ ਭਾਈ ਮੈਨੂੰ ਤੇ ਕੋਈ ਫਰਕ ਨਹੀਂ, ਮੈਂ ਤੇ ਜਨਤਕ ਸਮਾਗਮਾਂ 'ਤੇ ਵੀ ਜਾ ਰਿਹਾ, ਉੱਥੇ ਵੱਡੇ ਇਕੱਠ ਹੋ ਰਹੇ ਹੈ। ਤੇ ਉਵੇਂ ਹੀ ਇਹ ਕੈਬਨਿਟ ਬੈਠਕ ਇਹ ਵੀ ਇੱਕ ਕਿਤੇ ਨਾ ਕਿਤੇ ਕਹਿ ਸਕਦੇ ਕਿ ਢੰਗ ਹੈਗਾ ਆ ਕਿ ਲੋਕਾਂ 'ਚ ਇਹੋ ਸੁਨੇਹਾ ਭੇਜਣਾ।
0: ਜੀ ਬਿਲਕੁਲ, ਸਾਡੇ ਨਾਲ ਇੱਕ ਵਾਰ ਫਿਰ ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ, ਉਸ ਤੋਂ ਬਾਅਦ ਸਰੋਤਿਆਂ ਦੀਆਂ ਕਾਲਸ ਲਵਾਂਗੇ। ਪਰ ਹਮੇਸ਼ਾ ਦੀ ਤਰ੍ਹਾਂ ਬੇਨਤੀ ਹੈ ਕਿ ਬਸ 30 ਸਕਿੰਟ ਦੇ ਤੁਹਾਡੇ ਸਵਾਲ ਹੋਣ ਤਾਂ ਕਿ ਰਮੇਸ਼ ਜੀ ਉਹਨਾਂ ਦੇ ਜਵਾਬ ਦੇ ਸਕਣ, ਤੋਂ ਵੱਧ ਤੋਂ ਵੱਧ ਕਾਲਸ ਆਪਾਂ ਲਈਏ, ਵੱਧ ਤੋਂ ਵੱਧ ਸਰੋਤਿਆਂ ਦੇ ਨਾਲ ਆਪਾਂ ਰਾਬਤਾ ਰੱਖ ਸਕੀਏ। ਸੋ ਮੋਨਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮੋਨਾ ਜੀ ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਪੰਜਾਬੀ ਲਹਿਰਾਂ 'ਚ। ਆਪਾਂ ਫਿਰ ਦਈਏ ਅਵੇਅਰਨੈਸ ਦਾ ਮੈਸੇਜ।
2: ਥੈਂਕ ਯੂ ਸੋ ਮਚ ਪ੍ਰਭ ਜੀ। ਡੈਫੀਨੇਟਲੀ ਜਿਹੜਾ ਦੂਜਾ ਅਵੇਅਰਨੈਸ ਦਾ ਮੈਸੇਜ ਇਹ ਹੈਗਾ ਕਿ ਇਸ ਟਾਈਮ ਤੇ ਜਿਵੇਂ ਸਮਰ ਦਾ ਟਾਈਮ ਹੈ, ਬਹੁਤ ਸਾਰੇ ਪੇਰੈਂਟਸ, ਗ੍ਰੈਂਡ ਪੇਰੈਂਟਸ ਸੁਪਰ ਵੀਜ਼ਾ ਤੇ ਆ ਰਹੇ ਨੇ, ਰਿਲੇਟਿਵਸ ਆ ਰਹੇ ਨੇ ਵਿਜ਼ਿਟਰ ਵੀਜ਼ਾ ਤੇ। ਕਾਫੀ ਵਾਰ ਹੁੰਦਾ ਕਿ ਈਵੈਂਟਸ ਹੈਗੀਆਂ ਨੇ, ਵੈਡਿੰਗਸ ਹੈਗੀਆਂ ਨੇ, ਥੋੜੇ ਦਿਨਾਂ ਲਈ ਆਉਣਾ ਹੈ। ਸੋ ਜੋ ਵੀ ਟਾਈਮ ਫਰੇਮ ਦੇ ਲਈ ਆਉਣਾ ਹੈ, ਸੋ ਪ੍ਰੋਪਰ ਕਵਰੇਜ ਜ਼ਰੂਰ ਲਵੋ। ਉਹਨਾਂ ਦੀ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀਆਂ ਉਸ ਹਿਸਾਬ ਦੇ ਨਾਲ ਪੋਲਿਸੀ ਹੋਵੇ। ਇਨਸਟੇਬਿਲਿਟੀ ਦਾ ਜ਼ਰੂਰ ਧਿਆਨ ਰੱਖੋ ਕਿ ਉਹਨਾਂ ਨੇ ਜਦੋਂ ਇੱਥੇ ਆਉਣਾ ਹੈ, 3 ਮਹੀਨੇ 6 ਮਹੀਨੇ ਪਹਿਲਾਂ, ਉਹਨਾਂ ਦੇ ਆਉਣ ਤੋਂ ਪਹਿਲਾਂ ਵਾਲੇ ਟਾਈਮ ਦੇ ਵਿੱਚ ਕੋਈ ਚੇਂਜਿਸ ਨਾ ਹੋਈਆਂ ਹੋਣ ਮੈਡੀਕੇਸ਼ਨ ਦੇ ਵਿੱਚ, ਤਾਂ ਕਿ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੀ ਕਵਰੇਜ ਜਿਹੜੀ ਹੈਗੀ ਉਹਨਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਸਕੇ। ਇਸ ਟਾਈਮ ਤੇ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਮੈਂ ਕਹੂੰਗੀ ਕਿ ਲੋਅਰ ਪ੍ਰੀਮੀਅਮ ਦਿੰਦੀ ਹੈਗੀ ਹੈ ਪਾਲਿਸੀ ਇੰਸ਼ੋਰੈਂਸ ਕੰਪਨੀ, ਸੋ ਉਸ ਇੰਸ਼ੋਰੈਂਸ ਕੰਪਨੀ ਨੇ ਰੇਟਸ ਇਨਕਰੀਜ਼ ਕਰਨੇ ਹੈਗੇ ਆ July 1st ਤੋਂ। ਸੋ July 1st ਤੋਂ ਰੇਟ ਇਨਕਰੀਜ਼ ਹੋਣ ਜਾ ਰਹੇ ਨੇ। ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਮੋਸਟਲੀ ਲੋਐਸਟ ਰੇਟ ਦੇ ਵਿੱਚ ਪ੍ਰੋਵਾਈਡ ਕਰਦੀ ਹੈ ਆਪਾਂ ਨੂੰ ਪੋਲਿਸੀਸ। ਸੋ ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ July 1st ਤੋਂ ਪਹਿਲਾਂ ਪਹਿਲਾਂ ਬੈਨੀਫਿਟ ਲੈਣਾ ਚਾਹੁੰਦੇ ਹੋ ਲੋਅਰ ਰੇਟਸ ਦਾ, ਚਾਹੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਨੈਕਸਟ ਮੰਥ ਆਉਣਾ, 2-4 ਮਹੀਨਿਆਂ ਨੂੰ 6 ਮਹੀਨਿਆਂ ਨੂੰ ਆਉਣਾ, ਜੋ ਪੋਲਿਸੀ ਤੁਸੀਂ ਅੱਜ ਪਰਚੇਸ ਕਰ ਲਓਗੇ ਤੁਹਾਡੇ ਰੇਟਸ ਲੋਕ ਇਨ ਹੋ ਜਾਂਦੇ ਨੇ। ਸੋ ਮੇਕ ਸ਼ੋਰ ਕਰੋ ਕਿ ਜੇ ਇਸ ਟਾਈਮ ਤੇ ਤੁਹਾਡੇ ਫੈਮਿਲੀ ਦੇ ਵਿੱਚ ਕਿਸੇ ਦਾ ਵੀ ਪਲਾਨ ਹੈਗਾ ਕੁਛ ਦਿਨਾਂ ਲਈ, ਕੁਛ ਮਹੀਨਿਆਂ ਲਈ, ਕੁਛ ਸਾਲ ਲਈ, ਸੋ ਜ਼ਰੂਰ ਤੁਸੀਂ ਇਸ ਟਾਈਮ ਤੇ July 1st ਤੋਂ ਪਹਿਲਾਂ ਪਹਿਲਾਂ ਸਾਨੂੰ ਕਾਲ ਕਰਕੇ ਜ਼ਰੂਰ ਵਿਜ਼ਿਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਬਾਰੇ ਇਨਫੋਰਮੇਸ਼ਨ ਲੈ ਕੇ ਪੋਲਿਸੀ ਲੈ ਸਕਦੇ ਹੋ। ਐਂਡ ਈਵਨ ਕਿ ਜੇ ਤੁਸੀਂ ਖੁਦ ਵੀ ਅਪਲਾਈਡ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਹਜੇ ਵੈਲਿਡ ਨਹੀਂ ਹੈਗਾ, ਮੇਕ ਸ਼ੋਰ ਕਰੋ ਆਪਣੀ ਪਰਸਨਲ ਇੰਸ਼ੋਰੈਂਸ ਲੈ ਕੇ ਜ਼ਰੂਰ ਆਪਣੇ ਆਪ ਨੂੰ ਕਵਰ ਕਰੋ, ਤਾਂ ਕਿ ਕੋਈ ਵੀ ਸਿਕਨੈਸ, ਕੋਈ ਵੀ ਇੰਜਰੀ, ਕੋਈ ਡਾਕਟਰ ਤੇ ਜਾਣਾ ਪੈ ਗਿਆ, ਹੋਸਪਿਟਲਾਈਜੇਸ਼ਨ, ਐਂਬੂਲੈਂਸ ਹੈਗੀ ਹੈ, ਉਹ ਸਾਰਾ ਐਕਸਪੈਂਸ ਕਵਰ ਹੋ ਸਕੇ ਇੰਸ਼ੋਰੈਂਸ ਕੰਪਨੀ ਵੱਲੋਂ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 416
0: ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਰਮੇਸ਼ ਜੀ ਥੋੜੀ ਇਜਾਜ਼ਤ ਹੈ ਜੀ, ਚੱਲੀਏ ਕਾਲਰਸ ਦੇ ਵੱਲ
1: ਜੀ। ਸੰਤੋਸ਼ ਸਾਹਿਬ ਪਲੀਜ਼
0: ਜੀ। ਗਗਨਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਵੀਰੇ।
4: ਸਾਹਿਬ ਜੀ ਅਤੇ ਰਮੇਸ਼ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਮੇਸ਼ ਜੀ ਕੱਲ ਭਾਜਪਾ ਦੀ ਗੱਲ ਕਰ ਰਹੇ ਸੀ, ਮੈਨੂੰ ਲੱਗਦਾ ਵੀ ਸ਼ਾਇਦ ਮੇਰੇ ਕਿਤੇ ਕਹਿਣ ਚ ਕਮੀ ਰਹਿ ਗਈ ਆ, ਸੁਣਨ ਚ ਕੁਛ ਭੁਲੇਖਾ ਲੱਗ ਗਿਆ ਤੁਹਾਨੂੰ। ਮੈਂ ਇਹ ਕਹਿ ਰਿਹਾ ਸੀ ਕਿ ਪੰਜਾਬੀ ਲੋਕ ਜਿਹੜੇ ਮਰਜ਼ੀ ਪਾਰਟੀ ਨੂੰ ਜਿਹੜੇ ਮਰਜ਼ੀ ਬੰਦੇ ਨੂੰ ਵੋਟਾਂ ਪਾ ਲੈਣ, ਉਹ ਭਾਜਪਾ ਨੂੰ, ਮੈਂ ਰਿਪੀਟ ਕਰਦਾ, ਉਹ ਭਾਜਪਾ ਨੂੰ ਹੀ ਭੁਗਤਣੀ ਹੈ। ਔਰ ਇਹਦਾ ਸੰਦਰਭ ਮੈਂ ਉੱਥੋਂ ਲੈ ਰਿਹਾ ਕਿ ਜਿਹੜਾ ਦੋ ਤਿਹਾਈ ਵਾਲਾ ਫਾਰਮੂਲਾ ਭਾਜਪਾ ਨੇ ਰੀਸੈਂਟਲੀ ਲੱਭਿਆ, ਉਹ ਵਰਤ ਕੇ ਜਿੱਦਾਂ ਆਪਾਂ ਗੱਲ ਕਰ ਰਹੇ ਸੀ 15-20 ਸੀਟਾਂ 25 ਸੀਟਾਂ ਵੀ ਮੰਨ ਲਓ ਭਾਜਪਾ ਨੂੰ ਮਿਲ ਗਈਆਂ ਸਾਰਾ ਕੁਛ ਮਿਲਾ ਕੇ, ਉਸ ਤੋਂ ਬਾਅਦ ਵੀ ਮੰਨ ਲਓ 30-35-40 ਸੀਟਾਂ 50 ਸੀਟਾਂ ਆਮ ਆਦਮੀ ਪਾਰਟੀ ਨੂੰ ਜਾਂ 20-15-20 ਸੀਟਾਂ ਅਕਾਲੀਆਂ ਨੂੰ ਜਾਂ ਕਾਂਗਰਸ ਨੂੰ ਮਿਲ ਗਈਆਂ 20-25 ਸੀਟਾਂ, ਉਹ ਸਾਰੇ ਇਹਨਾਂ ਨੇ ਪੱਟ ਪੁੱਟ ਕੇ ਈਡੀ ਵਾਲਾ ਇੱਧਰੋਂ ਕਰ ਕੁਰ ਕੇ ਭਾਜਪਾ ਨੇ ਸਰਕਾਰ ਬਣਾ ਲੈਣੀ ਆ। ਪੰਜਾਬੀ ਲੋਕ ਜਿਹਨੂੰ ਮਰਜ਼ੀ ਵੋਟਾਂ ਪਾ ਲੈਣ, ਸਿਰੇ ਤੋਂ ਨਕਾਰ ਦੇਣ ਭਾਜਪਾ ਨੂੰ, ਇਹਨਾਂ ਨੇ ਫਿਰ ਵੀ ਸਰਕਾਰ ਬਣਾ ਹੀ ਲੈਣੀ ਆ ਔਰ 2027 ਚ ਹੀ ਬਣਾਉਣਗੇ। ਮੈਨੂੰ ਇਹ ਗੱਲ ਜਿੱਦਾਂ ਕਹਿ ਲਓ ਵੀ ਬਿਲਕੁਲ ਕਲੀਨ, ਬਿਲਕੁਲ ਸਾਫ ਦਿਸ ਰਹੀ ਹੈ। ਇਹ ਦੋ ਤਿਹਾਈ ਵਾਲਾ ਜਿਹੜਾ ਇਹਨਾਂ ਨੇ ਫਾਰਮੂਲਾ ਪਹਿਲਾਂ ਪੰਜਾਬ ਦੇ ਜਿਹੜੇ ਸੰਸਦ ਮੈਂਬਰ ਸੀ ਉਹਨਾਂ ਤੇ ਲਗਾਇਆ, ਜਿਹੜੇ ਰਾਜ ਸਭਾ ਵਾਲੇ ਸੀ, ਫਿਰ ਇਹਨਾਂ ਨੇ ਉੱਧਰ ਲਗਾਇਆ, ਕੀ ਨਾਮ ਹੈ, ਪਹਿਲਾਂ ਵੀ ਇੱਕ ਦੋ ਜਗ੍ਹਾ ਲਗਾਇਆ, ਮਹਾਰਾਸ਼ਟਰ ਚ ਵੀ ਲਗਾਇਆ ਸੀ ਤੇ ਹੁਣ TMC ਪਾਰਟੀ ਚ ਲਾਇਆ ਤੇ ਹੁਣ ਸ਼ਾਇਦ ਸਪਾ ਦੀਆਂ ਗੱਲਾਂ ਚੱਲ ਰਹੀਆਂ ਨੇ। ਇਹੀ ਫਾਰਮੂਲਾ ਲਗਾ ਕੇ ਇਹਨਾਂ ਨੇ ਸਰਕਾਰ ਬਣਾ ਲੈਣੀ ਆ। ਹੋਰ ਵੀ ਬਹੁਤ ਫਾਰਮੂਲੇ ਨੇ, ਹੋਰ ਵੀ ਬਹੁਤ ਗੱਲਾਂ ਕੀਤੀਆਂ ਸੀ ਆਪਾਂ ਨੇ। ਧੰਨਵਾਦ ਵੀਰ ਜੀ ਤੁਹਾਡਾ ਸਮਾਂ।
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
1: ਚਲੋ ਮੈਂ ਗਗਨ ਜੀ ਥੋੜਾ ਜਿਹਾ ਹੋਰ ਸੌਖੇ ਸ਼ਬਦਾਂ ਨਾਲ ਸਮਝਾਉਂਦਾ, ਇਹ ਚ ਵਾਧਾ ਕਰਦਾ ਤੁਹਾਡੀ ਗੱਲ ਚ। ਠੀਕ ਹੈ, ਤੁਸੀਂ ਜਿਹੜਾ ਜ਼ਿਕਰ ਕੀਤਾ ਹੈ, ਮੈਂ ਇੱਕ ਅੰਕੜਾ ਸਾਂਝਾ ਕਰਦਾ। ਜਦੋਂ ਨਾ ਇੱਕ ਕਾਨੂੰਨ ਲੈ ਕੇ ਆਈ ਭਾਰਤੀ ਜਨਤਾ ਪਾਰਟੀ ਕਿ ਅਸੀਂ ਭਾਰਤ ਵਿੱਚ ਲੋਕ ਸਭਾ ਦੀਆਂ ਸੀਟਾਂ ਵਧਾਉਣੀਆਂ ਹੈ ਤੇ ਉਹਦੇ ਵਿੱਚੋਂ 33% ਔਰਤਾਂ ਲਈ ਰਾਖਵੀਆਂ ਕਰਨੀਆਂ, ਮੈਂ ਕਿਹਾ ਸੀ ਕਿ ਔਰਤਾਂ ਲਈ ਰਾਖਵੀਆਂ ਕਰੋ, ਕੋਈ ਇਤਰਾਜ਼ ਨਹੀਂ, ਪਰੰਤੂ ਸੀਟਾਂ ਵਧਾ ਕੇ ਕਿਉਂ? 545 ਤੋਂ ਤੁਸੀਂ 850 ਸੀਟ ਲਿਜਾ ਕੇ ਉਹਦੇ ਵਿੱਚੋਂ 33% ਉਹਨਾਂ ਨੂੰ ਦੇ ਕੇ ਤੁਸੀਂ ਤੇ ਹੋਰ ਵਾਧਾ ਕਰ ਰਹੇ ਹੋ। ਭਾਰਤ ਦੇ ਵਿੱਚ ਕੁੱਟਣ ਵਾਲਿਆਂ ਦੀ, ਲੋਕਾਂ ਨੂੰ ਕੁੱਟਣ ਵਾਲਿਆਂ ਤੇ ਲੁੱਟਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਣ ਜਾ ਰਿਹਾ ਸੀ। ਖੈਰ, ਉੱਤੇ ਵਿਰੋਧੀ ਧਿਰਾਂ ਨੇ ਸਟੈਂਡ ਲਿਆ ਤੇ 298 ਭਾਜਪਾ ਨੂੰ ਪਈਆਂ, ਜਿੰਨਾ ਬਹੁਮਤ ਚਾਹੀਦਾ ਸੀ, ਕਿਉਂਕਿ ਇਹੋ ਜਿਹੇ ਕਾਨੂੰਨ ਪਾਸ ਕਰਨ ਲਈ, ਸੰਵਿਧਾਨਿਕ ਸੋਧ ਲਈ ਇੱਕ 2/3 ਬਹੁਮਤ ਜ਼ਰੂਰੀ ਸੀ। ਉਹ 54 ਵੋਟਾਂ ਲੋਕ ਸਭਾ 'ਚ ਘੱਟ ਜਾਂਦੀਆਂ ਨੇ, 54 ਵੋਟਾਂ ਭਾਜਪਾ ਦੀਆਂ। ਜੇ 54 ਵੋਟਾਂ ਹੋਰ ਪੈ ਜਾਂਦੀਆਂ ਤੇ ਉਹ ਕਾਨੂੰਨ ਬਣ ਗਿਆ ਸੀ। ਹੁਣ ਜਿੱਥੇ ਤੁਸੀਂ ਸਰੋਤਿਓ ਗੱਲ ਲੈ ਕੇ ਗਏ ਹੋ, ਉਹ 54 ਵਿੱਚ 20 ਜੁੜ ਗਈਆਂ TMC ਦੀਆਂ, 20 ਲੋਕ ਸਭਾ ਮੈਂਬਰ, ਫਿਰ ਆ ਸ਼ਿਵ ਸੈਨਾ ਉਧਵ ਠਾਕਰੇ ਦੇ 6 ਹੋਰ ਜੁੜ ਗਏ, 26 ਤੇ ਹੋ ਗਈਆਂ, 26 ਜੁੜ ਚੁੱਕੀਆਂ ਨੇ। ਸਮਾਜਵਾਦੀ ਪਾਰਟੀ 'ਚ ਖੋਰਾ ਲੱਗਣ ਦੀਆਂ ਚਰਚੇ ਨੇ ਤੇ ਜੇ ਉੱਥੇ ਖੋਰਾ ਲੱਗ ਗਿਆ ਫਿਰ ਤੇ ਮੈਨੂੰ ਲੱਗਦਾ 54 ਵਾਲਾ ਅੰਕੜਾ ਤੇ ਚਲਾ ਹੀ ਗਿਆ। ਔਰ ਸਭ ਤੋਂ ਵੱਡੀ ਗੱਲ ਸੰਧੂ ਸਾਹਿਬ, ਜਿਸ ਗੱਲ ਦਾ ਖਤਰਾ ਮੰਡਰਾ ਰਿਹਾ, ਮੈਂ ਇਸ਼ਾਰਾ ਦੇ ਜਾਂਦਾ, ਆਉਂਦੇ ਦਿਨਾਂ 'ਚ ਚਰਚਾ ਸੀ ਤੁਸੀਂ ਕਰਨੀ ਆ, ਪੰਜਾਬ ਦੇ 3 ਲੋਕ ਸਭਾ ਮੈਂਬਰ, ਮੈਂ ਫਿਰ ਬੋਲਦਾ, ਪੰਜਾਬ ਦੇ 3 ਲੋਕ ਸਭਾ ਮੈਂਬਰ ਵੀ ਉੱਧਰ ਜਾਣ ਨੂੰ ਤਿਆਰ ਹੈ ਜਿਹਨੂੰ ਅਸੀਂ ਭਾਜਪਾ ਕਹਿੰਦੇ। ਇਹ ਹਾਲਾਤ ਹੈ, ਬਿਲਕੁਲ ਤੁਸੀਂ ਠੀਕ ਕਿਹਾ ਗਗਨ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਦਾਹ ਪੈਂਤੜੇ ਨੇ, ਉਹ ਦਾਹ ਪੈਂਤੜੇ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਵੱਖ ਵੱਖ ਸਿਆਸੀ ਪਾਰਟੀਆਂ ਤੇ ਭਾਰੀ ਪੈ ਰਹੇ ਹੈ। ਉਹਦਾ ਕਾਰਨ ਇੱਕੋ ਇੱਕ ਹੈ ਕਿ ਚਾਹੇ ਸਿਆਸੀ ਪਾਰਟੀ ਦਾ ਨਾਂ A ਸੀ, ਚਾਹੇ V, ਚਾਹੇ C, ਚਾਹੇ D, ਸਾਰੇ ਤੇ ਉੱਥੇ ਸਿਆਸਤ ਦਾ ਵਪਾਰ ਕਰਨ ਆਏ ਹੈ ਤੇ ਜਦੋਂ ਭਾਈ ਭਾਜਪਾ ਮੁੱਲ ਦੇ ਰਹੀ ਹੈ, ਕੀਮਤ ਅਦਾ ਕਰ ਰਹੀ ਹੈ ਤੇ ਫਿਰ ਵਿਕਣ ਨੂੰ ਤੇ ਸਾਰੇ ਤਿਆਰ ਹੋਣੇ ਹੈ। ਕਿਉਂਕਿ ਜੇ ਤੇ ਵਾਕਿਆ ਕੋਈ ਦਰੀਆਂ ਵਿਛਾਉਣ ਵਾਲੇ ਆਏ ਹੁੰਦੇ, ਵਾਕਿਆ ਕਿਸੇ ਵਿਚਾਰਧਾਰਾ ਚੋਂ ਆਏ ਹੁੰਦੇ, ਵਾਕਿਆ ਗਰਾਊਂਡ ਪੱਧਰ ਤੋਂ ਆਏ ਹੁੰਦੇ ਤੇ ਉਹਨਾਂ ਨੂੰ ਆਪਣੇ ਸਮਾਜ ਦਾ, ਦੇਸ਼ ਦਾ ਦਰਦ ਹੁੰਦਾ। ਉਹ ਤੇ ਕੋਈ ਇੱਕ ਪਾਰਟੀ ਛੱਡ ਕੇ ਇਧਰੋਂ ਆਇਆ, ਕੋਈ ਦੂਜੀ ਪਾਰਟੀ ਛੱਡ ਕੇ ਤੀਜੀ 'ਚ ਗਿਆ ਤੇ ਕੋਈ ਵਪਾਰੀ ਆ ਗਿਆ ਤੇ ਫਿਰ ਆਹ ਕੁਛ ਹੀ ਹੋਣਾ ਨਾ। ਇਸ ਕਰਕੇ ਜਿਹੜੀਆਂ A, B, C, D ਪਾਰਟੀਆਂ 'ਚ ਤੜਫ ਰਹੀਆਂ ਨਾ, ਜਿਹੜੀਆਂ ਕਹਿੰਦੀਆਂ, ਮੈਨੂੰ ਲੱਗਦਾ ਕਿ ਉਹਨਾਂ ਦੀ ਤੜਫਣ ਜਾਇਜ਼ ਨਹੀਂ ਹੈ। ਉਹਨਾਂ ਨੂੰ ਆਪਣੇ ਪੀੜੇ ਥੱਲੇ ਸੋਟਾ ਫਿਰਨ ਦੀ ਜ਼ਰੂਰਤ ਹੈ। ਅੱਜ ਵੀ ਫਿਰ ਲੈਣ ਤੇ ਮੋੜਾ ਪੈ ਜਾਏਗਾ, ਨਹੀਂ ਤੇ ਕੱਲ੍ਹ ਤੇ ਤੁਸੀਂ ਵੀ ਬਿਆਨ ਕਰਤਾ, ਮੈਂ ਤੁਹਾਡੇ ਨਾਲ ਸਹਿਮਤ ਹਾਂ।
0: ਜੀ ਬਿਲਕੁਲ ਜੀ, ਔਰ ਤੁਹਾਨੂੰ ਹੁਣੇ ਮੈਸੇਜ ਦਿੱਤਾ ਅਸੀਂ ਅਪਲਾਇੰਸ ਜੰਕਸ਼ਨ ਦਾ, ਸਾਡੇ ਨਾਲ ਮਨਜੀਤ ਗਿੱਲ ਜੀ ਵੀ ਜੁੜੇ ਹੋਏ ਨੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ ਆ, ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਹੁਣ ਕਰ ਸਕਦੇ ਹੋ, ਆਪਣੇ ਜਾਣ ਦੀ ਆਪ ਖੁਦ ਪਹਿਲਾਂ ਤਿਆਰੀ ਕਰਨੀ ਆ। ਤੁਸੀਂ ਆਪਣੇ ਜਾਣ ਤੋਂ ਬਾਅਦ ਆਪਣੇ ਪਰਿਵਾਰਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਦੇ ਨਾਲ ਗੱਲਬਾਤ ਕਰ ਲਓ। 905-458-2229-5458-222 ਬ੍ਰੈਂਪਟਨ ਕ੍ਰੈਮਟੋਰੀਅਮ। ਨਾਲ ਦੀ ਨਾਲ ਮੌਸਮ ਖੁੱਲ੍ਹ ਗਏ, ਧੁੱਪਾਂ ਲੱਗਣ ਲੱਗ ਗਈਆਂ, ਹੁਣ ਤੁਸੀਂ ਆਪਣਾ ਡਰਾਈਵੇ ਬਣਾਉਣਾ, ਪੈਟੀਓ ਬਣਾਉਣਾ ਜਾਂ ਤੁਹਾਡੀ ਬੇਸਮੈਂਟ ਲੀਕ ਕਰ ਰਹੀ ਆ ਤਾਂ ਤੁਸੀਂ ਟੈਰੈਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੋਣਾ ਨਾਲ ਸੰਪਰਕ ਕਰ ਲਓ। ਇਹ ਬੇਸਮੈਂਟ ਦੇ ਲੀਕੇਜ ਨੂੰ ਠੀਕ ਕਰਨ ਵਾਸਤੇ ਐਸਾ ਇੱਕ ਇੰਜੈਕਸ਼ਨ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ 'ਚ ਕੰਮ ਸਾਰਾ ਹੀ ਹਟ ਜਾਂਦਾ ਆ। ਤੁਸੀਂ ਕਾਲ ਕਰ ਲੈਣੀ ਆ, ਡਰਾਈਵੇ ਬਣਾਉਣਾ, ਪੈਟੀਓ ਬਣਾਉਣਾ ਅਤੇ ਕੰਕਰੀਟ ਦੀਆਂ ਸੇਵਾਵਾਂ ਦਿੰਦੇ ਨੇ। 12 ਸਾਲਾਂ ਦਾ ਤਜਰਬਾ ਆ ਬਾਈ ਹੁਣਾਂ ਨੂੰ ਟੈਰੈਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੋਣ ਦਾ। ਮੈਂ ਹੋ ਸਕਦਾ 2-4 ਸਾਲ ਘੱਟ ਕਹਿ ਗਿਆ ਹਾਂ, ਲੰਬੇ ਸਮੇਂ ਦਾ ਤਜਰਬਾ, ਇੱਕਦਮ ਕੰਮ ਟਿਪ ਟੋਪ ਕਰਕੇ ਦੇਣਗੇ, ਚਮਕਾ ਕੇ ਜਾਣਗੇ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, ਤੁਹਾਡਾ ਮਾਣ ਤਾਣ ਵੀ ਕਰਨਗੇ। 647-5272-6472-237-2372 ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਜੀ। ਸੋ ਚਲਦੇ ਹਾਂ ਜੀ, ਅਪਲਾਈਂਸ ਜੰਕਸ਼ਨ 'ਤੇ ਗੇੜਾ ਲਾ ਕੇ ਆਉਂਦੇ ਹਾਂ। ਮਨਜੀਤ ਗਿੱਲ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਪਲਾਈਂਸ ਜੰਕਸ਼ਨ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
5: ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਨਵੀਂ ਬਣਾ ਰਹੇ ਨੇ ਜੀ, ਬੇਸਮੈਂਟ ਲਈ ਸਟੇਨਲੈਸ ਸਟੀਲ ਦਾ ਫਰਿੱਜ ਤੇ ਸਟੋਵ ਦਾ ਜੇ ਤੁਸੀਂ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 18 ਕਿਊਬਿਕ ਫੀਟ ਦਾ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ ਤੇ ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਹੈ, ਜਿਹੜਾ ਕਿ ਇਸ ਵੀਕਐਂਡ ਐਕਸਕਲੂਸਿਵ ਸਿਰਫ $1499 $1499 ਚ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ 5 ਸਟੇਨਲੈਸ ਸਟੀਲ ਦੇ ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। ਰੈਗੂਲਰ ਪ੍ਰਾਈਜ਼ $6500 ਦੀ ਵੈਲਿਊ ਦੇ 5 ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਂਸਿਸ ਚ ਜੇ ਡੀਲ ਦੇਖ ਰਹੇ ਹੋ, ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਈਂਸਿਸ ਦੇ ਉੱਪਰ ਤੁਸੀਂ ਇਸ ਵੀਕਐਂਡ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $3000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ ਜੀ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-900-5450-54-0054-900-5450-0054-900-5450-0054-900-5450-0054-900-5450-0054-900-5450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: 8845 ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਸਰ।
6: ਹਾਂਜੀ ਸਤਿ ਸ਼੍ਰੀ ਅਕਾਲ ਮਹੇਸ਼ ਜੀ, ਮੇਰੀ ਨਾ ਥੋੜ੍ਹੀ ਜਿਹੀ ਗੱਲ ਸਮਝਣ ਦੀ ਕੋਸ਼ਿਸ਼ ਕਰਨਾ, ਮੈਂ ਆਪਣੇ ਹਾਲਾਤਾਂ ਬਾਰੇ ਦੱਸਣ ਲੱਗਾ। 17ਵੀਂ ਸਦੀ 'ਚ ਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਿੱਖ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਸੀ, ਤਾਂ ਥੋੜ੍ਹਾ ਸਮਾਂ ਚੱਲਿਆ, ਅਸੀਂ ਆਪੋ 'ਚ ਵੰਡੇ ਗਏ ਅਤੇ ਉਹ ਰਾਜ ਗਵਾ ਲਿਆ। ਕਾਫੀ ਸਮਾਂ ਫਿਰ ਗੁਲਾਮੀ ਕੱਟੀ, ਫਿਰ ਸਮਾਂ ਆਇਆ ਵੀ ਖਾਲਸੇ ਸਰਕਾਰੇ ਖਾਲਸਾ ਰਾਜ ਸਥਾਪਿਤ ਹੋਇਆ, ਕਿਉਂਕਿ ਉਦੋਂ ਅਸੀਂ ਮਿਸਲਾਂ 'ਚ ਵੰਡੇ ਸੀ, ਪਰ ਮਿਸਲਾਂ ਸਿਆਸੀ ਤੌਰ 'ਤੇ ਵੰਡੇ ਸੀ, ਕੌਮੀ ਏਕਤਾ ਸੀਗੀ। ਜਦੋਂ ਵੀ ਕੌਮੀ ਮਾਮਲੇ ਆਉਂਦੇ ਸੀਗੇ, ਉਹ ਕੌਮੀ ਏਕਤਾ ਹੋਣ ਕਰਕੇ ਅਸੀਂ ਫਿਰ ਆਪਣਾ ਰਾਜ ਵਾਪਸ ਲਿਆ। ਫਿਰ ਅਸੀਂ ਵੰਡੇ ਗਏ, ਅਸੀਂ ਫਿਰ 76 ਖਾਧੇ, ਫਿਰ 47 'ਚ ਖਾਧੇ, ਫਿਰ 84 'ਚ ਖਾਧੇ। ਅੱਜ ਹਾਲਾਤ ਇਹ ਹੋ ਗਏ ਨੇ ਵੀ ਅਸੀਂ ਆਪਣੇ ਪੰਜਾਬ 'ਚ ਵੀ ਸਾਡੇ ਬੱਚਿਆਂ ਨੂੰ ਕੋਈ ਕਾਰ ਨਹੀਂ ਪਾਉਣ ਦਿੱਤੇ ਜਾ ਰਹੇ, ਹਿਮਾਚਲ 'ਚ ਅਸੀਂ ਕੁੱਟ ਖਾਣ ਡਏ ਹਾਂ, ਹੇਮਕੁੰਡ ਸਾਹਿਬ ਯਾਤਰੀਆਂ ਦੇ ਰੂਪ 'ਚ ਅਸੀਂ ਕੁੱਟ ਖਾ ਰਹੇ ਹਾਂ। ਇਹਦਾ ਕਾਰਨ ਇੱਕੋ ਹੀ ਵੀ ਅਸੀਂ ਵੰਡੇ ਇੰਨੇ ਕੁ ਗਏ ਹਾਂ ਵੀ ਸਾਨੂੰ ਅੱਜ ਅਕਾਲ ਦਾ ਤਖ਼ਤ ਨਹੀਂ ਦਿਸਦਾ ਪਿਆ, ਸਿਰਫ ਸਾਨੂੰ ਆਪਣੀ ਨਿੱਜੀ ਦੁਸ਼ਮਣੀ ਜਾਂ ਸੁਖਬੀਰ ਬਾਦਲ ਦਿਸਦਾ ਪਿਆ, ਜਾਂ ਸਾਨੂੰ ਮਤਲਬ ਭਗਵੰਤ ਮਾਨ ਦਿਸਦਾ ਪਿਆ। ਇਹਨਾਂ ਕਿਸੇ ਨੇ ਨਹੀਂ ਰਹਿਣਾ, ਨਾ ਹੀ ਪਹਿਲੇ ਰਹੇ ਨੇ, ਪਰ ਉਹ ਅਕਾਲ ਦਾ ਤਖ਼ਤ ਜਿਹੜਾ ਸਦੀਵੀ ਹੈ ਉਹ ਪਹਿਲਾਂ ਵੀ ਸੀ ਤੇ ਅੱਗੇ ਵੀ ਰਹੇਗਾ। ਪਤਾ ਨੀ ਮੈਨੂੰ ਸਮਝ ਨਹੀਂ ਆਉਂਦੀ ਵੀ ਸਿੱਖਾਂ ਨੂੰ ਹੋ ਕੀ ਗਿਆ, ਜਿੱਦਣ ਤੇ ਸੁਖਬੀਰ ਬਾਦਲ ਖਿਲਾਫ ਫੈਸਲਾ ਹੋਇਆ ਸੀ ਉਦਣ ਇਹੀ ਆਮ ਆਦਮੀ ਪਾਰਟੀ ਦੇ ਇਹੀ ਸਾਰੇ ਕਹਿੰਦੇ ਸੀ ਵੀ ਬੱਲੇ ਬੱਲੇ ਜਥੇਦਾਰ ਸਾਹਿਬ ਨੇ ਤੇ ਅਕਾਲੀ ਫੂਲਾ ਸਿੰਘ ਦੀ ਯਾਦ ਦਵਾਤੀ, ਇਤਿਹਾਸ ਦਾ ਹਰਾਤਾ, ਉਦਣ ਸਾਰੇ ਖੁਸ਼ੀਆਂ ਮਨਾ ਰਹੇ ਸੀ। ਫਿਰ ਜਿੱਦਣ ਇਹੀ ਜਥੇਦਾਰ ਸਾਹਿਬ ਇਹਨਾਂ ਨੂੰ ਸੰਧਵਾ ਸਾਹਿਬ ਨੂੰ ਤੇ ਭਗਵੰਤ ਮਾਨ ਨੂੰ ਸੱਦਦੇ ਨੇ, ਉਦਣ ਤੇ ਚਲੇ ਗਏ ਉੱਥੇ ਤਖ਼ਤ ਤੇ ਪੇਸ਼ ਹੋ ਗਏ, ਉਦਣ ਇਹਨਾਂ ਨੂੰ ਅਕਾਲੀਆਂ ਦਾ ਜਥੇਦਾਰ ਨਹੀਂ ਦਿਸਿਆ। ਅੱਜ ਇਹਨਾਂ ਨੂੰ ਅਕਾਲੀਆਂ ਦਾ ਜਥੇਦਾਰ ਦਿਸਣ ਲੱਗ ਗਿਆ ਜਦੋਂ ਇਹਨਾਂ ਦੇ ਖਿਲਾਫ਼ ਫੈਸਲਾ ਆਇਆ, ਉਹਨਾਂ ਨੇ ਤੇ ਇਹਨਾਂ ਨੂੰ ਵੀ ਮੌਕਾ ਦਿੱਤਾ ਸੀ ਵੀ ਭਾਈ ਸਪਸ਼ਟੀਕਰਨ ਦਿਓ ਆ ਕੇ, ਜੇ ਤੁਸੀਂ ਮੱਥਾ ਲਾਓਗੇ ਤਖ਼ਤ ਦੇ ਨਾਲ ਤੇ ਇਹ ਤਖ਼ਤ ਤੇ ਮੱਸਾ ਰੰਗੜ ਤੇ ਜ਼ਕਰੀਆ ਖਾਨ ਵਰਗੇ ਵੀ ਭੁਲੇਖਾ ਖਾ ਕੇ ਬਹਿ ਗਏ ਸੀਗੇ ਵੀ ਇਹ ਤਖ਼ਤ ਦੇ ਪੱਲੇ ਕੁਛ ਨੀ ਹੈਗਾ, ਤੇ ਉਹਨਾਂ ਨੂੰ ਵੀ ਭੁਗਤਣਾ ਪਿਆ ਸੀ। ਗੱਲ ਤੇ ਵੀਡੀਓ ਦੀ ਹੀ, ਪਤਾ ਨੀ ਸਾਡੇ ਸਿੱਖਾਂ ਨੂੰ ਹੋ ਕੀ ਗਿਆ ਵੀ ਉਹ ਕੋਈ ਅਕਾਲੀ ਦੇਖ ਰਹੇ ਨੇ, ਕੋਈ ਭਗਵੰਤ ਮਾਨ ਦੇਖ ਰਹੇ ਨੇ, ਇਹ ਤੇ ਆਏ ਗਏ ਨੇ
0: ਜੀ ਸਰ।
6: ਆ ਜਾ ਜਾਣਾ, ਸਾਨੂੰ ਤਖ਼ਤ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਤਖ਼ਤ ਨੂੰ ਪਿੱਠ ਨਹੀਂ ਦਿਖਾਣੀ ਚਾਹੀਦੀ। ਬਾਕੀ ਤੁਸੀਂ ਕੋਈ ਟਿੱਪਣੀ ਜ਼ਰੂਰ ਕਰਿਓ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। ਰਮੇ ਜੀ,
1: ਮੈਂ ਸਰੋਤਿਓ ਤੁਹਾਡੇ ਨਾਲ ਮਿਲਦੀ ਟਿੱਪਣੀ ਪਹਿਲਾਂ ਹੀ ਕਰ ਚੁੱਕਾ ਹਾਂ, ਬਹੁਤ ਵਾਰ ਕਰ ਚੁੱਕਾ ਹਾਂ। ਮੈਂ ਵੀ ਇਹੀ ਕਹਿਣਾ ਹੈ ਕਿ ਜਥੇਦਾਰ ਸਾਹਿਬ 'ਚ ਕੀ ਨੁਕਸ ਹੈ, ਰਾਤ ਦੇ ਹਨੇਰੇ 'ਚ ਥਾਪੇ ਗਏ, ਬਾਦਲਾਂ ਨੇ ਥਾਪੇ, ਉਹ ਇੱਕ ਅਲੱਗ ਵਿਸ਼ਾ ਹੈ, ਉਹ ਅਸੀਂ ਅੱਜ ਸਾਰੇ ਜਣੇ ਰਲ ਕੇ ਐਜੀਟੇਸ਼ਨ ਕਰ ਸਕਦੇ, ਮੈਂ ਉਸ ਐਜੀਟੇਸ਼ਨ ਦੇ ਹੱਕ ਵਿੱਚ ਖੜਾਂਗਾ। ਅਸੀਂ ਸਾਰੇ ਇਤਰਾਜ਼ ਰੱਖ ਸਕਦੇ ਹਾਂ, ਅੱਜ ਵੀ ਕਰ ਸਕਦੇ, ਕੱਲ ਵੀ ਕਰ ਸਕਦੇ, ਹਫ਼ਤੇ ਬਾਅਦ ਵੀ ਕਰ ਸਕਦੇ ਹਾਂ, ਉਹ ਇੱਕ ਵੱਖਰੀ ਗੱਲ ਹੈ। ਜਿਹੜਾ ਫੈਸਲਾ ਜਥੇਦਾਰ ਸਾਹਿਬ ਨੇ ਸੁਣਾਇਆ, ਜੇ ਉਹ ਫੈਸਲਾ ਕਿਸੇ ਦਿਮਾਗ ਦੀ ਉਪਜ ਹੁੰਦਾ ਕਿ ਭਾਈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਨਾ, ਜਿਹੜੀ ਪੰਜਾਬ ਦੀ ਸਰਕਾਰ ਹੈ, ਇਹ ਸਿੱਖ ਵਿਰੋਧੀ ਸਾਨੂੰ ਲੱਗਦੀ ਹੈ, ਸਾਨੂੰ ਇਹਦੇ ਕੰਮਾਂ ਤੋਂ ਲੱਗਦਾ ਕਿ ਉਹ ਸਿੱਖ ਵਿਰੋਧੀ, ਇਸ ਕਰਕੇ ਅਸੀਂ ਉਹਨੂੰ ਪੰਥ ਚੋਂ ਨੁਕਸ ਕੱਢਦੇ ਹੋਏ ਪਰੇ ਉਰੇ ਕਰਦੇ ਹਾਂ। ਫਿਰ ਵੀ ਮੈਂ ਕਹਿ ਦਿੰਦਾ ਕਿ ਜਥੇਦਾਰਾਂ ਦੀ ਭਾਵਨਾ 'ਚ ਨੁਕਸ ਹੈ, ਉਹਨਾਂ ਨੇ ਬਾਦਲਾਂ ਦੇ ਕਹਿਣ ਤੇ ਕੀਤਾ। ਇੱਥੇ ਤੇ ਮਸਲਾ ਹੀ ਬਹੁਤ ਸਿੱਧਾ ਆ, ਇੱਕ ਤਸਵੀਰ ਦਾ ਮਸਲਾ ਵੀਡੀਓ ਦਾ। ਉਸ ਵੀਡੀਓ ਦੇ ਵਿੱਚ ਜਿਹੜਾ ਚਿਹਰਾ ਸਾਨੂੰ ਮਹਿਸੂਸ ਹੋ ਰਿਹਾ ਉਹ ਭਗਵੰਤ ਮਾਨ ਹੈ, ਔਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਗਲਤ ਹੈ। ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਸੀ, ਪਹਿਲੇ ਪਲ ਤੋਂ, ਕਿ ਮਸਲਾ ਵੀਡੀਓ ਦਾ ਆ। ਮਸਲਾ ਇਹ ਨਹੀਂ ਆ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਨੂੰ ਥਾਪਿਆ, ਭਗਵੰਤ ਮਾਨ ਕਿੱਡਾ ਖਰਾ ਆ। ਇੱਥੇ ਤਾਂ ਮਸਲਾ ਜੀ, ਮਸਲਾ ਤੇ ਇੱਕ ਲਾਈਨ ਦਾ ਆ ਕਿ ਜੇ ਉਹ ਵੀਡੀਓ ਸੱਚੀ ਹੈ ਤੇ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਫੈਸਲਾ ਸੁਣਾਇਆ ਬਿਲਕੁਲ ਠੀਕ ਹੈ, ਜੇ ਉਹ ਵੀਡੀਓ ਗਲਤ ਹੈ ਤੇ ਉਸ ਗੱਲ ਦੀ ਪੜਤਾਲ ਹੋਣੀ ਚਾਹੀਦੀ ਹੈ। ਜਿਹੜੀ ਗੱਲ ਤੇ ਮੇਰੀ ਤੇ ਪੰਜਾਬ ਦੀ ਸਰਕਾਰ ਨੂੰ ਆਪਣਾ ਪੱਖ ਸਪਸ਼ਟ ਕਰਨਾ ਪਿਆ, ਪੰਜਾਬ ਦੀ ਸਰਕਾਰ ਨੇ ਉਸ ਵੀਡੀਓ ਨੂੰ ਕੱਟਿਆ, ਹਾਲਾਂਕਿ ਉਹ ਵੀ ਅਜੇ ਸ਼ੰਕੇ ਛੁਪਿਆਂ ਚ ਹੈ। ਮੈਂ ਜ਼ਿਕਰ ਕੀਤਾ ਸੀ ਕਿ ਇੱਕ ਵੀਡੀਓ ਦਿੱਲੀ ਦੀ ਵਿਧਾਨ ਸਭਾ ਦੀ ਏਦਾਂ ਦੀ ਨਸ਼ਰ ਹੋਈ ਸੀ, ਉੱਥੇ ਤੇ ਪਰਚਾ ਦਰਜ ਕਰਤਾ, ਇੱਥੇ ਵੀ ਕਰੋ ਪਰਚਾ ਦਰਜ, ਇੱਥੇ ਕਿਉਂ ਨਹੀਂ ਕਰਦੇ? ਉਹ ਇਹ ਤੋਂ ਬੜੀ ਹਲਕੀ ਸੀ। ਜਾਂ ਹੋਰ ਬੀਤੇ ਸਮੇਂ ਚ ਮਸਲਾ ਦਿੱਲੀ ਦਾ ਪਰਚੇ ਤੁਸੀਂ ਪੰਜਾਬ ਚ ਲਿਆਓ ਤੇ ਜਗਮੋਹਨ ਸਮਰਾ, ਜਗਮੋਹਨ ਸਮਰਾ ਹੀ ਸ਼ਾਇਦ ਨਾ ਆਇਆ, ਸਮਰਾ ਜਗਮਨ ਜਗਮਨ, ਮੈਂ ਤਾਂ ਹੀ ਮੈਨੂੰ ਥੋੜਾ ਜਿਹਾ ਫੜ ਕੇ ਲੈ, ਉਹ ਫੜ ਕੇ ਕਿੱਡੀ ਕੁ ਗੱਲ ਹੈ। ਅੱਜ ਮਲੇਸ਼ੀਆ ਤੋਂ ਦੋ ਜਣਿਆਂ ਨੂੰ ਲੈ ਕੇ ਆਏ ਜੀ, ਅੱਜ ਮਲੇਸ਼ੀਆ ਤੋਂ ਰਿਪੋਰਟ ਕਰਾ ਕੇ ਦੋ ਜਣਿਆਂ ਨੂੰ, ਇੱਕ ਅੰਬਾਲੇ ਦਾ ਰਹਿਣ ਵਾਲਾ, ਇੱਕ ਪਟਿਆਲੇ ਦਾ, ਦੋ ਨੌਜਵਾਨਾਂ ਨੂੰ। ਉਹਨਾਂ ਦਾ ਸੰਬੰਧ ਕਹਿੰਦੇ ਕਿ ਪਾਬੰਦੀ ਸ਼ੁਦਾ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਹੈ। ਉਹ ਦੋਨੇ ਜਿਹੜੇ ਰੇਲਵੇ ਟਰੈਕ ਤੇ ਆ ਬੀਤੇ ਦਿਨਾਂ ਚ ਵਾਰਦਾਤਾਂ ਵਾਪਰੀਆਂ, ਪਟਿਆਲੇ ਦੇ ਇਲਾਕੇ ਦੋ ਵਾਰਦਾਤਾਂ ਵਾਪਰੀਆਂ ਨਾ ਇਸੇ ਸਾਲ ਦੇ ਵਿੱਚ, ਇੱਕ ਜਨਵਰੀ ਚ ਵਾਪਰੀ, ਇੱਕ ਥੋੜਾ ਉਹ ਲੈ ਗਏ। ਚੰਗੀ ਗੱਲ ਹੈ, ਸ਼ਾਬਾਸ਼ ਹੈ, ਏਜੰਸੀਆਂ ਨੂੰ ਤੁਸੀਂ ਫੜ ਕੇ ਲੈ, ਕਰੋ ਪੁੱਛ ਪੜਤਾਲ, ਇਹਨੂੰ ਵੀ ਲੈ, ਉਹ ਕਿੱਡੀ ਕੀ ਗੱਲ ਹੈ। ਜੇ ਨਹੀਂ ਲਿਆਉਣਾ, ਚਾਰ ਬੰਦੇ ਉੱਥੇ ਭੇਜ ਦੋ, ਉੱਥੇ ਜਾ ਕੇ ਪੁੱਛਿਆ ਵੋ ਕਿ ਭਾਈ ਇਹ ਕਿਹਦੇ ਕਮਰੇ ਦੀ ਵੀਡੀਓ, ਭਗਵੰਤ ਮਾਨ ਹੈ ਜਾਂ ਨਹੀਂ ਹੈ। ਸੋ ਇਸ ਕਰਕੇ ਦੇਖੋ ਸਰੋਤਿਓ, ਇੱਥੇ ਬੜਾ ਸਿੱਧਾ ਪੱਧਰ ਆਇਆ, ਇੱਥੇ ਫੈਸਲਾ ਵੀਡੀਓ ਤੇ ਹੋਣਾ ਚਾਹੀਦਾ, ਇੱਥੇ ਜਿੱਥੇ ਤਰ੍ਹਾਂ ਤੇ ਫੈਸਲਾ ਨਹੀਂ ਹੋਣਾ ਚਾਹੀਦਾ। ਜੇ ਵੀਡੀਓ ਸੱਚੀ ਹੈ ਤੇ ਭਗਵੰਤ ਮਾਨ ਦੇ ਖਿਲਾਫ਼ ਜੋ ਮਤਾ ਪਾਸ ਹੈ ਉੱਤੇ ਸਾਨੂੰ ਸਟੈਂਡ ਕਰਨਾ ਚਾਹੀਦਾ। ਜੇ ਉਹ ਵੀਡੀਓ ਝੂਠੀ ਹੈ ਤੇ ਜਥੇਦਾਰ ਸਾਹਿਬ ਨੂੰ ਅਪੀਲ ਕਰਨੀ ਚਾਹੀਦੀ ਹੈ, ਲੜਨਾ ਨਹੀਂ ਚਾਹੀਦਾ ਜਥੇਦਾਰ ਸਾਹਿਬ ਨੇ, ਸਾਡੇ ਕੋਲ ਇਹਦੀ ਹੈਸੀਅਤ ਨਹੀਂ ਹੈ। ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਕਿ ਆ ਵੀਡੀਓ ਦੇ ਵਿੱਚ ਆ ਵੀ ਇੱਕ ਚੀਜ਼ ਸਾਹਮਣੇ ਆਈ, ਇਸ ਕਰਕੇ ਆਪਣੇ ਫੈਸਲੇ ਨੂੰ ਮੁੜ ਤੋਂ ਵਿਚਾਰੂ, ਇੰਨੀ ਗੱਲ ਹੈ। ਉਹਨਾਂ ਨੂੰ ਅਸੀਂ ਕਰਨ ਨੂੰ ਤਿਆਰ ਨਹੀਂ, ਅਤੇ ਸੁਖਬੀਰ ਬਾਦਲ ਨੂੰ ਕਹੀ ਜਾਂਦੇ ਜੀ ਜਥੇਦਾਰ ਨੂੰ ਥਾਪਿਆ, ਥਾਪਿਆ ਹੋਊਗਾ, ਅਸੀਂ ਕੀ ਲੈਣਾ? ਮੈਂ ਕਹਿੰਦਾ ਜੀ ਭੁੱਲ ਹੀ ਜਾਓ, ਮੈਂ ਕਹਿੰਦਾ ਕਿਸੇ ਅਖਬਾਰ ਦੇ ਪ੍ਰੈਸ ਰਿਪੋਰਟਰ ਨੇ ਫੈਸਲਾ ਸੁਣਾਤਾ, ਰੌਲਾ ਤੁਸੀਂ ਫੈਸਲੇ ਨੂੰ ਵੇਖਣਾ ਕਿ ਉਹ ਸਹੀ ਕਿ ਗਲਤ ਹੈ। ਸੋ ਇਸ ਕਰਕੇ ਮੈਂ ਵੀ ਸਰੋਤੇ ਇਸ ਗੱਲ ਦਾ ਬੜਾ ਚਿੰਤਤ ਹੈ, ਕਿਉਂਕਿ ਜਿਹੜੇ ਢਾ ਲੱਗੀ ਜਥੇਦਾਰਾਂ ਦੀਆਂ ਪਦਵੀਆਂ ਨੂੰ, ਉਹ ਤੇ ਵਾਕਿਆ ਇੱਕ ਬਹੁਤ ਵੱਡਾ ਹਮਲਾ
0: ਜੀ,
1: ਉਹ ਲਈ ਬਾਦਲ ਧਰਾ ਜ਼ਿੰਮੇਵਾਰ ਹੈ। ਔਰ ਅੱਜ ਧਰਮਜੋਤ ਮੋਰਚੇ ਦੀ ਬਾਦਲਾਂ ਨੇ ਕੱਲ ਗੱਲ ਕੀਤੀ, ਮੈਨੂੰ ਪ੍ਰਭ ਸੰਧੂ ਜੀ ਯਾਦ ਆ ਗਈ
0: ਜੀ
1: ਕਿ ਧਰਮਜੋਤ ਮੋਰਚਾ ਇੱਕ ਵਾਰੀ ਉਦੋਂ ਵੀ ਲੱਗਾ ਸੀ ਜਦੋਂ ਬੇਅਦਬੀ ਹੋਈ ਸੀ 2015 ਚ, ਤੇ ਉਦੋਂ ਤੁਹਾਡੀ ਸਰਕਾਰ ਸੀ, ਤੁਸੀਂ ਉਸ ਮੋਰਚੇ ਤੇ ਗੋਲੀਆਂ ਚਲਾਈਆਂ ਸੀ। ਅੱਜ ਤੁਸੀਂ ਕਹਿੰਦੇ ਮੋਰਚਾ ਲਾਉਣਾ, ਬਾਦਲ ਕਿਹੜੇ? ਅਸੀਂ ਬਾਦਲਾਂ ਦੀ ਗੱਲ ਤੇ ਕਰਦੇ ਹੀ ਨਹੀਂ, ਬਾਦਲ ਤੇ ਬੋਲਣ ਯੋਗ ਹੀ ਨਹੀਂ ਪੰਜਾਬ ਦੇ ਵਿੱਚ। ਬਾਦਲਾਂ ਨੂੰ ਛੱਡ ਦਿਓ, ਬਾਦਲਾਂ ਦੀ ਪਾਰਟੀ ਨੂੰ ਛੱਡ ਦਿਓ, ਉਸ ਜੁੰਡਲੀ ਨੂੰ ਛੱਡ ਦਿਓ। ਰੌਲਾ ਅੱਜ ਇਸ ਗੱਲ ਦਾ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇੱਕ ਸੁਣਾਇਆ ਗਿਆ ਫੈਸਲਾ ਹੈ, ਉਹ ਫੈਸਲਾ ਇੱਕ ਵੀਡੀਓ ਨੂੰ ਆਧਾਰਿਤ ਹੈ, ਕਿਸੇ ਦੇ ਮਨ ਦੀ ਉਪਜ ਨਹੀਂ, ਔਰ ਉਹ ਵੀਡੀਓ ਸਾਬਤ ਹੋ ਚੁੱਕੀ ਹੈ, ਦੋਹਾਂ ਧਿਰਾਂ ਨੇ ਸਾਬਤ ਕਰਤੀ ਕਿ ਵੀਡੀਓ ਸੱਚੀ ਹੈ। ਹੁਣ ਸਿਰਫ ਫੈਸਲਾ ਇਹ ਕਰਨਾ ਕਿ ਵਿਅਕਤੀ ਭਗਵੰਤ ਮਾਨ ਹੈ ਜਾਂ ਨਹੀਂ, ਸਿਰਫ ਇੰਨਾ ਹੈ ਮਸਲਾ। ਸੋ ਇਸ ਕਰਕੇ ਇਹ ਬੜਾ ਕੋਈ ਉਲਝਿਆ ਮਸਲਾ ਨਹੀਂ, ਇਹਨੂੰ ਸਿਆਸੀ ਤੌਰ ਤੇ ਉਲਝਾਈਏ ਨਾ, ਇਹਨੂੰ ਮੁਕਾਉਣ ਦੇ ਲਈ ਅਪੀਲ ਕਰੀਏ ਜਥੇਦਾਰ ਸਾਹਿਬ ਨੂੰ ਕਿ ਜਥੇਦਾਰ ਸਾਹਿਬ ਇੱਕ ਨਵੀਂ ਚੀਜ਼ ਸਾਹਮਣੇ ਆ ਗਈ ਹੈ, ਜੇ ਵਾਕਈ ਭਗਵੰਤ ਮਾਨ ਨਹੀਂ ਤੇ ਤੁਸੀਂ ਫੈਸਲੇ ਨੂੰ ਮੁੜ ਤੋਂ ਵਿਚਾਰ ਲਓ
0: ਤੇ
1: ਉਧਰ ਭਗਵੰਤ ਮਾਨ ਨੂੰ ਕਹੀਏ ਕਿ ਸਰਕਾਰ ਤੇਰੀ ਹੈ ਹੁਣ ਤਾਂ ਤੂੰ ਕਹਿ ਨੀ ਸਕਦਾ ਜੀ ਕਾਂਗਰਸ ਮੇਰੀ ਮਦਦ ਨੀ ਕਰਦੀ ਸਰਕਾਰ ਉਹਦੀ ਹੈ ਜਾਂ ਅਕਾਲੀਆਂ ਦੀ ਕਾਰਵਾਈ ਕਾਨੂੰਨੀ ਲਿਆ ਸਮਰੇ ਨੂੰ ਸੱਦ ਕੇ ਆਪਾਂ ਪੁੱਛ ਲਈਏ ਨਾਲ ਚਾਰ ਬੰਦਿਆਂ ਚ ਬਿਠਾ ਕੇ ਕਿ ਭਾਈ ਕਿਹਦੀ ਤਸਵੀਰਾਂ ਤੇ ਕਿਹਦੀ ਵੀਡੀਓ ਹੈ ਜਾਂਚ ਸਰਕਾਰੀ ਲੈਬੋਰਟਰੀ ਤੋਂ ਕਿਸੇ ਅਮਰੀਕਾ ਦੀ ਤੋਂ ਕਰਾ ਲਾ ਸੀਬੀਆਈ ਤੋਂ ਜਾਂਚ ਕਰਾ ਲਾ ਨਾਲੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਜੂ ਉਹ ਵੀ ਤੇ ਇਸ ਗੱਲ ਤੋਂ ਬਚ ਰਿਹਾ ਨਾ ਘਰ ਦੀ ਸਾਰੀ ਕੁਛ ਜਾਂਚ ਕਰਾਈ ਜਾਂਦਾ ਆਪ ਵੀ ਉਹ ਜਿਹੜੀ ਤੁਸੀਂ ਕਹਿੰਦੇ ਹੁਣ ਕਿ ਆਪ ਹੀ ਮੈਂ ਰੱਜੇ ਪੁੱਜੇ ਦੱਸੋ ਇਸ ਕਰਕੇ ਇਹ ਚੀਜ਼ ਹੈ ਨਾ ਸੰਧੂ ਸਾਹਿਬ ਬੜੀ ਸ਼ੱਕੀ ਹੈ ਅਸੀਂ ਉਲਝ ਗਏ ਇਸ ਮਸਲੇ ਵਿੱਚ ਤਾਂ ਉਲਝੀਏ ਨਾ
0: ਸੋ ਬਿਲਕੁਲ ਜੀ ਮਾਝੇ ਦੇ ਮਝੇਲਾਂ ਵਾਸਤੇ ਖੁਸ਼ਖਬਰੀ ਆ ਵੀ ਮਾਝਾ ਸਪੋਰਟਸ ਐਂਡ ਕਲਚਰ ਕਲੱਬ ਮਾਝਾ ਪਿਕਨਿਕ ਲੈ ਕੇ ਆ ਰਿਹਾ ਜਿੰਨੇ ਵੀ ਮਾਝੇ ਦੇ ਵੱਲੋਂ ਬਿਲੋਂਗ ਕਰਦੇ ਸੱਜਣ ਮਿੱਤਰ ਆ ਸਾਡੇ ਸੋ ਜਿੰਨੇ ਵੀ ਦੋਸਤ ਆ ਮਾਝੇ ਵਾਲੇ ਜੋ ਅੰਮ੍ਰਿਤਸਰ ਦੇ ਆਸ ਪਾਸ ਦੇ ਏਰੀਆ ਦੇ ਵਿੱਚ ਰਹਿਣ ਵਾਲੇ ਇਹਨਾਂ ਵਾਸਤੇ ਖੁਸ਼ਖਬਰੀ ਹੈ ਕਿ 11 ਜੁਲਾਈ ਨੂੰ 11 ਵਜੇ ਸਵੇਰੇ ਸ਼ੁਰੂ ਹੋ ਜਾਣੀ ਹੈ ਅਤੇ 6 ਵਜੇ ਤੱਕ ਮਾਝਾ ਪਿਕਨਿਕ ਚੱਲਣੀ ਹੈ ਤੁਸੀਂ ਆਪਣੇ ਯਾਰਾਂ ਦੋਸਤਾਂ ਭੈਣ ਭਰਾਵਾਂ

0: ਨਾਨਕ ਰੈਨੋਵੇਸ਼ਨ ਤੁਸੀਂ ਘਰ ਦੀ ਰੈਨੋਵੇਸ਼ਨ ਕਰਾਉਣੀ ਆ, ਬੇਸਮੈਂਟ ਬਣਾਉਣੀ ਆ, ਕੰਕਰੀਟ ਦਾ ਕੰਮ ਕਰਾਉਣਾ ਆ, ਤਾਂ ਤੁਸੀਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖੋ, ਨਾਨਕ ਰੈਨੋਵੇਸ਼ਨ। ਸੋ 905-673-3337 ਸਟੂਡੀਓ ਇੱਕ ਨੰਬਰ, ਬਹੁਤ ਸਾਰੀਆਂ ਕਾਲਜ ਵੀ ਨੇ। ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਰਮੇਸ਼ ਨੇ। ਅਸਲ 'ਚ ਸੰਧੂ ਸਾਹਿਬ, ਮਾਝਾ ਜਿਹੜਾ ਨਿਹਰਾ ਅੰਮ੍ਰਿਤਸਰ ਨਹੀਂ ਆ, ਜਿੰਨਾ ਵੀ ਬਾਰਡਰ ਦਾ ਮੂਹਰਲਾ ਪਾਰਟ ਆ ਪੰਜਾਬ ਦਾ, ਚਾਹੇ ਉਹ
0: ਆਪਾਂ ਧੁਰਾ ਕਹਿ ਦਿੰਦੇ ਨਾ ਕਿ ਇਹ ਜਿਹੜਾ ਮਾਝੇ ਦਾ ਜਿਹੜਾ ਧੁਰਾ ਆ, ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੀ ਆਪਾਂ ਸ਼ੁਰੂ ਕਰਦੇ ਹਾਂ।
1: ਨਹੀਂ ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਪਰ ਮਾਝਾ ਲਫ਼ਜ਼ ਇਸਤੇਮਾਲ ਹੁੰਦਾ ਜਦੋਂ ਆਪਾਂ ਪਾਕਿਸਤਾਨ ਬਾਰਡਰ ਦਾ ਮੂਹਰਲਾ ਮਾਝਾ, ਹਮੇਸ਼ਾ ਨਾ ਆਪਾਂ ਹਲ ਜੋੜਦੇ ਸੀ, ਆਪਾਂ ਮਾਝਾ ਪਾਉਂਦੇ ਸੀ ਹਲਾਂ ਦੇ ਪੰਜਾਲੀ ਨੂੰ, ਮੂਹਰਲੇ ਪਾਸੇ ਨੂੰ ਮਾਝਾ ਕਹਿੰਦੇ ਸਨ ਆਪਾਂ। ਇਹਨੇ ਚੱਲ ਜਾਵੇ
0: ਜੀ ਜੀ ਸੰਧੂ ਸਾਹਿਬ, ਆਪਾਂ ਸਮਾਂ ਘਟਿਆ ਤੇ ਤੁਸੀਂ ਆਪਾਂ ਮੁੱਦੇ ਤੇ ਆਈਏ।
1: ਮੁੱਦਾ ਮੇਰਾ ਇਹ ਆ ਕਿ ਸਾਨੂੰ ਇਹਨਾਂ ਧਾਰਮਿਕ ਮੁੱਦਿਆਂ ਤੇ ਬਹੁਤ ਇਮੋਸ਼ਨਲ ਕਰਕੇ ਇਹ ਲੋਕ ਸਾਨੂੰ ਇਸਤੇਮਾਲ ਕਰ ਜਾਂਦੇ ਆ। ਮੈਂ ਇੰਨੀ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਅਸੀਂ ਹੁਣ ਨਿਆਣੇ ਨਹੀਂ ਹੈਗੇ ਵੀ ਕਿੱਥੇ ਕੌਣ ਕੀ ਕਰ ਰਿਹਾ, ਆਪਾਂ ਨਾਂ ਲੈ ਕੇ ਕਹਾਂਗੇ ਤੇ ਲੋਕੀ ਗੁੱਸਾ ਕਰਨਗੇ। ਸਾਨੂੰ ਆਪ ਸਮਝਦਾਰ ਬਣਨਾ ਪੈਣਾ ਵੀ ਕਿਹੜਾ ਬੰਦਾ ਕੀ ਕਰ ਰਿਹਾ, ਕਿੱਥੇ ਸਾਨੂੰ ਵਰਤਿਆ ਜਾ ਰਿਹਾ, ਸਾਨੂੰ ਸਿਆਣੇ ਬਣਨਾ ਪਊਗਾ। ਇੰਨੀ ਗੱਲ ਕਹਿਣੀ ਚਾਹੁੰਦੀ
0: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-3337 ਜੀ ਰਮੇਸ਼ ਜੀ,
2: ਉੱਤੇ ਜਤਿੰਦਰਪਾਲ ਮਲਹੋਤਰਾ ਭਾਜਪਾ ਵਾਲਾ ਜਿਹੜਾ ਚੰਡੀਗੜ੍ਹ ਦਾ ਪ੍ਰਧਾਨ ਹੈ, ਉੱਤੇ ਕਹਿ ਗਿਆ ਜੀ ਇਹੀ ਗੱਲ ਕਿ ਪੰਜਾਬੀ ਜਿਹੜੇ ਆ ਇਮੋਸ਼ਨਲ ਬਲੱਡੀ ਫੂਲ। ਹੁਣ ਤੇ ਵਾਕਿਆ ਜਿਹੜੀ ਗੱਲ ਅਸੀਂ ਕਹਿੰਦੇ ਉਹ ਤਾਂ ਸਾਨੂੰ ਨਾਲ ਪੰਜਾਬੀ ਚ ਕਹੀ ਕੇ ਠੋਕਵੀ ਗਾਲ ਕੱਢ ਕੇ ਗਿਆ
0: ਜੀ, ਬਿਲਕੁਲ।
2: ਸੋ ਇਸ ਕਰਕੇ ਗੱਲ ਬਿਲਕੁਲ ਠੀਕ ਹੈ, ਮੈਂ ਤਾਂਹੀਓ ਬੇਨਤੀ ਕੀਤੀ ਕਿ ਇਮੋਸ਼ਨਲ ਹੋਈਏ, ਪਰੰਤੂ ਉਹਨਾਂ ਮਸਲਿਆਂ ਚ ਜਿੱਥੇ ਇਮੋਸ਼ਨਲ ਹੋਣਾ ਚਾਹੀਦਾ ਹੈ, ਜਿੱਥੇ ਮਸਲਾ ਪੰਜਾਬ ਦੀ ਡਿਵੈਲਪਮੈਂਟ ਦਾ ਹੈ, ਪੰਜਾਬ ਦੇ ਵਿਕਾਸ ਦਾ ਹੈ, ਪੰਜਾਬ ਦੀ ਜਵਾਨੀ ਦਾ ਹੈ, ਪੰਜਾਬ ਦੇ ਭਵਿੱਖ ਦਾ, ਉੱਥੇ ਇਮੋਸ਼ਨਲ ਨਾ ਹੋਈਏ, ਉੱਥੇ ਆਪਾਂ ਬਿਲਕੁਲ ਨਾ ਇੱਕ ਤਰਕਸ਼ੀਲ ਵਿਚਾਰਧਾਰਾ ਤੇ ਖੜ ਕੇ ਫੈਸਲਾ ਲਈਏ।
0: ਬਿਲਕੁਲ ਜੀ, ਤਾਂ ਕਿ ਆਪਾਂ ਪੰਜਾਬ ਨੂੰ ਐਸੇ ਹੱਥਾਂ ਦੇ ਵਿੱਚ ਦਈਏ ਕਿ ਜਿੱਥੇ ਸਾਨੂੰ ਲੱਗੇ ਕਿ ਹੁਣ ਅਸੀਂ ਪੀਸਫੁਲੀ ਬੈਠ ਸਕਦੇ ਹਾਂ। ਸੋ 905-673-3337 ਲਿਵਾਨਾ ਵੈਲੈਂਸ ਸਪਾ ਦਾ ਮੈਸੇਜ ਦੇ ਦਈਏ। ਮਸਾਜ ਥੈਰੇਪਿਸਟ, ਬਿਊਟੀ ਸਰਵਿਸ ਲੱਭ ਰਹੇ ਸੀ ਤਾਂ ਲਿਵਾਨਾ ਵੈਲੈਂਸ ਸਪਾ, ਪ੍ਰੋਫੈਸ਼ਨਲ ਥੈਰੇਪਿਸਟ, ਰਜਿਸਟਰਡ ਥੈਰੇਪਿਸਟ, ਹਾਈਜੀਨਿਕ ਇਨਵਾਇਰਮੈਂਟ ਅਤੇ ਐਡਵਾਂਸ ਇਕਿਊਪਮੈਂਟ, ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਬਿਊਟੀ ਅਤੇ ਥੈਰੇਪੀ ਦੇ ਵਿੱਚ ਮਿਲਣਗੀਆਂ ਤੁਹਾਨੂੰ ਲਿਵਾਨਾ ਵੈਲਨੈਸ ਸਪਾ ਤੋਂ। 416-800-5385-4168-81-5385। ਔਰ ਨਾਲ ਦੀ ਨਾਲ ਇੱਕ ਮੈਸੇਜ ਰਹਿ ਗਿਆ ਤੁਹਾਨੂੰ ਦੇ ਦਈਏ, ਆਲ ਵੇ ਰੂਫਰਸ ਦਾ। ਤੁਸੀਂ ਘਰ ਦੀ ਛੱਤ ਠੀਕ ਕਰਵਾਉਣੀ ਆ, ਨਵੀਂ ਪਵਾਉਣੀ ਆ, ਤਾਂ ਤੁਸੀਂ ਆਲ ਵੇ ਰੂਫਰਸ ਨਾਲ ਗੱਲਬਾਤ ਕਰੋ, ਕਿਉਂਕਿ 15 ਸਾਲਾਂ ਦਾ ਐਕਸਪੀਰੀਅੰਸ ਆ, ਸਿੰਗਲ ਰੂਫ ਆ, ਫਲੈਟ ਰੂਫ ਆ, ਮੈਟਲ ਰੂਫ ਆ, ਤਾਂ ਆਲ ਵੇ ਰੂਫਰ ਨਾਲ ਗੱਲਬਾਤ ਕਰੋ। ਜੀ ਟੀ ਦੇ ਅਰਾਊਂਡ ਸੇਵਾਵਾਂ ਦਿੰਦੇ ਨੇ, ਕਿਚਨਰ, ਕੈਂਬਰਿਜ, ਲੰਡਨ, ਗਲਫ, ਹਮਿਲਟਨ, ਬੈਰੀ, ਜਾਰਜ ਟਾਊਨ। 647-505-0943-6475-05-0943 ਬਹੁਤ ਸਾਰੀਆਂ ਕਾਲਜ ਨੇ, ਪਰ ਇੱਕ ਕੁਇਕਲੀ ਜਿਹਾ ਇਨਫੋਰਮੇਸ਼ਨ ਦਾ ਮੈਸੇਜ ਲੈ ਲਈਏ। ਮੋਨਾ ਮਹਿੰਗੀ ਜੀ ਸਾਡੇ ਨਾਲ ਜੁੜੇ ਹੋਏ ਨੇ। ਮੋਨਾ ਜੀ, ਆਪਣਾ ਨੰਬਰ ਔਰ ਪ੍ਰੋਪਰ ਇੱਕ ਵਾਰ ਫਿਰ ਇੰਸ਼ੋਰੈਂਸ ਦਾ ਸ਼ਾਰਟ ਜਿਹਾ ਆਪਾਂ ਮੈਸੇਜ ਦੇ ਦਈਏ ਆਪਣੇ ਸਰੋਤਿਆਂ ਨੂੰ ਜੀ।
3: ਜ਼ਰੂਰ ਸਰ ਪ੍ਰਭ ਜੀ, ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਅਕਸਰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ, ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਬਸ ਮੈਂ ਇੰਨਾ ਜ਼ਰੂਰ ਮੈਸੇਜ ਦੇਣਾ ਚਾਹੂੰਗੀ, ਜੇ ਕਿਸੇ ਵੀ ਪਰਸਨ ਦੀ ਕਦੇ ਵੀ ਕੋਈ ਪਾਲਿਸੀ ਡਿਕਲਾਈਨ ਹੋਈ ਹੋਵੇ, ਕੋਈ ਰੇਟਿਡ ਹੋਈ ਹੈ, ਕਿਸੇ ਇੰਸ਼ੋਰੈਂਸ ਕੰਪਨੀ ਨੇ ਨਾ ਕੀਤੀ ਹੈ ਤੁਹਾਨੂੰ, ਕਿ ਅਸੀਂ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੁਹਾਨੂੰ ਨਹੀਂ ਪ੍ਰੋਵਾਈਡ ਕਰ ਸਕਦੇ ਬਿਕੋਜ਼ ਆਫ ਹੈਲਥ ਹਿਸਟਰੀ ਦੇ ਕਰਕੇ, ਤਾਂ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰੋ। ਸਾਡੇ ਕੋਲ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੈ, ਜਿਹਦੇ ਵਿੱਚ ਕਿ ਜੇ ਤੁਹਾਡੀ ਏਜ 85 ਤੋਂ ਘੱਟ ਦੀ ਹੈਗੀ ਹੈ, ਤੁਹਾਨੂੰ ਪਾਲਿਸੀ ਮਿਲ ਸਕਦੀ ਹੈ। ਐਂਡ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚਾਹੁੰਦੇ ਹੈਗੇ ਹੋ, ਤਾਂ ਵੀ ਜੇ ਉਹਦੇ ਵਿੱਚ ਵੀ ਤੁਹਾਨੂੰ ਕੋਈ ਹੈਲਥ ਇਸ਼ੂਜ਼ ਹੈਗੇ ਨੇ, 65 ਤੋਂ ਘੱਟ ਦੀ ਉਮਰ ਹੈਗੀ ਹੈ, ਤੁਹਾਨੂੰ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨਾਲ ਕਵਰ ਕੀਤਾ ਜਾ ਸਕਦਾ ਹੈ। ਸੋ ਤੁਹਾਨੂੰ ਕੋਈ ਵੀ ਇਸ ਤਰੀਕੇ ਦੀ ਰਿਕੁਆਇਰਮੈਂਟ ਹੈ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ, ਜਾਂ ਬੱਚਿਆਂ ਦੀ RESP, ਜਾਂ ਫਿਰ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। 9280 ਗੋਰਵੇ ਡਰਾਈਵ, ਯੂਨਿਟ C110, ਇਨ ਬ੍ਰੈਂਪਟਨ, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ, 416-509-1509, 416-509-1509। ਥੈਂਕ ਯੂ ਸੋ ਮਚ ਪ੍ਰਭ ਜੀ, ਟਾਈਮ ਦੇਣ ਲਈ
0: ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਇੰਸ਼ੋਰੈਂਸ ਫੌਜੀ ਤੋਂ ਮੋਨਾ ਮਹਿੰਗੀ ਜੀ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਲੈਣ ਦੇ ਲਈ, 905-673-3337। ਔਰ ਨਾਲ ਦੀ ਨਾਲ ਨਾਨਕ ਰੈਨੋਵੇਸ਼ਨ ਦੀ ਗੱਲਬਾਤ ਕਰ ਰਹੇ ਸੀ, ਤੁਸੀਂ ਬੇਸਮੈਂਟ ਬਣਵਾਉਣੀ ਆ, ਕੰਕਰੀਟ ਦਾ ਕੰਮ ਕਰਵਾਉਣਾ ਆ, ਤਾਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖਣਾ ਆ। 416-902-9993-416-902-9293 ਨਾਨਕ ਰੈਨੋਵੇਸ਼ਨ। ਅਤੇ ਕਮਲ ਜੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਸ਼ਾਰਟ ਰੱਖਿਓ ਤਾਂ ਕਿ ਤੁਹਾਡੀ ਸਵਾਲ ਦਾ ਜਵਾਬ ਮਿਲ ਜਾਵੇ।
4: ਬਿਲਕੁਲ, ਤੁਸੀਂ ਲੇਟ ਹੀ

0: ਕਰਤਾ ਖੜਿਆ ਨੀ ਤੇ ਕੋਈ ਗੱਲ ਨੀ ਸਰ। ਮੈਂ ਤੇ ਸਿਰਫ ਇੰਨਾ ਹੀ ਕਹਿਣਾ ਸਰ ਜੀ, ਪੰਜਾਬ ਦੇ ਜਿੰਨੇ ਵੀ ਮਸਲੇ ਆ, ਪੰਜਾਬੀ ਲੋਕ ਜਿਹੜੇ ਬਹੁਤ ਜ਼ਿਆਦਾ ਸਿਆਣੇ ਆ ਮੇਰੇ ਜੀ, ਤੇ ਉਹ ਜੇ 95-92 ਦੇ ਸਕਦੇ ਤਾਂ 117 ਵੀ ਦੇ ਸਕਦੇ ਆ, ਬਹੁਤ ਸਿਆਣੇ ਨੇ। ਬਤਾ ਸਕਦੇ ਹੋ ਤੇ ਜੋ ਅੱਜ ਕੱਲ ਚੱਲ ਰਿਹਾ ਆ ਸਾਰੀ ਦੁਨੀਆ ਜਾਣਦੀ ਆ, ਔਰ ਜੋ ਮੋਦੀ ਮੀਡੀਆ ਵੀ ਬੋਲ ਰਿਹਾ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਸਰ, ਉਹ ਉੱਨੀ ਉਸ ਬੰਦੇ ਦੀ ਚੜ੍ਹਾਈ ਹੋ ਰਹੀ ਆ, ਬੜਾ ਆਲਸ ਬੰਦਾ ਆ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਬਿਲਕੁਲ ਜੀ ਜੀ ਸਰ, ਸ਼ਾਰਟ ਜਿਹਾ ਕੁਛ ਰਮੇਸ਼ ਜੀ ਤੁਸੀਂ।
2: ਚਲੋ ਅਸੀਂ ਵੀ ਇਹ ਗੱਲ ਬਿਲਕੁਲ ਠੀਕ ਹੈ ਗੱਲ, ਇਹੋ ਇੱਥੇ ਲੋਕਤੰਤਰ ਦੀ ਪਰਖ ਦਾ ਇੱਕੋ ਇੱਕ ਢੰਗ ਹੈ ਵੋਟਾਂ। ਇਹ ਗੱਲ ਸਰੋਤਿਓ ਵੋਟਾਂ ਤੇ ਸਿੱਟਦੇ ਆ, 95 ਚੋਂ 117 ਜਾਂਦੀਆਂ ਜਾਂ 94 ਜਾਂ 96 ਹੁੰਦੀਆਂ ਨੇ, ਕਿੱਥੇ ਕਰੇਂਦੀਆਂ ਨੇ, ਮੈਂ ਕੋਈ ਬਹੁਤ ਵੱਡਾ ਦਾਅਵਾ ਨਹੀਂ ਕਰਦਾ। ਇਹਦੇ ਲਈ ਮੈਂ ਇਹੀ ਕਹੂੰਗਾ ਕਿ ਇੰਤਜ਼ਾਰ ਕਰਦੇ ਆ, ਰਲ ਮਿਲ ਕੇ ਵੋਟਾਂ ਬਸ ਸਿਰ ਤੇ ਆ ਗਈਆਂ, ਤੇ ਉਹਦੇ ਵਿੱਚ ਪੰਜਾਬੀਆਂ ਨੇ ਵਾਕਈ ਸਿਆਣਪ ਨਾਲ ਫੈਸਲਾ ਕਰ ਦੇਣਾ ਆ ਕਿਹਨੂੰ ਕਿੰਨੀਆਂ ਵੋਟਾਂ ਤੇ ਕਿਹਨੂੰ ਕਿੰਨੀਆਂ ਸੀਟਾਂ।
1: ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਮੇਸ਼ ਜੀ। ਕੱਲ੍ਹ ਨੂੰ ਜੁੜਦੇ ਹਾਂ ਨਵੀਆਂ ਖਬਰਾਂ ਨਵੀਆਂ ਗੱਲਾਂ ਬਾਤਾਂ ਦੇ ਨਾਲ, ਕੱਲ੍ਹ ਨੂੰ ਹੋਰ ਜ਼ਿਆਦਾ ਲੰਬੀਆਂ ਗੱਲਾਂ ਹੋਣਗੀਆਂ, 2 ਘੰਟੇ ਦਾ ਪ੍ਰੋਗਰਾਮ, ਫਿਰ ਗੱਲਾਂ ਬਾਤਾਂ ਕਰਦੇ ਹਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਮੇਸ਼ ਜੀ।
2: ਸੰਤੂ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ।
1: ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ। ਸ਼ਾਮ ਨੂੰ ਮਿਲਦੇ ਹਾਂ ਅਤੇ ਕੱਲ੍ਹ ਨੂੰ ਫਿਰ ਮਿਲਾਂਗੇ 9-6 to 8 ਅਤੇ ਰਾਤ ਨੂੰ 9 to 10 ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ, ਅਤੇ ਬਹੁਤ ਸਾਰੀਆਂ ਕਾਲਸ ਰਹਿ ਜਾਂਦੀਆਂ ਕਿਉਂਕਿ ਕਾਲਸ ਹੁੰਦੀਆਂ ਬਹੁਤ ਜ਼ਿਆਦੀਆਂ, ਸੋ ਮਾਫ਼ ਕਰਿਓ। ਸੋ ਕੱਲ੍ਹ ਨੂੰ ਆਪਾਂ ਗੱਲਾਂ ਬਾਤਾਂ ਕਰਾਂਗੇ। ਸੋ ਕਮਲ ਜੀ ਕੱਲ੍ਹ ਨੂੰ ਟਾਈਮ ਨਾਲ ਕਾਲ ਕਰਿਓ, ਫਿਰ ਕੱਲ੍ਹ ਨੂੰ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਖੁਸ਼ ਰਹੋ, ਆਬਾਦ ਰਹੋ, ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
6: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ ਪੰਜਾਬੀ ਐਟ ਲੂਮੀਆ ਡੋਟ ਆਈ ਓ PUNJABI ਐਟ LUMEA ਡੋਟ ਆਈ ਓ 289-982-9597 289-982-9597

0: effects of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: जे तुसी भी करना चाहते हो अपना खुद का रेडियो प्रोग्राम तो आज ही सानू कॉल करो 647-504-1557।
4: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
5: S&S Lawyers को इन सारे सवालों के जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही S&S Lawyers नूं कॉल करो 416-655-2000।
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: ਆਈ ਵਾ ਪ੍ਰੋਗਰਾਮ ਹੈ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਦਾਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਐਂਡ ਹੈਪੀ ਹੈਪੀ ਹੈਪੀ ਫਰਾਈਡੇ, ਕਿਆ ਬਾਤ ਹੈ, ਫਰਾਈਡੇ ਦਾ ਦਿਨ ਆਵੇ ਤੇ ਖੁਸ਼ੀਆਂ ਚਾਹ ਐਕਸਾਈਟਮੈਂਟ ਸਾਂਭਿਆ ਨਹੀਂ ਜਾਂਦਾ ਹੈ। ਸੋ ਫਰਾਈਡੇ ਹੈ, ਬਹੁਤ ਸੋਹਣਾ ਬੜਾ ਖੂਬਸੂਰਤ ਦਿਨ ਹੈ ਅਤੇ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਅੱਜ ਦੇ ਫਰਾਈਡੇ ਦੇ ਇਸ ਖੂਬਸੂਰਤ ਦਿਨ ਦੇ ਵਿੱਚ। ਹੋਰ ਵੀ ਯਾਰ, ਅਸੀਂ ਗਿਆ ਤੁਹਾਡੀ ਜਿਹੜੀ ਸਵੇਰ ਹੈ ਥੋੜ੍ਹੀ ਜਿਹੀ ਇੰਟਰਟੇਨਿੰਗ ਬਣਾਈਏ, ਥੋੜ੍ਹੀ ਜਿਹੀ ਰੌਣਕੀ ਬਣਾਈਏ, ਤੁਹਾਡੀ ਰੂਹ ਖੁਸ਼ ਕਰ ਦਈਏ ਪ੍ਰੋਗਰਾਮ 'ਚ ਮਿੱਠੀਆਂ ਪਿਆਰੀਆਂ ਗੱਲਾਂ ਬਾਤਾਂ ਕਰਦੇ ਹਾਂ। ਅਤੇ ਮੌਸਮ ਬੜਾ ਖੂਬਸੂਰਤ ਹੈ, ਅੱਜ ਕੱਲ੍ਹ ਪਰਸੋਂ ਤਿੰਨ ਦਿਨ ਲੱਗਣਗੀਆਂ ਰੌਣਕਾਂ ਧੁੱਪ ਦੀਆਂ। ਸੋ ਲੈਟਸ ਹੈਵ ਅ ਗੁੱਡ ਟਾਈਮ। ਅਤੇ ਨੰਬਰ ਹੈ ਆਪਣਾ 905-673-3337 905-673-3337 ਤੇ ਆਲਵੇਜ਼ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਅਤੇ ਕੱਲ੍ਹ ਕੈਨੇਡਾ ਵਾਲਿਆਂ ਨੇ ਕਰਾਤੀ ਬਹਿ ਜਾ 6-0 ਦੇ ਫਰਕ ਨਾਲ ਕੈਨੇਡਾ ਨੇ ਕਟਾਰ ਨੂੰ ਹਰਾਇਆ। ਅਤੇ ਮੈਂ ਕਹਿੰਦਾ ਕਿਆ ਕਮਾਲ ਦੀ ਗੇਮ ਸੀ, ਹੈ ਉਹ ਵੀ ਬੀ ਸੀ ਦੇ ਵਿੱਚ ਹੋ ਰਹੀ ਹੋਵੇ ਅਤੇ ਕੈਨੇਡਾ 6-0 ਜਿੱਤੇ। ਸੋ ਕੈਨੇਡਾ ਨੇ ਸਾਰਿਆਂ ਨੂੰ ਬਹੁਤ ਖੁਸ਼ ਕੀਤਾ, ਸਰਪ੍ਰਾਈਜ਼ ਕੀਤਾ, ਕਿਉਂਕਿ 6-0 ਦੇ ਨਾਲ ਜਿੱਤਣਾ ਬੜੀ ਯਾਰ ਵੱਡੀ ਗੱਲ ਹੁੰਦੀ ਹੈ। ਇਟਸ ਨਾਟ ਕੋਈ ਉਹ ਵੀ ਫੀਫਾ ਵਰਲਡ ਕੱਪ ਦੇ ਵਿੱਚ ਕੋਈ ਨਿੱਕੀ ਮੋਟੀ ਇਹ ਜਿੱਤ ਨਹੀਂ, 6 goals ਕਰਨੇ। ਸੋ ਗੋ ਕੈਨੇਡਾ ਗੋ। ਅਤੇ ਅੱਜ ਫਿਰ ਦੇਖਦੇ ਹਾਂ ਆਪਣੇ ਯੂ ਐੱਸ ਵਾਲੇ ਕੀ ਕਰਦੇ। ਅੱਜ ਯੂ ਐੱਸ ਦਾ ਵੀ 3 ਵਜੇ ਮੈਚ ਹੈ। ਅੱਜ ਬਹੁਤ ਐਕਸਾਈਟਿੰਗ ਹੋਰ ਟੀਮ ਬ੍ਰਾਜ਼ੀਲ 8:30 ਸ਼ਾਮ ਨੂੰ ਖੇਡ ਰਹੀ। ਅੱਜ ਵੈਸੇ 4 ਮੈਚ ਨੇ, ਹੈ ਸੋ ਵਰਲਡ ਕੱਪ ਦੀਆਂ ਰੌਣਕਾਂ ਅਤੇ ਦੁਨੀਆ ਭਰ ਤੋਂ। ਮੈਂ ਕੱਲ੍ਹ ਪਤਾ ਨਹੀਂ ਸ਼ੋਅ 'ਚ ਕਿਹਾ ਸੀ, ਮੈਂ ਘਰੇ ਗੱਲ ਕਰ ਰਿਹਾ ਸੀ, ਕਿਵੇਂ ਯਾਰ ਲੋਕ ਦੁਨੀਆ ਤੋਂ ਦੁਨੀਆ ਭਰ 'ਚੋਂ ਆਏ ਹੋਏ ਆ, ਕੈਨੇਡਾ, ਅਮੈਰੀਕਾ, ਮੈਕਸੀਕੋ, ਪੂਰੇ ਨੌਰਥ ਅਮੈਰੀਕਾ ਦੇ ਵਿੱਚ। ਅਤੇ ਜਿਹੜੇ ਲੋਕ ਨਾ ਕੁਝ ਯੂ ਐੱਸ ਗਏ, ਯੂ ਐੱਸ ਦਾ ਖਾਣਾ ਪੀਣਾ ਖਾ ਕੇ ਬਹੁਤ ਹੈਰਾਨ ਨੇ। ਕੱਲ੍ਹ ਇੱਕ ਪਤਾ ਨਹੀਂ ਬ੍ਰਿਟਿਸ਼ ਬੰਦਾ ਜਾਂ ਸਕਾਟਲੈਂਡ ਦਾ, ਕਹਿੰਦਾ ਮੈਂ ਯੂ ਐੱਸ ਦਾ ਬਾਰਬੀਕਿਊ ਫੂਡ ਪਹਿਲੀ ਵਾਰ ਖਾਧਾ, ਕਹਿੰਦਾ ਬੱਲੇ ਕਿਆ ਖਾਣਾ, ਬ੍ਰਿਸਕਿਟ, ਰਿਬਸ, ਆਪਣਾ ਵਿੰਗਸ ਆਦਿ। ਚਲੋ ਵਿੰਗਸ ਤਾਂ ਉੱਥੇ ਹੈਗੇ ਆ, ਬਟ ਕੁਝ ਚੀਜ਼ਾਂ ਨੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਯਾਰ ਹੋਰ ਕੰਟਰੀਜ਼ ਵਿੱਚ ਉਹ ਆਮ ਹੀ ਨਹੀਂ। ਹੁਣ ਇੱਥੋਂ ਦੇ ਕਈ ਬਰਗਰਸ ਨੇ, ਲੋਕ ਬਰਗਰ ਖਾ ਕੇ ਕਿਹਾ ਯਾਰ ਆਹ ਕੀ ਚੀਜ਼ ਹੈ। ਕਈ ਲੋਕ ਰਿਬਸ ਖਾ ਕੇ ਕਹਿੰਦੇ ਸਾਡੇ ਤਾਂ ਯੂਰਪ ਦੇ ਵਿੱਚ ਰਿਬਸ ਨਹੀਂ ਮਿਲਦੇ। ਇੱਕ ਬੀਬੀ ਕਹਿੰਦੀ ਯਾਰ ਮੈਂ ਐਵੋਕਾਡੋ ਟੋਸਟ ਪਹਿਲੀ ਵਾਰ ਖਾਧਾ, ਉਹ ਬੜੀ ਹੈਰਾਨ ਹੋਈ ਕਿ ਡੰਕਿਨ ਡੋਨਟਸ ਦਾ ਐਵੋਕਾਡੋ ਟੋਸਟ ਕਿੰਨਾ ਸਵਾਦ ਹੈ, ਜਿੱਥੇ ਕਿ ਡੰਕਿਨ ਡੋਨਟਸ ਵਾਲਾ ਕੋਈ ਪ੍ਰੀਮੀਅਮ ਚਲੋ ਫੂਡ ਨਹੀਂ ਪ੍ਰੋਡਿਊਸ ਕਰਦਾ, ਬਟ ਇਟਸ ਗੁੱਡ ਟੂ ਸੀ ਕਿ ਲੋਕ ਕਿਵੇਂ ਵੱਖਰੀਆਂ ਵੱਖਰੀਆਂ ਕੰਟਰੀਜ਼ ਤੋਂ ਆ ਕੇ ਇੱਕ ਦੂਜੇ ਦੇ ਨਾਲ ਮੈਸ਼ ਹੋ ਰਹੇ ਨੇ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਰਹੇ ਆ, ਇੱਕ ਦੂਜੇ ਨਾਲ ਯੂਨੋ ਆਪਣੀ ਕੰਟਰੀ ਦਾ ਪ੍ਰਾਈਡ ਸ਼ੇਅਰ ਕਰ ਰਹੇ ਆ। ਸੋ ਇਟਸ ਯੂਨੋ ਗ੍ਰੇਟ ਥਿੰਗ ਪੂਰੀ ਦੁਨੀਆ ਦੇ ਲਈ। ਅਤੇ ਕੈਨੇਡਾ ਨੂੰ ਇੱਕ ਵਾਰ ਫਿਰ ਮੁਬਾਰਕਾਂ। ਸੋ ਸਟੂਡੀਓ ਦਾ ਨੰਬਰ ਹੈ 905-673-3337 'ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ, 905-673-3337। ਅਤੇ ਵੀਕਐਂਡ ਹੈ, ਤੁਸੀਂ ਯਾਦ ਰੱਖੋ 5 Rivers ਡਕਟ ਕਲੀਨਿੰਗ ਨੂੰ। ਆਪਣੀ ਹਜੇ ਤੱਕ ਵੀ ਡਕਟ ਕਲੀਨਿੰਗ ਨਹੀਂ ਕਰਾਈ ਤਾਂ ਇੰਨਾ ਨਾ ਡਿਲੇ ਕਰੋ ਪਲੀਜ਼। ਸਿਰਫ $150 ਦੇ ਵਿੱਚ ਵੀਕਐਂਡ ਲਈ ਸਪੈਸ਼ਲ ਸੇਲ ਲਾਈ ਹੈ ਇਹਨਾਂ ਨੇ, $150 ਦੇ ਵਿੱਚ ਡਕਟ ਕਲੀਨਿੰਗ ਕਰਾਓ। ਅੱਜ ਹੀ ਕਾਲ ਕਰੋ ਕਿ ਭਾਅ ਜੀ ਅੱਜ ਆ ਜਾਓ, ਕੱਲ੍ਹ ਆ ਜਾਓ, ਪਰਸੋਂ ਆ ਜਾਓ, ਕਹਿ ਦਿਓ ਨਵੀਂ ਨੇ ਨੰਬਰ ਦਿੱਤਾ 437-688-7750 437-688-7750 437-688-7750 ਦੇ ਉੱਤੇ ਕਾਲ ਕਰਕੇ ਆਪਣੀ ਡਕਟ ਕਲੀਨਿੰਗ ਤੁਸੀਂ ਜ਼ਰੂਰ ਕਰਵਾਓ। ਉਸ ਦੇ ਨਾਲ ਨਾਲ ਤੁਸੀਂ ਗੱਡੀਆਂ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਮਲਟੀਪਲ ਕੰਪਨੀਆਂ ਤੋਂ ਕੋਟ ਲੈ ਕੇ ਤੁਹਾਨੂੰ ਸਭ ਤੋਂ ਘੱਟ ਰਿਨਿਊਅਲ ਜਾਂ ਕੋਟ ਲੈ ਕੇ ਦੇਣਗੇ ਮੈਂਡੀਗਿੱਲ। ਮੈਂਡੀ ਨੂੰ ਕਾਲ ਕਰੋ, ਖਾਸ ਤੌਰ 'ਤੇ ਸਾਡੇ ਕੋਈ ਫਲੀਟ ਓਨਰਸ ਨੇ, ਤੁਸੀਂ ਡਰਾਈਵਰ ਡਰੂਵਰ ਐਡ ਕਰਨੇ ਹੁੰਦੇ ਆ ਤਾਂ ਡੋਂਟ ਵਰੀ, ਮੈਂਡੀ ਤੁਹਾਡੀ ਹੈਲਪ ਕਰਨਗੇ। 6479-299-9509 ਤੁਹਾਡੇ ਇੰਸ਼ੋਰੈਂਸ ਦੇ ਐਕਸਪਰਟ, 6479-299-9509 ਮੈਂਡੀ। ਸਾਡੇ ਨਾਲ ਸਰਬਤਨ ਜੀ ਜੁੜ ਚੁੱਕੇ ਨੇ, ਸਰਬ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਕੁਇਕ ਅਪਡੇਟ ਔਨ ਦਾ ਮਾਰਕੀਟ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਰੈਕਟ ਇਨਫੋਰਮੇਸ਼ਨ ਜਿਹੜੀ ਹੈਗੀ ਸ਼ੇਅਰ ਕੀਤੀ ਜਾਵੇ. ਸਟਿਲ ਦੇਰ ਆਰ ਫਿਊ ਪੀਪਲ ਇਨ ਦਾ ਮਾਰਕੀਟ ਪਲੇਸ, ਕਿਉਂਕਿ ਮੈਨੂੰ ਫੋਨ ਕਾਲ ਆਉਂਦੀਆਂ ਰਹਿੰਦੀਆਂ, ਲੋਕੀ ਸੁਜੈਸ਼ਨ ਲੈਂਦੇ ਨੇ, ਗੱਲਾਂ ਪਤਾ ਕਰਦੇ ਨੇ, ਤੇ ਮੈਨੂੰ ਉੱਥੋਂ ਅੰਦਾਜ਼ਾ ਲੱਗਦਾ ਹੈਗਾ ਕਿ ਮਾਰਕੀਟ ਦੇ ਵਿੱਚ ਲੋਕੀ ਕਿਸ ਤਰ੍ਹਾਂ ਦਾ ਵਿਊ ਪੁਆਇੰਟ ਜਾਂ ਥੋਟ ਪ੍ਰੋਸੈਸ ਲੈ ਕੇ ਚੱਲ ਰਹੇ ਨੇ. ਸੋ ਸਮ ਪੀਪਲ ਆਰ ਸਟਿਲ ਥਿੰਕਿੰਗ ਟੂ ਸਿਟ ਔਨ ਦਾ ਸਾਈਡ ਲਾਈਨ ਵੇਟਿੰਗ ਫਾਰ ਦਾ ਮਾਰਕੀਟ ਕਰੈਕਸ਼ਨ ਐਂਡ ਆਲ ਦੈਟ. ਸੋ ਮੈਂ ਦੱਸ ਦੂੰ ਖਾਸ ਕਰਕੇ ਏ ਆਈ ਨੂੰ ਲੈ ਕੇ. ਪਹਿਲੀ ਗੱਲ ਇਹ ਹੈਗੀ ਹੈ ਕਿ 1990 ਤੇ ਜਿਹੜਾ 2000 ਦਾ ਟਾਈਮ ਸੀਗਾ, ਜੇ ਆਪਾਂ ਕੰਪੈਰੀਜ਼ਨ ਕਰਨਾ ਅੱਜ ਦੇ ਟਾਈਮ ਨੂੰ, ਤੇ ਬਹੁਤ ਵੱਡਾ ਅੰਤਰ ਹੈ. ਉਦੋਂ ਜਿਹੜੀ ਵੈਲੂਏਸ਼ਨ ਸੀ, ਜੋ ਹੁਣ ਵੈਲੂਏਸ਼ਨ S&P 500 ਦੇ ਨੈਸਡੈਕ ਦੇ ਵਿੱਚ ਚੱਲ ਰਹੀ ਹੈ, ਉਸ ਤੋਂ 2.5 ਗੁਣਾ ਸੀਗੀ. ਇਸੇ ਕਰਕੇ ਉਸ ਵੇਲੇ ਜਿਹੜਾ ਹੈਗਾ ਬਹੁਤ ਵੱਡਾ ਬਬਲ ਬਸਟ ਹੋਇਆ ਸੀਗਾ, ਪਹਿਲਾ ਕਾਰਨ. ਦੂਜਾ ਕਾਰਨ, ਉਦੋਂ ਹਜੇ ਆਪਟੀਕਲ ਫਾਈਬਰ ਵਿਛਾਈ ਜਾ ਰਹੀ ਸੀ, ਇੰਟਰਨੈਟ ਜਿਹੜਾ ਹੈਗਾ, .com ਕੰਪਨੀ ਬਹੁਤ ਸਾਰੀਆਂ ਮਾਰਕੀਟ ਚ ਆਈਆਂ ਸੀਗੀਆਂ. ਬੈਲੈਂਸ ਸ਼ੀਟ ਕਿਸੇ ਦੀ ਕੁਛ ਸੀਗੀ ਨੀ, ਕੋਈ ਉਹਦੇ ਵਿੱਚ ਸੇਲਸ ਨੀ ਸੀਗੀਆਂ, ਐਸੈਟਸ ਦੀ ਕੋਈ ਲਾਇਬਿਲਿਟੀ ਦੀ ਲਾਇਬਿਲਿਟੀ ਸੀਗੀਆਂ. ਸੋ ਦੇ ਵਰ ਮੈਨੀ ਰੀਜ਼ਨ ਕਿ ਉਹ ਕੈਪੀਟਲ ਐਕਸਪੈਂਡੀਚਰ ਜਿਹੜਾ ਹੈਗਾ, ਜਾਂ ਜਿਹੜੀਆਂ ਕੰਪਨੀਆਂ ਨੇ ਸੋਚਿਆ ਸੀਗਾ ਕਿ ਅਸੀਂ ਆਪਣਾ ਪ੍ਰੂਫ ਪੁਆਇੰਟ ਦੇ ਦਾਂਗੇ, ਦੇ ਨੀ ਪਈਆਂ. ਸੋ ਅੱਜ ਉਹ ਟਾਈਮ ਨੀ ਹੈਗਾ. ਸੋ ਇਹ ਜਿਹੜੀ ਮਾਰਕੀਟ ਹੈ, ਅਰਨਿੰਗ ਡਰਿਵਨ ਹੈ. ਸੋ ਇਸ ਕਰਕੇ ਇਸ ਤਰ੍ਹਾਂ ਦਾ ਸਸਪੈਂਸ ਮਾਰਕੀਟ ਚ ਕ੍ਰੀਏਟ ਕਰਨਾ ਕੋਈ ਫਾਇਦਾ ਨੀ ਹੈਗਾ. ਯੂ ਵਿਲ ਨਾਟ ਗੇਨ ਮਨੀ ਔਰ ਯੂ ਵਿਲ ਨਾਟ ਗੇਨ ਮੋਮੈਂਟਮ. ਇਹ ਮੈਂ ਜ਼ਿਆਦਾ ਪੁਆਇੰਟ ਨੀ ਰੇਜ਼ ਕਰਾਂਗਾ, ਥੋੜੇ ਜਿਹੇ ਪੁਆਇੰਟ. ਸੈਕਿੰਡ ਚੀਜ਼, ਕਿ ਮਾਰਕੀਟ ਦੇ ਵਿੱਚ ਜਿਹੜਾ ਬਿਹੇਵੀਅਰ ਹੈ ਉਹ ਅਪ ਐਂਡ ਡਾਊਨ ਦਾ ਹੀ ਹੈ. ਸੋ ਨੋ ਮੈਟਰ ਵਟ ਯੂ ਥਿੰਕ, ਮਾਰਕੀਟ ਵਿਲ ਹੈਵ ਇਟਸ ਓਨ ਕਰੈਕਸ਼ਨਲ ਪੁਆਇੰਟ ਐਂਡ ਆਲਸੋ ਮਾਰਕੀਟ ਵਿਲ ਗਿਵ ਇਟਸ ਓਨ ਅਲਫਾ. ਪ੍ਰੋਬਲਮ ਇਹ ਹੈ ਕਿ ਤੁਹਾਡਾ ਡੇਟਾ ਕਿੱਥੇ ਜਾ ਰਿਹਾ ਹੈਗਾ, ਭਾਵ ਕਿ ਤੁਸੀਂ ਮਾਰਕੀਟ ਦੀ ਐਗਰੀਗੇਟ ਰਿਸਕ ਐਡਜਸਟਡ ਰਿਟਰਨ ਤੋਂ ਕਿੱਥੇ ਖੜੇ ਹੋ, ਡਾਊਨਵਰਡ ਖੜੇ ਹੋ ਜਾਂ ਅਪਵਰਡ ਖੜੇ ਹੋ. ਇਸੇ ਕਰਕੇ 10% ਰਿਟਰਨ ਕੋਈ ਮਾੜੀ ਰਿਟਰਨ ਨਹੀਂ ਹੈ, ਤੇ 20% ਰਿਟਰਨ ਨੂੰ ਵੀ ਐਗਜ਼ੈਂਪਲਰੀ ਰਿਟਰਨ ਨਹੀਂ ਕਿਹਾ ਜਾ ਸਕਦਾ. ਤੀਸਰੀ ਚੀਜ਼, ਤੁਸੀਂ ਆਪਣੇ ਪੈਸੇ ਨੂੰ ਕਿੰਨੇ ਐਕਸ ਵਧਾ ਰਹੇ ਹੋ, ਇਹ ਡਾਇਰੈਕਟਲੀ ਕੋਰਿਲੇਟਡ ਹੈਗਾ ਤੁਹਾਡੇ ਐਕਸ਼ਨਸ ਦੇ ਨਾਲ. ਭਾਵ ਕਿ ਜਦੋਂ ਮੈਂ 21 ਸਾਲ ਪਹਿਲਾਂ ਇਨਵੈਸਟਿੰਗ ਸ਼ੁਰੂ ਕੀਤੀ ਸੀ, ਅੱਜ ਮੈਂ ਉਸ ਤੋਂ 100x ਉੱਪਰ ਬੈਠਾ ਹਾਂ. ਭਾਵ ਕਿ ਜੇ ਮੇਰੀ ਆਪਣੀ ਐਗਰੀਗੇਟ ਰਿਟਰਨ ਦੇਖਾਂ, ਇਟ ਇਜ਼ ਕਮਿੰਗ ਆਊਟ ਮੋਰ ਦੈਨ 19%. ਇਜ਼ ਇਟ ਅ ਗੁੱਡ ਰਿਟਰਨ? ਆਫ ਕੋਰਸ ਯੈਸ. ਓਵਰ ਅ ਪੀਰੀਅਡ ਆਫ 21-22 ਈਅਰਸ, ਇਫ ਯੂ ਆਰ ਮੇਨਟੇਨਿੰਗ ਦਾ ਮੋਮੈਂਟਮ, ਯੂ ਹੈਵ ਟੂ ਅੰਡਰਸਟੈਂਡ ਕਿ ਇਹਦੇ ਵਿੱਚ ਕੰਟੀਨਿਊਟੀ ਬੜੀ ਜ਼ਰੂਰੀ ਹੈ. ਸੋ ਇਸ ਕਰਕੇ ਡੂ ਨਾਟ ਪ੍ਰੋਡਿਕਟ ਅਨਪ੍ਰੋਡਿਕਟੇਬਲ, ਬੀ ਮੋਰ ਕੌਸ਼ੀਅਸ, ਬੀ ਮੋਰ ਪ੍ਰੋਡਿਕਟੇਬਲ, ਬੀ ਮੋਰ ਡਿਸਿਪਲਿਨਡ ਐਂਡ ਬੀ ਮੋਰ ਪਲੈਨਡ ਵਿਦ ਯੂਰ ਇਨਵੈਸਟਿੰਗ. ਜਿਹੜੀ ਲੋਟਰੀ ਹੈ, ਇਹਨੂੰ ਮਾਰਕੀਟ ਤੋਂ ਬਾਹਰ ਟਰਾਈ ਕਰ ਲਓ, ਮਾਰਕੀਟ ਦੇ ਅੰਦਰ ਲੋਟਰੀ ਨੂੰ ਟਰਾਈ ਨਾ ਕਰੋ. 416-800-33-85-33 ਇਜ਼ ਦਾ ਨੰਬਰ ਟੂ ਕਾਲ ਐਂਡ ਟਾਕ ਟੂ ਮੀ. ਥੈਂਕ ਯੂ ਨਵੀ.
0: ਥੈਂਕ ਯੂ ਸਰ. 416-800-33-85-33 ਨੰਬਰ ਹੈ. 416-833-85-33 ਦੇ ਉੱਤੇ ਤੁਸੀਂ ਸੌਰਭ ਰਤਨ ਜੀ ਦੇ ਨਾਲ ਗੱਲਬਾਤ ਕਰੋ. 416-833-85-33 ਇੱਕੋ ਇੱਕ ਫੋਨ ਨੰਬਰ ਹੈ. ਮੈਂ ਕੱਲ ਇੱਕ ਖਬਰ ਸੁਣ ਰਿਹਾ ਸੀ ਦੁਨੀਆ 'ਚ ਕੀ ਕੁਛ ਹੋ ਰਿਹਾ. ਟੈਕਸਿਸ ਦਾ ਇੱਕ ਨਿੱਕਾ ਜਿਹਾ ਸ਼ਹਿਰ ਹੈ, ਅਤੇ ਉਸ ਸ਼ਹਿਰ ਦੇ ਵਿੱਚ ਇੱਕ ਬੰਦੇ ਨੇ ਆਪਣੇ ਮਾਂ ਪਿਓ ਅਤੇ ਆਪਣੀ ਨਾਨੀ ਦਾ ਕਤਲ ਕਰ ਦਿੱਤਾ. ਤੁਸੀਂ ਹਿਸਾਬ ਲਾ ਲਓ ਯਾਰ, ਪਤਾ ਨਹੀਂ ਪਰਿਵਾਰ 'ਚ ਕੀ ਹੋਇਆ ਹੋਣਾ ਜਾਂ ਬੱਚੇ ਦੇ ਦਿਮਾਗ ਦੇ ਵਿੱਚ ਕਿੱਦਾਂ ਦਾ ਇੱਕ ਕਿੰਨੀ ਨਫ਼ਰਤ ਪੈਦਾ ਹੋਈ. ਸੋ ਟੈਕਸਿਸ ਦੇ ਇੱਕ ਛੋਟੇ ਜਿਹੇ ਸ਼ਹਿਰ ਐਲਟਨ ਦੀ ਗੱਲਬਾਤ ਹੈ ਇਹ, ਅਤੇ ਮੈਨੂੰ ਤਾਂ ਪਰਸੋਂ ਚੌਥੇ ਦੀ ਗੱਲ ਹੈ. ਸੋ 56-year-old ਆਪਣੇ ਪਿਓ ਸਵੀਟਾ ਰਾਮ ਅਤੇ 46 ਸਾਲ ਆਪਣੀ ਮਾਂ ਕਮਲੇਸ਼ ਰਾਣੀ ਅਤੇ 73 ਸਾਲ ਦੀ ਆਪਣੀ ਨਾਨੀ ਮਹਿੰਦਰ ਕੌਰ ਨੂੰ ਉਹਨੇ ਮਾਰਤਾ. ਮੁੰਡੇ ਦੀ ਉਮਰ ਸੀਗੀ 19 ਸਾਲ ਦੀ, ਗੌਰਵ ਚੋਪੜਾ. ਸੋ ਬੜੀ ਯਾਰ ਦੁੱਖ ਦੀ ਗੱਲ, ਕਿਉਂਕਿ ਆਪਾਂ ਅਕਸਰ ਪਤਾ ਕੀ ਹੈ, ਹੋਰ ਕਮਿਊਨਿਟੀਜ਼ ਵਿੱਚ ਚੀਜ਼ਾਂ ਹੁੰਦੀਆਂ ਨੇ, ਆਪਾਂ ਨੂੰ ਉਹ ਚੀਜ਼ ਉਨੀ ਬੋਦਰ ਨਹੀਂ ਕਰਦੀ. ਕਰਦੀ ਹੈ ਬੋਦਰ, ਬਟ ਜਦੋਂ ਆਪਣੀ ਕਮਿਊਨਿਟੀ 'ਚ ਹੋਵੇ ਨਾ, ਫਿਰ ਥੋੜ੍ਹੇ ਜਿਹਾ ਬੰਦੇ ਦੇ ਮਨ 'ਚ ਇੱਕ ਹੋਰ ਵੀ ਇਮੋਸ਼ਨਸ ਜਾਗਦੇ ਨੇ. ਬਟ ਮੈਂ ਬਹੁਤ ਸ਼ੌਕਡ ਹੋਇਆ ਯਾਰ. ਪਲੀਜ਼ ਮੇਕ ਸ਼ੋਰ ਕਰੋ ਤੁਹਾਡੇ ਬੱਚੇ ਠੀਕ ਠਾਕ ਨੇ ਮੈਂਟਲੀ, ਕਿਸੇ ਉਹ ਇਸ਼ੂਜ਼ ਦੇ ਵਿੱਚੋਂ ਨਹੀਂ ਲੰਘ ਰਹੇ. ਤੁਹਾਨੂੰ ਪਤਾ ਉਹਨਾਂ ਦਾ ਡੇ ਟੂ ਡੇ ਕੀ ਹੈ, ਕੀ ਕਰ ਰਹੇ ਹੈ, ਕਿਹਦੇ ਨਾਲ ਗੱਲਾਂ ਕਰ ਰਹੇ ਹੈ, ਕਿੱਥੇ ਜਾ ਰਹੇ ਹੈ. ਹੁਣ ਚਲੋ ਅਮੈਰੀਕਾ 'ਚ ਤਾਂ ਫਾਇਰ ਆਰਮ ਸੌਖੀ ਮਿਲ ਜਾਂਦੀ ਹੈ, ਬਟ ਫਿਰ ਵੀ ਆਪਣੇ ਫੈਮਿਲੀ ਦਾ ਹੀ ਕਤਲ ਕਰ ਦੇਣਾ, ਇਟਸ ਵੈਰੀ ਸੈਡ ਐਂਡ ਵੈਰੀ ਟ੍ਰੈਜਿਕ ਯਾਰ। ਸੋ ਇੰਨਾ ਕੁ ਮੈਂ ਕਹਿੰਦਾ ਉਹਨਾਂ ਕਿ ਆਪਣੇ ਬੱਚਿਆਂ ਨਾਲ ਥੋੜ੍ਹੀ ਜਿਹੀ ਨੇੜਤਾ ਵਧਾ ਕੇ ਰੱਖੋ, ਕੋਈ ਵੀ ਇਸ਼ੂਜ਼ ਨੇ ਉਹ ਫਰੀਲੀ ਤੁਹਾਡੇ ਕੋਲ ਆ ਪਾਉਣ। ਆਪਾਂ ਤਾਂ ਡਰਦੇ ਰਹਿੰਦੇ ਹਾਂ ਆਪਣੇ ਪੇਰੈਂਟਸ ਤੋਂ ਕਿ ਨਹੀਂ ਕੋਈ ਚੀਜ਼ ਆਪਾਂ ਨੂੰ ਤੰਗ ਕਰ ਰਹੀ ਹੈ, ਕੋਈ ਚੀਜ਼ ਆਪਾਂ ਨੂੰ ਸਟ੍ਰੈਸ ਕਰ ਰਹੀ ਹੈ, ਆਪਾਂ ਨੂੰ ਡਰ ਹੈ ਕਿ ਪੇਰੈਂਟਸ ਕਹਿਣਗੇ ਇਹ ਤਾਂ ਐਵੇਂ ਟੈਨਸ਼ਨਾਂ ਲਈ ਜਾਂਦਾ ਰਹਿੰਦਾ ਹੈ, ਇਹ ਤਾਂ ਐਵੇਂ ਅਪਸੈਟ ਰਹਿੰਦਾ। ਆਪਣੇ ਪਰਿਵਾਰਾਂ 'ਚ ਥੋੜ੍ਹੇ ਜਿਹਾ ਹੈ ਐਕਸੈਪਟੈਂਸ ਦੀ ਕਮੀ ਬਹੁਤ ਹੈ ਵੀ ਅੱਛਾ ਯਾਰ ਸਾਡਾ ਬੱਚਾ ਇਹਨੂੰ ਕਿਸੇ ਚੀਜ਼ ਦੀ ਲੋੜ ਹੈ, ਇਹ ਕਿਸੇ ਪ੍ਰੋਬਲਮ 'ਚੋਂ ਲੰਘ ਰਿਹਾ, ਅਸੀਂ ਇਹਦੀ ਮਦਦ ਕਰੀਏ, ਇਹਦੇ ਨਾਲ ਗੱਲਾਂ ਕਰੀਏ, ਬਹੁਤ ਘੱਟ ਹੈ। ਕਿੰਨਾ ਕੁ ਤੁਸੀਂ ਐਕਸਪੀਰੀਅੰਸ ਕੀਤਾ ਤੁਹਾਡੇ ਪੇਰੈਂਟਸ ਪੁੱਛਦੇ ਆ ਵੀ ਹਾਂ ਵੀ ਕੋਈ ਨਾ ਸਾਨੂੰ ਦੱਸ ਖੁੱਲ੍ਹ ਕੇ ਕੀ ਇਸ਼ੂ ਹੈ, ਅਸੀਂ ਤੇਰੀ ਹੈਲਪ ਕਰਦੇ ਹਾਂ, ਜੇ ਅਸੀਂ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੈ ਸਾਨੂੰ ਦੱਸ, ਅਸੀਂ ਕਰੈਕਟ ਕਰਾਂਗੇ ਆਪਣੇ ਆਪ ਨੂੰ, ਨੋ ਪ੍ਰੋਬਲਮ। ਬੱਚੇ ਦੱਸ ਹੀ ਨਹੀਂ ਸਕਦੇ ਪੇਰੈਂਟਸ ਨੂੰ ਕਿ ਮਾਮ ਡੈਡ ਤੁਸੀਂ ਇਹ ਗੱਲ ਮੈਨੂੰ ਕਹੀ ਹੈ, ਮੈਨੂੰ ਠੀਕ ਨਹੀਂ ਲੱਗੀ। ਆਪਾਂ ਤਾਂ ਡਰ ਡਰ ਦੇ ਵਿੱਚ ਰਹਿੰਦੇ ਹਾਂ ਕਿ ਯਾਰ ਮਾਮ ਡੈਡ ਨੂੰ ਕਹਿ ਤਾ ਕੁਛ ਤਾਂ ਉਹਨਾਂ ਨੇ ਅਪਸੈਟ ਹੋ ਜਾਣਾ। ਇੰਨਾ ਆਪਾਂ ਨੂੰ ਡਰ ਹੈ ਕਿ ਸਾਡੇ ਪੇਰੈਂਟਸ ਅਪਸੈਟ ਨਾ ਹੋ ਜਾਣ, ਪੇਰੈਂਟਸ ਦੇ ਅਪਸੈਟ ਹੋਣ ਤੋਂ ਵੀ ਉਹ ਸਾਡੇ 'ਤੇ ਗੁੱਸੇ ਨਾ ਹੋ ਜਾਣ, ਸਾਨੂੰ ਕੁਛ ਗਲਤ ਨਾ ਕਹਿ ਦੇਣ, ਇਹੀ ਚੀਜ਼ਾਂ ਦਾ ਡਰ ਰਹਿੰਦਾ ਯਾਰ ਬੱਚੇ ਨੂੰ ਆਪਣੀ ਕਮਿਊਨਿਟੀ 'ਚ ਖਾਸ ਤੌਰ 'ਤੇ। 8282 ਹੈਲੋ
2: ਜੀ, ਗੁੱਡ ਮਾਰਨਿੰਗ ਭਾਅ ਜੀ, ਕੀ ਹਾਲ ਚਾਲ?
0: ਠੀਕ ਹੈ ਜੀ, ਕੀ ਹਾਲ?
2: ਅੱਛਾ, ਆਪ ਯੇ ਖਬਰ ਦੇ ਰਹੇ ਹੋ, ਯਹਾਂ ਪਰ ਆਪਨੇ ਸ਼ਾਇਦ ਸੁਣੀ ਨਹੀਂ ਹੈ, ਰੀਸੈਂਟਲੀ ਲਾਸਟ ਨਾਈਟ ਹੀ ਯਹਾਂ ਪਰ ਲਾਸਟ ਈਵਨਿੰਗ ਕੋ ਯਹਾਂ ਪਰ ਯੇ ਸੇਮ ਇੰਸੀਡੈਂਟ ਹੁਆ ਹੈ ਮਿਸਿਸਾਗਾ ਮੇਂ। ਇੱਕ 46 ਸਾਲ ਜੋ ਹੈ ਬੰਦੇ ਨੇ ਆਪਣੇ ਮਾਂ ਔਰ ਬਾਪ ਦੋਨੋਂ ਕੋ ਮਾਰ ਕੇ ਭਾਗ ਗਿਆ।
0: ਅੱਛਾ
2: ਜੀ, ਇਹ ਵੀ 630 ਨਿਊਜ਼ ਤੋਂ ਵੀ ਮੈਂ ਨਿਊਜ਼ ਸੁਣੀ ਹੈ, ਕੱਲ ਸ਼ਾਮੀ ਇਹ ਮਿਸਿਸਾਗਾ
0: ਲੇਕਿਨ ਯੇ ਮੈਂ ਦੇਖ ਰਹਾ ਹੂੰ ਯੇ ਹੁਆ ਬਟ ਯੇ ਹਮਾਰੀ ਕਮਿਊਨਿਟੀ ਥੀ?
2: ਨਹੀਂ, ਕਮਿਊਨਿਟੀ ਤਾਂ ਹਮਾਰੀ ਨਹੀਂ ਥੀ, ਬਤਾਨੇ ਕਾ ਮਤਲਬ ਇਸਮੇਂ ਕਮਿਊਨਿਟੀ, ਮੈਂ ਤਾਂ ਆਪਕੋ ਖੁਦ ਆਪਕੋ ਇਸ ਕੋ ਆਬਜੈਕਸ਼ਨ ਕਰੂੰਗਾ ਕਿ ਆਪ ਯੇ ਐਸੇ ਨਾ ਬਤਾਏ ਕਿ ਭਾਈ ਹਮਾਰੀ ਕਮਿਊਨਿਟੀ ਮੇਂ।
0: ਬੰਦੇ ਕਾ ਦਿਮਾਗ ਖਰਾਬ ਹੋਤਾ ਹੈ ਤੋ ਯੇ ਨਹੀਂ ਦੇਖਤਾ ਕਿ ਮੈਂ ਕਹਾਂ ਹੂੰ ਕਿਆ ਕਰ ਰਹਾ ਹੂੰ ਬਸ ਵੋ
2: ਪੇਰੈਂਟਸ ਦੇ ਵਿੱਚ ਕੀ ਕਮੀਆਂ ਨੇ, ਬੱਚਿਆਂ ਚ ਕੀ ਕਮੀਆਂ ਨੇ,
0: ਚਲੋ ਉਹ ਆਪਾਂ ਦੱਸ ਸਕਦੇ ਹਾਂ ਕਿਉਂਕਿ ਆਪਾਂ ਰਿਲੇਟ ਕਰਦੇ ਹਾਂ। ਠੀਕ ਹੈ, ਗੱਲ ਤੁਹਾਡੀ ਠੀਕ ਹੈ ਕਿ ਕਿਸੇ ਵੀ ਕਮਿਊਨਿਟੀ 'ਚ ਬਿਲਕੁਲ 100% ਹੋ ਸਕਦਾ, ਬਟ ਮੈਨੂੰ ਇੰਨਾ ਕੁ ਹੁੰਦਾ ਕਿ ਜੋ ਚੀਜ਼ਾਂ ਆਪਾਂ ਦੇਖਦੇ ਹਾਂ ਪਰਿਵਾਰਾਂ ਦੇ ਵਿੱਚ ਉਹਦੇ ਬਾਰੇ ਆਪਾਂ ਥੋੜ੍ਹਾ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ ਕਿਉਂਕਿ ਆਪਣੀ ਅੱਖੀ ਦੇਖੀਆਂ ਚੀਜ਼ਾਂ ਨੇ, ਰਾਈਟ? ਸੋ ਨੰਬਰ ਹੈ ਆਪਣਾ 905-673-3337, 9057333 37 ਆਪਣਾ ਫੋਨ ਨੰਬਰ ਹੈ। ਅਤੇ ਇਹਨਾਂ ਦੀ ਵੀ ਗੱਲ ਠੀਕ ਹੈ ਕਿ ਮਿਸਿਸ ਸਾਗਰ ਦੇ ਵਿੱਚ ਕੱਲ੍ਹ ਰਾਤ 7 ਵਜੇ ਦੀ ਗੱਲ ਹੈ, ਇੱਕ 70-71 ਸਾਲ ਦੇ ਮਾਂ ਬਾਪ ਨੂੰ ਇੱਕ 46 ਸਾਲ ਦੇ ਮੁੰਡੇ ਨੇ ਕਤਲ ਕਰਕੇ ਭੱਜ ਗਿਆ, ਹਜੇ ਉਹਨੂੰ ਲੱਭ ਰਹੇ ਨੇ ਅਤੇ ਉਹ ਮੁੰਡਾ ਵੀ ਨਹੀਂ ਲੱਭ ਰਿਹਾ। ਆਲ ਵੇ ਰੂਫਰਸ ਦੀ ਟੀਮ ਹੈ, ਨਵੀਂ ਰੂਫ ਲਗਵਾਉਣੀ ਹੈ, ਤੁਹਾਡੇ ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਤਾਂ ਆਲ ਵੇ ਰੂਫਰਸ ਦੇ ਰੂਬਲ ਭਾਜੀ ਨੂੰ ਕਾਲ ਕਰੋ। ਫਲੈਟ ਰੂਫ, ਸ਼ਿੰਗਲ ਰੂਫ ਦਾ ਕੋਈ ਵੀ ਕੰਮ ਹੈ, ਮੈਟਲ ਰੂਫ, 15 ਸਾਲ ਦਾ ਐਕਸਪੀਰੀਅੰਸ ਹੈ, GTA, ਕਿਚਨਰ, ਕੇਮਬ੍ਰਿਜ, ਲੰਡਨ, ਗੁਆਲਫ, ਹੈਮਿਲਟਨ, ਦੂਰ ਦੂਰ ਤੱਕ ਕੰਮ ਕਰਦੇ ਨੇ, ਰਿਟਨ ਵਾਰੰਟੀ ਦੇਣਗੇ ਤੁਹਾਨੂੰ, ਫੁੱਲੀ ਇੰਸ਼ੋਰਡ ਕੰਪਨੀ ਹੈ। 647-505-0943 ਤੇ ਆਲ ਵੇ ਰੂਫਰਸ ਨਾਲ ਗੱਲਬਾਤ ਕਰੋ। ਸਾਡੇ ਨਾਲ ਜੁੜ ਚੁੱਕੇ ਨੇ ਮਨਜੀਤ, ਅਪਲਾਇੰਸ ਜੰਕਸ਼ਨ ਤੋਂ, ਮਨਜੀਤ ਵੈਲਕਮ।
3: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਤੇ ਬੇਸਮੈਂਟ ਲਈ ਤੁਸੀਂ ਸਟੇਨਲੈਸ ਸਟੀਲ ਦਾ ਫਰਿੱਜ ਤੇ ਸਟੋਵ ਦੇਖ ਰਹੇ ਹੋ। ਸੋ ਇਹਦੇ ਵਿੱਚ 18 ਕਿਊਬਿਕ ਫੀਟ ਦਾ ਸਟੇਨਲੈਸ ਸਟੀਲ ਦਾ ਟੌਪ ਮਾਊਂਟ ਫਰਿੱਜ ਤੇ ਸਟੇਨਲੈਸ ਸਟੀਲ ਦਾ ਗਲਾਸ ਟੌਪ ਸਟੋਵ ਹੈ, ਜਿਹੜਾ ਕਿ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਲਈ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਪ੍ਰੀਮੀਅਮ ਅਪਲਾਈਂਸਿਸ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫ੍ਰੀ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $3999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਂਸਿਸ ਦਾ ਸੈਮਸੰਗ ਬ੍ਰਾਂਡ ਦਾ ਪੂਰਾ ਸੈੱਟ ਹੈ, ਜਿਹਦੇ ਵਿੱਚ 36 ਇੰਚ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਤੋਂ ਘਟਾ ਕੇ ਸਿਰਫ $6,999 ਚ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਸੈੱਟ ਤੁਸੀਂ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀ ਸਾਗਰ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ।
0: ਥੈਂਕ ਯੂ ਮਨਜੀਤ, ਬਹੁਤ ਸ਼ੁਕਰੀਆ। 905-450-0054-905-450-0054 ਦੇ ਉੱਤੇ ਅਪਲਾਈਂਸ ਜੰਕਸ਼ਨ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ। ਅੱਜ ਇੱਕ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਸੋ ਇੱਕ ਕੁੜੀ ਹੈ, ਉਹ ਕੁੜੀ ਦੇ ਮਾਂ ਪਿਓ ਦੀ ਵੀ ਡੈਥ ਹੋਈ, ਉਹਦੇ ਇੱਕ ਮੈਨੂੰ ਲੱਗਦਾ ਭਰਾ ਦੀ ਵੀ ਡੈਥ ਹੋਈ। ਸੋ ਤੁਸੀਂ ਦੇਖ ਸਕਦੇ ਹੋ ਕਿ ਉਹ ਕੁੜੀ ਕਿੰਨੇ ਦੁੱਖ ਚੋਂ ਲੰਘੀ ਹੈ। ਆਪਾਂ ਬਿਆਨ ਵੀ ਨਹੀਂ ਕਰ ਸਕਦੇ ਯਾਰ ਕਿ ਕੀ ਉਹ ਦੁੱਖ ਹੋਊਗਾ, ਕਿੱਡੀਆਂ ਵੱਡੀਆਂ ਵੱਡੀਆਂ ਲੋਸਿਸ ਨੇ, ਮਾਂ ਬਾਪ ਦਾ ਵੀ ਤੁਰ ਜਾਣਾ, ਭਰਾ ਦਾ ਵੀ ਤੁਰ ਜਾਣਾ। ਤੇ ਉਹ ਕੁੜੀ ਕਹਿੰਦੀ ਕਿ ਮੇਰਾ ਬਈ ਹੁਣ ਕਿਸੇ ਵੀ ਫਿਊਨਰਲ ਤੇ ਜਾਣ ਨੂੰ ਜੀ ਨਹੀਂ ਕਰਦਾ, ਕਹਿੰਦੀ ਮੈਂ ਜਾ ਹੀ ਨਹੀਂ ਸਕਦੀ, ਵੀ ਮੈਨੂੰ ਇੰਨਾ ਦੁੱਖ, ਯੂਨੋ ਫਿਊਨਰਲ ਮੈਂ ਫੇਸ ਵੀ ਨਹੀਂ ਕਰ ਸਕਦੀ। ਇਸ ਕੁੜੀ ਦੀ ਇੱਕ ਫਰੈਂਡ ਹੈ ਤੇ ਉਸ ਫਰੈਂਡ ਦੇ ਵੀ ਇੱਕ ਪੇਰੈਂਟ ਦੀ ਡੈਥ ਹੋ ਜਾਂਦੀ ਹੈ, ਮਤਲਬ ਉਹਦੇ ਡੈਡ ਦੀ ਡੈਥ ਹੋ ਜਾਂਦੀ ਹੈ। ਤੇ ਕੁੜੀ ਗਈ ਨਹੀਂ ਫਿਊਨਰਲ ਤੇ, ਉਹਨੇ ਕਹਿਤਾ ਉਹਨੂੰ ਕਿ ਸੋਰੀ ਵੀ ਯਾਰ, ਵੀ ਤੈਨੂੰ ਪਤਾ ਵੀ ਮੈਂ ਵੀ ਕਿਹੜੇ ਕਿਹੜੇ ਚੀਜ਼ਾਂ ਚੋਂ ਲੰਘੀ ਹੈ, ਵੀ ਮੇਰੇ ਤੋਂ ਨਹੀਂ ਯਾਰ ਜਾ ਹੋਣਾ ਤੇਰੇ ਡੈਡ ਦੇ ਫਿਊਨਰਲ ਤੇ। ਤੇ ਉਹ ਜਿਹੜੀ ਫਰੈਂਡ ਸੀ ਉਹ ਬਹੁਤ ਅਪਸੈਟ ਹੋਈ, ਉਹ ਕਹਿੰਦੀ ਕਿ ਮੈਂ ਤੇਰੇ ਇੱਕ ਇੱਕ ਯੂਨੋ ਫਿਊਨਰਲ ਫੈਮਿਲੀ ਮੈਂਬਰ ਦੇ ਫਿਊਨਰਲ ਤੇ ਗਈ ਹਾਂ, ਵੀ ਤੂੰ ਮੇਰੇ ਡੈਡ ਦੇ ਚਲੇ ਜਾਣ ਤੋਂ ਬਾਅਦ ਕਹਿ ਰਹੀ ਕਿ ਤੂੰ ਨਹੀਂ ਜਾ ਸਕਦੀ ਕਿਉਂਕਿ ਤੇਰੇ ਲਈ ਇਟਸ ਟੂ ਮੱਚ ਟੂ ਹੈਂਡਲ। ਹੁਣ ਉਹਨਾਂ ਦੋਨਾਂ ਦੀ ਇਸ ਗੱਲ ਕਰਕੇ ਫਰੈਂਡਸ਼ਿਪ ਹੁਣ ਖਤਮ ਹੋ ਰਹੀ ਹੈ। ਇਹ ਕੁੜੀ ਕਹਿ ਰਹੀ ਹੈ ਕਿ ਯਾਰ ਮੈਂ ਐਡਾ ਬੁਰਾ ਕੀ ਕਰ ਦਿੱਤਾ ਜੇ ਮੈਂ ਫਿਊਨਰਲ ਤੇ ਨਹੀਂ ਜਾ ਸਕਦੀ, ਕਿਉਂਕਿ ਮੈਨੂੰ ਇੰਨਾ ਟਰੋਮਾ, ਫਿਰ ਇਹਦੇ ਚ ਰੋਂਗ ਕੀ ਹੈ। ਦੂਜੀ ਕਹਿ ਰਹੀ ਹੈ ਕਿ ਯਾਰ ਜੇ ਮੈਂ ਗਈ ਹਾਂ ਤੇਰੇ ਹਰ ਇੱਕ ਫੈਮਿਲੀ ਮੈਂਬਰ ਦੇ ਫਿਊਨਰਲ ਤੇ, ਤੂੰ ਕਿਉਂ ਨਹੀਂ ਆ ਸਕਦੀ। ਹੁਣ ਤੁਹਾਡਾ ਕੀ ਖਿਆਲ ਹੈ? ਡੂ ਯੂ ਥਿੰਕ ਜਸਟ ਬਿਕਾਜ਼ ਇਹ ਫਰੈਂਡ ਗਈ ਹੈ ਉਹਦੇ ਹਰ ਇੱਕ ਫਿਊਨਰਲ ਤੇ ਵੀ ਇਹਨੂੰ ਵੀ ਜਾਣਾ ਚਾਹੀਦਾ, ਜਾਂ ਤੁਹਾਨੂੰ ਲੱਗਦਾ ਕਿ ਆਪਾਂ ਨੂੰ ਅਗਲੇ ਦੇ ਇਮੋਸ਼ਨਸ ਸਮਝ ਲੈਣੇ ਚਾਹੀਦੇ ਹੈ ਕਿ ਜੋ ਇਹ ਟਰੋਮਾ ਹੈ ਕਈ ਵਾਰ ਆਪਾਂ ਨਹੀਂ ਇਸ ਨੂੰ ਓਵਰਕਮ ਕਰ ਸਕਦੇ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ। ਤੁਹਾਡਾ ਕੀ ਓਪੀਨੀਅਨ ਹੈ? 905-673-3337-905-673-3337 ਆਪਣਾ ਫੋਨ ਨੰਬਰ ਹੈ। ਅੱਜ ਯਾਰ ਇੱਕ ਤਾਂ ਬਹੁਤ ਹੀ ਇੱਕ ਖੂਬਸੂਰਤ ਫਿਲਮ ਲੱਗ ਚੁੱਕੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਸੋ ਕਮਾਲ ਦੀ ਯਾਰ ਮੂਵੀ 40 ਦਿਨ ਬੇਬੀ ਮਖਸੂਸਪੁਰੀ, ਗੁਰਪ੍ਰੀਤ ਘੁੱਗੀ, ਅਤੇ ਬਹੁਤ ਹੀ ਕਮਾਲ ਦੀ ਅਤੇ ਬੈਸਟ ਸੈਲਿੰਗ ਪੰਜਾਬੀ ਨੋਵਲ ਗੁਰਪ੍ਰੀਤ ਘੁੱਗਾ ਸਾਹਿਬ ਨੇ ਲਿਖੀ ਹੈ 40 ਦਿਨ, ਉਸ ਦੇ ਉੱਤੇ ਬੇਸਡ ਇਹ ਫਿਲਮ ਹੈ। ਤੁਸੀਂ ਜ਼ਰੂਰ ਯਾਰ ਫਿਲਮ ਦੇਖਣ ਜਾਓ, ਸੋਹਣੀਆਂ ਫਿਲਮਾਂ ਸੋਹਣੀਆਂ ਸਟੋਰੀਆਂ ਨੂੰ ਆਪਾਂ ਸਪੋਰਟ ਕਰੀਏ। ਸੋ ਇਹ ਫਿਲਮ ਹਰ ਇੱਕ ਥੀਏਟਰ 'ਚ ਲੱਗੀ ਹੈ। ਸਿਲਵਰ ਸਿਟੀ ਬਰੈਂਪਟਨ ਦੀ ਗੱਲ ਕਰੀਏ ਤਾਂ 3:15, 6 ਵਜੇ ਅਤੇ 9 ਵਜੇ ਸ਼ੋਅ ਟਾਈਮਸ ਨੇ, ਅਤੇ ਬਾਕੀ ਹਰ ਇੱਕ ਤੁਸੀਂ ਗੋਲਫ ਲੈ ਲਓ, ਨਾਇਗਰਾ ਲੈ ਲਓ, ਕੋਟਨੀ ਪਾਰਕ ਲੈ ਲਓ, ਸਕਾਰਬਰੋ ਲੈ ਲਓ, ਹਰ ਇੱਕ ਸਿਲਵਰ ਸਿਟੀ ਦੇ ਵਿੱਚ ਜਾਂ ਸਿਨੇਪਲੈਕਸ ਵਿੱਚ ਲੱਗੀ ਹੈ। ਸੋ ਜ਼ਰੂਰ 40 ਦਿਲ ਦੇਖਣ ਲਈ ਸਭ ਨੇ ਪਹੁੰਚਣਾ। ਹਾਂਜੀ 5786 ਜੀ।
4: ਹਾਂਜੀ ਨਵੀਰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
4: ਨਵੀ। ਇੱਕ ਤਾਂ ਨਾ ਜਿਹੜਾ ਟੋਪਿਕ ਲੈ ਕੇ ਨਾ ਬਾਹਲਾ ਡਿਫਰੈਂਟ ਹੁੰਦੀ ਆ, ਸੋਚਣ ਨੂੰ ਬੰਦਾ ਕਾਲ ਕਰਨ ਨੂੰ ਮਜਬੂਰ ਕਰ ਦਿੰਦੇ ਆ ਤੁਸੀਂ।
0: ਹਾਂਜੀ
4: ਪਤਾ ਕਿੱਦਾਂ, ਜੇ ਜੇ ਤਾਂ ਉਹ ਵਿਚਾਰੀ ਕੁੜੀ ਅਲੋਨ ਆ ਹਨਾ, ਇਕੱਲੀ ਆ ਘਰ ਚ, ਤਾਂ ਉਹਦੀ ਜੇ ਹੁਣ ਉਹਨੂੰ ਲੱਗਦਾ ਵੀ ਉਹ ਇਹ ਫੇਸ ਨਹੀਂ ਕਰ ਸਕਦੀ, ਉਹ ਡਿਪਰੈਸ਼ਨ ਚ ਜਾ ਸਕਦੀ ਆ, ਤਾਂ ਦੂਜੀ ਫਰੈਂਡ ਨੂੰ ਇਹ ਸਮਝਣਾ ਚਾਹੀਦਾ ਵੀ ਨਹੀਂ ਤੂੰ ਕੋਈ ਗੱਲ ਨੀ, ਤੂੰ ਨਾ ਆਈ ਉਦੋਂ ਵੀ, ਜੇ ਉਹਦਾ ਪਿਆਰ ਆ ਤਾਂ ਉਹਦੇ ਦਿਲੋਂ ਬਹੁਤ ਆ। ਜੇ ਆਪਾਂ ਕਿਸੇ ਨੂੰ ਹਾਜ਼ਰੀ ਲਵਾਉਣ ਥੋੜਾ ਜਾਣਾ ਹੁੰਦਾ ਵੀ ਮੈਂ ਆਇਆ ਸੀ, ਰਾਈਟ। ਜੇ ਹੁਣ ਮਨ ਲਾ ਜੋ ਮੇਰੀ ਫਰੈਂਡ ਹੁੰਦੀ, ਮੈਂ ਉਹਨੂੰ ਕਹਿਣਾ ਸੀ ਮੇਰੀ ਕੋਈ ਗੱਲ ਨੀ, ਤੂੰ ਇਹ ਨਹੀਂ ਹੈਂਡਲ ਕਰ ਸਕਦੀ, ਤੂੰ ਆਪ ਹੀ ਕਹਿਣਾ ਸੀ ਤੂੰ ਨਾ ਆਈ। ਵੀ ਜੇ ਉਹ ਲੋਨ ਆ ਉਹਦਾ ਮਾਂ ਪਿਓ ਚਲ ਗਿਆ, ਭਰਾ ਚਲ ਗਿਆ, ਮੁੜ ਕੇ ਉੱਥੇ 4 ਘੰਟੇ ਰੋ ਕੇ ਮੁੜ ਕੇ ਡਿਪਰੈਸ਼ਨ ਚ ਚਲ ਜਾਵੇ, ਭਾਜੀ ਇੱਥੇ ਕੋਈ ਕਿਸੇ ਕੋਲ ਨੀ ਖੜਦਾ।
0: ਪਰ ਹੁਣ ਭਾਜੀ ਉਹ ਦੂਜੀ ਕਹਿ ਰਹੀ ਹੈ ਕਿ ਤੇਰੀ ਮਾਂ ਗਈ ਉਦੋਂ ਵੀ ਮੈਂ ਤੇਰੇ ਨਾਲ ਖੜੀ ਰਹੀ ਹਾਂ, ਤੇਰਾ ਪਿਓ ਗਿਆ ਉਦੋਂ ਵੀ ਮੈਂ ਖੜੀ ਰਹੀ ਹਾਂ, ਤੇਰਾ ਭਰਾ ਚਲਾ ਗਿਆ ਉਦੋਂ ਵੀ ਮੈਂ ਖੜੀ ਰਹੀ ਹਾਂ। ਉਹ ਤਾਂ ਕਹਿੰਦੀ ਹੈ ਮੈਂ ਤਾਂ ਇੱਕ ਇੱਕ ਤੇਰੇ ਦੁੱਖ ਸੁੱਖ ਦੇ ਵਿੱਚ ਨਾਲ ਸੀ, ਹੁਣ ਤੂੰ ਮੇਰੇ ਨਾਲ ਨਹੀਂ ਖੜ ਰਹੀ।
4: ਹਾਂਜੀ ਭਾਜੀ ਇਹ ਬਣਦਾ ਸੀ, ਉਹਦਾ ਜਾਣਾ ਬਣਦਾ ਸੀ ਜੇ ਆਪਾਂ ਇਹ ਗੱਲ ਤੇ ਆਈਏ, ਪਰ ਉਹਦੀ ਕੰਡੀਸ਼ਨ ਵੀ ਤਾਂ ਦੇਖੋ ਨਾ। ਉਹ ਜੇ ਕੱਲਾ ਹੁਣ ਬੰਦਾ ਅਲੋਨ ਆ ਘਰ ਚ, ਜਾ ਕੇ 4 ਘੰਟੇ ਹੋ ਕੇ ਆ ਗਿਆ, ਮੁੜ ਕੇ ਘਰ ਚ ਅਲੋਨ ਆ, ਉਹ ਚੀਜ਼ਾਂ ਜਿਹੜੇ ਜ਼ਖਮ ਉਹਦੇ ਦੱਬ ਹੋਏ ਸੀ ਦੁਬਾਰਾ ਫੇਰ ਕੁਰੇਦ ਹੋ ਜਾਣੇ ਆ, ਰਾਈਟ। ਜੇ ਹੁਣ ਜੇ ਉਹ ਮਤਲਬ ਆਪਾਂ ਕਿਸੇ ਨੂੰ ਆਪਣੇ ਉਹਨੇ ਕੁੜੀ ਨੇ ਆਪਣੇ ਫਾਦਰ ਦੇ ਫੋਨ ਤੇ ਇਸੇ ਥੋੜਾ ਸੱਦਣਾ ਵੀ ਮੇਰੀ ਫਰੈਂਡ ਦੁਖੀ ਹੋਵੇ, ਆਪਾਂ ਕਿਸੇ ਕੋਈ ਕਿਸੇ ਦੇ ਜਾਂਦਾ ਦੁੱਖ ਵਡਾਉਣ ਜਾਂਦਾ, ਨਾ ਕਿ ਉਹ ਕਹੀ ਵੀ ਤੂੰ ਆ ਜ਼ਰੂਰ ਭਾਵੇਂ ਤੇਰਾ ਦੁੱਖ ਹੋਰ ਵੱਧ ਜਾਵੇ, ਉਹ ਕਹਿੰਦਾ ਫਰੈਂਡ ਹੋਇਆ।
0: ਸਮਝੋ ਜੇ ਹੁਣ ਤੁਸੀਂ ਅਗਲੇ ਦਾ ਦੁੱਖ ਵਧਾ ਰਹੇ ਹੋ, ਫਿਰ ਉਹਦਾ ਵੀ ਕੀ ਫਾਇਦਾ। ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ ਤੇ ਪਹੁੰਚੋ, 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ। ਤੁਸੀਂ ਗੱਡੀ ਲੈਣੀ ਹੈ ਏਰਨ ਮਿਲਸ ਐਕਿਰਾ ਤੇ ਗੇੜਾ ਮਾਰੋ, ਜਗਦੀਪ ਭੱਲਾ ਤੇ ਕਰਨ ਸ਼ਰਮਾ ਦੋਨੋਂ ਸਾਡੇ ਮਿੱਤਰ ਨੇ, ਦੋਨੋਂ ਇੱਥੇ ਮੈਨੇਜਰਸ ਨੇ। ਗੱਡੀ ਲੈਣੀ ਹੈ ਤਾਂ ਏਰਨ ਮਿਲਸ ਐਕਿਰਾ 9058285800
5: समझना चाहिए ना, उसको पता ही है उसके साथ इतना ट्रेजिक हुआ और वो फोन करके बता भी रही है या तो ना बताए, ठीक है। तो मेरे हिसाब से दोस्ती तो तभी है अगर तुम एक दूसरे को समझते हो, इसका ये मतलब थोड़ा ना कि एक दोस्त ने कुछ ज्यादा कर दिया, हमेशा एक स्ट्रांग होगा एक वीक भी हो सकता है। तो अगर वो वीक है तो समझना चाहिए भाई, वीक है वो अपनी इमोशंस नहीं कैरी कर सकती, इसमें दोस्ती खत्म करने की कोई बात नहीं है। वो जो स्ट्रांग है उसे समझना चाहिए, और उसने फोन भी किया, ऐसा थोड़ा ना है कि वो बिल्कुल ही निगलेक्ट कर दिया, फोन करके बता रही है भाई मैं नहीं आ सकती।
0: लेकिन ये बोल रही है कि अगर मैं ना आती आपके फैमिली की फ्यूनरल पे फिर आप कैसे रिएक्ट करते।
5: यार वो जितने दुख में ना उसे होश ही नहीं होगा कि कौन आया हुआ कौन नहीं आया हुआ, उसके तीन तीन बंदे एक साथ चले गए तो उसको तो पता ही नहीं होगा कौन आया कौन नहीं आया, उसने सोचा ही नहीं होगा उस टाइम, बंदा कहाँ सोचता है। किसी से भी पूछ लो आप, जिसका कोई गया होता है ना उस टाइम बंदा नहीं ये सोच रहा होता।
0: नहीं आपकी ना आपकी बात ये ठीक है कि हम ये नहीं देखते कौन आया कौन नहीं आया, लेकिन हमको ये मालूम होता है यार कि हमारे जो बहुत ही करीबी बहुत ही खास फैमिली है कोई दोस्त है भी वो आए हैं या नहीं है, ये मालूम तो जरूर होता है।
5: हाँ ये मालूम जरूर होता है, तो इसीलिए मैं कह रहा हूँ कि उसको भी ये मालूम होगा कि ये नहीं आएगी, क्योंकि मतलब उसने अपना ट्रॉमा अपने फ्रेंड के साथ अगर उसकी क्लोज फ्रेंड ने तो बताया ही होगा भाई मेरे से अब नहीं हो पाएगा। तो इतना तो समझना चाहिए, ह्यूमन बीइंग्स हैं तभी तो थोड़ी ना समझना चाहिए दूसरे को।
0: ठीक है, नहीं ठीक है थोड़ी गल, थैंक यू। वी ह्यूमन बीइंग्स अपन समझना जरूर चाहिए। ਤੁਸੀਂ ਕੁਆਲਿਟੀ ਕਾਰ ਰਿਪੇਅਰ ਨੂੰ ਵੀ ਯਾਦ ਰੱਖੋ, ਗੱਡੀ ਦਾ ਕੋਈ ਵੀ ਕੰਮ ਹੈ, ਇੰਜਨ ਟਰਾਂਸਮਿਸ਼ਨ ਓਇਲ, ਲੂਬ, ਫਿਲਟਰ, ਊਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਹੈ। ਬਹੁਤ ਹੀ ਰਿਲਾਇਬਲ ਮਕੈਨਿਕ, ਟਰੱਸਟਵਰਦੀ ਅਤੇ ਓਨੈਸਟ ਕੁਲਵੰਤ ਭਾਜੀ। ਕੁਆਲਿਟੀ ਕਾਰ ਰਿਪੇਅਰ 171 ਰਦਰਫਰਡ ਰੋਡ ਸਾਊਥ 905-460-1111 9054600111 ਇਹਨਾਂ ਦਾ ਨੰਬਰ ਹੈ। 5915 ਹੈਲੋ
6: ਜੀ ਭਾਈ, ਸਤਿ ਸ਼੍ਰੀ ਅਕਾਲ।
0: ਠੀਕ ਹੈ ਜੀ, ਕੀ ਹਾਲ ਜੀ? ਆਟੋ ਇੰਸ਼ੋਰੈਂਸ ਦਾ ਨੰਬਰ ਹੈ ਜੀ
6: 6479-9509-9509
0: ਨੂੰ ਕਾਲ ਕਰ ਲਓ ਤੇ 6479-9209 ਨੰਬਰ ਹੈ।
6: ਥੈਂਕ ਯੂ
0: ਸਰ, ਬਹੁਤ ਸ਼ੁਕਰੀਆ, ਥੈਂਕ ਯੂ ਜੀ। 5635 ਹੈਲੋ
7: ਹੈਲੋ ਨਵੀ ਸਿੰਘ ਜੀ,
0: ਜੀ
7: ਕੀ ਹਾਲ ਹੈ ਸਰ?
0: ਠੀਕ ਹੈ ਜੀ, ਕਿਵੇਂ ਹੋ?
7: ਬਸ ਨਵੀ ਸਿੰਘ, ਰੋਜ਼ ਸੋਚਣਾ ਤੁਹਾਨੂੰ ਫੋਨ ਕਰਨ ਦੀ, ਯੂ ਆਰ ਗਾਟ ਅ ਗ੍ਰੇਟ ਸ਼ੋਅ ਗੋਇੰਗ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ।
7: ਐਂਡ ਆਈ ਵਾਂਟ ਟੂ ਐਡਰੈਸ ਦਿਸ, ਆਈ ਲਾਸਟ ਮਾਈ ਪੇਰੈਂਟਸ, ਮਾਈ ਬ੍ਰਦਰ ਵਿਦਇਨ 3 ਇਅਰਸ ਇਨ 70s, ਐਂਡ the time makes you healer and stronger. And after a few years I took a massive heart attack because I couldn't cope with the stress. But agar I thought I as samay to se nikal raha to dekhte bhi nahi kon aa raha hai kon nahi ja raha, and then if that's not your true friend, she's expecting you, that means the kitne expectation hai todi, you're doing a business. So I don't like that she's right, that's her, you don't know what she's going through her life.
0: So but jadon tusi inna cheezan chon langi ho, thonu hai nahi si ki yaar mere friend ya koi relatives ho mere naal har waqt te khadan mere naal.
7: I was too young, Navi, that time I was only 30 years old. I didn't even care who was coming because I was devastated. So as karke expectations nahi karni hai chahiye kisi ko.
0: Theek hai
7: agar true friend hai, you support karo, that's all it is.
0: ਠੀਕ ਹੈ ਨਹੀਂ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਸੋ ਭਾਜੀ ਕਹਿੰਦੇ ਕਿ ਯਾਰ ਉਸ ਸਮੇਂ ਦੇ ਉੱਤੇ ਜਦੋਂ ਆਪਾਂ ਲੰਘ ਰਹੇ ਹੁੰਦੇ ਹਾਂ, ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜਾ ਆ ਰਿਹਾ ਕਿਹੜਾ ਨਹੀਂ। ਆਪਾਂ ਤਾਂ ਇੰਨੇ ਦੁੱਖ ਸੁਣਿਆ ਕਿ ਆਪਾਂ ਇਹਨਾਂ ਚੀਜ਼ਾਂ ਦੀ ਪਰਵਾਹ ਤੱਕ ਹੀ ਨਹੀਂ ਕਰਦੇ। ਠੀਕ ਹੈ, ਮੇਕ ਸੈਂਸ ਇਹ ਵੀ ਕਰਨ ਦੀ, ਠੀਕ ਹੈ ਕਿ ਯਾਰ ਉਦੋਂ ਤੁਸੀਂ ਇਹ ਥੋੜੋ ਤੋਲ ਰਹੇ ਹੋ ਵੀ ਇਹ ਆਇਆ ਇਹ ਨਹੀਂ ਆਇਆ, ਐਂਡ ਕੀ ਮੈਨੂੰ ਇਹਦੇ ਨਾਲ ਰਿਲੇਸ਼ਨਸ਼ਿਪ ਰੱਖਣੀ ਚਾਹੀਦੀ ਹੈ ਨਹੀਂ ਰੱਖਣੀ ਚਾਹੀਦੀ, ਉਹ ਤਾਂ ਆਪਣੇ ਮਨ ਦੇ ਵਿੱਚ ਚੀਜ਼ਾਂ ਹੁੰਦੀਆਂ ਹੀ ਨਹੀਂ। ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ, ਬ੍ਰੈਂਡ ਨਿਊ ਟੌਪ ਦਾ ਕਮਾਲ ਦਾ ਕਿਚਨ ਰੈਡੀ ਕਰਾਉਣਾ ਨਾ ਤਾਂ ਜਸਪਾਲ ਰਾਏ ਭਾਅ ਜੀ ਨੇ ਨਿਊ ਹਾਈਟਸ ਕਿਚਨ ਤੋਂ ਬਹੁਤ ਸੋਹਣੀਆਂ ਸੋਹਣੀਆਂ ਕਿਚਨਸ ਭਾਅ ਜੀ ਰੈਡੀ ਕਰਦੇ ਨੇ। ਨਿਊ ਹਾਈਟਸ ਕਿਚਨ ਤੇ ਨੰਬਰ ਹੈ 4168591920 4168591920 7287 ਹੈਲੋ
8: ਹੈਲੋ ਨਵੀ ਜੀ, ਕੈਸੇ ਸਰ ਆਪ?
0: ਠੀਕ ਹੈ ਸਰ, ਆਪ ਕੈਸੇ ਹੋ?
8: ਬੜੀਆ ਬੜੀਆ ਸਰ, ਮੈਂ ਵੀ ਐਗਰੀ ਕਰਤਾ ਹੂੰ ਸਰ ਲਾਸਟ ਕਾਲਰ ਕਪਲ ਆਫ ਜਿਸ ਨੇ ਬਤਾਇਆ ਕਿ ਭਈ ਹਮੇ ਐਕਸਪੈਕਟੇਸ਼ਨ ਨਹੀਂ ਰੱਖਣੀ ਚਾਹੀਏ
0: ਜੀ।
8: ਮੇਰਾ ਸਰ ਇੱਕ ਕੁਐਸਚਨ ਆਪਸੇ ਹੈ ਸਰ, ਕਿ ਮੈਨੇ ਕਈ ਵਾਰ ਆਪਕਾ ਰੇਡੀਓ ਸ਼ੋ ਸੁਣਾ ਹੈ, ਬਟ ਮੇਰੇ ਕੋ ਹਰ ਵਾਰ ਲੱਗਤਾ ਹੈ ਕਿ ਟੌਪਿਕ ਮੋਰ ਔਰ ਲੈਸ ਸੇਮ ਹੀ ਹੋਤਾ ਹੈ, ਕਿ ਆਪ ਕਿਸੀ ਸ਼ਾਦੀ ਕਰ ਰਹੇ ਹੋ।
0: ਚਲੋ ਕੋਈ ਬਾਤ ਨਹੀਂ, ਥੈਂਕ ਯੂ ਸੋ ਮਚ ਫੋਰ ਯੋਰ ਕਾਲ, ਬਹੁਤ ਸ਼ੁਕਰੀਆ। ਸੋ ਜ਼ਰੂਰ ਆਪਣੇ ਤੁਸੀਂ ਓਪੀਨੀਅਨਸ ਦਿਓ, ਐਂਡ ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਨੰਬਰ 1 ਸਾਡੀ ਮੋਰਗੇਜ ਫਾਈਨੈਂਸਿੰਗ ਦੀ ਟੀਮ ਹੈ, ਤੇ ਹਰਮਨ ਦੇ ਨਾਲ ਗੱਲਬਾਤ ਕਰਕੇ ਅਗਲੀ ਕਾਲ ਤੁਹਾਡੀ ਜ਼ਰੂਰ ਲੈਣੇ ਜੀ। ਹਰਮਨ ਵੈਲਕਮ।
9: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਫਸਟ ਟਾਈਮ ਹੋਮ ਬਾਇਰਸ ਲਈ ਕਾਫੀ ਬੈਂਕਸ ਨੇ ਜਿਨ੍ਹਾਂ ਨੇ ਰੀਸੈਂਟਲੀ ਕੈਸ਼ ਬੈਕ ਇੰਟਰੋਡਿਊਸ ਕੀਤਾ। ਕੈਸ਼ ਬੈਕ ਆਫਰ ਚੱਲਦੇ ਰਹਿੰਦੇ ਨੇ, ਚਾਹੇ ਤੁਸੀਂ ਫਾਈਲ ਆਪਣੀ ਰੀਫਾਈਨੈਂਸ, ਆਪਣਾ ਘਰ ਰੀਫਾਈਨੈਂਸ ਕਰਾਉਂਦੇ ਹੋ, ਜਾਂ ਤੁਸੀਂ ਘਰ ਸੈਕਿੰਡ ਜਾਂ ਥਰਡ ਟਾਈਮ ਬਾਏ ਕਰਦੇ ਹੋ। ਬਟ ਜੋ ਹੁਣ ਕੈਸ਼ ਬੈਕ ਆਇਆ ਉਹ $5,000 ਦਾ ਆਇਆ, ਕਿ ਜੇ ਤੁਹਾਡੀ 7-8 ਲੱਖ ਦੀ ਮੋਰਗੇਜ ਆ, ਦੈਨ ਅਪ ਟੂ $5,000 ਕੈਸ਼ ਬੈਕ, ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ ਲਈ। ਜਿਹੜੇ ਦੋ ਸੈਕਿੰਡ ਟਾਈਮ ਜਾਂ ਥਰਡ ਟਾਈਮ ਘਰ ਲੈ ਰਹੇ ਨੇ ਉਹਨਾਂ ਲਈ ਘੱਟ ਆ, ਬਟ ਉਹਨਾਂ ਨੇ ਫਸਟ ਟਾਈਮ ਹੋਮ ਬਾਇਰਸ ਲਈ ਜ਼ਿਆਦਾ ਕੈਸ਼ ਬੈਕ ਰੱਖਿਆ। ਮੈਂ ਨਹੀਂ ਦੇਖਿਆ $5,000 ਅੱਜ ਤੱਕ ਕੈਸ਼ ਬੈਕ, ਬਟ ਇਟਸ ਅ ਪ੍ਰੀਟੀ ਗੁੱਡ ਆਫਰ। from some of the banks. So je tusi first time home buyer ho and car land da plan kar rahe ho, tusi lock karke rakh sakde ho apna cash back and it's valid for 120 days. 120 dina layi valid ho. Itto ilawa mortgage de related koi bhi question ha, ikko ik team Harman Batta 6476859000 647-685-9000. Thank you, Navi.
0: Thank you, Harman. 647-685-9000. Team Harman Batta, number one mortgage financing team. Team Harman Batta, 7857. Hello, welcome.
10: Hello, Hanji, Sasikal ji. Navi, tusi bada touchy ja topic ha choose
0: kita. Haan, sadi topic ke hi touchy hunde hai, vadiya hunde hai, te gal e hai ki apni rozmarra di zindagi te apne jede dil de nede topics ne ya situations ya unna naal you know jude topics hunde hai.
10: ਹਾਂਜੀ ਹਾਂ, ਜਿਨ੍ਹਾਂ ਦੀ ਫੈਮਿਲੀ ਚ ਗਏ ਆ ਮੈਂਬਰ ਛੱਡ ਕੇ ਦੁਨੀਆ, ਨਾ ਸਾਡੀ ਫੈਮਿਲੀ ਤਾਂ ਬਹੁਤ ਏਦਾਂ ਦੇ ਹੈਪਨ ਹੋਏ ਆ, ਤੇ ਉਹ ਅੰਡਰਸਟੈਂਡ ਕਰਦੇ ਹੈਗੇ ਨਾ, ਜਿਹਦੀ ਉਹ ਲੜਕੀ ਦੇ 3 ਘਰੋਂ ਗਏ ਆ, ਆਪਾਂ ਉਹਦੀ ਸਿਚੁਏਸ਼ਨ ਵੀ ਸਮਝ ਸਕਦੇ ਹਾਂ. ਉਹਦੀ ਫਰੈਂਡ ਆ ਜਿਹੜਾ ਉਹਦੀ ਹੋਇਆ, ਉਹਦੀ ਵੀ ਸਿਚੁਏਸ਼ਨ ਹੈ, ਬੰਦੇ ਨੂੰ ਨਾ ਘੱਟ ਤੋਂ ਘੱਟ 1-2 ਸਾਲ ਲੱਗਦੇ, ਫਿਰ ਉਹ ਰਿਅਲਾਈਜ਼ ਕਰੂਗੀ ਕਿ ਵੀ ਮੈਂ ਐਵੇਂ ਕਿ ਛੋਟੇ ਜਿਹੇ ਰੀਜ਼ਨ ਤੇ ਉਹਨਾਂ ਏਦਾਂ ਕਰ ਲਿਆ. ਪਰ ਸਾਰਿਆਂ ਨੇ ਜਿੱਦਾਂ ਪਹਿਲਾਂ ਕਿ ਆਪਾਂ ਉਹਦੀ ਸਮਝਦੇ ਹਾਂ, ਪਰ ਮੈਂ ਕਪੂਰ ਸਿੰਘ ਨੂੰ ਕਾਫੀ ਉਹਦੇ ਸੁਣਦੀ ਹੁੰਦੀ ਸੀ ਰਿਸ਼ਤਿਆਂ ਬਾਰੇ, ਮੈਂ ਯੂਟਿਊਬ ਤੇ ਸੁਣਿਆ, ਮੈਨੂੰ ਉਹਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗੀ. ਉਹ ਕਹਿੰਦੇ ਜਦੋਂ ਤੁਸੀਂ ਕਿਸੇ ਤੋਂ ਆਪਣੇ ਚਾਚੇ ਮਾਮੇ ਆਪਣੇ ਫੈਮਿਲੀ ਚੋਂ ਕਿਸੇ ਤੋਂ ਪੈਸਾ ਲੈਂਦੇ ਜਾਂ ਤੁਸੀਂ ਕਿਸੇ ਟਾਈਮ ਨਹੀਂ ਜਾ ਸਕਦੇ, ਉਹ ਫਿਰ ਵੀ ਤੁਹਾਡਾ ਰਿਸ਼ਤਾ ਰਹਿਣਾ ਹੀ ਆ. ਤੇ ਜਿੱਥੇ ਤੁਹਾਡਾ ਦੋਸਤ ਮਿੱਤਰ ਹੁੰਦਾ ਆ, ਜੇ ਉੱਥੇ ਤੁਸੀਂ ਕਿਸੇ ਨੂੰ ਹੈਲਪ ਵੇਲੇ ਕਿਸੇ ਦੀ ਨਹੀਂ ਪੈਸੇ ਦੇ ਸਕੇ ਜਾਂ ਤੁਸੀਂ ਨਹੀਂ ਪਹੁੰਚ ਸਕੇ, ਉੱਥੇ ਫਰਕ ਪੈਂਦਾ ਆ ਪ੍ਰੈਕਟੀਕਲੀ. ਤੇ ਉਹ ਫਿਰ ਡਿਪੈਂਡ ਕਰਦਾ ਤੁਹਾਡੇ ਅਗਲੇ ਉਹ ਰਿਲੇਸ਼ਨ ਤੇ ਦੋਸਤ ਮਿੱਤਰ ਦੇ, ਉਹ ਕਿੰਨਾ ਕੁ ਰਿਅਲਾਈਜ਼ ਕਰਦਾ ਹੈਗਾ. ਤੇ ਹਾਂਜੀ ਹਾਂ, ਰੀਅਲੀ ਆਈ ਅੰਡਰਸਟੈਂਡ ਕਿ ਜਿਹੜਾ ਫਾਦਰ ਇੱਕਦਮ ਗਿਆ, ਉਹਨੂੰ ਥੋੜੀ ਲਈ ਤਾਂ ਹੋਊਗਾ ਫੀਲ, 5-6 ਮਹੀਨੇ ਤਾਂ ਰੀਅਲੀ ਹੋਊਗਾ, ਜਦੋਂ ਉਹਨੂੰ ਹੌਲੀ ਹੌਲੀ ਟਾਈਮ ਲੱਗੂਗਾ.
0: ਨਹੀਂ ਪਰ ਇਹ ਵੀ ਹੈ ਨਾ ਵੀ ਉਹ ਦੇਖੋ ਹੁਣ ਜੇ ਉਹਨੂੰ ਫੀਲ ਹੋਊਗਾ, ਪਰ ਇਹ ਵੀ ਹੈ ਕਿ ਉਹ ਹੁਣ ਮਹਿਸੂਸ ਕਰ ਰਹੀ ਹੈ ਕਿ ਮੈਂ ਕਿਸ ਔਖੇ ਸਮੇਂ ਚੋਂ ਲੰਘ ਰਹੀ ਹਾਂ. ਉਹ ਇਹ ਵੀ ਸੋਚੇ ਕਿ ਯਾਰ ਜੇ ਮੇਰੀ ਦੋਸਤ ਹੈ ਉਹ 3 ਵਾਰੀ ਇਹੀ ਚੀਜ਼ ਐਕਸਪੀਰੀਅੰਸ ਕਰ ਚੁੱਕੀ, ਉੱਥੇ ਕੀ ਬੀਤਰੀ ਹੋਊਗੀ.
10: ਹਾਂਜੀ ਹਾਂਜੀ, ਕਈ ਤਾਂ ਲੋਕੀ ਸਟਰੋਂਗ ਹੁੰਦੇ ਨਾ, ਜਦੋਂ ਆਪਾਂ ਏਦਾਂ ਦੇ ਟਾਈਮ ਤੇ ਜਾਂਦੇ ਹਾਂ, ਆਪਾਂ ਕਈ ਵਾਰ ਕਹਿੰਦੇ ਆਪਾਂ ਅਗਲੇ ਏਦਾਂ ਨੀ ਆਪਣਿਆਂ ਨੂੰ ਯਾਦ ਕਰਦੇ ਹੈਗੇ ਆ, ਪਰ ਕਈ ਆਪਣਿਆਂ ਨੂੰ ਯਾਦ ਕਰਕੇ ਉਹ ਡਿਪਰੈਸ਼ਨ ਚ ਚਲ ਜਾਂਦੇ. ਮੇਰੇ ਕੰਮ ਤੇ ਇੱਕ ਲੋਕ ਲੇਡੀਜ਼ ਦੀ ਉਹ ਗੱਲ ਕਰਦੀ, ਯਾਰ ਅਸੀਂ ਕਿਤੇ ਜਾਣਾ ਹੁੰਦਾ ਤਾਂ ਉਹਨੇ ਕਹਿਣਾ, ਉਹਨੇ ਕਹਿਣਾ ਨਹੀਂ ਬੋਲੀ ਮੈਂ ਨੀ ਜਾ ਸਕਦੀ ਹੈਗੀ, ਕਿ ਮੈਂ ਮਤਲਬ ਫਿਰ ਆਪਾਂ ਮੈਂ ਕਹਿੰਦਾ ਆਈ ਅੰਡਰਸਟੈਂਡ ਕਿ ਤੂੰ ਬਾਅਦ ਚ ਅਗਲੇ ਨੂੰ ਫੋਨ ਕਰ ਲਈ, ਨੋ ਪ੍ਰੋਬਲਮ, ਤੇ ਕਈ ਨਹੀਂ ਜਾ ਸਕਦੇ ਹੈਗੇ. ਹਾਂਜੀ, ਉਹਨੂੰ ਸਮਝਣਾ ਚਾਹੀਦਾ, ਹਰ ਕੋਈ ਸੇਮ ਨਹੀਂ ਹੁੰਦਾ, ਆਪਾਂ ਨੂੰ ਪਤਾ ਹੀ ਆ. ਖੁਸ਼ੀ ਗਮੀ ਦੇ ਟਾਈਮ ਆਪਾਂ ਸਾਰੇ ਫੈਮਿਲੀ ਮੈਂਬਰ ਸਾਰੇ ਜਾਂ ਫਰੈਂਡਸ ਅਲੱਗ ਅਲੱਗ ਹੁੰਦੇ ਹੈਗੇ.
0: ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਫੋਰ ਯੋਰ ਕਾਲ. ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337, 905-673-3337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ. ਤੇ ਇੱਕ ਮੈਂ ਤੁਹਾਨੂੰ ਨੰਬਰ ਫੈਸ਼ਨ IQ ਦਾ ਵੀ ਜ਼ਰੂਰ ਦਵਾਂ. ਹੁਣ ਵੈਡਿੰਗ ਸੀਜ਼ਨ, ਵਿਆਹਾਂ ਦਾ ਸੀਜ਼ਨ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਬਈ. ਤੁਸੀਂ ਕੁੜਤੇ ਪਜਾਮੇ ਕੋਟ ਪੈਂਟ ਲੈਣੇ ਨੇ, ਉਹ ਵੀ ਕਸਟਮ, ਉਹ ਵੀ ਬਿਸਪੋਕ, ਯਾਨੀ ਕਿ ਹਾਈ ਐਂਡ, 1 ਕਿਲੋ ਦੂਜਾ 25% ਔਫ. ਫੈਸ਼ਨ IQ ਤੁਹਾਨੂੰ ਮੈਜ਼ਰ ਕਰਕੇ ਤੁਹਾਡੇ ਸਾਈਜ਼ ਮੁਤਾਬਕ ਤੁਹਾਨੂੰ ਕੱਪੜੇ ਤਿਆਰ ਕਰਕੇ ਦੇਣਗੇ. ਨੰਬਰ ਹੈ 9054532225 ਫੈਸ਼ਨ IQ ਨੂੰ ਤੁਸੀਂ ਇੱਕ ਵਾਰ ਜ਼ਰੂਰ ਯਾਦ ਰੱਖੋ. ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਨੰਬਰ 1 ਬਿਲਡਿੰਗ ਸਪਲਾਈਜ਼ ਦਾ ਸਟੋਰ ਖੁੱਲ੍ਹ ਚੁੱਕਿਆ ਡਿਕਸੀ ਅਤੇ ਸਟੀਲਸ ਦੇ ਕੋਰਨਰ 'ਤੇ. ਬੈਸਟ ਵੈਲਿਊ ਇੱਕ ਤਾਂ ਇਹ ਹਾਈ ਐਂਡ ਅਤੇ ਲਗਜ਼ਰੀ ਸ਼ੋਰੂਮ ਹੈ, ਜਾ ਕੇ ਦੇਖਿਓ. ਤੁਸੀਂ ਆਪ ਕਹੋਗੇ ਬੱਲੇ ਯਾਰ ਅਸੀਂ ਪਤਾ ਨਹੀਂ ਕਿੱਥੋਂ ਲੈਂਦੇ ਰਹੇ ਹਾਂ ਸਪਲਾਈਜ਼. ਡਿਲੀਵਰੀ ਬਰੈਂਪਟਨ 'ਚ ਫ੍ਰੀ ਹੈ, ਹਰ ਇੱਕ ਪ੍ਰਾਈਸ ਨੂੰ ਬੀਟ ਕਰਨਗੇ. ਡਿਕਸੀ ਅਤੇ ਸਟੀਲਸ, 8005 ਡਿਕਸੀ ਰੋਡ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼. HVAC material, electrical supplies, flooring, tile de product, door, trim, molding, drywall, insulation. 647-961-0585. 647-961-0585. ਇੱਕ ਨਾ ਤੁਸੀਂ ਸੁਣਿਆ ਹੋਊਗਾ ਕਿ ਰੀਅਲ ਇਸਟੇਟ ਦਾ ਪ੍ਰੋਜੈਕਟ ਹੈ, ਗੌਰ ਰੋਡ ਅਤੇ ਮੇਫੀਲਡ 'ਤੇ ਰਿਲੀਜ਼ ਹੋਇਆ. ਗੌਰ ਰੋਡ ਅਤੇ ਮੇਫੀਲਡ 'ਤੇ ਟਾਊਨ ਹਾਊਸ ਵੀ ਨੇ, ਸੈਮੀ ਡੀਟੈਚ ਘਰ ਵੀ ਨੇ ਅਤੇ ਡੀਟੈਚ ਘਰ ਵੀ ਨੇ. $7.5 ਲੱਖ ਤੋਂ ਟਾਊਨ ਹਾਊਸ, $8.5 ਲੱਖ ਤੋਂ ਸੈਮੀ ਅਤੇ $9.5 ਲੱਖ ਤੋਂ ਡੀਟੈਚ ਘਰ. ਸੋ ਪ੍ਰਾਈਸਿਸ ਬਹੁਤ ਹੀ ਵਧੀਆ ਨੇ. ਲੋਕੇਸ਼ਨ ਬਾਕਮਾਲ ਹੈ, ਗੌਰ ਰੋਡ ਮੇਫੀਲਡ, ਅਤੇ ਡਿਪੋਜ਼ਿਟ ਸਟਰਕਚਰ ਵੀ ਬੜਾ ਕਮਾਲ ਦਾ ਕਿ ਸਾਲ 'ਚ ਪੈਸੇ ਦੇਣੇ ਆ. ਤੇ ਸਿਰਫ $10,000 ਦੇ ਕੇ ਤੁਸੀਂ ਘਰ ਬੁੱਕ ਕਰ ਸਕਦੇ ਹੋ। ਇੱਥੇ 2500 ਘਰ ਬਣਨਾ, ਪਾਰਕਾਂ ਬਣਨੀਆਂ, ਸਕੂਲ ਬਣਨੇ ਆ, ਸਪਲੈਸ਼ ਪੈਡ, ਕ੍ਰਿਕਟ ਦੇ ਗਰਾਊਂਡ, ਸੋਕਰ ਗਰਾਊਂਡ, ਬਾਸਕਟਬਾਲ ਕੋਰਟ, ਬੜੀ ਵੱਡੀ ਕਮਿਊਨਿਟੀ ਬਣ ਰਹੀ ਆ ਗੋਰ ਰੋਡ ਮੇਫੀਅਰ ਤੇ। ਸੋ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਨਾ ਸਾਨੂੰ ਬਸ ਟੈਕਸਟ ਮੈਸੇਜ ਕਰਕੇ ਲਿਖ ਦਿਓ ਡੀਟੇਲਸ, ਤੇ ਤੁਹਾਨੂੰ ਜਾਣਕਾਰੀ ਭੇਜੀ ਜਾਊਗੀ। ਨੰਬਰ ਹੈ 6475041557 6475041557, 6475041557, 6475041557, 5127। ਹੈਲੋ, ਸਤਿ ਸ਼੍ਰੀ ਅਕਾਲ।
11: ਮੈਨੂੰ ਨਾ ਕੰਕਰੀਟ ਆਇਲੈਂਡ ਦਾ ਨੰਬਰ ਚਾਹੀਦਾ ਜਿਹੜਾ ਕੱਲ ਅਸੀਂ ਬੋਲਦੇ ਸੀ, 416930 ਇਦਾਂ ਕਰਕੇ ਸੀ ਕੁਛ,
0: 416930
11: ਹਾਂਜੀ,
0: 4238 ਮੋਮ ਡੈਡ ਤੇ ਬ੍ਰਦਰ ਤਿੰਨਾਂ ਦੀ ਡੈਥ ਹੋ ਜਾਂਦੀ ਆ, ਤੇ ਉਸ ਕੁੜੀ ਦੀ ਇੱਕ ਬੈਸਟ ਫਰੈਂਡ ਹੈ, ਉਹਦੇ ਹੁਣ ਡੈਡ ਦੀ ਡੈਥ ਹੁੰਦੀ ਆ। ਪਰ ਜਿਹੜੀ ਪਹਿਲੀ ਕੁੜੀ ਸੀ ਜਿਹਦੇ ਮੋਮ ਡੈਡ ਬ੍ਰਦਰ ਦੀ ਡੈਥ ਹੋ ਗਈ, ਉਹ ਇਸ ਕੁੜੀ ਨੂੰ ਦੱਸ ਰਹੀ ਹੈ ਕਿ ਦੇਖ ਤੂੰ ਮੇਰੀ ਬੈਸਟ ਫਰੈਂਡ ਆ, ਪਰ ਮੇਰੇ ਤੋਂ ਤੇਰੇ ਡੈਡ ਦੇ ਫਿਊਨਰਲ 'ਤੇ ਨਹੀਂ ਆਇਆ ਹੋਣਾ, ਕਿਉਂਕਿ ਮੈਂ ਹੁਣ ਫਿਊਨਰਲਸ ਦੇਖ ਨਹੀਂ ਸਕਦੀ, ਮੇਰੇ ਮੋਮ ਡੈਡ ਅਤੇ ਬ੍ਰਦਰ ਦੇ ਜਾਣ ਤੋਂ ਬਾਅਦ ਨਾ ਮੈਨੂੰ ਬਹੁਤ ਟਰਾਮਾ, ਅਤੇ ਮੈਂ ਫਿਊਨਰਲਸ 'ਤੇ ਨਹੀਂ ਜਾ ਸਕਦੀ ਹੁਣ। ਅਤੇ ਜਿਹੜੀ ਦੂਜੀ ਫਰੈਂਡ ਹੈ ਉਹ ਕਹਿੰਦੀ ਹੈ ਕਿ ਯਾਰ ਜਦੋਂ ਤੇਰੇ ਮੋਮ ਡੈਡ ਬ੍ਰਦਰ ਦਾ ਹੋਇਆ ਸੀ ਉਦੋਂ ਤਾਂ ਮੈਂ ਹਰ ਇੱਕ ਫਿਊਨਰਲ 'ਤੇ ਗਈ ਹਾਂ, ਤੇਰੇ ਨਾਲ ਖੜ੍ਹੀ ਹਾਂ, ਤੂੰ ਮੈਨੂੰ ਕਹਿ ਰਹੀ ਹੈ ਕਿ ਤੂੰ ਆ ਨਹੀਂ ਸਕਦੀ। ਉਹ ਕਹਿੰਦੀ ਠੀਕ ਹੈ, ਮੈਂ ਦੇਖ ਅਪਰੀਸ਼ੀਏਟ ਕਰਦੀ ਹਾਂ ਕਿ ਤੂੰ ਆਈ ਹੈ ਅਤੇ ਤੂੰ ਮੇਰੇ ਨਾਲ ਖੜ੍ਹੀ ਸੀ, ਮੈਂ ਵੀ ਤੇਰੇ ਨਾਲ ਖੜ੍ਹੀ ਹਾਂ, ਬਟ ਮੈਂ ਫਿਊਨਰਲ 'ਤੇ ਨਹੀਂ ਆ ਸਕਦੀ, ਇਟਸ ਟੂ ਹਾਰਡ, ਮੈਂ ਉਸ ਚੀਜ਼ ਨੂੰ ਫੇਸ ਨਹੀਂ ਕਰ ਸਕਦੀ ਫਿਰ ਤੋਂ। ਹੁਣ ਇਸ ਗੱਲ ਕਰਕੇ ਉਹਨਾਂ ਦੀ ਫਰੈਂਡਸ਼ਿਪ ਖਤਮ ਹੋ ਰਹੀ ਹੈ, ਇਹ ਹੁਣ ਅਪਸੈਟ ਹੈ ਕਿ ਯਾਰ ਤੂੰ ਮੇਰੀ ਗੱਲ ਨਹੀਂ ਸਮਝਦੀ। ਸੋ ਤੁਹਾਡਾ ਕੀ ਖਿਆਲ ਹੈ? ਹੁਣ ਕੁਝ ਕੁ ਲੋਕ ਕਹਿ ਰਹੇ ਆ ਕਿ ਨਵੀਂ ਇਹਨੂੰ ਸਮਝਣਾ ਚਾਹੀਦਾ ਕਿ ਜੇ ਉਹਦੇ ਤੋਂ ਨਹੀਂ ਫੇਸ ਹੁੰਦਾ ਤਾਂ ਪ੍ਰੈਸ਼ਰ ਥੋੜ੍ਹਾ ਕਰੀਦਾ ਹੁੰਦਾ, ਉਹ ਬੰਦਾ ਕਿਸ ਸਟ੍ਰੈਸ 'ਚੋਂ, ਕਿਸ ਟਰੋਮੇ 'ਚੋਂ ਲੰਘ ਰਿਹਾ। ਹੁਣ ਆਪਾਂ ਉਹਨੂੰ ਜ਼ਰੂਰ ਯੂਨੋ ਰਿਸਪੈਕਟ ਕਰਨੀ ਚਾਹੀਦੀ ਉਸ ਚੀਜ਼ ਦੀ। ਕਈ ਕਹਿ ਰਹੇ ਆ ਕਿ ਯਾਰ ਜੇ ਉਹ ਤੇਰੇ ਲਈ ਖੜ੍ਹੀ ਸੀ, ਉਹ ਤੇਰੇ ਫੈਮਿਲੀ ਦੇ ਫਿਊਨਰਲਸ 'ਤੇ ਆਈ ਸੀ, ਤਾਂ ਤੈਨੂੰ ਵੀ ਜਾਣਾ ਚਾਹੀਦਾ, ਔਖੇ ਸੌਖੇ ਹੋ ਕੇ ਜਾਓ ਅਤੇ ਤੁਸੀਂ ਯੂਨੋ ਖੜ੍ਹੋ ਜਿੱਥੇ ਖੜ੍ਹ ਸਕਦੇ ਹੋ। ਸੋ ਨੰਬਰ ਹੈ ਆਪਣਾ 9056733337। ਕੁਝ ਕੁ ਸਮਾਂ ਆਪਣਾ ਬਾਕੀ ਹੈ, ਤੁਹਾਡਾ ਕੀ ਖਿਆਲ ਹੈ? 9056733337, 905-673-3337 ਆਪਣਾ ਫੋਨ ਨੰਬਰ ਹੈ, 9056733337, ਅਤੇ ਤੁਹਾਡੀਆਂ ਕਾਲਸ ਆ ਰਹੀਆਂ ਨੇ। ਇੱਕ ਮੈਂ ਤੁਹਾਨੂੰ ਸਬਜ਼ੀ ਮਾਰਕੀਟ ਦਾ ਵੀ ਮੈਸੇਜ ਦੇ ਦੇਵਾਂ, ਇਹ ਨਾਲੇ ਹੀ ਗਰੋਸਰੀ ਸਟੋਰ ਹੈ ਅਤੇ ਨਾਲੇ ਹੀ ਰੈਸਟੋਰੈਂਟ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਤੁਹਾਡੇ ਲਈ ਖੁੱਲ੍ਹਾ, ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ, ਸਾਰਾ ਕੁਛ ਮਿਲ ਰਿਹਾ। ਸਬਜ਼ੀ ਮਾਰਕੀਟ 10 ਲੋਡਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਅਤੇ ਰੈਸਟੋਰੈਂਟ ਵੀ ਹੈ। ਚਿਕਨ ਲੈਗ 1 ਕਿਲੋ 1 ਫਰੀ, ਬਿਰਿਆਨੀ 1 ਨਾਲ 1 ਫਰੀ, ਅਤੇ ਫਿਸ਼ ਪਕੌੜਾ 1 ਨਾਲ 1 ਫਰੀ। 2629 ਹੈਲੋ,
12: ਹੈਲੋ
0: ਜੀ, ਵੈਲਕਮ
12: ਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
12: ਹੈਲੋ ਹਾਂਜੀ ਭਾਜੀ, ਮੈਨੂੰ ਨਾ ਤੁਹਾਡੇ ਟੌਪਿਕ ਬਾਰੇ ਲੱਗਦਾ ਕਿ ਵੀ ਜਦੋਂ ਬੰਦਾ ਨਾ ਆਪਣੇ ਐਕਸਟ੍ਰੀਮ ਇਮੋਸ਼ਨਸ 'ਚ ਹੁੰਦਾ ਉਦੋਂ ਉਹਦੇ ਸੋਚਣ ਦੀ ਜਿਹੜੀ ਸ਼ਮਤਾ ਹੁੰਦੀ ਆ ਉਹ ਘੱਟ ਜਾਂਦੀ ਆ, ਚਾਹੇ ਫਿਰ ਉਹ ਆਪਾਂ ਖੁਸ਼ੀ 'ਚ ਹੋਈਏ ਚਾਹੇ ਗਮੀ 'ਚ ਹੋਈਏ ਨਾ। ਇੱਥੇ ਮੈਨੂੰ ਲੱਗਦਾ ਵੀ ਦੋਨੋਂ ਫਰੈਂਡਸ ਗਲਤ ਕੋਈ ਵੀ ਨਹੀਂ ਹੈਗਾ, ਦੋਨੋਂ ਆਪਣੀ ਸਿਚੁਏਸ਼ਨ

0: ਨਹੀਂ ਨਾ ਸਮਝ ਸਕਦੇ ਕਿਉਂਕਿ ਉਹਦੀ ਸਿਚੁਏਸ਼ਨ ਵੀ ਸੇਮ ਹੀ ਆ, ਚਾਹੇ ਆਪ ਇੱਕ ਲੋਸ ਹੋਵੇ ਚਾਹੇ ਨਾ ਬਹੁਤ ਸਾਰੇ ਹੋਣ ਲੋਸ, ਤਾਂ ਮੈਨੂੰ ਲੱਗਦਾ ਲੋਸ ਹੁੰਦਾ ਵੀ ਉਸ ਟਾਈਮ ਕਿਉਂਕਿ ਐਕਸਟ੍ਰੀਮ ਗਰੀਫ ਚ ਇਸ ਟਾਈਮ ਨਾ ਉਹ, ਤੇ ਅੱਜ ਇਸ ਟਾਈਮ ਉਸਦੀ ਸਮਝਣ ਦੀ ਇੰਨੀ ਸ਼ਕਤੀ ਹੈ ਨੀ ਗੀ,
1: ਪਰ
0: ਉਹ ਮਤਲਬ ਟਾਈਮ ਨਾਲ ਉਹ ਚੀਜ਼ ਬਚ ਜਾਂਦੀ ਆ
1: ਤੇ
0: ਆਪਾਂ ਥੋੜਾ ਜਿਹਾ ਐਫਰਟ ਕਰੀਏ ਨਾ, ਬਹੁਤ ਸਾਰਾ ਨੀ ਪਰ ਥੋੜਾ ਜਿਹਾ ਐਫਰਟ ਨਾਲ ਵੀ ਬਹੁਤ
1: ਚੀਜ਼ਾਂ ਦਾ ਫਰਕ ਪੈ ਜਾਂਦਾ। ਰੋਮੀ ਬਾਈ ਜੀ ਨੇ ਹੰਬਰ ਵੈਸਟ ਤੇ ਗੋਰਵੇ ਤੇ ਇਹਨਾਂ ਦਾ ਸਟੋਰ ਹੈ ਬਿਯੋਂਡ ਆਇਓਵੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ, ਆਈ ਡਾਕਟਰ ਇੱਥੇ ਅਵੇਲੇਬਲ ਨੇ, ਪ੍ਰਿਸਕ੍ਰਿਪਸ਼ਨ ਦੀ ਐਨਕਾਂ ਲੈਣੀਆਂ, ਨਿਗਾ ਦੀ ਐਨਕਾਂ ਲੈਣੀਆਂ, ਬਿਯੋਂਡ ਆਇਓਵੇ ਹੰਬਰ ਵੈਸਟ ਐਂਡ ਗੋਰਵੇ 2989। ਹੈਲੋ 2989, ਹੈਲੋ ਜੀ,
2: ਹਾਂਜੀ ਵੀਰੇ ਕੀ ਹਾਲ ਆ?
1: ਵਧੀਆ ਜੀ, ਕਿਵੇਂ ਹੋ?
2: ਠੀਕ ਹੈ ਜੀ, ਠੀਕ ਹੈ। ਗਿਲਾ ਕਰਨਾ ਹੀ ਨੀ ਚਾਹੀਦਾ, ਜੇ ਬੰਦਾ ਕੋਈ ਆ ਗਿਆ ਉੱਥੇ ਤੰਗ ਹੁੰਦਾ ਤੇ ਉਹਨੂੰ ਚੰਗਾ ਨਾ, ਉਹਨੇ ਉੱਥੇ ਪਹਿਲਾਂ ਹੀ ਉਹਨੂੰ ਕਹਿਤਾ ਵੀ ਮੈਂ ਉੱਥੇ ਆ ਨੀ ਸਕਦੀ, ਮੇਰੇ ਤਕਲੀਫ ਹੁੰਦੀ ਆ,
1: ਬਿਲਕੁਲ
2: ਹੋਊਗੀ ਤੇ ਉੱਥੇ ਨਹੀਂ, ਉਹ ਮਤਲਬ ਕਿ ਸਮਝਣਾ ਚਾਹੀਦਾ। ਉਹ ਫਰੈਂਡ ਤੇ ਇਹੋ ਹੀ ਹੁੰਦਾ ਨਾ ਵੀ ਇੱਕ ਦੂਜੇ ਦੀ ਰਗ ਸਮਝਦੇ ਵੀ ਇਹ ਬੰਦਾ ਕਿੱਥੇ ਈਜ਼ੀ ਫੀਲ ਕਰਦਾ, ਕਿੱਥੇ ਗੱਲਾਂ ਕਰਦੀ ਹੋਊਗੀ ਉਹ ਆਪਣੇ ਮਾਂ ਬਾਪ ਦੀਆਂ, ਬ੍ਰਦਰ ਦੀਆਂ, ਉਹਦੇ ਨਾਲ ਉੱਥੇ ਸਮਝ ਜਾਣਾ ਚਾਹੀਦਾ।
1: ਥੈਂਕ ਯੂ, ਬਿਲਕੁਲ ਨਹੀਂ, 100% ਫਰੈਂਡਸ਼ਿਪ ਹੀ ਇਹੀ ਹੈ ਜੇ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਨੂੰ ਸਮਝੀਏ। ਗੱਲ ਇਹ ਵੀ ਤੁਹਾਡੀ ਠੀਕ ਹੈ, ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਨੇ ਘਰਾਂ ਦੀ ਜਿਹੜੀ ਰਿਲੀਜ਼ ਕੀਤੀ ਹੈ ਕਮਾਲ ਹੈ, ਕਿਉਂਕਿ ਹਰ ਇੱਕ ਸ਼ਹਿਰ 'ਚ ਘਰ ਤੁਹਾਨੂੰ ਮਿਲ ਰਹੇ ਆ, 6.5 ਲੱਖ ਤੋਂ ਟਾਊਨ ਹਾਊਸ ਸ਼ੁਰੂ ਨੇ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ, ਐਂਡ ਅੱਖਾਂ ਦੀ ਸਰਜਰੀ ਕਰਾਉਣੀ ਅਸੀਂ ਇੱਕ ਨੰਬਰ ਦਿੰਦੇ ਹੁੰਦੇ ਹਾਂ, No. 1 ਆਈ ਸਰਜਰੀ ਕਲੀਨਿਕ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਆ ਬਾਤ ਹੈ! ਸੋ ਬ੍ਰਾਜ਼ੀਲ ਦੇ ਫੈਨ ਜਿੰਨੇ ਨੇ, ਹੋ ਜਾਓ ਰੈਡੀ, ਅੱਜ ਵੀ ਤੁਹਾਡੀ ਬ੍ਰਾਜ਼ੀਲੀਅਨ ਟੀਮ ਖੇਡ ਰਹੀ ਹੈ 8:30 ਵਜੇ ਬ੍ਰਾਜ਼ੀਲ ਐਂਡ ਹੇਟੀ ਦਾ ਮੈਚ ਹੈ। ਇੱਕ ਤਾਂ ਯਾਰ ਕਿੰਨੀ ਖੁਸ਼ੀ ਮਿਲਦੀ ਹੈ ਦੇਖ ਕੇ ਵੀ ਕਿੱਦਾਂ ਦੀਆਂ ਕੰਟਰੀਜ਼ ਨੂੰ ਹੁਣ ਮੌਕਾ ਮਿਲ ਰਿਹਾ ਵਰਲਡ ਕੱਪ ਦੇ ਵਿੱਚ ਖੇਡਣ ਦਾ, ਕਿਉਂਕਿ ਹੇਟੀ ਆਪਾਂ ਨੂੰ ਪਤਾ ਹੀ ਹੈ ਵੀ ਕਿੱਡੇ ਯੂਨੋ ਮੁਸ਼ਕਲਾਂ 'ਚੋਂ ਇਹ ਕੰਟਰੀਜ਼ ਲੰਘਦੇ ਨੇ। ਸੋ ਕੱਲ੍ਹ ਮੈਂ ਇੱਕ ਵੀਡੀਓ ਪਾਈ ਹੈ ਟਿਕਟੋਕ 'ਤੇ, ਕੇਪ ਵਰਡੇ ਟੀਮ ਹੈ ਅਤੇ ਉਹਨਾਂ ਦੇ ਗੋਲਕੀਪਰ ਵਾਲੇ ਟਿਕਟੋਕ ਪੇਜ ਹੈ ਪੰਜਾਬੀ ਲਹਿਰਾਂ,

0: ਸਾਡੀਆਂ ਵੀਡੀਓਜ਼ ਬਹੁਤ ਵਧੀਆ, ਤੁਸੀਂ ਦੇਖੋ ਅਤੇ ਇੰਜੋਏ ਕਰੋਗੇ. ਸੋ ਯੂ ਐੱਸ ਏ ਅਤੇ ਆਸਟ੍ਰੇਲੀਆ ਵੀ 3 ਵਜੇ ਖੇਡ ਰਿਹਾ. ਸੋ ਅਮੈਰੀਕਾ ਵਾਲਿਓ, ਵੀ ਲਵ ਯੂ, ਬਟ ਜਦੋਂ ਸਾਡੀ ਕੈਨੇਡੀਅਨ ਟੀਮ ਫੱਟੇ ਚੱਕ ਰਹੀ ਹੈ ਫਿਰ ਤਾਂ ਅਸੀਂ ਕੈਨੇਡਾ ਦੀ ਬੱਲੇ ਬੱਲੇ ਕਰਾਂਗੇ. ਸੋ ਲੈਟਸ ਸੀ, ਦੇਖਦੇ ਹਾਂ ਕੀ ਬਣਦਾ. ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਨੂੰ ਕਾਲ ਕਰੋ, ਗੱਡੀ ਲੈਣੀ ਆ. 10 ਸਾਲ ਦੀ ਵਾਰੰਟੀ. 6476782754 ਕੈਲੇਡਨ ਮਿਤਸੂਬਿਸ਼ੀ ਅਤੇ HK ਮੂਵਰਸ, ਨੰਬਰ 1 ਮੂਵਿੰਗ ਕੰਪਨੀ ਆਪਣੀ ਸ਼ਹਿਰ ਦੀ. ਤੁਸੀਂ ਘਰ ਨਵਾਂ ਲੈ ਲਿਆ, ਮੁਬਾਰਕਾਂ, ਹੁਣ ਮੂਵਿੰਗ ਕੰਪਨੀ ਲੱਭ ਰਹੇ ਹੋ ਤਾਂ 416-524-6704. ਸਾਡੇ ਜਿੰਨੇ ਵੀ ਟਰੱਕਾਂ ਵਾਲੇ ਬਾਈ ਨੇ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਬਹੁਤ ਹੀ ਡਿਸਕਾਊਂਟਡ ਰੇਟ 'ਤੇ. ਨਵੀਂ ਲੋਕੇਸ਼ਨ ਸਟੀਲਸ ਐਂਡ ਜੇਮਸ ਨੋ ਪਾਰਕਵੇ, 401 ਤੋਂ ਉੱਤਰਨ ਸਾਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, 10874 ਸਟੀਲਸ ਐਵਨਿਊ ਈਸਟ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਇਜ਼ ਨੰਬਰ 1. ਮੇਰਾ ਨਾਮ ਲੈ ਦਿਓ, ਖਾਸ ਡਿਸਕਾਊਂਟ. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ. ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ.
1: 1 time ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ. ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ. 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ. 2023 ਦੀ ਬਿਲਟ ਹੈ. 3 bedroom 2.5 ਵਾਸ਼ਰੂਮ ਨੇ. ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ. ਪਲੱਸ ਇਹ ਏਅਰਬਿੰਦ ਦੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ. $25 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਦ ਤੋਂ. ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ. ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222. ਜੇ ਗੰਡਮ ਕਾਲ 416-265-2222.
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ.
3: ਅੱਲਾ ਨਾਲੋਂ ਵੀ ਘੱਟ.
2: ਇਹ ਵੇਖੋ, 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99.
3: ਇਹ ਤਾਂ ਹੋਰ ਵੀ ਘੱਟ ਹੈ.
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ.
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ.
4: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ. ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ. ਕੋਈ ਫੀਸ ਨਹੀਂ. ਹੋਰ ਜਾਣਕਾਰੀ ਲਈ wholesaleclub.ca ਵੇਖੋ.
5: Wholesale Club, whole lot of value.
6: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45। ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850। ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them. Their number is 905-452-9955.
2: Hun karde electronic saman di service ho gayi hai bilkul tension free. Appliance to fix hai thoda parose yog service part. फ्रिज, ओवन, चूल्हा, डिशवॉशर, वॉशिंग मशीन, या ड्रायर, सारे इलेक्ट्रॉनिक सामान दी सर्विस एक ही था। तजर्बेकार टेक्नीशियन, सर्विस सिर काम दा वादा। अप्लायंस टू फिक्स हुणी कॉल करो हरविंदर 647-407-1470, 647-407-1470। तुहाडे घर दा इलेक्ट्रॉनिक सामान हुण रहे हमेशा फिट।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਡੀਡਸ ਵੀ ਪਾਓ।
3: ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰਡੇਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000, 905-671-2000।
4: ਫੇਅਰਡੇਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
6: Canada Revenue Agency yani ki CRA bina kisi court judgment to tuhade bank account nu seize ya freeze kar sakte ha, tusi CRA de karze nu legally maaf karwa sakte ho. For more information call DCAF
7: 905-908-2499, 905-908-2499 or visit 411debt.ca. some conditions apply.
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810.
10: ड्राइव कर रहे हो, शो नो एंजॉय कर रहे हो, कुछ बोल रहे हो?
11: ड्राइविंग लाइसेंस?
10: नो।
11: पुलिस ऑफिसर?
10: नो नो।
11: ट्रैफिक लाइट्स?
10: नो।
11: देन
12: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक करने लई। आज ही कॉल करो 30 तो वध कंपनीज दा काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900, 647-325-9100, पवन कौर गिल फ्रॉम डायमंड इंश्योरेंस।
13: जिंदगी एक सफर है सुहाना।
12: की तुसी कहना,
14: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
15: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699। 7901699
16: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਓਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੌਟ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਛ ਆਰਗੇਨਾਈਜ਼ ਸੀ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀਥਿੰਗ ਵਾਸ ਪਰਫੈਕਟ ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
17: पापा पापा सुनते क्यों नहीं चॉकलेट लेनी है
18: अजी सुनते हो कहाँ गुम हो
19: अरे महेश अभी तक ऑफिस नहीं आए पता नहीं मीटिंग थी हेलो हेलो हेलो
20: जब मैं रेडियो आवाज सुनता हूँ तब तो मैं अपने आप की भी नहीं सुनता बम टू बम ट्रैफिक एंड बम टू बम कॉल्स ऐसा ही होता है जब आप सुनते हैं हर सुबह 9 to 10 मंडे टू फ्राइडे एंड सैटरडे 11 to 1 रेडियो आवाज

ਤੁਹਾਡਾ ਕੂੜਾ ਤੇਰੇ ਸਾਹਿਬ ਦੀਆਂ ਬੁਰੀਆਂ ਤਣਕੇ ਜਿੰਨੀ ਕਦਰ ਨੇ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਸੋ ਗਾਜ ਖੂਬਸੂਰਤ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ ਚ ਸੀ ਐਚ ਐਲ ਓ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੀਨੀਆ ਨਿਊਯਾਰਕ ਵਾਸ਼ਿੰਗਟਨ ਨਿਊ ਜਰਸੀ ਦੇ ਏਰੀਆ ਜਿੱਥੇ ਸੁਣ ਰਹੇ ਹੋ ਬਾਰਡਰ ਟੂ ਬਾਰਡਰ ਰੇਂਜ ਸਾਰਨੀਆ ਤੋਂ ਲੈ ਕੇ ਲੰਡਨ ਕਿਚਨ ਵਾਟਰ ਕੈਂਬਰਿਜ ਗੋਲਫ ਤੋਂ ਲੈ ਕੇ ਜੀ ਟੀ ਐਨ ਟਾਇਰ ਔਰ ਨੌਰਥ ਵਿੱਚ ਔਰੰਜਵੈਲ ਤੋਂ ਲੈ ਕੇ ਮਸਕੋਕਾ ਤੱਕ ਓਵਨ ਸਾਊਂਡ ਅਤੇ ਓਰੇਲੀਆ ਵਰਗੇ ਏਰੀਆਜ਼ ਦੇ ਵਿੱਚ ਔਰ ਈਸਟ ਨੌਰਥ ਵਿੱਚ ਸਾਨੂੰ ਤੁਸੀਂ ਜਿੱਥੇ ਸੁਣ ਰਹੇ ਹੈਗੇ ਹੋ ਤੁਸੀਂ ਸਾਨੂੰ ਲੈਂਡ ਜੀ ਪੀਟਰ ਬਰੂ ਹੁੰਦੇ ਓਟਵਾ ਦੇ ਰਸਤੇ ਦੇ ਵਿੱਚ ਔਰ ਈਸਟ ਵਿੱਚ ਸਾਨੂੰ ਤੁਸੀਂ ਬੈਲਵੈਲ ਤੱਕ ਸੁਣ ਰਹੇ ਹੋ ਕੋਬਰਗ ਤੋਂ ਲੈ ਕੇ ਕਰਟਸ ਬੋਮਨਵੈਲ ਹੈਮਟਨ ਓਸ਼ਵਾ ਦੇ ਨਾਲ ਨਾਲ ਏਜੈਕਸ ਪਿਕਰਿੰਗ ਵਿਟ ਵੀ ਹੁੰਦੇ ਹੋਏ ਜੀ ਟੀ ਐਨ ਟਾਰ ਦੇ ਵਿੱਚ ਸਾਨੂੰ ਸੁਣ ਰਿਹਾ ਸਾਊਥ ਵਿੱਚ ਨਾਇਗਰਾ ਫਾਲਸ ਤੱਕ ਹੈਮਿਲਟਨ ਤੱਕ ਬ੍ਰੈਂਟਫੋਰਡ ਤੱਕ ਸਾਨੂੰ ਸੁਣ ਰਹੇ ਹੋ ਤਕਰੀਬਨ 1000 ਕਿਲੋਮੀਟਰ ਦੇ ਰੇਡੀਅਸ ਨੂੰ ਈਸਟ ਵੈਸਟ ਸਾਊਥ ਨਾਰਥ ਦੇ ਵਿੱਚ ਅਸੀਂ ਕਵਰ ਕਰ ਰਹੇ ਹਾਂ ਔਰ ਸਭ ਤੋਂ ਸਟਰੋਂਗੈਸਟ ਡਿਜੀਟਲ ਫ੍ਰੀਕੁਐਂਸੀ ਦੇ ਉੱਤੇ ਇੱਕ ਦਹਾਕੇ ਤੋਂ ਬਾਅਦ ਇਸ ਬ੍ਰੌਡਕਾਸਟਿੰਗ ਸੈਕਟਰ ਦੇ ਵਿੱਚ ਅਮਰਦੀਪ ਸਿੰਘ ਬੈਨੀਪਾਲ ਇੱਕ ਵਾਰ ਫਿਰ ਤੋਂ ਮੁਖਾਤਿਬ ਸਵੇਰ ਦੀ ਸਭਾ ਦੇ ਵਿੱਚ ਔਰ ਪੀਅਰਸਨ ਏਅਰਪੋਰਟ ਦਾ ਟਰੈਕ 6 ਜਿੱਥੇ ਹਵਾ ਨੂੰ ਚੀਰਨ ਦੇ ਲਈ ਅਤੇ ਰਿਸਕ ਲੈ ਕੇ ਰਿਸਕ ਕਿ ਰਿਸਕ ਨਹੀਂ ਲੈਣਾ ਜੀ ਰਿਸਕ ਲੈ ਕੇ ਜਹਾਜ਼ ਉੜ ਚੁੱਕਿਆ ਹੈਗਾ ਅਤੇ ਲੋਕਾਂ ਨੂੰ ਆਪਣੀ ਮੰਜ਼ਿਲ ਵੱਲ ਪਹੁੰਚਾਊਗਾ ਅਗਰ ਇਹ ਹਵਾ ਨਾਲ ਨਾ ਲੜਦਾ ਤਾਂ ਇਹਨੂੰ ਜਹਾਜ਼ ਨਾ ਕਿਹਾ ਜਾਂਦਾ ਅਤੇ ਅਗਰ ਇਹ ਹਵਾ ਨਾਲ ਲੜਦਾ ਤਾਂ ਇਹਨੂੰ ਸਭ ਤੋਂ ਮਹਿੰਗਾ ਸਾਧਨ ਦੁਨੀਆ ਦਾ ਟਰਾਂਸਪੋਰਟੇਸ਼ਨ ਲਈ ਨਾ ਕਿਹਾ ਜਾਂਦਾ ਸੋ ਇਸ ਸਮੇਂ ਤੁਸੀਂ ਇੱਕ ਉਸ ਦੁਨੀਆ ਦੇ ਵਿੱਚ ਹੋ ਜਿੱਥੇ ਬਹੁਤ ਕੁਛ ਦੇਖ ਚੁੱਕੇ ਹੋ ਕਰੋਨਾ ਵਾਇਰਸ ਤੋਂ ਲੈ ਕੇ ਜੋ ਤੁਸੀਂ ਰਿਸੈਸ਼ਨਸ ਤੋਂ ਲੈ ਕੇ ਹਰ ਚੀਜ਼ ਦੇਖ ਚੁੱਕੇ ਹੋ ਇਹ ਵਕਤ ਵੀ ਗੁਜ਼ਰ ਜਾਏਗਾ ਯਾਨੀ ਕਿ ਇਹ ਸਮਾਂ ਵੀ ਰਹਿਣਾ ਨਹੀਂ ਇਹ ਵੀ ਲੰਘ ਜਾਣਾ ਅਤੇ ਜਿਹੜਾ ਪਹਿਲਾਂ ਹਾਸੇ ਠੇਠੇ ਆਉਣਾ ਸੀ ਉਹ ਵੀ ਨਹੀਂ ਰਿਹਾ ਉਹ ਵੀ ਲੰਘ ਜਾਣਾ ਜ਼ਿੰਦਗੀ ਕਿ ਰੇਲ ਮੇਂ ਹਰ ਕੋਈ ਸਵਾਰ ਹੈ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ ਭੁੱਖੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ ਇੰਤਜ਼ਾਰ ਦੀ ਘੜੀ ਦੇ ਵਿੱਚ ਸਾਨੂੰ ਸ਼ਾਮਿਲ ਕਰਦੇ ਹੋ ਆਪਣਾ ਕੀਮਤੀ ਸਮਾਂ ਸਾਡੇ ਨਾਲ ਸ਼ੇਅਰ ਕਰਦੇ ਇੱਕ ਵਾਰ ਫਿਰ ਤੋਂ ਮੈਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਏਅਰ ਕੈਨੇਡਾ ਆਪਣੀ ਉਡਾਨ ਭਰ ਚੁੱਕੀ ਹੈ ਅਤੇ ਰੇਡੀਓ ਵਾਸ ਜ਼ਰੂਰ ਆਪਣੀ ਉਡਾਨ ਭਰ ਚੁੱਕਿਆ ਹੈਗਾ ਅਤੇ ਤੁਸੀਂ ਲਾਈਨ ਸਟੂਡੀਓ 'ਤੇ ਬਿਜ਼ੀ ਮਿਲਣਗੇ 905-673-3337 ਗੱਲਬਾਤ ਕਰ ਸਕਦੇ ਹੋ ਕਿਉਂਕਿ ਅਤੇ ਸ਼ਾਰਟ ਨੋਟ ਦੇ ਉੱਤੇ ਸ਼ੋਅ ਨੂੰ ਚੱਕ ਕੇ ਲੈ ਕੇ ਚੱਲਾਂਗੇ ਜਿੱਥੇ ਤੁਸੀਂ ਇੰਟਰਨੈਟ ਖੋਲ੍ਹਦੇ ਹੋ ਜਿੱਥੇ ਤੁਸੀਂ ਕਿਸੇ ਗਲੀ 'ਚ ਜਾਂਦੇ ਹੋ ਤੁਹਾਨੂੰ ਐਕਟੀਵਿਟੀ ਨਜ਼ਰ ਆ ਰਹੀ ਹੈ ਕਿ ਰੀਅਲ ਸਟੇਟ ਦੇ ਵਿੱਚ ਐਕਟੀਵੇਸ਼ਨਸ ਜਿਹੜੀਆਂ ਸਟਾਰਟ ਹੋ ਚੁੱਕੀਆਂ ਨੇ ਅਤੇ ਕੁਛ ਸਮਾਂ ਇਸ ਤਰ੍ਹਾਂ ਦਾ ਵੀ ਲੱਗਾ ਟਰੰਪ ਬੁੜ ਬੁੜ ਕਰਦਾ ਨਜ਼ਰ ਆਉਂਦਾ ਕੰਨਾਂ 'ਚ ਅਤੇ ਫੈੱਡ ਕਹਿ ਰਿਹਾ ਹੈਗਾ ਅਮਰੀਕਾ ਦਾ ਇੰਟਰਸਟ ਰੇਟ 25 ਸੈਂਟ ਵਧਾਵਾਂਗੇ ਲੋਕ ਸਟਰੋਂਗ ਹੋ ਜਾਣਗੇ ਪਰਵਾਹ ਨਹੀਂ ਵਾਲੀ ਕਰਨਗੇ ਕਿ 2.25 ਕੀ ਹੋਇਆ ਅਤੇ 2.25 ਦੀ ਜਗ੍ਹਾ 2.75 ਕੀ ਹੋਇਆ ਯਾਨੀ ਕਿ ਘਰ ਜੇ 3 ਲੱਖ ਸਸਤਾ ਮਿਲ ਰਿਹਾ ਅਤੇ ਵਿਆਜ ਸਿਰਫ 30 ਰੁਪਈਏ 1 ਲੱਖ ਮਗਰ ਔਖਾ ਮਹਿੰਗਾ ਮਿਲ ਰਿਹਾ ਕੋਈ ਐਡੀ ਵੱਡੀ ਗੱਲ ਨਹੀਂ ਹਾਨੀਕਾਰਕ ਨਹੀਂ ਲਾਭਦਾਇਕ ਹੀ ਆ ਸੋ ਇਸ ਸਮੇਂ ਇੱਕ ਨਵਾਂ ਪ੍ਰੋਜੈਕਟ ਜਿਹੜਾ ਕਿ ਲਾਂਚ ਹੋਇਆ ਓਨੈਸਟੀ ਦੇ ਨਾਲ ਤੇ ਕ੍ਰੈਡੀਬਿਲਟੀ ਦੇ ਨਾਲ ਜਨਕ ਚਾਵੜਾ ਲੈ ਕੇ ਆਉਂਦੇ ਜਨਕ ਜੀ ਤੁਸੀਂ ਆਉਂਦੇ ਪਲੀਜ਼ ਗੋ ਅਹੈਡ
1: ਬਹੁਤ ਮਿਹਰਬਾਨੀ ਅਮਨ ਸਰ ਸਾਰਿਆਂ ਤੋਂ ਪਹਿਲਾਂ ਤੁਹਾਡੇ ਪਿਆਰੇ ਲਿਸਨਰਸ ਨੂੰ ਨਿੱਜੀ ਸਤਿ ਸ੍ਰੀ ਅਕਾਲ ਆਦਾਬ ਗੁੱਡ ਮਾਰਨਿੰਗ ਨਮਸਤੇ ਤੇ ਤੁਹਾਡੀ ਪੂਰੀ ਬ੍ਰਿਲੀਅੰਟ ਟੀਮ ਨੂੰ ਵੀ ਇਹ ਪ੍ਰੋਜੈਕਟ ਬਹੁਤ ਧੂਮ ਮਚਾ ਰਿਹਾ ਬਿਲਕੁਲ ਧੁਰੰਧਰ ਦੀ ਤਰ੍ਹਾਂ ਸੋਲਮਾਰ ਵੱਡੇ ਡਿਵੈਲਪਰ ਨੇ ਪਿਛਲੇ 36 ਸਾਲਾਂ ਤੋਂ ਬਹੁਤ ਸਾਰੇ ਹਜ਼ਾਰੋਂ ਪ੍ਰੋਜੈਕਟ ਡਿਲੀਵਰ ਕਰ ਚੁੱਕੇ ਨੇ ਟੋਪ ਆਫ ਦੀ ਲਾਈਨ ਪ੍ਰੋਜੈਕਟ ਬਣਾਉਂਦੇ ਨੇ ਇਹ ਪ੍ਰੋਜੈਕਟ ਆਇਆ ਮੇਫੀਲਡ ਔਰ ਗੋਰ ਰੋਡ ਤੇ 413 ਹਾਈਵੇ ਬਿਲਕੁਲ ਨਾਲ ਗੋ ਸਟੇਸ਼ਨ ਕੈਲੀਡਨ ਬਿਲਕੁਲ ਨਾਲ ਸਾਰਾ ਟ੍ਰਾਂਜਿਟ ਬਿਲਕੁਲ ਨਾਲ ਔਰ ਦੇਖੋ ਇਤਨਾ ਵਧੀਆ ਉਹਨਾਂ ਨੇ ਮਾਸਟਰ ਪਲਾਨ ਕਮਿਊਨਿਟੀ ਉੱਥੇ ਬਣਾਉਣੀ ਹੈ 2500 ਮਕਾਨਾਂ ਦੀ ਜਿਹਦੇ ਵਿੱਚ ਕ੍ਰਿਕਟ ਗਰਾਊਂਡ ਵੀ ਹੋਏਗਾ ਜਿਹਦੇ ਚ ਬਾਸਕਟਬਾਲ ਦਾ ਗਰਾਊਂਡ ਵੀ ਹੋਏਗਾ ਜਿਹਦੇ ਚ ਟੈਨਿਸ ਦਾ ਗਰਾਊਂਡ ਵੀ ਹੋਏਗਾ ਗੋਲਫ ਕੋਰਸ ਤਾਂ ਆਫਕੋਰਸ ਹੋਣਗੇ ਹੀ ਮਤਲਬ ਸਾਰੀ ਸੁਵਿਧਾਵਾਂ ਨੂੰ ਧਿਆਨ ਰੱਖਦੇ ਹੋਏ ਕਮਿਊਨਿਟੀ ਬਣਦੀ ਪਈ ਹੈ ਇਹਦੇ ਟਾਊਨ ਹਾਊਸ ਹੈਗੇ 749 ਤੋਂ ਸੈਮੀ ਹੈਗੇ 849 ਤੋਂ ਤੇ ਡੀਟੈਚ ਹੈਗੇ 949 ਤੋਂ ਔਰ ਜੇਕਰ ਅਸੀਂ ਸਾਊਥ ਇੰਡੀਅਨ ਆਪਣੇ ਪੇਰੈਂਟਸ ਨਾਲ ਹੁੰਦੇ ਨੇ ਜ਼ਿਆਦਾਤਰ ਐਕਸਟੈਂਡਡ ਫੈਮਿਲੀਜ਼ ਹੁੰਦੀਆਂ ਨੇ ਤੇ ਮੇਨ ਯੂਨਿਟ ਤੇ ਮੇਨ ਫਲੋਰ ਤੇ ਇੱਕ ਬੈਡਰੂਮ ਦਾ ਪ੍ਰੋਵੀਜ਼ਨ ਵੀ ਹੈਗਾ ਤਾਂ ਕਿ ਪੇਰੈਂਟਸ ਨੂੰ ਉੱਤੇ ਜ਼ਿਆਦਾ ਨਾ ਚੜ੍ਹਨਾ ਪਵੇ ਪੈਰਾਂ ਦੀ ਕੋਈ ਦਿੱਕਤ ਕਰਾਇਆ ਤੇ ਉਹਨਾਂ ਨੂੰ ਤਕਲੀਫ਼ ਨਾ ਹੋਵੇ ਤੇ ਇੱਕ ਬੈਡਰੂਮ ਦਾ ਮੇਨ ਫਲੋਰ ਤੇ ਵੀ ਵਿਦ ਲਿਵਿੰਗ ਵਾਸ਼ਰੂਮ ਕਿਚਨ ਬਣਾ ਕੇ ਦਿੱਤਾ ਜਾ ਰਿਹਾ ਅਫਕੋਰਸ ਹਰ ਇੱਕ ਚੀਜ਼ ਦਾ ਐਕਸਟਰਾ ਪੈਸਾ ਹੈ 13% ਰਿਬੇਟ ਜਿਹੜੀ ਗੌਰਮੈਂਟ ਨੇ ਅਨਾਊਂਸ ਕੀਤੀ ਹੈ ਉਹਦਾ ਫਾਇਦਾ ਲੋਕਾਂ ਨੂੰ ਚੁੱਕਣਾ ਚਾਹੀਦਾ ਜਿਹੜਾ ਪ੍ਰੋਜੈਕਟ ਜਿਹੜਾ ਯੂਨਿਟ ਡਿਟੈਚ ਵੱਲੋਂ 11-30 ਦਾ ਵਿਕਦਾ ਸੀ ਹੁਣ 1 ਮਿਲੀਅਨ ਦਾ ਦੇ ਰਹੇ ਨੇ ਤੇ 130,000 ਦਾ ਡਿਸਕਾਊਂਟ ਲੋਕਾਂ ਨੂੰ ਮਿਲ ਸਕਦਾ ਇਹਦੇ ਵਿੱਚ ਉਹਦਾ ਫਾਇਦਾ ਜ਼ਰੂਰ ਚੱਕਣਾ ਚਾਹੀਦਾ ਇਹਦਾ ਲਾਂਚ ਹੋਇਆ ਵੀਰ ਜੀ 17 ਤਰੀਕ 2 ਦਿਨ ਪਹਿਲਾਂ ਉੱਥੇ 500 ਤੋਂ ਜ਼ਿਆਦਾ ਏਜੰਟ ਹੈਗੇ ਸੀ ਬਲਕਿ ਵੈਬਸਾਈਟਾਂ ਕਹਿ ਰਹੀਆਂ ਨੇ 1000 ਤੋਂ ਜ਼ਿਆਦਾ ਸੀ, ਡਿਫਰੈਂਟ ਡਿਫਰੈਂਟ ਟਾਈਮਿੰਗ ਸੀ। 200 ਲੋਟ ਰਿਲੀਜ਼ ਹੋਏ ਨੇ, 10% ਡਿਪੋਜ਼ਿਟ ਦੇਣਾ ਹੈ, ਉਹ ਵੀ 1 ਸਾਲ 365 ਦਿਨਾਂ ਵਿੱਚ। ਤੇ ਪਹਿਲਾ ਡਿਪੋਜ਼ਿਟ ਟਾਊਨ ਵਾਸਤੇ ਹੈਗਾ 10,000 ਤੇ ਡਿਟੈਚ ਵਾਸਤੇ ਹੈਗਾ 15,000। ਮੇਰੀ ਤਰਫੋਂ ਸ਼ੁਰੂ ਤੋਂ ਹੀ ਵਿਦ ਯੋਰ ਇਨਵੈਸਟਮੈਂਟ 25% ਉਹਦੇ ਚ ਮੈਂ ਸ਼ੇਅਰ ਕਰਾਂਗਾ ਤੁਹਾਡੇ ਨਾਲ, ਜਿੱਥੇ ਤੁਸੀਂ 10,000 ਦੀ ਰਸੀਦ ਤੁਹਾਨੂੰ ਮਿਲਣੀ ਹੈ ਬਿਲਡਰ ਤੋਂ, ਦੇਣੇ ਤੁਸੀਂ 7,500 ਹੀ ਨੇ, ਬਾਕੀ 2,500 ਮੈਂ ਮਿਲਾ ਕੇ ਦੇਣੇ ਨੇ। ਡਿਟੈਚ ਵਿੱਚ ਤੁਸੀਂ 15,000 ਦਾ ਪਹਿਲਾ ਡਿਪੋਜ਼ਿਟ ਦੇਣਾ, ਉਹਦੇ ਚ 3,750 ਮੈਂ ਮਿਲਾ ਕੇ ਦੇਵਾਂਗਾ, ਤੁਸੀਂ 11,250 ਦੇਣੇ ਨੇ, ਬਿਲਡਰ ਤੋਂ ਤੁਹਾਨੂੰ ਰਸੀਦ ਪੂਰੀ 15,000 ਦੀ ਮਿਲੇਗੀ। ਇਹਦੀ ਕਲੋਜਿੰਗ ਹੈਗੀ ਅਗਲੇ ਸਾਲ ਸੈਪਟੈਂਬਰ ਤੋਂ ਅਕਤੂਬਰ ਦੇ ਵਿੱਚ, ਪੂਰਾ ਤੁਹਾਡਾ ਡਿਪੋਜ਼ਿਟ ਗਰੋ ਕਰਨ ਦਾ ਬਹੁਤ ਅੱਛਾ ਚਾਂਸ ਹੈ। ਇਹ ਪ੍ਰਾਈਸ ਰੋਜ਼ ਰੋਜ਼ ਨਹੀਂ ਆਉਂਦੀਆਂ, ਕਈ ਸਾਲਾਂ ਦੇ ਬਾਅਦ ਤੁਹਾਨੂੰ ਇਹ ਪ੍ਰਾਈਸ ਸੁਣਨ ਨੂੰ ਮਿਲ ਰਹੀ ਹੈ। ਉਹ ਗੌਰਮੈਂਟ ਨੇ ਇੱਕ ਵਿੰਡੋ ਦਿੱਤੀ ਹੈ ਕਿ ਇਸ ਦਰਮਿਆਨ ਜੋ ਜਿਹੜਾ ਬੰਦਾ ਐਗਰੀਮੈਂਟ ਕਰਾਏਗਾ ਉਹਨੂੰ ਇਹ ਬੈਨੀਫਿਟ ਮਿਲਣਾ ਹੈ। ਮੈਨੂੰ ਕਾਲ ਕਰੋ 6479990935, 6479990935
0: ਜਦੋਂ ਤੁਸੀਂ ਕਾਲ ਕਰਨੀ ਆ, ਤੇ ਇਹ ਪ੍ਰੋਜੈਕਟ ਨੇ ਜਿਹੜੇ ਇਹਨਾਂ ਦੀ ਜਾਣਕਾਰੀ ਹਾਸਲ ਕਰੋ। ਜੇ ਤੁਸੀਂ ਤਸਵੀਰ ਜਾਂ ਤੁਸੀਂ ਇੱਕ ਈਮੇਲ ਦੇਖ ਲਓਗੇ ਘਰ ਦੇ ਸਾਈਜ਼ ਦੀ, ਆਟੋਮੈਟਿਕਲੀ ਤੁਹਾਡਾ ਮਨ ਕਹੂਗਾ ਕਿ ਯੈਸ ਸਾਨੂੰ ਇਹਦੇ 'ਚ ਐਂਟਰ ਹੋ ਜਾਣਾ ਚਾਹੀਦਾ। ਕਾਰਨ ਦੱਸ ਦਿੰਦਾ ਕੀ ਆ, ਬਿਲਡਰ ਪ੍ਰੋਫਿਟ ਤੋਂ ਬਿਨਾਂ ਇਹ ਪ੍ਰੋਜੈਕਟ ਤੁਹਾਡੇ ਕੋਲ ਆਏ ਹੋਏ ਨੇ, ਉਹਦਾ ਕਾਰਨ ਹੈ HST ਜਿਹੜੀ ਸਾਈਨ ਹੋਈ ਆ, HST ਰਿਬੇਟ। ਸਾਰੀ ਗੇਮ ਹੀ HST ਦੀ ਰਹਿ ਗਈ ਆ ਕਿ HST ਰਿਬੇਟ ਦੇ ਸਿਰ 'ਤੇ ਬਿਲਡਰਸ ਪ੍ਰੋਫਿਟ 'ਚ ਨੇ, ਅਤੇ ਬਿਲਡਰਸ ਵੇਟ ਕਰ ਰਹੇ ਨੇ ਕਦੋਂ ਡਿਵੈਲਪਮੈਂਟ ਕੋਸਟ ਵੇਵ ਕੀਤੀ ਜਾਊਗੀ, ਕਿਉਂ ਮਲਟੀਪਲ ਮਿਊਨਿਸਪੈਲਿਟੀਜ਼ ਵੀ ਚਾਹੁੰਦੀਆਂ ਨੇ ਕਿ ਵੇਵ ਹੋ ਜਾਣ, ਲੋਕਾਂ ਲਈ ਨਹੀਂ, ਤੁਹਾਡਾ ਨਹੀਂ ਇਹ, ਤੁਹਾਡੇ ਨਹੀਂ ਇਹ ਕੇਅਰ ਕਰਦੇ ਕੋਈ, ਇਹ ਕੇਅਰ ਕਰਦੇ ਨੇ ਜਿਹੜੇ ਪੈਸੇ ਵਾਲੇ ਲੋਕ ਨੇ, ਉਹਨਾਂ ਦੀ ਡਿਵੈਲਪਰਸ ਬੱਚੇ ਰਹਿਣ ਜਿਹੜੇ ਨੌਕਰੀਆਂ ਜਨਰੇਟ ਕਰਦੇ ਪਏ ਨੇ ਅਤੇ ਉਹ ਤੁਹਾਨੂੰ ਨੌਕਰੀ ਦੇ ਰਹੇ ਨੇ। ਅਤੇ ਕੰਸਟਰਕਸ਼ਨ ਸਟਾਰਟ ਹੋਵੇ, ਰਿਸੈਸ਼ਨ ਦਾ ਇੱਕ ਰੂਲ ਹੁੰਦਾ, ਜਦੋਂ ਕੰਸਟਰਕਸ਼ਨ ਸਟਾਰਟ ਹੋ ਗਈ ਰਿਸੈਸ਼ਨ ਖਤਮ ਹੋਣਾ ਸ਼ੁਰੂ ਹੋ ਜਾਂਦਾ ਅਤੇ ਤੁਸੀਂ ਸਰਾਊਂਡਿੰਗ ਦੇਖ ਰਹੇ ਹੋ ਇਸ ਸਮੇਂ। ਸੋ ਤੁਸੀਂ ਕਾਲ ਕਰਦੇ ਹਾਂ ਜਨਕ ਜੀ ਨੂੰ 6479990935 ਦੇ ਉੱਤੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਕਿ ਇਹ ਪ੍ਰੋਜੈਕਟ 'ਚ ਮੈਂ ਡਬਲ ਕਾਰ ਗਰਾਜ, ਈਵਨ ਮੈਂ ਹੋਸਟ ਹਾਂ, ਮੈਂ ਖੁਦ ਦੇਖਿਆ ਇੱਕ ਵੀਡੀਓ ਦੇ ਵਿੱਚ, ਮੈਂ ਹੈਰਾਨ ਸੀ ਕਿ 960-65 ਦਾ ਉਹ ਘਰ ਸੀਗਾ ਜਿਹੜਾ ਕਿ ਆਮ ਤੌਰ 'ਤੇ ਤੁਸੀਂ ਮੇਫੀਲਡ ਐਂਡ ਬ੍ਰਹਮਲੀ ਦੇ ਕੋਰਨਰ 'ਤੇ ਬਿਲਡਰ ਨੇ ਬਣਾਏ ਸੀ, ਉਹਦੇ ਨਾਲ ਦੇ ਤੁਸੀਂ 17 ਲੱਖ ਦੇ ਬੁੱਕ ਕਰਾਏ ਸੀ, 17 ਲੱਖ, 6 ਲੱਖ ਹਵਾ 'ਚ ਸੀ, ਲੁੱਟ ਗਏ ਨਸੀਬਾਂ ਵਾਲੇ, ਫਸ ਗਏ ਲਾਲਚੀ ਲੋਕ, ਨਸੀਬਾਂ ਵਾਲੇ ਲੁੱਟ ਕੇ ਲੈ ਕੇ ਗਏ ਬਿਲਡਰਸ, ਲਾਲਚੀ ਲੋਕ ਫਸ ਗਏ ਕਿ ਖਨੀ ਇਹ 17 ਦਾ ਹੁਣ 25 ਦਾ ਹੋ ਜੂਗਾ। ਜਨਕ ਜੀ ਨੰਬਰ ਨੋਟ ਕਰਾਓ ਆਪਣਾ, 6479990935 'ਤੇ ਕਾਲ ਕਰਦੇ ਹਾਂ। ਬਹੁਤ ਸ਼ੁਕਰੀਆ ਸਰ,
1: ਬਹੁਤ ਮਿਹਰਬਾਨੀ ਸਰ,
0: ਕੱਲ੍ਹ ਦੇ ਸ਼ੋਅ 'ਚ ਮਿਲਦੇ ਜੀ ਆਪਾਂ ਲਾਈਵ, 6479990935 'ਤੇ ਜਨਕ ਚਾਵੜਾ ਜੀ ਨੂੰ ਕਾਲ ਕਰਨਾ। ਮਨਜੀਤ ਸਿੰਘ ਤੁਸੀਂ ਆਉਂਦੇ ਹੋ ਜੀ, ਮਕਾਨ ਲੈ ਲਿਆ, ਅਪਲਾਇੰਸਿਸ ਕਿੱਥੋਂ ਲੈ ਕੇ ਆਵਾਂਗੇ, ਅਪਲਾਇੰਸ ਜੰਕਸ਼ਨ ਜੀ ਜਨਾਬ।
2: ਥੈਂਕ ਯੂ ਸੋ ਮਚ ਭਾਜੀ, ਇਹ ਪ੍ਰੋਗਰਾਮ ਸੁਣਦੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਤੇ ਕਲਾਇੰਟ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਨਵੀਂ ਬਣਾ ਰਹੇ ਨੇ, ਬੇਸਮੈਂਟ ਲਈ ਸਟੇਨਲੈਸ ਸਟੀਲ ਦਾ ਫਰਿੱਜ ਤੇ ਸਟੋਵ ਦਾ ਕੋਂਬੋ ਹੈ, ਜਿਹਦੇ ਵਿੱਚ 18 ਕਿਊਬਿਕ ਫੀਟ ਦਾ ਟੋਪ ਮਾਊਂਟ ਸਟੇਨਲੈਸ ਸਟੀਲ ਕਲਰ ਦਾ ਫਰਿੱਜ ਤੇ ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਕੋਈ ਨਵੀਂ ਪ੍ਰੋਪਰਟੀ ਕਲੋਜ਼ ਕਰ ਰਹੇ ਨੇ ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲਈ ਕਰ ਲਿਆ, ਤੇ ਉਹਦੇ ਵਿੱਚ 5 ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਤੁਸੀਂ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $6999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ $3,000 ਦੀ ਪ੍ਰਾਈਸ ਤੋਂ ਘਟਾ ਕੇ $1,899 $1,899 ਚ ਐਕਸਕਲੂਸਿਵ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਅਸੀਂ ਲੈ ਕੇ ਦੇ ਰਹੇ ਹਾਂ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054
0: ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਭਾਜੀ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। AM 5 ਰੇਡੀਓ ਸੁਣ ਰਹੇ ਹੋ ਤੇ 905-600-7333 ਸੈਂਟੀ ਸਟੂਡੀਓ ਦੇ ਨੰਬਰ ਨੇ, ਲਾਈਨ ਬਿਜ਼ੀ ਮਿਲੇਗੀ।

ਸੋ ਸਟੂਡੀਓਜ਼ ਦੇ ਵਿੱਚ ਸਾਨੂੰ ਫਰਕ ਪੈਂਦਾ ਤੁਸੀਂ ਕਿੱਥੇ ਹੋ ਅਤੇ ਬਹੁਤ ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ ਅਤੇ ਕੁਛ ਖਬਰਾਂ ਜਿਨ੍ਹਾਂ ਦੇ ਵਿੱਚੋਂ ਡੱਗ ਫੋਰਡ ਅਗਰ ਅੱਜ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਪੋਲੀਟੀਸ਼ੀਅਨ ਚਲਾਕੀ ਖੇਡਦੇ ਨੇ ਅਤੇ ਠੱਗੀ ਮਾਰਦੇ ਨੇ ਇਲੈਕਸ਼ਨ ਓਨਟੈਰੀਓ ਦੇ ਅਕਤੂਬਰ ਦੇ ਵਿੱਚ ਸੀ ਡੱਗ ਫੋਰਡ ਨੇ ਦੇਖਿਆ ਕਿ ਯਾਰ ਇਹ ਤਾਂ ਕੰਮ ਖਰਾਬ ਆ ਮੇਰਾ ਕਿਉਂਕਿ ਜਿਹੜੇ ਸਰਵੇ ਵਾਲੇ ਨੇ ਨਾ ਇੰਸਟਾਗ੍ਰਾਮ ਅਤੇ ਜਿਹੜੇ ਫੇਸਬੁੱਕ ਨੇ ਇਹ ਡਾਟਾ ਸੈੱਲ ਕਰਦੇ ਨੇ ਮੈਂ ਇੱਕ ਬੰਦੇ ਨੂੰ ਲੈਜੈਂਡ ਮੰਨਦਾ ਜਦੋਂ ਗਾਇਬ ਹੋਜੂਗਾ ਨਾ ਤਾਂ ਦੁਨੀਆ 'ਚੋਂ ਬਹੁਤ ਸਾਰਾ ਸੱਚ ਗਾਇਬ ਹੋਜੂਗਾ ਵੈਸਟਰਨ ਕਲਚਰ ਦੇ ਵਿੱਚ ਬਰਨੀ ਸੈਂਡਰਸ ਜਿਹੜਾ ਹੈਗਾ ਜਿਹੜਾ ਕਿ ਲਾਅ ਮੇਕਰ ਆ ਯੂ ਐਸ ਦੇ ਵਿੱਚ ਉਹ ਸ਼ਰੇਆਮ ਕਹਿ ਰਿਹਾ ਕਿ ਮਸਕ ਮੈਟਾ ਇਹ ਸਾਰੇ ਲੋਕਾਂ ਨੂੰ ਤਬਾਹ ਕਰਨ 'ਚ ਲੱਗੇ ਹੋਏ ਨੇ ਮਸਕ ਦੇ ਉੱਪਰ ਉਹ ਬੋਲ ਰਿਹਾ ਕਿ ਕਿੱਥੇ ਆ ਤੇਰੀ ਯੂਨੀਵਰਸਲ ਇਨਕਮ ਤੂੰ ਆਪਣੇ ਪ੍ਰੋਫਿਟ ਟ੍ਰਿਲੀਅਨ ਦੇ ਵਿੱਚ ਲੈ ਗਿਆ ਪਿਛਲੇ ਡੇਢ ਦੋ ਸਾਲ ਤੋਂ ਤੂੰ ਡੋਨਲਡ ਟਰੰਪ ਦੇ ਨਾਲ ਲੱਗਿਆ ਤੂੰ ਟ੍ਰਿਲੀਅਨ 'ਚ ਪਹੁੰਚ ਗਿਆ ਡੋਨਲਡ ਟਰੰਪ ਬਿਲੀਅਨ 'ਚ ਪਹੁੰਚ ਗਿਆ ਲੋਕ ਗਰੀਬੀ ਦੀ ਰੇਖਾ 'ਚ ਅਮੈਰੀਕਾ 'ਚੋਂ ਥੱਲੇ ਜਾ ਚੁੱਕੇ ਨੇ ਅਤੇ ਉੱਧਰ ਦੂਸਰੇ ਪਾਸੇ ਉਹ ਕਹਿ ਰਿਹਾ ਸੀ ਕਿ ਮੈਟਾ ਫੇਸਬੁੱਕ ਔਰ ਇੰਸਟਾਗ੍ਰਾਮ ਲੋਕਾਂ ਦੀਆਂ ਚੀਜ਼ਾਂ ਨੂੰ ਸੁਣ ਰਹੇ ਨੇ ਆਈਫੋਨਸ ਦੇ ਰਾਹੀਂ ਸੁਣਦੇ ਨੇ ਅਤੇ ਸੁਣਨ ਤੋਂ ਬਾਅਦ ਇਹ ਉਹਨਾਂ ਦੀ ਸਾਰੀ ਪ੍ਰਾਈਵੇਸੀ ਸੱਕ ਕਰ ਲੈਂਦੇ ਨੇ ਕਿੱਥੇ ਕਿਹੜਾ ਬੰਦਾ ਕਿਹੜੀ ਪਰਸਨਲ ਗੱਲ ਵੀ ਕੋਈ ਕਰ ਰਿਹਾ ਪ੍ਰਾਈਵੇਟ ਗੱਲ ਵੀ ਤਾਂ ਉਹ ਜਾਂਦੀ ਆ ਤੁਹਾਨੂੰ ਪਤਾ ਜਿਹਨੇ ਆਈ ਟੀ ਸੈਕਟਰ ਦੇ ਵਿੱਚ ਅਮੈਰੀਕਾ ਦੇ ਵਿੱਚ ਆਈ ਟੀ ਹੱਬਸ 'ਚ ਜਿਹੜੇ ਵੱਡੇ ਲੋਕ ਨੇ ਕੰਮ ਕਰਦੇ ਨੇ ਉਹ ਆਪਣਾ ਸੈੱਲਫੋਨ ਬੈੱਡਰੂਮ 'ਚ ਨਹੀਂ ਰੱਖਦੇ ਹੈਗੇ ਆਪਣੇ 'ਚ ਤੁਸੀਂ ਸਿਰਹਾਣੇ ਦੇ ਥੱਲੇ ਲਵਾ ਕੇ ਰੱਖ ਦਿੰਦੇ ਹੋ ਤਾਂ ਜੋ ਤੁਹਾਡੀ ਕੋਈ ਵੀ ਗੱਲਬਾਤ ਕਿਸੇ ਨੂੰ ਵੀ ਕਿਸੇ ਵੀ ਟਾਈਮ 'ਤੇ ਨੋਟ ਕਰਨੀ ਹੋਵੇ ਕਰ ਸਕਦੇ ਹੋ ਸੋ ਡੱਗ ਫੋਨ ਉਹਨਾਂ ਦੇ ਕੋਲ ਇਨਫੋਰਮੇਸ਼ਨਸ ਹੁੰਦੀਆਂ ਹੀ ਨੇ ਕਿ ਅਸੀਂ ਇਲੈਕਸ਼ਨ ਹਾਰ ਜਾਣਾ ਯਕੀਨ ਮੰਨੋਗੇ ਇਸ ਵੇਲੇ ਓਨਟੈਰੀਓ ਦੇ ਵਿੱਚ ਲਿਬਰਲ ਪਾਰਟੀ ਦਾ ਨੌ ਨਿਸ਼ਾਨ ਨਹੀਂ ਹੈਗਾ ਲੀਡਰ ਵੀ ਹੈ ਨਹੀਂ ਕੋਈ ਇਸ ਵੇਲੇ ਪਤਾ ਹੀ ਨਹੀਂ ਗਾ ਕੌਣ ਲੀਡਰ ਆ ਇਸ ਵੇਲੇ ਡੱਗ ਫੋਰਡ 6 ਪੁਆਇੰਟ ਨੀਚੇ ਚੱਲ ਰਿਹਾ ਜੇ ਮੈਂ ਕੱਲ੍ਹ ਨੂੰ ਪ੍ਰੀਮੀਅਰ ਦੀ ਰੇਸ 'ਚ ਖੜਾ ਹੋ ਗਿਆ ਡੱਗ ਫੋਰਡ ਮੇਰੇ ਤੋਂ ਹਾਰ ਜਾਣਾ ਅੱਜ ਦੇ ਦਿਨ 'ਚ ਡੱਗ ਫੋਰਡ ਇੰਨਾ ਸਟਰੋਂਗ ਇਸ ਵੇਲੇ ਕਿ ਮੇਰੇ ਤੋਂ ਹਾਰ ਜੂਗਾ ਮੇਰੇ ਤੋਂ

0: ਉਹੀ ਨਾ ਕਹਿੰਦੇ ਡੱਕ ਫੂਡ ਮੇਰੇ ਮਗਰ ਪੈ ਜੂਗਾ, ਮੈਂ ਨਹੀਂ ਖੜਨਾ ਇਲੈਕਸ਼ਨ 'ਚ। ਸੋ ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰਜਣਾ, ਭੱਜੇ ਫਿਰਨਾ ਮੁਰਦਿਆਂ ਵਾਂਗੂ ਭੱਜੇ ਫਿਰਨਾ, ਸਭ ਕੁਛ ਸਹਿਣ ਕਰ ਜਾਣਾ, ਕੁਛ ਨਾ ਕਹਿ ਪੈਣਾ। ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ, ਯਾਨੀ ਕਿ ਤੁਹਾਡੀ ਡੈਥ ਹੋ ਚੁੱਕੀ, ਬੋਡੀ ਚੱਲਦੀ ਹੈ, ਸਰੀਰ 'ਚ ਜਾਨ ਹੈ, ਪਰ ਸੁਪਨੇ ਮਰ ਗਏ, ਤੁਸੀਂ ਮਰ ਗਏ। ਸਭ ਤੋਂ ਖਤਰਨਾਕ ਹੁੰਦਾ ਸਭ ਕੁਛ ਸਹਿਣ ਕਰ ਜਾਣਾ, ਕੁਛ ਨਾ ਕਹਿ ਪਾਉਣਾ। ਪਾਸ਼ ਕਹਿੰਦਾ ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਸੋ ਸੁਪਨੇ ਮਰੇ ਹੋਏ ਨੇ ਕਿਉਂਕਿ ਅੰਦਰਲੀ ਚੇਤਨਾ ਮਰ ਗਈ ਹੈਗੀ ਹੈ, ਬੰਨ ਲਿਆ ਇੱਕ ਬੋਕਸ ਦੇ ਵਿੱਚ, ਬਣਾ ਲਿਆ ਆਪਣੇ ਆਪ ਨੂੰ ਇੱਕ ਬਕਸਾ ਬਣਾ ਕੇ ਕਿ ਮੈਂ ਇੱਦਾਂ, ਮੈਂ ਐ ਕਰੂੰ ਐ ਨਹੀਂ। ਆਪਣੇ ਮਾਲਕ ਤੁਸੀਂ ਖੁਦ ਆਪ ਹੈਗੇ ਹੋ, ਪਰ ਜਦੋਂ ਤੁਹਾਨੂੰ ਕੋਈ ਕੁਛ ਕਹਿ ਕੇ ਲੰਘ ਜਾਂਦਾ, ਕੁਛ ਬੋਲ ਦਿੰਦਾ, ਤੁਸੀਂ ਜਦੇ ਉਹਦੇ ਗੁਲਾਮ ਬਣ ਜਾਂਦੇ ਹੋ। ਕਿਸੇ ਨੇ ਮਾਂ ਭੈਣ ਦੀ ਗਾਲ ਕੱਢੀ, ਨਾਲੇ ਤੁਸੀਂ ਗਾਲ ਕੱਢਣ ਲੱਗ ਗਏ, ਮਤਲਬ ਉਹਨੇ ਤੁਹਾਨੂੰ ਕੱਢੀ, ਤੁਸੀਂ ਮੰਨ ਲਈ, ਅਤੇ ਹੁਣ ਤੁਸੀਂ ਉਹਦੇ ਗੁਲਾਮ ਹੋ ਗਏ, ਉਹਦੇ ਅਧੀਨ ਹੋ ਗਏ। ਸ਼ੁਡਨਟ ਬੀ ਲਾਈਕ ਦੈਟ। ਅਤੇ ਕੈਨੇਡਾ ਦੀ ਗੱਲ, ਚੰਡੀਗੜ੍ਹ 'ਤੇ 6 ਗੋਲ ਦੇ ਨਾਲ ਰੈਕਡ ਬਣਾਤਾ। ਮੈਂ ਉਮੀਦ ਕਰਦਾ ਅਗਲੇ ਕਿਸੇ ਮੈਚ 'ਚ ਸਾਡੇ ਨਾਲ ਇੱਦਾਂ ਨਾ ਹੋ ਜਾਵੇ। ਆਮ ਤੌਰ 'ਤੇ ਕੈਨੇਡਾ ਨੂੰ ਹਾਕੀ ਗਾਇਜ਼ ਕਿਹਾ ਜਾਂਦਾ ਹੈ। ਸੋ ਹਾਕੀ ਗਾਇਜ਼ ਫੁੱਟਬਾਲ ਦੇ ਵਿੱਚ ਛਾਏ ਕੱਲ੍ਹ, ਮੁਬਾਰਕਬਾਦ ਸਾਰਿਆਂ ਨੂੰ ਬਹੁਤ ਬਹੁਤ, ਅਤੇ ਬੜੇ ਖੁਸ਼ ਖੂਬਸੂਰਤ ਮੈਚ ਹੋਣ ਜਾ ਰਹੇ ਹਨ। ਪਰ ਉਸ ਤੋਂ ਪਹਿਲਾਂ ਮਹਿੰਗਾਈ ਨਾਲ ਦੁਸ਼ਮਣੀ ਕਰ ਲਈਏ, ਚਲੋ ਆ ਜਾਓ ਕੁਇਕਲੀ 40 ਤੋਂ 50 ਸੈਕਿੰਡ 'ਚ ਮਹਿੰਗਾਈ ਨਾਲ ਦੁਸ਼ਮਣੀ ਕਰਨ ਲੱਗਿਆ। ਜੀ ਜਨਾਬ, ਤੁਸੀਂ ਆਉਂਦੇ?
1: ਹਾਂਜੀ ਅਮਨ ਭਾਜੀ, ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਫਰਾਈਡੇ ਆ ਗਿਆ ਜੀ, ਡੀਲਸ ਹਮੇਸ਼ਾ ਹੀ ਲੈ ਕੇ ਆਉਂਦੇ ਆ ਜੀ ਫਰੈਸ਼ ਗਰੋਸਰੀ ਡਿਪੋ ਦੇ ਉੱਤੇ, ਤੇ ਸੇਵਿੰਗ ਹਮੇਸ਼ਾ 100% ਤੁਹਾਡੀ ਹੁੰਦੀ ਆ। ਗ੍ਰੀਨ ਇਲਾਇਚੀਆਂ ਜੇ ਤੁਸੀਂ ਖਾਣ ਦੇ ਸ਼ੌਕੀਨ ਹੋ ਤਾਂ ਗ੍ਰੀਨ ਇਲਾਇਚੀ ਲਕਸ਼ਮੀ 200 ਗ੍ਰਾਮ ਸਿਰਫ $15 ਦਾ ਪੈਕ ਮਿਲਣਾ ਜੀ, ਜਿਹੜਾ ਕਿ $20 ਤੋਂ $22 ਦਾ ਬਾਹਰ ਤੁਹਾਨੂੰ ਮਿਲਦਾ ਸਿਰਫ $15 ਦੇ ਵਿੱਚ। ਮਸਟਰਡ ਆਇਲ ਦੇ ਵਿੱਚ ਡੀਲ ਹੈਗੀ ਹੈ ਜੀ ਡਾਬਰ ਦੀ ਇਸ ਮੰਥ ਐਂਡ ਦੇ ਉੱਤੇ। ਸੋ 24.99 ਚ 5 ਲੀਟਰ ਦਾ ਡਾਬਰ ਦਾ ਮਸਟਰਡ ਆਇਲ ਜਿਹੜਾ ਜੀ ਤੁਹਾਨੂੰ ਮਿਲਣਾ ਹੈ, ਜਿਹੜਾ ਕਿ ਘੱਟੋ ਘੱਟ $32 ਤੋਂ $34 ਦਾ ਜਿਹੜਾ ਬਾਹਰ ਪ੍ਰਾਈਸ ਦੇ ਵਿੱਚ ਲੱਗਿਆ ਹੋਇਆ। ਇਹਦੋਂ ਇਲਾਵਾ ਜੇ ਤੁਸੀਂ ਡੀਓਸ ਲੈਣੇ ਆ, ਫੋਗ ਦੇ ਡੀਓ ਸਿਰਫ $4 ਦੇ ਫੋਗ ਦੇ ਡੀਓਸ ਮਿਲਣੇ ਜੀ ਤੁਹਾਨੂੰ, ਜਿਹੜੇ ਕਿ ਮਿਨੀਮਮ $7 ਤੋਂ $8 ਦੇ ਤੁਹਾਨੂੰ ਬਾਹਰ ਮਿਲ ਰਹੇ ਜੀ। ਔਰ ਡੋਸਾ ਬੈਟਰ ਖਾਣ ਦੇ ਸ਼ੌਕੀਨ ਹੋ ਤਾਂ 1.8 ਲੀਟਰ ਵਾਲਾ ਡੋਸਾ ਬੈਟਰ ਜਿਹੜਾ ਕਿ $12 ਦੇ ਮਾਰਕੀਟ ਪ੍ਰਾਈਸ ਦੇ ਨਾਲ ਸਿਰਫ ਤੁਹਾਨੂੰ $7.99 ਮਤਲਬ $8, ਸੋ $4 ਪਰ ਜਾਰ ਜਿਹੜਾ 1.8 ਲੀਟਰ ਵਾਲਾ ਉਹਦੇ ਮਗਰ ਤੁਹਾਨੂੰ ਮਿਲਣਗੇ ਜੀ ਆਫ। ਔਰ ਇਹਦੋਂ ਇਲਾਵਾ ਤੁਸੀਂ ਜੇ ਬੇਸਣ ਲੈ ਕੇ ਜਾਣਾ ਤਾਂ ਸ਼ੇਰ ਦਾ ਬੇਸਣ $6.99 ਮਿਨੀਮਮ ਆ, ਤੁਸੀਂ ਭਾਵੇਂ ਵੈਬਸਾਈਟ ਤੇ ਜਾ ਕੇ ਵੀ ਦੇਖ ਲਓ, ਵੱਡੇ ਸਟੋਰਾਂ ਦੇ ਉੱਤੇ $6.99 $6.49 ਮਿਨੀਮਮ ਪ੍ਰਾਈਸ ਆ, ਜਿਹੜਾ ਕਿ ਤੁਹਾਨੂੰ ਸਿਰਫ $4.99 ਮਤਲਬ $5.5 ਪਰ ਬੈਗ ਮਗਰ ਤੁਹਾਡੇ ਆਫ ਨੇ ਜੀ ਫਰੈਸ਼ ਗਰੋਸਰੀ ਡਿਪੋ ਦੇ ਉੱਤੇ। ਇਹਦੋਂ ਇਲਾਵਾ ਸੂਜੀ, ਆਟੇ, ਦਾਲ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਸੇਲ ਦੇ ਉੱਤੇ ਲੱਗੀਆਂ ਹੋਈਆਂ, ਜਿਹਨਾਂ 'ਚ ਕੁੱਕੀਜ਼ ਹੋ ਗਏ, 1-1 ਕਿਲੋ ਵਾਲੇ ਹਲਦੀਰਾਮ ਦੇ ਸਨੈਕ ਸਿਰਫ $4.99 ਦੇ ਵਿੱਚ ਲੱਗੇ ਹੋਏ ਨੇ ਜੀ। ਸੋ ਪਹੁੰਚਣਾ ਕਿੱਥੇ ਆ ਜੀ? 2 ਲੋਕੇਸ਼ਨ ਨੇ, ਬਰੈਂਪਟਨ ਦੇ ਵਿੱਚ 31 ਸਟੀਪਲ ਬੁਸ਼ ਐਵਨਿਊ ਬਰੈਂਪਟਨ ਜਿਹੜਾ ਹੈਗਾ ਜੀ, ਉਹਦਾ ਫੋਨ ਨੰਬਰ 905-458-1300 905-458-1300। ਸੈਕਿੰਡ ਲੋਕੇਸ਼ਨ ਡਰਹਮ ਰੀਜਨ ਦੇ ਵਿੱਚ ਵਿਟਵੀ ਦੇ ਵਿੱਚ 1618 ਡੰਡਾਸ ਸਟਰੀਟ ਈਸਟ ਵਿਟਵੀ, ਫੋਨ ਨੰਬਰ 905-556-1651 905-556-1651। ਔਰ ਸਪੈਸ਼ਲ ਜਿਹੜੀ ਅਨਾਊਂਸਮੈਂਟ ਆ ਵਿਟਵੀ ਵਾਸਤੇ ਉਹ ਇਹ ਹੈ ਜੀ ਕਿ ਫਾਦਰਸ ਡੇ ਦੇ ਉੱਤੇ ਸਪੈਸ਼ਲ ਲੱਗੇ ਹੋਏ ਨੇ ਜੀ ਗੋਲ ਗੱਪੇ ਸਿਰਫ $3.99 ਨੂੰ ਅਨਲਿਮਿਟਡ ਗੋਲ ਗੱਪੇ ਨੇ ਜੀ ਡਰਹਮ ਦੇ ਵਿੱਚ। ਜੇ ਤੁਸੀਂ ਖਾ ਕੇ ਜਾਣੇ ਆ ਤਾਂ $3.99 ਨੂੰ 12 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਫਾਦਰਸ ਡੇ ਸਪੈਸ਼ਲ ਲੱਗੇ ਹੋਏ ਜੀ ਅਨਲਿਮਿਟਡ ਗੋਲ ਗੱਪੇ। ਪਹੁੰਚਣਾ ਕਿੱਥੇ? ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ।
0: ਸੋ ਵਿਟਬੀ ਦੀ ਲੋਕੇਸ਼ਨ ਕੱਲੀ ਤੇ ਪਹੁੰਚਣਾ, ਇਹ ਵਿਟਬੀ ਤੇ ਲੱਗੇ ਨੇ ਤੇ ਵਿਟਬੀ ਵਾਲੀ ਲੋਕੇਸ਼ਨ ਤੇ ਤੁਸੀਂ ਪਹੁੰਚ ਸਕਦੇ ਹੋ। ਤੇ ਸਟੂਡੀਓ ਨੰਬਰ 905-600

0: ਦੱਸੋ ਜੀ ਸੱਚਾ ਕਿ ਝੂਠਾ ਵੀ ਹੱਸਦੇ ਹੀ ਰਹਿੰਦੇ ਆਪਾਂ ਸੰਤੋਸ਼ ਅੱਗੇ ਫਿਲਮਾਂ ਚ ਇੱਛਾਧਾਰੀ ਨਾਗਿਨ ਹੁੰਦੀਆਂ ਸੀ
1: ਅਮਨ ਜੀ ਦੇਖੋ ਮੈਂ ਇੱਕ ਛੋਟੀ ਜਿਹੀ ਗੱਲ ਦੱਸਦੀ ਆ ਫ੍ਰੈਸ਼ ਗਰੋਸਰੀ ਡਿਪੋ ਹੁਣੇ ਹੋ ਕੇ ਗਏ ਇੱਥੋਂ ਮੈਂ ਉਹਨਾਂ ਦੀ ਕੈਲਕੂਲੇਸ਼ਨ ਤੇ ਕਰਤੀ ਸੀ ਲਾਸਟ ਟਾਈਮ ਗੜਬੜੀ ਤੇ ਉਹਨਾਂ ਨੇ ਮੈਨੂੰ ਜੌਬ ਤੋਂ ਕੱਢ ਦਿੱਤਾ ਹੋਇਆ
0: ਅੱਛਾ ਸੋ ਹੁਣ ਪਿਛਲੀ ਵਾਰ ਟੈਲਰ ਵਾਲਾ ਹਿਸਾਬ ਕਿਤਾਬ ਮੈਚ ਨਹੀਂ ਹੋਇਆ ਜੈਲੀ ਨੋਟ ਵਾਲਾ ਹੁਣ ਸੰਤੋਸ਼ ਕੰਡਕਟਰ ਬਣ ਗਈ ਆ ਪਰ ਬ੍ਰੈਂਪਟਨ ਟ੍ਰਾਂਸਿਟ ਦੀ ਨਹੀਂ ਪੰਜਾਬ ਰੋਡਵੇਜ਼ ਤੇ ਪੈਪਸੂ ਦੇ ਵਿੱਚ ਇਹ ਕੰਡਕਟਰ ਆ ਤੇ ਸੰਤੋਸ਼ ਦਾ ਹਿਸਾਬ ਕਿਤਾਬ ਵੀ ਲੈਂਦੇ ਆ

0: ਬਹੁਤ ਸਾਰੇ ਲੋਕ ਨੇ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਤੁਹਾਡੇ ਵਿੱਚ ਨਹੀਂ ਹੁੰਦੇ, ਤੁਸੀਂ ਕਹਿੰਦੇ ਯਾਰ ਉਹ ਤਾਂ ਹੱਸਦਾ ਹੀ ਰਹਿੰਦਾ ਸੀ, ਮੁਸਕਰਾਉਂਦਾ ਹੀ ਰਹਿੰਦਾ ਸੀ, ਕਿ ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ, ਹਾਸੇ ਨਾਲ ਕਾਇਮ ਹੈ ਜਵਾਨੀ ਦੋਸਤੋ, ਘਰ ਵਿੱਚ ਹੱਸੇ ਜੇ ਜਨਾਨੀ ਦੋਸਤੋ। ਸੰਤੋਸ਼ ਜੀ ਸੋਨੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ, ਠੀਕ ਹੈ। ਸੋ ਅੱਜ ਦੇ ਸਵਾਲ ਵੱਲ ਜਾਣ ਤੋਂ ਪਹਿਲਾਂ ਮੇਰੇ ਨਾਲ ਬਿਗ ਇੰਸ਼ੋਰੈਂਸ ਤੋਂ ਜੀ ਜਨਾਬ ਭਾਈ ਸਾਹਿਬ ਮਨਮੋਹਨ ਸਿੰਘ ਸਾਡੇ ਨਾਲ ਨੇ, ਦੋ ਮਨਮੋਹਨ ਸਿੰਘ ਹੋਏ, ਇੱਕ ਇੰਡੀਆ ਕੋਲ ਇੱਕ ਕੈਨੇਡਾ ਕੋਲ, ਇੰਡੀਆ ਵਾਲਾ ਵੀ ਪੂਰਾ ਇਮਾਨਦਾਰ ਤੇ ਕੈਨੇਡਾ ਵਾਲਾ ਵੀ ਪੂਰਾ ਇਮਾਨਦਾਰ। ਮਨਮੋਹਨ ਕਹਿੰਦੇ ਆ ਕਿ ਮੈਂ ਪੂਰਾ ਇਮਾਨਦਾਰ ਹੋ ਕੇ ਦੱਸਦਾ, ਡੱਗ ਫੋਰਡ ਹੋਣਾ ਦੇ ਬਾਰੇ ਮੈਂ ਨਹੀਂ ਬੋਲ ਸਕਦਾ, ਅਮਨ ਭਾਅ ਜੀ ਬੋਲਣਗੇ। ਡੱਗ ਫੋਰਡ ਫੇਲ ਕਿੱਥੇ ਹੋਇਆ? ਇੰਸ਼ੋਰੈਂਸ ਕੰਪਨੀਆਂ ਲੁਟਿੰਗ ਲੁਟਿੰਗ ਲੁਟਿੰਗ ਲੁਟਿੰਗ। ਹੋਣਾ ਤਾਂ ਇਹ ਹੁੰਦਾ ਕਿ ਜਿਹੜਾ ਥੋੜ੍ਹਾ ਇੰਪਲੋਈ ਕੰਮ ਕਰਦਾ ਉਹ ਵਧੀਆ ਕੰਮ ਕਰਦਾ, ਤੁਸੀਂ ਉਹਦੀ ਤਨਖਾਹ ਘਟਾਉਂਦੇ ਹੁੰਦੇ ਹੋ, ਸੰਤੋਸ਼ ਵਧਾਉਂਦੇ ਹੁੰਦੇ ਹੋ।
1: ਹਾਂਜੀ,
0: ਤੁਸੀਂ ਜਿਹੜਾ ਤੁਹਾਡਾ ਇੰਪਲੋਈ ਬਹੁਤ ਵਧੀਆ ਕੰਮ ਕਰਦਾ, ਲੰਬੇ ਟਾਈਮ ਤੋਂ ਕੰਮ ਕਰ ਰਿਹਾ, 10 ਸਾਲ ਤੋਂ ਤੁਹਾਡਾ ਕਰ ਰਿਹਾ, ਤੁਸੀਂ ਉਹਦੀ ਤਨਖਾਹ ਵਧਾਉਂਦੇ ਹੁੰਦੇ ਘਟਾਉਂਦੇ ਹੁੰਦੇ ਹੋ?
1: ਜੀ ਵਧਾਉਂਦੇ ਹੁੰਦੇ ਆ।
0: ਮਨਮੋਹਨ ਜੀ ਵਧਾਉਂਦੇ ਘਟਾਉਂਦੇ ਆ?
2: ਜੀ ਬਿਲਕੁਲ ਭਾਈ, ਵਧਾਈ ਦੀ ਹੈ।
0: ਵਧਾਈ ਦੀ ਆ। ਹੋ ਇਹ ਰਿਹਾ ਕਿ ਇੰਪਲੋਈ ਕੰਮ ਕਰ ਰਿਹਾ, ਤੁਸੀਂ ਉਹਦੀ ਤਨਖਾਹ ਘਟਾਉਣੀ ਸ਼ੁਰੂ ਕਰ ਦਿੱਤੀ, ਠੀਕ ਹੈ, ਇਹਦਾ ਮਤਲਬ ਸੱਤਿਆਨਾਸ਼ ਬਚ ਚੁੱਕਿਆ। ਇੰਸ਼ੋਰੈਂਸ ਕੰਪਨੀਆਂ 10 ਸਾਲ ਤੋਂ ਤੁਸੀਂ ਉਹਨਾਂ ਨਾਲ ਕੰਮ ਕਰ ਰਹੇ ਹੋ, ਪ੍ਰੀਮੀਅਮ ਦੇ ਰਹੇ ਹੋ, ਕੋਈ ਕਲੇਮ ਨਹੀਂ ਲਿਆ, ਉਹਨਾਂ ਨੂੰ ਫਾਇਦਾ ਹੀ ਦਿੱਤਾ, ਉਹਨਾਂ ਨੂੰ ਨੁਕਸਾਨ ਕੋਈ ਨਹੀਂ ਹੋਇਆ, ਨੁਕਸਾਨ ਤਾਂ ਸੀ ਇਹ ਕਲੇਮ ਦਿੰਦੇ, ਫਿਰ ਵੀ ਤੁਹਾਡੇ ਇੰਸ਼ੋਰੈਂਸ ਵਧਾ ਰਹੀਆਂ ਨੇ, ਇਹਦਾ ਮਤਲਬ ਤੁਸੀਂ ਇੰਪਲੋਈ ਦੀ ਤਨਖਾਹ ਘਟਾਈ ਜਾ ਰਹੇ ਹੋ। ਮਨਮੋਹਨ ਸਿੰਘ ਕੁਇਕਲੀ ਇੱਕ ਵੱਡੀ ਚੁੰਡੀ
2: ਜੀ। ਜੀ ਸਰ, ਹਮੇਸ਼ਾ ਕਹਿੰਦਾ ਜੇ ਤੁਹਾਡੇ ਰਿਨਿਊਅਲ ਦੇ ਪੇਪਰ ਆ ਗਏ ਨੇ, ਤੁਹਾਡੀ ਇੰਸ਼ੋਰੈਂਸ ਰਿਨਿਊ ਹੁੰਦੀ ਹੈ ਨੈਕਸਟ 30-40 ਡੇਜ਼ ਦੇ ਵਿੱਚ, ਤੇ ਸਾਨੂੰ ਪਲੀਜ਼ ਸਾਨੂੰ ਕਾਲ ਕਰੋ, ਆਪਾਂ ਤੁਹਾਨੂੰ ਇੱਕ ਕੋਡ ਪ੍ਰੋਵਾਈਡ ਕਰਾਂਗੇ ਜਿਹੜਾ ਤੁਹਾਨੂੰ 20+ ਕੰਪਨੀਸ ਨਾਲ ਆਪਾਂ ਚੈੱਕ ਕਰਕੇ ਤੁਹਾਨੂੰ ਦੇਵਾਂਗੇ। ਹੋ ਸਕਦਾ ਤੁਸੀਂ ਇਸ ਕੇਸ ਦੇ ਵਿੱਚ ਕਾਫੀ ਪੈਸੇ ਬਚਾ ਸਕੋ, ਕਿਉਂਕਿ ਜਿਹੜੇ ਆਪਣੇ ਕਸਟਮਰਸ ਆਉਂਦੇ ਨੇ ਸਾਡੇ ਕੋਲ, ਕਈ ਕਸਟਮਰਸ ਆਉਂਦੇ ਨੇ ਜਿਨ੍ਹਾਂ ਦੀ ਪੋਲਿਸੀਜ ਕਈ ਸਾਲਾਂ ਤੋਂ ਸੇਮ ਕੰਪਨੀਆਂ ਚੱਲ ਰਹੀ ਸੀ, ਪਰ ਜਦੋਂ ਆਪਾਂ ਉਹਨਾਂ ਰਿਨਿਊਅਲ 'ਤੇ ਚੈੱਕ ਕੀਤਾ ਤਾਂ ਉਹਨਾਂ ਨੂੰ ਕਾਫੀ ਸੇਵਿੰਗ ਦੇਖਣ ਨੂੰ ਮਿਲੀ। ਸੋ ਇਸ ਵੀਕ ਦੇ ਜਿਹੜੇ ਦੋ ਕੇਸ ਸੀਗੇ ਜਿਹਨਾਂ ਵਿੱਚ ਆਪਾਂ ਹਮੇਸ਼ਾ ਡਿਸਕਸ ਕਰਦੇ ਹਾਂ, ਇੱਕ ਦੇ ਵਿੱਚ ਦੋ ਗੱਡੀਆਂ ਇੱਕ ਘਰ ਦੇ ਪਿੱਛੇ ਆਲਮੋਸਟ $1300 ਦੀ ਸੇਵਿੰਗ ਕਰਕੇ ਦਿੱਤੀ ਹੈ, ਦੂਸਰੇ ਕੇਸ ਵਿੱਚ ਦੋ ਗੱਡੀਆਂ ਦੋ ਘਰ ਦੇ ਪਿੱਛੇ $1700 ਈਅਰਲੀ ਸੇਵਿੰਗ ਦੇਖਣ ਮਿਲੀ ਹੈ। ਸੋ ਜੇ ਤੁਸੀਂ ਵੀ ਰਿਨਿਊਅਲ 'ਤੇ ਆਪਣਾ ਕੋਟ ਲੱਭ ਰਹੇ ਹੋ, ਪਲੀਜ਼ ਸਾਨੂੰ ਕਾਲ ਕਰ ਦਿਓ 416-990-3200 ਦੇ ਉੱਤੇ, 416-990-3200, 416-990-3200 ਤੇ।
0: 3 ਮਿੰਟ ਲੱਗਣਗੇ, 3 ਮਿੰਟ ਤਿੰਨ ਮਿੰਟ ਦੇ ਵਿੱਚ ਤੁਹਾਨੂੰ ਪਤਾ ਲੱਗੂ, ਹੈਰਾਨ ਹੋ ਜਾਓਗੇ ਕਿ 1200 ਘੱਟ ਗਿਆ ਸਾਲ ਦਾ, 800 ਘੱਟ ਗਿਆ, 1800 ਘੱਟ ਗਿਆ, ਤੇ 4 ਮਹੀਨੇ ਦੀ ਗੱਡੀ ਦੀ ਗੈਸ ਫ੍ਰੀ ਹੋ ਗਈ। ਜਸਟ ਕਾਲ ਹਿਮ
2: 416-990-3200।
0: ਇੱਕ ਤਾਂ ਤੁਸੀਂ ਸਾਰੇ ਪਤੰਦਰਾਂ ਨੇ ਨੰਬਰ ਮੇਰੇ ਵਾਲਾ ਲੈ ਕੇ ਰੱਖ ਲਿਆ, 990-3200-909-3200, ਆਹ ਤੁਹਾਡੇ ਅੱਗੇ ਵਿੰਡੋ ਵਾਲਾ ਹੈਗਾ ਉਹਨੇ ਵੀ ਮੇਰੇ ਵਾਲਾ ਨੰਬਰ ਲੈ ਲਿਆ, 416-206-3200, ਖਾਲੀ ਕਰ ਛੱਡਿਆ ਮੈਨੂੰ ਤੁਸੀਂ, 416-990-3200। ਮਨਮੋਹਨ ਸਿੰਘ ਉਹਨਾਂ ਨੂੰ ਕਾਲ ਕਰਨੇ ਆ, ਇਮਾਨਦਾਰ ਤੇ ਫਾਇਦੇਦਾਰ ਗੱਲ ਕਰਨਗੇ, 990-3200, 416-990-3200, 416-990-3200 ਤੇ ਕਾਲ ਕਰਨੀ। ਸੰਤੋਸ਼ ਜੀ ਤੁਸੀਂ ਆ ਗਏ ਇੱਥੇ?
1: ਜੀ ਬਿਲਕੁਲ ਅਮਨ ਜੀ।
0: ਚੰਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਮੈਂ ਨਾ ਵਰਲਡ ਦੀ ਇੱਕ ਵੱਡੀ ਕੰਪਨੀ ਉਹਨਾਂ ਦੇ ਸੇਲਸ ਡਿਪਾਰਟਮੈਂਟ ਦੇ ਹੈੱਡ ਦੇ ਨਾਲ ਮੇਰੀ ਮੀਟਿੰਗ ਹੋਈ, ਮੈਨੂੰ ਬੜੇ ਸ਼ੌਂਕ ਨੇ ਅਲੱਗ ਅਲੱਗ ਲੋਕਾਂ ਨੂੰ ਮਿਲਣ ਦੇ, ਠੀਕ ਹੈ, ਅਤੇ ਮੈਂ ਜਦੋਂ ਉਹਨੂੰ ਮਿਲਿਆ ਮੈਂ ਉਹਨੂੰ ਕਿਹਾ ਵੀ ਤੁਹਾਡੀ ਕੰਪਨੀ ਦਾ ਫਰੈਂਚਾਈਜ਼ ਕਿਉਂ ਲਿਆ ਜਾਵੇ? ਉਹਨੇ ਕਿਹਾ ਅਸੀਂ ਹੈਪੀਨੈਸ ਸੈੱਲ ਕਰਦੇ ਹਾਂ। ਮੈਂ ਕਿਹਾ ਹੈਪੀਨੈਸ ਉਹ ਕਿਵੇਂ? ਕਹਿੰਦੇ ਫੂਡ ਹੈਪੀਨੈਸ ਆ, ਜਦੋਂ ਕੋਈ ਘਰੋਂ ਬਾਹਰ ਜਾਂਦਾ ਉਹ ਖੁਸ਼ ਹੋ ਕੇ ਖਾਣ ਲਈ ਜਾਂਦਾ, ਜਦੋਂ ਕੋਈ ਬਾਹਰੋਂ ਮੰਗਾਉਂਦਾ ਘਰੇ ਉਹ ਵੀ ਖੁਸ਼ ਹੋ ਕੇ ਮੰਗਾਉਂਦਾ। ਕਹਿੰਦਾ ਫੂਡ ਅੱਜ ਦੇ ਯੁੱਗ ਦੇ ਵਿੱਚ ਹੈਪੀਨੈਸ ਬਣ ਚੁੱਕਿਆ, ਅਤੇ ਹੈਪੀਨੈਸ ਦਾ ਨਾਮ ਹੈ ਚੰਨਪ੍ਰੀਤ ਸਿੰਘ। ਅਤੇ ਚੰਨਪ੍ਰੀਤ ਸਿੰਘ ਕੌਣ ਹੈ? ਇੱਕ ਕਾਰਪੋਰੇਟ ਸ਼ੈਫ ਆ ਜਿਹਨੇ ਹੁਣ ਤੱਕ ਬ੍ਰੈਂਪਟਨ ਹੋਸਪਿਟਲ ਤੋਂ ਲੈ ਕੇ ਈਟੋਬਿਕੋ ਨੌਰਥ ਜਨਰਲ ਹੋਸਪਿਟਲ ਤੋਂ ਲੈ ਕੇ ਮਲਟੀਪਲ ਰਿਟਾਇਰਮੈਂਟ ਹੋਮਸ ਦੇ ਵਿੱਚ, ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਲੰਚ ਪ੍ਰੋਗਰਾਮ ਦੇ ਵਿੱਚ ਪੂਰੇ ਸਾਲ ਲਈ ਲੰਚ ਡਿਲੀਵਰ ਕੀਤੇ, ਅਤੇ ਜਿਹਨੇ ਅਲੱਗ ਅਲੱਗ ਜਿਹੜੀਆਂ ਕੰਪਨੀਜ਼ ਨੇ ਵਾਲਮਾਰਟ ਦੇ ਆਫਿਸ ਤੋਂ ਲੈ ਕੇ ਜਿਹੜੇ ਵਿਨਰਸ ਦੇ ਆਫਿਸ ਤੋਂ ਲੈ ਕੇ ਹਰ ਜਗ੍ਹਾ 100-100, 200-200, 500-500 ਬੰਦੇ ਦੀ ਕੇਟਰਿੰਗ ਡਨ ਕਰਤੀਆਂ, 1000 ਦੀ ਗਿਣਤੀ 'ਚ ਵਿਆਹ ਅਟੈਂਡ ਕਰਤੇ, ਪਾਰਕਸ ਦੇ ਵਿੱਚ ਮੇਲੇ ਅਟੈਂਡ ਕਰ ਦਿੱਤੇ, ਅਤੇ ਲੋਕਾਂ ਦੀਆਂ ਮੰਗਣੀਆਂ ਸਵੀਟ 16 ਤੋਂ ਲੈ ਕੇ ਜਿੰਨੀਆਂ ਖੁਸ਼ੀਆਂ ਚੰਨਪ੍ਰੀਤ ਦੇਖ ਚੁੱਕਿਆ ਸੰਤੋਸ਼ ਤੇ ਮੈਂ ਨਹੀਂ ਦੇਖ ਸਕੇ, ਕਿਉਂ ਸੰਤੋਸ਼?
1: ਜੀ ਬਿਲਕੁਲ ਅਮਨ ਜੀ, ਚੰਨਪ੍ਰੀਤ ਤਾਂ ਰੋਜ਼ ਹੀ ਦੇਖ,
0: ਰੋਜ਼ ਖੁਸ਼ੀਆਂ 'ਚ ਖੇਡਦਾ, ਕਿਉਂ ਚੰਨਪ੍ਰੀਤ? ਬਿਲਕੁਲ ਸਹੀ ਗੱਲ ਹੈ ਜੀ, ਸਹੀ ਗੱਲ ਹੈ ਕਿ ਨਹੀਂ, ਜਿੱਕੀ ਨੇ ਕੰਮ ਦੀ ਗੱਲ ਕੀਤੀ ਮੈਂ ਕਿ ਚੈਂਪੀ ਦੀ ਖੁਸ਼ੀਆਂ ਚ ਖੇਡਦਾ ਬਸ ਲੋਕ ਖੁਸ਼ੀਆਂ ਚੈਂਪੀ ਨੂੰ ਬੁਲਾ ਲੈਂਦੇ ਆ ਕਿ ਭਾਜੀ ਆ ਜਾਓ ਇੱਕ ਨਾ ਆਪਣੇ ਇੱਥੇ ਐਡ ਚਲਾਉਂਦੇ ਸਾਫਾ ਟਰਮਿ ਮੈਂ ਹਮੇਸ਼ਾ ਦੱਸਣਾ ਸਾਫਾ ਟਰਬਨ ਟੌਪ ਦਾ ਨਾਮ ਟੌਪ ਦੇ ਬੰਦੇ ਵੱਡੀ ਦੁਕਾਨ ਫਿੱਕੇ ਪਕਵਾਨ ਵਾਲਾ ਕੰਮ ਨਹੀਂ ਬੰਦਾ ਬੰਦੇ ਨੂੰ ਮਿਲਦਾ ਅਤੇ ਬੰਦਾ ਬੰਦੇ ਨਾਲ ਵਰਤਦਾ ਸਾਫਾ ਟਰਬਨ ਦੀ ਗੱਲ ਕਰਦਾ ਨਾ ਹਮੇਸ਼ਾ ਚਰਨਪ੍ਰੀਤ ਸੰਤੋਸ਼ ਦਾ ਸਵਾਲ ਦਾ ਜਵਾਬ ਦੇਣਾ ਜੇ ਤੁਸੀਂ ਜਿੱਤ ਗਏ ਤੁਹਾਡੇ ਸਟੋਰ ਤੋਂ ਅਸੀਂ ਜਿਹੜਾ ਹੈਗਾ ਅੱਜ ਲੋਕਾਂ ਨੂੰ ਕੈਨੇਡੀ ਐਂਡ ਸਟੀਲ ਵਾਲੇ ਸਟੋਰ 'ਤੇ ਲੰਚ ਦੇ ਵਿੱਚ ਜਿਹੜੇ ਪੰਜ ਲੋਕ ਹੋਣਗੇ ਬਸ ਕਾਲ ਕਰਨਗੇ ਸਹੀ ਦੱਸਣਗੇ ਗਲਤ ਦੱਸਣਗੇ ਅਸੀਂ ਉਹਨਾਂ ਨੂੰ ਅੱਜ ਤੁਹਾਡਾ ਸਪੈਸ਼ਲ ਕੀ ਕਲਾਈਏ ਜਾਂ ਸ਼ਾਮ ਨੂੰ ਅੱਜ ਕਰ ਦਈਏ ਤੁਹਾਡੇ
3: ਹਾਂਜੀ ਠੀਕ ਹੈ ਜੀ
0: ਅੱਜ ਸ਼ਾਮ ਨੂੰ ਤੁਸੀਂ ਇਹਨਾਂ ਦੀ ਤਾਵਾ ਕਿਚਨ ਵਾਲੀ ਲੋਕੇਸ਼ਨ 'ਤੇ ਜਾਣਾ ਜਿਹੜੀ ਕਿ 30 ਰੈਂਬਲਰ ਡਰਾਈਵ ਦੇ ਉੱਤੇ ਆ ਉੱਥੇ ਖੜ ਕੇ ਜਿੰਨੀ ਜਲੇਬੀ ਖਾਣੀ ਹੋਈ ਖਾ ਲਿਓ ਦੇਸੀ ਘਿਓ ਦੀ ਜਲੇਬੀ ਹੋਊ ਵਿੱਚ ਉਹਦੇ ਜਿਹੜਾ ਹੈਗਾ ਕੇਸਰ ਹੋਊਗਾ ਦੇਸੀ ਘਿਓ ਕੇਸਰ ਇਲਾਇਚੀ ਬਾਕੀ ਚੀਜ਼ਾਂ ਨੇ ਦੱਸਣੀਆਂ ਸਾਰਿਆਂ ਨੇ ਨਕਲ ਮਾਰ ਲੈਣੀ ਆ ਇੰਸਟਾਗ੍ਰਾਮ 'ਤੇ ਵੀਡੀਓ ਸਟਾਰਟ ਹੋਣਾ ਦੇਖੀ ਇਹ ਜਲੇਬੀ ਖਾਣੇ ਮੈਂ ਯਹਾਂ ਆਈ ਓ ਮਾਈ ਗੋਡ ਜਦੋਂ ਅਗਲੇ ਦਿਨ ਸਵੇਰੇ ਪਾ ਹੁੰਦਾ ਅਰੇ ਯਹਾਂ ਖਾਣੇ ਮੈਂ ਭਟੂਰਾ ਆ ਗਈ ਓ ਮਾਈ ਗੋਡ ਹਾਂਜੀ ਅਤੇ ਤੁਸੀਂ ਰੀਅਲ ਟੇਸਟ ਰੀਅਲ ਪੀਪਲ ਸ਼ੈਫ ਚਰਨਪ੍ਰੀਤ ਦੇ ਨਾਲ ਤੁਸੀਂ ਮਿਲਣਾ ਅੱਜ ਸ਼ਾਮ ਨੂੰ ਤੁਸੀਂ ਜਦੋਂ ਨਵੀਂ ਸ਼ੋਅ ਕਰ ਰਹੇ ਹੋ ਉਸ ਟਾਈਮ ਦੇ ਉੱਤੇ ਅਸੀਂ ਲਾਈਵ ਰੱਖਾਂਗੇ 6 ਤੋਂ ਲੈ ਕੇ 9 ਵਜੇ ਤੱਕ ਜਿੰਨੇ ਮਰਜ਼ੀ ਲੋਕ ਅੱਜ ਆਇਓ ਜਿੰਨੇ ਮਰਜ਼ੀ ਇੱਕ ਤਾਂ ਸ਼ੈਫ ਚਰਨਪ੍ਰੀਤ ਅੱਜ ਤੁਹਾਨੂੰ ਸ਼ਾਮ ਨੂੰ ਮੱਛੀ ਪਕੌੜਾ ਲਾਊਗਾ ਤੁਸੀਂ ਕਿਸੇ ਨੇ ਵੀ ਇੱਕ ਦੇ ਪੈਸੇ ਪੇ ਕਰਨੇ ਸੈਕਿੰਡ ਤੁਹਾਨੂੰ ਗਿਫਟ ਹੋਊਗਾ ਅੱਜ ਅੰਮ੍ਰਿਤਸਰੀ ਫਿਸ਼ ਕਦੇ ਵੀ ਟੋਰਾਂਟੋ 'ਚ ਤੁਸੀਂ ਲਾਈਵ ਸਾਹਮਣੇ ਬਣਦੀ ਨਹੀਂ ਦੇਖੀ ਇੱਕ ਇਹ ਤੰਦੂਰ ਲਾਊਗਾ ਤੰਦੂਰ ਦੇ ਵਿੱਚ ਚਾਂਪਾਂ ਵਗੈਰਾ ਹੋ ਜਾਣਗੀਆਂ ਤੁਹਾਡੀਆਂ ਜਿਹੜੀਆਂ ਤੰਦੂਰੀ ਚਾਂਪਾਂ ਨੇ ਖਾਣੀਆਂ ਨੇ ਤੰਦੂਰੀ ਟਿੱਕਾ ਖਾਣਾ ਸਾਹਮਣੇ ਖੜ ਕੇ ਸਾਹਮਣੇ ਲਾਈਵ ਤੁਹਾਨੂੰ 30 ਰੈਂਬਲਰ ਡਰਾਈਵ ਵਾਲੀ ਜਿਹੜੀ ਲੋਕੇਸ਼ਨ ਉੱਥੇ ਮਿਲਣਾ ਪੂਰੀ ਸੇਫਟੀ ਦੇ ਨਾਲ ਪੂਰਾ ਇਹਨਾਂ ਨੇ ਕੈਬਨਿਟ ਜਿਹਾ ਬਾਹਰ ਲਾਇਆ ਹੋਊ ਉਹਦੇ ਅੰਦਰ ਮਾਲ ਢੱਕ ਕੇ ਰੱਖਿਆ ਹੋਊ ਅਤੇ ਜਿਨ੍ਹਾਂ ਨੇ ਜਲੇਬੀ ਨਾਲ ਰਬੜੀ ਟਰਾਈ ਕਰਨੀ ਹੈ ਰਬੜੀ ਜਲੇਬੀ ਇਹਨਾਂ ਦੀ ਅੱਜ ਟਰਾਈ ਕਰਨੀ ਹੈ ਉਹ ਵੀ ਸਾਰੇ ਅੱਜ ਪਹੁੰਚੋ ਜਿਨ੍ਹਾਂ ਨੇ ਅੱਜ ਸ਼ਾਮ ਨੂੰ ਜਲੇਬੀ ਦਾ ਕੋਈ ਪੈਸਾ ਨਹੀਂ ਪੇ ਕਰਨਾ ਕੜਕ ਕੜਕ ਗਰਮ ਗਰਮ ਉੱਥੇ ਖੜ ਕੇ ਪਲੇਟ ਚੱਕ ਚੱਕ ਕੇ ਖਾਈ ਜਾਣੀ ਹੈ ਡਿਸਪੋਜ਼ਲ ਪਲੇਟਾਂ ਲੈ ਜਾਣਗੇ ਕਾਊਂਟਰ ਲਾਉਣਗੇ ਬਾਹਰ ਅੱਜ ਸ਼ੈਲਫਾਂ ਲਾਉਣਗੇ ਬਾਹਰ ਸਾਰੀਆਂ ਅੱਜ ਇੰਡੀਆ ਵਾਂਗੂ ਚਪਾਟ ਲਾਉਣ ਲੱਗੇ ਨੇ ਅਤੇ ਟਿੱਕੀ ਅਤੇ ਬਰਗਰ ਕੋਈ ਵੀ ਚੀਜ਼ ਇੱਕ ਲਾਉਂਗੇ ਸੈਕਿੰਡ ਤੁਹਾਨੂੰ ਨਾਲ ਮਿਲਣੀ ਆ ਉੱਥੇ ਖੜ ਕੇ ਖਾਣ ਨੂੰ ਪੈਕਿੰਗ ਦੇ ਵਿੱਚ $10 'ਚ ਦੋ ਹਰੇਕ ਆਈਟਮ ਹੋਣਗੀਆਂ 2 ਪਾਊਂਡ ਫਿਸ਼ 1 ਪਾਊਂਡ ਫਿਸ਼ ਨਹੀਂ 2 ਪਾਊਂਡ ਫਿਸ਼ $10 'ਚ ਚੱਲ ਵੀ ਠੀਕ ਹੈ ਕਿ ਨਹੀਂ
3: ਹਾਂਜੀ ਹਾਂਜੀ ਠੀਕ ਹੈ ਜੀ
0: ਦਿਲ ਘੱਟੂ ਘੱਟੂ ਤਾਂ ਨਹੀਂ ਕਰਦਾ
3: ਨਹੀਂ ਨਹੀਂ ਬਿਲਕੁਲ ਵੀ ਨਹੀਂ ਜੀ
0: 2 ਪਾਊਂਡ ਫਿਸ਼ ਹੋਊਗੀ $10 'ਚ ਦੋ ਬਰਗਰਸ ਹੋਣਗੇ $10 ਦੇ ਵਿੱਚ ਦੋ ਸਮੋਸਾ ਚਾਟ ਹੋਣਗੇ $10 ਦੇ ਵਿੱਚ ਅਤੇ $10 ਦੇ ਵਿੱਚ ਫਲੂਦਾ ਤੁਸੀਂ ਜਿਹੜਾ ਹੈਗਾ 8 ਆਈਟਮ ਵਾਲਾ ਫਲੂਦਾ 8 ਆਈਟਮ ਦਾ ਫਲੂਦਾ ਕਦੇ ਵੀ ਨਹੀਂ ਖਾਧਾ ਹੋਣਾ 8 ਆਈਟਮ ਦਾ ਫਲੂਦਾ $10 'ਚ ਤੁਹਾਨੂੰ ਦੋ ਹਰ ਚੀਜ਼ $10 'ਚ ਦੋ ਪਰ ਲਾਈਵ ਐਂ ਨਹੀਂ ਕਿ ਪਤਾ ਨਹੀਂ ਕਿੱਥੋਂ ਬਣ ਕੇ ਆਇਆ ਕਿਵੇਂ ਆਇਆ ਮਾਈਕਰੋਵੇਵ ਕੀਤਾ ਕੀ ਸਾਹਮਣੇ ਬਣਦਾ ਹੋਊਗਾ $10 'ਚ ਦੋ 6 ਤੋਂ ਲੈ ਕੇ 9 ਵਜੇ ਤੱਕ 30 ਰੈਂਬਲਰ ਡਰਾਈਵ ਦੀ ਲੋਕੇਸ਼ਨ ਹੈ ਤਵਾ ਕਿਚਨ ਦੀ ਕੈਨੇਡੀ ਐਂਡ ਸਟੀਲ ਦੇ ਉੱਤੇ ਡਨ ਹੋ ਗਿਆ ਭਾਜੀ
3: ਜੀ ਡਨ ਹੈ ਜੀ
0: ਡਨ ਬਾਕੀ ਬੋਲ ਦਿਓ ਕੇਟਰਿੰਗ ਦੇ ਉੱਤੇ ਕੁਇਕਲੀ ਕੀ ਬੋਲਣਾ
3: ਹਾਂਜੀ ਸੋ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਹਰ ਤਰ੍ਹਾਂ ਦੇ ਕਮਿਊਨਿਟੀ ਨੂੰ ਸਰਵ ਕੀਤਾ ਹੋਇਆ ਕੇਟਰਿੰਗ 'ਚ
0: ਇਹ ਪਹਿਲੀ ਕੇਟਰਿੰਗ ਕੰਪਨੀ ਹੈ ਜਿਹੜੀ ਪੀਜ਼ਾ ਵੀ ਦਿੰਦੀ ਹੈ ਤੁਹਾਨੂੰ ਕੇਟਰਿੰਗ 'ਚ ਇਹ ਤੁਹਾਨੂੰ ਬੱਚਿਆਂ ਦਾ ਮੈਨਿਊ ਅਲੱਗ ਤੋਂ ਦਿੰਦੇ ਨੇ ਇਸ ਵੀਕਐਂਡ 'ਤੇ ਭੇਜ ਰਹੇ ਨੇ ਮੈਨੂੰ ਕਿਹਾ ਸਪੈਸ਼ਲੀ ਮੈਨਸ਼ਨ ਕਰਿਓ ਬੱਚਿਆਂ ਦਾ ਮੈਨਿਊ ਪੂਰੇ ਪਰਿਵਾਰ ਦੀ ਕੇਟਰਿੰਗ 'ਚ ਲੱਗ ਜਾ ਰਿਹਾ ਬੱਚੇ ਵਿਚਾਰੇ ਦਾਲਾਂ ਖਿਲਾਈ ਜਾਂਦੇ ਉਹਨਾਂ ਨੂੰ ਆਪ ਇੱਥੇ ਹੱਸਦੇ ਖੇਡਦੇ ਫਿਰੀ ਜਾਂਦੇ ਉਹਨਾਂ ਨੂੰ ਦੁਖੀ ਕਰੀ ਜਾਂਦੇ ਹੋ ਪੀਜ਼ਾ ਬੱਚਿਆਂ ਲਈ ਤੁਸੀਂ ਬੱਚਿਆਂ ਲਈ ਕਿਹੜੀਆਂ ਫਿੰਗਰ ਜੀਆਂ ਨੇ ਤੁਹਾਡੀਆਂ ਉਹ
3: ਹਾਂਜੀ ਚੀਜ਼ ਫਿੰਗਰਸ ਹੁੰਦੀ ਹੈ ਜੀ
0: ਆਹ ਚੀਜ਼ ਫਿੰਗਰ ਬੱਚਿਆਂ ਦੀਆਂ ਤੇ ਫਰਾਈਜ਼ ਸੁਪਰੀਮ ਤੇ ਹੋਰ ਵੀ ਮੈਨਿਊ ਇਹਨਾਂ ਕੋਲ ਹੈਗਾ ਪਾਸਤਾ ਹੈਗਾ ਤੁਸੀਂ ਉਹ ਟਰਾਈ ਕਰਨਾ ਚਾਹੁੰਦੇ ਅੱਜ ਪਾਸਤਾ ਥੋੜਾ ਮਿਲ ਜੂ ਲੋਕਾਂ ਨੂੰ ਥੋੜਾ ਸੈਂਪਲ
3: ਅੱਜ ਹਾਂਜੀ ਬਿਲਕੁਲ ਮਿਲ ਜੂ
0: ਅੱਜ ਪਾਸਤਾ ਤੇ ਜਲੇਬੀ ਫ੍ਰੀ ਹੋਊਗੀ ਤੁਹਾਡੀ ਉੱਥੇ ਖੜ ਕੇ ਖਾਣੀਆਂ ਪਾਸਤਾ ਤੇ ਜਲੇਬੀ ਦੋਨੋਂ ਚੀਜ਼ਾਂ ਪਹੁੰਚਣਾ ਕਿੱਥੇ 30 ਰੈਂਬਲਰ ਡਰਾਈਵ 30 ਵਾਲੇ ਤੇ 30 ਰੈਂਬਲਰ ਡਰਾਈਵ 416-803-1616 ਆਪਣੇ ਨਾਂ ਰਜਿਸਟਰ ਕਰ ਦਿਓ ਕਿ ਅਸੀਂ ਆਉਣਾ 416-803-1616 ਚਰਨਪ੍ਰੀਤ ਕੁਇਕਲੀ ਬੋਲੋ ਜੀ ਫਰਾਈਡੇ ਦਾ ਸ਼ੋਅ ਹੈ ਸੰਤੋਸ਼ ਜੀ ਬੱਸ ਦੇ ਵਿੱਚੋਂ ਸਵਾਰੀਆਂ ਉਤਰ ਕੇ ਭੱਜਣਾ ਜਾਣ ਸਾਰੀਆਂ ਕਿਤੇ ਹਾਂਜੀ
3: ਹਾਂਜੀ ਸੋ ਅਗੇਨ ਕਿਸੇ ਨੇ ਵੀ ਕੇਟਰਿੰਗ ਕਰਾਣੀ ਹੈ, ਤੁਸੀਂ ਚਾਹੁੰਦੇ ਘਰੇ ਤੁਹਾਡੇ ਫੂਡ ਟਰੱਕ ਆ ਜਾਵੇ, ਬੈਸਟ ਸਰਵਿਸ ਨਾਲ ਤੁਹਾਨੂੰ ਸਾਰੇ ਗੈਸਟ ਦੀ ਟੇਕ ਕੇਅਰ ਕੀਤੀ ਜਾਵੇ, ਇੱਕੋ ਇੱਕ ਜਗ੍ਹਾ ਹੈ ਤਵਾ ਕਿਚਨ, ਤੁਸੀਂ ਕੇਟਰਿੰਗ ਕਰਾਓ ਕਿਸੇ ਵੀ ਸ਼ਹਿਰ ਚ, ਬੈਰੀ ਹੈਗੇ ਹੋ ਤੁਸੀਂ, ਨਾਇਗਰਾ ਫਾਲਸ ਵਾਲੇ ਪਾਸੇ ਹੈਗੇ ਹੋ, ਲੰਡਨ ਕਿਚਨਰ, ਕਿੱਥੇ ਵੀ ਦੂਰ ਦਾ ਸ਼ਹਿਰ ਚ ਬੈਠੇ ਹੋ, ਉੱਥੇ ਵੀ ਤੁਹਾਡਾ ਫੂਡ ਟਰੱਕ ਆ ਜਾਂਦਾ ਹੈ ਤੇ ਕੇਟਰਿੰਗ ਹੋ ਜਾਂਦੀ ਹੈ। ਕਿਸੇ ਨੇ ਕਹਿੰਦੇ ਹੋ ਘਰੇ ਨੀ ਖੱਪ ਪਾਉਣਾ, ਤੇ ਨਜ਼ਾਰਾ ਕਰਕੇ ਰੈਸਟੋਰੈਂਟ ਹੈਗਾ ਜੀ, ਉੱਥੇ ਤੁਹਾਨੂੰ 80-90 ਬੰਦੇ ਦੀ ਕੋਈ ਗੈਦਰਿੰਗ ਹੈਗੀ ਜਾਂ ਫਿਰ ਕੋਈ ਛੋਟੀ ਗੈਦਰਿੰਗ ਹੈਗੀ 20-25 ਦਿਨੇ ਦੀ, ਤੁਸੀਂ ਆ ਕੇ ਬਹੁਤ ਹੀ ਸੋਹਣੀ ਜਗ੍ਹਾ, ਡੈਕੋਰੇਟਿਡ ਰੈਸਟੋਰੈਂਟ ਹੈਗਾ, ਬਹੁਤ ਹੀ ਸੋਹਣੀ ਜਗ੍ਹਾ ਹੈ, ਵਿੱਚ ਹੀ ਸਟੇਜ ਤੁਹਾਨੂੰ ਮਿਲ ਜੂਗਾ, ਵਿੱਚ ਹੀ ਡੀਜੇ ਲਾਈਟਸ ਹੈਗੀ ਹੈ ਨੱਚਣ ਟੱਪਣ ਦਾ ਵੀ, ਤੇ ਵੱਡੇ ਵੱਡੇ ਸਪੀਕਰਸ ਨਾਲ ਸਾਫ ਕਲੀਨ ਵਾਸ਼ਰੂਮਸ ਹੈਗੇ ਆ।
0: ਸੋ ਬਿਲਕੁਲ ਨਾਲ ਜਿਹੜਾ ਹੈਗਾ ਇਵੈਂਟ ਮੈਨੇਜਰ ਮੇਰੇ ਨਾਲ ਕਾਫੀ ਟਾਈਮ ਤੋਂ ਹੋਲਡ ਤੇ ਪ੍ਰਦੀਪ, ਪ੍ਰਦੀਪ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ
4: ਤੇ ਇਵੈਂਟ ਮੈਨੇਜਿੰਗ ਦੇ ਵਿੱਚ ਸਾਡੇ ਕੋਲ ਸਾਰਾ ਕੁਝ ਹੀ ਆ ਜਾਂਦਾ ਟੋਟਲੀ, ਅਸੀਂ ਤੁਹਾਡੀ ਪੂਰੀ ਟੇਕ ਕੇਅਰ ਕਰਾਂਗੇ, ਤੁਹਾਡੀ ਕਸਟਮਰ ਕੇਅਰ ਤੋਂ ਲੈ ਕੇ ਤੁਹਾਡੇ ਕਸਟਮਰਸ ਨੂੰ ਰਿਸੀਵ ਕਰਨ ਤੱਕ ਤੇ ਤੁਹਾਡੇ ਕਸਟਮਰਸ ਨੂੰ ਸਰਵ ਕਰਨ ਤੱਕ, ਇਨਕਲੂਡਿੰਗ ਤੁਹਾਡੀ ਡੈਕੋਰ ਆਜੂਗੀ ਸਾਰੀ, ਤੁਹਾਡੀ ਲਾਈਕ ਜੇ ਤੁਸੀਂ ਵੈਡਿੰਗ ਦਾ ਕੇਕ ਕਰਵਾਉਣਾ ਤੁਹਾਡਾ ਵੈਡਿੰਗ ਦਾ ਕੇਕ ਆਜੂਗਾ, ਤੇ ਤੁਹਾਡੀ ਕੇਟਰਿੰਗ ਤਾਂ ਅਫਕੋਰਸ ਆਈ ਜਾਣੀ ਹੈ, ਤੇ ਉਹਦੇ ਨਾਲ ਨਾਲ ਅਸੀਂ ਤੁਹਾਡੇ ਇਵੈਂਟ ਨੂੰ ਬਹੁਤ ਸਪੈਸ਼ਲ ਕਰਨ ਦੇ ਲਈ ਲਾਈਕ ਅਸੀਂ ਤੁਹਾਡੇ ਲਈ ਛੋਟੀਆਂ ਛੋਟੀਆਂ ਗੇਮਸ ਵੀ ਲਾਈਕ ਆਰਗੇਨਾਈਜ਼ ਕਰਕੇ ਦਿੰਦੇ ਹਾਂ, ਤੁਹਾਡਾ ਇਵੈਂਟ ਅਸੀਂ ਐਕਚੁਅਲ 'ਚ ਪੂਰਾ ਹੋਸਟ ਕਰਦੇ ਹਾਂ ਤਾਂ ਕਿ ਉਹ ਮੈਮੋਰੇਬਲ ਰਹੇ ਕਿ ਹਾਂ ਤੁਸੀਂ ਆਪਦੇ ਇਵੈਂਟ ਤੇ ਆਹ ਕੁਛ ਕੀਤਾ ਸੀ, ਤੇ ਤੁਹਾਨੂੰ ਅਸੀਂ ਫੁੱਲੀ ਇੰਜੋਏ ਕਰਵਾਉਂਦੇ ਹਾਂ, ਤੁਹਾਡੇ ਘਰ ਦਾ ਫੰਕਸ਼ਨ ਅਸੀਂ ਤੁਹਾਨੂੰ ਤੁਹਾਡੇ ਘਰ ਦੀ ਫੀਲਿੰਗ ਦੇ ਨਾਲ ਹੀ ਆਰਗੇਨਾਈਜ਼ ਕਰਕੇ ਦਿੰਦੇ ਹਾਂ ਪੂਰਾ।
0: ਸੋ ਤੁਸੀਂ ਕਾਲ ਕਰਨੀ ਹੈ ਕੋਈ ਵੀ ਇਵੈਂਟ ਵਾਸਤੇ, 20-30-40-50 ਬੰਦੇ ਪਾਰਟੀ ਕਰਨੀ ਆ, ਕਾਰਪੋਰੇਟ ਪਾਰਟੀ ਹੈ, ਤੁਹਾਡੇ ਦਫ਼ਤਰ ਵੱਲੋਂ ਆ, ਬੇਬੀ ਸ਼ਾਵਰ ਹੈਗਾ, ਜਾਂ ਤੁਸੀਂ ਸਵੀਟ 16 ਤੋਂ ਲੈ ਕੇ ਕੁਛ ਵੀ ਆਪਣੀਆਂ ਖੁਸ਼ੀਆਂ ਦਾ ਹਿੱਸਾ ਬਣਾਓ ਇਹਨਾਂ ਦੀ ਟੀਮ ਨੂੰ। ਸ਼ੈਫ ਚਨਪ੍ਰੀਤ, ਚਨਪ੍ਰੀਤ ਨੰਬਰ ਦੇ ਦਿਓ।
3: ਹਾਂਜੀ 6477 633 8878 6437 633 8878
0: ਟੈਂਟ ਤੋਂ ਲੈ ਕੇ ਲਾਈਟਨਿੰਗ ਸਿਸਟਮ ਤੋਂ ਲੈ ਕੇ ਤੁਸੀਂ ਆਪਣੇ ਘਰ 'ਤੇ ਲਾਈਟ ਲਗਾਉਣੀਆਂ ਨੇ, ਟੈਂਟ ਲਗਵਾਉਣੇ ਨੇ, ਅਤੇ ਟੋਟਲ ਪੈਕੇਜ 6477 633 8878 ਫੂਡ ਟਰੱਕ ਤੁਹਾਡੇ ਦਰਵਾਜ਼ੇ ਮੂਹਰੇ ਖੜ੍ਹ ਜਾਵੇ ਆ ਕੇ 6477 633 8878 ਦੇ ਉੱਤੇ। ਚਨਪ੍ਰੀਤ ਤੁਸੀਂ ਕਾਲ ਕਰਦੇ 647-633-8878 ਹੁਣੇ ਕਾਲ ਕਰ ਲਿਆ, ਤੁਹਾਡੇ ਕਾਲ ਪਿੱਕ ਕਰਨਗੇ। ਥੈਂਕ ਯੂ ਚਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। 6477 633 8878 ਤੇ ਪ੍ਰਨੀਤ ਨੂੰ ਕਾਲ ਕਰਨੀ ਹੈ 416-803-1616 416-1616 ਪ੍ਰਨੀਤ ਨੂੰ ਕਾਲ ਕਰ ਸਕਦੇ ਹੋ 416-803-1616 ਦੇ ਉੱਤੇ। ਆਪਣੇ ਇਵੈਂਟਸ ਨੂੰ ਖੂਬਸੂਰਤ ਬਣਾਓ, ਡੈਕੋਰੇਸ਼ਨ, ਫੂਡ ਅਤੇ ਇਵੈਂਟ ਪਲੇਸ ਤੋਂ ਲੈ ਕੇ ਜਿਹੜਾ ਲਾਈਟਨਿੰਗ ਸਿਸਟਮ ਹੈ ਇਹਨਾਂ ਦਾ ਬੜਾ ਜ਼ਬਰਦਸਤ ਹੈ, ਸਪੈਸ਼ਲ ਕਲੱਬ ਵਾਲਾ ਲਾਈਟਨਿੰਗ ਸਿਸਟਮ ਹੈ ਜਿਹੜਾ ਕਲੱਬ ਦੇ ਵਿੱਚ ਲੱਗਿਆ ਹੁੰਦਾ, ਡਾਰਕ ਜਿਹੜਾ ਐਂਬੀਅੰਸ ਹੈਗਾ, ਗੋਲਡਨ ਚੇਅਰਸ, ਗੋਲਡਨ ਸਾਰਾ ਕੁਛ, ਤੁਸੀਂ ਨਹੀਂ ਇਹੋ ਜਿਹਾ ਨਜ਼ਾਰਾ ਕਿਤੇ ਦੇਖਿਆ ਜਿਹੜਾ ਨਜ਼ਾਰਾ ਤੁਹਾਨੂੰ ਪ੍ਰਨੀਤ ਦਿਖਾਉਣਗੇ। ਪ੍ਰਨੀਤ ਦਾ ਨੰਬਰ 416-803-1616 ਸੰਤੋਖ ਜੀ ਚੜਾਓ ਸਵਾਰੀਆਂ, ਤਾਰੋ ਸਵਾਰੀਆਂ।
4: ਜੀ ਜੀ ਬਿਲਕੁਲ ਅਮਨ ਜੀ, ਸੋ ਮੇਰਾ ਕੁਐਸਚਨ ਹੈਗਾ ਹੈ ਕਿ ਮੈਂ ਇੱਕ ਬੱਸ ਦੀ ਕੰਡਕਟਰ ਆ ਔਰ ਮੈਨੂੰ ਕੈਲਕੂਲੇਸ਼ਨ ਕਰਨ ਲਈ ਬੋਲਿਆ।
0: ਸੰਤੋਸ਼ ਜੀ ਮੈਨੂੰ ਨਹੀਂ ਪਤਾ ਤੁਹਾਡਾ ਲੈਵਲ ਹੁਣ ਚੇਂਜ ਹੋਈ ਜਾਊਗਾ ਰੋਜ਼ ਰੋਜ਼। ਹਾਂਜੀ
4: ਹਾਂਜੀ ਹਾਂਜੀ,
0: ਪਰ ਕੱਲ ਨੂੰ ਪਾਇਲਟ ਹੋਣਾ ਚਾਹੀਦਾ ਤੁਸੀਂ, ਠੀਕ ਹੈ ਠੀਕ ਹੈ। ਹਾਂਜੀ ਬੋਲੋ।
4: ਹਾਂਜੀ, ਇੱਕ ਬੱਸ ਵਿੱਚ 15 ਯਾਤਰੀ ਸਨ।
0: ਹਾਂਜੀ
4: ਪਹਿਲੇ
0: 15 ਸਵਾਰੀਆਂ ਚੜੀਆਂ, ਇਦਾਂ ਬੋਲੋ, ਯਾਤਰੀ ਸਨ, ਯਾਤਰੀ ਨਹੀਂ ਹਨ, ਐਨਾ ਬੋਲੋ।
4: ਓਕੇ,
0: ਇਤਿਹਾਸ ਵਾਲੀ ਟੀਚਰ ਵਾਂਗੂ ਨਾ ਬੋਲੋ।
4: ਹੁਣ ਦੱਸੋ ਮੈਨੂੰ ਬੱਸ ਵਿੱਚ ਕਿੰਨੇ ਯਾਤਰੀ ਆ,
0: ਕਿਹੜੇ ਯਾਤਰੀ ਸੰਤੋਸ਼ ਦੇ ਨਾਲ ਨੇ? ਸੰਤੋਸ਼ ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿਓ, ਪਹਿਲੇ ਸਟਾਪ ਤੇ।
4: ਸੋ ਟੋਟਲ 15 ਟਰੈਵਲਰਸ ਆ ਮੇਰੇ ਨਾਲ, ਪਹਿਲੇ ਸਟਾਪ ਤੇ 5 ਉਤਰ ਗਏ ਤੇ 7 ਚੜ ਗਏ, ਦੂਜੇ ਸਟਾਪ ਤੇ 8 ਉਤਰ ਗਏ ਤੇ 4 ਚੜ ਗਏ, ਤੀਜੇ ਸਟਾਪ ਤੇ 6 ਉਤਰ ਗਏ ਤੇ 3 ਚੜ ਗਏ। ਹੁਣ ਟੋਟਲ ਕਿੰਨੇ ਬਚੇ ਟਰੈਵਲਰਸ ਬੱਸ ਦੇ ਵਿੱਚ?
0: 905-673-33-37 ਲਾਈਨ ਓਪਨ ਨੇ, ਜਲਦੀ ਤੋਂ ਪਹਿਲਾਂ ਕਾਲ ਕਰੋ, ਅੱਜ ਸ਼ਾਮ ਨੂੰ ਤੁਹਾਡੇ ਪੈਕ ਕਰਕੇ ਜਲੇਬੀਆਂ ਵਗੈਰਾ ਦੇਵਾਂਗੇ ਸਾਰਿਆਂ ਨੂੰ ਗਿਫਟ, ਜਿਹੜੇ ਵੀ ਕਾਲ ਕਰ ਰਹੇ ਵੈਸੇ ਹੀ ਦੇਣੇ ਹੁੰਦੇ ਨੇ ਪਿਆਰ ਨਾਲ, ਇਹ ਨਹੀਂ ਕਿ ਤੁਸੀਂ ਉਹਦੇ ਲਈ ਕਾਲ ਕਰ ਦਿੰਦੇ ਹੋ। ਵੈਸੇ ਹੀ ਪੈਕ ਕਰਾ ਕੇ ਤੁਹਾਨੂੰ ਦੇ ਜਾਣੇ ਆ। 905-673-3337 ਤੇ ਤੁਸੀਂ ਜਵਾਬ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337।
5: ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-8164-8684-0101। ਟੈਕਸ ਦਾ ਸੀਜ਼ਨ ਆ ਚੁੱਕਿਆ ਹੈ, ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਣੀਆਂ? ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ? ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਜਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ 2 ਲੋਕੇਸ਼ਨਸ ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ, ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-720-3642
0: 2 ਲੋਕੇਸ਼ਨ ਨੇ। ਕੱਲ ਦੇ ਸ਼ੋਅ ਦੇ ਵਿੱਚ ਜਗਜੀਤ ਸਾਚਾ ਜੀ ਕੁਝ ਸਪੈਸ਼ਲ ਇਨਫੋਰਮੇਸ਼ਨ ਦੇਣਗੇ, ਗਰੋਸਰੀ ਦੇ ਰੇਟ ਤੋਂ ਲੈ ਕੇ ਟੈਕਸ ਦੇ ਵਿੱਚ, ਜਿਹੜੇ ਇਨਕਮ ਟੈਕਸ ਦੇ ਵਿੱਚ ਪ੍ਰੋਪਰਟੀਜ਼ ਨਾਲ ਰਿਲੇਟਡ ਕੈਪੀਟਲ ਗੇਨ ਆ, ਉਹਦੇ ਬਾਰੇ ਜ਼ਰੂਰ ਗੱਲ ਕਰੋਗੇ। 416-720-3642। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਬੋਲ ਰਹੇ ਤੁਸੀਂ?
6: ਨਵੀਆਂ ਫਾਈਲਸ ਤੁਸੀਂ ਲੈ ਰਹੇ ਨੇ?
0: ਹਾਂਜੀ
6: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
6: ਹਾਂਜੀ, ਫਾਸਟ ਵਿੱਚ ਵੀ 15 ਸੀ, ਲਾਸਟ ਵਿੱਚ ਵੀ 15।
0: ਨਹੀਂ ਬਾਈ, ਲਾਸਟ 15?
6: ਹਾਂਜੀ 15।
0: ਨਾਂ ਕੀ ਹੈ ਤੁਹਾਡਾ?
6: ਅਮਰੀਕ
0: ਸਿੰਘ। ਅਮਰੀਕ ਜੀ ਪਹੁੰਚੋ ਤਾਂ ਸ਼ਾਮ ਨੂੰ ਲੋਕੇਸ਼ਨ ਤੇ, ਤੁਹਾਨੂੰ ਕੁਝ ਖਲਾਉਂਦੇ ਪ੍ਰੋਬਲਮ ਵਧੀਆ। ਰਵਿੰਦਰ ਦੁਬਾਰਾ ਬੋਲਿਓ। ਰਵਿੰਦਰ
7: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
7: ਮੇਰੇ ਹਿਸਾਬ ਨਾਲ 24 ਹੈ ਜੀ, ਐਂਡ ਤੇ।
0: ਐਂਡ ਤੇ 24?
8: ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕੋਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221। 416-277-9221।
0: ਕੁਛ ਸਟੂਡੀਓ ਚ ਮੇਰੇ ਕੋਲ ਗੈਸਟ ਬੈਠੇ ਨੇ, ਇਹਨਾਂ ਦਾ ਜਵਾਬ ਕੁਛ ਹੋਰ ਆ, ਬਾਹਰਲਿਆਂ ਦਾ ਕੁਛ ਹੋਰ ਆ, ਤੇ ਸਟੂਡੀਓ ਚ ਗੈਸਟ ਕਹਿ ਰਹੇ 10 ਤੇ 905-673-3337। ਹਾਂਜੀ ਭਾਜੀ, ਕਿੰਨੇ ਆ ਜੀ ਤੁਹਾਡੇ ਹਿਸਾਬ ਨਾਲ ਜਵਾਬ? ਹੈਲੋ ਭਾਜੀ।
9: ਹੈਲੋ ਹਾਂਜੀ ਭਾਜੀ, 10 ਜੀ।
0: 10?
9: ਹਾਂਜੀ
0: 10 ਤੁਸੀਂ ਕਹਿੰਦੇ ਹੋ ਨਾ, 10 ਸਟੂਡੀਓ ਵਾਲੇ ਕਹਿ ਰਹੇ ਨੇ।
9: 10 ਵਜੇ ਐਂਡ।
0: ਠੀਕ ਹੈ, ਕੋਈ ਨਹੀਂ ਪ੍ਰਿੰਸਸ ਸਾਹਿਬ, ਇਹ ਵੀ ਇਹਨਾਂ ਦਾ ਵੀ ਲਾਸਟ ਨੇਮ ਤੁਹਾਡੇ ਵਾਲਾ ਹੀ ਆ, ਤਾਂ ਹੀ ਜਵਾਬ ਮਿਲ ਜੁਲ ਕੇ ਆ ਗਏ ਤੁਹਾਡੇ ਦੋਹਾਂ ਦੇ। ਸੋ HSP ਕੰਸਟਰਕਸ਼ਨ ਆ, ਜਗਜੀਤ ਸਿੰਘ ਪ੍ਰਿੰਸਰ, ਇੱਕ ਮਕਾਨ ਨੂੰ 3 ਯੂਨਿਟ 'ਚ ਕਨਵਰਟ ਕਰਨਾ। ਹੁਣ ਤੱਕ ਇੱਕ ਪੂਰਾ ਮਕਾਨ ਦਿੱਤਾ ਆ, ਵਿੱਚੋਂ ਤੁੰਨੇ ਪਏ ਨੇ, 18-18 ਬੰਦੇ ਵਾੜੇ ਹੋਏ ਨੇ ਅੰਦਰ, ਜਿਵੇਂ ਕੁਆਟਰ ਹੁੰਦੇ ਲੁਧਿਆਣੇ ਨਹੀਂ ਬਣਦੇ, ਜਮਾਲਪੁਰ ਵਾਲੇ ਏਰੀਏ 'ਚ, ਅਤੇ ਤੁਸੀਂ ਉਸ ਮਕਾਨ ਨੂੰ ਟ੍ਰਾਈਪਲੈਕਸ ਬਣਾ ਸਕਦੇ ਹੋ, ਬਣੇ ਹੋਏ ਮਕਾਨ ਨੂੰ। HSP ਕੰਸਟਰਕਸ਼ਨ, 416-671-0709, 416-671-0709, ਪੀਲ ਡਿਸਟ੍ਰਿਕਟ ਦੇ ਵਿੱਚ ਇਹ ਪੂਰੇ 'ਚ ਸਪੈਸ਼ਲਾਈਜ਼ ਕਰਦੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ
10: ਹੈਲੋ
0: ਹਾਂਜੀ
10: ਭਾਜੀ, ਮੇਰਾ ਜਵਾਬ ਆ ਜੀ 10 ਵਜੇ ਜੀ, ਮਗਰ
0: ਤੁਹਾਡਾ ਜਵਾਬ 10 ਹੈ। 905-673-3337, ਗ੍ਰੀਨ ਵੈਲੀ ਗਾਰਡਨ ਸੈਂਟਰ, ਦੱਬ ਕੇ ਮੈਂ ਕਹਿੰਦਾ ਹੁੰਦਾ ਕਿ ਦੱਬ ਕੇ ਬਾਹਰ ਰੱਜ ਕੇ ਖਾ, ਗ੍ਰੀਨ ਵੈਲੀ ਗਾਰਡਨ ਸੈਂਟਰ ਤੋਂ ਮਿਰਚਾਂ ਮੇਰੀਆਂ ਝੂਮ ਰਹੀਆਂ ਨੇ, ਅਤੇ ਪਹਿਲੀ ਵਾਰ ਮੇਥਿਆਂ ਦੇ ਪਰੌਂਠੇ ਖੱਪੜਵਾ ਕੇ ਖਾਧੇ, ਅਤੇ ਧਨੀਆ ਦੀ ਅਤੇ ਪੁਦੀਨੇ ਦੀ ਮਿਕਸ ਚਟਨੀ ਵਿੱਚ ਗੰਢੇ ਪਾ ਕੇ ਰੈਡੀ ਹੈ। ਸਬਜ਼ੀਆਂ ਲਗਾਉਣੀਆਂ ਨੇ, ਸਿਰਫ 10 ਦਿਨ ਹੋਰ ਰਹਿ ਗਏ ਤੁਹਾਡੇ ਕੋਲ, 10 ਦਿਨ ਸਬਜ਼ੀਆਂ ਲਗਾਓ, ਅਤੇ ਪੂਰਾ ਸਾਲ ਐਂਡ ਤੱਕ, ਐਂਡ ਆਫ ਈਅਰ ਤੱਕ, ਨਵੰਬਰ ਤੱਕ ਸਬਜ਼ੀਆਂ ਖਾਓ। ਸਬਜ਼ੀਆਂ ਵਾਸਤੇ ਗ੍ਰੀਨ ਵੈਲੀ ਗਾਰਡਨ ਸੈਂਟਰ PAU ਤੋਂ, ਐਗਰੀਕਲਚਰ ਯੂਨੀਵਰਸਿਟੀ ਤੋਂ BE ਪਾਸ ਕਰਾ ਕੇ ਇਹਨਾਂ ਨੇ 16 ਏਕੜ ਦਾ ਇਹਨਾਂ ਦਾ ਗ੍ਰੀਨ ਹਾਊਸ ਆ ਨੈਗਰੋਂ ਦਾ ਲੇਕ 'ਤੇ, ਉੱਥੇ ਬਣਾਏ। ਉਹ ਤੋਂ ਬਾਅਦ ਬੂਟੇ ਬਣਾ ਕੇ ਤੁਹਾਨੂੰ 2 ਲੋਕੇਸ਼ਨ, ਮਕਵੀਨ ਐਂਡ ਮੇਫੀਲਡ, ਦੂਸਰੀ ਹੈਗੀ ਆ 2547 ਐਬਲਟਨ ਰੋਡ ਬਰੈਂਪਟਨ, ਅਤੇ ਇੱਥੇ ਤੁਹਾਨੂੰ ਇਹ ਦੇ ਰਹੇ ਨੇ ਪਨੀਰੀ ਬੂਟਿਆਂ ਦੀ ਟਰੇ, ਜਿੰਨੀ ਸਸਤੀ ਇਹ ਦਿੰਦੇ ਨੇ, $2.49 'ਚ ਟਰੇ ਹੁੰਦੀ ਆ, 4 ਜਾਂ 5 ਬੂਟੇ ਹੁੰਦੇ ਨੇ ਉਹ 'ਚ, ਅਤੇ ਤੁਸੀਂ 2.49 ਦੀਆਂ ਜਿਹੜੀਆਂ ਟਰੇਆਂ ਨੇ ਉਹਨਾਂ 'ਚੋਂ ਭਰਪੂਰ ਮਿਰਚਾਂ ਦਾ ਅਚਾਰ ਪਾ ਸਕਦੇ ਹੋ, ਅਤੇ ਕਰੇਲੇ, ਲੌਕੀ, ਘੀਆ, ਚੱਪਣ, ਮੈਂ ਛੱਡਿਆ ਹੀ ਕੁਛ ਨਹੀਂ, ਅਤੇ ਤਰਾਂ ਵੀ ਲਿਆਇਆ ਮੈਂ ਥੋੜ੍ਹੇ ਜਿਹੇ, ਮੇਰੇ ਜਿਹੜੇ ਮੇਥੇ ਨੇ ਖਰਗੋਸ਼ ਖਾ ਗਿਆ, ਦੈਟਸ ਓਕੇ, ਉਹਦੀ ਕਿਸਮਤ ਦੇ ਸੀ, ਪਰ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601, 647-222-5601, 647-222-5601, ਜਿੱਥੇ ਖਰਗੋਸ਼ ਮੇਰੇ ਮੇਥੇ ਖਾ ਗਿਆ ਉੱਥੇ ਸੰਤੋਖ ਸਾਰਾ ਦਾ ਦਿਮਾਗ ਖਾ ਜਾਂਦੀ ਹੈ ਆਪਣੇ ਅਲੱਗ ਅਲੱਗ ਕੁਐਸਚਨ ਲੈ ਕੇ। ਹਾਂਜੀ ਕੀ ਆਨਸਰ ਹੈ ਤੁਹਾਡੇ ਸਾਹਿਬ ਨਾਲ? ਹਾਂਜੀ
11: ਹਾਂਜੀ 15 ਜੀ
0: 15 ਤੁਹਾਡਾ ਨਾਮ ਕੀ ਹੈ?
11: ਹਾਂਜੀ ਸਰਨਾਮ ਸਿੰਘ।
0: ਸਰਨਾਮ ਸਿੰਘ ਜੀ 15 ਤੁਹਾਡਾ ਆਨਸਰ ਹੈ। 905-673-3337 ਚੋਪੜੇ ਕਹਿੰਦੇ ਨੇ ਪੁਰਾਣੀ ਗੱਡੀ ਕੋਈ ਵੀ ਲਿਆਓ ਜਿਹਦੀਆਂ ਕਿਸ਼ਤਾਂ ਨਹੀਂ ਦੇ ਹੋ ਰਹੀਆਂ, ਬੇਕਾਰ ਲੱਗਦੀ ਹੈ, ਬਹਿਣ ਨੂੰ ਜੀ ਨਹੀਂ ਕਰਦਾ, ਨਵੀਆਂ ਚੱਕ ਕੇ ਲੈ ਜਾਓ। ਮਿਲਟਨ ਫੋਰਡ F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4146-302-9941। ਤੁਸੀਂ ਕਿਸੇ ਨੇ ਵੀ ਬਿਜ਼ਨਸ ਦੀ ਮਾਰਕੀਟਿੰਗ ਕਰਨੀ ਆ, ਪ੍ਰੋਪਰਲੀ ਬਿਜ਼ਨਸ ਲੋਕਾਂ 'ਚ ਲੈ ਕੇ ਜਾਣਾ, ਤਾਂ 416-518-3200 15 ਪਲੱਸ ਈਅਰ ਦਾ ਐਕਸਪੀਰੀਅੰਸ ਆ ਮਾਰਕੀਟਰ ਦੇ ਤੌਰ ਦੇ ਉੱਤੇ। ਮਾਰਕੀਟਰ ਆ, ਮੂੰਹ ਨੂੰ ਕੈਮਰਾ ਲਾ ਕੇ ਘਰ ਵਾਲੇ ਨੂੰ ਫੜਾ ਤਾ, ਲੱਤਾਂ ਨੰਗੀਆਂ ਜਿਹੀਆਂ ਕਰਕੇ ਕਿਸੇ ਦੁਕਾਨ 'ਚ ਵੜ ਗਏ, ਅਰੇ ਬਾਈ ਯਹਾਂ ਸੀ ਇਹ, ਇਹਨਾਂ ਨਹੀਂ ਗੱਲਾਂ ਬਣਦੀਆਂ, ਗੱਲਾਂ ਬਣਦੀਆਂ ਡਾਂਕੇ ਦੀ ਚੋੜ 'ਤੇ ਗੱਲ ਕਰਨ ਦੀਆਂ ਵੀ ਡੱਗ ਫੋਰਡ ਦੇ ਲਿਬਰਲ ਪਾਰਟੀ ਦਾ ਲੀਡਰ ਹੀ ਨਹੀਂ ਹੈ ਕੋਈ, ਫਿਰ ਵੀ ਅੱਜ ਡੱਗ ਫੋਰਡ ਹਾਰ ਰਿਹਾ ਇਲੈਕਸ਼ਨ 'ਚ, ਪਾਰਟੀ ਦੀ ਰੇਟਿੰਗ ਇੱਥੇ ਪਹੁੰਚ ਗਈ। ਜਦੋਂ 9-9 ਮਹੀਨੇ ਲੋਕਾਂ ਦੇ ਘਰਾਂ 'ਚੋਂ ਕਿਰਾਏਦਾਰ ਨਿਕਲਣ ਨੂੰ ਲੱਗਣਗੇ, ਜਦੋਂ ਅਮਲੀ ਆ ਕੇ ਲੋਕਾਂ ਦੇ ਘਰਾਂ 'ਤੇ ਕਬਜ਼ੇ ਕਰਨਗੇ, ਜਦੋਂ ਅਮਲੀ ਆ ਕੇ ਗੱਡੀਆਂ ਚੋਰੀ ਕਰਨਗੇ, ਜਦੋਂ ਲੋਕਾਂ ਦੇ ਹੈਲਥ ਕੇਅਰ 'ਚ ਬੁਰਾ ਹਾਲ ਹੋਜੂ। ਕੱਲ੍ਹ ਸਕੂਲ ਦੇ ਵਿੱਚ ਔਸ਼ਵਾ 'ਚ ਬੜਾ ਮਨ ਹਿੱਲ ਗਿਆ ਮੇਰਾ, 4th ਗ੍ਰੇਡ ਦੇ ਬੱਚੇ ਦੇ ਉੱਤੇ ਦਰਖਤ ਗਿਰ ਗਿਆ, ਏਅਰ ਐਂਬੂਲੈਂਸ ਕੀਤੀ ਗਈ ਹੈ, 4th ਗ੍ਰੇਡ ਦਾ ਬੱਚਾ ਸਕੂਲ 'ਚ ਬੈਠਾ ਹੋਵੇ, ਦਰਖਤ ਗਿਰ ਗਿਆ ਉਹਦੇ। ਚਲੋ ਦੇਖੋ, ਬਾਕੀ ਇੱਕ ਜਿਹੀ ਇਨਫੋਰਮੇਸ਼ਨ, ਤੁਹਾਡੇ ਘਰਾਂ 'ਚ ਕੋਈ ਵੀ ਬੰਦਾ ਜਿਹੜਾ ਡਿਸੇਬਲ ਆ, ਰਾਣਾ ਜੀ ਬਿਨਾਂ ਰਾਣਾ ਜੀ ਦਿਓ ਇਨਫੋਰਮੇਸ਼ਨ ਪਲੀਜ਼।
12: ਅਮਨ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹੜੇ ਵੀ ਪਰਿਵਾਰ, ਅਗਰ ਉਹਨਾਂ ਦੇ ਕੋਈ ਏਦਾਂ ਦੇ ਮੈਂਬਰ ਹੈਗੇ ਨੇ ਉਹਨਾਂ ਦੇ ਜਿਹਨਾਂ ਦੇ ਕੋਲ ਸਪੈਸ਼ਲ ਨੀਡ ਵਾਲੇ ਜਾਂ ਬੱਚੇ ਨੇ ਜਾਂ ਜਿਹਨਾਂ ਦੀ ਉਮਰ 49 ਤੋਂ ਘੱਟ ਹੈ, ਤੇ ਫੈਡਰਲ ਗਵਰਨਮੈਂਟ ਵੱਲੋਂ $90,000 ਦੀ ਗ੍ਰਾਂਟ ਦਿੱਤੀ ਜਾ ਰਹੀ ਹੈ, ਲੇਕਿਨ ਜਿਹੜੀ ਏਜ ਹੈ 49 ਤੋਂ ਘੱਟ ਹੋਣੀ ਚਾਹੀਦੀ ਹੈ, ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਸੋ ਇਸ ਤੋਂ ਇਲਾਵਾ ਅਗਰ ਬੱਚੇ 18 ਤੋਂ ਛੋਟੇ ਨੇ ਐਂਡ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ ਪੇਰੈਂਟਸ ਨੂੰ ਅਪ ਟੂ $284 ਹਰ ਮਹੀਨੇ ਫੈਡਰਲ ਗਵਰਨਮੈਂਟ ਵੱਲੋਂ ਜਿਹੜਾ ਅਲਹਿਦਾ ਦਿੱਤੇ ਜਾਂਦੇ ਨੇ, ਜਿਹਨਾਂ ਦੀ ਉਮਰ 18 ਤੋਂ ਅਬਵ ਹੈ, ਅਪ ਟੂ $200 ਮਹੀਨੇ ਦੇ ਉਹਨਾਂ ਲੋਕਾਂ ਨੂੰ ਮਿਲ ਰਹੇ ਨੇ, ਜਿਹੜਾ ਕਿ ਬੈਨੀਫਿਟ ਗਵਰਨਮੈਂਟ ਨੇ ਪਿਛਲੇ ਸਾਲ ਹੀ ਸਟਾਰਟ ਕੀਤਾ ਜੁਲਾਈ ਮਹੀਨੇ ਤੋਂ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਆਰ ਡੀ ਐਸ ਪੀ ਦੀ ਹੋਰ ਜਾਣਕਾਰੀ ਚਾਹੀਦੀ ਹੈ। $90,000 ਦੀ ਇੱਕ ਬਹੁਤ ਵੱਡੀ ਸਪੋਰਟ ਹੈ ਫੈਡਰਲ ਗਵਰਨਮੈਂਟ ਕਰਨਾ ਚਾਹੁੰਦੀ, ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਪਰ ਉਮਰ 49 ਤੋਂ ਘੱਟ ਹੋਣੀ ਚਾਹੀਦੀ ਹੈ, ਤਾਂ ਹੀ ਆਪਾਂ ਕੁਆਲੀਫਾਈ ਕਰਾਂਗੇ ਇਸ ਬੈਨੀਫਿਟਸ ਲਈ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000,
0: 416-910-9000। ਘਰ ਦੇ ਵਿੱਚ ਇੱਕ ਵਾਰ ਸਾਨੂੰ ਬਾੜ ਲਓ, ਤੁਹਾਡਾ ਘਰ ਐਨ ਟਣਕਾ ਦਾਂਗੇ, ਵਧੀਆ ਬਣਾ ਦਾਂਗੇ। ਗ੍ਰੇਸ ਰੈਨੋਵੇਸ਼ਨ ਦੇ ਸੁਖਦੇਵ ਗਿੱਲ ਬਾਈ ਜੀ ਨੂੰ ਕਾਲ ਕਰਨੀ ਆ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਕਰਾਉਣੀ ਆ, ਐਸਟੀਮੇਟ ਲੈ ਲਓ, ਮਿਲ ਲਓ।

0: ਕਿੰਨਾ ਦਾ ਐਕਸਪੀਰੀਅੰਸ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਸੀ ਹੋਰ ਤੇ? ਜਲਦੀ ਬੋਲੋ। ਹੈਲੋ
1: ਹੈਲੋ,
0: ਹਾਂਜੀ ਉਹ ਭਾਅ ਜੀ ਇਹਨਾਂ ਤਾਂ ਮੈਂ ਚਾਰ ਗੱਡੀਆਂ ਚਲਾਉਂਦਾ, ਹੈਲੋ ਤੁਸੀਂ ਇੱਕ ਵਾਰ ਚਲਾ ਰਹੇ, ਕੱਟ ਗਏ। ਚਲੋ ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ, ਪੁਰਾਣੇ ਸੋਫਿਆਂ ਨੂੰ ਨਵੇਂ ਬਣਾ ਦਿਓ, ਜਿਵੇਂ ਕਾਪੀ ਪੁਰਾਣੀ ਫਟ ਜਾਂਦੀ ਸੀ ਉਹ ਤੇ ਜਿਲਤ ਚੜਾ ਦਿੰਦੇ ਸੀ ਨਾ, ਇਹ ਤੋਂ ਵਧੀਆ ਕੰਮ ਕਰ ਦਿੰਦਾ, ਸੋਫੇ ਨਵੇਂ ਬਣਾ ਦਿੰਦੇ ਨੇ ਪੁਰਾਣਿਆਂ ਨੂੰ। ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ ਵਾਲਿਆਂ ਨੂੰ ਕਾਲ ਕਰੋ 647-1317, 6475051317। ਅੱਜ ਸ਼ਾਮ ਨੂੰ ਸਾਰੇ ਇਕੱਠੇ ਹੋਇਓ 30 ਰੈਂਬਲ ਡਰਾਈਵ 'ਤੇ, ਜਲੇਬੀਆਂ, ਟਿੱਕੀਆਂ, ਇੰਡੀਆ ਮੰਗੋ ਖੰਨੇ ਵਾਲੀ ਟਿੱਕੀ ਅਤੇ ਫਿਸ਼ ਪਕੌੜਾ, ਸਾਰਾ ਕੁਛ।
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
3: Another Don Clean with the Don Ducks.
4: Oh, he's doing dishes with Dawn Platinum,
5: the only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-5000, 9054-00055।

0: ਜਾ ਤਾਂ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
1: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
0: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
1: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-98

0: 8877 sofastudio.ca. Thank you, ji.
1: Nobel Fresh Foods ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 Sandalwood Parkway East 2 Location 20 Gillingham Drive in Brampton Phone 2898 01 0566 ਨੋਬਲ ਫ੍ਰੈਸ਼ ਫੂਡ
2: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ ਕੀ ਗੱਲ ਬਾਈ ਜੀ ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 6477652340
3: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
5: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੂ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
6: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਟਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
3: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਜੀ 5:30 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 19 ਤਰੀਕ ਸਾਲ 2026 ਦਾ, ਅਤੇ ਅੱਜ ਦਿਨ ਕਿਹੜਾ ਹੋ ਗਿਆ ਜੀ? ਅੱਜ ਤੁਹਾਡਾ ਫੇਵਰੇਟ ਦਿਨ ਹੈ, ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ ਦਿਨ, ਅਤੇ ਹੈਪੀ ਫਰਾਈਡੇ ਹੋ ਗਿਆ ਫਿਰ, ਕਿਉਂਕਿ ਵੀਕਐਂਡ ਦੀ ਵੇਟ ਜਿਹੜੀ ਹੈ ਬੜੀ ਰਹਿੰਦੀ ਹੈ। ਕਹਿੰਦੇ ਆ ਵੀ ਜਦੋਂ ਵੀਰਵਾਰ ਆ ਜਾਂਦਾ ਨਾ ਸ਼ਾਮ ਜੀ, ਫਿਰ ਕਹਿੰਦੇ ਲੈ ਕੱਲ੍ਹ ਨੂੰ ਤਾਂ ਚੱਲ ਫਰਾਈਡੇ ਹੀ ਹੈ, ਉਹ ਤੋਂ ਬਾਅਦ ਸੈਟਰਡੇ ਸੰਡੇ, ਅਤੇ ਸੈਟਰਡੇ ਸੰਡੇ ਕਿਵੇਂ ਨਿਕਲ ਜਾਂਦਾ ਉਹ ਪਤਾ ਹੀ ਨਹੀਂ ਲੱਗਦਾ, ਹੈ ਨਾ, ਮੰਡੇ ਆ ਜਾਂਦਾ ਛੇਤੀ ਦੇ ਕੇ। ਤੋ ਲਓ ਜੀ, ਜੇ ਆਪਾਂ ਗੱਲ ਕਰੀਏ ਹਾੜ ਮਹੀਨੇ ਦੀ, ਅੱਜ ਹੋ ਗਈ ਜੀ 5 ਤਰੀਕ, 5 ਹਾੜ, ਅਤੇ ਨਾਨਕ ਸ਼ਾਹੀ ਸਮਾਂ ਚੱਲ ਰਿਹਾ 558 ਸਮਾਂ ਹੋ ਗਿਆ, 10:08 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ, ਅਤੇ ਤੁਸੀਂ ਵੀ ਗੱਲਬਾਤ ਕਰੋਗੇ, ਕਿਉਂਕਿ ਅੱਜ ਵਿਸ਼ੇਸ਼ ਗੱਲਬਾਤ ਵੀ ਆਪਾਂ ਕਰਾਂਗੇ ਤੁਹਾਡੇ ਨਾਲ, ਹੈ ਨਾ। ਕੀ ਹੈਗਾ ਵਿਸ਼ੇਸ਼ ਕੁਛ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਸੋ ਉਹਦੀ ਗੱਲਬਾਤ ਆਪਾਂ ਕਰਾਂਗੇ, ਅਤੇ ਕਿਹੜੀ ਗੱਲਬਾਤ ਹੈ ਥੋੜ੍ਹਾ ਜਿਹਾ ਦਿਮਾਗ ਇੱਧਰ ਉੱਧਰ ਨੂੰ ਕਰਕੇ ਸੋਚੋ, ਅਤੇ ਫਿਰ ਆਪਾਂ ਗੱਲਬਾਤ ਕਰਨੀ ਹੈ। 905 ਨਹੀਂ, 647 8 74 13 13 'ਤੇ ਤੁਹਾਡੀ ਗੱਲਬਾਤ ਸਾਡੇ ਨਾਲ ਹੋਵੇਗੀ ਸਟੂਡੀਓ ਦੇ ਵਿੱਚ। 6478741313 'ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋਣੀ ਹੈ। ਅਤੇ ਪਹਿਲਾਂ ਮੌਸਮ ਦੇਖ ਲਈਏ ਕਿਵੇਂ ਹੈ। ਮੌਸਮ ਬੜਾ ਵਧੀਆ, ਪਰ ਹਵਾ ਜਿਹੜੀ ਹੈ ਬੜੀ ਤੇਜ਼ ਚੱਲ ਰਹੀ ਹੈ, ਵਿੰਡੀ ਕੰਡੀਸ਼ਨ ਜਿਹੜੀਆਂ ਐਕਸਪੈਕਟ ਕੀਤੀਆਂ ਜਾ ਰਹੀਆਂ 12:30-1 ਵਜੇ ਤੱਕ। ਅਤੇ ਹੁਣ ਐਨ ਵਧੀਆ ਧੁੱਪ ਹੈ, ਪਰ ਹਵਾ ਐਨ ਚੱਲ ਰਹੀ ਜ਼ੋਰਾਂ ਦੇ ਨਾਲ, ਪਰ ਬੜੀ ਵਧੀਆ ਲੱਗ ਰਹੀ ਹੈ, ਠੰਡਕ ਜੀ ਹੈ ਵੈਦਰ ਦੇ ਵਿੱਚ। ਅਤੇ 43 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ ਹਵਾ, ਅਤੇ ਇਸ ਸਮੇਂ ਬਹੁਤ ਵਧੀਆ ਟੈਂਪਰੇਚਰ ਹੈ। ਅਤੇ ਜੇ ਆਪਾਂ ਗੱਲ ਕਰੀਏ ਸ਼ਾਮ ਨੂੰ, ਸ਼ਾਮ ਨੂੰ ਐਨ ਕਹਿੰਦੇ ਧੁੱਪ ਨਿਕਲਣੀ ਹੈ, ਧੁੱਪ ਤਾਂ ਹੁਣ ਵੀ ਬੜੀ ਵਧੀਆ, ਪਰ ਵਿੱਚ ਨੂੰ ਮੇ ਬੀ ਬੱਦਲਵਾਈ ਹੋ ਸਕਦੀ ਹੈ, ਪਰ ਸ਼ੋ ਨਹੀਂ ਇੰਨਾ ਹੋ ਰਿਹਾ। ਸ਼ਾਮ ਨੂੰ ਵੀ ਧੁੱਪ ਐਨ ਵਧੀਆ ਨਿਕਲੂਗੀ, 9:03 'ਤੇ ਸਨਸੈਟ ਹੋਣਾ। ਰਾਤ ਦਾ ਟੈਂਪਰੇਚਰ ਵੀ 16, 15, 14, 13, 12 ਸਵੇਰੇ ਹੋਊਗਾ ਜੀ 5 ਵਜੇ, 5:37 'ਤੇ ਸਵੇਰੇ ਸਨਰਾਈਜ਼ ਹੋਣਾ। ਕੱਲ੍ਹ ਨੂੰ ਵੀ ਪੂਰੀ ਧੁੱਪ ਮਾਰੂਗੀ ਚਮਕਾਰੇ, ਥੋੜ੍ਹੇ ਬਹੁਤੇ ਬੱਦਲ ਹੋਣਗੇ। ਸੋ ਵੀਕਐਂਡ 'ਤੇ ਕਹਿੰਦੇ ਆ ਕਿ ਮੌਸਮ ਵਧੀਆ ਰਹਿਣਾ ਚਾਹੀਦਾ, ਕਿ ਘੁੰਮਣਾ ਫਿਰਨਾ ਖਾਣਾ ਪੀਣਾ ਇਹ ਬੜਾ ਸਾਰਾ ਜ਼ਰੂਰੀ ਹੁੰਦਾ ਹੈ ਨਾ। ਸੋ ਬਿਲਕੁਲ ਜੀ, ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਕਿ ਕਿਵੇਂ ਤੁਸੀਂ ਵੀਕਐਂਡ ਜਿਹੜਾ ਹੈ ਆਪਣਾ ਮਨਾਉਣ ਦੀ ਤਿਆਰੀ ਕਰ ਰਹੇ ਹੋ, ਅਤੇ ਕੀ ਸਪੈਸ਼ਲ ਆ ਰਿਹਾ ਕੁਛ ਕਿ ਨਹੀਂ ਆ ਰਿਹਾ। ਆ ਜਾਓ ਫਟਾਫਟ ਕਰੀਏ ਗੱਲਬਾਤ ਤੁਹਾਡੇ ਨਾਲ।

0: ਤੇ ਲਓ ਜੀ ਅੱਜ ਸ਼ੁੱਕਰਵਾਰ ਦਾ ਦਿਨ ਹੁੰਦਾ ਤੇ ਸ਼ੁੱਕਰਵਾਰ ਨੂੰ ਅਸੀਂ ਜੁਮਾ ਮੁਬਾਰਕਬਾਦ ਵੀ ਕਹਿੰਦੇ ਹਾਂ ਕਿਉਂਕਿ ਸਾਡੀ ਮੁਸਲਿਮ ਕਮਿਊਨਿਟੀ ਹਰੇਕ ਸ਼ੁੱਕਰਵਾਰ ਨੂੰ ਸਪੈਸ਼ਲ ਪੂਜਾ ਯਾਚਨਾ ਉਹਨਾਂ ਦੀ ਹੁੰਦੀ ਆ ਸੋ ਉਹਨਾਂ ਦੇ ਲਈ ਵੀ ਬੈਸਟ ਵਿਸ਼ਿਜ਼ ਤੇ ਤੁਹਾਡੇ ਸਾਰਿਆਂ ਦੇ ਲਈ ਬੈਸਟ ਵਿਸ਼ਿਜ਼ ਹੈ ਤੇ ਲਓ ਜੀ ਆਪਾਂ ਨਾ ਪਹਿਲਾਂ ਨਰਦੇਵ ਸਿੱਧੂ ਜੀ ਨੂੰ ਲੈ ਲਈਏ ਕਿਉਂਕਿ ਇਹਨਾਂ ਨੂੰ ਹੈਗੀ ਕਾਹਲੀ ਤੇ ਇਹਨਾਂ ਦੀ ਅਪੁਆਇੰਟਮੈਂਟ ਹੈ ਕਹਿੰਦੇ ਮੈਨੂੰ ਜਲਦੀ ਫਾਰਗ ਕਰ ਦਿਓ ਮੇਰੀ ਇਨਫੋਰਮੇਸ਼ਨ ਛੇਤੀ ਪਹੁੰਚਾਓ ਸਾਡੇ ਲਿਸਨਰਸ ਤੱਕ ਤੇ ਲਓ ਜੀ ਆਪਾਂ ਮੌਰਗੇਜ ਦੀ ਕਰਦੇ ਆ ਗੱਲਬਾਤ ਨਰਦੇਵ ਸਿੱਧੂ ਜੀ ਸਾਡੇ ਨਾਲ ਨਰਦੇਵ ਜੀ ਸਵਾਗਤ ਤੁਹਾਡਾ
1: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਪਿੰਡ ਭਾਵਾਂ ਨੂੰ ਗੁੱਡ ਮਾਰਨਿੰਗ ਜੀ ਹੈਪੀ ਫਰਾਈਡੇ ਤੇ ਥੈਂਕ ਯੂ ਸੋ ਮੱਚ ਫਾਰ ਪੁਟਿੰਗ ਮੀ ਆਨ ਪ੍ਰਾਇਰਟੀ
0: ਜੀ ਜੀ
1: ਐਜ਼ ਆਈ ਸੈਡ ਕਿ ਮੈਂ ਜੀ ਅਪਾਇੰਟਮੈਂਟ ਸੀ ਮੈਂ ਮਿਲਣਾ ਸੀ
0: ਯਾ ਯੂ ਆਰ ਆਲਵੇਸ ਵੈਲਕਮ
1: ਥੈਂਕ ਯੂ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਜਸਵਿੰਦਰ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ ਸਿਕਿਓਰ ਲਾਈਨ ਆਫ ਕ੍ਰੈਡਿਟ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਬਹੁਤ ਸੋਹਣੀ ਫੈਸਿਲਿਟੀ ਅਵੇਲੇਬਲ ਹੈਗੀ ਹੈ ਕਿਉਂਕਿ ਇਹਦੇ ਚ ਹੁੰਦਾ ਕੀ ਹੈ ਕਿ ਜਦੋਂ ਆਪਾਂ ਨੂੰ ਪੈਸੇ ਦੀ ਲੋੜ ਹੈਗੀ ਆਪਾਂ ਵਰਤ ਸਕਦੇ ਹਾਂ ਤੇ ਜੇ ਨਹੀਂ ਲੋੜ ਹੈਗੀ ਤਾਂ ਉਹ ਬਣੀ ਪਈ ਹੈਗੀ ਤੇ ਉਸ ਕੇਸ ਦੇ ਵਿੱਚ ਆਪਾਂ ਨੂੰ ਕੋਈ ਉਹਦਾ ਵਿਆਜ ਨਹੀਂ ਪੈਂਦਾ ਕੋਈ ਆਪਾਂ ਨੂੰ ਕਿਸ਼ਤ ਨਹੀਂ ਆਉਂਦੀ ਸੋ ਬਹੁਤ ਸੋਹਣੀ ਫੈਸਿਲਿਟੀ ਹੈ ਕਿਉਂਕਿ ਇਹ ਹੁੰਦਾ ਕਿ ਕਈ ਵਾਰੀ ਪੈਸੇ ਦੀ ਆਪਾਂ ਨੂੰ ਅਚਾਨਕ ਹੀ ਲੋੜ ਪੈ ਜਾਂਦੀ ਹੈਗੀ ਹੈ ਫਿਰ ਆਪਣੇ ਕੋਲ ਜੇਕਰ ਕੋਈ ਇੰਤਜ਼ਾਮ ਨਹੀਂ ਹੈਗਾ ਤਾਂ ਫਿਰ ਆਪਾਂ ਨੂੰ ਕਈ ਵਾਰੀ ਪੈਸੇ ਜਾਂ ਤਾਂ ਇੱਧਰ ਉੱਧਰੋਂ ਪਿੰਡਾਂ ਵੱਲ ਫੜਨੇ ਪੈਂਦੇ ਆ ਕਿਸੇ ਦਾ ਫੇਵਰ ਲੈਣਾ ਪੈਂਦਾ ਜਾਂ ਫਿਰ ਇਹ ਹੈ ਕਿ ਵੀ ਕਈ ਵਾਰੀ ਆਪਾਂ ਨੂੰ ਪੈਸਾ ਪ੍ਰਾਈਵੇਟ ਚੱਕਣਾ ਪੈਂਦਾ ਜਿਹੜਾ ਕਿ ਮਹਿੰਗਾ ਪੈਂਦਾ ਹੈਗਾ ਉਹਦੇ ਨਾਲ ਬੈਟਰ ਇਹ ਹੈ ਕਿ ਆਪਣੇ ਕੋਲ ਜੇਕਰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣੀ ਪਈ ਹੈ ਤੇ ਵਿਆਜ ਵੀ ਆਪਾਂ ਨੂੰ ਉਹਦੀ ਪੈਣਾ ਕਿਸ਼ਤ ਵੀ ਉਹਦੀ ਆਉਣੀ ਜਦੋਂ ਵਰਤਾਂਗੇ ਜੇ ਨਹੀਂ ਵਰਤਦੇ ਕੋਈ ਵਿਆਜ ਨਹੀਂ ਪੈਣਾ ਕੋਈ ਕਿਸ਼ਤ ਨਹੀਂ ਆਉਣੀ ਸੋ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਉਹਨਾਂ ਭੈਣ ਭਰਾਵਾਂ ਨੂੰ ਬਣਾ ਕੇ ਦੇ ਸਕਦੇ ਹਾਂ ਜਿਨ੍ਹਾਂ ਕੋਲੇ ਆਪਣਾ ਘਰ ਹੈਗਾ ਘਰ 'ਚ ਉਹਨਾਂ ਦੀ ਐਕੁਟੀ ਹੈਗੀ ਹੈ ਉਹ ਬੇਸ਼ੱਕ ਸੈਲਫ ਇੰਪਲਾਇਡ ਹੈ ਬੇਸ਼ੱਕ ਪੇਰੋਲ ਤੇ ਕੰਮ ਕਰਦੇ ਆ ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਦੇ ਵਾਸਤੇ ਐਲੀਜੀਬਲ ਹੋ ਸਕਦੇ ਆ ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ ਜਾਂ ਉਹ ਆਪਣੀ ਕਿਸੇ ਕਾਰਨ ਕਰਕੇ ਇਨਕਮ ਨਹੀਂ ਸ਼ੋਅ ਕਰ ਸਕਦੇ ਐਜ਼ ਲੌਂਗ ਐਜ਼ ਉਹਨਾਂ ਦੇ ਘਰ ਦੇ ਵਿੱਚ ਚੰਗੀ ਐਕੁਟੀ ਹੈਗੀ ਆਪਾਂ ਉਹਨਾਂ ਦੇ ਘਰ ਦੇ ਉੱਪਰ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ ਤੇ ਜਿਹੜੀ ਐਗਜਿਸਟਿੰਗ ਮੌਰਗੇਜ ਹੁੰਦੀ ਹੈਗੀ ਹੈ ਜੀ ਉਹ ਉਸੇ ਤਰ੍ਹਾਂ ਹੀ ਚੱਲੀ ਜਾਂਦੀ ਹੈ ਉੱਥੇ ਇਹਦਾ ਕੋਈ ਇੰਪੈਕਟ ਨਹੀਂ ਪੈਂਦਾ ਤੇ ਉਹਦੇ ਨਾਲ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈਗੀ ਜਦੋਂ ਫਿਰ ਤੁਹਾਨੂੰ ਲੋੜ ਹੈ ਤੁਸੀਂ ਪੈਸੇ ਤੋਂ ਚੱਕ ਕੇ ਵਰਤ ਸਕਦੇ ਹੋ ਤੇ ਇੱਕ ਵਾਰੀ ਇਹ ਬਣ ਜਾਂਦੀ ਹੈਗੀ ਹੈ ਤਾਂ ਪੈਸੇ ਚੱਕ ਕੇ ਤੁਸੀਂ ਬੇਸ਼ੱਕ ਆਪਣੇ ਸੈਕਿੰਡ ਮੌਰਗੇਜ ਚੱਕੀ ਕੇ ਉਹਨੂੰ ਪੇ ਆਫ ਕਰਨਾ ਹੈ ਕੋਈ ਕ੍ਰੈਡਿਟ ਕਾਰਡਾਂ ਦੇ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਉਹਨਾਂ ਨੂੰ ਪੇ ਆਫ ਕਰਨਾ ਹੈ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਖਰੀਦੀ ਸੀਗੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਜਾਂ ਉਹਦੀ ਅਪਰੇਜ਼ਲ ਵੈਲਿਊ ਘੱਟ ਆਈ ਉਹਦੇ ਵਾਸਤੇ ਪੈਸੇ ਚਾਹੀਦੇ ਘਰ 'ਚ ਰੈਨੋਵੇਸ਼ਨ ਕਰਨੀ ਹੈ ਇਨਵੈਸਟਮੈਂਟ ਬਣਾਉਣੀ ਹੈ ਕੋਈ ਵੀ ਤੁਹਾਡਾ ਕੰਮ ਕਾਰ ਹੈ ਇਹ ਤੋਂ ਪੈਸੇ ਚੱਕ ਕੇ ਤੁਸੀਂ ਆਪਣਾ ਕਰ ਸਕਦੇ ਹੋ ਤੁਹਾਡੇ ਕੋਲ ਘਰ ਹੈਗਾ ਘਰ 'ਚ ਐਕੁਟੀ ਹੈਗੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਤੁਹਾਡੇ ਘਰ ਦੀ ਕਲੋਜ਼ਿੰਗ ਆ ਰਹੀ ਹੈਗੀ ਉਹਦੀ ਤੁਹਾਨੂੰ ਹੁਣ ਮੌੜ ਕੇ ਚਾਹੀਦੀ ਹੈਗੀ ਹੈ ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਪ੍ਰੀ ਅਪਰੂਵਲ ਚਾਹੀਦੀ ਹੈ ਪ੍ਰੀ ਅਸੈਸਮੈਂਟ ਕਰਨੇ ਗੱਲ ਕੀ ਕੋਈ ਵੀ ਮੌੜ ਕੇ ਦਾ ਸਵਾਲ ਹੈ ਕੋਈ ਜਾਣਕਾਰੀ ਚਾਹੀਦੀ ਹੈ ਮੌੜਗੇਜ ਰਿਨਿਊਅਲ ਵਾਸਤੇ ਆਈ ਆਪਣਾ ਨੰਬਰ ਹੈ ਜੀ 647-245-53-03 ਨਰਦੇਵ ਸਿੱਧੂ 647-294-5503 ਤੇ ਤੁਹਾਨੂੰ ਸਾਰਿਆਂ ਨੂੰ ਫਾਦਰਸ ਡੇ ਦੀਆਂ ਅਗਾਊਂ ਵਧਾਈਆਂ ਜੀ
0: ਨਰਦੇਵ ਭਾਜੀ ਨੇ ਤਾਂ ਬਿਲਕੁਲ ਜਿਵੇਂ ਕਹਿੰਦੇ ਨਾ ਛਿੱਕਾ ਮਾਰ ਦਿੱਤਾ ਤੇ ਮੈਂ ਗੱਲ ਕਰਨੀ ਸੀ ਤੇ ਉਹ ਪਹਿਲਾਂ ਹੀ ਆਪਣਾ ਕਹਿ ਗਏ ਤੇ ਮੈਂ ਤੁਹਾਨੂੰ ਵੀ ਪੁੱਛਦੀ ਸੀ ਸੋ ਵਧੀਆ ਉਹਨਾਂ ਨੇ ਪਹਿਲਾਂ ਹੀ ਆਨਸਰ ਦੇ ਦਿੱਤਾ ਬਿਲਕੁਲ ਜੀ ਇਸ ਸੰਡੇ ਨੂੰ ਜਿਹੜਾ ਹੈਗਾ ਜੀ ਫਾਦਰਸ ਡੇ ਹੈ ਸੋ ਫਾਦਰ ਜਿਹੜੇ ਹੈ ਘਰ ਦੇ ਵਿੱਚ ਬੜੀ ਉਹਨਾਂ ਦੀ ਜਿਵੇਂ ਆਪਾਂ ਕਹਿੰਦੇ ਹਾਂ ਨਾ ਇੱਕ ਪਰਸਨੈਲਿਟੀ ਹੁੰਦੀ ਹੈ ਤੇ ਫਿਰ ਉਹਨਾਂ ਤੋਂ ਡਰਦੇ ਵੀ ਸਾਰੇ ਆ ਪਰ ਕਈਆਂ ਦਾ ਬੜਾ ਆਪਸ ਦੇ ਵਿੱਚ ਨਾ ਫਰੈਂਡਲੀ ਜਿਹੜਾ ਰਿਲੇਸ਼ਨ ਹੁੰਦਾ ਬੱਚਿਆਂ ਦਾ ਪੇਰੈਂਟਸ ਦੇ ਨਾਲ ਖਾਸ ਕਰ ਫਾਦਰ ਨਾਲ ਵੀ ਨਹੀਂ ਤਾਂ ਚੱਲ ਇਹ ਹੁੰਦਾ ਕਿ ਮੋਸਟਲੀ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ ਬੱਚਿਆਂ ਦਾ ਮਦਰ ਦੇ ਨਾਲ ਥੋੜ੍ਹਾ ਜ਼ਿਆਦਾ ਵਧੀਆ ਹੁੰਦਾ ਕਿ ਕੋਈ ਵੀ ਗੱਲਬਾਤ ਹੈ ਜਿਵੇਂ ਫਰੈਂਡਸ ਨਾਲ ਗੱਲਬਾਤ ਕਰਦੇ ਮਦਰ ਨਾਲ ਕਰ ਲੈਂਦੇ ਆ ਪਰ ਫਾਦਰ ਨਾਲ ਬੜੇ ਘੱਟ ਇੱਦਾਂ ਦਾ ਆਪਸ ਦੇ ਵਿੱਚ ਸੰਬੰਧ ਪਿਛਲੇ ਸਮਿਆਂ 'ਚ ਹੁੰਦਾ ਸੀ ਪਰ ਹੁਣ ਬੜਾ ਡਿਫਰੈਂਟ ਹੋ ਗਿਆ ਪਰ ਕਿਤੇ ਕਿਤੇ ਤਾਂ ਹੁਣ ਵੀ ਹੈ ਨਾ ਕਈਆਂ ਦੀ ਤਾਂ ਬੜਾ ਡਰ ਹੁੰਦਾ ਵੀ ਲੈ ਪਾਪਾ ਆ ਗਏ ਘਰ ਦੇ ਵਿੱਚ ਤੇ ਬੱਚੇ ਭੱਜੇ ਫਿਰਦੇ ਆ ਤੇ ਕਦੀ ਕਈ ਤਾਂ ਸ਼ਰਾਰਤਾਂ ਕਰ ਰਹੇ ਹੁੰਦੇ ਕੋਈ ਖੇਲ ਰਹੇ ਹੁੰਦੇ ਕੋਈ ਫੋਨ 'ਤੇ ਕੋਈ ਕੰਪਿਊਟਰ 'ਤੇ ਕੋਈ ਕੁਛ ਜਾਂ ਟੀ ਵੀ ਦੇਖ ਰਹੇ ਫਿਰ ਉਹ ਭੱਜ ਕੇ ਫਟਾਫਟ ਆਪਣਾ ਪੜ੍ਹਨ ਲੱਗ ਜਾਂਦੇ ਆ ਆਪਣੇ ਸਟੱਡੀ ਟੇਬਲ 'ਤੇ ਬਹਿ ਜਾਂਦੇ ਇੱਦਾਂ ਬੜਾ ਹੁੰਦਾ ਸੀ ਪਿਛਲੇ ਸਮਿਆਂ 'ਚ ਹੁਣ ਚਲੋ ਥੋੜ੍ਹਾ ਜਿਹਾ ਵੈਸੇ ਫਰਕ ਪੈ ਜਾਂਦਾ ਜਿਉਂ ਜਿਉਂ ਸਮਾਂ ਜਿਹੜਾ ਹੈਗਾ ਐਡਵਾਂਸਮੈਂਟ ਉਹਦੇ 'ਚ ਆਈ ਜਾਂਦੀ ਹੈ ਅਤੇ ਕਿਵੇਂ ਦਾ ਅੱਜ ਆਪਾਂ ਇਹ ਗੱਲਬਾਤ ਥੋੜ੍ਹੀ ਜਿਹੀ ਕਰੀਏ ਔਰ ਜਲਦੀ ਜਲਦੀ ਆ ਕੇ ਆਪਣੀ ਗੱਲਬਾਤ ਰੱਖਿਆ ਕਰੋ ਕਿਉਂਕਿ ਸਮਾਂ ਨਾ ਬੜੀ ਤੇਜ਼ੀ ਨਾਲ ਭੱਜਦਾ 10:15 ਹੋ ਵੀ ਗਏ ਆ 15 ਮਿੰਟ ਪ੍ਰੋਗਰਾਮ ਦੇ ਆਪਣੇ ਨਿਕਲ ਵੀ ਚੁੱਕੇ ਆ ਅਤੇ ਫਾਦਰਸ ਡੇ ਹੈਗਾ ਜੀ ਆਪਣਾ ਸੰਡੇ ਨੂੰ ਥਰਡ ਸੰਡੇ ਆਫ ਜੂਨ ਹੁੰਦਾ ਹੈ ਤਾਂ ਫਾਦਰਸ ਡੇ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਆਪਣੇ ਇੱਧਰ ਨੌਰਥ ਅਮੈਰੀਕਾ ਦੇ ਵਿੱਚ, ਇੰਡੀਆ 'ਚ ਵੀ ਕੀਤਾ ਜਾਂਦਾ ਸੇਮ। ਚਲੋ ਪਹਿਲਾਂ ਨਹੀਂ ਸੀ ਇੰਨਾ ਹੁੰਦਾ ਮਦਰਸ ਡੇ ਫਾਦਰਸ ਡੇ ਜਾਂ ਉਹੀ ਵੈਲੈਂਟਾਈਨ ਡੇ, ਹੈ ਨਾ। ਹੁਣ ਤਾਂ ਸਾਰੇ ਦਿਨ ਵਰਲਡ ਵਾਈਡ ਹੀ ਹਰੇਕ ਜਗ੍ਹਾ ਜਿਹੜੇ ਬੜੇ ਵਧੀਆ ਸੈਲੀਬ੍ਰੇਟ ਕੀਤੇ ਜਾਂਦੇ ਆ। ਸੋ ਫਾਦਰਸ ਡੇ ਆ ਰਿਹਾ ਜੀ, ਹੈਪੀ ਫਾਦਰਸ ਡੇ ਤੁਹਾਨੂੰ ਸਾਰਿਆਂ ਨੂੰ, ਅਤੇ ਜਿਨ੍ਹਾਂ ਨੇ ਨਵੇਂ ਨਵੇਂ ਫਾਦਰ ਬਣਨਾ ਉਹਨਾਂ ਨੂੰ ਜਾਂ ਜਿਹੜੇ ਬਣ ਗਏ ਆ ਉਹਨਾਂ ਨੂੰ, ਅਤੇ ਸਾਰੇ ਫਾਦਰਸ ਨੂੰ, ਅਤੇ ਖਾਸ ਕਰ ਜਿਹੜੇ ਆਪਣੇ ਫਾਦਰ ਹੈ ਨਾ ਹਰ ਇੱਕ ਦੇ, ਉਹਨਾਂ ਨੂੰ ਆਪਾਂ ਹੈਪੀ ਫਾਦਰਸ ਡੇ ਕਹਿੰਦੇ ਹਾਂ। ਸੋ ਅੱਜ ਇਹੀ ਗੱਲਬਾਤ ਆਪਾਂ ਕਰਾਂਗੇ, ਕਿਉਂਕਿ ਦਿਨ ਤਾਂ ਪੇਰੈਂਟਸ ਦੇ ਜਿਵੇਂ ਕਹਿੰਦੇ ਆ ਕਿ 24 ਘੰਟੇ 365 ਦਿਨ ਹੈ ਹੈ ਹੀ ਹੈ, ਪਰ ਜਦੋਂ ਕੋਈ ਸਪੈਸ਼ਲ ਦਿਨ ਹੁੰਦਾ ਫਿਰ ਉਸ ਦਿਨ ਤਾਂ ਆਪਾਂ ਗੱਲਬਾਤ ਕਰਦੇ ਹਾਂ, ਪਰ ਸੰਡੇ ਨੂੰ ਆਪਣਾ ਪ੍ਰੋਗਰਾਮ ਨਹੀਂ ਹੁੰਦਾ। ਇਸ ਕਰਕੇ ਮੈਂ ਕਿਹਾ ਅੱਜ ਆਪਾਂ ਫਾਦਰਸ ਡੇ 'ਤੇ ਗੱਲਬਾਤ ਕਰੀਏ, ਕਿਉਂਕਿ ਫਿਰ ਤੁਸੀਂ ਜੇ ਕਈ ਵਾਰ ਨਾ ਨਹੀਂ ਵੀ ਧਿਆਨ ਹੁੰਦਾ ਕਈ, ਕਿਉਂਕਿ ਇੱਥੇ ਕੰਮ ਕਾਜ ਹੀ ਇੱਦਾਂ ਦੇ ਆ, ਇੰਨੇ ਬਿਜ਼ੀ ਹੋ ਜਾਂਦੇ ਸਾਰੇ ਕਿ ਕਈ ਵਾਰ ਤਾਂ ਸੁਣ ਕੇ ਹੀ ਪਤਾ ਲੱਗਦਾ ਅੱਛਾ ਆਹ ਦਿਨ ਵੀ ਹੈਗਾ, ਨਹੀਂ ਤਾਂ ਪਤਾ ਹੀ ਨਹੀਂ ਲੱਗਦਾ। ਸੋ ਤੁਸੀਂ ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ ਆਪਣੇ ਫਾਦਰ ਨੂੰ? ਕੀ ਕੋਈ ਗਿਫਟ ਦਿਓਗੇ ਜਾਂ ਨਹੀਂ? ਬਸ ਇੱਦਾਂ ਹੀ ਜੇ ਪਿਆਰ ਨਾਲ ਵੀ ਗੱਲਬਾਤ ਆਪਾਂ ਕਰਦੇ ਹਾਂ ਤਾਂ ਉਹੀ ਗਿਫਟ ਹੈ, ਹੈ ਨਹੀਂ ਤਾਂ ਮੇਰੇ ਕਈ ਕਹਿੰਦੇ ਆ ਵੀ ਨਹੀਂ ਕੋਈ ਗਿਫਟ ਗੁਫਟ ਨਹੀਂ ਜੇ ਨਹੀਂ ਬਣਦੀ ਪੇਰੈਂਟਸ ਨਾਲ, ਹੈ ਮੋਸਟਲੀ ਫਾਦਰ ਨਾਲ, ਤੇ ਫਿਰ ਕਹਿ ਦਿੰਦੇ ਵੀ ਕੋਈ ਗਿਫਟ ਨਹੀਂ ਦੇਣਾ। ਅੱਛਾ ਮੇਰਾ ਕੁਐਸਚਨ ਇਹ ਹੈ, ਬਾਕੀ ਤਾਂ ਚਲੋ ਇਹੀ ਆ ਵੀ ਖਾਣਾ ਪੀਣਾ ਘੁੰਮਣਾ ਫਿਰਨਾ ਹੀ ਹੁੰਦਾ, ਵੈਸੇ ਹੀ ਵੀ ਸੰਡੇ ਹੀ ਆ, ਹੈ ਨਾ, ਤੇ ਤੁਹਾਡੇ ਫਾਦਰ ਤੁਹਾਨੂੰ ਕੀ ਕਹਿ ਕੇ ਪੁਕਾਰਦੇ ਆ? ਜਿਵੇਂ ਪਿਆਰ ਦਾ ਨਾਮ ਰੱਖਿਆ ਹੁੰਦਾ ਨਾ ਆਪਣੇ ਬੱਚਿਆਂ ਦਾ, ਸੋ ਤੁਹਾਨੂੰ ਕੀ ਕਹਿੰਦੇ ਆ? ਔਰ ਇੱਕ ਇਹ ਵੀ ਜ਼ਰੂਰ ਦੱਸਿਓ, ਕਈਆਂ ਦਾ ਨਾ ਫਾਦਰ ਔਰ ਬੱਚਿਆਂ ਦਾ, ਯਾਨੀ ਕਿ ਉਹਨਾਂ ਦੇ ਜਿਹੜੇ ਕਿਡਸ ਆ ਔਰ ਫਾਦਰ, ਆਪਸ ਦੇ ਵਿੱਚ ਉਹ ਲੱਗਦੇ ਨਹੀਂ ਵੀ ਫਾਦਰ ਹੈ ਇਹ, ਯਾਨੀ ਕਿ ਲੱਗਦੇ ਆ ਮੇ ਬੀ ਵੱਡੇ ਬ੍ਰਦਰ ਹੀ ਆ ਇੰਨੀ ਕੁ, ਕਿਉਂਕਿ ਏਜ ਦਾ ਕਈਆਂ 'ਚ ਬਹੁਤਾ ਜ਼ਿਆਦਾ ਅੰਤਰ ਨਹੀਂ ਹੁੰਦਾ। ਮੋਸਟਲੀ ਜਿਹੜਾ ਸਭ ਤੋਂ ਵੱਡਾ ਬੇਟਾ ਹੁੰਦਾ ਜਾਂ ਬੇਟੀ ਹੁੰਦੀ ਆ ਘਰ ਦੇ ਵਿੱਚ, ਉਹਦੇ ਨਾਲ ਤਾਂ ਫਿਰ ਬਸ ਥੋੜ੍ਹਾ ਜਿਹਾ ਹੀ ਫਰਕ ਹੈ, ਜੇ ਅਰਲੀ ਮੈਰਿਜ ਹੋ ਗਈ ਜਾਂ ਟਾਈਮ ਸਿਰ ਹੋ ਗਈ, ਜਿਨ੍ਹਾਂ ਦੀ ਥੋੜ੍ਹੀ ਬਹੁਤੀ ਲੇਟ ਹੋ ਗਈ ਉਹ ਹੁੰਦਾ ਵੀ ਥੋੜ੍ਹਾ ਜ਼ਿਆਦਾ ਅੰਤਰ ਹੈ। ਬਟ ਦੇਖਦੇ ਹਾਂ ਵੀ ਵੱਧ ਤੋਂ ਵੱਧ ਫਾਦਰ ਅਤੇ ਸਨ ਜਾਂ ਡਾਟਰ ਦੇ ਵਿੱਚ ਕਿੰਨਾ ਫਰਕ ਹੈ, ਜੇ ਤੁਸੀਂ ਦੱਸੋਗੇ ਆ ਕੇ ਫਿਰ ਹੀ ਪਤਾ ਲੱਗੂਗਾ, ਅਤੇ ਘੱਟ ਤੋਂ ਘੱਟ ਕਿੰਨਾ ਹੈਗਾ, ਹੈ ਨਾ। ਅਤੇ ਤੁਸੀਂ ਕਾਲ ਕਰਕੇ ਦੱਸਣਾ 647-874-1313, ਜਾਂ ਤੁਸੀਂ ਕੁਛ ਵੀ ਆਪਣੇ ਫਾਦਰ ਦੀ ਕੋਈ ਵਧੀਆ ਗੱਲ, ਕੋਈ ਤੁਹਾਨੂੰ ਕੋਈ ਮੈਮਰੀ ਹੋਵੇ ਇੱਦਾਂ ਦੀ ਜਿਹੜੀ ਸ਼ੇਅਰ ਕਰਨਾ ਚਾਹੁੰਦੇ ਹੋ ਬਿਲਕੁਲ ਛੋਟੇ ਥੋੜ੍ਹੇ ਜਿਹੇ ਸ਼ਬਦਾਂ 'ਚ, ਤਾਂ ਕਿ ਗੱਲ ਲੰਬੀ ਨਾ ਹੋ ਜਾਵੇ, ਅਤੇ ਆਪਾਂ ਜ਼ਰੂਰ ਕਰ ਸਕਦੇ ਹਾਂ। ਅੱਜ ਬੜਾ ਵਧੀਆ ਦਿਨ ਹੈ, ਮੌਸਮ ਵੀ ਬੜਾ ਵਧੀਆ, ਵੈਸੇ ਵੀ ਫਰਾਈਡੇ ਹੈ ਅਤੇ ਫਿਰ ਸੰਡੇ ਨੂੰ ਫਾਦਰਸ ਡੇ ਹੈ, ਅਤੇ ਉਹ ਆਪਾਂ ਅੱਜ ਗੱਲਬਾਤ ਕਰਨੀ ਹੈ। ਅਤੇ ਤੁਸੀਂ ਜ਼ਰੂਰ 647-874-1313 'ਤੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, 6478-7413-13 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਤੁਹਾਨੂੰ ਜੇ ਨਾ ਕੁਛ ਵਧੀਆ ਲੱਗਿਆ ਵੀ ਹਾਂ ਅੰਤਰ ਕਾਫੀ ਹੈ ਏਜ ਦੇ ਵਿੱਚ ਬੱਚਿਆਂ ਦੇ ਨਾਲ ਫਾਦਰ ਦਾ, ਜਾਂ ਬੜਾ ਘੱਟ ਹੈ, ਅਤੇ ਤੁਹਾਨੂੰ ਗਿਫਟ ਵੀ ਮਿਲ ਸਕਦਾ ਅੱਜ, ਦੇਖਦੇ ਹਾਂ, ਪਰ ਡਿਪੈਂਡ ਕਰਦਾ ਕਿ ਕਿਵੇਂ ਦੀ ਗੱਲਬਾਤ ਤੁਸੀਂ ਕਰ ਰਹੇ ਹੋ, ਫਿਰ ਗਿਫਟ ਵੀ ਮਿਲ ਸਕਦਾ। ਅਤੇ ਲਓ ਜੀ 647-874-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਅੱਛਾ ਕੱਲ੍ਹ ਦੀ ਵੀ ਗੱਲ ਕਰੀਏ ਥੋੜ੍ਹੀ ਜਿਹੀ ਆਪਾਂ। ਕੱਲ੍ਹ ਬਈ ਮੈਚ ਹੋਇਆ, ਅਤੇ ਜਿਹੜੇ ਆਪਣੇ ਫੀਫਾ ਵਰਲਡ ਕੱਪ ਹੋ ਰਿਹਾ, ਨਜ਼ਾਰੇਦਾਰ ਮੈਚ ਜਿਵੇਂ ਕਹਿੰਦੇ ਆ ਨਾ, ਮਜ਼ਾ ਹੀ ਆ ਗਿਆ, ਮਜ਼ਾ ਹੀ ਆ ਗਿਆ। ਔਰ ਮਿਸਟਰ ਮਾਰਕਾਰਨੀ ਵੀ ਉੱਥੇ ਪਹੁੰਚੇ ਹੋਏ ਸੀ ਔਰ ਬੜਾ ਉਹਨਾਂ ਨੇ ਇੰਜੋਏ ਕੀਤਾ, ਅਤੇ ਵੈਸੇ ਮੈਚ ਵੀ ਬੜਾ ਵਧੀਆ ਰਿਹਾ, ਅਤੇ ਫਿਰ ਇੰਜੋਏਮੈਂਟ ਫੁੱਲ ਬਟਾ ਫੁੱਲ ਹੋਈ, ਜਿਵੇਂ ਆਪਾਂ ਕਹਿੰਦੇ ਨਾ 100/100 ਨੰਬਰ ਆ ਜਾਂਦੇ ਆ, ਸੋ ਉਵੇਂ ਦਾ ਮੈਚ ਸੀ ਕੱਲ੍ਹ, ਬੜਾ ਹੀ ਵਧੀਆ। ਸੋ ਫੀਫਾ ਵਰਲਡ ਕੱਪ ਦੇਖਿਆ ਹੋਣਾ ਜੀ ਤੁਸੀਂ ਕੱਲ੍ਹ, ਅਤੇ ਕੱਲ੍ਹ ਆਪਣੇ ਕੈਨੇਡਾ ਨੇ ਕਤਾਰ ਨੂੰ ਹਰਾ ਕੇ ਆਪਣਾ ਪਹਿਲਾ ਮੈਚ ਜਿੱਤਿਆ ਫੀਫਾ ਵਰਲਡ ਕੱਪ ਦੇ ਵਿੱਚ, ਪਿਛਲੇ ਸਮਿਆਂ ਦੇ ਵਿੱਚ ਨਹੀਂ ਇੱਦਾਂ ਹੋਇਆ। ਸੋ ਬੜਾ ਵਧੀਆ ਇਹ ਮੈਚ ਰਿਹਾ, 6-0 ਦੇ ਨਾਲ ਇਹ ਮੈਚ ਜਿੱਤਿਆ, ਅਤੇ ਫਿਰ ਆਪਣੇ ਜਿਹੜਾ ਬ੍ਰੈਂਪਟਨ ਦਾ ਹੈਗਾ ਜੀ ਕਾਇਲ ਲੈਰਿਨ, ਸੋ ਇਹਨੇ ਜਿਹੜਾ ਹੈ ਓਪਨਿੰਗ ਗੋਲ ਇਹਨੇ ਕੀਤਾ, ਜਦੋਂ ਇੱਥੇ ਹੋਇਆ ਸੀ ਟੋਰੋਂਟੋ ਦੇ ਵਿੱਚ ਉਦੋਂ ਵੀ ਇਹਨੇ ਕੀਤਾ ਸੀ, ਹੈ ਨਾ। ਸੋ ਚਲੋ ਬ੍ਰੈਂਪਟਨ ਦਾ ਨਾਮ ਵਧੀਆ ਆਇਆ ਹੈਗਾ, ਅਦਰਵਾਈਜ਼ ਤਾਂ ਚਲੋ ਆਪਾਂ ਇਹੀ ਸੁਣਦੇ ਹਾਂ ਜਦੋਂ ਕੋਈ ਵੀ ਕੁਛ ਵੀ ਹੁੰਦਾ ਹੈ ਨਾ, ਹੈਪਨ ਮਿਸ ਹੈਪਨ ਹੁੰਦਾ, ਕਹਿਣ ਦਾ ਮਤਲਬ ਉਦੋਂ ਜਦੋਂ ਬ੍ਰੈਂਪਟਨ ਦੇ ਲੋਕਾਂ ਦਾ ਨਾਮ ਆਉਂਦਾ ਫਿਰ ਸਾਨੂੰ ਬੜੀ ਨਮੋਸ਼ੀ ਹੁੰਦੀ ਹੈ ਨਾ, ਪਰ ਜਿੱਥੇ ਵਧੀਆ ਨਾਮ ਆਉਂਦਾ ਨਾ ਉਹ ਵੀ ਫਟਾਫਟ ਆਪਾਂ ਸ਼ੇਅਰ ਕਰਦੇ ਹਾਂ, ਕਿਉਂਕਿ ਜਿਵੇਂ ਕਹਿੰਦੇ ਨਾ ਮਸਾਂ ਹੀ ਤਾਂ ਆਉਂਦਾ, ਮਸਾਂ ਹੀ ਨਾਮ ਆਉਂਦਾ। ਸੋ ਬਿਲਕੁਲ ਜੀ ਆਪਣੇ ਬ੍ਰੈਂਪਟਨ ਦੇ ਹੀ ਹੈ ਜੀ ਇਹ ਪਲੇਅਰ, ਜੋ ਆਪਣੀ ਕੈਨੇਡਾ ਦੀ ਟੀਮ 'ਚ ਖੇਡ ਰਿਹਾ ਕਾਇਲ ਲੈਰਿਨ, ਸੋ ਉਹਨੇ ਇਸ ਮੈਚ ਦੇ ਵਿੱਚ ਓਪਨਿੰਗ ਗੋਲ ਕੀਤਾ। ਸੋ ਬਾਕੀ ਜਿਹੜਾ ਇੱਕ ਆਪਣਾ ਪਲੇਅਰ ਹੈਗਾ ਜੋਨਾਥਨ ਡੇਵਿਡ, ਸੋ ਇਹਨੇ ਹੈਟ੍ਰਿਕ ਇਹਦੀ ਹੋਈ ਹੈ, ਅਤੇ ਉਸ ਤੋਂ ਇਲਾਵਾ ਕੈਨੇਡਾ ਦੀ ਇਹ ਫੀਫਾ ਵਰਲਡ ਕੱਪ ਦੇ ਵਿੱਚ ਆਪਣੀ ਧਰਤੀ 'ਤੇ ਪਹਿਲੀ ਜਿੱਤ ਹੈ। ਸੋ ਬੜੇ ਖੁਸ਼ ਸੀਗੇ ਕਿਉਂਕਿ ਵੈਸੇ ਵੀ 6 ਗੋਲ ਕਰਨੇ ਵੀ ਮਾਇਨੇ ਰੱਖਦੇ ਆ, ਅਤੇ ਬਾਕੀ ਕਤਾਰ ਵਾਲਿਆਂ ਤੋਂ ਨਹੀਂ ਕੋਈ ਵੀ ਹੋਇਆ, 0 ਉਹਨਾਂ ਦਾ ਜਿਹੜਾ ਹੈ ਸਕੋਰ ਰਿਹਾ। ਸੋ ਇੱਕ ਜਿਹੜੀ ਇਹਦੇ ਵਿੱਚ ਸੱਟ ਲੱਗੀ ਹੈ ਨਾ, ਉਹ ਥੋੜ੍ਹਾ ਜਿਹਾ ਦਿਲ ਨੂੰ ਝੰਜੋੜ ਗਈ ਹੈ ਨਾ, ਕਿ ਉਹ ਹੁਣ ਜਿਹੜਾ ਆਪਣਾ ਪਲੇਅਰ ਹੈਗਾ ਜੀ ਕੈਨੇਡਾ ਦਾ ਮਿਡ ਫੀਲਡਰ ਇਸਮਾਇਲ ਕੇਨ ਹੈ, ਸੋ ਕੌਣ ਹੈ ਕੇਨ ਨਹੀਂ ਕੌਣ ਇਸਮਾਇਲ ਕੌਣ, ਇਹ ਜਿਹੜਾ ਹੈਗਾ ਜੀ ਇਹਦੀ ਲੈਗ ਫ੍ਰੈਕਚਰ ਹੋਈ ਹੈ, ਸੋ ਹੋਸਪਿਟਲਾਈਜ਼ ਇਹਨੂੰ ਹੋਣਾ ਪਿਆ, ਔਰ 4-5 ਮਹੀਨੇ ਕਹਿੰਦੇ ਨਹੀਂ ਖੇਲਿਆ ਜਾਣਾ, ਬਾਹਰ ਰਹੂਗਾ ਗੇਮ ਤੋਂ, ਅਤੇ ਉਦੋਂ ਤੱਕ ਤਾਂ ਫਿਰ ਵਰਲਡ ਕੱਪ ਹੀ ਖਤਮ ਹੋ ਜਾਣਾ ਹੈ ਨਾ ਇਸ ਵਾਰ ਦਾ। ਚਲੋ ਕੋਈ ਨਹੀਂ, ਠੀਕ ਠਾਕ ਹੋਣਾ ਚਾਹੀਦਾ। ਸੋ ਜਿਹੜਾ ਫਿਰ ਰੈਫਰੀ ਹੈ ਜੀ ਉਹਨੇ ਵੀ ਜਿਹੜਾ ਜਿਹਨੇ ਹਰਟ ਕੀਤਾ ਇਹਨੂੰ, ਸੋ ਆਸਿਮ, ਸੋ ਉਹਨੂੰ ਰੈੱਡ ਕਾਰਡ ਦਿੱਤਾ, ਸੋ ਉਹ ਵੀ ਦਿਲ ਭਰ ਕੇ ਗਿਆ ਹੈ ਨਾ ਗਰਾਊਂਡ 'ਚੋਂ, ਕਿਉਂਕਿ ਹਰੇਕ ਨੂੰ ਪਲੇਅਰ ਨੂੰ ਹੁੰਦਾ ਕਿ ਮੈਂ ਖੇਡਾਂ ਵਧੀਆ, ਅਤੇ ਪਰ ਜਦੋਂ ਇੱਦਾਂ ਦਾ ਕੁਛ ਹੋ ਜਾਂਦਾ ਫਿਰ, ਚਲੋ ਉਹਨੇ ਕਿਹੜਾ ਜਾਣ ਬੁੱਝ ਕੇ ਕੀਤਾ ਹੋਣਾ, ਹੋ ਜਾਂਦਾ ਹੈ ਨਾ ਗੇਮ ਦੇ ਵਿੱਚ, ਕਿਉਂਕਿ ਉਦੋਂ ਇੱਕ ਤਾਂ ਵੈਸੇ ਪ੍ਰੈਸ਼ਰ ਬੜਾ ਹੁੰਦਾ, ਜਿਸ ਤਰ੍ਹਾਂ ਕਿ ਹੁਣ ਇਹਨਾਂ ਨੇ ਗੋਲ ਕੀਤੇ ਹੋਏ ਸੀ ਉਹਨਾਂ ਦਾ ਸਕੋਰ 0 ਸੀ, ਉਹਨਾਂ ਤੋਂ ਕੋਈ ਵੀ ਨਹੀਂ ਹੋਇਆ, ਅਤੇ ਹਰੇਕ ਨੂੰ ਹੁੰਦਾ ਵੀ ਅਸੀਂ ਕਰੀਏ, ਅਤੇ ਫਿਰ ਬੋਲ ਜਦੋਂ ਇੱਕ ਦੂਜੇ ਤੋਂ ਸਨੈਚ ਕਰਦੇ ਲੈਣ ਦੀ ਕੋਸ਼ਿਸ਼ ਕਰਦੇ ਆ, ਉਦੋਂ ਫਿਰ ਇੱਦਾਂ ਇੱਕ ਦੂਜੇ 'ਤੇ ਕਈ ਵਾਰ ਗਿਰ ਜਾਂਦੇ ਆ, ਕੋਈ ਲੱਤ ਵੱਜਦੀ, ਕੋਈ ਹੱਥ ਵੱਜਦਾ, ਹੈ ਨਾ, ਬੜਾ ਕੁਛ ਹੋ ਜਾਂਦਾ। ਚਲੋ ਉਹਨੇ ਕਹਿੰਦੇ ਅਪੋਲੋਜੀ ਕੀਤੀ ਆ, ਕਿਉਂਕਿ ਜਿਹੜਾ ਆਸਿਮ ਮਦੀਬੋ ਸੀਗਾ ਉਹ ਗਿਆ ਫਿਰ ਡਰੈਸਿੰਗ ਰੂਮ ਦੇ ਵਿੱਚ ਹੈ ਨਾ ਮੈਚ ਤੋਂ ਬਾਅਦ, ਫਿਰ ਅਪੋਲੋਜੀ ਉਹਨੇ ਕੀਤੀ, ਪਰ ਚਲੋ ਉਂਝ ਜਿਹੜੇ ਕੋਚ ਹੈਗੇ ਆਪਣੇ ਕੈਨੇਡਾ ਦੇ ਉਹਨਾਂ ਨੇ ਕਿਹਾ ਵੀ ਚਲੋ ਉਹਨੇ ਕਿਹੜਾ ਜਾਣ ਬੁੱਝ ਕੇ ਕੀਤਾ ਹੋਣਾ, ਹੋ ਜਾਂਦਾ ਹੈ ਨਾ ਗੇਮਸ ਜਦੋਂ ਚੱਲ ਰਹੀਆਂ ਹੁੰਦੀਆਂ ਸਪੋਰਟਸ ਉਹਦੇ ਵਿੱਚ, ਅਤੇ ਬਸ ਇਹ ਵਧੀਆ ਖੁਸ਼ਖਬਰੀ ਇਹ ਹੈਗੀ ਕਿ ਆਪਣਾ ਜਿਹੜਾ ਕੈਨੇਡਾ ਉਹ ਜਿੱਤ ਗਿਆ, ਸੋ ਵਧੀਆ ਹੋ ਗਿਆ ਜੀ, ਅਤੇ ਬੜੇ ਹੈਪੀ ਸਾਰੇ। ਵੈਸੇ ਜਿਵੇਂ ਕਹਿੰਦੇ ਨਾ ਇੱਕ ਰੈੱਡ ਕਲਰ, ਰੈੱਡ ਅਤੇ ਵਾਈਟ, ਮਤਲਬ ਰੈੱਡ ਵੈਸੇ ਜ਼ਿਆਦਾ ਦਿਖਿਆ, ਜਿਹੜਾ ਗਰਾਊਂਡ ਸੀਗਾ ਉਹ ਤਾਂ ਐਂ ਲੱਗ ਰਿਹਾ ਸੀ ਆਪਣਾ ਸਟੇਡੀਅਮ ਕਿ ਬਸ ਉੱਥੇ ਤਾਂ ਰੈੱਡ ਰੈੱਡ ਰੈੱਡ ਰੈੱਡ ਹੈ, ਸਾਰੇ ਆਪਣੇ ਕੈਨੇਡਾ ਨੂੰ ਜਿਹੜਾ ਹੈਗਾ ਉਹ ਵਕਅਪ ਕਰ ਰਹੇ ਸੀ ਵੀ ਜਿੱਤ ਜਾਵੇ ਕੈਨੇਡਾ ਹੈ। ਸੋ ਬਾਕੀ ਹੋਰ ਸਭ ਜਗ੍ਹਾ ਹੀ ਖੁਸ਼ੀ ਸਾਰਿਆਂ ਨੂੰ ਹੋਈ ਆਪਣੇ ਕੈਨੇਡਾ ਦੇ ਵਿੱਚ, ਕੋਈ ਕਿਤੇ ਵੀ ਮੈਚ ਦੇਖ ਰਿਹਾ ਸੀ, ਕੋਈ ਟੀਵੀ 'ਚ, ਕੋਈ ਉੱਥੇ ਪ੍ਰੈਜੈਂਟ ਸੀਗਾ, ਕੋਈ ਟੋਰੋਂਟੋ, ਕੋਈ ਕਿਤੇ, ਜਿੱਥੇ ਵੀ ਸੀਗੇ ਸਾਰੇ, ਕਿਉਂਕਿ ਅੱਖਾਂ ਤਾਂ ਇਸ ਮੈਚ ਵਾਲੀ ਸੀਗੀਆਂ ਸਾਰਿਆਂ ਦੀਆਂ। ਸੋ ਬਿਲਕੁਲ ਜੀ, ਹੁਣ ਜਿਹੜਾ ਨੈਕਸਟ ਮੈਚ ਕੈਨੇਡਾ ਦਾ ਹੋਣਾ ਉਹ ਹੋਣਾ BMO ਫੀਲਡ ਟੋਰੋਂਟੋ ਦੇ ਵਿੱਚ, ਔਰ ਇਹ ਹੋਣਾ ਕੈਨੇਡਾ ਅਤੇ ਸਵਿਟਜ਼ਰਲੈਂਡ ਦੇ ਵਿੱਚ, ਵੈਨਸਡੇ ਨੂੰ ਹੋਏਗਾ 24 June 3:00। ਸੋ ਫਿਰ ਉਹ ਵੀ ਆਪਾਂ ਮਾਣਾਂਗੇ, ਪਰ ਮੈਚ ਤਾਂ ਕਾਫੀ ਹੋ ਰਿਹਾ, ਔਰ ਜਦੋਂ ਵੀ ਕੋਈ ਮੈਚ ਹੁੰਦਾ ਨਜ਼ਾਰੇ ਹੀ ਬੰਨਿਆ ਜਾਂਦਾ ਹੈ, ਅਤੇ ਲਓ ਜੀ ਚਲੋ ਇਹ ਵੀ ਖੁਸ਼ਖਬਰੀ ਸਾਰਿਆਂ ਨੂੰ ਆਪਾਂ ਸਾਂਝੀ ਕੀਤੀ ਹੈ। ਤੁਸੀਂ ਵੀ ਇਸ ਬਾਰੇ ਵੀ ਕੁਛ ਕਹਿਣਾ ਤਾਂ ਵੀ ਕਹਿ ਸਕਦੇ ਹੋ, ਜਾਂ ਫਿਰ ਫਾਦਰਸ ਡੇ ਉਹਦੀ ਗੱਲਬਾਤ ਕਰਨੀ ਹੈ ਤਾਂ ਵੀ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰੋ 647-8-74-13-13। ਕਿ ਕਈ ਤਾਂ ਜਿਵੇਂ ਨਾ ਮਦਰਸ ਡੇ ਹੁੰਦੀ ਹੈ, ਚੱਲ ਮਦਰਸ ਡੇ 'ਤੇ ਜ਼ਿਆਦਾ ਮਦਰਸ ਨੂੰ ਕਰਦੇ ਆ, ਜਾਂ ਤਾਂ ਫਾਦਰਸ ਤੋਂ ਕਈ ਜ਼ਿਆਦਾ ਡਰਦੇ ਆ, ਗੱਲਬਾਤ ਨਹੀਂ ਕਰਦੇ, ਪਰ ਤੁਹਾਡੀ ਕਾਲ ਫਾਦਰਸ ਡੇ 'ਤੇ ਆਈ ਨਹੀਂ ਬਾਈ, ਕੀ ਗੱਲ, ਆ ਜਾਓ ਫਟਾਫਟ ਅਤੇ ਕਰੀਏ ਗੱਲਬਾਤ ਫਾਦਰਸ ਡੇ 'ਤੇ। ਤੁਸੀਂ ਆਪਣੇ ਫਾਦਰ ਨੂੰ ਕੀ ਕਹਿ ਕੇ ਬੁਲਾਉਂਦੇ ਹੋ, ਜਾਂ ਤੁਹਾਡੇ ਫਾਦਰ, ਕਈ ਵਾਰ ਹੁੰਦਾ ਨਾ ਅਲੱਗ ਅਲੱਗ ਤਰ੍ਹਾਂ ਦੇ, ਕੋਈ ਡੈਡ ਕਹਿੰਦੇ ਆ, ਇਹ ਪਿੱਛੇ ਜਿਹਾ ਬੜਾ ਚੱਲ ਪਿਆ ਸੀ ਡੈਡ, ਅਤੇ ਕਈ ਨਾ ਫਿਲਮਾਂ ਦੇ ਵਿੱਚ ਵੀ ਕਹਿਣ ਲੱਗ ਗਏ ਸੀ ਵੀ ਮੈਨੂੰ ਡੈਡ ਨਹੀਂ ਕਹਿਣਾ ਹੈਗਾ ਹੈ, ਸੋ ਡੈਡ ਦਾ ਤਾਂ ਮਤਲਬ ਕਹਿੰਦੇ ਡੈਡ ਹੁੰਦਾ ਨਹੀਂ ਕਹਿਣਾ ਹੈਗਾ, ਸੋ ਕਈ ਪਿਤਾ ਜੀ ਕਹਿੰਦੇ ਆ ਅਲੱਗ ਅਲੱਗ ਨਾਮਾਂ ਨਾਲ ਪੁਕਾਰਦੇ ਆ, ਅਤੇ ਸਾਡੇ ਨਾਲ ਇੱਕ ਕਾਲਰ ਜੁੜੇ, ਦੇਖਦੇ ਕੀ ਕਹਿਣਾ ਚਾਹੁੰਦੇ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਕੈਸੀ ਹੈ ਆਪ?
0: ਸਰ ਬਹੁਤ ਅੱਛੇ ਹੈ, ਆਪ ਸੁਣਾਏ?
1: ਮੈਂ ਬਿਲਕੁਲ ਫਸਟ ਕਲਾਸ ਹੂੰ, ਸ਼ੋ ਜਕਲ ਦੇਖਾ, ਯੇ ਇਤਨਾ ਪਿਆਰਾ ਥਾ, ਯੇ ਖਤਰ ਔਰ ਕੈਨੇਡਾ ਕੇ ਬੀਚ ਮੇ, ਕੈਨੇਡਾ ਕੋ ਤੋ ਜੀਤਨਾ ਹੀ ਥਾ, ਕਿਉਂਕਿ ਦੇਖੀਏ ਏਕ ਤੋ ਆਪ ਜੋ ਹੈ ਮੇਜ਼ਬਾਨ ਟੀਮ ਹੈ, ਯਾਨੀ ਕਿ ਆਪਕੇ ਘਰ ਮੇ ਕਾਮ ਹੋ ਰਹਾ, ਔਰ ਤਾਲੁਕਾਤ ਕੈਨੇਡਾ ਔਰ ਖਤਰ ਕੇ ਵੀ ਇਤਨੇ ਜ਼ਬਰਦਸਤ ਹੈ ਕਿ ਮਾਰਕਾਨੀ ਸਾਹਿਬ ਕੋਈ 6-8 ਮਹੀਨੇ ਪਹਿਲੇ ਗਏ ਥੇ, ਆਪਕੋ ਯਾਦ ਹੈ ਆਪਕੇ ਸ਼ੋ ਮੇ ਬੋਲਾ ਥਾ 65 billion dollar ਕਾ ਕੰਟ੍ਰੈਕਟ ਵਗੈਰਾ ਕਰੇ, ਤੋ ਯੇ ਤਾਲੁਕਾਤ ਜੋ ਬਾਇਲੈਟਰਲ ਹੋਏ ਹੈ ਯੇ ਬਹੁਤ ਅੱਛੀ ਚੀਜ਼ ਹੈ, ਔਰ ਇਸਕਾ ਹੀ ਅਸਰ ਹੋਤਾ ਹੈ और जो स्पोर्ट्स एक ऐसी चीज है जिससे इंसान बहुत करीब आता, याद रखिए दूरियां नहीं होना चाहिए। और मेहनत की जहां तक बात है, इस्माइल कोट तो खैर बेचारा जख्मी हो गया, टांग की हड्डी टूटी है उसकी, लेकिन पूरी टीम के प्लेयरों ने ये कहा कि वो ठीक है हम जीत गए मगर हमारा पूरा दिल अस्पताल में है, बोले खासतौर से वो प्लेयर जो ब्रिम्पटन में रहता जिसका जिक्र करे बच्चे का। तो ये जो चीजें हैं, देखिए ये एक ऐसी बात है कि अपनाइयत का ताल्लुक होता, ऐसा नहीं कि यार मैं तो जीत गया मैंने पैसे मिल गए थे, नहीं नहीं, पैसे वैसे को लात मारिए, नाम के ऊपर बात करिए, नाम के लिए दुनिया मरती है, नाम अगर आपका होगा तो पूरी दुनिया में नाम होगा, कोई मजबूरी में हो कैसा भी हो पैसे लेके नहीं लिखता नाम, अगर कोई अच्छा प्लेयर है तो उसको क्या बोलते आप, अरे यार क्या खेलता था वो, आज बरसों हो गए जोर्डना को याद करते और आपके वो ब्लैक था पहले का नाम था उसको याद करते, क्यों याद करते आप, बोलिए आप
0: जी जी।
1: तो इन चीजों पे तवज्जो देना चाहिए और मैं यही कहूंगा कि देखिए खेल के बारे में चाहे वो फुटबॉल हो चाहे क्रिकेट हो कोई भी हो, मैच के बारे में ये है कि अगर खेलना है तो खतरों से खेलो, किनारों से नहीं, कामयाबी हिम्मत से मिलती है सहारों से नहीं।
0: वाह जी वाह, वेरी गुड, बहुत अच्छे सर, थैंक
1: यू, चंगी गल है। और दूसरा तारम साहब ये जो है सो एक नए मसले में आ गए कि उनके इटाली के जो प्राइम मिनिस्टर है उसने प्लेन में बैठते बैठते आते वॉशिंगटन कैंसिल कर दी डील, क्योंकि इनके जो अल्फाज होते हैं ये हमेशा किसी की भी दिल आजारी कर देते, उस मैरोनी को बोल दिया कि यार तू मेरे साथ फोटो लेने के लिए बैक कर रही थी, यानी कि मर रही थी तड़प रही थी, तो उसने कहा मैं ऐसा कोई बात नहीं करी और ये काम नहीं है कि ट्रंप साहब इस अंदाज से पेश आना, वो अपने नेबर्स के साथ और अपने एलाइट्स के साथ ऐसा बिहेव करते हैं, मैं जाना ही नहीं चाहती, बोली अब तो ये बहुत अच्छी बात नहीं है जिस अंदाज से कर रहे हैं। और दूसरी अच्छी खुशखबरी ये है कि इसराइल और लेबनान के बीच में सीज फायर हो गया है और 4-6 इसराइली फौजी मरे हैं बहुत बुरी तरीके से और गालिबन 6-8 इनके भी मर गए। तो मैं पूछ रहा हूँ ये मारना धाड़ना छोड़िए, सारी डील हो गई है, बैठ के आराम से खाइए, तुसी भी इंजॉय करो और लोगों को भी इंजॉय करने दो, किसी की जिंदगी को खराब मत करो, ये मेरा बोलना है।
0: जी बहुत अच्छे सर, थैंक यू, बहुत बहुत धन्यवाद आपका,
1: शुक्रिया जी, आपका भी
0: जी। ते लो जी आप हम परमजीत दियोल जी भी ले लेंगे ते उन्होंने गलबात करते हैं जी। परमजीत जी स्वागत थोड़ा।
2: ਸਤਿ ਸ਼੍ਰੀ ਅਕਾਲ ਜੀ ਮੇਰੇ ਬਣੀਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ, ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਅਤੇ ਯੂਨਿਟ ਜਿਹੜਾ ਕਿ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ, ਇਹ ਤੁਹਾਨੂੰ ਮਿਸਾਗਰ ਦੇ ਵਿੱਚ ਡਿਕਸੀ ਅਤੇ ਬਿਲਕੁਲ 401 ਦੇ ਨਜ਼ਦੀਕ ਮਿਲ ਰਿਹਾ ਵਾ। ਅਤੇ ਇਹਦੀ ਖਾਸੀਅਤ ਇਹ ਕਿ ਇਸਦੇ ਜਿਹੜਾ ਪੀਜ਼ਾ ਸਟੋਰ ਦਾ ਸੇਲ ਜਿਹੜੀ ਆ ਉਹ $10,000 ਪਰ ਵੀਕ ਗਰੰਟੀ ਨਾਲ ਮਿਲੇਗੀ ਅਤੇ ਲੀਜ਼ ਤੁਹਾਨੂੰ ਲੌਂਗ ਟਰਮ ਮਿਲੇਗੀ ਤੇ ਨਾਲ ਤੁਹਾਨੂੰ ਯੂਨਿਟ ਮਿਲ ਰਿਹਾ ਵਾ ਜਿਹੜਾ ਕਿ ਯੂਨਿਟ ਬਹੁਤ ਹੀ ਸਸਤੀ ਪ੍ਰਾਈਸ ਦੇ ਵਿੱਚ ਲਿਸਟ ਕੀਤਾ ਗਿਆ ਵਾ, ਸਿਰਫ ਆਸਕਿੰਗ ਪ੍ਰਾਈਸ $499,000। ਅਤੇ ਅਗਰ ਤੁਸੀਂ ਪੀਜ਼ਾ ਸਟੋਰ ਅਤੇ ਯੂਨਿਟ ਦੋਵੇਂ ਇਕੱਠੇ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਲੇਕ ਸ਼ੋਰ ਦੇ ਉੱਤੇ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ $69,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਬਿਊਟੀ ਸਲੋਨ ਮਿਸਾਗਾ ਦੇ ਵਿੱਚ, ਜਾਂ ਮਿਸਾਗਾ ਦੇ ਵਿੱਚ ਇੱਕ ਲਿਸਟ ਕੀਤਾ ਹੋਇਆ ਹੋਰ ਬਿਊਟੀ ਸਲੋਨ ਅਤੇ ਦੋ ਬ੍ਰਾਮਟਨ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਅਗਰ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਮੈਕਲਾਗਲਨ ਐਂਡ ਬੋਵੇਡ ਦੇ ਕਾਰਨਰ ਤੇ ਬੜੇ ਪਲਾਜ਼ੇ ਦੇ ਵਿੱਚ, ਜਿਸ ਦੀ ਸੇਲ ਤੁਹਾਨੂੰ ਮੋਰ ਦੈਨ $50,000 ਤੋਂ ਉੱਪਰ ਪਰ ਮੰਥ ਮਿਲੇਗੀ, ਰੈਂਟ ਸਿਰਫ $5,100 ਪਰ ਮੰਥ ਹੋਵੇਗਾ ਇਨਕਲੂਡਿੰਗ TMI, ਤੇ ਲੀਜ਼ ਜਿਹੜੀ ਆ ਉਹ ਲੌਂਗ ਟਰਮ ਹੋਵੇਗੀ 5+5 ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ ਅਗਰ ਤੁਸੀਂ ਫਰੈਸ਼ੀ ਰੈਸਟੋਰੈਂਟ ਰਨ ਕਰਨਾ ਚਾਹੁੰਦੇ ਹੋ ਜਾਂ ਫਰੈਸ਼ੀ ਤੋਂ ਚੇਂਜ ਕਰਕੇ ਕੋਈ ਹੋਰ ਇੰਡੀਅਨ ਫੂਡ ਦਾ ਰੈਸਟੋਰੈਂਟ ਚਲਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਰੀਬ੍ਰੈਂਡ ਕਰ ਸਕਦੇ ਹੋ ਅਗਰ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993 416-993-7378. थैंक जी
0: जी, थैंक यू, बहुत बहुत धन्यवाद जी, थैंक यू ਤੁਹਾਡਾ। ਤੇ ਲਓ ਜੀ ਆਪਾਂ ਨੈਕਸਟ ਕਾਲ ਤੇ ਚੱਲਦੇ ਆ। ਨੈਕਸਟ ਕਾਲ ਤੇ ਸਾਡੇ ਨਾਲ ਰਾਜਵੀਰ ਹੈ, ਸੋ ਰਾਜਵੀਰ ਤੋਂ ਵੀ ਆਪਾਂ ਸੈੱਲ ਫੋਨ ਡੀਲਸ ਲੈ ਲਈਏ, ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆ। ਜੀ ਰਾਜਵੀਰ, ਹੈਲੋ।
3: ਹਾਂ ਜੀ, ਸਤਿ ਸ੍ਰੀ ਅਕਾਲ ਜੀ ਤੇ ਲਿਸਨ ਕਰ ਵੀ ਸਤਿ ਸ੍ਰੀ ਅਕਾਲ। ਹਾਂ ਜੀ, ਸੈੱਲ ਫੋਨ ਡੀਲ ਹੈ ਜੀ, ਸਪੈਸ਼ਲ ਚਾਹਦੇ ਆ, ਚਾਲ ਲੈਣ ਨਾਲ ਪਲਾਨ ਹੈ ਜੀ। ਹਮੇਸ਼ਾ ਮੈਂ ਦੱਸਦਾ ਮੈਂ ਚਾਲ ਲੈਂਦਾ, ਤੁਸੀਂ ਕੋਂਬੋ ਲੈ ਸਕਦੇ ਹੋ। ਮੇਨ ਲਾਈਨ $50 ਦੀ ਹੈਗੀ, ਕਹਿੰਦਾ ਆਪਾਂ ਵਰਲਡ ਪਲਾਨ ਕਰਨੇ ਆ, ਚਾਹੇ ਤੁਸੀਂ ਇੰਡੀਆ ਜਾਓ, ਯੂਰਪ, ਦੁਬਈ, ਕਿਤੇ ਵੀ ਜਾਂਦੇ ਹੋ, ਤੇ ਤੁਸੀਂ ਬਿੱਲ ਕਿਹੜਾ ਮਹੀਨਾ ਦੇਣਾ, ਉੱਥੇ $50 ਹੀ ਦੇਣਾ ਪਲੱਸ ਟੈਕਸ। ਪਰ ਤੁਹਾਨੂੰ ਅਨਲਿਮਿਟਡ ਡਾਟਾ ਨਾਲ ਵਰਲਡ ਵਾਈਡ ਰੋਮਿੰਗ ਮਿਲ ਜਾਂਦੀ ਹੈ, ਜਿੱਥੇ ਮਰਜ਼ੀ ਤੁਸੀਂ ਜਾ ਕੇ ਦੁਨੀਆ ਦੇ ਕੋਨੇ ਤੁਸੀਂ ਚਲਾ ਸਕਦੇ ਹੋ। ਤੇ ਅਗਰ ਕੈਨੇਡਾ US ਮੈਕਸੀਕੋ ਲਈ ਚਾਹੀਦੀ ਆ, ਤੇ $40 ਦਾ ਪਲਾਨ ਹੈ। ਜੇ ਤੁਹਾਨੂੰ ਕੈਨੇਡਾ US ਮੈਕਸੀਕੋ ਹੈ, ਕੈਨੇਡਾ ਤੋਂ ਰਹਿ ਕੇ ਤੁਸੀਂ ਇੰਡੀਆ, ਪਾਕਿਸਤਾਨ, ਹੋਰ ਵੀ ਯੂਰਪ ਦੀਆਂ ਕਈ ਕੰਟਰੀਆਂ ਤੁਸੀਂ ਕੋਲ ਕਰ ਸਕਦੇ ਹੋ। ਤੀਜੀ ਆਪਸ਼ਨ ਹੁੰਦੀ ਹੈ ਜੀ $30 ਦੇ ਵਿੱਚ 60 GB ਡਾਟਾ ਕੈਨੇਡਾ ਵਾਈਡ ਕਾਲਿੰਗ ਦੇ ਨਾਲ। ਇੱਕ ਸਿਰਫ ਕੈਨੇਡਾ ਵਾਈਡ ਕਾਲਿੰਗ ਹੁੰਦੀ, ਇੰਡੀਆ ਕਾਲਿੰਗ ਵਗੈਰਾ ਨਹੀਂ ਹੁੰਦੀ। ਪਰ ਤੁਸੀਂ ਤੀਜੀ ਲੈਨ ਜਾਂ ਚੌਥੀ ਲੈਨ $30 ਦੀ ਕਰਾ ਸਕਦੇ ਹੋ। ਇੱਕ ਮਿਕਸ ਐਂਡ ਮੈਚ, ਚਾਰੇ ਲੈਮਨ ਨਾਲ ਤੁਸੀਂ ਕੋਂਬੋ ਕਰਾ ਸਕਦੇ। ਕੋਈ ਐਕਟੀਵੇਸ਼ਨ ਫੀਸ ਨਹੀਂ, ਆਪਣਾ ਐਕਟੀਵੇਸ਼ਨ ਫੀਸ ਮਾਫ ਹੋਊਗੀ ਸਾਰੀਆਂ ਲੈਨਾਂ ਦੀ। ਸਪੈਸ਼ਲ ਪਲਾਨ ਮਿਨੀਮਮ ਕੰਪਨੀ ਰਿਕੁਆਇਰਮੈਂਟ ਹੈਗੀ 4 ਲੈਣਾ ਚਾਹੀਦੀਆਂ। ਪਰ ਤੁਸੀਂ ਇੱਕ ਅੱਧੀ ਲੈਣ ਵੀ ਲੈਣੀ ਹੈ, 50 ਜਾਂ 40 ਪਲਾਨ ਅਸੀਂ ਇੱਕ ਸਿੰਗਲ ਲੈਣਾ, ਵਧੀਆ ਇੱਕ ਸੈਟਅਪ ਕਰਾ ਕੇ ਦੇ। ਪਰ ਅਗਰ ਫੋਨ ਲੈਣੇ ਆ ਜੀ, ਤੇ ਪਲਾਨ ਦਾ ਰੇਟ $10 ਵੱਧ ਜਾਂਦਾ। ਪਰ ਇਸ ਟਾਈਮ ਫੋਨ ਦੇ ਨਾਲ ਹੈਵੀ ਡਿਸਕਾਊਂਟ ਲੱਗਾ, ਸੈਮਸੰਗ S26 $1 ਚ ਲੱਗਾ, ਅਲਟਰਾ S26 $15 ਦਾ, S25 ਅਲਟਰਾ $5 ਦਾ, ਆਈਫੋਨ ਏਅਰ ਵੀ $5। ਮਤਲਬ ਫੋਨ ਤੇ ਵੀ ਕਾਫੀ ਹੈਵੀ ਡਿਸਕਾਊਂਟ ਚੱਲ ਰਿਹਾ
0: ਜੀ।
3: 4 ਲੈਣਾ ਲੈਣੀਆਂ, 1 ਲੈਣ ਲੈਣੀ, ਜਿੰਨੀਆਂ ਵੀ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ, ਉਹ ਸਾਨੂੰ ਇੱਕ ਤੁਹਾਨੂੰ ਵਧੀਆ ਪੈਕੇਜ ਤੁਹਾਨੂੰ ਸੈਟਅਪ ਕਰਵਾ ਕੇ ਅਸੀਂ ਦੇ ਸਕਦੇ ਹਾਂ। ਤੇ ਨਾਲ ਹੀ ਅਗਰ ਤੁਸੀਂ ਘਰ ਦਾ ਕੋਂਬੋ ਕਰਵਾ ਲੈਂਦੇ ਹੋ ਇੰਟਰਨੈਟ $65 ਦੇ ਵਿੱਚ, ਤੁਹਾਨੂੰ ਅਨਲਿਮਿਟਡ ਇੰਟਰਨੈਟ 1.5 GB ਤੇ $600 ਤੱਕ ਦਾ ਬਿੱਲ ਕਰੇਗੀ। ਅਗਰ ਤੁਸੀਂ ਫੋਨ ਨਾਲ ਇਕੱਲਾ ਇੰਟਰਨੈਟ ਹੀ, ਇਕੱਲਾ ਸਿੰਗਲ ਇੰਟਰਨੈਟ ਲੈਣਾ, ਉਹ ਤੁਹਾਡਾ ਐਡਰੈਸ ਪਾ ਕੇ ਦੇਖਾਂਗੇ, 1.5 ਸਪੀਡ ਅਵੇਲੇਬਲ ਤੁਹਾਨੂੰ $55, $3000 ਦੀ ਸਪੀਡ ਤੁਹਾਨੂੰ $60 ਜੀ, ਫਾਈਬਰ ਆਪਟੀਕਲ ਹਾਈ ਸਪੀਡ ਇੰਟਰਨੈਟ ਵੀ ਆਪਣੇ ਕੋਲ ਅਵੇਲੇਬਲ ਹੈ। ਨੰਬਰ ਹੈ ਜੀ ਆਪਣਾ 645-7635-45 ਜੀ। ਤੇ ਮੈਂ ਫਿਰ ਦੱਸ ਦਿੰਦਾ ਤੇ ਫੋਨ ਤੇ ਕਾਫੀ ਹੈਵੀ ਡਿਸਕਾਊਂਟ ਹੈ, 4 ਲੈਣਾ ਲੈਣੀਆਂ ਜਾਂ 1 ਲੈਣ ਵੀ ਲੈਣੀ ਹੈ ਫੋਨ ਦੇ ਨਾਲ, ਕੋਈ ਵੀ ਤੁਹਾਡੀ ਰਿਕੁਆਇਰਮੈਂਟ ਹੈਗੀ। $30 ਤੋਂ ਪਲਾਨ ਸ਼ੁਰੂ ਹੋ ਜਾਂਦੇ ਅਗਰ ਫੋਨ ਦੇ ਨਾਲ ਵੀ ਲੈਣਾ, ਉਹ ਵੀ ਵਧੀਆ ਇੱਕ ਸੈਟਅਪ ਕਰਵਾ ਕੇ ਤੁਹਾਨੂੰ ਦੇ ਸਕਦੇ ਹਾਂ। ਨੰਬਰ ਹੈ ਜੀ 646-7635-45 ਜੀ। ਥੈਂਕ ਯੂ ਜੀ,
0: ਬਹੁਤ ਬਹੁਤ ਧੰਨਵਾਦ। 647-7635-45 ਤੇ ਜਿਹੜੀ ਗੱਲਬਾਤ ਹੈ ਤੁਸੀਂ ਕਰ ਸਕਦੇ ਹੋ, ਤੇ ਤੁਹਾਨੂੰ ਬੜੀ ਵਧੀਆ ਜਿਹੜੀ ਹੈ ਜਾਣਕਾਰੀ ਸੈੱਲ ਫੋਨ ਡੀਲਸ ਦੀ ਮਿਲ ਜਾਣੀ ਹੈ। ਤੇ ਲਓ ਜੀ ਮੈਂ ਨੰਬਰ ਇੱਕ ਹੋਰ ਦੇ ਦੇਵਾਂ ਤੁਹਾਨੂੰ, ਔਰ ਇਹ ਨੰਬਰ ਤੁਸੀਂ ਨੋਟ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਵਿੰਡੋਜ਼ ਡੋਰਸ ਦਾ ਕੰਮ ਹੋਵੇ ਵਧੀਆ, ਤੇ ਫਿਰ ਤੁਸੀਂ ਜ਼ਰੂਰ ਕਾਲ ਕਰਨੀ ਕੈਸ਼ ਨੂੰ। ਇਹ ਕਹਿੰਦੇ ਆ ਕਿ ਫਾਈਨਾਂਸਿੰਗ ਵੀ ਅਵੇਲੇਬਲ ਹੈ, ਸੋ ਮੌਸਮ ਬੜਾ ਵਧੀਆ ਚੱਲ ਰਿਹਾ ਜੀ, ਸੋ ਦਿਨ ਵੱਡੇ ਆ, ਤੁਹਾਡੇ ਕੋਲ ਸਮਾਂ ਹੈਗਾ, ਹੁਣ ਵੀਕਐਂਡ ਆ ਰਿਹਾ, ਤੇ ਜ਼ਰੂਰ ਤੁਸੀਂ ਵਿੰਡੋਜ਼ ਡੋਰਸ ਨੂੰ ਆਪਣਿਆਂ ਨੂੰ ਫਿਕਸ ਕਰਾਓ ਜੇ ਕੋਈ ਉਹਨਾਂ 'ਚ ਖਰਾਬੀ ਹੈ ਤਾਂ, ਜਾਂ ਨਵੇਂ ਲਵਾਉਣਾ ਚਾਹੁੰਦੇ ਹੋ ਤੇ ਫਿਰ ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰੋ 647-9260047 ਤੇ ਗੱਲਬਾਤ ਹੋ ਸਕਦੀ ਹੈ, 6479-26-0047। ਤੇ ਇਹਨਾਂ ਨੂੰ ਨਾ ਤੁਸੀਂ ਪਹਿਲਾਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬਣਾਉਣੀ ਹੈ, ਇਹ ਨਹੀਂ ਵੀ ਭਾਈ ਹੁਣੀ ਆ ਜਾਓ, ਕਿਉਂਕਿ ਜਿਹੜਾ ਹੈ ਕਾਫੀ ਬਿਜ਼ੀ ਇਹਨਾਂ ਦਾ ਚੱਲ ਰਿਹਾ। ਪਰ ਜੇ ਤੁਸੀਂ ਸਮੇਂ ਸਿਰ ਅਪੁਆਇੰਟਮੈਂਟ ਬਣਾ ਲੈਂਦੇ ਹੋ, ਫਿਰ ਤੁਹਾਨੂੰ ਜਿਹੜਾ ਤੁਹਾਡਾ ਤੁਹਾਡੇ ਕੋਲ ਟਾਈਮ ਅਵੇਲੇਬਲ ਹੈ ਨਾ, ਉੱਦਾਂ ਤੁਹਾਨੂੰ ਅਪੁਆਇੰਟਮੈਂਟ ਇਹਨਾਂ ਨੇ ਬਣਾ ਦੇਣੀ ਹੈ। ਸੋ 647-9260047 ਤੇ ਗੱਲਬਾਤ ਕਰੋ, ਤੇ ਨੋਬਲ ਫਰੈਸ਼ ਫੂਡ ਤੇ ਪਹੁੰਚਣਾ ਜੀ ਤੁਸੀਂ, ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ, ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਨਾ, ਬੜੇ ਵਧੀਆ ਰੇਟ ਤੇ ਮਿਲਣਾ। ਦੂਜੇ ਨੰਬਰ ਤੇ ਇਹਨਾਂ ਦੇ ਕੋਲ ਹਮੇਸ਼ਾ ਸੇਲ ਲੱਗੀ ਰਹਿੰਦੀ ਹੈ, ਤੁਹਾਨੂੰ ਰੇਟ ਬੜੇ ਕਮਾਲ ਦੇ ਮਿਲਣਗੇ। ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਜਿਵੇਂ ਹੁਣ ਆਲੂ ਤੇ ਪਿਆਜ਼, ਜਿਵੇਂ ਆਪਾਂ ਕਹਿੰਦੇ ਲਸਣ ਹੋ ਗਿਆ, ਅਦਰਕ ਹੋ ਗਿਆ, ਟਮਾਟਰ ਹੋ ਗਿਆ, ਇਹ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਹੀ ਹੈ ਹਰ ਇੱਕ ਸਬਜ਼ੀ ਬਣਾਉਣ ਦੇ ਲਈ, ਹੈ ਨਾ, ਚਾਹੇ ਦਾਲ ਬਣਾਉਣੀ, ਸਬਜ਼ੀ ਜੋ ਵੀ, ਤੇ ਜਾਂ ਸੈਲਡ ਲਈ ਤੁਸੀਂ ਖਾਂਦੇ ਹੋ, ਹੈ ਸਲਾਦ, ਤੇ ਤੁਸੀਂ ਨੋਬਲ ਫਰੈਸ਼ ਫੂਡ ਤੇ ਜਾਓ ਤੇ ਵੱਧ ਤੋਂ ਵੱਧ ਕਹਿੰਦੇ ਵੈਸੇ ਹਰੀਆਂ ਤਾਜ਼ੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ। ਆਪਾਂ ਕੀ ਕਰਦੇ ਹਾਂ ਵੀ ਜ਼ਿਆਦਾ ਦਾਲਾਂ ਦੂਲਾਂ ਤੇ ਜ਼ੋਰ ਰੱਖਦੇ ਹਾਂ, ਪਰ ਕਹਿੰਦੇ ਆ ਵੀ ਸਬਜ਼ੀਆਂ ਖਾਓ, ਉਹ ਵੀ ਜ਼ਿਆਦਾ ਮਸਾਲੇ ਤੋਂ ਬਿਨਾਂ, ਯਾਨੀ ਕਿ ਜ਼ਿਆਦਾ ਮਸਾਲੇ ਨਾ ਉਹਦੇ 'ਚ ਪਾਓ ਅਤੇ ਜ਼ਿਆਦਾ ਉਹਨਾਂ ਨੂੰ ਫਰਾਈ ਨਾ ਕਰੋ ਜਾਂ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਰਝਾਓ ਨਾ, ਕਹਿੰਦੇ ਉਹਨਾਂ ਦੇ ਜਿਹੜੇ ਤੱਤ ਹੈ ਨਾ ਸਾਰੇ ਖਤਮ ਹੋ ਜਾਂਦੇ, ਬਸ ਉਹ ਸਵਾਦ ਹੀ ਰਹਿ ਜਾਂਦਾ ਮਸਾਲਿਆਂ ਦਾ, ਬਾਕੀ ਕੁਛ ਨਹੀਂ ਰਹਿੰਦਾ। ਨੰਬਰ ਤੁਸੀਂ ਨੋਟ ਕਰੋ ਜੀ, ਨੋਬਲ ਫਰੈਸ਼ ਫੂਡ ਦਾ ਜ਼ਿਆਦਾ ਜਾਣਕਾਰੀ ਲਈ, ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ, 2898010566 'ਤੇ ਗੱਲਬਾਤ ਕਰਨੀ ਹੈ, 2998010566 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ ਆਪਾਂ ਬਾਪੂ ਦਾ ਗੀਤ ਵੀ ਤੁਹਾਨੂੰ ਸੁਣਾ ਦਈਏ, ਮਨਜੀਤ ਨੂੰ ਵੀ ਲੈਣਾ, ਮਨਜੀਤ ਸਾਡੇ ਨਾਲ ਜੁੜੇ ਆ ਅਪਲਾਇੰਸ ਜੰਕਸ਼ਨ ਤੋਂ, ਪਹਿਲਾਂ ਥੋੜ੍ਹਾ ਜਿਹਾ ਗੀਤ ਸੁਣੀਏ।
4: ਭਾਜੀ ਮੈਂ ਚੈੱਕ ਸਾਈਨ ਕਰਤੇ ਆ, ਅੱਜ ਤੋਂ ਬਾਅਦ ਉਹ ਕੰਪਨੀ ਆਪਣੀ।
5: ਇੱਕ ਵਾਰੀ ਵੀਰੇ ਫਿਰ ਸੋਚ ਲਓ, ਆਪਾਂ ਨੂੰ ਇੰਨੀ ਮਹਿੰਗੀ ਕੰਪਨੀ ਲੈਣ ਦੀ ਲੋੜ ਆ?
4: ਕੁਛ ਫੈਸਲੇ ਦਿਮਾਗ ਤੋਂ ਨਹੀਂ ਲੈ ਜਾਂਦੇ, ਦਿਲ ਤੋਂ ਲੈ ਜਾਂਦੇ।
5: ਓਕੇ ਵੀਰੇ, ਡਨ।

0: ਬਿਲਕੁਲ ਜੀ, ਫਾਦਰਸ ਡੇ ਤੇ ਸੰਡੇ ਨੂੰ ਫਾਦਰਸ ਡੇ ਆ, ਤਾਂ ਹੀ ਮੈਂ ਕਿਹਾ ਅੱਜ ਥੋੜ੍ਹਾ ਜਿਹਾ ਫਾਦਰਸ ਜਿਹੜੇ ਫਿਗਰ ਘਰ ਦੇ ਵਿੱਚ ਹੁੰਦੇ ਹੈ ਨਾ, ਜ਼ਰੂਰੀ ਨਹੀਂ ਫਾਦਰ, ਗ੍ਰੈਂਡ ਪੇਰੈਂਟਸ ਜਿਹੜੇ ਹੈਗੇ ਆ ਨਾ, ਉਹਨਾਂ ਨੂੰ ਵੀ ਆਪਾਂ ਗ੍ਰੈਂਡ ਫਾਦਰ ਹੋ ਗਏ, ਉਹਨਾਂ ਨੂੰ ਵੀ ਆਪਾਂ ਯਾਦ ਕਰਦੇ ਹਾਂ, ਜਾਂ ਹੋਰ ਜਿਹੜੇ ਫਾਦਰ ਫਿਗਰ ਆ, ਚਾਹੇ ਤੁਹਾਡੇ ਚਾਚੇ ਹੋ ਗਏ, ਤਾਏ ਹੋ ਗਏ, ਹੈ ਨਾ, ਉਹਨਾਂ ਨੂੰ ਵੀ ਆਪਾਂ ਬੜਾ ਰਿਸਪੈਕਟ ਦਿੰਦੇ ਹਾਂ। ਅਤੇ ਲਓ ਜੀ, ਹੁਣ ਆਪਾਂ ਪਲਾਇੰਸ ਜੰਕਸ਼ਨ 'ਤੇ ਚੱਲਦੇ ਹਾਂ। ਮਨਜੀਤ ਆ ਸਾਡੇ ਨਾਲ, ਹਾਂਜੀ ਮਨਜੀਤ, ਕੀ ਹਾਲ ਚਾਲ? ਹੈਲੋ,
1: ਹਾਂਜੀ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਤੇ
0: ਹਾਂਜੀ
1: ਮੇਰੇ
0: ਹਾਂਜੀ,
1: ਵੱਲੋਂ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਜ਼ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਨਵੀਂ ਬਣਾ ਰਹੇ ਨੇ, ਤੇ ਬੇਸਮੈਂਟ ਲਈ ਫਰਿੱਜ ਤੇ ਸਟੋਵ ਦਾ ਤੁਸੀਂ ਕੋਂਬੋ ਦੇਖ ਰਹੇ ਹੋ। ਸੋ ਇਹ ਸਟੇਨਲੈਸ ਸਟੀਲ ਦਾ 18 ਕਿਊਬਿਕ ਫੀਟ ਦਾ ਟੌਪ ਮਾਊਂਟ ਫਰਿੱਜ ਹੈ, ਤੇ ਸਟੇਨਲੈਸ ਸਟੀਲ ਦਾ ਗਲਾਸ ਟੌਪ ਵਾਲਾ ਸਟੋਵ ਹੈ। $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499, $1499 ਚ ਬੇਸਮੈਂਟ ਲਈ ਫਰਿੱਜ ਤੇ ਸਟੋਵ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਤੁਸੀਂ ਲਈ ਆ, 5 ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਸ ਦਾ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਟੌਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਸਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $6999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। 6 ਮਹੀਨੇ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 405-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜਸਵਿੰਦਰ ਜੀ।
0: ਜੀ ਬਹੁਤ ਬਹੁਤ ਧੰਨਵਾਦ, ਬਿਲਕੁਲ ਮਨਜੀਤ ਨਾਲ ਗੱਲਬਾਤ ਕਰੋ ਜੀ, ਬਹੁਤ ਵਧੀਆ ਤੁਹਾਨੂੰ ਜਿਹੜੀ ਡੀਲਸ ਅਪਲਾਈਂਸਿਸ ਦੇ ਵਿੱਚ ਮਿਲਣੀ ਹੈ। ਹੁਣ ਵੀਕਐਂਡ ਹੈ ਤਾਂ ਵੀ ਤੁਸੀਂ ਜਾ ਸਕਦੇ ਹੋ, ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਗਿਫਟ ਵੀ ਜ਼ਰੂਰ ਦੇਣਗੇ। ਸੋ ਬਹੁਤ ਇਹਨਾਂ ਦੀ ਨਾ ਬੜੀ ਸਪੇਸ਼ੀਅਸ ਜੀ, ਜਿਹੜੀ ਤੁਸੀਂ ਜਾਓਗੇ ਨਾ ਉੱਥੇ ਦੇਖੋਗੇ ਹਰ ਇੱਕ ਜਿਹੜੀ ਚੀਜ਼, ਜਿਵੇਂ ਟੀਵੀ ਹੋ ਗਏ, ਵਾਸ਼ਿੰਗ ਮਸ਼ੀਨਸ ਹੋ ਗਈਆਂ, ਉਹ ਡਿਸਪਲੇ ਐਨ ਕੀਤੀਆਂ ਹੋਈਆਂ, ਬੜੀ ਖੁੱਲ੍ਹੀ ਡੁੱਲੀ ਇਹਨਾਂ ਦੀ ਅਪਲਾਈਸ ਜੰਕਸ਼ਨ ਦੀ ਜਿਹੜੀ ਲੋਕੇਸ਼ਨ ਹੈਗੀ ਆ। ਤੁਸੀਂ ਜਿਹੜੀ ਮਰਜ਼ੀ ਲੋਕੇਸ਼ਨ ਤੇ ਜਾਓ, ਕਿਉਂਕਿ 2 ਲੋਕੇਸ਼ਨਸ ਹੈਗੀਆਂ, ਬਾਕੀ ਇਹਨਾਂ ਦੀ ਟੀਮ ਬੜੀ ਵਧੀਆ, ਜਿਹੜੀ ਤੁਹਾਨੂੰ ਐਨ ਹਰ ਇੱਕ ਚੀਜ਼ ਜਿਹੜੀ ਆ ਵਧੀਆ ਤਰੀਕੇ ਨਾਲ ਪ੍ਰੈਜੈਂਟ ਕਰਨਗੇ। ਨੰਬਰ ਨੋਟ ਕਰੋ, 905-450-0054 ਤੇ ਗੱਲਬਾਤ ਹੋ ਸਕਦੀ ਹੈ। ਤੇ ਜੇ ਤੁਸੀਂ ਟਿਕਟਾਂ ਲੈਣੀਆਂ ਜੀ ਘੁੰਮਣ ਫਿਰਨ ਜਾਣਾ, ਬਸ ਬੱਚਿਆਂ ਨੂੰ ਛੁੱਟੀਆਂ ਹੋਣ ਵਾਲੀਆਂ ਹੀ, ਆਈ ਥਿੰਕ ਬਸ ਲਾਸਟ ਵੀਕ ਹੀ ਹੋਣਾ ਬੱਚਿਆਂ ਦਾ, ਹੈ ਨਾ, ਜਿਹੜਾ ਅਗਲਾ ਆਉਣਾ, ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ। ਜੇ ਵਧੀਆ ਏਅਰ ਫੇਅਰ ਤੁਸੀਂ ਚਾਹੁੰਦੇ ਹੋ ਤੇ ਫਿਰ ਤੁਸੀਂ ਟਿਕਟਾਂ ਲਓ, ਫਿਰ ਬੱਚਿਆਂ ਨੂੰ ਹੋਣੀਆਂ ਛੁੱਟੀਆਂ ਤੇ ਫਿਰ ਘੁੰਮਣ ਫਿਰਨ ਜਾਣਾ, ਬੈਕ ਹੋਮ, ਜਾਂ ਫਿਰ ਤੁਸੀਂ ਕੋਈ ਪੈਕੇਜ ਲੈਣਾ ਇਕੱਠੇ, ਫੈਮਿਲੀ ਮੈਂਬਰਸ ਬੜੇ ਸਾਰੇ ਕਈ ਵਾਰ ਇਕੱਠੇ ਹੋ ਕੇ ਜਾਂਦੇ ਹੈ ਨਾ ਘੁੰਮਣ ਫਿਰਨ ਵਾਸਤੇ, ਤੇ ਤੁਸੀਂ ਕਰੂਜ਼ ਪੈਕੇਜ ਲੈਣੇ ਆ ਤਾਂ ਵੀ ਲੈ ਸਕਦੇ ਹੋ। ਕਰੂਜ਼ ਤੇ ਤਾਂ ਜਿਹੜੇ ਜਾਂਦੇ ਆ ਨਾ, ਬਸ ਇੱਕ ਨਵੇਕਲੀ ਦੁਨੀਆ 'ਚ ਚਲੇ ਜਾਂਦੇ ਆ। ਸੋ 905-463-1301 ਤੇ ਗੱਲਬਾਤ ਕੀਤੀ ਜਾ ਸਕਦੀ ਹੈ, 905-463-1301 ਤੇ ਤੁਸੀਂ ਗੱਲਬਾਤ ETN ਟਰੈਵਲਸ ਨਾਲ ਕਰੋਗੇ। ਮੈਂ ਨਾ ਕੱਲ੍ਹ ਦੇਖ ਰਹੀ ਸੀਗੀ, ਕਹਿੰਦੇ ਇੱਕ ਨਾ ਪਲੈਨਟ ਅਰਥ ਵਰਗਾ ਮਿਲਿਆ ਉੱਥੇ, ਕਹਿੰਦੇ ਲੈਂਡ ਹੈ ਹੀ ਨਹੀਂ, ਪਾਣੀ ਹੀ ਪਾਣੀ ਆ ਉਹਦੇ 'ਚ। ਦੇਖੋ ਵੈਸੇ ਕੁਦਰਤ ਨੇ ਕਿੰਨਾ ਕੁਛ ਸਮੋਇਆ ਹੋਇਆ ਆਪਣੀ ਬਾਹਾਂ ਦੇ ਵਿੱਚ, ਆਪਣੇ ਕੋਖ ਦੇ ਵਿੱਚ, ਕਿ ਆਪਾਂ ਹਾਲੇ ਤੱਕ ਜਿਵੇਂ ਨਵੇਂ ਨਵੇਂ ਇਨਵੈਂਸ਼ਨਸ, ਨਵੀਆਂ ਨਵੀਆਂ ਜਗ੍ਹਾਵਾਂ ਲੱਭ ਰਹੇ ਹਾਂ। ਅੱਛਾ, ਇੱਕ ਪਲੈਨਟ ਲੱਭਿਆ ਜਿੱਥੇ ਲਾਵਾ ਹੀ ਫੁੱਟੀ ਜਾਂਦਾ, ਮਤਲਬ ਉਹ ਰੈੱਡ, ਉਹਨੂੰ ਕਹਿੰਦੇ ਆ, ਮਤਲਬ ਇੰਨਾ ਗਰਮ ਹੋਊਗਾ ਕਿ ਉੱਥੇ ਬਸ ਲਾਵਾ ਹੀ ਨਿਕਲੀ ਜਾ ਰਿਹਾ। ਸੋ ਕਿਤੇ ਦੇਖੋ, ਸਿਰਫ ਕਹਿੰਦੇ ਉੱਥੇ ਪਾਣੀ ਹੈ ਜਿਹੜਾ, ਇੱਕ ਉੱਥੇ ਲੈਂਡ ਨਹੀਂ ਹੈ, ਸਿਰਫ ਪਾਣੀ ਆ। ਪਾਣੀ ਵੀ ਕਹਿੰਦੇ ਇੰਨਾ ਕਿ ਧਰਤੀ 'ਤੇ ਵੀ ਨਹੀਂ ਹੈਗਾ ਇੰਨਾ ਪਾਣੀ, ਇੰਨਾ ਜ਼ਿਆਦਾ ਉੱਥੇ ਪਾਣੀ ਹੈ। ਸੋ ਦੇਖ ਲਓ ਵੀ ਜਿਹੜੇ ਸਾਇੰਸਦਾਨ ਹੈ ਉਹ ਕੋਈ ਨਾ ਕੋਈ ਲੱਗੇ ਰਹਿੰਦੇ ਆ ਸਪੇਸ ਦੇ ਵਿੱਚ, ਪਤਾ ਨਹੀਂ ਕੀ ਕੁਛ ਹਾਲੇ ਲੁਕਿਆ ਹੋਇਆ ਕਿ ਸਮੇਂ ਸਮੇਂ 'ਤੇ ਸਾਨੂੰ ਜਾਣਕਾਰੀ ਉਹਦੀ ਸਾਨੂੰ ਮਿਲੀ ਜਾਣੀ ਹੈ। ਅਤੇ ਲਓ ਜੀ, ਇੱਕ ਜਿਵੇਂ ਹੁਣ ਆਪਾਂ ਮੈਚਿਸ ਦੀ ਗੱਲਬਾਤ ਕਰ ਰਹੇ ਹਾਂ, ਹੈ ਨਾ, ਮੈਚਿਸ ਦੇ ਵਿੱਚ ਨਾਰਵੇ ਤੋਂ ਇਹ ਨਿਊਜ਼ ਹੈ, ਨਾਰਵੇ ਨੇ ਕਹਿੰਦੇ 1000 ਕੇਜੀ ਫੂਡ ਸ਼ਿਪ ਕੀਤਾ ਆਪਣੇ ਵਰਲਡ ਕੱਪ ਦੇ ਜਿਹੜੇ ਉਹਨਾਂ ਦੇ ਆਪਣੇ ਲੋਕ ਹੈ ਜਿੰਨੀ ਵੀ ਟੀਮ ਹੈ ਹਨਾ ਉਹਨਾਂ ਦੇ ਲਈ ਕਹਿੰਦੇ ਵੀ ਸਾਨੂੰ ਟਰੱਸਟ ਨਹੀਂ ਹੈਗਾ US ਫੂਡ ਤੇ ਸੋ ਨਾਰਵੇ ਨੇ ਸ਼ਿਪ ਕੀਤਾ 1000 ਕੇਜੀ ਆਫ ਫੂਡ ਟੂ ਦਾ ਵਰਲਡ ਕੱਪ ਦੇ ਲਈ ਤਾਂ ਕਿ ਜਿਹੜੇ ਉਹ ਲੋਕ ਹੈ ਵੀ ਇਹ ਨਹੀਂ ਉਹ US ਤੋਂ ਖਾਣਗੇ ਪਤਾ ਨਹੀਂ ਉਹਨਾਂ ਦਾ ਕਿਵੇਂ ਦਾ ਹੋਊਗਾ ਫੂਡ ਹੈ ਨਾ ਸੋ ਪਰ ਨਾ ਦੇਖੋ ਇਹ ਕੰਟਰੀ ਹੈ ਬੜੇ ਵਧੀਆ ਚਾਹੇ US ਹੈ ਕੈਨੇਡਾ ਦੀ ਤਾਂ ਚਲੋ ਬੜੀ ਤਾਰੀਫ ਕਰਦੇ ਆ ਕਹਿੰਦੇ ਬੜੇ ਫਰੈਂਡਲੀ ਲੋਕ ਹੈ ਬੜੀ ਪੁੱਛਗਿੱਛ ਕਰਦੇ ਬੜੀ ਪ੍ਰੇਜ਼ ਕਰਦੇ ਕੈਨੇਡਾ ਦੀ ਪਰ US ਦੀ ਵਾਕਈ ਉਹ ਨਹੀਂ ਕਰਦੇ ਪ੍ਰੇਜ਼ ਤੇ ਲਓ ਜੀ ਆਪਾਂ ਹੁਣ ਚੱਲੀਏ ਪੰਜਾਬ ਇੰਸ਼ੋਰੈਂਸ ਸਾਡੇ ਨਾਲ ਰਾਣਾ ਭਾਜੀ ਜੁੜ ਗਿਆ ਤੇ ਇਹਨਾਂ ਤੋਂ ਆਪਾਂ RDSP ਦੀ ਲੈਂਦੇ ਹਾਂ ਜਾਣਕਾਰੀ ਜੀ ਸਰ
1: ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪੰਜਾਬ ਮਿਸ਼ਨ ਦੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਆਪਾਂ ਹਮੇਸ਼ਾ RDSP ਦੀ ਗੱਲ ਕਰਦੇ ਹਾਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਜਿਹਦੇ ਅੰਡਰ ਕੀ ਹੈ ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜਿਨ੍ਹਾਂ ਦੀ ਉਮਰ 59 ਸਾਲ ਤੋਂ ਘੱਟ ਹੈ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤਾਂ RDSP ਦਾ ਜਿਹੜਾ ਅਕਾਊਂਟ ਓਪਨ ਕੀਤਾ ਜਾ ਸਕਦਾ ਜਿਹਦੇ ਚ ਗਵਰਨਮੈਂਟ ਵੱਲੋਂ$90,000 ਤੱਕ ਦੀ ਜਿਹੜੀ ਗ੍ਰਾਂਟ ਦਿੱਤੀ ਜਾਂਦੀ ਹੈਗੀ ਹੈ ਸੋ 2008 ਚ ਇਹ ਪ੍ਰੋਗਰਾਮ ਸਟਾਰਟ ਹੋਇਆ ਸੀ ਪਰ ਬਹੁਤ ਘੱਟ ਲੋਕ ਹੈ ਜਿਹਨਾਂ ਨੂੰ ਇਹਦੀ ਜਾਣਕਾਰੀ ਸੀ ਸੋ ਅਗਰ ਤੁਹਾਨੂੰ ਵੀ ਲੱਗਦਾ ਹੈਗਾ ਵੀ ਅਗਰ ਕੋਈ ਤੁਹਾਡੇ ਜਾਣਕਾਰ ਕੋਈ ਏਦਾਂ ਦੀ ਫੈਮਿਲੀ ਹੈ ਜਿੱਥੇ ਕਿ ਉਹਨਾਂ ਨੂੰ ਇਹ ਗ੍ਰਾਂਟ ਮਿਲਣੀ ਚਾਹੀਦੀ ਹੈ ਤੇ ਜ਼ਰੂਰ ਸਾਡਾ ਮੈਸੇਜ ਉਹਨਾਂ ਤੱਕ ਕਨਵੇ ਕਰੋ ਤਾਂ ਕਿ ਮੈਕਸੀਮਮ ਲੋਕਾਂ ਨੂੰ ਇਹਦਾ ਬੈਨੀਫਿਟ ਹੋ ਸਕੇ ਕਿਉਂਕਿ ਜਦੋਂ ਉਮਰ 59 ਸਾਲ ਤੋਂ ਅਬਵ ਹੋ ਜਾਣੀ ਹੈ ਤੇ ਇਹ ਜਿਹੜੀ ਗ੍ਰਾਂਟ ਹੈ ਬੰਦ ਹੋ ਜਾਣੀ ਹੈ ਕਾਫੀ ਪਰਿਵਾਰ ਸਾਨੂੰ ਕਾਲ ਕਰਦੇ ਨੇ ਜੀ ਓਕੇ 40 ਸਾਲ ਦੀ ਏਜ ਦੇ ਵਿੱਚ ਸਾਨੂੰ ਹੈਲਥ ਇਸ਼ੂ ਆਇਆ ਸੀਗਾ ਤੇ ਹੁਣ ਏਜ 52 ਹੋ ਚੁੱਕੀ ਹੈ ਵੀ ਹੁਣ ਕੁਛ ਹੋ ਸਕਦਾ ਸੋ ਜਿਹੜੀ ਇਹ ਫੈਡਰਲ ਗਵਰਨਮੈਂਟ ਦੀ RDSP ਦੀ ਗ੍ਰਾਂਟ ਹੈ ਇਹ ਸਿਰਫ ਤੇ ਸਿਰਫ 59 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਅਗਰ ਅਕਾਊਂਟ ਤੁਸੀਂ ਓਪਨ ਕਰ ਲਿਆ ਤਾਂ ਹੀ ਇਹ ਪੈਸੇ ਮਿਲਣੇ ਨੇ ਉਸ ਤੋਂ ਪਹਿਲਾਂ ਨਹੀਂ ਮਿਲ ਸਕਦੇ ਉਸ ਤੋਂ ਬਾਅਦ ਨਹੀਂ ਮਿਲਣੇ ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਜਿਹਨਾਂ ਕੋਲ ਪੰਜਾਬੀ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਅਗਰ ਬੱਚਿਆਂ ਦੀ ਏਜ 18 ਸਾਲ ਤੋਂ ਘੱਟ ਹੈ ਤਾਂ $284 ਹਰ ਮਹੀਨੇ ਜਿਹੜਾ ਹੈਗਾ ਪੇਰੈਂਟਸ ਨੂੰ ਐਕਸਟਰਾ ਮਿਲ ਸਕਦੇ ਨੇ ਜਿਹੜੇ ਬੱਚਿਆਂ ਦੀ ਉਮਰ 18 ਸਾਲ ਤੋਂ ਅਬਵ ਹੈ ਸੋ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਅਪ ਟੂ $200 ਮਹੀਨੇ ਦਾ ਬੈਨੀਫਿਟ ਇੱਕ ਅਲੱਗ ਮਿਲ ਸਕਦਾ ਹੈਗਾ ਜਿਹੜਾ ਕਿ ਗਵਰਨਮੈਂਟ ਨੇ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਜਿਹੜਾ ਸਟਾਰਟ ਕੀਤਾ ਸੋ ਤੁਹਾਡੇ ਮਾਇੰਡ 'ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ ਇਹ RDSP ਗ੍ਰਾਂਟ ਕਿੱਦਾਂ ਆਪਾਂ ਲੈ ਸਕਦੇ ਹਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 ਸਪੈਸ਼ਲ ਨੀਡ ਵਾਲੇ ਬੱਚੇ ਨੇ ਡਾਊਨ ਸਿੰਡਰਮ ADHD ਡਾਇਮੈਂਸ਼ੀਆ ਅਲਜ਼ਾਈਮਰ CP ਡਿਵੈਲਪਮੈਂਟਲ ਡਿਲੇ ਐਪੀਲੈਪਸੀ ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀ ਜਾਂ ਕਰੋਨਿਕ ਕੰਡੀਸ਼ਨ ਹੈ ਕੋਈ MS ਸਵੇਅਰ ਕੋਲਾਈਟਿਸ ਕੋਰਨ ਡਿਜ਼ੀਜ਼ ਸਵੇਅਰ ਆਰਥਰਾਈਟਿਸ ਲਿਊਪਸ ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ ਕੋਈ ਕੈਂਸਰ ਦਾ ਪੇਸ਼ੈਂਟ ਹੈ ਉਹਨਾਂ ਨੂੰ ਵੀ ਇਹ $90,000 ਦੀ ਜਿਹੜੀ ਗ੍ਰਾਂਟ ਮਿਲ ਸਕਦੀ ਹੈ ਅਗਰ ਉਹਨਾਂ ਦਾ ਇਲਾਜ ਕਾਫੀ ਲੰਬਾ ਚੱਲ ਰਿਹਾ ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹਾਰਟ ਡਿਜ਼ੀਜ਼ ਸਟ੍ਰੋਕ ਸਰਵਾਈਵਰ ਬਾਈਪੋਲਰ ਡਿਸਆਰਡਰ ਸਕਿਜ਼ੋਫਰੀਨੀਆ PTSD ਐਂਗਜ਼ਾਇਟੀ ਡਿਸਆਰਡਰ ਸਵੇਅਰ ਲਰਨਿੰਗ ਡਿਸਬਿਲਿਟੀਜ਼ ਹੀਅਰਿੰਗ ਲਾਸ ਡੈਫਨੈਸ ਵਿਜ਼ਨ ਇੰਪੇਅਰਮੈਂਟ ਬਲਾਈਂਡਨੈਸ OCD ਪੋਲੀਓ ਪਾਰਕਿੰਸਨ ਪੈਰਾਲਾਈਸਿਸ ਹਿਪ ਇੰਜਰੀ ਪੇਨ ਗੁਲਕੋਮਾ ਈਵਨ ਅਗਰ ਕਿਸੇ ਦਾ ਕੋਈ ਕਾਰ ਦਾ ਐਕਸੀਡੈਂਟ ਹੋ ਗਿਆ ਕੋਈ ਐਕਸੀਡੈਂਟ ਹੋ ਗਿਆ ਅਗਰ ਏਜ 50 ਸਾਲ ਤੋਂ ਘੱਟ ਹੈ ਅਨਏਬਲ ਟੂ ਪਰਫੋਰਮ ਦੇਅਰ ਡੇਲੀ ਐਕਟੀਵਿਟੀ ਤੇ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਦੇ ਡਾਕਟਰ ਤੋਂ ਕਿਹੜੇ ਕਿਹੜੇ ਫਾਰਮ ਸਾਈਨ ਕਰਾਉਣੇ ਨੇ CRA ਤੋਂ ਸਾਨੂੰ ਕਿਹੜਾ ਪੇਪਰ ਚਾਹੀਦਾ ਐਵਰੀਥਿੰਗ ਇਜ਼ ਆਨਲਾਈਨ ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮਚ ਭੈਣ ਜੀ
0: ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ

0: ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 9054529955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5557-6472-92-5757।
1: ਨੋਬਲ ਫ੍ਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਤਾਂ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 Sandalwood Parkway East, ਦੂਸਰੀ ਲੋਕੇਸ਼ਨ 20 Gillingham Drive ਇਨ ਬ੍ਰੈਂਪਟਨ। ਫੋਨ 2898010566 ਨੋਬਲ ਫ੍ਰੈਸ਼ ਫੂਡ।
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-23-40-647-765-2340। ਬਿਲਕੁਲ ਜੀ, ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਹੁੰਦਾ ਇੰਸ਼ੋਰੈਂਸ ਨੂੰ ਲੈ ਕੇ ਤੁਸੀਂ ਮੈਨੂੰ ਕਾਲ ਕਰਨੀ ਹੈ, ਜਿਹਦੇ ਵਿੱਚ ਲਾਈਫ, ਡਿਸੇਬਿਲਿਟੀ, ਕ੍ਰਿਟੀਕਲ ਦਾ ਕੋਂਬੋ ਪਲਾਨ ਲੈ ਸਕਦੇ ਹੋ ਤੁਸੀਂ, ਜਾਂ ਫਿਰ ਤੁਸੀਂ ਲਾਈਫ ਇੰਸ਼ੋਰੈਂਸ ਦੇ ਵਿੱਚ ਟਰਮ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਯਾਨੀ ਕਿ 10 ਸਾਲ, 20 ਸਾਲ, 30 ਸਾਲ, 40 ਸਾਲ। ਸੋ ਕਿਉਂਕਿ ਹੁਣ ਰੇਟ ਨਾ ਬੜੇ ਵਧੀਆ ਕਰ ਦਿੱਤੇ ਆ ਕੰਪਨੀ ਨੇ, ਕਿਉਂਕਿ ਓਬਵੀਅਸ ਹੈ ਕਿ ਆਪਾਂ ਦੇਖਦੇ ਹਾਂ ਵੀ ਹਾਂਜੀ ਥੋੜ੍ਹੇ ਜਿਹੀ ਮਨੀ ਦੀ ਪ੍ਰੋਬਲਮ ਹੈਗੀ ਹੈ, ਅਤੇ ਉਹਦੇ ਕਰਕੇ ਦੇਖ ਲਓ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਉਹ ਵੀ ਸੋਚਦੀਆਂ ਤੁਹਾਡੇ ਬਾਰੇ ਦੇ ਵਿੱਚ। ਹੁਣ ਤੁਸੀਂ ਆਪ ਵੀ ਐਕਸ਼ਨ ਲੈਣਾ, ਇਹ ਨਹੀਂ ਹੈ ਵੀ ਰੇਟ ਘੱਟ ਗਏ, ਸੁਣ ਲਿਆ ਅਤੇ ਡਨ ਹੋ ਗਿਆ। ਨੋ, ਤੁਸੀਂ ਐਕਸ਼ਨ ਲਓ। ਜੇ ਹਾਲੇ ਤੱਕ ਤੁਸੀਂ ਇੰਸ਼ੋਰੈਂਸ ਨਹੀਂ ਕਰਾਈ ਤਾਂ ਤੁਸੀਂ ਜ਼ਰੂਰ ਆਪਣੀ ਇੰਸ਼ੋਰੈਂਸ ਕਰਾਓ, ਕਿਉਂਕਿ ਹੁਣ ਪ੍ਰੀਮੀਅਮ ਜਿਹੜਾ ਤੁਹਾਡਾ ਘੱਟ ਬਣੂਗਾ, 10% ਤੱਕ ਰੇਟ ਜਿਹੜੇ ਉਹਨਾਂ ਨੇ ਘਟਾ ਦਿੱਤੇ ਆ। ਸੋ ਤੁਹਾਡਾ ਪ੍ਰੀਮੀਅਮ ਜਿਹੜਾ ਹੈਗਾ ਉਹ ਘੱਟ ਬਣੂਗਾ ਅਤੇ ਤੁਸੀਂ ਵੱਧ ਕਵਰੇਜ ਜਿਹੜੀ ਉਹ ਲੈ ਸਕਦੇ ਹੋ। ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ, ਨੰਬਰ ਮੇਰਾ ਹੈਗਾ 647-365-2340। ਤੇ ਨਾਲ ਦੀ ਨਾਲ ਤੁਸੀਂ ਆਪਣੇ ਇਨਵੈਸਟਮੈਂਟ ਜਿਹੜੇ ਅਕਾਊਂਟ ਆ ਉਹ ਵੀ ਓਪਨ ਕਰਾ ਕੇ ਤੁਸੀਂ ਆਪਣੀ ਜਿਹੜੀ ਹੈ ਸੇਵਿੰਗ ਕਰ ਸਕਦੇ ਹੋ, ਕਿਉਂਕਿ ਸੇਵਿੰਗ ਨਾ ਬਹੁਤ ਇੰਪੋਰਟੈਂਟ ਹੈ। ਜੇ ਆਪਾਂ ਇਹ ਕਹੀਏ ਹਾਂ ਇਕੱਠੇ ਸਾਡੇ ਕੋਲ ਆ ਜਾਣਗੇ ਪੈਸੇ ਤੇ ਫਿਰ ਅਸੀਂ ਸ਼ੁਰੂ ਕਰਾਂਗੇ, ਜਾਂ ਬਹੁਤਾ ਸਾਡੇ ਕੋਲ ਇਨਕਮ ਹੋਰ ਹੋਊਗੀ ਜੀ ਫਿਰ ਸ਼ੁਰੂ ਕਰਾਂਗੇ, ਫਿਰ ਪਤਾ ਕੀ ਹੁੰਦਾ ਟਾਈਮ ਤਾਂ ਵੈਸੇ ਹੀ ਲੰਘੀ ਜਾਂਦਾ। ਜਿਵੇਂ ਹੁਣ ਆਹ ਦਿਨ ਆਪਣੇ ਦੇਖ ਲਓ ਤੁਸੀਂ, ਹੈ ਨਾ, ਆਪਾਂ ਮੰਡੇ ਨੂੰ ਕਹਿੰਦੇ ਹਾਂ ਆਹ ਮੰਡੇ ਆ ਗਿਆ, ਮੰਡੇ ਆ ਗਿਆ, ਉੱਦਣ ਆਪਾਂ ਨੂੰ ਲੱਗ ਰਿਹਾ ਹੁੰਦਾ ਵੀ ਨਹੀਂ ਸਲੋ ਹੈ, ਲੇਜ਼ੀ ਆ, ਫਲਾਣਾ ਧਿਮਕਾ। ਉਹ ਮੰਗਲਵਾਰ ਆਉਂਦਾ, ਉਹ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਕਦ ਤੁਹਾਨੂੰ ਸੁਣਨ ਨੂੰ ਮਿਲ ਜਾਂਦਾ ਕਿ ਹਾਂਜੀ ਵੀਰਵਾਰ ਆ ਗਿਆ ਕਿਤੇ, ਸ਼ੁੱਕਰਵਾਰ ਆ ਗਿਆ ਅਤੇ ਹੁਣ ਵੀਕਐਂਡ ਆ ਗਿਆ। ਹੁਣ ਵੀਕਐਂਡ ਵੀ ਆਪਣਾ ਪਤਾ ਹੀ ਨਹੀਂ, ਇੱਦਾਂ ਹੀ ਖਾਣ ਪੀਣ ਸੌਣ, ਹੈ ਨਾ, ਇੱਦਾਂ ਹੀ ਨਿਕਲ ਜਾਣਾ। ਅਤੇ ਆਪਾਂ ਕੀ ਕਰਦੇ ਹਾਂ, ਆਪਾਂ ਕੱਲ੍ਹ ਅਤੇ ਗੱਲ ਨੂੰ ਪਾਈ ਜਾਂਦੇ ਹਾਂ। ਕਦੇ ਵੀ ਕੋਈ ਕੰਮ ਹੈ ਨਾ ਜਿਹੜਾ ਉਹਨੂੰ ਬਸ ਡਨ ਕਰੋ, ਖਤਮ ਕਰੋ ਕਹਾਣੀ, ਹੈ ਨਾ। ਅਦਰਵਾਈਜ਼ ਤਾਂ ਇਹ ਹੁੰਦਾ ਵੀ ਹਾਂ ਅਸੀਂ ਸੋਚੀ ਜਾਂਦੇ ਹਾਂ, ਟਾਈਮ ਲੰਘੀ ਜਾਂਦਾ। ਅਤੇ ਇਸ ਕਰਕੇ ਤੁਸੀਂ ਜੇ ਕੋਈ ਵੀ ਇੰਸ਼ੋਰੈਂਸ ਬਾਰੇ ਤੁਹਾਡਾ ਕੁਐਸਚਨ ਕੰਸਰਨ ਹੈ, ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਤੁਸੀਂ ਓਪਨ ਕਰਾਉਣਾ ਚਾਹੁੰਦੇ ਹੋ, ਹੈ ਨਾ, ਅਤੇ ਜ਼ਰੂਰ ਤੁਸੀਂ ਮੇਰੇ ਨੰਬਰ ਤੁਸੀਂ ਨੋਟ ਕਰ ਲਓ ਅਤੇ ਕਾਲ ਕਰਨੀ ਹੈ 647-365-2340। ਕਈ ਵਾਰ ਨਾ ਅਸੀਂ ਸਿਰਫ ਰੇਟ ਪੁੱਛੀ ਜਾਂਦੇ ਹਾਂ, ਤੁਸੀਂ ਇੱਕ ਮਾਈਂਡ ਬਣਾਉਣਾ ਤੁਸੀਂ ਮੰਥਲੀ ਕਿੰਨਾ ਖਰਚ ਕਰ ਸਕਦੇ ਹੋ, ਕਿੰਨਾ ਪ੍ਰੀਮੀਅਮ ਪੇ ਕਰ ਸਕਦੇ ਹੋ, $50, $100, $200, ਕਿੰਨਾ, ਉਸ ਹਿਸਾਬ ਨਾਲ ਤੁਹਾਡੀ ਪਾਲਿਸੀ ਡਿਜ਼ਾਈਨ ਹੋ ਜਾਣੀ। ਦੈਟਸ ਇਟ, ਕੁਛ ਵੀ ਨਹੀਂ ਇਹਦੇ ਵਿੱਚ ਇੰਨਾ ਜ਼ਿਆਦਾ ਸੋਚਣ ਦੀ ਗੱਲ, ਸੋਚਣਾ ਚਾਹੀਦਾ ਪਰ ਇੰਨਾ ਵੀ ਨਹੀਂ ਕਿ ਟਾਈਮ ਇੰਨਾ ਨਿਕਲ ਜਾਵੇ, ਠੀਕ ਹੈ ਨਾ। ਸੋ 647-365-2340 'ਤੇ ਗੱਲਬਾਤ ਤੁਸੀਂ ਮੇਰੇ ਨਾਲ ਕਰ ਸਕਦੇ ਹੋ। ਅਤੇ ਬਾਕੀ ਤੁਹਾਡਾ ਜੇ ਆਟੋ ਹੋਮ ਇੰਸ਼ੋਰੈਂਸ ਦੇ ਲਈ ਤੁਹਾਡਾ ਕੋਈ ਕੁਐਸਚਨ ਕੰਸਰਨ ਹੈ, ਕੋਈ ਰਿਨਿਊਅਲ ਆ ਗਈ, ਜਾਂ ਫਿਰ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਉਹਦੀ ਇੰਸ਼ੋਰੈਂਸ ਚਾਹੁੰਦੇ ਹੋ, ਜਾਂ ਫਿਰ ਤੁਸੀਂ ਓਨਰ ਹੋ ਟਰੱਕਿੰਗ ਕੰਪਨੀ ਦੇ, ਫਲੀਟ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਗੁਰਤਾਸ ਨੂੰ ਕਾਲ ਕਰਨੀ ਹੈ। ਬਹੁਤ ਵਧੀਆ ਰੇਟ, ਕਿਉਂਕਿ ਇਹਨਾਂ ਕੋਲ ਇੱਕ ਕੰਪਨੀ ਹੈ ਜਿਹੜੀ ਕਿ ਫਲੀਟ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਰੇਟ ਬੜੇ ਵਧੀਆ ਮਿਲਣਗੇ, ਡਿਸਕਾਊਂਟਡ ਪ੍ਰਾਈਸ ਮਿਲਣਗੇ। ਨੰਬਰ ਹੈਗਾ 647-919-1002-6479-1100-2 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਵਧੀਆ ਗੱਲਬਾਤ ਤੁਹਾਡੀ ਹੋਊਗੀ। ਕੋਈ ਵੀ ਇੰਸ਼ੋਰੈਂਸ ਚਾਹੀਦੀ ਹੈ, ਕੋਈ ਵੀ, ਜੇ ਕਈ ਵਾਰ ਨੰਬਰ ਨਹੀਂ ਕੋਈ ਨੋਟ ਕਰ ਹੋਇਆ ਜਾਂ ਗੁਰਤਾਜ ਦਾ ਨੰਬਰ ਚਾਹੀਦਾ ਜਾਂ ਮੇਰਾ ਨੰਬਰ ਚਾਹੀਦਾ ਤੇ ਮੇਰਾ ਨੰਬਰ ਦਾ ਤੁਸੀਂ ਨੋਟ ਕਰ ਲਓ, ਬਾਕੀ ਤੁਹਾਨੂੰ ਕੋਈ ਵੀ ਨੰਬਰ ਚਾਹੀਦਾ ਫਿਰ ਮੈਨੂੰ ਤੁਸੀਂ ਕਾਲ ਕਰ ਲੈਣੀ ਹੈ, ਠੀਕ ਹੈ। 647-765-2340 ਤੇ ਗੱਲਬਾਤ ਹੋ ਸਕਦੀ ਹੈ।

ਲਓ ਜੀ ਦੁਆਬਾ ਟਰੈਵਲਸ ਨੂੰ ਵੀ ਕੰਟੈਕਟ ਕਰੋ ਜੇ ਨਾ ਕਈ ਵਾਰੀ ਜਿਵੇਂ ਹੁਣ ਚਲੋ ਆਪਾਂ ਪੇਰੈਂਟਸ ਦੀ ਗੱਲ ਕਰ ਰਹੇ ਹਾਂ ਹੈ ਨਾ ਫਿਰ ਦਿਲ ਵੀ ਬੜਾ ਭਰ ਜਾਂਦਾ ਇਮੋਸ਼ਨਲ ਹੋ ਜਾਂਦੇ ਹੈ ਨਾ ਕਿਉਂਕਿ ਇੱਥੇ ਹੁੰਦੇ ਐਂ ਹੁੰਦਾ ਵੀ ਕਿਹੜੀ ਘੜੀ ਚਲੇ ਜੀ ਹੈ ਨਾ ਟਿਕਟਾਂ ਤੁਸੀਂ ਬੁੱਕ ਕਰਾਓ ਤੇ ਜਾ ਸਕਦੇ ਹੋ ਜੀ ਹੁਣ ਛੁੱਟੀਆਂ ਵੀ ਹੋ ਜਾਣੀਆਂ ਬੱਚਿਆਂ ਨੂੰ ਵੀ ਜਾਂ ਵੈਸੇ ਵੀ ਗੇੜਾ ਮਾਰਦੇ ਰਹਿਣਾ ਚਾਹੀਦਾ ਬੈਕ ਹੋਮ ਜਿੱਥੇ ਵੀ ਤੁਸੀਂ ਤੁਹਾਡਾ ਘਰ ਹੈਗਾ ਪੇਰੈਂਟਸ ਹੈਗੇ ਆ ਚਲੋ ਕਈ ਵਾਰ

0: ਕਰਦੇ ਆ ਕੈਨੇਡਾ ਵਾਈਡ, ਸੋ ਇਹ ਨਹੀਂ ਹੈ ਵੀ ਇੱਥੇ ਬਰੈਂਪਟਨ 'ਚ ਹੀ ਹੈ ਜਾਂ ਓਨਟੈਰੀਓ 'ਚ ਹੀ ਹੈ, ਆਪਣੇ ਕੈਨੇਡਾ ਵਾਈਡ ਕਿਤੇ ਵੀ ਤੁਸੀਂ ਰਹਿੰਦੇ ਹੋ ਵੈਬਸਾਈਟ ਵਿਜ਼ਿਟ ਕਰੋ, ਸੋਫੇ ਪਸੰਦ ਕਰੋ ਅਤੇ ਫਿਰ ਤੁਸੀਂ ਸਗਨਦੀਪ ਨੂੰ ਕਾਲ ਕਰੋ ਅਤੇ ਬਸ ਫਿਰ ਉਹ ਉੱਦਾਂ ਦੇ ਸੋਫੇ ਤਿਆਰ ਕਰਕੇ ਤੁਹਾਡੇ ਪਹੁੰਚਾ ਦੇਣਗੇ। ਔਰ ਨਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਦੇ ਨਾ, ਇੱਦਾਂ ਨਹੀਂ ਹੈ ਵੀ ਆਪਣੀ ਕਮਿਊਨਿਟੀ ਇਹਨਾਂ ਕੋਲ ਜਾਂਦੀ ਹੈ, ਸੋ ਇਹਨਾਂ ਕੋਲ ਹੋਰ ਕਮਿਊਨਿਟੀਆਂ ਦੀ ਹੈ, ਗੋਰੇ ਕਾਲੇ ਸਾਰੇ ਇਹਨਾਂ ਕੋਲ ਜਿਹੜੇ ਆਉਂਦੇ ਆ। ਸੋ ਦੇਖ ਲਓ ਕਹਿੰਦੇ ਰੈਫਰੈਂਸ ਮਿਲੀ ਜਾਂਦਾ, ਮੈਂ ਕਿਹਾ ਕਿੱਦਾਂ ਵੀ ਜਿਹੜੇ ਆਪਣੇ ਆ ਚਲੋ ਉਹ ਤਾਂ ਸਾਡੀ ਆਵਾਜ਼ ਸੁਣਦੇ ਆ ਨਾ, ਅਤੇ ਕਈ ਚਲੋ ਗੋਰਿਆਂ ਨੂੰ ਜਿਹਨਾਂ ਨੂੰ ਪੰਜਾਬੀ ਆਉਂਦੀ ਉਹ ਆਪਣੇ ਪ੍ਰੋਗਰਾਮ ਸੁਣਦੇ ਹੋਣੇ, ਬਟ ਬਾਕੀ ਉਹ ਕਹਿੰਦੇ ਅੱਗੇ ਰੈਫਰੈਂਸ ਦੇਈ ਜਾਂਦੇ ਆ। ਸੋ ਜਿੰਨੀ ਵਾਰ ਵੀ ਮੈਂ ਗਈ ਹਾਂ ਨਾ, ਜਾਂ ਤਾਂ ਕਾਲ ਕਿਸੇ ਨਾ ਕਿਸੇ ਆਈ ਹੁੰਦੀ ਹੈ ਇੱਦਾਂ ਦੇ ਦੂਜੀ ਕਮਿਊਨਿਟੀ ਦੇ ਪਰਸਨ ਦੀ, ਜਾਂ ਉੱਥੇ ਸਟੋਰ ਦੇ ਵਿੱਚ ਹੁੰਦੇ ਆ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਸਗਨਦੀਪ ਦਾ ਨਾਮ ਕਿੰਨਾ ਵਧੀਆ ਬਣ ਗਿਆ, ਕਿਉਂ ਕਿਉਂਕਿ ਜੇ ਤੁਹਾਡਾ ਕੰਮ ਵਧੀਆ ਹੈ ਨਾ, ਨਾਮ ਆਪਣੇ ਆਪ ਬਣ ਜਾਣਾ, ਬੋਲਣ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ। ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ, ਜੋ ਤੁਸੀਂ ਕੰਮ ਕਰਦੇ ਹੋ ਨਾ ਜੇ ਵਧੀਆ ਕਰਦੇ ਹੋ, ਤੁਹਾਨੂੰ ਕਹਿਣ ਦੀ ਲੋੜ ਨਹੀਂ ਮੈਂ ਹੈ ਨਾ, ਆਪਣੇ ਆਪ ਲੋਕਾਂ ਨੇ ਤੁਹਾਨੂੰ ਤੁਹਾਡੀ ਪ੍ਰੇਜ਼ ਕਰਨੀ, ਤੁਹਾਡੀ ਸਰਾਹਨਾ ਕਰਨੀ ਹੈ, ਜਾਂ ਨਾਮ ਉਹਨਾਂ ਤੱਕ ਪਹੁੰਚਣਾ। ਸੋ ਨੰਬਰ ਹੈਗਾ ਜੀ ਸਗਨਦੀਪ ਦਾ 905-799-8877, 905-799-8877। ਅੱਛਾ ਇੱਕ ਨਾ ਮੈਂ ਨੰਬਰ ਦੇ ਦੇਵਾਂ, ਇੱਕ ਤਾਂ 21 ਜੂਨ ਇੱਕ ਹੋਰ ਵੀ ਦਿਨ ਹੈਗਾ ਉਹਦੇ ਬਾਰੇ ਮੈਂ ਦੱਸਦੀ ਹਾਂ, ਪਰ ਇਹ ਇਨਫੋਰਮੇਸ਼ਨ ਵੀ ਦੇ ਦਾ ਮੈਨੂੰ ਮਹਿਫਿਲ ਮੀਡੀਆ ਤੋਂ ਇਨਫੋਰਮੇਸ਼ਨ ਭੇਜੀ ਹੈ ਜਸਵਿੰਦਰ ਖੋਸਾ ਭਾਜੀ ਨੇ, ਕਿ ਕੈਨੇਡੀਅਨ ਵਾਈਬ ਭੰਗੜਾ ਗਿੱਧਾ ਕੱਪ ਹੋਣ ਜਾ ਰਿਹਾ 2026 ਦਾ। ਸੋ ਇਹ ਲਾਰਜੈਸਟ ਭੰਗੜਾ ਗਿੱਧਾ ਕੰਪੀਟੀਸ਼ਨ ਹੈ ਨੌਰਥ ਅਮੈਰੀਕਾ ਦਾ, 28 ਜੂਨ ਨੂੰ ਹੋਣਾ 12 ਵਜੇ, ਦੁਪਹਿਰੇ 12 ਵਜੇ ਹੋਣਾ। ਕਿੱਥੇ ਹੈ? ਮਿਸੀਸਾਗਾ ਕਨਵੈਨਸ਼ਨ ਸੈਂਟਰ ਮਿਸੀਸਾਗਾ ਦੇ ਵਿੱਚ। ਸੋ ਸਰਬਜੀਤ ਚੀਮਾ ਜਿਹੜੇ ਆ ਰਿਨਾਊਂਡ ਪੰਜਾਬੀ ਸਿੰਗਰ ਹੈਗੇ ਜੀ, ਉਹ ਪਹੁੰਚਣਗੇ। ਸੋ ਬੜਾ ਵਧੀਆ ਇਹ ਸਾਰਾ ਕੁਝ ਹੋਊਗਾ, ਇਹਦੀ ਜਾਣਕਾਰੀ ਚਲੋ ਆਪਾਂ ਆਉਣ ਵਾਲੇ ਸਮੇਂ 'ਚ ਦੇਈ ਜਾਵਾਂਗੇ। ਅਤੇ ਜ਼ਿਆਦਾ ਜਾਣਕਾਰੀ ਤੁਸੀਂ ਟਿਕਟਾਂ ਦੀ ਜਾਣਕਾਰੀ ਲੈਣੀ, ਕੋਈ ਹੋਰ ਇਨਫੋਰਮੇਸ਼ਨ ਲੈਣੀ, ਨੰਬਰ ਲੈ ਲਓ 647-4592-3226, 647-495-3226 'ਤੇ ਤੁਸੀਂ ਜਸਵਿੰਦਰ ਖੋਸਾ ਭਾਜੀ ਨਾਲ ਗੱਲਬਾਤ ਕਰੋ ਅਤੇ ਫਿਰ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਉਹ ਮਿਲ ਜਾਵੇਗੀ। ਅਤੇ ਲਓ ਜੀ ਇਹ ਇਨਫੋਰਮੇਸ਼ਨ ਵੀ ਮੈਂ ਦੇ ਦੇਵਾਂ, ਕਿਉਂਕਿ 21 ਜੂਨ ਨੂੰ ਸੰਡੇ ਆ, ਉੱਦਣ ਸਾਲ ਦਾ ਯਾਨੀ ਕਿ 2026 ਦਾ ਲੌਂਗੈਸਟ ਡੇ ਆ, ਠੀਕ ਹੈ? ਅਤੇ ਇਹ ਲੌਂਗੈਸਟ ਡੇ ਜਿਹੜਾ ਹੈਗਾ ਕਿੰਨਾ ਹੋਊਗਾ, 15 ਘੰਟੇ 26 ਮਿੰਟ ਸਨਲਾਈਟ ਰਹੂਗੀ ਉੱਦਣ। ਸੋ ਸਨਰਾਈਜ਼ ਹੋਵੇਗਾ 5:35 'ਤੇ ਸਵੇਰੇ, ਅਤੇ ਸਨਸੈੱਟ ਹੋਵੇਗਾ 9:01 'ਤੇ, ਯਾਨੀ ਕਿ 9:01 'ਤੇ ਸਨਸੈੱਟ ਹੋਊਗਾ। ਸੋ ਦੇਖ ਲਓ, ਕਹਿੰਦੇ ਫਿਰ ਉਹ ਤੋਂ ਬਾਅਦ ਦਿਨ ਜਿਹੜੇ ਆ ਉਹ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਆ, ਜਦੋਂ ਦਸੰਬਰ 'ਚ ਜਿਹੜਾ ਹੋਊਗਾ ਫਿਰ ਉਦੋਂ ਤੋਂ ਫਿਰ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ। ਸੋ ਇਹ ਸਰਕਲ ਹੈ, ਦੇਖ ਲਓ ਰੱਬ ਨੇ ਕੁਦਰਤ ਕਿੰਨੀ ਸੋਹਣੀ ਕਿਵੇਂ ਬਣਾਈ ਹੋਈ ਹੈ ਨਾ। ਸੋ ਬਿਲਕੁਲ ਜੀ, ਸੋ ਸਾਲ ਦਾ ਸਭ ਤੋਂ ਵੱਡਾ ਦਿਨ, ਲੌਂਗੈਸਟ ਡੇ ਆਫ ਦਾ ਈਅਰ 2026 ਜਿਹੜਾ 21 ਜੂਨ ਸੰਡੇ ਨੂੰ ਹੋਵੇਗਾ। ਸੋ ਕੋਈ ਨਹੀਂ, ਮੰਡੇ ਨੂੰ ਆਪਾਂ ਹੋਰ ਜਾਣਕਾਰੀ ਲੈ ਕੇ ਅਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਸਮਾਂ ਨਾ ਫਿਰ ਸੀਮਿਤ ਜੇ ਆਪਾਂ ਕੋਲ ਹੁੰਦਾ ਅੱਜ ਦੇ ਦਿਨ, ਕਿਉਂਕਿ ਸਾਡੇ ਜਿਹੜੇ ਆਪਣੇ ਸਪੋਂਸਰ ਹੈਗੇ ਆ, ਸੋ ਮੈਨੂੰ ਕਾਲ ਆ ਰਹੀ ਸੀ, ਮੇਰਾ ਧਿਆਨ ਉੱਧਰ ਚਲਾ ਗਿਆ, ਸੋ ਉਹ ਫਿਰ ਆਉਂਦੇ ਆ ਜਿਹਦੇ ਕਰਕੇ ਕਿ ਆਪਾਂ ਨੂੰ ਫਿਰ ਸਮਾਂ ਬਸ ਉਨਾ ਕੀ ਹੁੰਦਾ। ਅਤੇ ਲਓ ਜੀ ਬਾਕੀ ਕੋਈ ਵੀ ਨੰਬਰ ਤੁਹਾਨੂੰ ਚਾਹੀਦਾ ਤੁਸੀਂ ਮੇਰਾ ਨੰਬਰ ਨੋਟ ਕਰ ਲਓ, 6477652340 ਮੇਰਾ ਨੰਬਰ ਹੈ। ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਸੀਂ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਤੁਸੀਂ ਕਾਲ ਕਰ ਲੈਣੀ ਹੈ, ਅਤੇ 6477652340 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਚਲੋ ਗੱਲਾਂ ਬਾਤਾਂ ਤਾਂ ਹੋਰ ਬਹੁਤ ਸਾਰੀਆਂ ਕਰਨ ਵਾਲੀਆਂ, ਪਰ ਹੁਣ ਤੁਹਾਨੂੰ ਆਪਾਂ ਹੈਪੀ ਫਾਦਰਸ ਡੇ ਕਹਿੰਦੇ ਹਾਂ। ਸੋ ਵਧੀਆ ਵਧੀਆ ਫਾਦਰਸ ਡੇ ਮਨਾਓ ਅਤੇ ਘਰ ਦੇ ਵਿੱਚ ਐਨ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਜਿਹੜੇ ਉਹ ਹੋਣੇ ਚਾਹੀਦੇ ਆ। ਅਤੇ ਇੱਕ ਨਾ ਮੈਨੂੰ ਭੇਜਿਆ, ਇੱਕ ਤਾਂ ਚਲੋ ਭਾਜੀ ਨੇ ਭੇਜਿਆ ਸੀ ਬਫਲੋ ਤੋਂ, ਉਹ ਮੈਂ ਗੀਤ ਸੁਣਿਆ ਨਹੀਂ ਹਲੇ, ਚਲੋ ਉਹ ਵੀ ਮੰਡੇ ਨੂੰ। ਇੱਕ ਮੈਨੂੰ ਭੇਜਿਆ ਇਹਨਾਂ ਨੇ ਆਰਨੈਥ ਦੇ ਗੀਤ, ਤਾਂ ਚਲੋ ਵਧੀਆ ਹੁੰਦੇ ਆ, ਕਹਿੰਦੇ ਬਾਪੂ ਬੰਬ ਬੰਦਾ। ਸੋ ਬੰਬ ਵੀ ਦੋ ਤਰ੍ਹਾਂ ਦੇ, ਇੱਕ ਤਾਂ ਜਿਹੜਾ ਭੜਕਦਾ ਹੋਵੇ ਘਰ 'ਚ ਜ਼ਿਆਦਾ ਹੈ, ਸੋ ਉਹ ਬੰਬ ਹੋ ਗਿਆ, ਅਤੇ ਇੱਕ ਜਿਹੜੇ ਬੜੇ ਪੂਰੇ ਟੌਰੀ ਹੋ ਸਕਦੇ ਆ, ਜਾਂ ਫਿਰ ਬੱਚਿਆਂ ਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਿਹੜੇ ਮਿਲਦੇ ਗਿਲਦੇ ਆ, ਹੈ ਸੋ ਫਿਰ ਉਹ ਵੀ ਬੰਬ ਹੁੰਦੇ। ਸੋ
1: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ।

0: ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮੁਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
2: ਅੱਲਾ ਨਾਲੋਂ ਵੀ ਘੱਟ।
1: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
2: ਇਹ ਤਾਂ ਹੋਰ ਵੀ ਘੱਟ ਹੈ।
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
2: ਓਏ ਤੂੰ ਕਿੱਥੇ ਜਾ ਰਹੀ ਹੈ?
1: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
3: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: Wholesale Club, whole lot of value.
5: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
2: ਯਾਰ ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
3: ਟੌਪ ਫਾਈਨੈਂਸ਼ੀਅਲ ਲਿੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
4: ਕ੍ਰਿਟੀਕਲ ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
3: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-330-3100
4: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।
5: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ

0: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਸ, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਸ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
1: ਬਾਈ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000.
4: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station.

0: ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਵਿੱਚ ਇੱਕ ਵਾਰੀ ਫਿਰ ਤੁਹਾਡਾ ਅਸੀਂ ਵੈਲਕਮ ਕਰ ਰਹੇ ਹਾਂ ਔਰ ਇਸ ਖੂਬਸੂਰਤ ਮੌਸਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਵੀ ਕਹਿ ਰਹੇ ਹਾਂ ਔਰ ਅੱਜ ਇਸ ਫਰਾਈਡੇ ਦੇ ਦਿਨ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਪੂਰਾ ਮਨੋਰੰਜਨ ਔਰ ਬਹੁਤ ਹੀ ਜ਼ਿਆਦਾ ਵਧੀਆ ਗੀਤ ਔਰ ਸੰਗੀਤਾਂ ਦੇ ਨਾਲ ਤੁਹਾਨੂੰ ਨਿਹਾਲ ਕੀਤਾ ਜਾਵੇ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 9056733337 'ਤੇ ਤੁਹਾਡੀਆਂ ਸਾਡੀਆਂ ਗੱਲਾਂ ਬਾਤਾਂ ਹੋ ਸਕਦੀਆਂ। ਕਿਹੜੇ ਕਿਹੜੇ ਏਰੀਏ 'ਚ ਤੁਸੀਂ ਇਸ ਵੇਲੇ ਸੁਣ ਰਹੇ ਹਾਂ ਸਾਨੂੰ ਬਿਲਕੁਲ ਨਹੀਂ ਪਤਾ, ਔਰ ਇੱਧਰ ਸਕਾਰ ਵਾਲੀ ਸਾਈਡ ਦੇ ਈਸਟ ਵਾਲੀ ਸਾਈਡ ਵੱਲ ਬਹੁਤ ਜਿਹੜੀਆਂ ਫੈਮਿਲੀਜ਼ ਆ, ਔਰ ਵੈਸਟ ਵਾਲੀ ਸਾਈਡ ਦੇ ਨੌਰਥ ਸਾਊਥ ਨੈਗਰਾ ਫਾਲ ਉਰਲੀਆ, ਇੱਧਰ ਕਿਹੜੇ ਸਕਾਰਬੋ, ਮਾਰਕਮ, ਨੌਰਥ ਯੋਰਕ, ਈਟੋਬੀਕੋ, ਮਿਸਿਸਾਗਾ, ਬ੍ਰੈਂਪਟਨ, ਕਿੱਥੇ ਕਿਤੇ ਸਾਡੀ ਆਵਾਜ਼ ਤੁਸੀਂ ਸੁਣ ਰਹੇ ਹਾਂ, ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਜੀ ਆਇਆਂ ਔਰ ਤੁਹਾਡੇ ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ ਕਰ ਰਹੇ ਹਾਂ। ਪੰਜਾਬੀ ਵਿਰਸਾ, ਅੱਜ ਤੁਹਾਨੂੰ ਪਤਾ ਕਿ ਫਰਾਈਡੇ ਦਿਨ ਹੈ, ਕੀ ਫਾਰਮੈਟ ਹੁੰਦਾ ਅੱਜ ਦੇ ਪ੍ਰੋਗਰਾਮ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਅਤੇ ਇਸ ਕਰਕੇ ਮੈਂ ਸਟੂਡੀਓ ਦਾ ਨੰਬਰ ਤੁਹਾਡੇ ਵਾਸਤੇ ਨਾਲ ਹੀ ਆਉਂਦੇ ਨਾਲ ਦੱਸਦੇ ਹੈ, ਕਿਉਂਕਿ ਕਈ ਵਾਰੀ ਕੋਈ ਨਾ ਕੋਈ ਨਵੇਂ ਲਿਸਨਰ ਵੀ ਹਰ ਰੋਜ਼ ਹੀ ਜੁੜਦੇ ਆ। 905-673-3337। ਹੈਲੋ
1: ਹਾਂਜੀ ਭਾਜੀ,
0: ਉਹ ਆਓ ਜੀ, ਕੀ ਹਾਲ ਚਾਲ ਆ ਪਿਆਰੇ ਹੋ?
1: ਕਿਵੇਂ ਹਾਲ ਚਾਲ ਭਾਜੀ?
0: ਹਾਲ ਚਾਲ ਬਹੁਤ ਵਧੀਆ ਸਰ, ਤੁਸੀਂ ਸੁਣਾਓ ਕਿੱਦਾਂ, ਠੀਕ ਹੋ?
1: ਵਧੀਆ ਵਧੀਆ, ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ।
0: ਮੁਬਾਰਕਾਂ ਕਾਹਦੀਆਂ ਸਰ?
1: ਭਾਜੀ ਕੱਲ ਕੈਨੇਡਾ ਜਿੱਤ ਗਈ।
0: ਅੱਛਾ, ਕੈਨੇਡਾ ਜਿੱਤ ਗਈ, ਚਲੋ ਜੀ ਬਹੁਤ ਵਧੀਆ ਗੱਲ ਹੈ, ਕੈਨੇਡਾ ਜਿੱਤ ਗਈ ਸਰ, ਬੜੀ ਵਧੀਆ ਗੱਲ ਹੈ।
1: ਮੈਂ ਕਿਹਾ ਭਾਜੀ ਨੂੰ ਮੁਬਾਰਕਾਂ ਦੇ ਦਈਏ।
0: ਚਲੋ ਜੀ ਬਹੁਤ ਮੁਬਾਰਕਾਂ ਸਰ, ਤੁਹਾਨੂੰ ਵੀ ਮੁਬਾਰਕਾਂ ਸਰ। ਹੋਰ ਸੁਣਾਓ ਕੀ ਹਾਲ ਚਾਲ ਹੋ?
1: ਹੋਰ ਬਸ ਵਧੀਆ ਵਧੀਆ, ਮੈਂ ਕਿਹਾ ਪ੍ਰੋਗਰਾਮ ਸ਼ੁਰੂ ਕਰ ਲਈਏ ਆਪਾਂ।
0: ਬਿਲਕੁਲ ਕਰਨਾ ਚਾਹੀਦਾ ਸਰ, ਕੀ ਫਿਰ ਅੱਜ ਦਾ ਕੀ ਮਾਹੌਲ ਆ, ਕੀ ਕਰਨਾ ਅੱਜ?
1: ਵਧੀਆ ਜੀ ਭਾਜੀ, 3 ਸਿੰਗਰ।
0: ਸਿੰਗਰ ਦੱਸੋਗੇ ਤਾਂ ਹੀ ਪਤਾ ਲੱਗੂਗਾ।
1: ਪਹਿਲੇ ਜੀ ਹੈਗੇ ਆ ਚਮਕੀਲਾ ਭਾਜੀ,
0: ਅਮਰ ਸਿੰਘ ਚਮਕੀਲਾ ਭਾਜੀ ਸਾਹਿਬ। ਅੱਛਾ,
1: ਤੇ ਦੂਸਰੇ ਹੋ ਗਏ ਜੀ ਬੱਬੂ ਮਾਨ,
0: ਬੱਬੂ ਮਾਨ ਸਾਹਿਬ ਹੋ ਗਏ।
1: ਤੇ ਤੀਸਰੇ ਹੋ ਗਏ ਜੀ ਅਮਰਿੰਦਰ ਗਿੱਲ।
0: ਇਹ ਕੀ ਮੇਲ ਕੱਢਿਆ ਅੱਜ ਤੁਸੀਂ ਦੱਸੋ, ਅਮਰਿੰਦਰ ਗਿੱਲ ਕਿੱਥੇ, ਬੱਬੂ ਮਾਨ ਕਿੱਥੇ, ਉੱਥੇ ਚਮਕੀਲਾ ਸਾਹਿਬ ਕਿੱਥੇ, ਇਹ ਕੀ ਤਿੰਨਾਂ ਦਾ ਮੇਲ ਕਿੱਦਾਂ ਤੁਸੀਂ, ਇਹ ਤੁਸੀਂ ਕੋਈ ਕਹਾਣੀਆਂ ਜੀ ਪਾਉਣ ਲੱਗ ਪਏ ਸਵੇਰੇ ਸਵੇਰੇ ਵੀ, ਬੰਦਾ ਸਿੰਗਰ ਦੱਸੋ ਫਰਾਈਡੇ ਦੇ ਨਾਲ ਮਿਲਦੇ ਜਾਣ, ਹੁਣ ਜਿਹੜੇ ਅਮਰਿੰਦਰ ਗਿੱਲ ਨੂੰ ਸੁਣਨਾ ਉਹ ਕਿਵੇਂ ਕੰਪੇਅਰ ਕਰੂਗਾ ਜਿਹੜਾ ਆਪਣੇ ਚਮਕੀਲਾ ਸਾਹਿਬ ਨੂੰ? ਮੈਂ ਤਾਂ ਚਲੋ ਠੀਕ ਹੈ, ਤੁਹਾਡੇ ਤਿੰਨ ਸਿੰਗਰ ਵੀ, ਤੁਸੀਂ ਬਾਦਸ਼ਾਹ ਬੰਦੇ ਆ, ਤੁਸੀਂ ਬੌਸ ਬੰਦੇ ਆ, ਤੁਸੀਂ ਸਿਲੈਕਟ ਕਰ ਸਕਦੇ ਆ ਤਿੰਨ ਸਿੰਗਰ, ਪਰ 5 ਕਾਲਸ ਦੇ ਵਿੱਚੋਂ 3 ਕਾਲਸ
1: ਤੀਸਰਾ ਬਦਲ ਦਈਏ।
0: ਨਹੀਂ ਮੈਂ ਨੀ ਕੁਛ ਕਹਿਣਾ, ਤੁਹਾਡੀ ਜ਼ਿੰਮੇਵਾਰੀ ਹੈ,
1: ਜੇ ਮੈਂ ਤੀਸਰਾ ਬਦਲ ਦਿੱਤਾ ਫਿਰ ਸਾਰੀਆਂ ਵੋਟਾਂ ਉਧਰ ਚੱਲ ਜਾਣੀਆਂ ਤੀਸਰੇ ਵਾਲੇ ਨੂੰ।
0: ਅੱਛਾ, ਮੈਨੂੰ ਪਤਾ ਲੱਗ ਗਿਆ ਫਿਰ ਕਿ ਐਸ ਐਸ ਨਾ ਹੋਣਾ, ਐਸ ਐਸ
1: ਐਸ ਐਸ ਤਾਂ ਭਾਜੀ ਬਹੁਤ, ਐਸ ਐਸ ਦਾ ਸਤਿੰਦਰ ਸਰਤਾਜ ਵੀ ਆ।
0: ਅੱਛਾ, ਇਹ ਵੀ ਗੱਲ ਠੀਕ ਹੈ, ਸਤਿੰਦਰ ਸਰਤਾਜ ਹੋ ਗਏ, ਫਿਰ ਕਿਹੜਾ ਤੀਸਰਾ ਕਿਹੜਾ ਕਰਨਾ ਹੋਣਾ?
1: ਤੀਸਰਾ ਤੁਸੀਂ ਫਿਰ ਏਦਾਂ ਕਰੋ ਸਰਦੂਲ ਸਿੰਘ,
0: ਫਿਰ ਮੈਂ ਉਹੀ ਐਸ ਐਸ ਗਿਆ ਸੀ, ਮੈਂ ਉਹੀ ਐਸ ਐਸ ਗਿਆ ਸੀ। ਅੱਛਾ, ਹੁਣ ਤਿੰਨ ਸਿੰਗਰ ਦੁਬਾਰਾ ਬੋਲੋ, ਕਿਹੜੇ ਕਿਹੜੇ ਆ ਤੁਹਾਡੇ?
1: ਓਕੇ ਜੀ, ਸਰਦੂਲ ਸਿਕੰਦਰ ਭਾਜੀ,
0: ਅੱਛਾ
1: ਚਮਕੀਲਾ ਭਾਜੀ, ਤੇ ਤੀਸਰੇ ਕਰ ਦਿੱਤੇ ਆਪਾਂ ਬੱਬੂ ਮਾਨ।
0: ਬੱਬੂ ਮਾਨ ਸਰ, ਚਲੋ ਜੀ ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਨੈਕਸਟ ਕਾਲ ਤੇ ਜਾਣਾ। ਹੈਲੋ, ਆਓ ਜੀ ਕਾਲੇ ਭਾਜੀ, ਕੀ ਹਾਲ ਚਾਲ, ਠੀਕ ਹੋ? ਹਾਲ ਚਾਲ ਠੀਕ ਆ ਸਰ, ਤਿੰਨ ਸਿੰਘਾਂ ਚੁਣੇ ਗਏ ਆ ਅੱਜ ਦੇ, ਫਿਰ ਕਿਹੜਾ ਤੁਹਾਡਾ, ਤੁਸੀਂ ਤਾਂ ਮੈਨੂੰ ਪਤਾ ਹੀ ਆ ਕਿਹਨੂੰ ਚੁਣਨਾ ਤੁਸੀਂ?
2: ਵੱਡੇ ਭਰਾ ਨੂੰ ਯਾਦ ਕਰੋ, ਦੁਨੀਆਂ ਤੋਂ ਚਲੇ ਗਿਆ ਹੈਗਾ, ਯਾਦ ਕਰੋ, ਆਪਾਂ ਵੀ ਚਲੇ ਜਾਣਾ, ਪਹਿਲਾਂ ਤੂੰ ਜਾਣਾ, ਬਾਅਦ ਚ ਮੈਂ ਤੇਰੇ ਕੋਲੇ ਆਉਂਗਾ।
0: ਚਲੋ ਠੀਕ ਆ, ਸਰਦੂਲ
2: ਸਿਕੰਦਰ ਨੂੰ ਜਾਣਾ।
0: ਸਰਦੂਲ ਸਿਕੰਦਰ ਸਾਹਿਬ ਵਾਸਤੇ ਕਾਲ ਆ ਗਈ, ਥੈਂਕ ਯੂ ਤੁਹਾਡੀ ਕਾਲ ਦਾ। ਪੰਜਾਬੀ ਵਿਰਸਾ, ਨੈਕਸਟ ਵਨ ਪੰਜਾਬੀ ਵਿਰਸਾ। ਹੈਲੋ,
3: ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
3: ਭਾਜੀ। ਬਸ ਚੱਕ ਦੋ ਫਟੇ, ਸਰਦੂਲ ਸਿਕੰਦਰ ਹਾਸੇ ਨਾਲ ਸੀ ਚਲਾਵਾ ਫੁੱਲ ਮਾਰਿਆ ਗੋਰੀ ਗੱਲ ਉੱਤੇ,
0: ਗੋਰੀ ਗੱਲ ਉੱਤੇ ਹਾਸੇ ਨਾਲ ਸੀ ਚਲਾਵਾ, ਇਹਦਾ ਕੀ ਮਤਲਬ ਹੋਇਆ ਗੋਰੀ ਗੱਲ ਉੱਤੇ?
3: ਤੇ ਗੋਰੀ ਗੱਲ ਤੇ ਫੁੱਲ ਵੱਜਦਾ ਹੁੰਦਾ, ਹੋਰ ਕਿੱਥੇ ਵੱਜਣਾ ਜੀ?
0: ਪਤਾ ਨੀ ਤੁਸੀਂ ਕਿੱਦਾਂ ਦੀਆਂ ਸਵੇਰੇ ਸਵੇਰੇ ਗੱਲਾਂ ਕਰਦੇ ਆ, ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ। ਸਰਦੂਲ ਸਿਕੰਦਰ ਸਾਹਿਬ ਵਾਸਤੇ 2 ਵੋਟਾਂ ਆ ਗਈਆਂ ਔਰ 3 ਵੋਟਾਂ ਜਿੱਧਰ ਜਾਣਗੀਆਂ ਉੱਧਰ ਫੈਸਲਾ ਹੋਏਗਾ, ਔਰ ਅੱਜ ਦੇ 3 ਆਰਟਿਸਟ ਜਿਹੜੇ ਕਿ ਚੁਣੇ ਗਏ ਆ, ਇੱਕ ਹੈ ਸਰਦੂਲ ਸਿਕੰਦਰ ਸਾਹਿਬ, ਔਰ ਇੱਕ ਹੈ ਜੀ ਚਮਕੀਲਾ ਸਾਹਿਬ, ਔਰ ਤੀਸਰੇ ਆਰਟਿਸਟ ਕਿਹੜੇ ਸੀ ਬਈ? ਬੱਬੂ ਮਾਨ ਸਾਹਿਬ। 2 ਕਾਲਸ ਆਲਰੇਡੀ ਸਰਦੂਲ ਸਿਕੰਦਰ ਸਾਹਿਬ ਵਾਸਤੇ ਆ ਗਈਆਂ, ਔਰ ਦੇਖਦੇ ਹਾਂ ਕਿ ਅੱਗੇ ਕਿੱਧਰ ਕਾਲ ਜਾਂਦੀ ਹੈ। ਪੰਜਾਬੀ ਵਿਰਸਾ 905-673-3337 ਦੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ ਕਿ ਜਿੱਦਾਂ 3 ਕਾਲ ਜਾਣਗੀਆਂ ਬਈ ਉੱਧਰ ਹੀ ਫੈਸਲਾ ਹੋਣਾ, ਠੀਕ ਹੈ ਨਾ, ਅਤੇ ਫੈਸਲਾ ਤੁਸੀਂ ਕਰਨਾ, ਅਸੀਂ ਬਿਲਕੁਲ ਫੈਸਲਾ ਨਹੀਂ ਕਰਨਾ, ਫੈਸਲੇ ਵਾਲੇ ਹੱਕਦਾਰ ਤੁਸੀਂ ਹੈ। ਹੈਲੋ, ਉਹ ਬੱਲੇ ਸ਼ੇਰ ਦੇ ਕੀ ਹਾਲ ਆ ਭਰਾ?
4: ਤੁਸੀਂ
0: ਵੋਟ ਪਾਓ ਕਿੱਧਰ ਪਾਉਣੀ ਆ? ਦੁਬਾਰਾ ਬੋਲੋ, ਪੂਰਾ ਨਾਂ ਬੋਲੋ, ਕੀ ਨਾਂ ਆ?
4: ਮੇਰਾ ਨਾਂ ਜੀ
0: ਨਹੀਂ, ਤੁਹਾਡਾ ਨਾਂ ਨੀ, ਸਿੰਗਲ ਦਾ ਨਾਂ ਕੀ ਆ? ਸਿੰਗਲ ਦਾ ਨਾਂ ਬੋਲੋ
4: ਸਿਕੰਦਰ ਸਕੂਲ ਗਈ ਤਾਂ।
0: ਓਹੋ, ਥੈਂਕ ਯੂ। ਨੈਕਸਟ ਕਾਲ, ਹੈਲੋ।
5: ਸਤਿ
0: ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
5: ਮੈਂ ਕੁਛ ਕਹਿਣਾ ਹੈ, ਜੇ ਕੋਈ ਜਿਹੜੇ ਪਹਿਲਾਂ ਭਾਜੀ ਬੋਲ ਕੇ ਗਏ ਆ, ਜੇ ਉਹ ਮਾਇਨ ਨਾ ਕਰਨ, ਸੋਰੀ ਮੈਂ ਉਹਨਾਂ ਨੂੰ ਸੋਰੀ ਪਹਿਲੀ ਮੰਗ ਲੈਣੀ ਆ। ਪਰ ਕਹਿੰਦੇ ਕਿ ਪਹਿਲਾਂ ਤੁਸੀਂ ਉੱਪਰ ਜਾਣਾ ਤੇ ਮੈਂ ਤੁਹਾਡੇ ਮਗਰੋਂ ਮਿਲੂਗਾ, ਵੀ ਕੀ ਗੱਲ, ਇਹਨਾਂ ਨੇ ਕੋਈ ਗਰੰਟਰ ਲਿਖਵਾਈ ਹੋਈ ਆ ਆਪਣੀ? ਸਾਨੂੰ ਵੀ ਦੱਸਦਾ,
0: ਇਹਨਾਂ
5: ਨੂੰ ਗਰੰਟੀ ਆ?
0: ਗੱਲ ਤਾਂ ਸਹੀ ਹੈ, ਫਿਰ ਆਪਾਂ ਇਹਨਾਂ ਕੋਲ ਪੁੱਛ ਲਈਏ ਸਾਰਿਆਂ ਕੋ, ਵੀ ਠੀਕ ਹੈ ਨਾ?
5: ਕੀ ਗੱਲ ਹੋਈ, ਜੇ ਤਾਂ ਕੋਈ ਗਰੰਟਰ ਪੇਪਰ ਹੈਗਾ ਤਾਂ ਫਿਰ ਸਾਨੂੰ ਵੀ ਦੱਸ ਦੋ।
0: ਉਹੀ ਤਾਂ ਗੱਲ, ਆਪਾਂ ਇਹਨਾਂ ਨੂੰ ਸਾਰੇ ਬਾਬਾ ਬਣਾ ਦਈਏ, ਇਹਨੂੰ ਟੋਰਾਂਟੋ ਦਾ ਬਾਬਾ ਬਣਾ ਦਈਏ ਆਰਾਮ ਨਾਲ। ਚਲੋ ਕੋਈ ਗੱਲ ਨੀ, ਤੁਹਾਡਾ ਕਿਹੜਾ ਸਿੰਗਰ ਅੱਜ ਪਸੰਦ ਆ? ਅੱਛਾ, ਤੁਹਾਨੂੰ ਵੀ ਸਰਦੂਰ ਸਿਕੰਦਰ ਸਾਹਿਬ ਪਸੰਦ ਆ? ਚਲੋ ਠੀਕ ਆ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸਰਦੂਰ ਸਿਕੰਦਰ ਸਾਹਿਬ ਵਾਸਤੇ ਵੋਟਾਂ ਪੈ ਗਈਆਂ। ਪ੍ਰੋਗਰਾਮ ਪੰਜਾਬੀ ਵਿਰਸਾ 905-673-3337 ਤੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਲਓ ਜੀ, ਫਿਰ ਸਰਦੂਰ ਸਿਕੰਦਰ ਸਾਹਿਬ ਹੋਣ ਤੇ ਉੱਤੋਂ ਰੇਡੀਓ ਪੰਜਾਬੀ ਵਿਰਸਾ ਹੋਵੇ ਤੇ ਨਾਲੇ ਹੋਵੇ ਫਰਾਈਡੇ ਦਾ ਦਿਨ, ਤੇ ਫਿਰ ਤਾਂ ਸਾਰੀਆਂ ਚੀਜ਼ਾਂ ਹੀ ਸੋਨੇ ਦੇ ਸੁਹਾਗੇ ਲਈ ਹੋਗੀਆਂ ਨਾ, ਤੇ ਫਿਰ ਨਾਲ ਹੋਏ ਗੀਤ ਜਿਹੜੇ ਸਾਡੇ ਭਾਜੀ ਨੇ ਹੁਣੇ ਫਰਮਾਇਸ਼ ਹੋਏ ਗਏ ਆ, ਆਹ ਸੁਣੋ ਫਿਰ ਧਿਆਨ।

0: ਪੰਜਾਬੀ ਵਿਰਸਾ ਰੇਡੀਓ ਸੁਣ ਰਿਹਾ ਵੀ ਤੁਸੀਂ ਸਾਰੇ ਜਣੇ? ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਚਾਲ ਆ?
1: ਸਵੇਰ ਦਾ ਭੁੱਲਿਆ, ਸ਼ਾਮ ਨੂੰ ਘਰ ਅੱਜ ਵੀ ਭੁੱਲਿਆ ਨੀ, ਕਹਿੰਦੇ ਤੁਹਾਨੂੰ ਨੀ ਅਸੀਂ ਭੁੱਲੇ।
0: ਅੱਛਾ, ਗੱਲ ਸੁਣੋ, ਕੀ ਬਣਿਆ ਪੰਜਾਬ ਹੁਣ ਭਗਵੰਤ ਮਾਨ ਸਾਹਿਬ ਦਾ?
1: ਪਤਾ ਨੀ ਜੀ ਕੀ ਉੱਥੇ ਚੱਲ ਰਿਹਾ, ਕੀ ਹਿਸਾਬ ਦਾ, ਕੋਈ ਪਤਾ ਨੀ ਲੱਗ ਰਿਹਾ।
0: ਆਪਾਂ ਤਾਂ ਨੀ ਉਹ ਪਾਸੇ ਜਾਂਦੇ, ਆਪਾਂ ਤਾਂ ਉੱਥੋਂ ਦੂਰ ਹੀ ਆ ਭਰਾਵਾ, ਠੀਕ ਹੈ ਨਾ?
1: ਹਾਂਜੀ ਹਾਂਜੀ ਹਾਂਜੀ,
0: ਆਪਾਂ ਆਰਾਮ ਨਾਲ ਇੰਜੋਏ ਕਰੋ ਜ਼ਿੰਦਗੀ ਦਾ, ਖਾਓ ਪੀਓ ਐਸ਼ ਕਰੋ ਮਿੱਤਰੋ। ਜਿਹੜੀਆਂ ਵੀ ਸਰਕਾਰਾਂ ਜੋ ਵੀ ਕਰ ਰਹੀਆਂ ਉਹ ਸਰਕਾਰਾਂ ਨੂੰ ਪਤਾ, ਤੇ ਜੋ ਵੀ ਉੱਥੇ ਹੋ ਰਿਹਾ ਉਹਦੇ ਬਾਰੇ ਚਲੋ ਅਸੀਂ ਤਾਂ ਕਦੀ ਖਬਰਾਂ ਕੀਤੀਆਂ ਨਹੀਂ।

0: गाना ऑलरेडी सिलेक्ट हो गया और सिंगर भी सिलेक्ट हो गया, कॉल थोड़ी नहीं रिलीज़ कर दो, उस तो पहला मैं सुल्तान जी ने जरूर लाऊंगा लाइन ते। सुल्तान जी की हाल है सर?
1: थैंक यू वेरी मच जी, बहुत बहुत शुक्रिया
0: जी। शुक्रिया जी, शुक्रिया सर। अज फ्राइडे है और तुहानू पता कि बड़िया गेमां हो रही, गेमां दे दौरान तुहानू पता कि छोटी जी स्क्रीनां दे उत्ते फिर मजे मुजे नहीं आउंदे देखण वास्ते, ते मैनू पता मैं कुछ थोड़ी वॉल्यूम पिछों घट करदा फिर तुसीं मेरा नाराज ना हो जाओ कदे। अज मैनू प्लीज़, अज फ्राइडे मॉर्निंग है और तुहानू पता मेरी डिमांड की हुंदी है सब तो पहला तुहाडे वास्ते
1: जी। डेफिनेटली हरजीत जी, दो तीन चीजा डिस्कस करनिया अज जरूरी है क्योंकि फादर्स डे वीकेंड है, इस संडे 21 तरीक नू फादर्स डे है, ते फादर्स डे स्पेशल वीकेंड दे उपर कंपनिया ने एक्स्ट्रा डिस्काउंट दिता है। सोनी ब्रेविया मॉडल, वह भी सोनी ब्रेविया 3, ये लेटेस्ट टेक्नोलॉजी है मिनी एलईडी दे नाल, ते साडे कोल 85 इंच जिहड़ा $2200 तो घट अज तक कदी नहीं सी, पर 85 इंच सोनी ब्रेविया 3 मिनी एलईडी लेटेस्ट अपडेटेड टेक्नोलॉजी 1599 फादर्स डे स्पेशल ते आया जी। $600 तुसी जे सेव करना चाहुंदे हो हाई एंड टेक्नोलॉजी ते, 6 महीने च तुसी पे करना है, कोई इंटरेस्ट नहीं है ते जरूर ब्रैम्पटन टीवी एंड अपलायंसेस तो वेरी लिमिटेड इन्वेंटरी दिती गई है जी फादर्स डे ते, तुसी इस लेटेस्ट टेक्नोलॉजी नू होल्ड कर सकते हो। ते 55 इंच $399 का, जबकि यदि $800 प्राइस है, 65 इंच $699 का, यदि $1000 प्राइस है, ते 75 इंच $899 का, यदि $1200 प्राइस है, ये फादर्स डे स्पेशल वीकेंड से तुहानू ऑफर की जा रही है जी। ते जदों हरजीत जी की गल करते हैं ते हरजीत जी तुहाडा सब तो पसंदीदा टीवी 98 इंच, 98 इंच जिहड़ा अज असीं दे रहे हैं जी $3500 तो $1999 फादर्स डे स्पेशल प्रमोशन है, $1999 का लवोगे तो वॉक इन कस्टमर नू फादर्स डे डिस्काउंट से अज असी सिर्फ $100 एक्स्ट्रा डिस्काउंट करांगे तो $1899 का रह जाएगा।
0: वाह जी वाह।
1: तो हमेशा याद रखना कि जड़ा एक्स्ट्रा इंसेंटिव या एक्स्ट्रा डिस्काउंट हुंदा वो सिर्फ लिमिटेड टाइम ऑफर है।
0: एक सेकंड, एक किन्ने दा टीवी होगा जड़ा इस वीकेंड दे?
1: $3500 तो सिगा जी $1999 का, पर $100 एक्स्ट्रा डिस्काउंट फादर्स डे ते कीता $1899।
0: 1899 का
1: सिर्फ $1899 का, वेरी लिमिटेड इन्वेंटरी फादर्स डे स्पेशल प्रमोशन।
0: किन्ने इंच का टीवी है ला सुल्तान जी?
1: 98 इंच, 98 इंच सैमसंग का जी।
0: $1899
1: जी, इहदी वाल माउंट ब्रैकेट हुंदी है जिहड़ी के हरजीत जी पंजाबी विरसा दे लिसनर्स वास्ते स्पेशल गिफ्ट है। इहदे नाल HDMI केबल हुंदी है, इहदी क्लीनिंग किट हुंदी है जी, और ए दे नाल एक कोई भी गिफ्ट जिदे च इलेक्ट्रिक डिजिटल घोटना या तुसी स्टीम प्रेस लेनी है या तुसी चॉपर एंड ब्लेंडर लेना जी।
0: रेट 1899 रहना
1: सिर्फ फादर्स डे, ओनली फादर्स डे
0: इस वीकेंड दे स्पेशल।
1: जी जी जी बिल्कुल बिल्कुल।
0: मेरी गल सुनो, अज फ्राइडे है, 11:20 होए आ, मेनू पहला अपने ऑफिस दा स्टोर दा नंबर दियो, केड़े नंबर दे बुकिंग कराई जा सकदी, किवें बुकिंग कराई जा सकदी है टीवी जे लेना होवे ते?
1: सिर्फ नाम ते नंबर दे के होल्ड करा लेना जी, फिर शोरूम च आके चेक करना, कंपेयर करना, फिर डिलीवरी स्केड्यूल करना।
0: ये गल
1: बुकिंग कीती होएगी ते संडे वाले दिन तुहानू डिलीवर हो जाएगा फादर्स डे ते, ਤੁਸੀਂ ਆਪਣੇ ਘਰ ਚ ਇੱਕ ਸਰਪ੍ਰਾਈਜ਼ ਗਿਫਟ ਵੀ ਦੇ ਸਕਦੇ।
0: ਮੇਰੀ ਇੱਕ ਗੱਲ ਦੇਖੋ ਸੁਲਤਾਨ ਜੀ ਪਲੀਜ਼, ਪਹਿਲੀ ਗੱਲ ਤੇ ਹੈਗੀ ਹੈ ਮੈਂ ਤੁਹਾਡੇ ਇਸ ਗੱਲ ਤੋਂ ਖੁਸ਼ੀ ਮਹਿਸੂਸ ਕਰ ਰਿਹਾ, ਤੁਸੀਂ ਕਿ ਆਪਣਾ ਫੋਨ ਨੰਬਰ ਤੇ ਨਾਮ ਲਿਖਾ ਦਿਓ, ਤੁਸੀਂ ਇਹ ਵੀ ਨਹੀਂ ਕਿਹਾ ਕਿ ਯਾਰ ਸਾਨੂੰ ਜੀ ਪਹਿਲਾਂ ਪੈਸੇ ਦਿਓ ਫਿਰ ਅਸੀਂ ਟੀਵੀ ਦੇਣਾ, ਮੈਂ ਤਾਂ ਤੁਹਾਡੀ ਇਸ ਗੱਲ ਦੀ ਖੁਸ਼ੀ ਮਹਿਸੂਸ ਕਰ ਰਿਹਾ। ਦੂਜੀ ਗੱਲ ਇਹ ਹੈਗੀ ਹੈ ਸਪੋਜ਼ ਜੇ ਅੱਜ ਟੀਵੀ ਜਿਸ ਤਰ੍ਹਾਂ ਤੁਹਾਡੇ ਕੋਈ ਆਰਡਰ ਕਰਦੇ ਆ, ਕਈ ਵਾਰੀ ਫਾਦਰ ਡੇ ਕੀ ਹੁੰਦਾ ਕਿ ਵੀਕਐਂਡ ਹੁੰਦਾ, ਕਈਆਂ ਦੇ ਘਰਾਂ ਦੇ ਵਿੱਚ ਕੱਲ੍ਹ ਵੀ ਕੋਈ ਨਾ ਕੋਈ ਆਪਣਾ ਫੰਕਸ਼ਨ ਹੋਣੇ ਨਾ, ਤੇ ਤੁਸੀਂ ਕੱਲ੍ਹ ਪਲੀਜ਼ ਡਿਲੀਵਰੀ ਕਰਾ ਦਿਓ, ਇੰਨੀ ਫੇਵਰ ਕਰੋ ਸਾਡੀ।
1: ਨਹੀਂ, ਜਿਹੜੇ ਅੱਜ ਖਰੀਦਣਗੇ ਉਹਨਾਂ ਨੂੰ ਅੱਜ ਸ਼ਾਮ ਨੂੰ 6 ਵਜੇ ਤੋਂ ਬਾਅਦ ਡਿਲੀਵਰੀ ਹੋ ਜਾਏਗੀ।
0: ਕੱਲ੍ਹ ਤਾਂ ਹੋਣੀ ਆ, ਜਿਹੜੇ ਅੱਜ ਖਰੀਦਣਗੇ ਉਹਨਾਂ ਦੀ ਸ਼ਾਮ ਨੂੰ, ਅੱਜ ਜਿਹੜੇ ਕੱਲ੍ਹ ਖਰੀਦਣਗੇ ਕੱਲ੍ਹ ਦੀ ਬੁਕਿੰਗ ਕਰ ਦਿਓ ਉਹਨਾਂ ਦੀ, ਇੱਦਾਂ ਕਰ ਦਿਓ।
1: ਮੈਂ ਕਿਹਾ ਜੀ ਫਰਾਈਡੇ ਸੈਟਰਡੇ ਸੰਡੇ ਸਾਡੀ ਡਿਲੀਵਰੀ ਡਿਪਾਰਟਮੈਂਟ ਨਾਲ ਵੀ ਤੇ ਸਾਡੀ ਸੈਮਸੰਗ ਕੰਪਨੀ ਨਾਲ ਵੀ ਇਹ ਡਿਸਾਈਡ ਹੋਇਆ ਕਿ ਸੇਮ ਡੇ ਡਿਲੀਵਰੀ ਲੈਣੀ, ਅੱਜ ਸੇਮ ਡੇ ਮਿਲ ਜਾਏਗੀ, ਕੱਲ ਸੈਟਰਡੇ ਲੈਣੀ ਹੈ ਕੱਲ ਸੈਟਰਡੇ ਮਿਲ ਜਾਏਗੀ, ਜੇ ਸੰਡੇ ਵਾਲੇ ਦਿਨ ਫਾਦਰਸ ਡੇ ਸਰਪ੍ਰਾਈਜ਼ ਗਿਫਟ ਕਰਨਾ ਤੇ ਸੰਡੇ ਵਾਲੇ ਦਿਨ ਸਰਪ੍ਰਾਈਜ਼
0: ਸੰਡੇ ਨੂੰ ਡਿਲੀਵਰੀ ਹੋ ਜਾਏਗੀ। ਨੰਬਰ ਇੱਕ ਵਾਰੀ ਦੁਬਾਰਾ ਦਿਓ, ਨੰਬਰ
1: 905-450-2828 ਨੰਬਰ ਹੈ, 905-450-2828
0: ਆਲਮੋਸਟ ਦੇਖਿਆ ਜਾਵੇ ਤਾਂ
1: ਬਿਲਕੁਲ। ਔਰ ਇਹ ਵੀ ਨਾਲ ਗਰੰਟੀ ਹੈ ਜੀ, ਜਦੋਂ ਸਾਡੇ ਕੋਲ ਇਹ 5 TV ਖਤਮ ਹੋ ਗਏ, 5 TV ਉਹਨਾਂ ਨੇ ਫਾਦਰਸ ਡੇ ਤੇ ਐਕਸਟਰਾ 1 day ਡਿਸਕਾਊਂਟ ਦਿੱਤਾ ਹੈ, ਜਿਹੜਾ ਕਿ ਅਸੀਂ ਆਪਣੇ ਕਸਟਮਰ ਨੂੰ ਅਡੀਸ਼ਨਲ ਡਿਸਕਾਊਂਟ ਦੇ ਨਾਲ ਅਕੋਮੋਡੇਟ ਕਰ ਰਹੇ ਹਾਂ।
0: ਮੈਨੂੰ ਨਾ ਕਹਿਓ 5-10 ਦਾ, ਮੈਨੂੰ ਨੀ ਚੱਕਰਬਾਜੀ ਆਉਂਦੀ, ਤੁਸੀਂ ਆਪੇ ਸੈਮਸੰਗ ਕੰਪਨੀ ਨੇ ਮਨਾਉਣਾ, ਮੈਨੂੰ ਉਹਨਾਂ ਵਿੱਚ ਪਾਏ ਹੋਏ ਕੰਮ ਦੇ ਵਿੱਚ ਤੁਹਾਡਾ ਕੰਮ ਆ। ਕੋਈ 10 TV ਵੇਖ ਜਾਣ, ਤੁਹਾਡੇ 20 ਵੇਖ ਜਾਣ, 40 ਵੇਖ ਜਾਣ, 50 ਵੇਖ ਜਾਣ, ਮੈਨੂੰ ਨੀ ਕਹਿਣਾ ਹਰਜੀਤ ਜੀ ਮੇਰੇ ਕੋਲ TV ਖਤਮ ਹੋ ਗਿਆ। ਇਹ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਸੈਮਸੰਗ ਨਾਲ ਲੜੋ ਝਗੜੋ, ਮੇਰਾ ਕੋਈ ਲੈਣ ਦੇਣ ਨਹੀਂ ਆ। ਤੁਸੀਂ ਉਹਨਾਂ ਦੇ ਸਿੱਧਾ ਮਰਜ਼ੀ ਗੱਲ ਕਰੋ, ਭਾਵੇਂ ਅੱਜ 10 TV ਹੁਣੇ ਬੁਕਿੰਗ ਹੋ ਜਾਣ, ਕੱਲ 10 ਦੀ ਹੋ ਜਾਏ, ਪਰਸੋਂ 10 ਦੀ ਹੋਵੇ, ਤੁਹਾਨੂੰ ਸੇਮ ਦੇ ਡਿਲੀਵਰੀ ਕਰਨੀ ਪੈਣੀ ਆ। ਮੈਂ ਇਹਦੇ 'ਚ ਹਾਮੀਦਾਰ, ਮੈਂ ਔਨ ਏਅਰ ਕਹਿ ਰਿਹਾ ਤੁਹਾਨੂੰ, ਤੁਹਾਨੂੰ ਇਸ ਗੱਲ ਦਾ ਪ੍ਰੋਮਿਸ ਕਰਨਾ ਪੈਣਾ ਔਨ ਏਅਰ, ਬਸ ਗੱਲ ਖਤਮ।
1: ਜੀ ਜੀ ਬਿਲਕੁਲ, ਨਹੀਂ ਜੀ ਅਸੀਂ ਵੀ ਅੱਗਿਓਂ ਪਹਿਲੇ ਕਮਿਟਮੈਂਟ ਲੈ ਕੇ ਸੈਮਸੰਗ ਕੋਲੋਂ ਫਰਾਈਡੇ ਸੈਟਰਡੇ ਸੰਡੇ, ਡਿਲੀਵਰੀ ਡਿਪਾਰਟਮੈਂਟ ਕੋਲੋਂ ਵੀ ਕਮਿਟਮੈਂਟ ਲੈ ਕੇ ਫਰਾਈਡੇ ਸੈਟਰਡੇ ਸੰਡੇ ਤਦ ਹੀ ਆ ਕੇ ਔਨ ਏਅਰ ਨਾਲ ਇਹ ਪ੍ਰੋਮਿਸ ਕਰ ਰਹੇ ਹਾਂ।
0: ਨੰਬਰ
1: 905-450-2828 ਨੰਬਰ ਹੈ ਜੀ, 905-450-2828।
0: ਦੁਬਾਰਾ ਮੈਨੂੰ ਦੱਸੋ ਕਿੰਨੇ ਇੰਚ ਦਾ TV ਆ, ਕਿੰਨਾ ਰੇਟ ਲੈਣਾ, ਕਿਹੜੀਆਂ ਚੀਜ਼ਾਂ ਨਾਲ ਫ੍ਰੀ ਆ, ਪੰਜਾਬੀ ਵਿਰਸਾ ਦੇ ਗਿਫਟ ਨਾਲ ਕੀ ਆ, ਦੁਬਾਰਾ ਦੱਸੋ ਮੈਨੂੰ। ਮੈਂ ਇਸ ਅੱਜ ਘੱਟੋ ਘੱਟ 25-30 TV ਜਿਹੜੇ ਆ ਤੁਹਾਡੇ, ਮੈਂ ਅੱਜ ਨਾ ਇਸ ਵੀਕ ਦੇ ਜਾਣੇ ਜਾਣੇ ਆ, ਮੈਨੂੰ ਪਤਾ ਆਲਰੇਡੀ, ਮੈਨੂੰ ਕਾਲ ਆਲਰੇਡੀ ਕੱਲ ਵੀ ਆਈਆਂ ਸੀ 98 ਇੰਚ ਦੀ TV ਦੀਆਂ, ਅੱਜ ਤਾਂ ਰੇਟ ਤੁਸੀਂ ਹੋਰ ਘਟਾ ਦਿੱਤਾ, ਦੁਬਾਰਾ ਰੇਟ ਦੱਸੋ ਮੈਨੂੰ।
1: ਇਹ ਜੀ 98 ਇੰਚ TV ਆ, ਜਿਹੜਾ ਕਿ $3500 ਤੋਂ ਵੈਸੇ $2799 ਦਾ ਹੁੰਦਾ ਸੀ, ਲੇਕਿਨ 1999 ਦਾ ਕਿਉਂਕਿ ਸੋਕਰ ਵਰਲਡ ਕੱਪ ਹੋਇਆ ਤੇ ਸੈਮਸੰਗ ਨੇ ਸਪੈਸ਼ਲ ਆਫਰ ਕੀਤੀ ਸੀ, ਪਰ ਫਾਦਰਸ ਡੇ ਦੇ ਉੱਪਰ ਅਡੀਸ਼ਨਲ $100 ਡਿਸਕਾਊਂਟ ਕਰਕੇ $1899 ਦਾ ਦਿੱਤਾ ਹੈ। 5 TV ਇਨ ਸਟਾਕ ਹੈ ਰਾਈਟ ਵੇ, ਬਾਕੀ ਜਿੰਨੀ ਬੁਕਿੰਗ ਹੋਏਗੀ ਅਸੀਂ ਡੈਫੀਨੇਟਲੀ ਸੈਮਸੰਗ ਨਾਲ ਕੰਟੈਕਟ ਕਰਾਂਗੇ। ਔਰ ਜਿਹੜਾ ਨੂੰ ਵਾਲ ਮਾਊਂਟ ਬ੍ਰੈਕਟ ਇਸ ਤਕਰੀਬਨ $100 ਦੀ ਹੁੰਦੀ ਹੈ ਜੀ, ਫਿਰ HDMI ਕੇਬਲ ਇਹ $40 ਦੀ ਹੁੰਦੀ ਹੈ, ਫਿਰ ਕਲੀਨਿੰਗ ਕਿੱਟ ਜਿਹੜੀ ਹੈ ਉਹ $25 ਦੀ ਹੁੰਦੀ ਹੈ, ਤੇ ਫਿਰ ਇੱਕ ਇਲੈਕਟ੍ਰਿਕ ਡਿਜੀਟਲ
0: ਕੋਟਰਾ
1: ਇਹ ਵੀ ਤਕਰੀਬਨ $40 ਦਾ।
0: ਨੰਬਰ
1: 905-450-2828 905-450-2828 ਤੇ ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ, ਫਾਦਰਸ ਡੇ ਸਪੈਸ਼ਲ ਵੀਕਐਂਡ, ਫਾਦਰਸ ਦੀਆਂ
0: ਤੁਸੀਂ ਮੈਨੂੰ 11:45-50 ਤੇ ਦੁਬਾਰਾ ਫੋਨ ਕਰਨਾ, ਕਈ ਵਾਰੀ ਕੋਈ ਨਵੇਂ ਲਿਸਨਰ ਜੁੜੇ ਹੁੰਦੇ ਆ, ਮੈਂ ਇਹੀ ਪ੍ਰਾਈਸ ਤੁਹਾਡੇ ਕੋਲ ਦੁਬਾਰਾ ਲੈਣੀ ਹੈ। ਮੈਨੂੰ ਬਿਲਕੁਲ ਨਾ ਕਹਿਓ ਹਰਜੀਤ ਜੀ TV ਵੇਖ ਗਏ ਆ, ਮੈਂ ਤੁਹਾਨੂੰ ਹੁਣ ਦੱਸ ਰਿਹਾ ਔਨ ਏਅਰ, ਪਲੀਜ਼
1: 905-450-2828 905-450-2828 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬਵੇਡ ਹੈ ਜੀ, ਬ੍ਰੈਂਪਟਨ TV ਐਂਡ ਅਪਲਾਈਂਸਿਸ, 905-450-2828।
0: ਇੱਥੇ ਗੋਰੀ ਗੱਲ ਉੱਤੇ ਨੀਲ ਪੈ ਗਿਆ, ਸਵੇਰੇ ਸਵੇਰੇ ਪੰਗਾ ਪੈ ਗਿਆ।

0: ਪੱਕਾ
1: ਜੀ ਬਿਲਕੁਲ
0: ਕੀ ਹਾਲ ਚਾਲ ਹੈ ਟਰੰਪ ਸਾਹਿਬ ਦਾ
1: ਟਰੰਪ ਦਾ ਮਿਲਿਆ ਹੀ ਨਹੀਂ ਮੈਨੂੰ
0: ਅੱਛਾ
1: ਅਪਾਇੰਟਮੈਂਟ ਨਹੀਂ ਲਿੱਤੀ ਸੀ ਮੈਂ
0: ਅੱਛਾ ਮੈਂ ਕਿਹਾ ਟਰੰਪ ਸਾਹਿਬ ਨੂੰ ਮਿਲਣ ਗਏ ਕਿ
1: ਨਹੀਂ ਨਹੀਂ ਉਹਨੇ ਅਪਾਇੰਟਮੈਂਟ ਦਿੱਤੀ
0: ਟਰੰਪ ਸਾਹਿਬ ਨਾਲੇ ਮੈਨੂੰ ਲੱਗਦਾ ਉੱਥੇ ਹੈ
1: ਮੈਂ ਉਸ ਤੋਂ ਜ਼ਿਆਦਾ ਬਿਜ਼ੀ ਸੀਗੀ ਕੰਮ ਕਰਦੇ ਸੀ
0: ਉਹ ਕੰਮ ਬੜੇ ਸੀ ਤੁਹਾਡੇ ਮੈਂ ਤਾਂ ਕਿਤੇ ਅਮਰੀਕਾ ਜਾ ਕੇ ਪਾਲਿਸੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ
1: ਇਹ ਉਹ ਵੀ ਹੋ ਸਕਦਾ
0: ਪੋਸਿਬਿਲਟੀ ਹੈ ਔਰ ਵਿਧੀ ਛਾਬੜਾ ਜੀ ਤੁਹਾਡੇ ਵਾਸਤੇ ਹਰ ਹਫਤੇ ਹਾਜ਼ਰੀ ਲਵਾਉਂਦੇ ਆ ਔਰ ਗੱਲਾਂ ਬਾਤਾਂ ਜਿੱਥੇ ਬੜੀਆਂ ਕਮਾਲ ਦੀਆਂ ਜਿੱਥੇ ਬਹੁਤ ਹੀ ਜ਼ਿਆਦਾ ਆਫੀਸ਼ੀਅਲੀ ਗੱਲਾਂ ਬਾਤਾਂ ਜਿੱਥੇ ਬਹੁਤ ਹੀ ਜ਼ਿਆਦਾ ਤੁਹਾਡੀ ਜ਼ਿੰਦਗੀ ਨੂੰ ਸੇਵ ਕਰਨ ਵਾਲੀਆਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੁੰਦੇ ਆ ਵਿਧੀ ਛਾਬੜਾ ਜੀ ਇੱਕ ਮੈਂ ਕਾਲ ਲੈ ਲਾ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦੇ ਹੈਲੋ
2: ਹੈਲੋ
0: ਜੀ ਸਰ
2: ਹਾਂਜੀ ਕੀ ਹਾਲ ਆ ਜੀ
0: ਠੀਕ ਹੈ ਸਰ ਤੁਸੀਂ ਸੁਣਾਓ
2: ਵਧੀਆ ਵਧੀਆ ਭਾਜੀ
0: ਹੁਕਮ ਚੰਗਾ ਲੱਗਦਾ ਰੇਡੀਓ ਸੁਣਦੇ ਫਿਰ
1: ਬੋਲਦੇ ਆ ਉਹ ਸਾਡੇ ਲਈ ਤਾਂ ਕਿਸੇ ਕੰਮ ਦੇ ਨੇ ਆ ਸਾਨੂੰ ਕੀ ਕਰਨਾ ਐਜ਼ ਬਿਜ਼ਨਸ ਓਨਰ ਤੇ ਅੱਜ ਉਹਨਾਂ ਦੀ ਗੱਲ ਕਰਦੇ ਆ ਅਗਰ ਤੁਸੀਂ ਵੀ ਬਿਜ਼ਨਸ ਓਨਰ ਕੋਈ ਵੀ ਬਿਜ਼ਨਸ ਚਲਾਉਂਦੇ ਹੋ ਤੁਸੀਂ ਜ਼ਰੂਰੀ ਨਹੀਂ ਹੁੰਦਾ ਤੁਹਾਡਾ ਬਿਜ਼ਨਸ ਜਿਹੜਾ ਹੈ ਉਹ 3 ਇੰਪਲੋਈ ਦੇ ਨਾਲ ਹੈ ਜਾਂ 9 ਇੰਪਲੋਈ ਦੇ ਨਾਲ ਹੈ ਜਾਂ 10 ਇੰਪਲੋਈ ਦੇ ਨਾਲ ਹੈ ਤੁਹਾਡੇ ਬਿਜ਼ਨਸ ਦੇ ਅੰਦਰ ਇੱਕ ਇੰਪਲੋਈ ਜ਼ਰੂਰ ਹੁੰਦਾ ਹੈ ਜਿਹੜਾ ਇੱਕ ਕੀ ਪਰਸਨ ਹੁੰਦਾ ਹੈ ਜਿਹਦੇ ਬਗੈਰ ਤੁਹਾਡਾ ਬਿਜ਼ਨਸ ਜਿਹੜਾ ਹੈ ਉਹ ਬਿਲਕੁਲ ਡਾਊਨ ਹੋ ਜਾਣਾ ਅਗਰ ਉਸ ਇੰਪਲੋਈ ਨੂੰ ਕੁਛ ਹੋ ਜਾਂਦਾ
0: ਜੀ ਜੀ
1: ਪਹਿਲਾਂ ਇਹ ਚੀਜ਼ ਸਮਝਦੇ ਹਾਂ ਕਿਉਂ ਕਿਉਂਕਿ ਬਹੁਤ ਬਿਜ਼ਨਸ ਓਨਰ ਹੁੰਦੇ ਨੇ ਉਹਨਾਂ ਦੇ ਇੱਕ ਕੀ ਪਰਸਨ ਜ਼ਰੂਰ ਹੁੰਦਾ ਹੈ ਉਹ ਜਿਹੜਾ ਇੰਜਨ ਹੁੰਦਾ ਉਸ ਬਿਜ਼ਨਸ ਦਾ ਅਤੇ ਬਹੁਤ ਵਾਰੀ ਦੇਖਿਆ ਕਿ ਬਿਜ਼ਨਸ ਓਨਰਸ ਆਪ ਬਿਜ਼ੀ ਹੁੰਦੇ ਨੇ ਅਤੇ ਉਹਨਾਂ ਨੇ ਪਿੱਛੇ ਇੱਕ ਇੰਪਲੋਈ ਨੂੰ ਰੱਖਿਆ ਹੁੰਦਾ ਹੈ ਜਿਹੜਾ ਉਹਨਾਂ ਦਾ ਪੂਰਾ ਬਿਜ਼ਨਸ ਸੰਭਾਲਦਾ ਅਗਰ ਤੁਸੀਂ ਵੀ ਇਸੇ ਸਿਚੁਏਸ਼ਨ ਦੇ ਵਿੱਚ ਹੋ ਅਤੇ ਤੁਸੀਂ ਸੋਚਦੇ ਹੋ ਕਿ ਉਸ ਇੰਪਲੋਈ ਨੂੰ ਤੁਸੀਂ ਅਗਰ ਸਿਕਿਓਰ ਵੀ ਕੀਤਾ ਹੋਇਆ ਲੈਟਸ ਏ ਬੜੇ ਬਿਜ਼ਨਸ ਓਨਰਸ ਹੁੰਦੇ ਨੇ ਜਿਹੜੇ ਉਹ ਇੰਪਲੋਈ ਦਾ ਲਾਈਫ ਇੰਸ਼ੋਰੈਂਸ ਲੈ ਕੇ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਇੰਪਲੋਈ ਦੀ ਡੈਥ ਹੋ ਗਈ ਅਤੇ ਉਹਦੇ ਬਾਅਦ ਐਟਲੀਸਟ ਬਿਜ਼ਨਸ ਦੇ ਅੰਦਰ ਜਿਹੜੇ ਸਾਡੇ ਕੀ ਇੰਪਲੋਈ ਹੈ ਉਹਦੀ ਜਿਹੜੀ ਵਰਥ ਹੈ ਉਹ ਆ ਜਾਣੀ ਹੈ ਬਿਜ਼ਨਸ ਦੇ ਅੰਦਰ ਲੇਕਿਨ ਜ਼ਰੂਰੀ ਨਹੀਂ ਹੁੰਦਾ ਕਿ ਡੈਥ ਹੀ ਹੋਣੀ ਹੁੰਦੀ ਹੈ ਸਮ ਟਾਈਮਸ ਅਸੀਂ ਦੇਖਿਆ ਹੈ ਮੋਸਟ ਆਫ ਦਾ ਟਾਈਮਸ ਜਿਹੜੇ ਯੰਗ ਪ੍ਰੋਫੈਸ਼ਨਲਸ ਹੁੰਦੇ ਨੇ ਅੱਜ ਕੱਲ੍ਹ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਨਾ ਕੋਈ ਜਿਵੇਂ ਹਾਰਟ ਅਟੈਕ ਹੋ ਗਿਆ ਕੈਂਸਰ ਦੀ ਪ੍ਰੋਬਲਮ ਹੋ ਗਈ ਸਟ੍ਰੋਕ ਹੋ ਗਿਆ ਇਹ ਸਾਰੀ ਚੀਜ਼ਾਂ ਸਟ੍ਰੈਸ ਕਰਕੇ ਬਹੁਤ ਹੀ ਯੰਗ ਏਜ ਦੇ ਅੰਦਰ ਹੋ ਰਹੀਆਂ ਨੇ ਤੁਹਾਡੇ ਕੀ ਇੰਪਲੋਈਜ਼ ਜਿਹੜੇ ਨੇ ਉਹਨਾਂ ਨੂੰ ਵੀ ਇਹ ਚੀਜ਼ ਹੋ ਸਕਦੀ ਹੈ ਜ਼ਰੂਰੀ ਨਹੀਂ ਹੈ ਦਾ ਡੈਥ ਰੇਸ਼ੀਓ ਇਜ਼ ਵੈਰੀ ਲੈਸ ਕੰਪੇਅਰ ਟੂ ਇਲਨੈਸ ਰੇਸ਼ੀਓ ਕਿਉਂਕਿ ਮੈਡੀਕਲ ਨੇ ਇੰਨੀ ਤਰੱਕੀ ਕਰ ਲਿੱਤੀ ਹੈ ਕਿ 84% ਆਫ ਦ ਪੀਪਲ ਦੇ ਆਰ ਲਿਵਿੰਗ ਵਿਦ ਹਾਰਟ ਇਸ਼ੂਸ ਤੇ ਉਹਦੇ ਅੰਦਰ ਜ਼ਰੂਰੀ ਨਹੀਂ ਹੁੰਦਾ ਕਿ ਡੈਥ ਹੀ ਹੁੰਦੀ ਹੈ ਇਸੇ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਬਹੁਤਾ ਲੋਕਾਂ ਨੂੰ ਪਤਾ ਵੀ ਹੁੰਦਾ ਬਟ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਸਾਨੂੰ ਇਹ ਇੰਸ਼ੋਰੈਂਸ ਕਿਉਂ ਚਾਹੀਦੀ ਹੈ ਨਾ ਹੁਣ ਸਮਝਦੇ ਹਾਂ ਕਿ ਇਹਦੇ ਅੰਦਰ ਮਿਲਦਾ ਕੀ ਹੈ ਇੱਕ ਲੰਬਸਮ ਅਮਾਊਂਟ ਹੁੰਦਾ ਜਿਹੜਾ ਤੁਸੀਂ ਕਵਰੇਜ ਲੈਂਦੇ ਹੋ ਉਹ ਅਗਰ ਐਜ਼ ਅ ਬਿਜ਼ਨਸ ਓਨਰ ਤੁਸੀਂ ਲੈ ਰਹੇ ਹੋ ਟੈਕਸ ਫਰੀ ਅਮਾਊਂਟ ਤੁਹਾਡੇ ਬਿਜ਼ਨਸ ਦੇ ਅੰਦਰ ਉਹ ਪੈਸਾ ਆ ਜਾਂਦਾ ਇਨ ਯੋਰ ਕੋਪਰੇਸ਼ਨ ਅਗਰ ਤੁਸੀਂ ਆਪਣੀ ਕੋਪਰੇਸ਼ਨ ਦੇ ਅੰਦਰ ਉਹ ਕੀ ਪਰਸਨ ਉਹ ਇੰਪਲੋਈ ਦੀ ਬਿਜ਼ਨਸ ਇੰਸ਼ੋਰੈਂਸ ਲਿੱਤੀ ਹੋਈ ਹੈ ਮੋਸਟ ਆਫ ਦਾ ਟਾਈਮਸ ਮੈਂ ਦੇਖਿਆ ਬਿਜ਼ਨਸ ਓਨਰਸ ਦੇ ਆਲਵੇਜ਼ ਸੇ ਕਿ ਮੈਂ ਅਗਰ ਇੰਪਲੋਈ ਦੀ ਲੈ ਰਿਹਾ ਤੇ ਇੰਪਲੋਈ ਨੂੰ ਇਹਦਾ ਕੀ ਫਾਇਦਾ ਇੰਪਲੋਈ ਨੂੰ ਵੀ ਫਾਇਦਾ ਹੋ ਸਕਦਾ ਹੈ ਅਗਰ ਤੁਸੀਂ ਆਪਣੀ ਇੰਪਲੋਈ ਦੇ ਨਾਲ ਇਹਦਾ ਪ੍ਰੀਮੀਅਮ ਦੀ ਕਾਸਟ ਜਿਹੜੀ ਹੈ ਸ਼ੇਅਰ ਕਰਦੇ ਹੋ 50% ਤੁਸੀਂ ਦਿੰਦੇ ਹੋ 50% ਤੁਹਾਡਾ ਇੰਪਲੋਈ ਦਿੰਦਾ ਲੈਟਸ ਸੇ ਫੋਰ ਐਨ ਐਗਜ਼ਾਮਪਲ ਇੱਕ ਕੰਸਟਰਕਸ਼ਨ ਕੰਪਨੀ ਹੈ ਉਹਦੇ ਅੰਦਰ ਇੱਕ ਕੀ ਪਰਸਨ ਹੈ ਜਿਹੜਾ ਸਾਰਾ ਕੁਝ ਸੰਭਾਲਦਾ ਹੈ ਅਕਾਊਂਟ ਸੰਭਾਲਦਾ ਤੁਹਾਡਾ ਠੀਕ ਹੈ ਤੁਹਾਡੀ ਜਿਹੜੀ ਰਨਿੰਗ ਹੈ ਡਰਾਈਵਰਸ ਦੀ ਜਾਂ ਕੰਸਟਰਕਸ਼ਨ ਵਰਕਰਸ ਦੀ ਹੋਰ ਸਾਰਾ ਕੁਝ ਸੰਭਾਲਦਾ ਉਹ ਹੀ ਇਜ਼ ਦਾ ਕੀ ਪਰਸਨ ਨਾ ਉਹਦਾ ਅਗਰ ਤੁਸੀਂ ਲੱਖ ਡਾਲਰ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਿੱਤੀ ਹੈ ਤੇ ਉਹ ਇੰਪਲੋਈ ਨੂੰ ਕੁਛ ਹੁੰਦਾ ਤੇ 50% ਜਿਹੜਾ ਪ੍ਰੀਮੀਅਮ ਉਸ ਇੰਪਲੋਈ ਨੇ ਪੇ ਕੀਤਾ ਉਹ 50% ਉਹਦੇ ਅਕਾਊਂਟ ਦੇ ਵਿੱਚ ਜਾਂਦਾ ਜਿਹੜਾ ਉਹ ਯੂਜ਼ ਕਰ ਸਕਦਾ ਫੋਰ ਹਿਜ਼ ਰਿਕਵਰੀ
0: ਠੀਕ ਹੈ
1: ਹੁਣ ਰਿਕਵਰੀ ਦੇ ਅੰਦਰ ਹੈਲਥ ਕਾਰਡ ਬਹੁਤ ਵਾਰੀ ਸਾਡਾ ਆਫਕੋਰਸ ਕਵਰ ਕਰਦਾ ਬਟ ਸਾਨੂੰ ਵੀ ਪਤਾ ਹੈ ਇਨ ਦ ਵੇਟ ਟਾਈਮ ਜਿਵੇਂ ਇਹ ਵੇਟਿੰਗ ਪੀਰੀਅਡ ਚੱਲ ਰਿਹਾ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਆਪਣਾ ਇਲਾਜ ਕਰਾਉਣ US ਜਾਂਦੇ ਨੇ ਜਾਂ ਇੰਡੀਆ ਜਾਂਦੇ ਨੇ ਜਾਂ ਕਿਸੇ ਅਗਰ ਤੁਸੀਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਤੁਸੀਂ ਆਪਣੀ ਕੰਟਰੀ ਚਲੇ ਜਾਂਦੇ ਜਿੱਥੇ ਤੁਸੀਂ ਆਏ ਹੋ ਤੇ ਉਹ ਪੈਸਾ ਤੁਹਾਨੂੰ ਉੱਥੇ ਹੈਲਪ ਕਰਦਾ ਤੁਹਾਡੀ ਰਿਕਵਰੀ ਦੇ ਅੰਦਰ ਤੇ ਤੁਹਾਡੇ ਬਿਜ਼ਨਸ ਦੇ ਅੰਦਰ ਕਿਵੇਂ ਹੈਲਪ ਕਰਨਾ ਤੁਹਾਡੇ ਰੈਵਨਿਊਸ ਜਿਹੜੇ ਨੇ ਉਹ ਤਾਂ ਜਿਹੜੇ ਵੱਧਨੇ ਨੇ ਕਿਉਂਕਿ ਕੀ ਇੰਪਲੋਈ ਇਜ਼ ਇਲ ਤੇ ਤੁਸੀਂ ਕੀ ਕਰੋਗੇ? ਐਕਸਪੈਂਸਿਸ ਤਾਂ ਜਾਣੇ ਜਾਣੇ, ਉਹ ਐਕਸਪੈਂਸਿਸ ਜਿਹੜੇ ਨੇ ਉਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੋਂ ਤੁਹਾਡੇ ਐਕਸਪੈਂਸਿਸ ਜਿਹੜੇ ਨੇ ਕਵਰ ਹੁੰਦੇ ਨੇ।
0: ਠੀਕ ਹੈ।
1: ਇਹ ਪਾਲਿਸੀ ਜਿਹੜੀ ਹੈ ਸਿਰਫ ਤੁਹਾਨੂੰ ਇੱਥੇ ਹੀ ਨਹੀਂ ਕੰਮ ਕਰਦੀ, ਇਹ ਪਾਲਿਸੀ ਦੇ ਅੰਦਰ ਬਹੁਤ ਹੀ ਫਲੈਕਸੀਬਿਲਟੀ ਹੈ ਕਿ ਅਗਰ ਤੁਸੀਂ ਪ੍ਰੀਮੀਅਮ ਦੇਈ ਜਾਂਦੇ ਹੋ ਨਾਲ ਨਾਲ ਤੁਹਾਡੇ ਇੰਪਲੋਈ ਨੂੰ ਕੁਛ ਨਹੀਂ ਹੁੰਦਾ ਤੇ ਤੁਸੀਂ ਸਾਰਾ ਪ੍ਰੀਮੀਅਮ ਵਾਪਸ ਲੈ ਸਕਦੇ ਹੋ ਐਟ ਦ ਟਾਈਮ ਆਫ ਮੈਚਿਓਰਿਟੀ। ਤੇ ਅਗਰ ਤੁਸੀਂ ਆਪਣੀ ਇੰਡੀਵਿਜੁਅਲ ਪਾਲਿਸੀ ਲੈ ਰਹੇ ਹੋ, ਅਗਰ ਤੁਸੀਂ ਮੈਨੂੰ ਸੁਣ ਰਹੇ ਹੋ 25 to 40 years ਦੀ ਤੁਹਾਡੀ ਉਮਰ ਹੈ ਜਾਂ 25 to 50 years ਦੇ ਅੰਦਰ ਉਮਰ ਹੈ, ਤੁਸੀਂ ਹੁਣੇ ਤੱਕ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਲਿੱਤੀ ਹੋਈ ਹੈ ਤੇ ਤੁਸੀਂ ਸੋਚਦੇ ਹੋ ਤੁਹਾਡੇ ਕੰਮ ਤੋਂ ਕਵਰ ਹੈ, ਸਭ ਤੋਂ ਪਹਿਲਾਂ ਤੁਸੀਂ ਆਪਣੇ ਕੰਮ ਤੋਂ ਜ਼ਰੂਰ ਦੇਖੋ ਕਿ ਤੁਹਾਡੇ ਕੰਮ ਤੋਂ ਜ਼ਿਆਦਾ ਤੋਂ ਜ਼ਿਆਦਾ $15,000 or $10,000 ਦੀ ਕ੍ਰਿਟੀਕਲ ਇਲਨੈਸ ਕਵਰ ਹੁੰਦੀ ਹੈ ਤੁਹਾਡੇ ਪਲੈਨ ਦੇ ਅੰਦਰ। ਬਿਲਕੁਲ, ਇਸ ਤੋਂ ਵੱਧ ਨਹੀਂ ਹੈ। ਅਗਰ ਤੁਸੀਂ ਆਪਣੀ ਇੰਡੀਵਿਜੁਅਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਲਈ ਹੋਈ ਹੈ, ਉਹ ਸਿਰਫ ਐਜ਼ ਗਰੁੱਪ ਪਲਾਨ ਤੁਹਾਡੇ ਇੰਪਲੋਇਰ ਨੂੰ ਹੈਲਪ ਕਰ ਰਹੀ ਹੈ।
0: ਜੀ ਜੀ,
1: ਤੁਹਾਡੇ ਲਈ ਵੀ ਸੇਮ ਪਲਾਨ ਹੈ। ਤੁਸੀਂ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਯੂਜੁਅਲੀ 2 years ਦੀ ਆਪਣੀ ਸੈਲਰੀ ਜਿਹੜੀ ਹੈ ਉਹਨਾਂ ਤੁਸੀਂ ਕਵਰੇਜ ਲਓ। ਅਗਰ ਤੁਹਾਡੀ $1,00,000 ਦੀ ਸੈਲਰੀ ਹੈ, ਤੁਸੀਂ 2 lakh ਦੀ ਕ੍ਰਿਟੀਕਲ ਇਲਨੈਸ ਦੀ ਕਵਰੇਜ ਲੈ ਕੇ ਆਪਣੇ ਆਪ ਨੂੰ ਸਿਕਿਓਰ ਕਰੋ। ਅਗਰ ਉਹ ਤੁਹਾਨੂੰ ਕਿੱਥੇ ਹੈਲਪ ਨਹੀਂ ਕਰਦੀ, ਐਜ਼ ਤੁਸੀਂ ਨਹੀਂ ਇਲ ਹੁੰਦੇ, ਤੁਸੀਂ ਬਿਲਕੁਲ ਹੈਲਥੀ ਹੋ ਐਟ ਦ ਟਾਈਮ ਆਫ ਮੈਚੋਰਟੀ, ਉਹ ਸਾਰਾ ਜਿਹੜਾ ਪ੍ਰੀਮੀਅਮ ਤੁਸੀਂ ਦਿੱਤਾ ਉਹ ਤੁਹਾਨੂੰ ਵਾਪਸ ਮਿਲ ਜਾਣਾ। ਤੁਹਾਡਾ ਕੋਈ ਵੀ ਕੁਐਸਚਨ ਹੈ ਕ੍ਰਿਟੀਕਲ ਇਲਨੈਸ ਬਾਰੇ ਐਜ਼ ਬਿਜ਼ਨਸ ਓਨਰ, ਅਗਰ ਤੁਸੀਂ ਮੈਨੂੰ ਸੁਣਦੇ ਹੋ, ਤੁਸੀਂ ਕੀ ਪਰਸਨ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਤੁਹਾਡਾ ਕੋਈ ਕੁਐਸਚਨ ਹੈ, ਜਾਂ ਤੁਸੀਂ ਐਜ਼ ਇੰਡੀਵਿਜੁਅਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚਦੇ ਹੋ, ਬਟ ਤੁਸੀਂ ਸੋਚਦੇ ਹੋ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮੇਰੇ ਕੋਲੋਂ ਹੈ ਜਾਂ ਮੇਰੇ ਕੋਲੋਂ ਨਹੀਂ ਹੈ ਤੇ ਮੈਨੂੰ ਕਿਉਂ ਚਾਹੀਦੀ ਹੈ, ਕੋਈ ਵੀ ਕੁਐਸਚਨ ਹੈ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਓਬਵੀਅਸਲੀ 416-524-3535 ਮੇਰਾ ਨੰਬਰ ਹੈ, 416-524-3535।
0: ਨੰਬਰ ਇੱਕ ਵਾਰੀ ਫਿਰ ਨੋਟ ਕਰੋ ਵਿਧੀ ਜੀ ਦਾ ਨੰਬਰ ਦੁਬਾਰਾ ਦਿਓ।
1: ਬਿਲਕੁਲ, 416-524-3535 ਮੇਰਾ ਨੰਬਰ ਹੈ, 416-524-3535।
0: ਰਾਜਨ ਜੀ ਵੀ ਲਾਈਨ ਤੇ ਆ ਚੁੱਕੇ ਹੈ, ਰਾਜਨ ਨਾਲ ਗੱਲਬਾਤ ਵੀ ਕਰਾਂਗੇ, ਉਸ ਤੋਂ ਪਹਿਲਾਂ ਸਨੀ ਜੀ ਨਾਲ ਗੱਲ ਕਰਾਂਗੇ। ਸਨੀ ਜੀ ਕੀ ਹਾਲ ਚਾਲ ਹੈ ਸਰ?
3: ਜੇ ਕੋਈ ਆਪਣੇ ਨਾਲ ਕੰਮ ਕਰਨਾ ਚਾਹੁੰਦਾ, ਆਪਣਾ ਇੰਪਲਾਈ ਚਾਹੀਦਾ ਕੰਮ ਕਰਨ ਵਾਸਤੇ, ਤੇ ਭਾਵੇਂ ਕੱਲ ਵੀ ਕੰਮ ਆਪਣਾ ਸਟਾਰਟ ਕਰ ਸਕਦੇ ਆ। ਉਹਦੇ ਨਾਲ ਨਾਲ ਕਿਸੇ ਨੇ ਵੀਕਐਂਡ ਦੇ ਉੱਪਰ ਆਪਣੇ ਘਰੇ ਟੋਪ ਸੋਨੀ ਟ੍ਰਿਪਲ ਮਿਕਸ ਹਰਜੀਤ ਜੀ, ਮੈਂ ਦੱਸਣਾ ਚਾਹ ਰਿਹਾ ਆਪਣੀ ਜਿਹੜੀ ਐਡ ਆ ਅਗਲੇ ਵੀਕ ਤੋਂ ਰੈਗੂਲਰ ਪੰਜਾਬੀ ਵਿਰਸਾ ਤੇ ਸ਼ੁਰੂ ਹੋਜੂਗੀ, ਪਰ ਆਹ ਵੀਕਐਂਡ ਤੇ ਮੈਂ ਦੱਸ ਰਿਹਾ ਵੀ ਤੁਸੀਂ ਅਗਰ ਇੱਕ ਬੈਗ ਟ੍ਰਿਪਲ ਮਿਕਸ ਦਾ ਮੰਗਾਉਂਦੇ ਹੋ, ਕਿਉਂਕਿ ਆਪਣਾ ਬੈਗ ਜਿਹੜਾ ਤੁਹਾਨੂੰ $200 ਦਾ ਕੋਸਟ ਕਰਦਾ ਵਾ।
0: ਹਾਂਜੀ ਹਾਂਜੀ, ਜਿਹੜੇ ਪਰਿਵਾਰ ਦੇ ਜੀ ਪੰਜਾਬੀ ਵਿਰਸਾ ਸੁਣ ਰਹੇ, ਤੁਸੀਂ ਬਹੁਤ ਲੰਬੇ ਸਮੇਂ ਤੋਂ ਪੰਜਾਬੀ ਵਿਰਸਾ ਦੇ ਟੀਮ ਦੇ ਮੈਂਬਰ ਹੋ, ਤੁਸੀਂ ਪੰਜਾਬੀ ਵਿਰਸਾ ਦੇ ਸਪੋਂਸਰ ਹੋ, ਤੁਸੀਂ ਪੰਜਾਬੀ ਵਿਰਸਾ ਨੂੰ ਸਪੋਰਟ ਕਰਦੇ ਹੋ ਫਾਈਨੈਂਸ਼ਲੀ ਤੌਰ ਤੇ, ਮੈਨੂੰ ਕੋਈ ਕੰਪਲੇਂਟ ਨਾ ਆਵੇ ਤੁਹਾਡੇ ਢੇਰ ਦੇ ਵਿੱਚੋਂ, ਮੈਨੂੰ ਕਾਲੀ ਸ਼ਾਹ ਮਿੱਟੀ ਚਾਹੀਦੀ ਹੈ ਚੋਟੀ ਦੀ, ਜਿਹੜਾ ਅਸਲੀ ਰਿਓ ਚਾਹੀਦਾ ਮੈਨੂੰ।
3: ਹਰਜੀਤ ਜੀ ਬਹੁਤ ਵਧੀਆ ਆਊਗੀ, ਜਿਹੜੀ ਆਪਾਂ ਮਨਿਓਰ ਵੀ ਡਿਲੀਵਰ ਕਰਦੇ ਹਾਂ ਪਿਓਰ ਗਾਵਾਂ ਦਾ, ਜਿਹੜਾ ਗੋਹਾ ਵੀ ਡਿਲੀਵਰ ਕਰਦੇ ਹਾਂ ਉਹ ਵੀ ਕੰਪੋਸਟ ਕਰਕੇ ਗ੍ਰਾਇੰਡ ਕੀਤਾ ਹੁੰਦਾ, ਇਹ ਨਹੀਂ ਹੁੰਦਾ ਕਹਿੰਦੇ ਜੇ ਵੱਡੇ ਵੱਡੇ ਪੱਥਰ ਹੋਗੇ ਜਾਂ ਉਹਦੇ ਵਿੱਚ ਪਰਾਲੀ ਜੇ ਹੋਗੀ ਰੱਖੇ ਹੋਗੇ, ਇੱਦਾਂ ਨਹੀਂ, ਬਿਲਕੁਲ ਤੁਸੀਂ ਫਾਈਨ ਕੁਆਲਿਟੀ ਦੇ ਹੋਗੇ, ਜਿੱਦਾਂ ਮਰਜ਼ੀ ਚਾਹੇ ਹੱਥਾਂ ਨਾਲ ਉਹਨੂੰ ਖਿਲਾਰ ਲਓ ਤੁਸੀਂ ਮਨਿਓਰ ਨੂੰ ਵੀ, ਵਧੀਆ ਕੁਆਲਿਟੀ ਦੀ ਹੁੰਦੀ ਹੈ, ਉਹਦੇ ਵਿੱਚ ਕੋਈ ਗੰਦ ਮੰਦ ਨਹੀਂ ਹੁੰਦਾ।
0: ਤੁਸੀਂ ਇੱਕ ਗੱਲ ਮੈਨੂੰ ਇੰਨੀ ਗੱਲ ਦੱਸੋ, ਤੁਸੀਂ ਰੇਟ ਜਿੰਨਾ ਮਰਜ਼ੀ ਲੈਣੇ ਆ, ਅੱਜ ਤੁਸੀਂ ਪਹਿਲੀ ਵਾਰੀ ਪੂਰੇ ਸਾਲ ਬਾਅਦ ਦੁਬਾਰਾ ਆਨ ਏਅਰ ਆਏ ਆ, 2 cubic yards ਜਿਹਨਾਂ ਨੇ ਇਸ ਵੀਕਐਂਡ ਦੇ ਫਾਦਰ ਡੇ ਜਿਹੜੇ ਦਿਨ ਆ ਜਾਂ ਇਸ ਵੀਕਐਂਡ ਸਾਡਾ ਦਿਨ ਸੋਹਣੇ ਆ, ਆਪਣੇ ਘਰਾਂ 'ਚ ਮਿੱਟੀ ਪਵਾਉਣੀ ਆ, ਉਹ ਜਿਹੜੀ ਕਿ ਢੇਰ ਸਟਾਉਣਾ, ਉਹਦਾ ਰੇਟ ਦੱਸੋ ਕੀ ਆ, ਮੈਨੂੰ ਘਟਾਉਣਾ ਨਾ ਪਵੇ ਰੇਟ, ਉਹ ਦੱਸਿਓ, ਨਾਲੇ ਮੈਂ ਟੈਕਸ ਨਹੀਂ ਕੋਈ ਪੇ ਕਰਨਾ।
3: ਨਹੀਂ ਨਹੀਂ ਹਰਜੀਤ ਜੀ, ਦੇਖੋ ਕੋਈ ਵੀ ਗਾਰਡਨ ਤੋਂ ਵੀ ਗਾਰਡਨ ਸੈਂਟਰ ਦੀ ਪ੍ਰੈਸ ਕਰਨ ਜਾਂਦਾ, ਉਹਨਾਂ ਨੂੰ $60 ਪਲੱਸ ਟੈਕਸ ਪਾ ਕੇ ਆਲਮੋਸਟ $70 ਦੀ ਯਾਰਡ ਪਿਕਅਪ ਮਿਲਦੀ ਆ, ਤੇ 2 yards ਅਗਰ ਪਿਕਅਪ ਵੀ ਕਰਦੇ ਤਾਂ $140 ਦੀ ਪਿਕਅਪ ਮਿਲੂਗੀ ਉਹਨਾਂ ਨੂੰ, ਪਰ ਆਪਾਂ 2 yards ਵੀਕਐਂਡ ਤੇ ਡਿਲੀਵਰ ਕਰਾਂਗੇ $180 ਵਿੱਚ, ਕੋਈ ਉਹਨੂੰ ਪਰ ਐਕਸਟਰਾ ਨਹੀਂ ਪੇ ਕਰਨਾ, ਤੁਸੀਂ $180 ਡਰਾਈਵਰ ਨੂੰ ਦੇ ਦੇਣੇ ਕੈਸ਼, ਉਹ ਤੁਹਾਡੀ ਡਿਲੀਵਰੀ ਕਰਨ ਜਾਊਗਾ।
0: ਕਿੰਨਾ ਢੇਰ ਹੋਊਗਾ, ਕਿੰਨਾ ਹੋਊਗਾ ਢੇਰ?
3: 2 cubic yards ਹੋਊਗਾ, 2 bags ਦੀ ਕੁਆਂਟਿਟੀ ਜਿੰਨਾ ਹੋਊਗਾ, ਇੱਕ ਬੈਗ ਤੇ ਇੱਕ ਬਗਿਆਰ ਦਾ ਬਾਈਕ ਦੇ $200 ਦਾ ਕੋਸਟ ਕਰਦਾ ਵਾ, ਆਪਾਂ ਤੁਹਾਨੂੰ ਆਪਾਂ 2 yards ਜਿਹੜੀ $180 ਡਿਲੀਵਰ ਕਰਕੇ ਦੇਵਾਂਗੇ, ਬ੍ਰੈਂਪਟਨ ਮਿਸਾਗਾ ਕਿਤੇ ਵੀ ਹੋਵੇ। ਆ ਵੀਕਐਂਡ
0: ਮੈਨੂੰ ਕਿੰਨਾ ਰੇਟ ਹੋਏਗਾ?
3: $180 ਦੇ ਵਿੱਚ ਹੋਊਗੀ 2 cubic yards ਡਿਲੀਵਰ ਕਰਾਂਗੇ
0: ਅਸੀਂ ਭਾਜੀ, ਟਰੱਕ ਦੇ ਚੋਂ ਆਪੇ ਨਹੀਂ ਲਾਉਣੀ, ਤੁਹਾਨੂੰ ਡਰਾਈਵੇ ਚ ਲਾਉਣੀ ਪੈਣੀ ਆ,
3: ਡਰਾਈਵੇ ਦੇ ਵਿੱਚ ਲਾ ਕੇ ਜਾਵਾਂਗੇ, ਕਈ ਵਾਰੀ ਕਹਿੰਦਾ ਬੈਕਯਾਰਡ ਦੇ ਕੋਲ ਵੀ ਟਰੱਕ ਅਗਰ ਆਪਣਾ ਬੈਗ ਜਾਊਗਾ, ਬੈਕਯਾਰਡ ਦੇ ਡੋਰ ਦੇ ਕੋਲ ਵੀ ਡੰਪ ਕਰਕੇ ਜਾਵਾਂਗੇ।
0: ਓਹੋ,
3: ਉਹਦੇ ਨਾਲ ज्यादा जानकारी लिए आप फोन कर सकते हैं 416-587-0555 किसी अपना नवा घा लो पुराने घर अपना स्प्रेड भी करके जाने रीसीडिंग भी करे क्योंकि मिट्टी खिलार नहीं टाइम है अपना मिट्टी खिलार की सर्विस भी देने उनका एक्स्ट्रा चार्जेस होगा।
0: एक गल होर तुसी मेरी गल सुनो पहले कई ने घर लाना हो सेल ते उनका ना घर का ग्रास फ्रंट का बैक का ठीक नहीं है देखो क्योंकि जो बंदा घर देखने आता है ना उस वे जी के लुक होंगी है ना घर की वधिया होनी चाहिए है ठीक है ना वो कॉर्नर वगैरह सारे सारे सैट होने चाहिए है तुसी जो घर जिन्होंने वेच रहे उन्होंने घर का घाट ठीक कर दो कोई घट पैसे इनक फेवर कर दो
3: अपने को हरजीत जी बहुत रियल्टर है जो घर सेल कर दो पहले आप देंगे आप घर अगे फ्रंट तो बैकयार्ड चो कई चीजा रिमूव करना
0: अच्छा तुम करते हो
3: कुछ क्लीन कर दी
0: मतलब एक्सपीरियंस है उस चीज का।
3: हाँ जी हाँ जी अपने बहुत रियल्टर भी है जिन्हें आप काम करते हैं घर क्लीन करके फ्रंट तो बैकयार्ड की है लोगों ने दिसदा नहीं होंगे अपन इदा वी घा कट के सारा रिमूव छोटे छोटे छोटे ट्री होंगे
0: जिन्होंने इस वीकेंड ढेर अपने घरे सटा दो क्यूबिक यार्ड होगा $180 टैक्स असि नहीं पे करना उत्ते देखो
3: कोई टैक्स जी जी कोई टैक्स नहीं आप चार्ज करा अभी
0: थानू असि कैश पैसे दे देंगे 180 दो क्यूबिक यार्ड 180 छोड़ो यार 175 लो पूरा हिसाब तक क्लीयर करो यार चलो $5 मेनू नंबर दियो केड़े नंबर ते असीं बुकिंग हुणे कर सकदे आ तुहाडे कोल
3: अपना नंबर हैगा जी 416-587-0555 416-587-0555 ਉਹਦੇ ਨਾਲ ਨਾ ਕਿਸੇ ਨੇ ਕੰਮ ਕਰਨਾ ਵੀ ਆਪਾਂ ਨੂੰ ਫੋਨ ਕਰ ਸਕਦੇ ਆਪਾਂ ਜਨਰਲ ਲੇਬਰ ਚਾਹੀਦੀ ਆ ਤੇ ਕਿਸੇ ਆਪਣਾ ਘਰ ਨਵਾਂ ਲਵਾਉਣਾ ਵਾ ਪੁਰਾਣੇ ਘਰ ਦੀ ਫਿਕਸ ਜਿੱਦਾਂ ਨਵਾਂ ਘਰ ਵੇਚਣ ਵਾਸਤੇ ਘਰ ਨੂੰ ਫਿਕਸ ਕਰਾਉਣਾ ਵਾ ਆਪਾਂ ਉਹ ਵੀ ਕਰਕੇ ਦਿੰਦੇ ਰੀਜ਼ਨੇਬਲ
0: ਪ੍ਰਾਈਸ ਕਿਹੜੇ ਟਾਈਮ ਤੋਂ ਤੁਹਾਨੂੰ ਲੇਬਰ ਚਾਹੀਦੀ ਆ ਟਾਈਮ ਦੱਸੋ
3: ਆਪਣਾ ਮਾਰਨਿੰਗ 9 ਵਜੇ ਤੋਂ ਲੈ ਕੇ ਆਪਣਾ ਜੀ 6-7 ਵਜੇ ਦਾ ਕੰਮ ਹੁੰਦਾ ਆਪਣਾ ਜੀ ਹਾਲ
0: ਠੀਕ ਹੈ ਮਤਲਬ 10 ਘੰਟੇ ਕੰਮ ਹੋ ਗਿਆ
3: ਹਾਂਜੀ ਕਈ ਵਾਰੀ 8 ਘੰਟੇ ਲਾ ਕੇ ਚੱਲੋ 8 ਘੰਟੇ ਕੰਮ ਜ਼ਿਆਦਾ ਤਾਂ ਆਪਾਂ ਕਰਾਈਦਾ ਵਾ ਬਾਕੀ ਦਾ
0: ਜਿੰਨਾ ਜੈਨੂਅਲ 8 ਘੰਟੇ ਕੰਮ ਚੱਲਦਾ ਓਨਾ ਹੀ ਤੁਸੀਂ ਹੈ ਨਾ
3: 8 ਘੰਟੇ ਕੰਮ ਹੁੰਦਾ
0: ਮੈਂ ਮੈਨੂੰ ਇੱਕ ਗੱਲ ਹੋਰ ਦੱਸੋ 8 ਘੰਟੇ ਜਿਹੜਾ ਬੰਦਾ ਤੁਹਾਡੇ ਕੋਲ ਜੌਬ ਕਰ ਰਿਹਾ ਤੁਸੀਂ ਉਹਨੂੰ ਪੈਸੇ ਕੈਸ਼ ਹੀ ਦਿਓਗੇ
3: ਪੈਸੇ ਜੇ ਕਿਸੇ ਨੇ ਕੈਸ਼ ਲੈਣੇ ਆਪਾਂ ਕੈਸ਼ ਹੀ ਦੇਵਾਂਗੇ ਇਹ ਨਹੀਂ ਚੈੱਕ ਨੇ ਕੰਮ ਕਰਨਾ ਆਪਾਂ ਚੈੱਕ ਤੇ ਵੀ ਪੇ ਕਰ ਸਕਦੇ
0: ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ
3: ਫੋਨ ਨੰਬਰ ਆਪਣਾ ਹੈਗਾ ਜੀ 416-587-0555
0: ਘੰਟੀ ਆਨਸਰ ਕਰੋ ਤੁਹਾਡੇ ਫੋਨ ਵੱਜ ਰਹੇ ਮੈਨੂੰ ਆਲਰੇਡੀ ਪਤਾ ਇੱਥੇ ਲੱਗ ਗਿਆ ਆਲਰੇਡੀ ਮਿਸਿੰਗ ਕਾਲਾਂ ਤੁਹਾਡੀਆਂ ਹੋ ਰਹੀ ਮੈਨੂੰ ਪਤਾ ਲੱਗ ਗਿਆ 416-587-0555 ਤੇ ਕਾਲ ਕਰ ਲਿਓ $175 ਵਿੱਚ 2 ਕਿਊਬਿਕ ਯਾਰਡ ਤੁਹਾਡੇ ਘਰ ਦੇ ਵਿੱਚ ਡਿਲੀਵਰੀ ਹੋ ਜਾਊਗੀ ਭਾਈ ਸਟੋਰਾਂ ਨੂੰ ਚੱਕਣ ਲੋੜ ਨਹੀਂ ਬੋਰੇ ਨਾਲੇ ਚੱਕੋ ਨਾਲੇ ਗੱਡੀ ਖਰਾਬ ਕਰੋ ਤੇ ਅਗਲੇ ਘਰੇ ਛੱਡ ਜਾਣਗੇ ਡਿਲੀਵਰੀ ਨਾਲੇ ਵਧੀਆ ਦੇਸੀ ਰਿਓ ਹੁੰਦਾ ਇਹਨਾਂ ਦੇ ਕੋਲੋਂ ਮੈਨੂੰ ਇਹਨਾਂ ਦਾ ਪਤਾ ਮੁੰਡੇ ਦਾ ਪੁਰਾਣੇ ਆ ਮੁੰਡੇ ਕੰਮ ਕਰਦੇ ਆ 416-587-0555 ਦੇ 2 ਕਿਊਬਿਕ ਯਾਰਡ ਕਰ ਲਓ ਫੋਨ ਜਲਦੀ ਜਲਦੀ ਰਾਜਨ ਜੀ ਕੀ ਹਾਲ ਚਾਲ ਹੈ ਸਰ
4: ਬਹੁਤ ਵਧੀਆ ਭਾਜੀ ਬਹੁਤ ਵਧੀਆ ਜੀ
0: ਜੀ ਵੀਕਐਂਡ ਆ ਗਿਆ ਦੱਸੋ ਕੀ ਕਹਿਣਾ ਚਾਹੋਗੇ
4: ਬਿਲਕੁਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਜੀ
4: ਤੇ ਅੱਜ ਦੱਸਣਾ ਚਾਹਾਂਗੇ ਫਾਦਰਸ ਡੇ ਆ ਜੀ ਪਰਸੋਂ ਜਿੰਨੇ ਵੀ ਸਾਡੇ ਸਰੋਤੇ ਆ ਰਹੇ ਨੇ ਸਾਡੇ ਕੋਲ ਪਰਚੇਸ ਕਰ ਰਹੇ ਨੇ ਦੋਸਤੋ ਜੇ ਤੁਹਾਡੀ ਪਰਚੇਸ $500 ਦੀ ਹੈ ਤੇ ਫਾਦਰਸ ਡੇ ਦਾ ਗਿਫਟ ਲੈਣਾ ਨਾ ਭੁੱਲਿਓ ਹਰ ਇੱਕ ਪਰਸਨ ਨੂੰ ਜਿਹੜਾ ਕਿ $500 ਦੀ ਪਰਚੇਸ ਕਰ ਰਿਹਾ ਨਾਲ ਫੋਸਿਲ ਦੀਆਂ ਬ੍ਰਾਂਡਡ ਸਨਗਲਾਸਸ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ
0: ਵਾਹ ਭਾਈ ਵਾਹ
4: ਮੈਂ ਰਿਪੀਟ ਕਰਦਾ ਜੀ ਫੋਸਿਲ ਦੀਆਂ ਬ੍ਰਾਂਡਡ ਸਨਗਲਾਸਸ ਬਿਲਕੁਲ ਫ੍ਰੀ ਹੈ ਜੇ ਤੁਸੀਂ ਥਰਸਡੇ ਅੱਜ ਫਰਾਈਡੇ ਤੇ ਕੱਲ ਸੈਟਰਡੇ ਨੂੰ ਬਿਜ਼ੀ ਹੋ ਨਹੀਂ ਆ ਸਕਦੇ ਤੇ ਸਾਨੂੰ ਕਾਲ ਕਰਕੇ ਆਪਣਾ ਨਾਮ ਲਿਖਾ ਦਿਓ ਜਿਹੜੇ ਵੀ ਲੋਕੀ ਸਾਨੂੰ ਨਾਮ ਲਿਖਾਣਗੇ ਉਹ ਅਗਲੇ ਹਫਤੇ ਆ ਕੇ ਵੀ ਇਹ ਡੀਲ ਦਾ ਫਾਇਦਾ ਲੈ ਸਕਦੇ ਨੇ ਕਈ ਵਾਰੀ ਬੰਦੇ ਬਿਜ਼ੀ ਹੁੰਦੇ ਨੇ ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਜੀ ਅੱਜ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਰਹਿਣਗੇ ਔਰ ਪੂਰਾ ਕੰਪਲੀਟ ਕੰਪਰੀਹੈਂਸਿਵ ਤੁਹਾਡਾ ਐਗਜ਼ਾਮ ਹੁੰਦਾ ਹੈ ਵਿਜ਼ਨ ਚੈੱਕ ਹੁੰਦੀ ਹੈ ਹੈਲਥ ਚੈੱਕ ਹੁੰਦੀ ਹੈ ਤੇ ਹਰਜੀਤ ਜੀ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਹੈ
0: ਜਿਹਦੇ
4: ਨਾਲ ਤੁਸੀਂ ਅੱਖ ਦਾ ਹਰ ਇੱਕ ਇੱਕ ਕੋਨਾ ਚੈੱਕ ਕਰਵਾ ਸਕਦੇ ਹੋ ਸੋ ਕਾਲ ਕਰਨ ਦੇ ਲਈ ਨੰਬਰ ਹੈ ਜੀ 905-460-8888 905-460-8888 ਤੇ ਜਾਂਦੇ ਜਾਂਦੇ ਆਪਣੇ ਵੈਲਿਊ ਪੈਕੇਜ ਬਾਰੇ ਜ਼ਰੂਰ ਦੱਸਣਾ ਚਾਹਾਂਗਾ ਜੀ। $129 ਦੇ ਵਿੱਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਜਿਹਦੇ ਵਿੱਚ ਬ੍ਰਾਂਡਿਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਹੈ।
0: ਠੀਕ ਹੈ।
4: ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ ਤੇ $258 ਚ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਹੈ। ਇਹਦੇ ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਲੈਂਸਿਸ ਨੇ, ਨਾਲ ਸਿਲੈਕਟਡ ਬ੍ਰਾਂਡਿਡ ਫਰੇਮ ਹੈ। ਜੇ ਐਨਕਾਂ ਦੇ ਉੱਤੇ ਕੋਈ ਕੋਟਿੰਗ ਐਡ ਕਰਵਾਉਣਾ ਚਾਹੁੰਦੇ ਹੋ, ਸਾਰੀਆਂ ਦੀਆਂ ਸਾਰੀਆਂ ਕੋਟਿੰਗਾਂ ਫਲੈਟ 50% ਆਫ ਚੱਲ ਰਹੀਆਂ ਨੇ। ਤੇ ਜੇ ਕਿਸੇ ਨੇ ਦੋ ਪੇਅਰ ਕਰਵਾਉਣੇ ਹੋਣ, ਦੇਖ ਕੇ ਰੱਖ ਲਈ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫਰੀ ਹੈ। ਸੋ ਪਹੁੰਚਣਾ ਕਿੱਥੇ ਜੀ? ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਇੱਕ ਨੰਬਰ ਜੀ 905-460-8888, 905-460-8888.
0: Thank you very much, sir. Thank you very much, sir. Thank you very much.
5: Toronto's number one station, AM 530.
6: Punjabi Virsa!
0: ਲਓ ਜੀ, ਪ੍ਰੋਗਰਾਮ ਹੈ ਪੰਜਾਬੀ ਵਿਰਸਾ, ਔਰ ਇੱਕ ਇਸ ਵੀਕਐਂਡ ਦੇ ਤੁਹਾਡੇ ਵਾਸਤੇ ਸਪੈਸ਼ਲ ਡੀਲ ਹੈ, ਜਿਹੜੀ ਕਿ ਪੀਜ਼ਾ ਜੇ ਤੁਸੀਂ ਖਾਣਾ ਹੈ, ਦੋ ਲਾਰਜ ਪੀਜ਼ੇ ਤੁਹਾਡੇ ਵਾਸਤੇ ਸਪੈਸ਼ਲ। ਕਰਾਊਨ ਪੀਜ਼ੇ ਵਾਲੇ ਇਸ ਵੇਲੇ ਲੀਡ ਕਰ ਰਿਹਾ ਸ਼ਹਿਰ ਦੇ ਵਿੱਚ, ਕਿਉਂਕਿ ਇਸ ਰੇਟ ਦੇ ਵਿੱਚ ਬ੍ਰੈਂਪਟਨ ਵਿੱਚ ਤੁਹਾਨੂੰ ਪੀਜ਼ੇ ਨਹੀਂ ਕਿਤੇ ਮਿਲ ਰਹੇ। ਜੇ ਬ੍ਰੈਂਪਟਨ 'ਚ ਨਹੀਂ ਮਿਲ ਰਹੇ ਤਾਂ ਹੋਰ ਕਿਤੇ ਤਾਂ ਵੈਸੇ ਵੀ ਨਹੀਂ ਮਿਲਣੇ, ਕਿਉਂਕਿ ਬ੍ਰੈਂਪਟਨ 'ਚ ਕੰਪੀਟੀਸ਼ਨ ਜ਼ਿਆਦਾ। $25 ਦੇ ਦੋ ਲਾਰਜ ਪੀਜ਼ੇ ਵਿਦ 6 ਟੋਪਿੰਗ ਕੰਬਾਈਨ, ਔਰ ਵਿਧੀ ਜੀ 10-10 ਪੀਜ਼ੇ ਵੀ ਲੋਕ ਲੈ ਕੇ ਜਾ ਰਿਹਾ। ਕੱਲ ਵੀ ਇੱਦਾਂ ਦੇ ਸਟੋਰਾਂ ਤੋਂ 10-10 ਪੀਜ਼ੇ, ਕੋਈ 20-20 ਪੀਜ਼ੇ। ਕਈ ਵਾਰੀ ਪਰਿਵਾਰ 'ਚ ਹੁਣ ਜਿੱਦਾਂ ਫਾਦਰ ਡੇ ਆ ਗਿਆ,
1: ਹਾਂਜੀ,
0: ਫਾਦਰ ਡੇ ਦੇ ਪਾਪਾ ਜੀ ਨੇ ਤਾਂ ਪੀਜ਼ਾ ਖਾਣਾ ਨਹੀਂ, ਪਾਪਾ ਜੀ ਦਾ ਮੂੰਗੀ ਦਾਲ ਤੇ ਹਲਕਾ ਜਿਹਾ ਫੁਲਕਾ ਦਿਓ, ਨਾਲ ਕਰੇਲੇ ਬਣਾ ਦਿਓ, ਤੇ ਪਾਪਾ ਜੀ ਜਿਹੜੇ ਬੱਚੇ ਉਹਨਾਂ ਦਾ ਪੀਜ਼ਾ ਖਾਣਾ ਹੀ ਖਾਣਾ, ਕਿਉਂਕਿ ਪਾਪਾ ਜੀ ਦੇ ਬੱਚੇ ਯਾਰ ਕੈਨੇਡੀਅਨ ਹੋਣੇ ਆ, ਪਾਪਾ ਜੀ ਤਾਂ ਇੰਡੀਆ ਤੋਂ ਆਏ ਹੋਣੇ ਆ, ਤੇ ਪਾਪਾ ਜੀ ਨੂੰ ਪੀਲੀ ਦਾਲ ਤੇ ਨਾਲ ਕਰੇਲੇ ਬਣਾ ਦਿਓ ਜਾਂ ਭਿੰਡੀ ਬਣਾ ਦਿਓ ਤੇ ਸਰਜਣ। ਪਰ ਜਿਹੜੇ ਬੱਚੇ ਆ ਉਹ ਨਾ ਭਿੰਡੀ ਖਾਣਗੇ ਨਾ ਪੀਲੀ ਦਾਲ ਖਾਣੀ, ਉਹਨਾਂ ਦੇ ਪੀਜ਼ੇ ਖਾਣੇ ਹੀ ਖਾਣੇ। ਦੋ ਪੀਜ਼ੇ $25 ਦੇ ਲਾਰਜ, 6 ਟੋਪਿੰਗ ਕੰਬਾਈਨ, ਦੋ ਡਿਪਿੰਗ ਸਾਸ, ਇੱਕ ਨਾਲ ਕੋਕ ਦੀ ਬੋਤਲ ਪੰਜਾਬੀ ਵਿਰਸਾ ਵੱਲੋਂ ਗਿਫਟ। ਦੱਸੋ $25 ਦੇ ਚ ਹੁਣ ਬੱਚੇ ਦੀ ਜਾਨ ਲੈ ਲਓ, ਹੁਣ ਕੀ ਕਰੋਗੇ ਇਸ ਤੋਂ ਜ਼ਿਆਦਾ। ਜੇ ਐਕਸਟਰਾ ਲਾਰਜ ਪੀਜ਼ੇ ਲੈਣੇ ਆ, ਦੋ 35 ਦੇ ਆ ਤੇ ਨਾਲ ਦੋ ਡਿਪਿੰਗ ਸਾਸ, ਨਹੀਂ ਦੋ ਛੱਡੋ ਯਾਰ ਰਜੀਤ ਜੀ, 4 ਡਿਪਿੰਗ ਸਾਸ, $35 ਦੇ ਦੋ ਐਕਸਟਰਾ ਲਾਰਜ ਪੀਜ਼ੇ, 4 ਡਿਪਿੰਗ ਸਾਸ ਨਾਲ ਸਮਾਲ ਪੀਜ਼ਾ ਫਰੀ, ਕੋਕ ਦੀ ਬੋਤਲ ਪੰਜਾਬੀ ਵਿਰਸਾ ਵੱਲੋਂ, ਜਿਹੜੀ ਸਿਹਤ ਵਾਸਤੇ ਬਹੁਤ ਚੰਗੀ ਚੀਜ਼ ਹੈ। ਠੀਕ ਹੈ, ਪੀਜ਼ਾ ਹਜ਼ਮ ਹੀ ਕਰਨਾ ਨਾ ਆਪਾਂ, ਫਿਰ ਕੋਕ ਦੀ ਬੋਤਲ ਪੀਓ, ਸਪਰਾਈਟ ਪੀਓ, ਜੋ ਨਾਲ ਮਰਜ਼ੀ ਪੀਓ, ਉਹ ਬਿਲਕੁਲ ਫਰੀ ਹੈ। ਉਹ ਪੰਜਾਬੀ ਵਿਰਸਾ ਵੱਲੋਂ ਡਿਪਿੰਗ ਸਾਸ ਵੀ ਕਰਦੀਆਂ ਨਾਲ ਤੁਹਾਡੇ ਐਕਸਟਰਾ, ਪਰ ਕੋਕ ਤੋਂ ਬਿਨਾਂ ਪੀਜ਼ਾ ਜਾਂਦਾ ਵੀ ਨਹੀਂ ਅੰਦਰ, ਇਹ ਵੀ ਗੱਲ ਹੈਗੀ ਹੈ, ਪੱਕੀ ਗੱਲ ਆ। ਪੀਜ਼ੇ ਨਾਲ ਕੰਬੀਨੇਸ਼ਨ ਕੋਕ ਦਾ ਹੀ ਹੈ, ਇਹ ਵੀ ਕਰਸ਼ ਪੀ ਲਓ, ਸਪਰਾਈਟ ਪੀ ਲਓ, ਜਿਹੜੀ ਮਰਜ਼ੀ ਲੈ ਲਿਓ। ਮੈਂ ਦੁਬਾਰਾ ਡੀਲ ਦੱਸ ਦੇਣਾ, ਦੋ ਲਾਰਜ ਪੀਜ਼ੇ $25 ਦੇ, ਕਰਾਊਨ ਪੀਜ਼ਾ ਗੂਗਲ ਦੇ ਪਾ ਲਿਓ, ਏਅਰਪੋਰਟ ਐਂਡ ਮੇਫਿਟ ਦੇ ਕਾਰਨਰ ਤੇ ਆ, 905-857-9992। ਤੇ ਜੇ ਬਈ ਘਰਾਂ 'ਚ ਫੈਮਿਲੀ ਗੈਦਰਿੰਗ ਡੈਫੀਨੇਟਲੀ ਹੋਏਗੀ, ਫਾਦਰ ਡੇ ਹੈ, ਘਰਾਂ 'ਚ ਬੱਚੇ ਵੀ ਆਉਣੇ ਆ, ਤੇ ਪੀਜ਼ੇ ਚਾਹੀਦੇ ਆ, 4 ਪੀਜ਼ੇ ਚਾਹੀਦੇ, 6 ਪੀਜ਼ੇ ਚਾਹੀਦੇ, ਰੇਟ ਇੱਕੋ ਹੀ ਹੋਊਗਾ। ਇਸ ਤੋਂ ਸਸਤੇ ਪੀਜ਼ੇ ਤੁਹਾਨੂੰ ਕਦੇ ਹੋਰ ਨਹੀਂ ਮਿਲ ਸਕਦੇ, ਇਹਨਾਂ ਦਾ ਔਨ ਏਅਰ ਅਸੀਂ ਵੀ ਕਹਿ ਰਹੇ ਹਾਂ, ਕੋਈ ਬੰਦਾ ਇਸ ਤੋਂ ਸਸਤੇ ਪੀਜ਼ੇ ਤੁਹਾਨੂੰ ਦੇ ਨਹੀਂ ਸਕਦਾ। $25 ਦੇ ਦੋ ਲਾਰਜ ਪੀਜ਼ੇ, ਕੋਕ ਦੀ ਬੋਲ ਦਾ ਨਾਲ ਦੋ ਡਿਪਿੰਗ ਸਾਸ, ਯਾਰ ਇਹ ਤਾਂ ਬਹੁਤ ਸਸਤਾ ਕੰਮ ਹੈ। ਕਰ ਲਓ ਫੋਨ 905-857-9992, 905-857-9292 ਦੇ ਕਾਲ ਕੀਤੀ ਜਾ ਸਕਦੀ ਹੈ। ਕਰਾਊਨ ਪੀਜ਼ਾ, ਏਅਰਪੋਰਟ ਐਂਡ ਮੇਫਿਲਡ ਦੇ ਕਾਰਨਰ ਦੇ, ਹਰਜੀਤ ਜੀ ਖਿੱਚੋ ਕੰਮ ਨੂੰ ਥੋੜ੍ਹਾ ਜਿਹਾ।

0: ਜੀ ਤੇਰੇ ਨਾਂ ਤੇ ਬੋਲੀਆਂ ਪਾ ਕੇ ਹਰਜੀਤ ਸਿੰਘ ਜੀ ਪੰਜਾਬੀ ਵਿਰਸਾ ਵਾਲਿਓ ਇੱਕ ਕੁੜੀ ਦਿਲ ਮੰਗਦੀ ਚਵਾਰੇ ਉੱਤੇ ਖੜ ਕੇ ਬਈ ਵਾਹ ਇੱਥੇ ਚਵਾਰੇ ਕਿਵੇਂ ਚੜੂਗਾ ਬੰਦਾ ਪੰਗਾ ਪੈ ਜਾਓ ਠੰਡ 'ਚ ਤਾਂ ਹੈਂ ਹਰਜੀਤ ਜੀ ਠੰਡੇ ਤਾਂ ਪੰਗਾ ਪਿਆ ਹੀ ਜਾਂਦਾ ਫਿਰ ਮੁਸ਼ਕਿਲ ਹੋ ਜਾਂਦੀ ਹੁਸਨਾਂ ਦੇ ਮਾਲਕ ਕੋ ਸਤਾਇਆ ਨਾ ਕਰੋ ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ ਲੱਗੀ ਵਾਲੇ ਹੁੰਦੇ ਸਦਾ ਦਿਲਾਂ ਦੇ ਮੁਰੀਦ ਤੇ ਫਿਰ ਸਿੰਘ ਹਰਜੀਤ ਨੂੰ ਜ਼ਿਆਦਾ ਸਤਾਇਆ ਨਾ ਕਰੋ ਪੰਜਾਬੀ ਵਿਰਸਾ ਜੀ
1: ਹਰਜੀਤ ਜੀ ਕ੍ਰਿਟੀਕਲ ਇਨਲੈਸ ਇੰਸ਼ੋਰੈਂਸ ਬਾਰੇ ਗੱਲ ਕਰ ਰਹੇ ਸੀਗੇ ਦੋ ਚੀਜ਼ਾਂ ਦੇ ਬਾਰੇ ਹੋਰ ਗੱਲ ਕਰਦੀ ਹੈ ਇਸ ਇੰਸ਼ੋਰੈਂਸ ਬਾਰੇ ਰੀਸੈਂਟਲੀ ਹੀ ਇੱਕ ਜਿਹੜੇ ਮੇਰੇ ਕਲਾਇੰਟ ਸੀਗੇ 40-year-old woman got breast cancer.
0: ਪਹਿਲੇ ਮੈਨੂੰ ਇਹ ਦੱਸੋ ਈਸਟ ਵਾਲੀ ਸਾਈਡ ਤੇ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਤੁਸੀਂ
1: ਮੈਂ ਜ਼ਰੂਰ ਦੱਸਾਂਗੀ ਬੜੇ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਮੈਂ ਦੱਸਣੀ ਜਾ ਰਹੀ ਹਾਂ ਇਟਸ ਫਾਰ ਐਵਰੀਬਾਡੀ
0: ਥੈਂਕ ਯੂ
1: 40 ਸਾਲ ਦੇ ਬਿਲਕੁਲ ਠੀਕ ਹੈ ਵੁਮਨ ਉਹਨਾਂ ਨੂੰ ਬ੍ਰੈਸਟ ਕੈਂਸਰ ਹੋਇਆ ਤੇ ਇੱਥੇ ਉਹਨਾਂ ਨੂੰ ਅਪੁਆਇੰਟਮੈਂਟਸ ਨਹੀਂ ਮਿਲੀ ਜਲਦੀ Absolutely. Achha. She was going through a lot of pain and all, and she had to go to US for her appointment. Okay, of course, okay. Critical illness insurance, when it comes to the money, unanu money da koi stress nahi siga, right? Because she got her critical illness insurance check. Utho unna da ilaj hoya, almost ilaj jada done hai. ਠੀਕ ਹੈ 6 ਮਹੀਨੇ ਦੇ ਅੰਦਰ ਹੀ ਸ਼ੀ ਇਜ਼ ਫੀਲਿੰਗ ਬੈਟਰ ਇਲਾਜ ਹੋਣੇ ਵੀ ਚੱਲਣਾ ਬਟ ਉਹਦੇ ਨਾਲ ਨਾਲ 1 ਮਹੀਨਾ ਪਹਿਲਾਂ ਹੀ ਵਿਦ ਇਨ ਦੈਟ ਪੀਰੀਅਡ ਸ਼ੀ ਆਲਸੋ ਗੋਟ ਦੀ ਹਾਰਟ ਇਸ਼ੂ ਵਿਚ ਇਜ਼ ਦੀ ਹਾਰਟ ਅਟੈਕ ਨਾਓ ਤੁਸੀਂ ਸੋਚਦੇ ਹੋ ਕਿ ਜਦੋਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਅਸੀਂ ਗੱਲ ਕਰਦੇ ਹਾਂ ਉਹ ਪਾਲਿਸੀ ਤਾਂ ਬੰਦ ਹੋ ਗਈ ਤੁਹਾਨੂੰ ਤਾਂ ਪੈਸੇ ਮਿਲ ਗਏ ਹੁਣ ਕੀ ਰਾਈਟ ਉਸ ਉਹਨਾਂ ਦੀ ਪਾਲਿਸੀ ਦੇ ਅੰਦਰ ਸੈਕਿੰਡ ਇਵੈਂਟ ਵੀ ਕਵਰ ਸੀਗਾ ਜਿਹੜਾ ਸੀਗਾ 50% ਆਫ ਦ ਕਵਰੇਜ ਉਹਨਾਂ ਨੇ $1,00,000 ਦੀ ਕਵਰੇਜ ਲਿੱਤੀ ਸੀਗੀ ਐਂਡ ਸ਼ੀ ਗੋਟ ਅਨਦਰ 50,000 ਵਿਦਆਊਟ ਪੇਇੰਗ ਪ੍ਰੀਮੀਅਮ
0: ਓਕੇ
1: ਤੁਹਾਡੀ ਪਾਲਿਸੀ ਦੇ ਅੰਦਰ ਇਹ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਨਹੀਂ ਇਸੇ ਕਰਕੇ ਮੈਂ ਹਮੇਸ਼ਾ ਇਹ ਚੀਜ਼ ਕਹਿੰਦੀ ਹਾਂ ਆਈ ਡੂ ਨੋਟ ਸੈਲ ਪਾਲਿਸੀਜ਼ ਮੈਂ ਤੁਹਾਡੀ ਸਿਕਿਉਰਿਟੀ ਤੁਹਾਡੀ ਕਵਰੇਜ ਜਿਹੜੀ ਹੈ ਪਹਿਲਾਂ ਉਹਦੇ ਬਾਰੇ ਗੱਲ ਕਰਾਂਗੀ ਪਹਿਲਾਂ ਦੱਸਾਂਗੀ ਕਿ ਕਿਹੜੀ ਚੀਜ਼ ਤੁਹਾਡੀ ਪਾਲਿਸੀ ਦੇ ਅੰਦਰ ਕਵਰ ਹੈ ਐਜ਼ ਪਰ ਯੋਰ ਨੀਡ ਅਦਰਵਾਈਜ਼ ਉਸ ਪਾਲਿਸੀ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ $1,00,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਿੱਤੀ ਹੋਈ ਹੈ ਉਹਦੇ ਅੰਦਰ ਕਵਰ ਕੀ ਹੈ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਟਰਮ ਇੰਸ਼ੋਰੈਂਸ ਲਿੱਤੀ ਹੋਈ ਹੈ $5,00,000 ਦੀ ਟਰਮ ਇੰਸ਼ੋਰੈਂਸ ਵਿਦ ਡਿਸਬਿਲਿਟੀ ਮਿਲ ਰਹੀ ਹੈ $99 ਦੀ ਓਕੇ ਬਟ ਆਫਟਰ ਦੈਟ ਵਾਟ ਉਹ $500,000 ਦੀ ਤੁਹਾਡੀ ਇੰਸ਼ੋਰੈਂਸ ਤੁਹਾਨੂੰ ਕਵਰ ਕਰਦੀ ਆ ਮੋਰਗੇਜ ਤੁਹਾਡੀ $1,000,000 ਦੀ ਹੈ 25 ਸਾਲ ਲਈ ਤੁਸੀਂ $500,000 ਦੀ ਲਿੱਤੀ ਹੋਈ ਹੈ ਬਿਕੋਜ਼ ਇਟ ਇਜ਼ $99 ਇਟਸ ਨੋਟ ਅ ਪ੍ਰੋਡਕਟ ਇੰਸ਼ੋਰੈਂਸ ਤੁਹਾਡੀ ਨੀਡ ਦੇ ਹਿਸਾਬ ਦੇ ਨਾਲ ਬਣੀ ਹੈ ਐਵਰੀਬਡੀ ਹੈਜ਼ ਅ ਡਿਫਰੈਂਟ ਨੀਡ ਇਸ ਚੀਜ਼ ਨੂੰ ਪਹਿਲਾਂ ਤੁਸੀਂ ਸਮਝੋ ਅਗਰ ਤੁਸੀਂ ਇਹ ਚੀਜ਼ ਨਹੀਂ ਸਮਝਦੇ ਤੁਸੀਂ ਇੰਸ਼ੋਰੈਂਸ ਲਿੱਤੀ ਹੈ ਤੁਸੀਂ ਸੋਚਦੇ ਹੋ ਹਾਂਜੀ ਮੇਰੇ ਕੋਲੋਂ ਤਾਂ ਇੰਸ਼ੋਰੈਂਸ ਹੈ ਬਟ ਉਹ ਜਦੋਂ ਕੰਮ ਆਉਣੀ ਹੈ ਇੰਸ਼ੋਰੈਂਸ ਉਹ ਤੁਹਾਡੇ ਪੂਰੇ ਕੰਮ ਆਉਣੀ ਹੈ ਜਾਂ ਨਹੀਂ ਆਉਣੀ ਇਟਸ ਅ ਬਿਗ ਕੁਐਸਚਨ
0: ਦਾਦੀ ਕਹਿੰਦੇ ਤੁਸੀਂ ਬੜੀ ਕਮਾਲ ਦੀ ਗੱਲ ਵਾਕਈ ਸੀਰੀਅਸ ਨੋਟ ਆ ਕਿ ਇਹ ਚੀਜ਼ਾਂ ਨੂੰ ਮੇਰਾ ਖਿਆਲ ਸਾਰੇ ਸੁਣ ਕੇ ਵੀ ਇਸ ਗੱਲ ਤੇ ਹੈਰਾਨ ਅੱਛਾ ਫਿਰ ਜਿਹੜੀ ਉਹਨਾਂ ਦੀ ਇੰਸ਼ੋਰੈਂਸ ਸੀ ਕ੍ਰਿਟੀਕਲ ਇੰਸ਼ੋਰੈਂਸ ਅਮਰੀਕਾ ਤੋਂ ਉਹਨਾਂ ਨੇ ਇਲਾਜ ਕਰਾਇਆ ਫਿਰ ਕੀ ਬਣਿਆ ਉਹਨਾਂ ਦਾ ਪੈਸਿਆਂ ਦਾ
1: ਤੇ ਪੈਸੇ ਤਾਂ ਉਹਨਾਂ ਨੂੰ ਮਿਲ ਗਏ ਪੈਸੇ ਤੁਹਾਨੂੰ ਬਿਲਕੁਲ ਇੰਸ਼ੋਰੈਂਸ ਤੁਹਾਨੂੰ ਇਲਾਜ ਦੇ ਪੈਸੇ ਨਹੀਂ ਪੇ ਕਰਦੀ ਉਹ ਤੁਹਾਨੂੰ ਫੁੱਲ ਅਮਾਊਂਟ ਜਿਹੜੀ ਤੁਸੀਂ ਕਵਰੇਜ ਉਹਨਾਂ ਨੇ $1,00,000 ਦੀ ਕਵਰੇਜ ਲਿੱਤੀ ਹੋਈ ਹੈ ਟੈਕਸ ਫ੍ਰੀ ਉਹ $1,00,000 ਉਹਨਾਂ ਨੇ ਮਿਲ ਚੁੱਕਿਆ
0: ਨਹੀਂ ਜਿਹੜੀ ਕ੍ਰਿਟੀਕਲ ਇੰਸ਼ੋਰੈਂਸ ਆ ਸਪੋਜ਼ ਕਰੋ ਉਹਨਾਂ ਨੇ ਇੰਸ਼ੋਰੈਂਸ ਕਰਾ ਲਈ
1: ਜੀ
0: ਜੇ ਹੁਣ ਬੰਦਾ 40-45 ਸਾਲ ਦੀ ਉਮਰ ਚ ਇੰਸ਼ੋਰੈਂਸ ਕਰਾ ਲੈਂਦਾ
1: ਜੀ
0: $1,00,000 ਦੀ ਹੈ ਨਾ
1: ਹਾਂਜੀ
0: ਉਹਦਾ ਕਿੰਨਾ ਪ੍ਰੀਮੀਅਮ ਬੰਦਾ ਹੋਇਆ ਆਈਡੀਆ ਕੁਛ ਹੈ
1: 45 ਡਿਪੈਂਡ ਵੁਮਨ ਔਰ ਮੇਲ ਤੇ ਮੇਲ ਯੂਜੂਲੀ ਗੈਟ ਮੋਰ ਪ੍ਰੀਮੀਅਮ
0: ਇਹ ਕੀ ਗੱਲ ਬੰਦੇ ਕੀ ਗੱਲ
1: ਯੂਜੂਲੀ ਮੇਲ ਦੇ ਗੈਟ ਮੋਰ ਇਲਨੈਸ ਰਾਈਟ ਤੇ ਨਾਲ ਨਾਲ ਉਹਨਾਂ ਦਾ ਡੈਥ ਰੇਸ਼ ਵਿੱਚ ਜ਼ਿਆਦਾ ਹੁੰਦਾ
0: ਹੈ ਜਨਾਨੀਆਂ ਦਿੰਦੀਆਂ ਬੰਦਿਆਂ ਨੂੰ ਹੋਰ
1: ਨਹੀਂ ਇਹ ਨਹੀਂ ਹੁੰਦਾ ਤੇ
0: ਯੂਜੂਲੀ ਬੰਦਿਆਂ ਦੀ ਜ਼ਿਆਦਾ ਇੰਸ਼ੋਰੈਂਸ ਆ
1: ਨਹੀਂ $1,00,000 ਦੀ ਤੁਹਾਨੂੰ $120 ਤੱਕ ਤੁਹਾਨੂੰ ਮਿਲ ਸਕਦੀ ਹੈ
0: ਅੱਛਾ ਇੱਕ ਗੱਲ ਜਿਹੜੀ ਉਹ ਇਲਾਜ ਕਰਾ ਕੇ ਆਏ
1: ਜੀ
0: ਅਮਰੀਕਾ ਤੋਂ ਇਹ ਤਾਂ ਇੱਕ ਨਵਾਂ ਤੁਸੀਂ ਅੱਜ ਆਈਡੀਆ ਦੇ ਦਿੱਤਾ ਜਿਹਨਾਂ ਕੋਲ ਕ੍ਰਿਟੀਕਲ ਇੰਸ਼ੋਰੈਂਸ ਹੈਗੀ ਆ
1: ਜੀ ਬਿਲਕੁਲ
0: ਉਹ ਭਾਵੇਂ ਇੱਥੇ ਤਾਂ ਮੁਸ਼ਕਲ ਬੜੇ ਜਿਵੇਂ
1: ਬਹੁਤ ਮੁਸ਼ਕਲ ਆ
0: ਇੱਥੇ ਤਾਂ ਬੜਾ
1: ਮੁਸ਼ਕਲ ਆ ਯੈਸ
0: ਵਿਧੀ ਮੈਨੂੰ ਨੰਬਰ ਦਿਓ ਆਪਣਾ ਆਈ ਮੀਨ ਲਾੜਾ ਪੀਪਲ ਕਨ ਕਾਲ ਯੂ ਰਿਗਾਰਡਿੰਗ ਫॉर ਦਿਸ ਜਿਹੜਾ ਮੈਟਰ ਦੇ ਬਿਕਾਜ਼
1: ਐਬਸੋਲੂਟਲੀ ਕ੍ਰਿਟੀਕਲ ਇਲਨੈਸ
0: ਪਹਿਲਾਂ ਨੰਬਰ ਦਿਓ ਆਪਣਾ
1: ਜੀ ਬਿਲਕੁਲ 416-526-3535 416-526-3535
0: ਇਹ ਤੁਸੀਂ ਬੜੀ ਕਮਾਲ ਦੀ ਗੱਲ ਦੱਸੀ ਹੈ ਕਿਉਂਕਿ ਇੱਥੇ ਸਾਨੂੰ ਲੋਕਾਂ ਨੂੰ ਤਾਂ ਜਲਦੀ ਜਲਦੀ ਅਪਾਇੰਟਮੈਂਟਸ ਨਹੀਂ ਮਿਲਦੀਆਂ ਔਰ ਅਮਰੀਕਾ ਤੋਂ ਜਾ ਕੇ ਇਲਾਜ ਕਰਾਓ ਤੇ ਇੱਥੇ ਤੁਹਾਡੀ ਕਵਰੇਜ ਹੈ ਜਿਹੜੇ ਤੁਹਾਨੂੰ ਪੈਸੇ ਮਿਲਣੇ ਹੈਗੇ ਉਹਦੇ ਨਾਲ ਤੁਸੀਂ ਆਪਣੇ ਕਵਰ ਕਰ ਸਕਦੇ ਹੋ ਨਾ
1: ਉਹਨਾਂ ਨੇ ਤੁਹਾਨੂੰ ਪੈਸੇ ਦੇ ਦੇਣੇ ਨੇ ਚਾਹੇ ਤੁਸੀਂ $1,00,000 ਦੇ ਅੰਦਰ 20,000 ਖਰਚੋ ਆਪਣੇ ਇਲਾਜ ਲਈ 25 ਖਰਚੋ, ਬਾਕੀ ਤੁਸੀਂ ਆਪਣੇ ਘਰ ਦਾ ਕੰਸਟਰਕਸ਼ਨ ਦਾ ਕੰਮ ਕਰੋ, ਰੈਨੋਵੇਸ਼ਨ ਕਰੋ, ਬੱਚਿਆਂ ਦੀ ਐਜੂਕੇਸ਼ਨ ਲਈ ਪਾਓ, ਜੋ ਮਰਜ਼ੀ ਕਰੋ। ਨੋਬਡੀ ਇਜ਼ ਗੋਇੰਗ ਟੂ ਆਸਕ ਯੂ ਦੈਟ ਕੁਐਸਚਨ ਕਿ ਤੁਸੀਂ ਆਪਣੇ ਇਲਾਜ ਲਈ ਕਰ ਰਹੇ ਹੋ ਜਾਂ ਕਿਸ ਲਈ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇਟਸ ਨਾਟ ਓਨਲੀ ਫਾਰ ਹੈਲਥ ਐਂਡ ਰਿਕਵਰੀ, ਇਟ ਇਜ਼ ਫਾਰ ਦ ਐਕਸਪੈਂਸਿਸ
0: ਆਲਸੋ। ਲੋ ਵੀ ਇਹ ਤਾਂ ਵੀ ਅੱਜ ਵਾਕਈ ਵੀਦੀ ਨੇ ਮੈਨੂੰ ਕਹਿਤਾ ਵੀ ਹਰਜੀਤ ਜੀ ਪਹਿਲਾਂ ਪਲੀਜ਼, ਬੜਾ ਸੀਰੀਅਸ ਸੀ ਇਹ, ਵਾਕਈ ਬੜੀ ਕਮਾਲ ਦੀ ਗੱਲ ਆ ਜਿਹੜੀ ਦੱਸੀ ਹੈ। ਮੈਂ ਨਹੀਂ ਕਦੀ ਇਹ ਸੁਣਿਆ ਇਦਾਂ ਦਾ ਇਸ਼ੂ ਕਿ ਕਿਉਂਕਿ ਅਮਰੀਕਾ ਕਿਹੜਾ ਸਾਡੇ ਤੋਂ ਦੂਰ ਆ, ਘੰਟੇ ਦੀ ਫਲਾਈਟ ਨਹੀਂ ਹੈਗੀ, ਜਾਓ ਆਰਾਮ ਨਾਲ ਜਾਂ ਗੱਡੀ ਦੇ ਚੱਲੋ।
1: ਇੱਕ ਵਾਰੀ ਇਹ ਨਹੀਂ ਹੁੰਦਾ ਕਿ ਇਲਾਜ ਕਰਨ ਲਈ ਉਹਨਾਂ ਨੇ ਉੱਥੇ ਹਫਤਾ ਰਹਿ ਕੇ ਆਏ, ਦੋ ਹਫਤੇ। ਸ਼ੀ ਵੈਂਟ ਦੇਅਰ ਫਾਰ 6 ਵੀਕਸ। ਹੁਣ 6 ਵੀਕਸ ਤੱਕ ਉਹਨਾਂ ਦੇ ਹਸਬੈਂਡ ਨਾਲ ਉਹਨਾਂ ਦਾ ਕੰਮ ਰੁਕ ਗਿਆ, ਰਾਈਟ? ਨਾਲ ਨਾਲ ਉਹ ਆਫਕੋਰਸ ਸ਼ੀ ਇਜ਼ ਆਲਸੋ ਨਾਟ ਵਰਕਿੰਗ, ਆਪਣਾ ਕੰਮ ਰੁਕ ਗਿਆ, ਪਿੱਛੇ ਬੱਚੇ, ਮੋਰਗੇਜ ਜਾਣੀ ਹੈ, ਬਿਲਸ ਜਾਣੇ ਹੈ, ਉਹ ਕਿੱਥੋਂ ਜਾਣੇ ਨੇ?
0: ਐਵੇਂ ਨਹੀਂ, ਮੈਂ ਵਿਧੀ ਛਾਵੜੇ ਦਿੱਲੀ ਵਾਲੇ ਕਹਿੰਦਾ ਇਹਨਾਂ ਨੂੰ, ਇਹ ਦਿੱਲੀ ਵਾਲੇ ਬੰਦੇ ਆ, ਬੜੀਆਂ ਸਕੀਮਾਂ, ਬੜੀਆਂ ਪਾਲਿਸੀ ਜਿਹੜੀਆਂ ਸਿਸਟਮ ਦੇ ਨਾਲ ਚੱਲਦੀਆਂ ਉਹ ਚੀਜ਼ਾਂ ਕੱਢ ਕੇ ਲੈ ਕੇ ਆਉਂਦੇ ਆ। ਕਮਾਲ ਕਰਤੀ ਵਿਧੀ ਤੁਸੀਂ ਅੱਜ ਤਾਂ, ਨੰਬਰ ਦਿਓ ਦੁਬਾਰਾ ਮੈਨੂੰ ਆਪਣਾ
1: ਜੀ। ਬਿਲਕੁਲ, 416-524-3535, 416-524-3535।
0: ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
2: ਥੈਂਕ ਯੂ ਵੈਰੀ ਮਚ।
0: ਮੈਨੂੰ ਬਿਲਕੁਲ ਨਾ ਦੱਸਿਓ, ਮੈਨੂੰ ਮੈਸੇਜ ਆ ਗਿਆ 2-4, ਮੈਂ ਨੰਬਰ ਦਿੱਤੇ ਉਹਨਾਂ ਤੋਂ, ਮੈਨੂੰ ਪਤਾ 6 TV ਆਲਰੇਡੀ ਨਿਕਲ ਗਏ ਤੁਹਾਡੇ। ਮੈਨੂੰ ਬਿਲਕੁਲ ਨਾ ਕਿਹਾ ਹਰਜੀਤ ਜੀ ਟੀਵੀ ਮੈਂ ਦੱਸ ਗਿਆ ਸੀ। ਮੈਂ ਤੁਹਾਨੂੰ ਦੁਬਾਰਾ ਰਿਕੁਐਸਟ ਕਰ ਰਿਹਾ, ਮੈਨੂੰ ਅੱਜ ਕੱਲ ਪਰਸੋਂ ਜਿੰਨੇ ਵੀ ਟੀਵੀ ਵਿਕਣ ਤੁਹਾਨੂੰ ਦੇਣੇ ਪੈਣੇ ਆ, ਜਿੱਥੋਂ ਮਰਜ਼ੀ ਲਿਆਓ ਕੱਢ ਕੇ ਬਸ।
2: ਜੀ ਡੈਫੀਨੇਟਲੀ ਜੀ, ਤੁਹਾਡੇ ਨਾਲ ਔਨ ਏਅਰ ਪ੍ਰੋਮਿਸ ਹੈ, ਬੁਕਿੰਗ ਅਸੀਂ ਕਰ ਰਹੇ ਹਾਂ। ਜਿਹੜੇ ਵੀ ਕਸਟਮਰ ਆ, ਸਿਰਫ ਕਾਲ ਕਰਕੇ ਉਹਨਾਂ ਨੇ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਫਿਰ ਸਟੋਰ ਚ ਆ ਕੇ ਸ਼ੋਰੂਮ ਚ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨੀ ਹੈ। ਪਰ ਅੱਜ ਤੁਹਾਨੂੰ ਫਾਦਰਸ ਡੇ ਦੇ ਉੱਪਰ ਅਡੀਸ਼ਨਲ ਡਿਸਕਾਊਂਟ ਲੈ ਕੇ ਦੇ ਰਹੇ ਹਾਂ ਜੀ, 98 ਇੰਚ ਜਿਹੜਾ ਕਿ $3500 ਤੋਂ $2799 ਦਾ ਵੀ ਸੀ, ਫਿਰ ਸੋਕਰ ਵਰਲਡ ਕੱਪ ਹੋਣ ਕਰਕੇ $1999 ਦਾ ਲਗਾਇਆ, ਅੱਜ ਅਡੀਸ਼ਨਲ $100 ਡਿਸਕਾਊਂਟ ਹੈ। 98 ਇੰਚ ਟੀਵੀ ਖਰੀਦਣ ਤੇ $1899 ਦਾ ਦੇ ਰਹੇ ਹਾਂ, ਤੇ $1899 ਵੀ ਸਿਰਫ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਥੋੜੇ ਥੋੜੇ ਕਰਕੇ ਵੀ ਪੇ ਕਰ ਸਕਦੇ ਹੋ। ਈਵਨ ਤੁਸੀਂ $2400 ਤੱਕ ਦੀ ਵੀ ਸ਼ੋਪਿੰਗ ਕਰੋ ਜੀ, ਤੇ $400 ਮਹੀਨਾ ਕਰਕੇ ਪੇ ਕਰ ਸਕਦੇ, ਕੋਈ ਇੰਟਰਸਟ ਨਹੀਂ ਹੈ।
0: ਠੀਕ ਹੈ।
2: ਇਸੇ ਤਰ੍ਹਾਂ ਹੀ ਫਾਦਰਸ ਦੇ ਸਪੈਸ਼ਲ ਪ੍ਰਮੋਸ਼ਨ ਦੇ ਉੱਪਰ ਵਾਸ਼ਰ ਐਂਡ ਡਰਾਇਰ ਦੇ ਉੱਪਰ ਵੀ ਸਾਡੇ ਕੋਲ ਡੀਲਾਂ ਆਈਆਂ, ਜਿਹਦੇ ਚ ਟੌਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $1099 ਦਾ ਪੇਅਰ, ਵਾਸ਼ਰ ਡਰਾਇਰ ਦੋਨੋਂ $1099 ਚ ਮਿਲ ਜਾਣਗੇ। ਤੇ ਜੇ ਸਿੰਗਲ ਪੀਸ ਫਰਿੱਜ ਚਾਹੀਦਾ, 36 ਇੰਚ ਵਾਈਡ ਫਰੈਂਚ ਡੋਰ ਫੁੱਲ ਸਾਈਜ਼ ਦਾ ਫਰਿੱਜ ਹੈ, $2500 ਵਾਲਾ $1799 ਦਾ $800 ਕੱਲੇ ਫਰਿੱਜ ਖਰੀਦਣ ਤੇ ਤੁਸੀਂ ਸੇਵ ਕਰ ਲੈਣਾ, ਤੇ $600 ਤੁਸੀਂ ਟੌਪ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣਾ। ਤੇ ਜੇ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਤੁਹਾਨੂੰ $2200 ਤੋਂ $1499 ਦਾ ਮਿਲ ਜਾਣਾ। ਸੋ ਫਾਦਰਸ ਦੇ ਵੀਕਐਂਡ ਇਹ ਫਰਾਈਡੇ ਸੈਟਰਡੇ ਸੰਡੇ 3 ਦਿਨ ਵਾਸਤੇ ਸਪੈਸ਼ਲ ਪ੍ਰਮੋਸ਼ਨ ਹੈ। ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828, 905-450-2828।
0: ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ। ਹਰਜੀਤ ਜੀ ਖਿੱਚ ਕੇ ਰੱਖੋ ਟੁਡੇ ਫ੍ਰਾਈਡੇ।

0: ਬਈ ਵਾਹ ਬਈ ਵਾਹ, ਤੇਰਾ ਲਿਖ ਤੋਂ ਸਫੈਦਿਆਂ ਦਾ ਨਾਂ ਜੀਟੇ ਨੇ ਜਿੰਨੇ ਨੇ ਜੀਟੇ, ਪਰ ਸਦੂਰ ਭਾਈ ਥੋੜਾ ਜਿਹਾ ਔਖਾ ਹੋ ਜਾਣਾ ਸੀ ਕੰਮ, ਕਿਉਂਕਿ ਵਾਹ ਵਾਹ ਹੁੰਦੇ ਆ ਬਈ, ਭੱਜਣ ਜ਼ਿਆਦਾ ਹੋ ਜਾਣੀ ਆ। ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਆ ਤੁਸੀਂ? ਹੈਲੋ
1: ਹੈਲੋ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਸਿੰਘ ਜੀ ਜਿੰਦਾਬਾਦ, 5:30 ਦਾ 11 to 12।
0: ਥੈਂਕ ਯੂ ਵੈਰੀ ਮੱਚ ਭਾਜੀ, ਥੈਂਕ ਯੂ ਵੈਰੀ ਮੱਚ। ਔਰ ਮੈਂ ਗੱਲ ਕਰ ਰਿਹਾ ਸੀ ਸਪੈਸ਼ਲ ਤੌਰ ਤੇ ਫਾਦਰ ਡੇ ਦੀ, ਔਰ ਫਾਦਰ ਡੇ ਦਿਨ ਤੁਹਾਨੂੰ, ਕਿਉਂਕਿ ਆਪਣੇ ਫਾਦਰ ਵਾਸਤੇ ਤੁਸੀਂ ਕੇਕ ਵੀ ਲੈਣੇ ਆ, A1 ਕੇਕ ਐਂਡ ਪੇਸਟਰੀਜ਼ ਤੋਂ ਤੁਹਾਡੇ ਵਾਸਤੇ ਸਪੈਸ਼ਲ ਕੇਕ ਤਿਆਰ ਕੀਤੇ ਗਏ ਆ ਤੁਹਾਡੇ ਫਾਦਰ ਸਾਹਿਬ ਵਾਸਤੇ। ਜੇ ਤੁਹਾਡੇ ਫਾਦਰ ਸਾਹਿਬ ਦੀ ਪਿਕਚਰ ਹੈ, ਤੁਸੀਂ ਉਹਨਾਂ ਨੂੰ ਪਿਕਚਰ ਈਮੇਲ ਕਰ ਦਿਓ, ਤੁਹਾਡੇ ਫਾਦਰ ਸਾਹਿਬ ਦੀ ਪਿਕਚਰ ਜਿਹੜੀ ਕੇਕ ਦੇ ਉੱਤੇ ਲਾ ਦੇਣਗੇ। ਕੈਸੀ ਕਮਾਲ ਦੀ ਗੱਲ ਹੈ। ਔਰ ਇਹ ਨੰਬਰ ਤੇ ਹੁਣੇ ਤੁਹਾਨੂੰ ਕਾਲ ਕਰਨੀ ਪੈਣੀ ਹੈ ਜਿਨ੍ਹਾਂ ਨੇ ਫਾਦਰ ਕੇਕ ਆਪਣੇ ਬੁਕਿੰਗ ਕਰਾਉਣੀ ਹੈ, ਕਿਉਂਕਿ ਤੁਸੀਂ ਉਹਨਾਂ ਨੂੰ ਆਪਣੇ ਫਾਦਰ ਸਾਹਿਬ ਦੀ ਪਿਕਚਰ ਭੇਜਣੀ ਹੈ ਤੇ ਕੇਕ ਤੁਹਾਡੇ ਰੈਡੀ ਹੋ ਜਾਣਗੇ। ਕਿਉਂ ਵੀ ਜੀ, ਕਿੰਨੇ ਵਧੀਆ ਡੀਲ ਆ, ਕਿੰਨਾ ਵਧੀਆ। ਆਪਣੇ ਫਾਦਰ ਦੀ ਪਿਕਚਰ ਲਵਾਓ ਉੱਤੇ, ਤੇ ਨਾਲ ਤੁਹਾਡੇ ਤੁਹਾਡੇ ਫਾਦਰ ਜਿਹੜੀ ਕਿ ਉੱਥੇ ਪਿਕਚਰ ਲਾ ਦੇਣਗੇ, ਔਰ ਇਹ ਜਿਹੜੀ ਪਿਕਚਰ ਹੈ ਤੁਹਾਡੇ ਫਾਦਰ ਸਾਹਿਬ ਦੀ ਕੇਕ ਦੇ ਉੱਤੇ ਲੱਗੇਗੀ, ਔਰ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਗਿਫਟ ਦੇ ਸਕਦੇ ਆ। A1 ਕੇਕ ਐਂਡ ਪੇਸਟਰੀ ਨੂੰ ਫੋਨ ਕਰ ਲਓ, ਹੁਣੇ ਬੁਕਿੰਗ ਕਰਾ ਲਓ, ਬਹੁਤ ਬਿਜ਼ੀ ਜਾ ਰਿਹਾ ਉਹਨਾਂ ਦਾ, ਕਿਉਂਕਿ ਫਾਦਰ ਡੇ ਦੇ ਕੇਕ ਬਹੁਤ ਜਾਣੇ ਆ, ਬਹੁਤ ਬਿਜ਼ੀ ਹੋਣਾ। ਔਰ ਤੁਹਾਡੇ ਪਾਪਾ ਜੀ ਦੀ ਫੋਟੋ ਜਿਹੜੀ ਹੋਏਗੀ, ਪਾਪਾ ਦੀ ਤੁਹਾਡੇ ਦੀ ਫੋਟੋ ਹੋਏਗੀ, ਤੁਹਾਡੇ ਬਾਪੂ ਦੀ ਜਿਹੜੀ ਫੋਟੋ ਹੋਏਗੀ ਉਹ ਵੀ ਕੇਕ ਦੇ ਉੱਤੇ ਪ੍ਰਿੰਟ ਕਰ ਦੇਣਗੇ। A1 ਕੇਕ ਐਂਡ ਪੇਸਟਰੀ 905-564-2663 ਦੇ ਕੋਲ ਦੀ ਇਜਾਜ਼ਤ ਹੈ। 905-564-2663-1075 ਲੋਰੀ ਮੋਡ ਡਰਾਈਵ ਡਿਕਸੀ ਗੁਰੂ ਘਰ ਦੇ ਬਿਲਕੁਲ ਕੋਲ ਆ। 905-564-2663 ਦੇ ਕਾਲ ਹੁਣੇ ਜਲਦੀ ਜਲਦੀ ਕਰ ਲਿਓ। ਪੰਜਾਬੀ ਵਿਰਸਾ ਢਿੱਲੋਂ ਸਾਹਿਬ, ਕੀ ਹਾਲ ਚਾਲ ਹੈ ਸਰ?
2: ਬਹੁਤ ਵਧੀਆ ਜੀ, ਬਹੁਤ ਵਧੀਆ। ਕੁਇਕ ਮੈਸੇਜ ਦਿਉਂਗਾ, ਆਈ ਨੋ ਤੁਹਾਡਾ ਟਾਈਮ ਆਲਮੋਸਟ ਜਾਣੇ ਆ
0: ਜੀ।
2: ਸੋ ਇੱਕ ਤਾਂ ਹੈਪੀ ਫਾਦਰਸ ਡੇ ਜੀ ਸਾਰਿਆਂ ਨੂੰ
0: ਜੀ।
2: ਰਾਈਟ ਨਾਓ ਫੀਫਾ ਵਰਲਡ ਕੱਪ ਚੱਲ ਰਿਹਾ ਹੈਗਾ ਆ, ਔਰ ਤੁਸੀਂ ਕ੍ਰਿਸਟਲ ਕਲੀਅਰ ਕੁਆਲਿਟੀ ਦੇ ਵਿੱਚ ਆਪਣੇ ਫਾਦਰ ਸਾਹਿਬ ਨੂੰ ਜੇਕਰ ਇਹ IPTV ਬਾਕਸ ਦੇ ਥਰੂ ਦਿਖਾਉਣਾ ਚਾਹੁੰਦੇ ਹੋ ਤਾਂ ਡੈਫਨਲੀ ਢਿੱਲੋਂ ਵੀਡੀਓ ਤੇ ਪਹੁੰਚੋ। ਬਾਕੀ ਸਾਡੇ ਕੋਲੇ ਫਾਦਰਸ ਡੇ ਉੱਤੇ ਕੋਠੇ ਤੇ ਸਪੀਕਰ ਇੱਕ ਰੇਡੀਓ ਹੈਗਾ ਆ, ਜਿਹੜਾ ਕਿ ਜਿਹਦੇ ਵਿੱਚ ਕਿ ਪੁਰਾਣੀਆਂ ਢਾਡੀ ਵਾਰਾਂ, ਪੁਰਾਣੇ ਤੋਂ ਪੁਰਾਣੇ ਗੀਤ ਜਦੋਂ ਤੁਹਾਡੇ ਫਾਦਰ ਯੰਗ ਹੁੰਦੇ ਸੀਗੇ, ਜਿਹੜੇ ਉਹ ਸੁਣਦੇ ਹੁੰਦੇ ਸੀ, ਉਹ ਬਹੁਤ ਹੀ ਵਧੀਆ ਗਿਫਟ ਹੈਗਾ ਆ। ਸੋ ਢਿੱਲੋਂ ਵੀਡੀਓ ਜੀ 905-204-1313।
0: ਲਓ ਜੀ, ਢਿੱਲੋਂ ਵੀਡੀਓ ਦੇ ਪਹੁੰਚਣਾ ਇਸ ਫਾਦਰ ਡੇ ਦਿਨ। ਮੈਂ ਸਮਝਦਾ ਕਿ ਗੁਰਬਾਣੀ ਦੇ ਜਿਹੜੇ ਰੇਡੀਓ ਆ ਅਸਲੀ ਵਾਲੇ, ਉਹ ਤੁਹਾਨੂੰ ਢਿੱਲੋਂ ਵੀਡੀਓ ਤੋਂ ਮਿਲਣੇ ਆ। ਤੁਸੀਂ ਢਿੱਲੋਂ ਵੀਡੀਓ ਤੋਂ ਆਪਣਾ ਗਿਫਟ ਲਿਆਉਣਾ, ਗਿਫਟ ਲਿਆਓ, ਪਾਪਾ ਜੀ ਨੂੰ ਗੁਰਬਾਣੀ ਦਾ ਰੇਡੀਓ ਦਿਓ। ਹੁਣ ਇਸ ਵੇਲੇ ਕਿਹੜਾ ਪਾਪਾ ਜੀ ਨੇ ਚਮਕੀਲਾ ਸਾਹਿਬ ਸੁਣਨੇ ਆ, ਗੁਰਬਾਣੀ ਸੁਣਨੀ ਹੈ ਨਾ, ਗੁਰਬਾਣੀ ਦਾ ਰੇਡੀਓ ਲੈ ਆਓ ਜਾ ਕੇ ਆਰਾਮ ਦੇ ਨਾਲ। ਬਹੁਤ ਜ਼ਿਆਦਾ ਵਧੀਆ ਘੱਟ ਕੀਮਤ ਉੱਤੇ ਢਿੱਲੋਂ ਵੀਡੀਓ ਤੁਹਾਡੇ ਵਾਸਤੇ ਹਾਜ਼ਰ ਹੈ। ਵਿਧੀ ਜੀ, ਅੱਜ ਤੁਸੀਂ ਆ ਬੜੀ ਵਧੀਆ ਕਮਾਲ ਦੀ ਗੱਲ ਦੱਸੀ ਆ, ਇੱਕ ਵਾਰ ਜਾਣ ਲੱਗੇ ਨੰਬਰ ਦੱਸ ਦਿਓ ਦੁਬਾਰਾ, ਔਰ ਕਿਹੜੇ ਕਿਹੜੇ ਏਰੀਆ ਸਰਵਿਸ ਦਿੰਦੇ ਹੋ ਤੁਸੀਂ?
3: ਜੀ ਬਿਲਕੁਲ, ਨੰਬਰ ਮੇਰਾ 416-524-3535, 416-524-3535, ਤੇ ਏਰੀਆ ਆਫ ਕੋਰਸ ਆਲ ਓਵਰ ਅੰਟੈਰੀਓ, ਤੁਸੀਂ ਜਿੱਥੋਂ ਵੀ ਮੈਨੂੰ ਸੁਣਦੇ
0: ਹੋ। ਨਹੀਂ, ਉਹ ਈਸਟ ਦੱਸੋ ਸ਼ਹਿਰ,
3: ਈਸਟ ਵਾਲੇ ਸ਼ਹਿਰ ਦੱਸੋ। ਠੀਕ ਹੈ, ਸਕਾਰਬਰੋ, ਮਾਰਕਮ, ਫਿਕਰਿੰਗ, ਏਜੈਕਸ, ਓਸ਼ਵਾ, ਕਰਟਿਸ, ਲਿੰਜ਼ੀ, ਪੀਟਰਬਰੋ। ਮੈਂ ਤਾਂ ਸ਼ਹਿਰ ਹੀ ਭੁੱਲ ਗਈ ਅੱਜ। ਚਲੋ ਫਿਰ ਤੋਂ ਟ੍ਰਾਈ ਕਰਦੇ
0: ਹਾਂ।
3: ਸਕਾਰਬਰੋ, ਪਿਕਰਿੰਗ, ਏਜੈਕਸ, ਵਿਡਬੀ, ਕਰਟਿਸ, ਓਸ਼ਵਾ, ਲਿੰਜ਼ੀ, ਪੀਟਰਬਰੋ।
0: ਚਲੋ ਨੰਬਰ ਦਿਓ ਆਪਣਾ ਜਾਣ ਲੱਗੇ ਪਲੀਜ਼।
3: ਜੀ ਬਿਲਕੁਲ, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535,

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪ੍ਰਾਈਸ ਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Illegal trucking is not just an industry problem. It puts our families and economy at risk.

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Tobler Show, brought to you in part by Culture of Punjab.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
4: 647-10-647-739-8710।
6: ਸ਼ੀਸ਼ਾ ਹੋ ਯਾ ਦਿਲ ਹੋ, ਟੂਟ ਜਾਂਦਾ ਹੈ।
7: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
8: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
9: ਨਹੀਂ ਨਹੀਂ,
8: ਤੂੰ ਚੋਰ ਹੈਂ,
9: ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ ਕੀਤਾ ਹੈਂ।
10: ਚੋਰ ਹੈਂ ਤੂੰ।
11: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
12: Ladies and gentlemen, introducing from CHLO AM 530, the number one radio host in

0: गुड मिड आफ्टरनून, वेलकम टू डेव टॉडलर शो। आज के प्रोग्राम में बहनों और भाइयों आप सबका स्वागत है। आशावादी उम्मीद करते हैं तो अड्डा अज का दिन अच्छा गुजर रहा होगा। साड़ी कोशिश रहेगी दो बजे तक नैशनल इंटरनेशनल खबरों तो जोड़ के रखिए। अगे चल के किरण सुखी निजी साहब भी हाजिर होंगे। वतन दूर की पूरी टीम इतने अज आई हुई है, वह तो प्रोग्राम पेश करेंगे। सूरज सिंह 5:35 ते आया, 9:02 ते चले जाना। मामा चांसो 10:49 ते शाम नूं आएगा ते 12:13 ते सवेरे चले जाना। अज दा तापमान 24 डिग्री, लेकिन थंडरस्टॉर्म आउण दे सार नजर आउंदे ने। कल नूं 25 डिग्री तापमान, सारा दिन सूरज चमकेगा। संडे नूं 26 डिग्री सूरज चमकेगा। मंडे नूं 22 डिग्री मिक्स ऑफ सन एंड क्लाउड। ट्यूजडे वेनसडे सूरज चमकदा रहेगा। संडे आ गया है, संडे दे उपर फादर्स डे, फादर्स डे, फादर्स डे। जिस तरह आप मदर्स डे मनाने उस तरह फादर्स डे भी मनाया जा रहा है, बड़ी धूमधाम नाल मनाया जा रहा है। और खास करके फीफा वर्ल्ड कप की तो बल्ले बल्ले चकलो चकलो हुई है। कैनेडा वालों ने रात 6-0 के फर्क न जिते, 6-0। जी हां, लेकिन नजारा उदो आता फीफा का जो वड्डा सारा टीवी लग्या होवे करे, एंड क्रिस्टल क्लीयर पिक्चर होवे, गोल बजदा दिखदा होवे। और उस लई तुहानू जाना पएगा ब्रैम्पटन टीवी अपलायंसेस। सुल्तान जी हाजिर ने जनाब।
1: थैंक यू वेरी मच जी, बहुत बहुत शुक्रिया। ते देव भाजी साडे कोल जिहड़ा फादर्स डे स्पेशल प्रमोशन है, ओ लेटेस्ट अपडेटेड टेक्नोलॉजी मिनी एलईडी ते सोनी ब्रेविया 3। सोनी ब्रेविया 3 ने 85 इंच $2200 वाला फादर्स डे स्पेशल ते $1599 का दिता। हाई एंड रेजोल्यूशन है जी, हाई एंड टेक्नोलॉजी है, X1 प्रोसेसर दे नाल है, मिनी एलईडी है। जेड़े भी कस्टमर लेना चाहते $600 85 इंच च सेव करेंगे। ब्रैम्पटन टीवी एंड अपलायंसेस बोवेड एंड चंकूजी वाली लोकेशन ते 905-450-2828 नंबर है। 55 इंच लेना जी, $399 का फादर्स डे स्पेशल ते है, वैसे $800 की प्राइस है। 65 इंच $699 का, $1000 की प्राइस है जी। ते 75 इंच $899 का, वैसे $1200 प्राइस है। फादर्स डे, फादर्स डे, फादर्स डे, एस संडे फादर्स डे वीकेंड है, इस करके 6 महीने च तुसी पे करोगे, कोई इंटरेस्ट नहीं है। $2400 तक का भी समान लवो ते $400 महीना करके पे कर सकते। इसे करके 98 इंच टीवी भी अज असी स्पेशल डिस्काउंट से लिया, जेड़ा के $3500 तो $1999 का सीगा। अडिशनल $100 का डिस्काउंट है, इस तो बाद तुहानू यह $2800 तो घट नहीं मिलना जी। अज मिल रहा फादर्स डे से $1899, $1899,
0: 32 इंच तो लेके 98 इंच तक दे टीवी लेने ने, जेड़ा मर्जी ले लो, सोनू डिस्काउंटेड प्राइस फादर्स डे, फादर्स डे, फादर्स डे सेल ते मिलेगा। इको एक लोकेशन जिहड़ी कि ब्रैम्पटन टीवी अपलायंस ते मिलेगी। सारे सज्जे खब्बे जिथे मर्जी मथे मार लो, जिथे मर्जी चक्कर ला लो, एंड ते जाना तुहानू ब्रैम्पटन टीवी एंड अपलायंस ते पैना। सुल्तान जी,
1: जी सर,
0: तुसीं 98 च दस्सदा हुण थल्लेओ शुरू होईए।
1: बिल्कुल देव भाजी, नाले मैं लॉन्ड्री का भी दसदा, क्योंकि लॉन्ड्री च भी स्टैकेबल वाशर एंड
0: सुल्तान जी, सुल्तान जी, जी, जी। लॉन्ड्री का दसना पैना, लॉन्ड्री कर दे तो फादर ही आ। हां जी,
1: मैं तो अगे कहना जी फादर्स डे दे उपर देखो जेड़ा तुहाडे फादर्स नू गिफ्ट पसंद आ, सरप्राइज गिफ्ट तुसी उहनां नू टीवी लैके दे देना, ते 6 महीने दे विच भी फिर पेमेंट जदों आउणी है पेमेंट भी फादर नहीं कर देनी है जी।
0: बिल्कुल बिल्कुल, ब्रैम्पटन टीवी अप्लायंसेस से चल रहा है लॉन्ड्री सेक्शन। हाँ जी सर,
1: लॉन्ड्री सेक्शन जेड़ा जी ए स्टैकेबल वाशर एंड ड्रायर है, वाशर थले ड्रायर उपर स्टैक करना या तुसी साइड बाई साइड रखना। यह स्टैकेबल वाशर एंड ड्रायर तुहानू $2200 वाला $1499 का मिल जाना फादर्स डे स्पेशल प्रमोशन से। ते जिस तरह तुसी दसिया दे भाजी साडे कोल कल्ला ईवन फ्रिज भी लेना, ਤੇ ਉਹ ਵੀ ਫੁੱਲ ਸਾਈਜ਼ ਦਾ ਫਰਿੱਜ $2500 ਵਾਲਾ $1799 ਦਾ, $800 ਕੱਲਾ ਫਰਿੱਜ ਖਰੀਦਣ ਤੇ ਤੁਸੀਂ ਸੇਵ ਕਰਨਾ। ਜੇ ਤੁਸੀਂ ਲੱਭ ਰਹੇ ਹੋ ਬੇਸਮੈਂਟ ਅਪਾਰਟਮੈਂਟ ਲਈ ਜਾਂ ਕੋਨੋਮੀਨੀਅਮ ਲਈ ਜਾਂ ਐਕਸਟਰਾ ਫਰਿੱਜ ਗਰਾਜ ਵਾਸਤੇ, ਉਹ ਤੁਹਾਨੂੰ ਅੱਜ $1400 ਵਾਲਾ $899 ਫਾਦਰਸ ਡੇ ਸਪੈਸ਼ਲ ਤੇ ਮਿਲਣਾ, 905-450-2828। ਤੇ ਹੋਮ ਅਪਲਾਈਸਿਸ ਚ ਯਾਦ ਰੱਖਣਾ, ਸੈਮਸੰਗ ਕੰਪਨੀ ਨੇ ਫਾਦਰਸ ਡੇ ਦੇ ਉੱਪਰ ਦੋ ਡੀਲਾਂ ਦਿੱਤੀਆਂ, ਇੱਕ ਤਾਂ ਪ੍ਰਾਈਸ ਡ੍ਰੌਪ ਕੀਤੀ ਹੈ ਜੀ, ਤੇ ਦੂਸਰਾ ਇੱਕ ਪੀਸ ਖਰੀਦਣ ਤੇ $100, ਦੋ ਪੀਸ ਖਰੀਦਣ ਤੇ $200, ਤਿੰਨ ਪੀਸ ਖਰੀਦਣ ਤੇ $300 ਐਕਸਟਰਾ ਡਿਸਕਾਊਂਟ ਮਿਲਣਾ। ਤਦੀ ਤੁਹਾਨੂੰ 98 ਇੰਚ ਟੀਵੀ 1999 ਵਾਲਾ 1899 ਚ ਅੱਜ ਰਹਿ ਰਿਹਾ, $100 ਐਕਸਟਰਾ ਮਿਲ ਰਿਹਾ। ਜੇ ਵਾਸ਼ਰ ਐਂਡ ਡਰਾਇਰ ਲਵੋਗੇ ਤੇ ਤੁਹਾਨੂੰ $1600-1700 ਵਾਲਾ 1499 ਦਾ ਮਿਲ ਰਿਹਾ, ਕਿਉਂਕਿ ਉਹਦੇ ਚ ਦੋ ਪੀਸ ਆ ਜਾਂਦੇ ਆ, $200 ਐਕਸਟਰਾ ਡਿਸਕਾਊਂਟ ਮਿਲ ਰਿਹਾ। ਪੇਮੈਂਟ 6 ਮਹੀਨੇ ਚ ਪੇ ਕਰਨੀ ਹੈ। ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828 905-450-2828 ਜੀ।
0: ਔਰ ਸੁਲਤਾਨ ਜੀ ਹੋਲਡ ਕਰੋ, ਗਏ ਤੇ ਆਏ ਜੀ।
2: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
3: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੌਸਨ, ਕਾਲ 905-450-2800
4: ਨਾਓ, ਓਪਨ ਟਿਲ 2 AM।
5: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
0: Are you ready? ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040। ਆਲ ਰਾਈਟ। ਲਓ ਜੀ, ਗੱਲ ਇੱਦਾਂ ਹੈ, ਟਿੱਕਾ ਜੰਕਸ਼ਨ ਤੇ ਫਾਦਰਸ ਡੇ ਵਾਲੇ ਦਿਨ ਸਪੈਸ਼ਲ ਹੋ ਰਿਹਾ ਹੈ। ਕੀ ਹੋ ਰਿਹਾ ਹੈ? ਬੁਕਿੰਗ ਹੁਣ ਕਰਾ ਲਓ ਫਾਦਰਸ ਡੇ ਦੀ, ਫੇਰ ਨਾ ਕਿਹੋ ਟਾਈਮ ਨਹੀਂ ਮਿਲਿਆ, ਫੇਰ ਨਾ ਕਿਹੋ ਟੇਬਲ ਨਹੀਂ ਮਿਲਿਆ। ਟਿੱਕਾ ਜੰਕਸ਼ਨ 647-429-4040। ਖਬਰ ਆ ਰਹੀ ਹੈ ਜਿਹੜੀ ਆਪਣੇ ਔਸ਼ਵਾ ਚੋਂ, ਆਪਣੇ ਅਮਰਪ੍ਰੀਤ ਜੀ ਪੁਰਾਣਾ ਸਵਾਗਤ ਹੈ।
6: ਥੈਂਕ ਯੂ ਸੋ ਮਚ ਦੇਵ ਜੀ, ਸਭ ਤੋਂ ਪਹਿਲੇ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ।
0: ਸਤਿ ਸ਼੍ਰੀ ਅਕਾਲ। ਕੱਲ ਪਰਸੋਂ ਝਖੜ ਝੋਲੇ ਆਏ, ਤੇਜ਼ ਹਵਾਵਾਂ ਚੱਲੀਆਂ, ਮੀਂਹ ਆਇਆ, ਆ ਹੋਇਆ, ਉਹ ਹੋਇਆ, ਇੱਕ ਦਰਖਤ ਡਿੱਗ ਪਿਆ, ਕਈ ਦਰਖਤ ਡਿੱਗਿਆ, ਇੱਕ ਦਰਖਤ ਡਿੱਗਿਆ ਛੋਟੇ ਜਿਹੇ ਬੱਚੇ ਦੇ ਉੱਪਰ, ਉਹ ਚਾਰੇ ਨੂੰ ਸਿੱਖ ਚਿਲਡਰਨ ਚੱਕ ਕੇ ਲੈ ਕੇ ਗਏ ਹੋਏ ਹੁਣ। ਆਲਰਾਈਟ, ਸਪੋਰਟਸ ਦੀ ਗੱਲ ਅੱਗੇ ਚੱਲਦੇ ਹਾਂ। ਆਹ ਮੇਰੀ ਫੇਵਰੇਟ ਸਿੰਗਰ ਆ ਪੌਲਾ ਅਬਦੁਲ, ਬਹੁਤ ਸੋਹਣਾ ਗਾਉਂਦੀ ਆ, ਇਹਨੂੰ ਕਰੇ ਨਾ ਯੂਟਿਊਬ ਤੇ ਸਰਚ ਕਰਕੇ ਦੇਖੇ, ਮੈਂ ਸੁਣਾਉਣਾ ਜੇ ਲੱਭ ਗਿਆ। ਇਹ ਅੱਜ ਦੀ ਤਰੀਕ 1962 ਜਨਮ ਦਿਨ ਸੀ, ਸੋ ਹੈਪੀ ਬਰਥਡੇ ਟੂ ਹਰ। ਤੁਸੀਂ ਇਹ ਤਾਂ ਕਿਹਾ ਨੀ, ਮੈਨੂੰ ਮੇਰਾ ਤਾਂ ਕਦੇ ਮਨਾਇਆ ਨੀ, ਪੌਲਾ ਅਬਦੁਲ ਦਾ ਜਨਮ ਦਿਨ ਮਨਾਉਣ ਲੱਗਿਆ।
6: ਮੈਂ ਕਿਹਾ ਸ਼ਾਇਦ ਤੁਹਾਡੀ ਏਜ ਮੇਟ ਹੈ ਤੁਸੀਂ, ਤਾਂ ਤੁਹਾਨੂੰ ਚੰਗੀ ਲੱਗਦੀ ਹੈ।
0: ਨਹੀਂ, ਸ਼ੀਤ ਦੇਖੋ ਨਾ, ਇੱਕ ਤਾਂ ਹੂੰ ਵਧੀਆ ਵਾ, ਬਾਕੀ ਗਾਣੇ ਵੀ ਵਧੀਆ ਗਾਉਂਦੀ ਹੈ। ਅੱਛਾ ਉਮਰਪ੍ਰੀਤ ਜੀ, ਅੱਜ ਪਹਿਲਾ ਸੁਨੇਹਾ ਕੀ ਹੈ?
6: ਬਿਲਕੁਲ ਦੇਵ ਜੀ, ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕਰਦੇ ਹੁੰਦੇ, ਬੀਇੰਗ ਅ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਆਫਕੋਰਸ ਆਪਾਂ ਜਿਹੜੇ ਡਿਫਰੈਂਟ ਫੇਜ਼ਿਸ ਆਫ ਲਾਈਫ ਆ ਉਹਨਾਂ ਤੇ ਪਲੈਨਿੰਗ ਵੀ ਆਪਣੀ ਡਿਫਰੈਂਟ ਹੁੰਦੀ ਹੈ। ਆਪਾਂ ਕੈਨੇਡਾ ਦੇ ਵਿੱਚ ਹਜੇ ਬਣਾ ਰਹੇ ਹਾਂ ਆਪਣੇ ਐਸੈਟਸ, ਆਪਾਂ ਲੋਨ ਲਏ ਹੋਏ ਆ, ਬਿਜ਼ਨਸਿਸ ਲੋਨ ਹੈਗੇ, ਤਾਂ ਆਫਕੋਰਸ ਉਹਨਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਡਿਫਰੈਂਟ ਹੋਏਗੀ ਐਜ਼ ਕੰਪੇਅਰ ਟੂ ਅ ਫੇਜ਼ ਜਦੋਂ ਆਪਾਂ ਐਕਚੁਅਲੀ ਐਸੈਟ ਬਣਾ ਚੁੱਕੇ ਹੋ। ਉਸ ਟਾਈਮ ਤੇ ਆਪਣਾ ਮੇਨ ਹੁੰਦਾ ਕਿ ਆਪਾਂ ਰਿਟਾਇਰਮੈਂਟ ਦੇ ਟਾਈਮ ਕਿਹੜੇ ਐਸੈਟ ਚੋਂ ਪੈਸੇ ਕੱਢਣੇ ਆ, ਜਾਂ ਇਨਹੈਰੀਟੈਂਸ ਪਲੈਨਿੰਗ ਦੇ ਜਦੋਂ ਆਪਾਂ ਕਰਨੇ ਆ ਤਾਂ ਕਿਵੇਂ ਆਪਣਾ ਮੈਕਸੀਮਮ ਜਿਹੜੀ ਸਟੇਟ ਹੈਗੀ ਉਹ ਬੱਚਿਆਂ ਤੱਕ ਜਾਏ ਔਰ ਟੈਕਸਿਸ ਮਿਨੀਮਾਈਜ਼ ਹੋ ਜਾਣ, CRA ਨਾ ਇੱਕ ਵੱਡਾ ਪੋਰਸ਼ਨ ਲੈ ਕੇ ਜਾਏ। ਬਟ ਇਹਦੇ ਨਾਲ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਫੇਸ ਹੁੰਦਾ ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ। ਸੋ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਦੇਖੋ, ਜੋ ਸਾਡੇ ਪੇਰੈਂਟਸ ਨੇ ਦਿੱਤਾ, ਜੋ ਇਨਹੈਰੀਟੈਂਸ ਚ ਆਇਆ, ਜਿੰਨੀ ਕੁ ਉਹਨਾਂ ਦੀ ਸਮਝ ਸੀ, ਕਿਉਂਕਿ ਬਹੁਤ ਹਾਰਡ ਵਰਕਿੰਗ ਸੀਗੇ, ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਰੀਸੋਰਸਿਸ ਨਹੀਂ ਸੀ ਉਸ ਟਾਈਮ ਤੇ ਕਿ ਆਪਾਂ ਕੁਛ ਸਿੱਖ ਸਕੀਏ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਚ। ਬਟ ਚਲੋ, ਜੋ ਵੀ ਕੀਤਾ ਬਹੁਤ ਵਧੀਆ ਸੀ, ਲੇਕਿਨ ਆਪਣੇ ਕੋਲ ਮੌਕਾ ਹੈਗਾ, ਆਪਣੇ ਕੋਲ ਆਪਾਂ ਨੌਲੇਜ ਲੈ ਸਕਦੇ ਹਾਂ ਇੰਨਾ ਜ਼ਿਆਦਾ, ਸੋਸ਼ਲ ਮੀਡੀਆ ਤੇ ChatGPT ਇੰਨਾ ਕੁਛ ਹੈਗਾ, ਤਾਂ ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ ਤੇ ਆਪਾਂ ਨੂੰ ਜ਼ੋਰ ਦੇਣਾ ਚਾਹੀਦਾ। ਔਰ ਆਪਾਂ ਬਲੈਸਡ ਆਪਾਂ ਉਸ ਕੰਟਰੀ ਚ ਜਿੱਥੇ ਆਪਾਂ ਨੂੰ ਆਪਣੇ ਬੱਚਿਆਂ ਦੀ ਅਪਬ੍ਰਿੰਗਿੰਗ ਲਈ ਗਵਰਨਮੈਂਟ ਵੱਲੋਂ ਪੈਸੇ ਮਿਲਦੇ ਆ। ਸੋ ਹਰ ਘਰ ਦੇ ਵਿੱਚ $500-600 ਪਰ ਚਾਈਲਡ ਆ ਰਹੇ ਆ. ਸੋ ਡਾਈਵਰਸੀਫਿਕੇਸ਼ਨ ਇਜ਼ ਦਾ ਕੀ. ਮੈਂ ਤਿੰਨ ਪਲਾਨਸ ਦੇ ਵਿੱਚ ਬੱਚਿਆਂ ਦੇ ਪੈਸੇ ਪਾਉਂਦੀ ਹੁੰਦੀ ਆ, ਉਹਦੀ ਆਪਾਂ ਗੱਲ ਅੱਗੇ ਚੱਲ ਕੇ ਕਰਾਂਗੇ. ਬਟ ਨੰਬਰ ਹੈ ਜੀ ਮੇਰਾ 6474461616,
0: 6474-446-1616.
7: And you are not.
0: All right, ਗੱਲ ਇਦਾਂ AAA ਲੈਂਡਸਕੇਪਿੰਗ, ਪੁਰਾਣੇ ਦਰਖਤ ਸੁੱਕੇ ਹੋਏ ਪਟਾਕੇ ਚੱਕ ਕੇ ਬਾਹਰ ਮਾਰੋ ਤੇ ਨਵੇਂ ਲਵਾ ਲਓ, ਘਾਹ ਸੜਿਆ ਸੁੜਿਆ ਜਿਹਾ ਪਿਆ ਚੱਕ ਕੇ ਮਾਰੋ ਬਾਹਰ ਤੇ ਨਵਾਂ ਲਵਾ ਲਓ. AAA ਲੈਂਡਸਕੇਪਿੰਗ ਤੇ ਨਾਲ ਦੀ ਨਾਲ ਇਹ ਇੰਟਰਲੋਕਿੰਗ ਦਾ ਕੰਮ ਵੀ ਕਰਦੇ ਨੇ. 647-84-12-13 ਇਹਨਾਂ ਦਾ ਨੰਬਰ ਹੈ. ਜਸ਼ਨ ਟੈਂਟ, ਹਰ ਤਰ੍ਹਾਂ ਦੇ ਟੈਂਟ ਲਾਉਂਦੇ ਨੇ ਤੁਹਾਡੇ ਘਰੇ. ਬਿਜ਼ਨਸ ਦੇ ਕੋਈ ਵੀ ਛੋਟਾ ਵੱਡਾ ਫੰਕਸ਼ਨ ਹੈ, ਚਾਹੇ ਧਾਰਮਿਕ ਹੈ, ਲੇਡੀ ਸੰਗੀਤ, ਕੁਛ ਇਸ ਤਰ੍ਹਾਂ ਦਾ ਕਰਨਾ, ਹਰ ਤਰ੍ਹਾਂ ਦੇ ਟੈਂਟ ਲਾਉਂਦੇ ਨੇ. ਟੇਬਲ, ਚੇਅਰ, ਫਲੋਰਿੰਗ, ਪੋਰਟੇਬਲ ਵਾਸ਼ਰੂਮ ਲਾਉਂਦੇ ਨੇ, ਲਾਈਟਾਂ ਵਗੈਰਾ ਲਾਉਂਦੇ ਨੇ. ਜਸ਼ਨ ਬਾਈ ਨੂੰ ਫੋਨ ਕਰ ਲਓ, 416-294-2857 ਉਹਨਾਂ ਦਾ ਨੰਬਰ ਹੈ. ਐਵਰੈਸਟ ਟਰਾਂਸਪੋਰਟ ਕ੍ਰੋਸ ਬਾਰਡਰ ਇਹਨਾਂ ਨੂੰ ਏਜ਼ ਡਰਾਈਵਰ ਚਾਹੀਦੇ ਨੇ ਜੀ. ਆਟੋ ਪਾਰਟਸ ਡੈਡੀਕੇਟਡ ਰੂਟ ਨੇ, 3,000 ਮੀਲ ਵੀਕ ਦੇ ਮਿਲਣਗੇ. ਮਿਡਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ. ਨੰਬਰ ਹੈ 905-846-2229, 846-2229 ਐਕਸਟੈਂਸ਼ਨ 4. ਸੁਲਤਾਨ ਜੀ, ਵੈਲਕਮ ਅਗੇਨ.
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ.
0: ਸੁਲਤਾਨ ਜੀ, ਫਾਦਰਸ ਡੇ ਆ ਗਿਆ ਹੈ, ਫਾਦਰਸ ਡੇ ਤੇ ਫਾਦਰਸ ਦੇ ਜਿਹੜੇ ਤੋਹਫੇ ਦੇਣੇ ਆ, ਇੱਕ ਵਾਰ ਉਹਨਾਂ ਦੀ ਲਿਸਟ ਦੱਸੋ.
1: ਇਹਦੇ ਚ ਸਭ ਤੋਂ ਵੱਡਾ ਐਡਵਾਂਟੇਜ ਇਹ ਹੈ ਦੇ ਭਾਜੀ ਕਿ ਸੈਮਸੰਗ ਕੰਪਨੀ ਨੇ ਫਾਦਰਸ ਡੇ ਦੇ ਉੱਪਰ ਅੱਜ ਫਰਾਈਡੇ, ਸੈਟਰਡੇ, ਸੰਡੇ ਤਿੰਨ ਦਿਨ ਵਾਸਤੇ ਬਾਏ ਵਨ ਪੀਸ ਗੈਟ $100 ਐਕਸਟਰਾ ਡਿਸਕਾਊਂਟ, ਬਾਏ ਟੂ ਪੀਸ ਗੈਟ $200 ਫਾਦਰਸ ਡੇ ਡਿਸਕਾਊਂਟ, ਬਾਏ ਥ੍ਰੀ ਪੀਸ ਗੈਟ $300 ਫਾਦਰਸ ਡੇ ਗਿਫਟ. ਫੋਰ ਐਗਜਾਮਪਲ, ਤੁਸੀਂ ਵਾਸ਼ਰ ਐਂਡ ਡਰਾਇਰ ਲੈਂਦੇ ਹੋ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ ਆਲਰੇਡੀ $1799 ਦਾ ਡਿਸਕਾਊਂਟਡ ਪ੍ਰਾਈਸ ਤੇ ਹੈ, ਪਰ ਕਿਉਂਕਿ ਵਾਸ਼ਰ ਐਂਡ ਡਰਾਇਰ ਚ ਦੋ ਪੀਸ ਹੋ ਜਾਂਦੇ ਆ ਤੇ ਗੈਟ $200 ਐਕਸਟਰਾ ਫਾਦਰਸ ਡੇ ਡਿਸਕਾਊਂਟ. ਜੇ ਤੁਸੀਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਥ੍ਰੀ ਪੀਸ ਕਿਚਨ ਬੰਡਲ ਲੈਂਦੇ ਹੋ ਜੀ, ਆਲਰੇਡੀ $5000 ਤੋਂ $3499 ਦਾ, ਪਰ ਬਾਏ ਥ੍ਰੀ ਪੀਸ ਗੈਟ ਅਡੀਸ਼ਨਲ $300 ਡਿਸਕਾਊਂਟ. ਸੋ ਇਹ ਜਿਹੜਾ ਡਿਸਕਾਊਂਟ ਹੈ ਸਿਰਫ ਤਿੰਨ ਦਿਨ ਵਾਸਤੇ, ਅੱਜ 19, 20 ਤੇ 21 ਜੂਨ ਵਾਸਤੇ ਫਾਦਰਸ ਡੇ ਸਪੈਸ਼ਲ ਵੀਕਐਂਡ ਤੇ ਤੁਹਾਨੂੰ ਆਫਰ ਕੀਤੇ ਜਾ ਰਹੇ ਹੈ. 801 Bovade Drive West, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਤੇ ਜਿੱਥੇ ਸੋਕਰ ਵਰਲਡ ਕੱਪ ਚੱਲ ਰਿਹਾ ਉੱਥੇ ਨਾਲ ਹੁਣ ਫਾਦਰਸ ਡੇ ਦਾ ਐਕਸਟਰਾ ਡਿਸਕਾਊਂਟ ਐਡ ਹੋ ਰਿਹਾ, ਇਸ ਕਰਕੇ 55-inch ਟੀਵੀ ਰਹਿ ਗਿਆ $399 ਦਾ, 65-inch ਟੀਵੀ ਰਹਿ ਗਿਆ ਜੀ $699 ਦਾ, 75-inch ਟੀਵੀ ਮਿਲੇਗਾ $899 ਦਾ, 85-inch ਦੇ ਰਹੇ ਹਾਂ ਉਹ ਵੀ ਸੋਨੀ ਬਰੇਵੀਆ 3 ਮਿੰਨੀ LED ਦੇ ਨਾਲ, ਅਪਡੇਟਿਡ ਲੇਟੈਸਟ ਟੈਕਨੋਲੋਜੀ ਹੈ, $2200 ਵਾਲਾ $1599 ਦਾ. ਤੇ ਜੇ 98-inch ਸੈਮਸੰਗ ਲੈਣਾ ਤੇ ਤੁਹਾਨੂੰ ਅੱਜ ਦੇ ਰਹੇ $3500 ਤੋਂ ਓਨਲੀ ਐਂਡ ਓਨਲੀ $1899, ਬਟ ਯੂ ਕੈਨ ਗੈਟ ਐਕਸਟਰਾ $100 ਆਫ $1899 ਬਿਕੋਜ਼ ਆਫ ਫਾਦਰਸ ਡੇ. ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ. ਇੱਕ ਵਾਰੀ ਜ਼ਰੂਰ ਇਲੈਕਟ੍ਰੋਨਿਕਸ, ਹੋਮ ਅਪਲਾਈਸਿਸ ਐਂਡ ਲਾਂਡਰੀ ਸੈਕਸ਼ਨ ਚ ਕੋਈ ਵੀ ਪਰਚੇਸ ਕਰਨੀ ਹੈ ਤੇ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਚੱਕਰ ਲਾ ਲੈਣਾ, ਅਡੀਸ਼ਨਲ $300-$500 ਤੱਕ ਸੇਵ ਕਰ ਸਕੋਗੇ. 905-450-2828, 905-450-2828 ਜੀ.
0: ਸੁਲਤਾਨ ਜੀ, ਤੁਹਾਡੇ ਮੁਰਿਆ ਰਾਜਧਾਨੀ, ਉੱਥੋਂ ਮੰਗਾ ਕੇ ਰੱਖੋ ਸਮੋਸੇ, ਜਿਹੜਾ ਫਾਦਰ ਆਵੇ ਇੱਕ ਸਮੋਸਾ ਨਾਲ ਚਟਣੀ ਉਹਨੂੰ ਦਿਓ.
1: 100% ਡਨ ਹੋ ਗਿਆ ਜੀ, ਬਿਲਕੁਲ ਸਮੋਸੇ ਹੋਣਗੇ, ਜਲੇਬੀਆਂ ਵੀ ਹੋਣਗੀਆਂ. ਕੋਈ ਵੀ ਫਾਦਰਸ ਸਾਡੇ ਆਉਣਗੇ, ਕੋਈ ਵੀ ਆਪਣੀ ਫੈਮਿਲੀ ਦੇ ਨਾਲ ਫਾਦਰਸ ਨੂੰ ਸਲੂਟ ਐਂਡ ਸਲਾਮ, ਬੜਾ ਹਾਰਡ ਵਰਕ ਕਰਕੇ ਆਪਣੀ ਫੈਮਿਲੀ ਨੂੰ ਲੈ ਕੇ ਚੱਲਦੇ ਆ ਜੀ, ਉਹਨਾਂ ਵਾਸਤੇ ਸਮੋਸੇ ਐਂਡ ਜਲੇਬੀਆਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਇਸ ਵੀਕਐਂਡ ਤੇ ਸਰਵ ਕੀਤੀਆਂ ਜਾਣਗੀਆਂ.
0: ਬੜੀ ਮਿਹਰਬਾਨੀ ਸਰ. 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਫਾਦਰਸ ਡੇ, ਫਾਦਰਸ ਡੇ, ਫਾਦਰ ਡੇ ਦੀ ਸੇਲ ਅੱਜ ਤੋਂ ਸ਼ੁਰੂ ਹੈ. ਥੈਂਕ ਯੂ ਸਰ.
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ.

0: ਜਤਿੰਦਰ ਜੀ ਪ੍ਰਣਾਮ ਸਵਾਗਤ ਹੈ।
1: ਥੈਂਕ ਯੂ ਦੇਵ ਭਾਜੀ, ਕੀ ਹਾਲ ਜੀ, ਕਿਵੇਂ ਹੋ ਜੀ?
0: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ। ਆਪਣਾ ਦੇਸੀ ਫੜ ਲਿਆ, ਉਹ ਵੀ ਪੁਲਿਸ ਅਫਸਰ ਪੁੱਠੇ ਕੰਮ ਕਰਦਾ ਸੀ, ਉਹ ਕੰਪਿਊਟਰ ਚਲਾਉਂਦਾ ਜਿੱਥੇ ਇਜਾਜ਼ਤ ਨਹੀਂ ਸੀ, ਆਪਾਂ ਨਾਂ ਨਹੀਂ ਦੱਸਦੇ ਭਾਈ ਦਾ।
1: ਓਕੇ,
0: 40 ਸਾਲ ਹੋ ਗਏ
1: ਜੀ
0: ਆਪਣੇ 90% ਕੈਨੇਡੀਅਨ ਭੁੱਲ ਚੁੱਕੇ ਆ ਵੀ 40 ਸਾਲ ਪਹਿਲਾਂ ਕਿਹੜਾ ਹਾਦਸਾ ਹੋਇਆ ਸੀ। ਏਅਰ ਇੰਡੀਆ ਦਾ ਜਹਾਜ਼ ਕੋਸਟ ਆਫ ਆਇਰਲੈਂਡ ਦੇ ਬੰਬਾਂ ਨਾਲ ਅੱਤਵਾਦੀਆਂ ਨੇ ਅੜਾ ਦਿੱਤਾ ਸੀ। ਏਅਰ ਇੰਡੀਆ ਦਾ ਜਹਾਜ਼, ਇਹ ਉਸ ਸਮੇਂ ਦੇ ਜੂਨ 23 ਦੀ ਗੱਲ ਆ ਜੀ। 331 ਇਨੋਸੈਂਟ ਮਾਰਦੇ, ਜਿਹਨਾਂ ਚ ਬੱਚੇ ਸੀ, ਆਪਣੇ ਬਜ਼ੁਰਗ ਜਿਹੜੇ ਜਾਂਦੇ ਹੁੰਦੇ ਛੁੱਟੀਆਂ ਮਨਾਉਣ, ਉਹ ਸੀ ਹੋਰ ਨੈਸ਼ਨੈਲਿਟੀ, ਪਰ ਮਜੋਰਟੀ ਆਫ ਕੈਨੇਡੀਅਨ ਸੀ। 90% ਕਿਨੇ ਭੁੱਲ ਚੁੱਕੇ ਨੇ, ਲੇਕਿਨ ਫਿਰ ਵੀ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਨੂੰ ਸਜ਼ਾ ਹੋਈ ਆ, ਉਹ ਸਿਰਫ ਇੱਕ ਬੰਦਾ ਸੀ ਤੇ ਜਿਹਨੂੰ ਛੱਡਿਆ ਕੋਰਟ ਨੇ, ਉਮਰਵੀਰ ਜੀ, ਜੱਜ ਨੇ ਪਤਾ ਕੀ ਕਿਹਾ, ਤੂੰ ਇਨੋਸੈਂਟ ਨਹੀਂ ਪਰ ਗਵਾਹਾਂ ਦੇ ਤੌਰ ਤੇ ਤੈਨੂੰ ਛੱਡਣਾ ਪੈ ਰਿਹਾ। ਪਿੱਛੇ ਜੋ ਗੋਲੀਆਂ ਮਾਰ ਕੇ ਮਾਰਤਾ ਸੀਗਾ ਸਰੀ ਜਾ, ਮੇਰੇ ਖਿਆਲ ਪਿਛਲੇ 1.5-2 ਸਾਲ ਦੀ ਗੱਲ ਆ
1: ਜੀ।
0: ਸੋ ਖਾਲਿਸਤਾਨ ਦਾ ਪਹਿਲਾ ਰਾਸ਼ਟਰਪਤੀ ਕਿਸੇ ਨੂੰ ਨਹੀਂ ਪਤਾ ਹੋਣਾ, ਰੈਫਰੈਂਡਮ ਸਾਰੇ ਕਰਦੇ ਆ, ਕਿਸੇ ਨੂੰ ਨਹੀਂ ਪਤਾ ਹੋਣਾ, ਮੈਨੂੰ ਪਤਾ। ਉਹਨੇ ਪਾਸਪੋਰਟ ਵੀ ਜਾਰੀ ਕੀਤੇ ਸੀ, ਉਹਨੇ ਕਰੰਸੀ ਵੀ ਜਾਰੀ ਕੀਤੀ ਸੀ ਤੇ ਆਪਦੇ ਆਪ ਨੂੰ ਕਹਿੰਦਾ ਜੀ ਹਮ ਯਹਾਂ ਕੇ ਰਾਸ਼ਟਰਪਤੀ ਹੋਤੇ ਹੈ। ਜਗਜੀਤ ਸਿੰਘ ਚੌਹਾਨ ਸੀ ਉਹ ਬੰਦੇ ਦਾ ਨਾਂ, 80 ਦੀ ਗੱਲ ਆ, ਉਦੋਂ ਪਾਸਪੋਰਟ ਜਾਰੀ ਕੀਤੇ, ਰੈਫਰੈਂਡਮ ਹੁਣ ਕਰ ਰਹੇ ਨੇ। ਐਨੀਵੇ, ਤੁਸੀਂ ਜਨਾਬ ਕਿਹੜੀ ਲਿਸਟਿੰਗ ਦੱਸ ਰਹੇ ਹੋ ਅੱਜ?
1: ਦੇ ਭਾਜੀ, ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੋਟੇਜ ਦੀ
0: ਜੀ।
1: ਜੇ ਸਾਡਾ ਕੋਈ ਵੀ ਸਰੋਤਾ ਹੁਣ ਵੀ ਕੋਲ ਆ, ਗੱਡੀ ਭੈਣ ਜੀ ਉਹਨਾਂ ਦੀ ਕੈਂਬਰਿਜ ਤੋਂ, ਜੇ ਤੁਸੀਂ ਕੋਟੇ ਲੈਣਾ ਚਾਹੁੰਦੇ ਹੋ, ਓਪਨ ਹਾਊਸ ਲੱਗਣ ਜਾ ਰਿਹਾ ਨੈਕਸਟ ਮੰਥ 25th ਹੁੰਦੀ ਭਾਜੀ, ਤੇ ਉਦਣ ਉੱਥੇ ਆ ਕੇ ਤੁਸੀਂ ਕੋਟੇ ਨੂੰ ਦੇਖ ਸਕਦੇ ਹੋ। ਨਾਲ ਦੀ ਨਾਲ ਇਸ ਕੋਟੇ ਦੀ ਜ਼ਿਆਦਾ ਜਾਣਕਾਰੀ ਚਾਹੀਦੀ ਸਾਨੂੰ ਕਾਲ ਕਰ ਲਿਓ। MLS ਤੇ ਲਿਸਟਿੰਗ ਐਕਟਿਵ ਹੈ 1011 ਪਾਲਿਓ ਰਿਜਵੇ, ਉੱਥੋਂ ਵੀ ਨਿਕਲ ਜਾਣੀ ਹੈ, ਨਹੀਂ ਤਾਂ ਤੁਸੀਂ ਹੁਣ ਟੈਕਸਟ ਮੈਸੇਜ ਕਰ ਲਿਓ ਵਟਸਐਪ ਦੇ ਉੱਪਰ। ਟਿਕਦੇ ਭਾਜੀ ਅੱਜ ਸਵੇਰੇ ਟੈਕਸਟ ਮੈਸੇਜ ਆਇਆ, ਆਈ ਥਿੰਕ ਪ੍ਰਾਈਮ ਆਫਰ ਜਿਹੜੇ ਆਪਣੇ ਚੱਲਦੇ ਨੇ ਉੱਥੋਂ ਨਾ, ਮੈਨੂੰ ਬੜਾ ਚੰਗਾ ਲੱਗਾ ਦੀ ਭਾਜੀ, ਉਹਨੇ ਉੱਥੋਂ ਮੇਰਾ ਨੰਬਰ ਸੁਣਿਆ, ਵਟਸਐਪ ਤੇ ਮੈਸੇਜ ਕੀਤਾ ਤੇ ਕਿਹਾ ਜੀ ਡਿਟੇਲ ਕਰ ਦਿਓ, ਈਜ਼ੀ ਰਹਿੰਦਾ ਦੀ ਭਾਜੀ ਕਿਉਂਕਿ ਨੰਬਰ ਸੇਫ ਹੋ ਗਿਆ। ਨੰਬਰ 2 ਦੇ ਉੱਪਰ ਜਦੋਂ ਕਲਾਇੰਟ ਮੈਸੇਜ ਪਾਉਂਦੇ ਆ, ਸਾਰੀ ਡਿਟੇਲ ਕਰਨੀ ਈਜ਼ੀ ਰਹਿੰਦੀ ਹੈ ਨਾ।
0: ਹਾਂਜੀ ਹਾਂਜੀ।
1: ਤੇ ਜੇ ਤੁਸੀਂ ਵੀ ਕੋਟੇਜ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਪਿੱਛੇ ਨਾਲ ਦੇਖਣਾ ਚਾਹੁੰਦੇ ਹੋ, ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਚੀਜ਼ ਬਾਏ ਕਰਨੀ ਹੁੰਦੀ ਆ, ਪਰ ਜੇ ਤੁਹਾਨੂੰ ਫੇਰ ਵੀ ਇਹਦੇ ਬਾਰੇ ਤੁਸੀਂ ਸੁਣਦੇ ਹੋ ਪ੍ਰੋਗਰਾਮ ਦੇ ਵਿੱਚ, ਸਾਡੇ 'ਚ ਇਨਫੋਰਮੇਸ਼ਨ ਚਾਹੀਦੀ ਹੈ, ਇੱਕ ਵਾਰੀ ਟੈਕਸਟ ਮੈਸੇਜ ਕਰ ਲਿਓ 416-266-2222 ਦੇ ਉੱਪਰ, ਕਿਉਂਕਿ ਜਿਹੜੀ ਇਹ ਕੋਟੇਜ ਆ 1.5 ਏਕੜ 'ਚ ਬਣੀ ਹੋਈ ਹੈ, ਇੱਥੋਂ 2 ਘੰਟੇ ਦੀ ਡਰਾਈਵ ਹੈ, ਬੈਰੀ ਤੋਂ 1.25 ਘੰਟੇ ਦੀ ਡਰਾਈਵ ਹੈ। ਇਹ ਜਿਹੜੀ ਕੋਟੇਜ ਆ ਪਿਛਲੇ ਸਾਲ 2025 ਦੇ ਵਿੱਚ ਏਅਰਬੀਨਬੀ ਤੋਂ ਇਹਨੇ ਲਗਭਗ $80,000-90,000 ਦਾ ਬਿਜ਼ਨਸ ਕੀਤਾ, ਫੁੱਲੀ ਓਪਰੇਟ ਹੈ, ਫੁੱਲੀ ਫੰਡਸ ਹੈ। ਜੇ ਤੁਸੀਂ 5-7-8,000 ਇਨਕਮ ਲੈਣਾ, ਦੇ ਭਾਜੀ ਹੈਰਾਨਗੀ ਵਾਲੀ ਗੱਲ ਆ ਦੇ ਭਾਜੀ, ਜੇ ਆਪਾਂ ਇੱਥੋਂ ਘਰ ਲੈਣੇ ਕੋਈ ਬ੍ਰੈਂਪਟਨ ਦੇ ਵਿੱਚ ਅੱਜ,
0: ਠੀਕ ਹੈ,
1: ਜਿਹੜੇ ਬਿਲਡਰ ਨੇ ਨਵੇਂ ਵੀ ਰਿਲੀਜ਼ ਕੀਤੇ ਆ ਉਹਨਾਂ ਦੀ ਵੀ ਡਿਟੇਲ ਦਿਆਂਗੇ ਦੇ ਭਾਜੀ ਅੱਗੇ। ਉਹ ਜਿਹੜਾ 2500-2600 ਸਕੇਅਰ ਫੀਟ ਦਾ ਮਕਾਨ ਆ, ਉਹ ਬਿਲਡਰ ਨੇ ਲਾਂਚ ਕੀਤਾ ਦੇ ਭਾਜੀ $11,50,000 ਦਾ, ਉਹਦੇ ਨਾਲੋਂ ਵੀ ਸਸਤੀ ਆ। ਤੇ ਉਹਦੇ ਵਿੱਚ ਦੇ ਭਾਜੀ ਮੈਂ ਇੰਨਾ ਕਿੰਨੇ ਲੋਟ ਤੇ, ਉਹ ਹੈਗਾ 36 ਫੁੱਟ ਲੋਟ ਤੇ, ਜਿਹੜੀ ਇਹ ਕੋਟੇਜ ਬਣੀ ਆ ਦੇ ਭਾਜੀ
0: 1.5 ਏਕੜ ਤੋਂ ਉੱਪਰ,
1: 1.5 ਏਕੜ ਤੋਂ ਉੱਪਰ ਦੇ ਭਾਈ ਲੋਟ ਆ। ਜੇ ਤੁਸੀਂ ਲੈਣੇ ਵੀ ਆ, ਇਨਵੈਸਟਮੈਂਟ ਕਰਦੇ ਵੀ ਆ, ਸੋਚਦੇ ਆ ਵੀ 2 ਸਾਲ ਬਾਅਦ ਸਾਡੀ ਜਿਹੜੀ ਆ ਘਰ ਦੀ ਪ੍ਰਾਈਸ ਵਧੇਗੀ, ਪਰ ਇਹਦੀ ਇਨਕਮ ਦੇ ਭਾਜੀ 80-90,000 ਇਨਕਮ ਹੈ
0: ਆਲਰੇਡੀ,
1: ਆਲਰੇਡੀ ਫੁੱਲੀ ਫਰਨਿਸ਼ ਹੈ। ਉਹਦੇ ਵਿੱਚ ਸਮਾਨ ਪਾਉਣਾ ਪੈਣਾ, ਜਦੋਂ ਵੀ ਬਹੁਤ ਸਾਰੇ ਆਪਣੇ ਬਾਈ ਕਾਲ ਕਰਦੇ ਨੇ ਜਿਹੜੇ ਟਰੱਕ ਦੇ ਉੱਪਰ ਨੇ ਜਾਂ ਜਿਹੜੇ ਬਹੁਤ ਪੁਰਾਣੇ ਆਏ ਨੇ, ਤੇ ਭਾਜੀ ਉਦਣ ਆਪਾਂ ਨੂੰ ਫਰਨੀਚਰ ਬਾਈ ਦੀ ਵੀ ਕਾਲ ਆਈ ਸੀ ਮੈਨੂੰ। ਹੁਣ ਤੁਸੀਂ ਚਾਹੁੰਦੇ ਹੋ ਵੀ ਕੋਈ ਨਾ ਕੋਈ 2-4 ਲੱਖ ਦਾ ਉੱਥੇ ਪਾਈਏ ਜਿੱਥੋਂ ਤੁਹਾਨੂੰ ਇਨਕਮ ਆਵੇ। ਪਿਛਲੇ ਸਾਲ ਦੇ ਭਾਜੀ ਜੂਨ ਜੁਲਾਈ ਦੇ ਵਿੱਚ 2 ਮਹੀਨਿਆਂ ਦਾ ਸਟੇਟਮੈਂਟ ਦਊਂਗਾ ਦੇ ਭਾਈ, 2 ਮਹੀਨੇ ਸਿਰਫ,
0: ਓਕੇ,
1: 30,000
0: ਉਹ ਬੱਲੇ,
1: 2 ਮਹੀਨਿਆਂ ਦੇ 30,000 ਦੀ ਸੇਲਸ ਗੀਅਰ ਵੀ।
0: ਅੱਛਾ, ਇਹ ਪ੍ਰੋਪਰਟੀ ਮੈਨੇਜਮੈਂਟ ਵਾਲੇ, ਜੇ ਕੋਈ ਆਪ ਮੈਨੇਜ ਕਰ ਸਕਦਾ ਕੋਈ ਬੜਾ ਵੱਡਾ ਕੰਮ ਨਹੀਂਗਾ, ਜੇ ਆਪ ਕਰ ਸਕਦਾ 20% ਹੋਰ ਬਚਾ ਸਕਦਾ,
1: ਹੋਰ ਬਚ ਜਾਣਾ ਦੇ ਭਾਜੀ। ਹੁਣ ਜਿਹੜਾ 30,000 ਦੀ ਇਨਕਮ ਸੀਗੀ 2 ਮਹੀਨਿਆਂ ਦੀ ਮੈਂ ਕਹਿ ਰਿਹਾ, ਇਹ ਪੂਰੇ ਸਾਲ ਦੀ ਮੋਰਗੇਜ ਕਵਰ ਕਰਦੀ ਹੈ। ਜੇ ਤੁਸੀਂ ਇਦਾਂ ਦੀ ਕੋਈ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ, ਇਹ ਕੋਟੇ ਲੈਣਾ ਚਾਹੁੰਦੇ ਹੋ, ਜ਼ਿਆਦਾ ਟਾਈਮ ਵੇਟ ਨਾ ਕਰਿਓ, ਨੰਬਰ ਡਾਇਲ ਕਰਨਾ ਪੈਣਾ ਤੁਹਾਨੂੰ ਮੇਰਾ 416-262-22-416-262-22-22। ਅੱਗੇ ਜਾ ਕੇ ਦੇ ਭਾਜੀ ਨਵੇਂ ਘਰ ਲਾਂਚ ਹੋਏ ਨੇ ਕੈਲਡਨ ਦੇ ਵਿੱਚ, ਉਹਨਾਂ ਦੀ ਵੀ ਜਾਣਕਾਰੀ ਬੜੀ ਜਲਦੀ ਦਿਆਂਗੇ। ਸੁਣਦੇ ਰਹੋ ਦੇਵ ਥਾਤਲਾ ਸ਼ੋ।
0: ਸਵਾਗਤ ਹੈ ਵੀਰੇ,
2: ਧੰਨਵਾਦ ਦੇਵ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ ਜੀ।
0: ਫੀਫਾ ਦੀ ਗੱਲ ਅਜੇ ਠਹਿਰ ਕੇ ਕਰਦੇ ਆ, ਪਹਿਲਾਂ ਗਰੈਰੋ ਦੀ ਕਰ ਲਈਏ, ਕੱਲ ਉਹਨੇ ਛੱਕਾ ਮਾਰਿਆ
2: ਬਿਲਕੁਲ ਜੀ, ਬੜੇ ਚਿਰ ਤੋਂ ਬਾਅਦ ਆਪਣੀ ਟੀਮ ਨੇ ਕਲੀਨ ਸਵੀਪ ਕੀਤੀ ਆ। ਫਸਟ ਜਦੋਂ ਆਪਣਾ ਸੀਜ਼ਨ ਸ਼ੁਰੂ ਹੋਇਆ ਸੀ ਤਾਂ ਉਹ ਸੀਰੀਜ਼ ਕਲੀਨ ਸਵੀਪ ਕੀਤੀ ਸੀ, ਤੇ ਹੁਣ ਬੋਸਟਨ ਰੈੱਡ ਸੌਕਸ ਨੂੰ ਸੀਰੀਜ਼ ਸਵੀਪ ਕੀਤੀ ਆ। ਬਹੁਤ ਬਹੁਤ ਮੁਬਾਰਕਾਂ ਜੀ ਜੇਸ ਫੈਨ ਨੂੰ।
0: ਅੱਜ ਕੀ ਅੱਜ ਵੀ ਇਹਨਾਂ ਦਾ ਮੈਚ ਹੋਣਾ?
2: ਅੱਜ ਨਵੀਂ ਸੀਰੀਜ਼ ਸ਼ੁਰੂ ਹੋ ਜਾਣੀ ਹੈ ਜੀ ਸ਼ਿਕਾਗੋ ਕਬਸ ਦੇ ਨਾਲ, ਔਰ ਜਲਦੀ ਸ਼ੁਰੂ ਹੋ ਜਾਣਾ 2:20 ਤੇ ਫਸਟ ਪਿਚ।
0: ਠੀਕ ਆ, ਹੁਣ ਚੱਲਦੇ ਆ ਆਪਾਂ ਉਧਰ ਫੀਫਾ ਵੱਲ। ਪਹਿਲਾ ਮੈਚ ਕਿਹੜਾ ਸੀ ਕੱਲ?
2: ਪਹਿਲਾ ਮੈਚ ਚੈਕੀਆ ਤੇ ਸਾਊਥ ਅਫਰੀਕਾ ਦਾ 1-1 ਤੇ ਬਰਾਬਰ ਰਿਹਾ ਜੀ।
0: ਅੱਛਾ,
2: ਦੂਸਰੇ ਨੰਬਰ ਤੇ ਫਿਰ ਸਵਿਟਜ਼ਰਲੈਂਡ, ਕਿਉਂਕਿ ਉਹ ਆਪਣੇ ਗਰੁੱਪ ਚ ਨੇ, ਉਹ 4-1 ਦੇ ਨਾਲ ਬੋਸਨੀਆ ਹਰਜ਼ੇਗੋਵੀਨਾ ਤੋਂ ਜੇਤੂ ਰਹੇ ਨੇ।
0: ਅੱਛਾ ਜੀ,
2: ਤੇ ਉਸ ਤੋਂ ਬਾਅਦ ਤੀਸਰਾ ਮੈਚ ਜਿਸ ਤੇ ਆਪਾਂ ਫੇਰ ਆਉਂਦੇ ਆ ਡਿਟੇਲ ਚ ਗੱਲ ਕਰਦੇ ਆ, 6-0 ਦੇ ਨਾਲ ਕੈਨੇਡਾ ਕਤਰ ਤੋਂ ਜੇਤੂ ਰਿਹਾ।
0: ਠਹਿਰੋ, 6-0 ਨਾਲ ਜਿੱਤਿਆ ਕੈਨੇਡਾ
2: ਬਈ? 6-0 ਦੇ ਨਾਲ ਕੱਲ ਬਹਿਜਾ ਬਹਿਜਾ ਕਰਾਤੀ। ਇਸ ਤੇ ਇੱਕ ਲਾਈਨ ਪਹਿਲਾਂ ਤੁਹਾਡੇ ਲਈ ਹਾਜ਼ਰ ਹੈ, ਕਹਿੰਦੇ ਸੁਰਖਰੂ ਹੋਤਾ ਹੈ ਇਨਸਾਨ ਠੋਕਰੇ ਖਾਣੇ ਕੇ ਬਾਅਦ,
0: ਵੈਰੀ ਗੁੱਡ,
2: ਰੰਗ ਲਾਤੀ ਹੈ ਨਾ ਪੱਥਰ ਪੇ ਪਿਸ ਜਾਣੇ ਕੇ ਬਾਅਦ। 1986 ਤੇ 2022 ਚ ਤਿੰਨ ਤਿੰਨ ਮੈਚ ਹਾਰਨ ਤੋਂ ਬਾਅਦ ਆਪਣੀ ਕੈਨੇਡੀਅਨ ਸੋਇਲ ਤੇ ਫੀਫਾ ਦੇ ਵਿੱਚ ਗਲੋਬਲ ਸਟੇਜ ਤੇ ਕੈਨੇਡਾ ਦੀ ਪਹਿਲੀ ਜਿੱਤ ਹੈ, ਔਰ ਕਿਆ ਧਮਾਕੇਦਾਰ ਜਿੱਤ ਹੈ ਜੀ। 6-0 ਦੇ ਨਾਲ ਕਤਰ ਨੂੰ ਹਰਾਇਆ। ਜੋਨਾਥਨ ਡੇਵਿਡ ਨੇ ਇੱਥੇ ਜਿਹੜੀ ਆ ਹੈਟ੍ਰਿਕ ਸਕੋਰ ਕੀਤੀ ਹੈ।
0: ਅੱਛਾ, ਆਪਣੇ ਇੱਕ ਮੁੰਡੇ ਦੀ ਲੱਤ ਵੀ ਟੁੱਟ ਗਈ
2: ਜੀ, ਬਿਲਕੁਲ ਉਹੀ ਇਸ ਗੇਮ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਇੱਕ ਸੈਡ ਐਂਗਲ ਜਿਹੜਾ ਉਹ ਰਿਹਾ ਹੈਗਾ। ਇਸਮਾਇਲ ਕੋਨੇ, ਉਹਨਾਂ ਦੀ ਇੰਜਰੀ ਹੋਈ ਹੈ, ਉਹਨਾਂ ਦੀ ਲੱਤ ਟੁੱਟੀ ਹੈ, ਸਰਜਰੀ ਰਾਈਟ ਵੇ ਕਰਨੀ ਪਈ ਹੈ, ਤੇ ਉਹਦੀ ਜਗ੍ਹਾ ਤੇ ਜਿਹੜੇ ਆਏ ਸੀਗੇ ਪਿੱਚ ਤੇ ਖੇਡਣ ਸਲੀਬਾ, ਉਹਨਾਂ ਨੇ ਆ ਕੇ ਜਦੋਂ ਗੋਲ ਸਕੋਰ ਕੀਤਾ, ਬਿਊਟੀਫੁਲ ਫ੍ਰੀ ਕਿੱਕ ਤੋਂ ਗੋਲ ਸਕੋਰ ਕੀਤਾ, ਔਰ ਟੱਚਿੰਗ ਮੂਵਮੈਂਟ ਦੇਵ ਜੀ ਇਹ ਰਿਹਾ, ਉਹ ਆਪਣੀ ਟੀਮ ਕੋਲੇ ਭੱਜ ਕੇ ਗਏ ਨੇ ਤੇ ਨਾਲ ਕੋਨੇ ਦੀ ਜਰਸੀ ਚੱਕ ਕੇ ਲਿਆਏ ਨੇ ਤੇ ਸਾਰੇ ਲੋਕਾਂ ਸਾਹਮਣੇ ਉਹਦੀ ਜਰਸੀ ਪੇਸ਼ ਕੀਤੀ ਹੈ। ਦੈਟਸ ਅ ਸਪੋਰਟਸਮੈਨ ਸਪਿਰਿਟ, ਸ਼ੋਇੰਗ ਲਵ, ਰਿਸਪੈਕਟ ਐਂਡ ਟੀਮ ਵਰਕ।
0: ਤੇ ਅੱਜ ਕਿਹੜੇ ਮੈਚ ਹੋਣੇ ਜਨਾਬ?
2: ਅੱਜ 4 ਮੈਚ ਨੇ ਦੇਵ ਜੀ, 3:00 ਸ਼ੁਰੂ ਹੋ ਜਾਣਾ, USA ਵਰਸਿਜ਼ ਆਸਟ੍ਰੇਲੀਆ, ਫਿਰ ਸਕਾਟਲੈਂਡ ਵਰਸਿਜ਼ ਮੋਰੋਕੋ 6:00, ਬ੍ਰਾਜ਼ੀਲ ਵਰਸਿਜ਼ ਹੈਤੀ 8:30, ਤੇ ਫਾਈਨਲੀ ਜਿਹੜਾ ਅਖੀਰਲਾ ਮੈਚ ਹੋਏਗਾ ਤੁਰਕੀ ਵਰਸਿਜ਼ ਪੈਰਾਗੁਏ, ਉਹ ਰਾਤ ਨੂੰ 11:00 ਹੋਏਗਾ ਜੀ।
0: ਆਪਾਂ data.com ਤੇ ਇੱਕ ਅੱਜ ਕਾਫੀ ਵੱਡਾ ਆਰਟੀਕਲ ਆਇਆ, ਵਾਈ ਇੰਡੀਆ ਸਟਿਲ ਮਿਸ ਫੀਫਾ ਵਰਲਡ ਕੱਪ, data.com ਤੇ ਜਾ ਕੇ ਪੜ੍ਹ ਸਕਦੇ ਹੋ। ਇੱਕ ਹੋਰ ਗੱਲ ਮੈਨੂੰ ਪਤਾ ਲੱਗੀ ਅੱਜ, 1950 ਚ ਵਰਲਡ ਕੱਪ ਲਈ ਕੁਆਲੀਫਾਈ ਹੋ ਗਿਆ ਸੀ ਇਹ, ਪਰ ਖੇਲਿਆ ਨੀ। ਇਹਦੇ ਲਈ ਭਾਈ ਉਹ ਜਿਹੜਾ ਆਰਟੀਕਲ ਆ ਉਹ ਪੜ੍ਹ ਲਓ, ਪਤਾ ਲੱਗ ਜੂ ਕੀ ਹੋਇਆ।
2: ਠੀਕ ਹੈ ਜੀ,
0: ਥੈਂਕ ਯੂ ਵੀਰੇ, ਨੰਬਰ ਦੇ ਦਿਓ ਆਪਣਾ
2: ਜੀ। 416-669-1423, 416-669-1423, ਔਰ ਦੇਵ ਜੀ ਫਾਦਰਸ ਡੇ ਵੀਕਐਂਡ ਹੈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
0: ਮੁਬਾਰਕਾਂ ਜਨਾਬ। ਇੱਕ 90 ਸਾਲਾ ਵਿਅਕਤੀ ਦੀ ਮੌਤ ਹੋ ਗਈ, ਨੌਰਥਯਾਰਕ ਦਰਖਤ ਵਿੱਚ ਉਹਦੀ ਗੱਡੀ ਵੱਜੀ। ਨਿਤਨਯਾਹੂ ਦਾ ਕਹਿਣਾ ਹੈ ਕਿ ਇਜ਼ਰਾਈਲੀ ਫੌਜ ਜਿੰਨਾ ਚਿਰ ਜ਼ਰੂਰੀ ਹੈ ਲਬਨਾਨ ਵਿੱਚ ਰਹੇਗੀ, ਲੇਕਿਨ ਦੂਜੇ ਪਾਸੇ ਰਿਪੋਰਟ ਆ ਰਹੀ ਹੈ ਅਮਰੀਕਾ ਇਰਾਨ ਜੰਗਬੰਦੀ ਤੋਂ ਬਾਅਦ ਇਜ਼ਰਾਈਲ ਹਿਜ਼ਬੁੱਲਾ ਵੀ ਸੀਜ਼ ਫਾਇਰ ਤੇ ਆ ਗਏ ਨੇ। ਅਮਰਪ੍ਰੀਤ ਜੀ, ਆਪਾਂ ਅਕਸਰ ਗੱਲਾਂ ਕਰਦੇ ਹੁੰਦੇ ਹਾਂ ਵੀ ਇੱਕ ਵਰਡ ਸਿੱਖਣ ਦੀ ਲੋੜ ਆ ਹਫ਼ਤੇ ਦੀ, ਸਾਲ ਚ ਅੰਗਰੇਜ਼ੀ ਆਉਣ ਲੱਗ ਜਾਣੀ ਆਪਾਂ ਨੂੰ। ਲੈ ਸਲਮਾਨ ਫੈਸ਼ੀ ਦੱਸਦੇ ਆ, ਸਾਇਮਨ ਨੀ ਕਹਿੰਦੇ, ਐਲੋ ਛੱਡ ਦੋ ਵਿੱਚੋਂ, ਸਾਇਮਨ ਕਹਿ ਦੋ ਬਸ, ਐਲੋ ਨੂੰ ਕਹਿਣਾ ਭੁੱਲ ਜਾਓ, ਸਾਇਮਨ ਫਿਸ਼ ਹੈ ਜੀ, ਸਲਮਾਨ ਹੀ ਦੱਸੀ ਜਾਣਗੇ, ਮਗਰ ਸਲਮਾਨ ਐਕਟਰ ਹੀ ਯਾਦ ਰਹਿੰਦਾ ਇਹਨਾਂ ਨੂੰ ਵਿਚਾਰਿਆਂ ਨੂੰ। ਪੰਜਾਬ ਦੇ ਵਿੱਚ ਅਲਰਟ ਜਾਰੀ ਹੋ ਚੁੱਕਿਆ ਹੈ ਜੀ, ਉਹਦੇ ਚ 20-23 ਜੂਨ ਤੱਕ ਗਰਮ ਚਮਕ ਨਾਲ ਮੀਂਹ ਦੀ ਸੰਭਾਵਨਾ। ਪੰਜਾਬ ਦੇ ਵਿੱਚ 150 ਤੋਂ ਘੱਟ ਕੇ 40% ਹੋਇਆ ਟੈਕਸ, ਇਹ ਟੈਕਸ ਪਤਾ ਕਾਹਦਾ ਹੋਇਆ ਜਤਿੰਦਰ ਜੀ?
1: ਯੈਸ ਸਰ,
0: ਸ਼ਰਾਬ ਦੀਆਂ ਬੋਤਲਾਂ ਦਾ।
1: ਕਿੰਨਾ ਭਾਜੀ?
0: ਬੜੇ ਆਰਾਮ ਜਿਹਾ ਬੈਠਾ ਜੀ, ਸ਼ੇਰ ਜਿਹਾ ਬਣ ਗਿਆ, ਪੰਜਾਬ ਚ ਹੋਇਆ ਇੱਥੇ ਨੀ ਹੋਇਆ।
1: ਅੱਛਾ ਜੀ,
0: 150 ਤੋਂ ਘੱਟ ਕੇ 40%।
1: ਅੱਛਾ ਜੀ,
0: ਹੁਣ ਮਾਨ ਸਰਕਾਰ ਦੀ ਪੱਕੀ ਆ,
1: ਉਹਦੀ ਪੱਕੀ ਹੈ, ਚੱਲ
0: ਜਿਹੜੇ ਪੀਣੇ ਹੋਣ ਤਾਂ ਉਹਨੂੰ ਵੋਟ ਪਾਉਣੀ ਆ। ਉਧਰ ਯੋਗੀ ਜੀ ਸੁਣ ਲਓ, ਯੋਗੀ ਨੇ ਚੋਰੀ ਦੇ ਮਾਮਲੇ ਦੀ ਭੇਟ ਚੜਾਉਣ ਦੌਰਾਨ ਰਾਮ ਮੰਦਰ ਦਾ ਦੌਰਾ ਕੀਤਾ। ਅਯੋਧਿਆ ਵਿੱਚ ਉਹ ਕਹਿੰਦਾ ਦੋਸ਼ੀ ਜੋ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਣਾ, ਅਸੀਂ 500 ਸਾਲ ਇੰਤਜ਼ਾਰ ਕੀਤਾ, 15 ਦਿਨ ਹੋਰ ਕਰ ਲਓ, ਧਮਕੀਆਂ ਦਿੰਦਾ, ਖੈਰ ਧਮਕੀਆਂ ਦੇ ਚੱਲੇ। ਉਮਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ, ਕਿਹੜੇ ਵਿਸ਼ੇ ਦੇ ਉੱਤੇ ਟੱਚ ਕਰਨਾ ਚਾਹੁੰਦੇ?
3: ਬਿਲਕੁਲ ਦੇਵ ਜੀ, ਸੋ ਆਪਾਂ ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰ ਰਹੇ ਹਾਂ, ਆਫਕੋਰਸ ਫਾਦਰਸ ਡੇ ਆ ਰਿਹਾ, ਆਪਣੇ ਡੈਡਸ ਦਾ ਥੈਂਕ ਯੂ ਕਰੋ, ਔਰ ਆਪਣੇ ਬੱਚਿਆਂ ਲਈ ਇੱਕ ਸੁਪਰ ਹੀਰੋ ਜੇ ਤੁਸੀਂ ਬਣਨਾ ਤਾਂ ਅੱਜ ਤੋਂ ਹੀ ਉਹਨਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਪਊਗੀ। ਜਿਹੜੇ ਵੀ ਫਾਦਰ ਹੈਗੇ ਆ, ਜਾਂ ਮੈਂ ਕਹੂੰਗੀ ਟੂ ਬੀ ਫਾਦਰ ਆ, ਜੋ ਵੀ ਤੁਹਾਡੇ ਬੱਚਿਆਂ ਦੀ ਏਜ ਹੈ, ਠੀਕ ਹੈ, ਨਿਊ ਬੋਰਨ ਬੱਚਾ ਤਾਂ ਬਹੁਤ ਹੀ ਚੰਗੀ ਗੱਲ ਆ। ਸੋ ਜਿਵੇਂ ਮੈਂ ਪਹਿਲੇ ਕਿਹਾ ਵੀ ਮੈਂ ਤਿੰਨ ਪਲਾਨਸ ਦੇ ਵਿੱਚ ਐਡਵਾਈਸ ਕਰਦੀ ਹੁੰਦੀ ਹਾਂ, ਪਹਿਲਾ ਹੈਗਾ ਐਜੂਕੇਸ਼ਨ ਸੇਵਿੰਗ ਪਲਾਨ, ਦੂਜਾ ਹੈਗਾ ਪਾਰਟੀਸਪੇਟਿੰਗ ਵੈਲਥ ਪਲਾਨ, ਤੇ ਤੀਜਾ ਹੈਗਾ ਜੀ ਫਿਊਚਰ ਫਲੈਕਸ ਫੰਡਸ। ਸੋ ਬੇਸਿਕਲੀ ਤਿੰਨੋਂ ਪਲਾਨ ਡਿਫਰੈਂਟ ਤਰੀਕੇ ਨਾਲ ਕੰਮ ਕਰਦੇ ਆ, ਡਾਈਵਰਸੀਫਿਕੇਸ਼ਨ ਹੈ ਤਿੰਨਾਂ ਚ ਜਿਹੜੀ ਇਨਵੈਸਟਮੈਂਟ ਆ ਉਹ ਵੀ ਡਿਫਰੈਂਟ ਤਰੀਕੇ ਦੀ ਆ। ਸੋ ਐਜੂਕੇਸ਼ਨ ਸੇਵਿੰਗ ਪਲਾਨ ਆਪਾਂ ਸਾਰਿਆਂ ਨੂੰ ਹੀ ਪਤਾ ਕਿ ਗਵਰਨਮੈਂਟ ਦੀ ਗ੍ਰਾਂਟ ਆਉਂਦੀ ਆ। ਜੇ ਮੈਂ ਨੰਬਰਸ ਨਾਲ ਦੱਸਾਂ ਦੇਵ ਜੀ, ਆਫਕੋਰਸ ਜੇ ਆਪਾਂ ਨੂੰ $600 ਬੱਚਿਆਂ ਦਾ ਆ ਰਿਹਾ ਤੇ ਆਪਾਂ $200-$200 ਤਿੰਨਾਂ ਚੀਜ਼ਾਂ ਦੇ ਵਿੱਚ ਪਾਤਾ, ਤੁਹਾਡੀ ਮਰਜ਼ੀ ਹੁੰਦੀ ਆ ਜਿੰਨਾ ਤੁਸੀਂ ਪਾਉਣਾ, ਚਾਹੇ ਤੁਸੀਂ ਘੱਟ ਪਾ ਲਓ ਵੱਧ ਪਾ ਲਓ, ਬਟ ਮੈਂ ਇੱਕ ਐਗਜ਼ਾਮਪਲ ਲਈ $200-$200 ਤਿੰਨਾਂ ਚ ਪਾਇਆ। ਪਹਿਲਾਂ ਆਪਾਂ ਐਜੂਕੇਸ਼ਨ ਸੇਵਿੰਗ ਪਲਾਨ ਚ ਪਾਇਆ, 200 ਪਰ ਮੰਥ ਪਾਇਆ। ਜੇ ਆਪਾਂ 7% ਦੀ ਗਰੋਥ ਵੀ ਦਿਖਾਈਏ ਤਾਂ ਜਦੋਂ ਤੁਹਾਡੇ ਬੱਚੇ ਨੇ ਸਕੂਲ ਕਾਲਜ ਯੂਨੀਵਰਸਿਟੀ ਜਾਣਾ ਤਾਂ 96,000 ਉੱਥੇ ਬਣ ਜਾਣੇ ਆ। ਸੋ 96,000 ਤੁਹਾਡੇ ਕੋਲ ਹੈਗੇ ਆ। ਜੇ ਘੱਟ ਲੱਗਦਾ ਐਜੂਕੇਸ਼ਨ ਤੇ ਤੁਹਾਡਾ ਪੈਸਾ ਜ਼ਿਆਦਾ ਕਿਤੇ ਵੀ ਨੁਕਸਾਨ ਨਹੀਂ ਦਿੰਦਾ, ਬਟ ਜੇ ਕਿਤੇ ਵੀ ਘੱਟਦਾ ਤਾਂ ਜਿਹੜੀ ਆਪਣੀ ਤੀਜੀ ਆਪਸ਼ਨ ਹੈ ਨਾ ਫਿਊਚਰ ਫਲੈਕਸ ਫੰਡਸ, ਆਪਾਂ ਉਹਦੇ ਚੋਂ ਪੈਸਾ ਯੂਜ਼ ਕਰ ਸਕਦੇ ਹਾਂ। ਕਈ ਵਾਰ ਬੱਚਿਆਂ ਦੀ ਐਜੂਕੇਸ਼ਨ ਤੇ 1,00,000 ਤੋਂ ਜ਼ਿਆਦਾ ਵੀ ਲੱਗ ਜਾਂਦਾ ਤਾਂ ਤੁਹਾਡੇ ਕੋਲ ਇੱਕ ਹੋਰ ਸਾਈਡ ਤੇ ਪੈਸਾ ਪਿਆ ਐਮਰਜੈਂਸੀ ਦੇ ਵਿੱਚ, ਤੁਸੀਂ ਉਹ ਯੂਜ਼ ਕਰ ਸਕਦੇ ਆ। ਦੂਜਾ ਹੈਗਾ ਪਾਰਟੀਸਪੇਟਿੰਗ ਵੈਲਥ ਪਲਾਨ, ਇਹਦੇ ਚ ਵੀ ਸੇਮ ਹੈ, ਆਪਾਂ $200 ਮੰਥਲੀ ਪਾਇਆ 20 ਸਾਲ ਦੇ ਲਈ, 20 ਸਾਲ ਤੋਂ ਬਾਅਦ ਆਪਾਂ ਪੇਮੈਂਟ ਕੁਛ ਨਹੀਂ ਕਰਨੀ। ਹੁਣ ਇਹਦੇ ਚ ਕੈਸ਼ ਵੈਲਿਊ ਵੀ ਆ, ਇੱਕ ਡੈਥ ਬੈਨੀਫਿਟ ਵੀ ਆ। ਡੈਥ ਬੈਨੀਫਿਟ ਦੀ ਆਪਾਂ ਗੱਲ ਨਹੀਂ ਕਰ ਰਹੇ ਕਿਉਂਕਿ ਆਪਾਂ ਬੱਚੇ ਦੀ ਫਾਈਨੈਂਸ਼ੀਅਲ ਪਲੈਨਿੰਗ ਕਰ ਰਹੇ ਹਾਂ, ਸੋ ਬੱਚੇ ਨੇ ਤਾਂ ਕੈਸ਼ ਵੈਲਿਊ ਯੂਜ਼ ਕਰਨੀ ਹੈ। 21ਵੇਂ ਸਾਲ ਤੇ ਜਾ ਕੇ ਦੇਖੋ, ਤੁਸੀਂ 200 ਪਾਇਆ, 48,000 ਸਾਡੀ ਪਾਕਿਟ ਚੋਂ ਗਿਆ। 21ਵੇਂ ਸਾਲ ਤੇ ਜਾ ਕੇ 52,000 ਦੀ ਕੈਸ਼ ਵੈਲਿਊ ਹੈ। 40ਵੇਂ ਸਾਲ ਤੇ ਜਾ ਕੇ 1,76,000 ਦੀ ਹੈ। ਔਰ ਇਹ ਜੇ ਆਪਾਂ ਵੇਟ ਕਰ ਲਈਏ 60 ਸਾਲ ਤੇ ਜਾ ਕੇ 5,80,000 ਦੀ ਕੈਸ਼ ਵੈਲਿਊ ਹੈ। ਸੋ ਇਹ ਕੈਸ਼ ਵੈਲਿਊ ਨੂੰ ਜਦੋਂ ਆਪਾਂ ਲੈਵਰੇਜ ਕਰਕੇ ਯੂਜ਼ ਕਰਦੇ ਹਾਂ, ਆਫਕੋਰਸ ਟੈਕਸੇਬਲ ਨਹੀਂ ਹੋਣੀ। ਤੁਸੀਂ ਇਹਨਾਂ ਦੋਨੋਂ ਪਲਾਨਸ ਦੀ ਇਨਫੋਰਮੇਸ਼ਨ ਲੈਣੀ ਹੈ, ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ। ਅਗਲੇ ਪਲਾਨ ਦੀ ਆਪਾਂ ਅਗਲੇ ਲਿੰਕ ਚ ਗੱਲ ਕਰਾਂਗੇ। ਸੋ ਫਿਲਹਾਲ ਨੰਬਰ ਹੈ ਜੀ ਮੇਰਾ 6474416 1616, 647-446-1616।
0: ਗਏ ਤੇ ਆਏ ਜੀ।
4: ਇਸ ਸਮਰ ਸਿਰਫ ਮੌਸਮ ਹੀ ਹੌਟ ਨਹੀਂ, ਏਅਰਪੋਰਟ ਨਿਸਾਨ ਦੀਆਂ ਡੀਲਸ ਉਸ ਤੋਂ ਵੀ ਜ਼ਿਆਦਾ ਹੌਟ ਨੇ।
5: ਬ੍ਰੈਂਡ ਨਿਊ 2026 ਨਿਸਾਨ ਕਿਕਸ ਬਾਈ ਕਰੋ ਸਿਰਫ $26,899 ਵਿੱਚ। 2026 ਨਿਸਾਨ ਰੋਗ ਲੀਜ਼ ਕਰੋ ਸਿਰਫ $189 ਬਾਈ ਵੀਕਲੀ। 2026 ਰੋਗ ਫਾਈਨਾਂਸ ਕਰੋ 0% ਨਾਲ, ਜਾਂ ਅਪ ਟੂ $5,000 ਕੈਸ਼ ਰਿਬੇਟ ਲਵੋ। ਟੈਕਸਿਸ, ਲਾਇਸੈਂਸ ਫੀਸ ਐਕਸਟਰਾ, ਕੰਡੀਸ਼ਨਸ ਅਪਲਾਈ।
4: ਇਹ ਹੌਟ ਡੀਲ ਸਿਰਫ June 30 ਤੱਕ ਹੀ ਨੇ। ਹੋਰ ਜਾਣਕਾਰੀ ਲਈ ਅੱਜ ਹੀ ਰਾਜ ਸੋਤਾ ਜਾਂ ਫਾਰੂਕ ਨੂੰ ਕਾਲ ਕਰੋ ਐਟ 905-791-4900।
0: ਗੁਰਸ਼ਨ ਮਾਨ ਜੀ ਸਾਡੇ ਨਾਲ ਹਾਜ਼ਰ ਨੇ, ਸਰ ਵੈਲਕਮ ਟੂ ਦ ਸ਼ੋ।
6: ਥੈਂਕ ਯੂ ਤਾਤਰਾ ਸਾਹਿਬ, ਕੀ ਹਾਲ?
0: ਬਹੁਤ ਵਧੀਆ ਵੀਰੇ, ਬਹੁਤ ਵਧੀਆ, ਤੁਸੀਂ ਸੁਣਾਓ।
6: ਮੈਂ ਤਾਂ ਵੈਸੇ ਆਫ ਦੀ ਏਅਰ ਦੀ ਗੱਲ ਕਰਦੀ ਤੁਹਾਡੇ ਨਾਲ, ਤੁਸੀਂ ਏਅਰ ਤੇ ਪਾ ਦਿੱਤਾ ਤੇ ਚਲੋ ਇਸੀ ਬਹਾਨੇ ਸਾਰਿਆਂ ਨੂੰ ਫਾਦਰਸ ਡੇ ਦੀਆਂ ਵਧਾਈਆਂ ਦੇ ਦਿੰਦੇ ਆ।
0: ਮਹਾਰਾਜ ਫਾਦਰਸ ਡੇ, ਪਹਿਲਾਂ ਤਾਂ ਫਾਦਰ ਬਣਨਾ, ਫਿਰ ਫਾਦਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਬੱਚਿਆਂ ਦੀ ਪਰਵਰਿਸ਼ ਕਰਨੀ, ਇਟਸ ਅ ਬਿਗ ਥਿੰਗ
6: ਜੀ। ਬਿਲਕੁਲ ਬਿਲਕੁਲ ਬਿਲਕੁਲ, ਇਟਸ ਅ ਬਿਗ ਥਿੰਗ। ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ। ਮੈਂ ਦਰਅਸਲ ਇੱਕ ਖੁਸ਼ੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ।
0: ਪਲੀਜ਼।
6: ਕਾਫੀ ਲੋਕੀ ਸਾਡੇ ਦਿਲਜੀਤ ਦੇ ਫੈਨ ਨੇ। ਅੱਜ ਹੀ ਸਵੇਰੇ ਖਬਰ ਆਈ ਹੈ ਕਿ ਸਿਟੀ ਆਫ ਲਾਸ ਏਂਜਲਸ ਨੇ ਇੱਕ ਦਿਨ ਸਾਲ ਵਿੱਚ ਰੱਖ ਦਿੱਤਾ ਦਿਲਜੀਤ ਦੋਸਾਂਝ ਡੇ,
0: January 6।
6: ਕਿੰਨੀ ਵੱਡੀ ਗੱਲ ਆ, ਤੇ ਇਹੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਆਫ ਦਾ ਲਾਈਨ। ਮੈਂ ਕਿਹਾ ਜੇ ਤੁਸੀਂ ਸਾਂਝੀ ਕਰਨੀ ਦਰਸ਼ਕਾਂ ਨਾਲ ਤਾਂ ਕਰ ਲਾ, ਹੁਣ ਤਾਂ ਹੋਏ ਗਈ ਹੈ।
0: ਪੰਜਾਬੀ ਛਾ ਗਏ ਹੋਏ, ਲਾਸ ਏਂਜਲਸ 6 January 2027 ਨੂੰ ਦਿਲਜੀਤ ਦੋਸਾਂਝ ਦਾ ਦਿਨ ਐਲਾਨਿਆ ਗਿਆ, ਕਿਆ ਬਾਤ ਹੈ। ਥੈਂਕ ਯੂ ਵੀਰੇ, ਗੁੱਡ ਲੱਕ।
6: ਥੈਂਕ ਯੂ।
0: ਜਤਿੰਦਰ ਜੀ,
1: ਯੈਸ ਸਰ। ਦੇਵ ਭਾਜੀ, ਸਭ ਤੋਂ ਪਹਿਲਾਂ ਜੇ ਆਪਾਂ ਗੱਲਬਾਤ ਕਰੀਏ, ਇੱਕ ਫਾਰਮ ਹਾਊਸ ਸੇਲ ਤੇ ਲਾਇਆ ਆ, ਇਹ ਜਿਹੜੀ ਇਨਫੋਰਮੇਸ਼ਨ ਆ ਬਹੁਤ ਇੰਪੋਰਟੈਂਟ ਹੈ। ਇਹ ਫਾਰਮ ਹਾਊਸ ਮੇਫੀਲਡ 410 ਤੋਂ ਸਿਰਫ 20 ਮਿੰਟ ਦੀ ਡਰਾਈਵ ਦੇ ਉੱਪਰ ਹੈ, ਕੈਲਟਨ ਦੇ ਵਿੱਚ ਲੋਕੇਟਡ ਹੈ। ਹਾਈਵੇ 10 ਤੋਂ ਸਿਰਫ 1.5 ਮਿੰਟ ਦੀ ਡਰਾਈਵ ਦੇ ਉੱਪਰ ਹੈ। ਇਹ ਜਿਹੜਾ ਫਾਰਮ ਹਾਊਸ ਹੈ ਇਹ ਲਗਭਗ 1.25 ਏਕੜ ਦੇ ਲੋਟ ਦੇ ਉੱਤੇ ਬਣਿਆ ਹੋਇਆ, 200 ਫੁੱਟ ਬਾਈ 250 ਫੁੱਟ ਲੋਟ ਹੈ। ਇਹ ਜਿਹੜਾ ਫਾਰਮ ਹਾਊਸ ਹੈ ਕਸਟਮ ਬਿਲਟ ਕਾਰ ਬਣਿਆ ਹੈ, ਜਿਹਦੇ ਵਿੱਚ 3 ਕਾਰਗਰਾਜ ਨੇ, 15-20 ਗੱਡੀਆਂ ਦੀ ਪਾਰਕਿੰਗ ਹੈ। ਪਲੱਸ ਖਾਸ ਗੱਲ ਕੀ ਹੈ, ਇਸ ਫਾਰਮ ਹਾਊਸ ਦੇ ਵਿੱਚ 12 ਫੁੱਟ ਸੀਲਿੰਗ ਮੇਨ ਐਂਟਰ ਦੇ ਉੱਪਰ, 14 ਫੁੱਟ ਦੀ ਸੀਲਿੰਗ ਹੈਗੀ ਆ ਕਿਚਨ ਦੀ, 14 ਫੁੱਟ ਦੀ ਸੀਲਿੰਗ ਹੈਗੀ ਫੈਮਿਲੀ ਰੂਮ ਦੀ। ਬੜਾ ਖੂਬਸੂਰਤ ਫਾਰਮ ਹਾਊਸ ਬਣਿਆ ਹੋਇਆ, ਹਰੇਕ ਬੈਡਰੂਮ ਦੇ ਨਾਲ ਵਾਸ਼ਰੂਮ ਦਾ ਐਕਸੈਸ ਹੈ। ਲਿਵਿੰਗ, ਫੈਮਿਲੀ, ਡਾਇਨਿੰਗ, ਬ੍ਰੇਕਫਾਸਟ ਏਰੀਆ ਸਾਰੇ ਸੈਪਰੇਟ ਨੇ। ਬੇਸਮੈਂਟ ਦੇ ਭਾਈ ਦੇਵ ਭਾਜੀ ਆਲਮੋਸਟ 50-60% ਫਿਨਿਸ਼ ਕੀਤੀ ਆ ਉਹਨੇ।
0: ਅੱਛਾ,
1: ਉਹਦੇ ਵਿੱਚ ਥੀਏਟਰ ਬਣਦਾ ਦੀ ਭਾਜੀ, ਬੇਸਮੈਂਟ ਦੋ ਬੈਡਰੂਮ ਬਣਦੇ ਨੇ, ਪਲੱਸ ਬੇਸਮੈਂਟ ਦੇ ਵਿੱਚ ਸੋਨਾ ਰੂਮ ਬਣ ਸਕਦਾ ਆ, ਪਲੱਸ ਬੇਸਮੈਂਟ ਦੇ ਵਿੱਚ ਜਿਮ ਬਣ ਸਕਦਾ ਆ, ਪਲੱਸ ਪੂਲ ਟੇਬਲ ਦੇ ਐਕਸੈਸ ਆਲਰੇਡੀ ਕੱਢੇ ਪਏ ਨੇ, ਵਾਕਆਊਟ ਬੇਸਮੈਂਟ ਆ ਦੀ ਭਾਜੀ, ਫੁੱਲੀ ਅਪਗ੍ਰੇਡ ਇਹ ਪ੍ਰੋਪਰਟੀ ਹੈ, ਕੈਲਡਨ ਦੇ ਵਿੱਚ ਲੋਕੇਟਡ ਹੈ। ਜੇ ਸਾਡਾ ਕੋਈ ਵੀ ਸਰੋਤਾ ਬ੍ਰੈਂਪਟਨ ਤੋਂ ਬਾਹਰ ਮੂਵ ਹੋਣਾ ਚਾਹੁੰਦਾ ਹੋਵੇ, ਗੱਡੀਆਂ ਦਾ ਪਾਰਕਿੰਗ ਦਾ ਇਸ਼ੂ ਪੈ ਰਿਹਾ ਆ, ਤਾਂ ਵੀ ਕੋਈ ਚੱਕਰ ਨਹੀਂ, 20-25 ਗੱਡੀਆਂ ਪਾਰਕ ਕਰੋ। 3 ਕਾਰਗਰਾਜ ਨੇ, ਕਸਟਮ ਬਿਲਟ ਮਕਾਨ ਬਣਿਆ ਹੋਇਆ ਹੈ, ਹਾਈ ਐਂਡ ਦਾ ਕੰਮ ਕਰਵਾਇਆ ਹੋਇਆ, ਬਿਲਟ ਇਨ ਅਪਲਾਈਸਿਸ ਪਏ ਹੋਏ ਨੇ। ਜੇ ਤੁਸੀਂ ਇੱਦਾਂ ਦਾ ਫਾਰਮ ਆਪਣੇ ਲਈ ਲੱਭ ਰਹੇ ਹੋ, ਕੋਈ ਤੁਹਾਨੂੰ ਜਾ ਕੇ ਸਿੰਗਲ ਪੈਸਾ ਲਾਉਣਾ ਨਹੀਂ ਪੈਣਾ। ਨੰਬਰ ਸਾਡਾ 416-265-2222 416-265-2222 ਤੇ ਕਾਲ ਕਰੋ।
0: ਰਾਨੀ ਗਾਇਕਾਂ ਨੂੰ ਬਿਨਾਂ ਸਲੀਵਲੈਸ ਡਰੈਸ ਪਹਿਨਣ ਤੇ 74 ਕੋੜਿਆਂ ਦੀ ਸਜ਼ਾ, ਨਾ ਹੋਏ ਨਾ ਨਾ ਕਰੋ ਜਾਲਮੋ ਨਾ ਕਰੋ, ਇਹ 2 ਸਾਲ ਲਈ ਦੇਸ਼ ਛੱਡਣ ਤੇ ਵੀ ਪਾਬੰਦੀ ਲਾਤੀ, 24 ਵਿੱਚ ਬਿਨਾਂ ਹਿਜਾਬ ਤੇ ਉਹਨੇ ਗਾਣਾ ਗਾਇਆ ਸੀ, ਫੇਰ ਕੀ ਹੋ ਗਿਆ, 74 ਕੋੜੇ ਇੱਕ ਔਰਤ ਦੇ, ਬੰਦੇ ਮਾਰਨੇ ਕਿਸੇ ਨੂੰ ਸ਼ਰਮ ਨਹੀਂ ਆਉਂਦੀ। ਫਾਦਰਸ ਡੇ ਤੇ ਗ੍ਰੈਂਡ ਫਰਨੀਚਰ ਤੇ ਜਬਰਦਸਤ ਸੇਲ ਆਈ ਆ, ਸੁਖ ਸਾਹਿਬ ਵੈਲਕਮ ਟੂ ਦ ਸ਼ੋ।
1: ਹਾਂਜੀ ਜੀ,

0: बढ़िया हालत वाले यूज्ड ट्रक्स, ट्रक को बेचना होवे या खरीदना, रेट बिल्कुल वाजब लौंदे ने।
1: फाइनेंस दी सुविधा भी उपलब्ध है,
0: मतलब जेब भी सेफ, ते घर वाली भी खुश। बस फिर आज ही चलते हैं निस्कू ट्रक सेल्स, टोरब्रम डेरी दे नजदीक, 7055 टोरब्रम रोड, मिसीसागा। कॉल 647-581-9999। ट्रक ऐसे के मैकेनिक भी कहेगा हुन मैं की करा।
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
3: Indian Fruitland, one stop for all your grocery needs.
4: ले इको जगह तो कितने सारा कुछ मिलता है। दो चीजा ले एक जगह रुको, फिर अगलिया दो दी दूसरी जगह रुको।
3: इंडियन फ्रूट लैंड है सच्ची वन स्टॉप फॉर ऑल योर ग्रोसरी नीड्स। सब तो वधिया ग्रोसरी, सब तो वधिया प्राइसेस से आज ही पहुंचो। हुन इंडियन फ्रूट लैंड दी सतवीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन।
5: मस्कोका अंदर 1.5 एकड़ ते 2600 स्क्वायर फुट दी कॉटेज सेल ते आई है। 3 बेडरूम 2.5 वॉशरूम हन। हाई एंड दे फर्नीचर नाल फुली फर्निश्ड है। $30,000 दा जनरेटर अते 14x14 फीट दा पैड भी बनया है। 2 साल दी नवी कॉटेज $1,00,000 दी इनकम जनरेट करदी है। 12x30 फुट दा डेक है, प्लस वॉकआउट बेसमेंट भी है। मस्कोका रूम भी फर्निश किया गया है। पीछे पानी है अते खूबसूरत है। क्लब हाउस बन रहा है जिथे स्विमिंग पूल भी होगा। बीच भी नजदीक है। जानकारी लिए कॉल जितेंद्र गंदम 416-265-2222 416-265-2222।
6: हर कोई चाहता है कि ओदा घर सब तो सोना दिखे, ते जे तुसी भी यही चाहते हो तां मिलो AAA लैंडस्केपिंग कंपनी लिमिटेड वालेयां नूं। जे अपने घर दे बैकयार्ड नूं बनाउणा चाहुंदे हो होर भी खूबसूरत, या फिर करवाउणा चाहुंदे हो लैंडस्केपिंग या इंटरलॉकिंग, सारा काम टॉप दा करांगे अते सब तो बेस्ट रेट्स भी देणगे। AAA लैंडस्केपिंग, कॉल 647-784-1213, 647-784-1213।
5: मॉर्गेज सॉल्यूशन दे गुरप्रीत समरा जी, तुहाडे मकान दी रिन्यूअल आ रही है, तुसी अपनी मॉर्गेज बी सी लैंडर तो हटा के ए लैंडर नाल करवानी है और इंटरेस्ट रेट ते भी बचत करनी है। कॉल 905-460-9099। प्री अप्रूवल भी करवा के दिंदे हन ताकि कॉन्फिडेंस नाल मकान लै सकदे हो। 80-90 हज़ार बेस नूं बनाउण लई चाहीदे ने। मकान लैण वेले इस दा भी अरेंजमेंट कीता जांदा है। गुरप्रीत समरा नाल बैठ के डिस्कस करो। 2155 B स्टील्स एवन्यू नियर टॉपरम यूनिट 32। 905-460-9099 905-460-9099 इन्हां दा नंबर है। सजना पैसा तां सारे कमा लैंदे ने, इज्जत कमाउणी हर इक दे बस दी गल नहीं। ਕਿਰਨ ਜੀ ਪ੍ਰੋਗਰਾਮ ਸਵਾਗਤ ਹੈ।
7: ਸਤਿ ਸ਼੍ਰੀ ਅਕਾਲ ਦੇਵ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਜੀ, ਤੀਆਂ ਦੇ ਮੇਲੇ ਦੀ ਜਿਹੜੀ ਜੀ ਜਾਣਕਾਰੀ
5: ਜੀ ਤੁਸੀਂ ਬੜਾ ਪਿਆਰ ਨਾਲ ਕਿਹਾ ਪਿਆਰ ਭਰੀ ਸਤਿ ਸ਼੍ਰੀ ਅਕਾਲ
7: ਜੀ।
5: ਕਦੇ ਕੋਈ ਐਂ ਸੁਣਿਆ ਲਾ ਵੀ ਗੁੱਸੇ ਵਾਲੀ ਸਤਿ ਸ਼੍ਰੀ ਅਕਾਲ?
7: ਬਿਲਕੁਲ ਨਹੀਂ ਜੀ,
5: ਸਤਿ ਸ਼੍ਰੀ ਅਕਾਲ। ਅੱਛਾ, ਤੀਆਂ ਦੇ ਡਿਟੇਲ ਦੱਸੋ, ਸਿੰਗਰਾਂ ਬਾਰੇ ਦੱਸੋ। ਤੁਸੀਂ ਕਹਿੰਦੇ ਫਰਾਈਡੇ ਨੂੰ ਇੱਕ ਨਵਾਂ ਸਿੰਗਰ ਦੱਸਣਾ, ਉਹ ਵੀ ਦੱਸੋ।
7: ਬਿਲਕੁਲ ਜੀ, ਸੁਖੀ ਜੀ ਦੱਸੂਗੇ ਆਪਣੇ ਰੇਡੀਓ ਤੇ, ਜਿਹੜਾ ਜੀ ਦੱਸਣਗੇ। ਮੈਂ ਹਲੇ ਸਿਰਫ ਜਿੰਨੀ ਮੇਰੇ ਕੋਲ ਇਨਫੋਰਮੇਸ਼ਨ ਹੈ ਮੈਂ ਉਨੀ ਜ਼ਰੂਰ ਦੱਸ
5: ਦੂੰਗਾ
7: ਜੀ। 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜੇ ਜੀ 24ਵੇਂ ਸਾਲ ਦੀਆਂ ਜਿਹੜੀਆਂ ਜੀ ਤੀਆਂ ਹੋਣ ਜਾ ਰਹੀਆਂ ਹੈਗੀਆਂ। ਬਹੁਤ ਸਾਰੇ ਕਲਾਕਾਰ, ਬਹੁਤ ਸਾਰੇ ਜਿਹੜੇ ਜੀ ਗਿਫਟ ਲੈ ਕੇ ਅਸੀਂ ਜਿਹੜਾ ਜੀ ਉੱਥੇ ਪਹੁੰਚ ਰਹੇ ਹੈਗੇ। ਟਿਕਟ ਸਿਰਫ ਔਰ ਸਿਰਫ $30 ਦੀ ਆ, ਔਰ ਸਾਡੀਆਂ ਜਿਹੜੀਆਂ ਜੀ VVIP ਇਜ਼ ਆਲ ਸੋਲਡ ਆਊਟ। VIP ਸਾਡੇ ਕੋਲ ਕੁਛ ਜਿਹੜੀਆਂ ਜੀ ਟਿਕਟਾਂ ਰਹਿ ਚੁੱਕੀਆਂ ਹੈਗੀਆਂ, ਉਹ ਸਾਡੇ ਆਫਿਸ ਦੇ ਵਿੱਚੋਂ ਹੀ ਤੁਸੀਂ ਲੈ ਸਕਦੇ ਹੈਗੇ ਆ। ਔਰ ਜੇ ਤੁਸੀਂ ਲੈਣੀ ਹੈ ਰੈਗੂਲਰ ਟਿਕਟ, ਤਾਂ ਤੁਸੀਂ ਏਸ਼ੀਅਨ ਫੂਡ ਦੀ ਜਿਹੜੀ ਜੀ ਨੌਰਥ ਪਾਰਕ ਵਾਲੀ ਲੋਕੇਸ਼ਨ ਤੋਂ ਲੈ ਸਕਦੇ ਆ, ਜਾਂ ਤੁਸੀਂ ਵੈਸਟ ਮੋਰ ਜਾਂ ਤੁਸੀਂ ਪਟਰੋਸਾ ਡਰਾਈਵ ਵਾਲੀ ਲੋਕੇਸ਼ਨ ਤੋਂ ਲੈ ਸਕਦੇ ਆ। ਇੰਡੀਅਨ ਸਵੀਟ ਮਾਸਟਰ ਰੇਲ ਆਸਨ ਤੇ ਆ, ਸਿੰਗਾਪੁਰ ਜਵੈਲਰ ਤੇ ਵੀ ਜਿਹੜਾ ਜੀ ਤੁਸੀਂ ਜੇ ਟਿਕਟ ਲਓਗੇ ਤਾਂ ਤੁਹਾਨੂੰ ਕੁਛ ਨਾ ਕੁਛ ਜਿਹੜਾ ਜੀ ਉਹ ਫ੍ਰੀ ਗਿਫਟ, ਚਾਹੇ ਨੋ ਸਪਿਨ, ਚਾਹੇ ਜਿਹੜਾ ਜੀ ਚਾਂਦੀ ਦਾ ਕੋਈ ਚੀਜ਼, ਜ਼ਰੂਰ ਗਿਫਟ ਜਿਹੜੇ ਜੀ ਦੇਣਗੇ। ਨਾਲ ਨਾਲ ਦੀ ਨਾਲ ਜਿਹੜਾ ਜੀ ਟਿਲੋ ਵੀਡੀਓ ਤੇ ਵੀ ਕੁਛ ਟਿਕਟਾਂ ਜਿਹੜੀਆਂ ਜੀ ਅਵੇਲੇਬਲ ਹੈਗੀਆਂ। ਰੈਗੂਲਰ ਜਨਰਲ ਐਡਮਿਸ਼ਨ ਸਿਰਫ ਔਰ ਸਿਰਫ $30 ਵਾਲੀ ਪ੍ਰਾਈਸ। ਸੋ ਸਟਾਲ ਸਾਡੇ ਜਿਹੜੇ ਜੀ ਸਾਰੇ ਸੋਲਡ ਆਊਟ ਹੈ। ਮੈਨੂੰ ਬਹੁਤ ਸਾਰੀ ਇਨਕੁਆਇਰੀਜ਼ ਆ ਰਹੀਆਂ ਸਟਾਲ ਦੇ ਲਈ ਜੀ, ਹੁਣ ਅਸੀਂ ਕੋਈ ਵੀ ਫਰਦਰ ਬੁਕਿੰਗ ਨਹੀਂ ਲੈ ਰਹੇ ਹੈਗੇ ਕਿਉਂਕਿ ਕੱਲ੍ਹ ਦਾ ਹੀ ਸਾਡੇ ਕੋਲ ਜਿਹੜਾ ਜੀ ਦਿਨ ਹੈਗਾ ਆ। ਫਟਾਫਟ ਤੁਸੀਂ ਆਪਣੀ ਟਿਕਟਸ ਜਿਹੜੀਆਂ ਜੀ ਗ੍ਰੈਬ ਕਰ ਸਕਦੇ ਆ। ਔਰ ਦੱਸ ਦਈਏ ਕਿ ਸਿੰਗਰਸ ਦੇ ਵਿੱਚ ਜਿਹੜਾ ਹੈ ਜੀ ਮੰਨਤ ਨੂਰ ਪਹੁੰਚ ਰਹੇ ਨੇ, ਜੈਸਮੀਨ ਅਖਤਰ ਪਹੁੰਚ ਰਹੇ ਨੇ, ਸੁਦੇਸ਼ ਕੁਮਾਰੀ, ਅਰਬਾਜ਼ ਖਾਨ, ਸਾਰਥੀ ਕੇ ਤੇ ਨਾਲ ਦੀ ਨਾਲ ਜਿਹੜਾ ਹੈ ਜੀ ਇੱਕ ਸਰਪ੍ਰਾਈਜ਼ਿੰਗ ਆਰਟਿਸਟ ਜਿਹੜਾ ਜੀ ਪਹੁੰਚ ਰਿਹਾ, ਉਹ ਵੀ ਬਹੁਤ ਜਲਦੀ ਅਸੀਂ ਰਿਵੀਲ ਕਰਾਂਗੇ। ਸਿਰਫ ਔਰ ਸਿਰਫ $30 ਦੀ ਜਿਹੜੀ ਜੀ ਟਿਕਟ ਆ, ਇੰਕਲੂਡਿੰਗ ਟੈਕਸ, ਨੋ ਐਡੀਸ਼ਨਲ ਫੀਸ। ਸੋ ਫਟਾਫਟ ਆਪਣੀ ਟਿਕਟ ਲੈ ਸਕਦੇ ਆ। ਔਰ ਜੇ ਤੁਹਾਨੂੰ ਲਿੰਕ ਚਾਹੀਦਾ ਸਾਡੇ ਆਫਿਸ ਤੋਂ ਵੀ ਟਿਕਟਸ ਦਾ ਲਿੰਕ ਲੈ ਸਕਦੇ ਆ, 9057990999 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ।
5: ਹਾਂਜੀ ਜਤਿੰਦਰ ਭਾਈ।
8: ਯੈਸ ਸਰ। ਦੀਪ ਭਾਜੀ ਜਾਂਦੇ ਆਪਣੇ ਸੁਣਨਾ ਸਮਝਾਵਾਂਗਾ, ਜੇ ਕੋਈ ਵੀ ਸਾਡਾ ਸਰੋਤਾ ਬ੍ਰੈਂਡ ਨਿਊ ਘਰ ਬੁੱਕਣਾ ਚਾਹੁੰਦਾ ਹੋਵੇ, ਦੀਪ ਭਾਜੀ ਕੈਲਡਨ ਦੇ ਵਿੱਚ ਨਵੀਂ ਬੁਕਿੰਗ ਖੁੱਲ ਚੁੱਕੀ ਹੈ, ਜਿਹਦੇ ਵਿੱਚ ਫਰੀ ਹੋਲਡ ਟਾਊਨ ਹਾਊਸ ਜਿਹੜੇ ਨੇ ਉਹ 7.5 ਲੱਖ ਤੋਂ ਸਟਾਰਟ ਹੋ ਰਹੇ ਨੇ, ਜਿਹੜੇ ਸੈਮੀ ਡਿਟੈਚ ਨੇ ਦੀਪ ਭਾਜੀ ਉਹ 8.5 ਲੱਖ ਤੋਂ ਸਟਾਰਟ ਹੋ ਰਹੇ ਨੇ, ਡੀਟੈਚ ਡਬਲ ਕਾਰ ਗਰਾਜ 9,49,000 ਤੋਂ ਸਟਾਰਟ ਹੋ ਰਹੇ ਨੇ, ਤੇ ਜੇ ਤੁਸੀਂ ਕੈਲਡਨ ਦੇ ਵਿੱਚ 2027-28 ਦੀ ਕਲੋਜ਼ਿੰਗ ਵਾਲੇ ਇਹ ਮਕਾਨ ਲੈਣਾ ਚਾਹੁੰਦੇ ਹੋ, $10,000 ਡਿਪੋਜ਼ਿਟ ਦੇ ਕੇ ਤੁਸੀਂ ਆਪਣਾ ਮਕਾਨ ਲੈ ਸਕਦੇ ਹੋ। ਬਾਕੀ ਜਿਹੜੀਆਂ ਪੇਮੈਂਟਾਂ ਨੇ ਈਜ਼ੀ ਨੇ, ਡਿਪੋਜ਼ਿਟ ਸਿਕਰ ਚਾਹੀਦਾ, ਘਰਾਂ ਦੀ ਪ੍ਰਾਈਸ ਚਾਹੀਦੀ ਆ, ਫਲੋਰ ਪਲੈਨ ਚਾਹੀਦੇ ਨੇ। ਤੁਸੀਂ ਮੇਰੇ ਵਟਸਐਪ ਨੰਬਰ 'ਤੇ ਹੁਣ ਟੈਕਸਟ ਮੈਸੇਜ ਕਰ ਲਿਓ, ਮੇਰਾ ਨੰਬਰ 416-266-2662। ਕੋਟੇਜ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। 80-90,000 ਦੀ ਇਨਕਮ 2025 ਦੀ ਹੈ ਕੋਟੇਜ ਦੀ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ।
5: ਪ੍ਰੂਫ ਹੈਗੇ ਨਾ ਤੁਹਾਡੇ ਕੋਲ ਸਰ?
8: 100% ਦੀ ਭਾਅ ਜੀ। ਤੇ ਏਅਰਬੀਨਬੀ ਦੇ ਨਾਲ ਜਿਹੜਾ ਉਹਨਾਂ ਦੇ ਨਾਲ ਲਿੰਕ ਘੱਲਿਆ ਸੀ ਦੀਪ ਭਾਅ ਜੀ, ਕੱਲ੍ਹ ਵੀ ਬਈ ਉਹਨਾਂ ਨੂੰ ਇੱਕ ਨੂੰ ਉਹਨਾਂ ਦੀ ਕਾਲ ਆਈ ਸੀਗੀ, ਉਹਦੇ ਵਿੱਚ ਅਗਲੇ ਮਹੀਨੇ ਫੁੱਲੀ ਬੁੱਕਡ ਅਪ ਕੋਟੇਜ, ਪਲੱਸ ਉਦੋਂ ਅਗਲੇ ਮਹੀਨੇ 12 ਦਿਨ ਦੀ ਆਲਰੇਡੀ ਬੁਕਿੰਗ ਪਈ ਆ। ਤੇ ਜੇ ਤੁਸੀਂ ਇੱਦਾਂ ਦੀ ਕੋਟੇ ਲੈਣਾ ਚਾਹੁੰਦੇ ਹੋ, ਇਨਕਮ ਆਲਰੇਡੀ ਬਣੀ ਪਈ ਹੈ, ਸਾਨੂੰ ਇੱਕ ਵਾਰੀ ਗੱਲਬਾਤ ਕਰ ਲਿਓ। ਬ੍ਰੈਂਪਟਨ ਦੇ ਵਿੱਚ ਸਾਡੇ ਕੋਲ ਡਬਲ ਕਾਰ ਗਰਾਜ ਦੀ ਪ੍ਰੋਪਰਟੀ ਹੈ, 4 ਬੈਡਰੂਮ ਪਲੱਸ ਆਫਿਸ ਸੈਕਿੰਡ ਫਲੋਰ ਤੇ ਨੇ। ਡੀਟੈਚ ਪ੍ਰੋਪਰਟੀ ਹੈ, 2,750 ਸਕੇਅਰ ਫੀਟ ਦੀ ਪ੍ਰੋਪਰਟੀ ਹੈ, 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੈ। ਸੈਲਰ ਆਪਣਾ ਘਰ ਡਾਊਨਗ੍ਰੇਡ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਕੋਈ ਟਾਊਨ ਹਾਊਸ ਹੈ, ਤੁਹਾਡੇ ਕੋਲ ਕੋਈ ਸੈਮੀ ਹੈ, ਤੁਹਾਡੇ ਕੋਲ ਪੁਰਾਣੀ ਪ੍ਰੋਪਰਟੀ ਹੈ, ਉਹਨੂੰ ਇਹਦੇ ਨਾਲ ਕਨਵਰਟ ਕਰਨਾ ਚਾਹੁੰਦੇ ਹੋ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਨੰਬਰ ਸਾਡਾ 1416-266-2662। ਕੈਲਡਨ 'ਚ ਫਾਰਮ ਲੈਣਾ ਚਾਹੁੰਦੇ ਤਾਂ ਵੀ ਗੱਲਬਾਤ ਕਰ ਲਿਓ, ਜਾਂ ਕੋਈ ਰੀਸਟੇਟ ਦੇ ਵਿੱਚ ਪ੍ਰੋਪਰਟੀ ਸੈੱਲ ਕਰਨਾ ਚਾਹੁੰਦੇ ਹੋ, ਕਾਲ 416-265-2222, 416-265-2222। ਥੈਂਕ ਯੂ ਵਧੀਆ ਭਾਅ ਜੀ।
7: ਬਿਲਕੁਲ ਦੇਵ ਜੀ। ਸੋ ਆਪਾਂ ਬੱਚਿਆਂ ਦੇ ਫਿਊਚਰ ਦੀ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰ ਰਹੇ ਸੀ, RESP ਦੀ ਮੈਂ ਗੱਲ ਕੀਤੀ, ਐਜੂਕੇਸ਼ਨ ਸੇਵਿੰਗ ਪਲਾਨ ਦੇ ਵਿੱਚ ਆਪਾਂ 38,000 ਪਾਇਆ ਔਰ ਬੱਚੇ ਦੇ ਐਜੂਕੇਸ਼ਨ ਲਈ ਆਪਾਂ ਅਪਰੋਕਸੀਮੇਟਲੀ 96,000 ਸੇਵ ਕਰ ਲਿਆ। ਪਾਰਟੀਸਪੇਟਿੰਗ ਵੈਲਥ ਪਲਾਨ ਦੇ ਵਿੱਚ ਆਪਾਂ 48,000 ਪਾਇਆ ਔਰ ਲਾਈਫ ਟਾਈਮ ਪੈਸਾ ਗਰੋ ਕਰਨਾ। ਔਰ ਇਸ ਪਲਾਨ ਦੇ ਵਿੱਚ ਇੱਕ ਚੀਜ਼ ਹੈ ਦੇਵ ਜੀ ਕਿ ਕੈਸ਼ ਵੈਲਿਊ ਜਿਵੇਂ ਗਰੋ ਕਰਦੀ ਹੈ ਡਿਵੀਡੈਂਡ ਦੇ ਨਾਲ ਦੀ ਨਾਲ ਫੇਸ ਅਮਾਊਂਟ ਵੀ ਗਰੋ ਕਰਦਾ। ਸੋ ਬੇਸਿਕਲੀ ਆਪਾਂ ਬੱਚੇ ਲਈ ਤਾਂ ਕੈਸ਼ ਵੈਲਿਊ ਜਨਰੇਟ ਕਰ ਹੀ ਰਹੇ ਹਾਂ, ਉਹਦੇ ਨਾਲ ਨਾਲ ਆਪਾਂ ਅਗਲੀ ਜਨਰੇਸ਼ਨ ਨੂੰ ਵੀ ਮਤਲਬ ਤੀਜੀ ਜਨਰੇਸ਼ਨ ਨੂੰ ਅਮੀਰ ਬਣਾ ਕੇ ਜਾ ਰਹੇ ਹਾਂ। ਤੀਜਾ ਔਰ ਸਭ ਤੋਂ ਇੰਪੋਰਟੈਂਟ ਪਲਾਨ ਫਿਊਚਰ ਫਲੈਕਸ ਫੰਡਸ, ਇਹਦੇ ਚ ਵੀ ਆਪਾਂ $200 ਮੰਥਲੀ ਪਾਏ, 48,000 ਅਸੀਂ ਪਾਏ। ਹੁਣ ਇਹਦੇ ਚ ਆਪਾਂ 20 ਸਾਲ ਲਈ ਹੀ ਕੰਟਰੀਬਿਊਟ ਕੀਤਾ, 10% ਦੀ ਜੇ ਮੈਂ ਗਰੋਥ ਲਗਾਵਾਂ 1,45,000 ਉਸ ਟਾਈਮ ਤੇ ਹੋਊਗਾ। ਜੇ ਆਪਾਂ ਇਹਨੂੰ ਅਕਮੂਲੇਟਿਡ ਰਹਿਣ ਦੀ ਆਪਾਂ ਪੈਸਾ ਨਾ ਕੱਢੀਏ, ਹੋਰ ਆਪਾਂ 20 ਸਾਲ ਅੱਗੇ ਕਰ ਦਈਏ 9,75,000, ਤੇ ਜੇ ਆਪਾਂ ਹੋਰ ਅੱਗੇ 20 ਸਾਲ ਕਰ ਦਈਏ 6.4 ਮਿਲੀਅਨ। ਸੋ ਇਹ ਜਿਹੜੇ ਪਲਾਨ ਹੈਗੇ ਆ, ਦੇਖੋ ਤੁਸੀਂ ਜੇ ਮੋਟਾ ਮੋਟਾ ਮੈਂ ਲਾਵਾਂ 1.25 ਲੱਖ ਆਪਾਂ ਇਨਵੈਸਟ ਕੀਤਾ ਡਿਫਰੈਂਟ ਪਲਾਨਸ ਦੇ ਵਿੱਚ, ਔਰ ਤੁਸੀਂ ਆਪਣੀ ਪਾਕਿਟ ਚੋਂ ਨਹੀਂ ਕਰ ਰਹੇ, ਬੱਚੇ ਦੇ ਜਿਹੜੇ CCB ਚਾਈਲਡ ਕੇਅਰ ਬੈਨੀਫਿਟਸ ਆ ਰਹੇ ਆ ਆਪਾਂ ਉਹਨੂੰ ਹੀ ਇੱਕ ਪ੍ਰੋਪਰਲੀ ਸਮਾਰਟਲੀ ਤਰੀਕੇ ਨਾਲ ਇਨਵੈਸਟ ਕਰ ਰਹੇ ਹਾਂ। ਸਭ ਤੋਂ ਇੰਪੋਰਟੈਂਟ ਚੀਜ਼ ਕਿ ਇਹ ਪੈਸਾ ਤੁਹਾਡੇ ਹੱਥ 'ਚ ਆ, ਤੁਹਾਡੇ ਕੰਟਰੋਲ 'ਚ ਆ। ਹਾਂ, ਤੁਸੀਂ ਬੱਚਿਆਂ ਦੀ ਫਿਊਚਰ ਦੀ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਆ, ਲੇਕਿਨ ਪੈਸਾ ਤੁਹਾਡਾ ਹੀ ਆ। ਜਦੋਂ ਤੁਹਾਨੂੰ ਲੱਗੇ ਮਿਲੀਅਨ ਕੱਢਿਆ, ਬੱਚਿਆਂ ਨੂੰ ਦੇ ਤਾ, ਡਾਊਨ ਪੇਮੈਂਟ ਲਈ ਘਰ ਲੈ ਤਾ, ਗੱਡੀ ਲੈ ਤੀ, ਜੋ ਚਾਹੋ ਤੁਸੀਂ ਇਸ ਪੈਸੇ ਨਾਲ ਕਰ ਸਕਦੇ ਹੋ। ਔਰ ਸਭ ਤੋਂ ਇੰਪੋਰਟੈਂਟ ਵਰਡ ਜਿਹੜਾ ਇਸ ਪਲੈਨਿੰਗ 'ਚ ਲੱਗੇਗਾ ਉਹ ਹੈਗਾ ਟੈਕਸ ਫਰੀ। ਕੈਨੇਡਾ ਦੇ ਵਿੱਚ ਟੈਕਸ ਫਰੀ ਚੀਜ਼ਾਂ ਕਰਾਣੀਆਂ,
5: ਮਰ ਲੱਗੇ ਟੈਕਸ ਦੇਣਾ ਪੈਂਦਾ,
7: ਬਿਲਕੁਲ ਦੇਣਾ ਪੈਂਦਾ ਜੀ, ਬਿਲਕੁਲ ਦੇਣਾ ਪੈਂਦਾ। ਲੇਕਿਨ ਆਪਾਂ ਇਹਦੀ ਪਲੈਨਿੰਗ ਇਵੇਂ ਕਰਨੀ ਹੈ ਕਿ ਹਰ ਚੀਜ਼ ਟੈਕਸ ਫਰੀ ਹੋ ਕੇ ਤੁਹਾਡੇ ਤੱਕ, ਤੁਹਾਡੇ ਬੱਚਿਆਂ ਤੱਕ ਪਹੁੰਚੇ। ਸੋ ਨੰਬਰ ਹੈ ਜੀ ਮੇਰਾ 6474461616, 647-446-1616।
5: ਲਓ ਜੀ, ਫਾਦਰਸ ਡੇ ਦੇ ਉੱਪਰ ਗ੍ਰੈਂਡ ਫਰਨੀਚਰ ਨੇ ਸੇਲ ਲਾਈ ਆ, ਜਰਾ ਧਿਆਨ ਨਾਲ ਸੁਣਿਓ। ਹਾਂਜੀ ਸਰ ਸਾਹਿਬ।
9: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਈ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਟ ਸੋਫਾ ਐਂਡ ਲਪਸਿਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਡਾਲਰ ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਟ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, 599 ਡਾਲਰ ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600 00, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ। ਭਾਜੀ
5: ਬੜੀ ਮਿਹਰਬਾਨੀ।
10: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕੀ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939-5939।
11: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਏ ਹਾਂ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈੱਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
5: I am Dave Takla and you are not. All right, Umarpreet ji. ਪ੍ਰੋਗਰਾਮ ਚੱਲਦਾ ਰਹਿਣਾ, ਲੇਕਿਨ ਕੁਝ ਖਬਰਾਂ ਸਾਂਝੀਆਂ ਕਰ ਲਈਏ। ਅਮਰੀਕਾ ਵਿੱਚ ਸੁਨਹਿਰੀ ਭਵਿੱਖ ਦੇ ਸੁਪਨੇ ਪੂਰੇ ਕਰਨ ਵਿੱਚ ਜੁਟਿਆ ਸਪਨਦੀਪ ਸਿੰਘ ਅਚਨਚੇਤ ਅਕਾਲ ਚਲਾਣਾ ਕਰ ਗਿਆ। ਅਸੀਂ ਹੇਰਾ ਫੇਰੀਆਂ ਕਰਨ ਨੂੰ ਨਹੀਂ ਹਟਦੇ, ਫਿਰ ਸਰਕਾਰਾਂ ਨੂੰ ਕਹਿੰਦੇ ਸਰਕਾਰ ਗਲਤ ਹੈ ਜੀ, ਇਹ ਹੈ। ਅਮਰੀਕਾ ਦੀ ਸਿਟੀਜ਼ਨਸ਼ਿਪ ਲਈ ਧਿਆਨ ਸੁਣੋ, ਬਲਵਿੰਦਰ ਸਿੰਘ ਤੋਂ ਜਸਵਿੰਦਰ ਸਿੰਘ ਬਣਨ ਵਾਲੇ ਪੰਜਾਬੀ ਵਿਰੁੱਧ ਟਰੰਪ ਸਰਕਾਰ ਨੇ ਮੁਕੱਦਮਾ ਦਾਇਰ ਕਰਦਿਆਂ ਨਾਗਰਿਕਤਾ ਰੱਦ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਸਿਟੀਜ਼ਨਸ਼ਿਪ ਹੇਰਾ ਫੇਰੀ ਕਰਦੇ ਆ ਨਾ, ਉਹ ਨਹੀਂ ਮੰਨਣਾ ਟਰੰਪ ਐ ਕਰਦਾ ਜੀ ਸਾਡੇ ਨਾਲ। ਖੈਰ, ਨਿਊਯਾਰਕ ਸ਼ਹਿਰ ਦੇ ਟਾਈਮ ਸਕੁਆਇਰ ਚ ਕੱਲ ਗੋਲੀਆਂ ਚੱਲੀਆਂ, ਲੋਕੀ ਭੱਜੇ ਫਿਰਨ ਭੱਜੇ ਫਿਰਨ। ਹਿਮਾਚਲ ਦੇ ਡਰਾਈਵਰ ਦੀ ਬਠਿੰਡਾ ਚ ਨਿਕਲੀ 3 ਕਰੋੜ ਦੀ ਲਾਟਰੀ, ਲੈ ਮੈਂ ਵੀ ਬਠਿੰਡਾ ਜਾ ਕੇ ਆਉਣਾ। BC ਦੇ ਵਿੱਚ ਰੈਪ ਵੀਡੀਓ ਬਣਾਉਣ ਗਏ, ਉਹਦੇ ਚ ਫਿਰ ਗੰਨਾ ਗੁੰਨਾ ਜਿਹੀਆਂ ਹੁੰਦੀਆਂ ਨਾ, ਫੜ ਲਿਆ ਪੁਲਿਸ ਵਾਲਿਆਂ ਨੇ ਵੀ ਆ ਜਾਓ ਗੰਨਾ ਵਾਲੇ ਵੱਡੇ ਸ਼ੇਰ ਤੁਸੀਂ। BC ਸ਼ਰਾਬ ਦੇ ਨਸ਼ੇ ਵਿੱਚ ਡਰਾਈਵਿੰਗ ਕਰਨ ਆਮਣ ਸਾਹਮਣੇ ਟੱਕਰ ਹੋਈ, ਇੱਕ ਜ਼ਖਮੀ। ਬਠਿੰਡਾ ਤੇ ਮਸਾਨਾ ਇਲਾਕੇ ਵਿੱਚ BCL ਸ਼ਰਾਬ ਫੈਕਟਰੀ ਵਿੱਚ ਅੱਗ ਲੱਗ ਗਈ, ਓਏ ਹੋਏ ਨੁਕਸਾਨ ਹੋ ਗਿਆ ਬਈਏ। ਹਿਮਾਚਲ ਐਂਟਰੀ ਟੈਕਸ ਪ੍ਰੋਟੈਸਟ, ਨਿਹੰਗਾ ਸਿੰਘਾਂ ਵੱਲੋਂ 21 ਜੂਨ ਤੋਂ ਖਾਲਸਾ ਟੈਕਸ ਮੋਰਚੇ ਦੀ ਵਾਰਨਿੰਗ ਦੱਸੋ। ਇਹ ਨਾ ਕੋਈ ਸਰਕਾਰ ਆ ਨਾ ਕੋਈ ਪਦਵੀ ਆ, ਇਹ ਨਿਹੰਗ ਸਿੰਘ ਕਹਿੰਦੇ ਜੀ ਅਸੀਂ ਟੈਕਸ ਲਾਵਾਂਗੇ, ਸਾਡੇ ਨੂੰ ਟੈਕਸ ਦੇ ਕੇ ਜਾਇਆ ਕਰੋ। ਪੰਜਾਬੀ ਛਾ ਗਏ ਓਏ, ਲਾਸ ਏਂਜਲਸ 6 ਜਨਵਰੀ ਦਲਜੀਤ ਦਸਾਂਝ ਦਾ ਦਿਨ ਮਨਾਇਆ ਕਰਨਗੇ। ਟੋਰਾਂਟੋ ਜਿਸੀ ਹਮਲੇ ਦੇ ਮੁਕੱਦਮੇ ਵਿੱਚ ਅਰਬਪਤੀ ਕਾਰੋਬਾਰੀ ਫਰੈਂਕ ਸਟੋਨ ਨਾਚ 93 ਸਾਲ ਦੀ ਉਮਰ ਆ ਦੋਸ਼ੀ ਪਾਇਆ ਗਿਆ। ਵਨ ਆਫ ਦਾ ਰਿਚੈਸਟ ਪਰਸਨ ਇਨ ਦਾ ਏਰੀਆ, ਜਦੋਂ ਰਿਚੈਸਟ ਪਰਸਨ ਹੁੰਦਾ ਬੀਬੀਆਂ ਨੂੰ ਵੀ ਹੁੰਦਾ ਮੈਂ ਰਿਚੈਸਟ ਪਰਸਨ ਨਾਲ ਜਾਣਾ, ਉਹਨਾਂ ਨੂੰ ਵੀ ਹੁੰਦਾ ਚਲ ਬੀਬੀਆਂ ਆ ਰਹੀਆਂ, ਅਤੇ 25-30 ਸਾਲਾਂ ਬਾਅਦ ਮੁਕੱਦਮੇ ਦਾਇਰ ਕਰਤੇ। ਦੋਵਾਂ ਵਿੱਚ ਉਹਨੂੰ ਕਰਾਰ ਦਿੱਤਾ ਗਿਆ ਹੈ ਕਿ ਇਹ ਗਿਲਟੀ ਆ। ਖੈਰ ਉਮਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ ਤੁਸੀਂ?
12: ਦੇਵ ਜੀ, 1 ਜੁਲਾਈ ਨੂੰ 2 ਅਪਡੇਟ ਹੈ, ਦੋਨੋਂ ਹੀ ਵਧੀਆ ਵੈਸੇ ਅਪਡੇਟ ਹੈ। ਪਹਿਲਾ ਹੈਗਾ ਕਿ ਜਿਹੜਾ ਕਾਰਪੋਰੇਟ ਟੈਕਸ ਹੈਗਾ ਉਹ 1% ਘੱਟ ਰਿਹਾ ਓਨਟਾਰੀਓ ਦੇ ਵਿੱਚ। ਪਹਿਲੇ 12.2% ਸੀ ਫੈਡਰਲ ਤੇ ਪ੍ਰੋਵਿੰਸ਼ੀਅਲ ਮਿਲ ਕੇ, ਹੁਣ 11.2% ਹੋ ਜਾਣਾ। ਸੋ ਜਿੰਨੇ ਵੀ ਸੈਲਫ ਇੰਪਲੋਇਡ ਹੈ, ਜਿਹੜੇ ਇਨਕਾਰਪੋਰੇਟਿਡ ਹੈ, ਉਹਨਾਂ ਲਈ ਇੱਕ ਵਧੀਆ ਚੀਜ਼ ਹੈਗੀ ਵੀ 1% ਤੇ ਤੁਹਾਡੀ ਸੇਵਿੰਗ ਹੋਣੀ ਆ। ਹੁਣ ਉਹ 1% ਸੇਵ ਕਰਕੇ ਤੁਸੀਂ ਕਿੱਥੇ ਇਨਵੈਸਟ ਕਰ ਰਹੇ ਹੋ, ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਦੂਜਾ ਹੈਗਾ ਜੀ ਕਿ 1 ਜੁਲਾਈ ਨੂੰ ਕੁਝ ਕੁ ਜਿਹੜੀਆਂ ਟਰੈਵਲ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਟੌਪ ਦੀਆਂ, ਉਹਨਾਂ ਦੇ ਪ੍ਰੀਮੀਅਮ ਇਨਕਰੀਜ਼ ਹੋ ਰਹੇ ਆ। ਸੋ ਇਹ ਮੇਰਾ ਮੈਸੇਜ ਦੇਣ ਦਾ ਪਰਪਸ ਇਹ ਹੈ ਵੀ ਜੇ ਤੁਸੀਂ ਪੇਰੈਂਟਸ ਦਾ ਸੁਪਰ ਵੀਜ਼ਾ ਅਪਲਾਈ ਕਰਨਾ ਜਾਂ ਤੁਹਾਡੇ ਪੇਰੈਂਟਸ ਨੇ ਆਲਰੇਡੀ ਇੱਥੇ ਆਉਣਾ ਵਿਜ਼ਟਰ ਵੀਜ਼ੇ ਤੇ, ਤਾਂ ਅੱਜ ਤੁਸੀਂ ਜੇ ਆਪਾਂ ਉਹਨਾਂ ਦੀ ਇੰਸ਼ੋਰੈਂਸ ਲੈਂਦੇ ਹਾਂ, ਹੋ ਸਕਦਾ ਉਹ ਕੰਪਨੀਆਂ 'ਚ ਉਹਨਾਂ ਦਾ ਬੈਸਟ ਪ੍ਰੀਮੀਅਮ ਆਉਂਦਾ ਹੋਏ ਜਾਂ ਕੋਈ ਕੁਝ ਕੁ ਹੈਲਥ ਕੰਡੀਸ਼ਨਸ ਹੋਣੀਆਂ ਜਿਹੜੀਆਂ ਕੁਝ ਸਪੈਸੀਫਿਕ ਕੰਪਨੀਜ਼ ਕਵਰ ਕਰਦੀਆਂ। ਸੋ ਹੋ ਸਕਦਾ ਉਹ ਕੰਪਨੀਜ਼ ਤੁਹਾਡੇ ਲਈ ਹੋਣ, ਤਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਆਪਾਂ ਅੱਜ ਉਹਨਾਂ ਦਾ ਰੇਟ ਲੌਕ ਕਰ ਸਕਦੇ ਹਾਂ, ਕੱਲ੍ਹ ਨੂੰ ਜਦੋਂ ਵੀ ਪ੍ਰੀਮੀਅਮ ਇਨਕਰੀਜ਼ ਹੋਣਾ ਉਹਨਾਂ ਦੇ ਪ੍ਰੀਮੀਅਮ ਨੂੰ ਇਫੈਕਟ ਨਹੀਂ ਹੋਣਾ। ਸਾਨੂੰ ਪਤਾ ਹੀ ਹੈ ਉਹਨਾਂ ਨੇ ਆਉਣਾ, ਸਾਨੂੰ ਪਤਾ ਹੀ ਹੈ ਕਿ ਸੁਪਰ ਵੀਜ਼ਾ ਤੁਸੀਂ ਅਪਲਾਈ ਕਰਨਾ, ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੀ ਪੈਣੀ ਹੈ। ਸੋ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਹਾਡੀਆਂ ਕੋਈ ਐਗਜ਼ਿਸਟਿੰਗ ਪਾਲਿਸੀਜ਼ ਹੈ, ਤੁਸੀਂ ਉਹਨਾਂ ਨੂੰ ਰਿਵਿਊ ਕਰਵਾਉਣਾ, ਉਹਦੇ 'ਚ ਕੁਛ ਵੀ ਅਪਡੇਟ ਹੋਣ ਵਾਲਾ, ਤੁਹਾਡਾ ਐਡਵਾਈਜ਼ਰ ਫੀਲਡ 'ਚ ਨਹੀਂ ਆ, ਤੁਹਾਡੀ ਨਹੀਂ ਗੱਲ ਹੁੰਦੀ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਚਾਹੇ ਅਪਡੇਟ ਕਰਵਾਉਣਾ, ਚਾਹੇ ਤੁਸੀਂ ਉਹਦੇ 'ਚ ਕੁਝ ਐਡੀਸ਼ਨ ਕਰਨੀ ਆ, ਕੁਝ ਚੇਂਜਿਸ ਕਰਨੀ ਆ, ਤਾਂ ਵੀ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616, 647-446-1616।
5: ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਫਾਦਰਸ ਡੇ ਦੀ ਜਿਹੜੀ ਸੇਲ ਆ, ਜ਼ਬਰਦਸਤ ਸੇਲ ਲਾਈ ਆ ਸੁਲਤਾਨ ਜੀ ਨੇ, ਉਹਦਾ ਜ਼ਰੂਰ ਫਾਇਦਾ ਚੱਕਿਓ। ਟਿੱਕਾ ਜੰਕਸ਼ਨ ਫਾਦਰਸ ਡੇ ਤੇ ਫਾਦਰ ਲਈ ਸਪੈਸ਼ਲ ਤੋਹਫਾ ਹੋਏਗਾ, ਜਦੋਂ ਤੁਸੀਂ ਟਿੱਕਾ ਜੰਕਸ਼ਨ ਦੇ ਆਪਦਾ ਟੇਬਲ ਬੁੱਕ ਕਰਾਓਗੇ, ਆਪਣੇ ਫਾਦਰ ਨੂੰ ਲੈ ਕੇ ਜਾਓਗੇ। ਨੰਬਰ ਹੈ ਉੱਥੇ ਦਾ 647-449-4040, ਬੁਕਿੰਗ ਕਰਾ ਲਓ ਤਾਂ ਕਿ ਤੁਹਾਡੇ ਲਈ ਟੇਬਲ ਹਾਜ਼ਰ ਹੋਵੇ। ਮੈਂ ਉਮਰਪ੍ਰੀਤ ਜੀ ਆਖਿਆ ਸੀ ਵੀ ਅੱਜ ਦੁੱਕੀ ਨਹੀਂ ਸੁਣਾਉਣੀ, ਪਰ ਇੱਕ ਬੰਦੇ ਦੀ ਸ਼ਕਲ ਜੀ ਮੂਹਰੇ ਆ ਗਈ ਮੇਰੇ, ਮੈਂ ਸੁਣਾਈ ਦਿੰਦੇ ਕੀ ਫਰਕ ਆ। ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
13: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
14: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
13: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
15: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
13: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
15: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002। ਸੱਜਣਾ, ਇਸ ਦੁਨੀਆ ਤੇ ਤੂੰ ਵੀ ਆਇਆ ਔਰ ਮੈਂ ਵੀ ਆਇਆ, ਜ਼ਿੰਦਗੀ ਤੂੰ ਵੀ ਹੰਢਾਈ ਔਰ ਮੈਂ ਵੀ ਹੰਢਾਈ, ਫਿਰ ਰੰਜਿਸ਼ਾਂ ਕਾਹਦੀਆਂ, ਚਲੇ ਆਪਾਂ ਦੋਨਾਂ ਨੇ ਹੀ ਜਾਣਾ ਹੈ।
16: दवाब या होम्यो केयर। काफी इलाज जहाँ बेअसर हो जाते हैं वहाँ से शुरू होता है होम्योपैथी का असर। बच्चों से लेकर बुजुर्गों तक, नए से लेकर कई पुरानी बीमारियों तक, जैसे एलर्जीज, एस्मा, आर्थराइटिस, हेयर लॉस, स्किन डिसऑर्डर्स, हेडेक्स, माइग्रेन्स, मेल या फीमेल हेल्थ इश्यूज, डाइजेस्टिव डिसऑर्डर्स या पाइल्स, मेंटल हेल्थ इश्यूज, हार्ट प्रॉब्लम, डायबिटीज और फॉर एनी काइंड ऑफ अक्यूट और क्रॉनिक डिजीजेस हमारे होम्योपैथ से मिले जिनको 20 साल का ज्यादा तजुर्बा है। काव्य होम्यो केयर, जहाँ से शुरू होता है हेल्दी लाइफ का सफर। 10 कोटराल बुलेवार्ड, यूनिट 104 इन ब्रैम्पटन, 6477602779,
17: 6477602779। ना चाचा जी, आह 3 महीने हो गए थोनू मोड़गे ते कागज इकट्ठे कर दिया नु, हुण थई थोड़ी मोड़गे ज प्रूव नहीं हुई है।
18: ओ तू रेफड़ा, ओ मोड़गे ज प्रूव करानी पता किन्ना औखा काम है, 100 पापड़ बेलने पेंदे आ, लग्या गल्ला मारदा।
17: ओ चाचा जी, मैं तां पहला ही कहा सी कोई फर्स्ट या सेकंड मोड़गेज दी लोड़ होवे, रीफाइनेंसिंग दी लोड़ होवे, ट्रक लोन या इक्विपमेंट लोन चाहिदा होवे, बिजनेस लोन या प्राइवेट लैंडिंग दी ही लोड़ क्यों ना होवे, तां सुन दे मेरी गल, जे सारे पास्यों होगी ना तां बाह फड़ू कमलजीत सरा, 416-356-1870, 416-356-1870, पैगी पल्ले।
12: बिल्कुल देव जी, सो फादर्स डे है संडे दा, मैं कहूंगी कि बीइंग अ फादर अपनी फैमिली दी फाइनेंशियल प्लानिंग वाल ध्यान दो। और जे तुसी संडे नू ऑफिस विजिट करना चाहते हो जरूर कर सकते हो, आपां मिल भी सकते हैं, डिस्कस भी कर सकते हैं, ते नाल दी नाल बीइंग अ फादर थोड़ा एक गिफ्ट होएगा साडे वल्लों।

0: of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: This is Vatnoo Door Radio.

0: ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਪਿਆਰ ਲਿਸਨਰਸ ਨੂੰ, ਸਾਡੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ, ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ, ਸਾਰੇ ਜਿਹੜੇ ਜੀ ਹੋਣਗੇ ਇੱਕਦਮ ਕੈਮੋ ਕੈਮ ਤੇ ਨਾਲ ਦੀ ਨਾਲ ਜਿਹੜਾ ਜੀ ਅਸੀਂ ਅੱਜ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇਣ ਲਈ ਰੇਡੀਓ ਤੇ ਪਹੁੰਚ ਚੁੱਕੇ ਹਾਂ। ਬਿਲਕੁਲ ਜੀ, ਲਾਟ ਐਂਡ ਲਾਟ ਆਫ ਇਨਫੋਰਮੇਸ਼ਨ, ਕਿਉਂਕਿ ਸਾਡੇ ਸਿੰਗਰਸ ਜਿਹੜੇ ਜੀ 21 ਜੂਨ ਨੂੰ ਜਿਹੜੇ ਜੀ ਪਰਸੋਂ ਨੂੰ ਤੀਆਂ ਦੇ ਮੇਲੇ ਤੇ ਪਰਫਾਰਮ ਕਰਨ ਜਾ ਰਹੇ ਆ, ਉਹ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਜੀ ਪਹੁੰਚ ਚੁੱਕੇ ਹੈਗੇ ਆ। ਆਪਣੇ ਸਵਾਲ ਕੋਈ ਵੀ ਹੈਗਾ, ਕਿਹੜਾ ਗੀਤ ਉਦਨ ਨੂੰ ਇਹ ਜਿਹੜੇ ਜੀ ਤੁਹਾਨੂੰ ਗਾ ਕੇ ਸੁਣਾਉਣ, ਉਹ ਵੀ ਤੁਹਾਨੂੰ ਦੱਸੂਗੇ, ਤੇ ਕਿਹੜੇ ਕਿਹੜੇ ਆਰਟਿਸਟ ਹੈਗੇ ਆ ਉਹ ਆਪਾਂ ਬਹੁਤ ਜਲਦੀ ਜਿਹੜਾ ਜੀ ਤੁਹਾਨੂੰ ਦੱਸਾਂਗੇ। ਤੇ ਜੇ ਤੁਸੀਂ ਟਿਕਟ ਨਹੀਂ ਲਈ ਹੈਗੀ, ਫਟਾਫਟ ਆਪਣੀ ਟਿਕਟ ਜਿਹੜੀ ਜੀ megastarevents.com ਤੋਂ ਲੈ ਸਕਦੇ ਆ। ਔਰ ਜੇ ਲਿੰਕ ਚਾਹੀਦਾ ਹੈਗਾ ਤੇ ਸਾਡੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਆ 9057990000 ਤੇ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਸਿਰਫ ਟਿਕਟ ਜਿਹੜੀ ਆ ਜੀ $30 ਦੀ ਹੈਗੀ, ਗੇਟ ਤੇ ਜਾ ਕੇ ਇਹੀ ਜਿਹੜੀ ਜੀ $50 ਦੀ ਹੋ ਜਾਣੀ। ਮੈਨੂੰ ਅੱਜ ਹੀ ਮਾਰਨਿੰਗ ਦੇ ਵਿੱਚ ਕਾਲ ਆਇਆ ਸੀ, ਪੁੱਛ ਰਹੇ ਸੀ ਅਸੀਂ ਗੇਟ ਤੇ ਪਰਚੇਸ ਕਰ ਲਾਂਗੇ। ਬਿਲਕੁਲ ਜੀ, ਤੁਸੀਂ ਗੇਟ ਤੇ ਪਰਚੇਸ ਕਰ ਸਕਦੇ ਹੋ, ਬਟ ਤੁਹਾਨੂੰ ਜਿਹੜਾ ਜੀ $20 ਐਕਸਟਰਾ ਪੇ ਕਰਨੇ ਪੈ ਜਾਣੇ। ਸੋ ਵਾਈ ਨੋਟ ਕਿ ਤੁਸੀਂ ਹੁਣ ਜਿਹੜੀ ਜੀ ਟਿਕਟ ਪਰਚੇਸ ਕਰ ਲਓ। ਸਿਰਫ $30 ਦੀ ਇੰਕਲੂਡਿੰਗ ਟੈਕਸ ਆ, ਨੋ ਐਡੀਸ਼ਨਲ ਫੀਸ ਆ। ਇਨ ਸਟੋਰ ਪਿਕ ਕਰਨੀ ਹੈਗੀ ਏਸ਼ੀਅਨ ਫੂਡ ਤੇ ਜਿਹੜੀ ਜੀ ਪਟਰੋਸਾ ਤੇ ਟਿਕਟਸ ਅਵੇਲੇਬਲ ਹੈਗੀਆਂ, ਵੈਸਟ ਮੋਰ ਤੇ ਅਵੇਲੇਬਲ ਆ, ਨਾਰਥ ਪਾਰਕ ਵਾਲੀ ਲੋਕੇਸ਼ਨ ਤੇ ਹੈਗੀ, ਸਿੰਗਾਪੁਰ ਜਵੈਲਰ। ਬਿਲਕੁਲ ਜੀ, ਸਿੰਗਾਪੁਰ ਜਵੈਲਰ ਤੋਂ ਨਾਲੇ ਤਾਂ ਤੁਸੀਂ ਆਪਣੇ $30 ਦੀ ਟਿਕਟ ਲਓ, ਤੇ ਨਾਲ ਦੀ ਨਾਲ ਜਿਹੜਾ ਜੀ 100, 200, 300 ਦਾ ਜਿਹੜਾ ਜੀ ਤੁਸੀਂ ਗਿਫਟ, ਜਿਹਦੇ ਵਿੱਚ ਨੋ ਸਪਿਨ ਤੇ ਹੋਰ ਵੀ ਕਾਫੀ ਚਾਂਦੀ ਦਾ ਜਿਹੜਾ ਜੀ ਗਿਫਟ ਤੁਸੀਂ ਜਿੱਤ ਸਕਦੇ ਹੈਗੇ ਆ। ਸੋ ਗੱਲ ਕਿ ਫਟਾਫਟ ਲੈ ਲਓ ਆਪਣੀਆਂ ਟਿਕਟਾਂ 9057990000। ਔਰ ਮੇਰੇ ਨਾਲ ਜਿਹੜੇ ਜੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਨਾਸਰ ਜੀ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ,
1: ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਕਿਰਨ ਜੀ, ਔਰ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਗਈਆਂ ਔਰ ਮੰਨਤ ਨੂਰ, ਪਿਛਲੇ 5-7 ਸਾਲ ਤੁਸੀਂ ਲੱਗੇ ਸਾਂ ਉਹਨਾਂ ਨੂੰ ਬੁਲਾਉਣ ਵਾਸਤੇ, ਔਰ ਕੋਈ ਨਾ ਕੋਈ ਰੀਜ਼ਨ ਸੀ, ਕਿਉਂਕਿ ਇੰਨਾ ਬਿਜ਼ੀ ਸਕੇਜੂਲ ਚੱਲ ਰਿਹਾ ਸੀ ਉਹਨਾਂ ਦਾ ਇੰਡੀਆ 'ਚ, ਔਰ ਬਿਲਕੁਲ ਇੱਕ ਸੈਕਿੰਡ ਵਾਸਤੇ ਟਾਈਮ ਨਹੀਂ ਸੀ। ਫਾਈਨਲੀ ਸੁਖੀ ਨਿੱਜਰ ਨੂੰ ਅਸੀਂ ਐਪਰੀਸ਼ੀਏਟ ਕਰਨੇ ਆ, ਸੁਖੀ ਨਿੱਜਰ ਜਾ ਕੇ ਲੈ ਕੇ ਆਇਆ, ਸਪੈਸ਼ਲੀ ਜਾ ਕੇ ਜਾਣਾ ਪਿਆ ਇੰਡੀਆ, ਔਰ ਮਿੰਤਰਲਾ ਕਹਿ ਲਓ, ਰਿਕੁਐਸਟ ਕਹਿ ਲਓ, ਜੋ ਹਾਂਜੀ, ਔਰ 30 ਇੰਚ ਇੱਕ ਦਿਨ ਰਹਿ ਗਿਆ, ਕੱਲ ਦਾ ਦਿਨ ਰਹਿ ਗਿਆ, ਕੱਲ ਦਾ ਦਿਨ ਛੱਡ ਕੇ ਪਰਸੋਂ ਜਰਾ ਸ਼ੋਅ ਹੋਣ ਜਾ ਰਿਹਾ 30 ਦਾ, ਤੁਹਾਡੀ ਫਰਮਾਇਸ਼ ਤੇ ਅਸੀਂ ਸਾਰੇ ਦਾ ਸਾਰਾ ਬੰਦੋਬਸਤ ਕੀਤਾ, ਸਾਰੇ ਆਰਟਿਸਟ ਤਕਰੀਬਨ ਪਹੁੰਚ ਚੁੱਕੇ ਨੇ, ਹੁਣੇ ਤੁਹਾਡੇ ਰੂਬਰੂ ਹੋਵਾਂਗੇ ਸਾਡੇ ਮੰਨਤ ਨੂਰ ਜੀ, ਜਿਹੜੇ ਇੰਡੀਆ ਤੋਂ ਤੁਹਾਡੇ ਵਾਸਤੇ ਅੱਜ ਹੀ ਪਹੁੰਚੇ ਨੇ, ਔਰ ਇਹ ਜਿਹੜੇ ਪਹੁੰਚੇ ਨੇ ਪੂਰੀ ਤਿਆਰੀ ਦੇ ਨਾਲ, ਹਾਲੀ ਉਹਨਾਂ ਨੇ ਇੱਕ ਗਾਣਾ ਨਹੀਂ ਗਾਣਾ, ਲੌਂਗ ਲਾਚੀ ਵਾਲਾ ਗਾਣਾ ਨਹੀਂ, ਉਹਦੇ ਨਾਲ ਬਹੁਤ ਸਾਰੇ ਐਸੇ ਗਾਣੇ ਹੋਣੇ ਨੇ ਜਿਹੜੇ ਤੁਸੀਂ ਸੁਣ ਕੇ ਬਹੁਤ ਖੁਸ਼ ਹੋਵੋਗੇ। ਮੈਂ ਫਿਰ ਇੱਕ ਵਾਰੀ ਕਹਾਂਗਾ, ਅਗਰ ਤੁਸੀਂ ਹਲੇ ਤੱਕ ਟਿਕਟਸ ਬਾਏ ਨਹੀਂ ਕੀਤੀਆਂ, ਟਿਕਟਸ ਜ਼ਰੂਰ ਬਾਏ ਕਰੋ, ਕਿਉਂਕਿ ਐਸਾ ਵਧੀਆ ਮੌਕਾ ਨਹੀਂ ਮਿਲਣਾ, ਔਰ ਬੈਸਟ ਸ਼ੋਅ ਹੋਣ ਜਾ ਰਿਹਾ 30 ਦਾ ਮੇਲਾ ਜਿਹੜਾ ਪੀਅਰਸਨ ਕਨਵੈਨਸ਼ਨ ਸੈਂਟਰ ਹੋਣ ਜਾ ਰਿਹਾ, ਏਅਰਪੋਰਟ ਐਂਡ ਸਟੀਲ ਦੇ ਬਿਲਕੁਲ ਕਾਰਨਰ ਤੇ। ਮੈਂ ਫਿਰ ਦੁਬਾਰਾ ਰਿਕੁਐਸਟ ਕਰਾਂਗਾ, ਅਗਰ ਤੁਸੀਂ ਟਿਕਟ ਨਹੀਂ ਬਾਏ ਕੀਤੀ, ਸਿਰਫ $30 ਚ ਸਾਰਾ ਦਿਨ ਨਾਨ ਸਟਾਪ ਇੰਟਰਟੇਨਮੈਂਟ, 12 ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਹੋਏਗੀ, ਔਰ ਖਾਲੀ ਟਿਕਟ ਦੇ ਨਾਲ ਇੰਟਰਟੇਨਮੈਂਟ ਦੇ ਨਾਲ ਨਾਲ ਕੀ ਹੋਏਗਾ, ਨਾਲ ਨਾਲ ਗਿਫਟਸ ਇੰਨੇ ਜ਼ਿਆਦਾ ਤੁਹਾਨੂੰ ਫ੍ਰੀ ਮਿਲ ਰਹੇ ਨੇ, ਇੰਡੀਆ ਦੀ ਟਿਕਟਸ ਮਿਲ ਰਹੀਆਂ ਨੇ ਤੁਹਾਨੂੰ, ਲੈਪਟਾਪਸ ਮਿਲ ਰਹੇ ਨੇ ਤੁਹਾਨੂੰ, ਬਹੁਤ ਸਾਰੇ ਗਿਫਟਸ ਮਿਲ ਰਹੇ ਨੇ, ਔਰ ਬਹੁਤ ਸਾਰੀ ਤੁਸੀਂ ਸ਼ੋਪਿੰਗ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਸਟਾਲ ਜਿਹੜੇ ਇੰਡੀਆ ਤੋਂ ਵੀ ਆ ਰਹੇ ਨੇ, ਉੱਥੇ ਆਪਣਾ ਸੈਟਅਪ ਕਰਨਗੇ, ਤੁਸੀਂ ਇੱਥੇ ਵਿਆਹ ਸ਼ਾਦੀਆਂ ਵਾਸਤੇ ਤੁਸੀਂ ਲੋਕ ਜਾਂਦੇ ਹੋ ਇੰਡੀਆ ਸ਼ੋਪਿੰਗ ਕਰਨ, ਉਹ ਸ਼ੋਪਿੰਗ ਕਰਨ ਦਾ ਰੌਲਾ ਖਤਮ ਹੋ ਜਾਏਗਾ, ਤੁਸੀਂ ਇੱਥੇ ਹੀ ਸ਼ੋਪਿੰਗ ਤੁਹਾਡੀ ਹੋ ਜਾਏਗੀ, ਇੰਨੀ ਸੇਵਿੰਗ ਹੋ ਜਾਏਗੀ, ਤੁਹਾਨੂੰ ਖੁਦ ਜਾ ਕੇ ਅੰਦਾਜ਼ਾ ਹੋਏਗਾ ਵਾਕਈ ਮਜ਼ਾ ਆ ਗਿਆ। ਨੰਬਰ ਨੋਟ ਕਰ ਲਓ, ਕੋਈ ਵੀ ਜਾਣਕਾਰੀ ਲੈਣੀ 9057990000 ਤੇ ਕਾਲ ਕਰਕੇ, ਤੁਸੀਂ ਅਗਰ ਟਿਕਟ ਨਹੀਂ ਬਾਏ ਕੀਤੀਆਂ ਜ਼ਰੂਰ ਬਾਏ ਕਰੋ, ਔਨਲਾਈਨ ਟਿਕਟ ਅਗਰ ਤੁਸੀਂ ਬਾਏ ਕਰ ਰਹੀਆਂ ਉਹ ਵੀ ਤੁਸੀਂ megastarevents.com ਤੇ ਜਾ ਕੇ ਤੁਸੀਂ ਟਿਕਟ ਬਾਏ ਕਰ ਸਕਦੇ ਹੋ, ਜਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਿਕਟ ਸਾਨੂੰ ਕਹੋਗੇ, ਸਾਡੇ ਕੋਲ ਬਹੁਤ ਵੱਡੀ ਟੀਮ ਹੈ, ਸਾਡੀ ਟੀਮ ਜਾ ਕੇ ਤੁਹਾਨੂੰ ਡਿਲੀਵਰ ਕਰ ਲੇਗੀ, ਤੇ ਇਸ ਵਾਸਤੇ ਨੰਬਰ ਨੋਟ ਕਰ ਲਓ, ਨੰਬਰ ਯਾਦ ਰੱਖਣਾ ਬੜਾ ਜ਼ਰੂਰੀ ਹੈ, ਔਰ ਅਗਰ ਤੁਸੀਂ ਕਾਲ ਵੀ ਕਰਨੀ ਹੈ ਮੰਨਤ ਨੂਰ ਨਾਲ, ਗੱਲ ਵੀ ਕਰਨੀ ਹੈ, ਤੇ ਤੁਸੀਂ ਕਾਲ ਵੀ ਕਰ ਸਕਦੇ ਹੋ, ਥੋੜੀ ਦੇਰ ਬਾਅਦ ਤੁਹਾਡੇ ਅਸੀਂ ਰੂਬਰੂ ਕਰਾਂਗੇ। 905 ਨੰਬਰ ਨੋਟ ਕਰ ਲਓ, ਪਹਿਲੇ ਨੰਬਰ ਨੋਟ ਕਰ ਲਓ 9057990000, ਕਾਲ ਕਰੋ ਔਰ ਨੰਬਰ ਨੋਟ ਕਰੋ, ਤੁਹਾਡੀ ਅਸੀਂ ਮੰਨਤ ਨੂਰ ਹੋਰਾਂ ਨਾਲ ਗੱਲ ਵੀ ਕਰਾਵਾਂਗੇ, ਤੁਸੀਂ ਉਹਨਾਂ ਨਾਲ ਗੱਪਸ਼ਪ ਵੀ ਕਰੋ, ਔਰ ਪਰਸੋਂ ਆਉਣਾ ਨਾ ਭੁੱਲਣਾ, ਇੱਕ ਦਿਨ ਰਹਿ ਗਿਆ, ਕੱਲ੍ਹ ਦਾ ਦਿਨ ਰਹਿ ਗਿਆ, ਔਰ ਇੰਤਜ਼ਾਰ ਦੇ ਘੜੇ ਜਿਵੇਂ ਮੈਂ ਕਿਹਾ ਖਤਮ ਹੋ ਗਈਆਂ, ਔਰ ਤੁਹਾਡੇ ਸ਼ਹਿਰ 'ਚ ਮੰਨਤ ਨੂਰ ਹੋਰੀ ਪਹੁੰਚ ਚੁੱਕੀਆਂ ਨੇ 9057990000, ਔਰ ਤੀਆਂ ਦਾ ਮੇਲਾ ਜਿਹੜਾ 21 ਜੂਨ ਇੱਕ ਦਿਨ ਰਹਿ ਗਿਆ। ਕਿਰਨ ਜੀ ਹੁਣ ਦੇਖੋ, ਇੱਕ ਦਿਨ ਇੰਨਾ ਅਸੀਂ ਇੰਤਜ਼ਾਰ ਕਰਨੇ ਆ, ਪੂਰਾ ਸਾਲ ਅਸੀਂ ਇੰਤਜ਼ਾਰ ਕੀਤਾ, 21 ਜੂਨ ਫਾਈਨਲੀ ਅਸੀਂ ਡੇਟ ਫਾਈਨਲ ਕੀਤੀ, ਕਿਉਂਕਿ ਵੀਜ਼ੇ ਵੂਜ਼ੇ ਲਵਾਉਣ ਲਈ ਤੁਹਾਨੂੰ ਪਤਾ ਕਈ ਵਾਰੀ ਟਾਈਮ ਲੱਗ ਜਾਂਦਾ, ਇਸ ਵਜ੍ਹਾ ਸਾਨੂੰ ਇਸ ਵਾਰੀ ਡੇਟ ਚੇਂਜ ਕਰਨੀ ਪਈ, ਪਹਿਲੇ ਮਦਰ ਡੇ ਵਾਲੇ ਦਿਨ ਹੁੰਦਾ ਸੀ ਤੀਆਂ ਦਾ ਮੇਲਾ, ਫਿਰ ਤੁਹਾਨੂੰ ਯਾਦ ਰੱਖਣਾ ਪੈਣਾ ਇਹ ਉਹ ਤੀਆਂ ਦਾ ਮੇਲਾ, ਪਿਛਲੇ ਕਈ 23 20 ਸਾਲਾਂ ਤੋਂ ਹੋ ਰਿਹਾ ਕੋਈ ਵੀ ਬਹੁਤ ਸਾਰੇ ਲੋਕ ਕਨਫਿਊਜ਼ ਹੋ ਰਹੇ ਕਈ ਲੋਕ ਪੁੱਛਦੇ ਨੇ ਕੀ ਵਜ੍ਹਾ ਕੀ ਹੋ ਰਿਹਾ ਕਿਵੇਂ ਹੋ ਰਿਹਾ ਕੌਣ ਕਰਵਾ ਰਿਹਾ ਇਹ ਉਹੀ ਬ੍ਰਾਂਡ ਹੈਗਾ ਜਿਹੜਾ ਸੁਖੀ ਨਜ਼ਰ ਇੱਕ ਬ੍ਰਾਂਡ ਬਣ ਚੁੱਕਿਆ ਇਹ ਉਹੀ ਸੁਖੀ ਨਜ਼ਰ ਇਹ ਸ਼ੋਅ ਕਰਵਾਉਣ ਜਾ ਰਿਹਾ 24 ਸਾਲ ਪੂਰੇ ਹੋਣ ਜਾ ਰਹੇ ਨੇ ਇੱਕ ਦਿਨ ਰਹਿ ਗਿਆ ਔਰ ਇੱਕ ਦਿਨ ਬਾਅਦ ਮੰਨਤ ਨੂਰ ਔਰ ਬਹੁਤ ਸਾਰੇ ਆਰਟਿਸਟ ਤੁਹਾਡੇ ਸਾਹਮਣੇ ਹੋਣਗੇ 9057990999 ਜੀ ਸੁਖੀ ਜੀ ਤੁਹਾਨੂੰ ਵੈਲਕਮ ਕਰਨੇ ਵਤਨ ਦੂਰ ਤੇ
2: ਸਾਹਿਬ ਬਹੁਤ ਬਹੁਤ ਧੰਨਵਾਦ ਜੀ ਔਰ ਮੈਂ ਦੱਸ ਦਵਾਂ ਤੁਹਾਡਾ ਕਰੈਕਟ ਕਰਦਾ ਕਿ ਜਿਹੜਾ ਕਿ ਮੈਂ ਸੁਖੀ ਨਜ਼ਰ ਕਰਵਾ ਰਹੇ ਨੇ ਮੈਂ ਨਹੀਂ ਕਰਵਾ ਰਿਹਾ ਆਪਾਂ ਸਾਰੀ ਟੀਮ ਦੇ ਮੈਂਬਰ ਹਾਂ ਕਮਿਊਨਿਟੀ ਕਰਵਾ ਰਹੀ
1: ਜੀ
2: ਕਮਿਊਨਿਟੀ ਦਾ ਇਵੈਂਟ ਹੈਗਾ ਹਾਂ ਲੇਡੀਜ਼ ਦਾ ਇਵੈਂਟ ਹੈ ਲੇਡੀਜ਼ ਹੀ ਮਿਲ ਜੁਲ ਕੇ ਇਹਨੂੰ ਕਰਵਾ ਰਹੀਆਂ ਹੈਗੀਆਂ ਤੇ ਬਿਲਕੁਲ ਆਰਟਿਸਟ ਜਿਹੜੇ ਜੀ ਇੱਕ ਅੱਧੇ ਮਿੰਟ ਦੇ ਵਿੱਚ ਆਪਣੇ ਸਟੂਡੀਓ 'ਚ ਪਹੁੰਚ ਜਾਣੇ ਆ ਤੇ ਅੱਜ ਜਿੰਨੇ ਵੀ 5:30 ਦੇ ਲਿਸਨਰ ਨੇ ਉਹਨਾਂ ਲਈ ਇੱਕ ਮੌਕਾ ਹੈ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਉਹਨਾਂ ਦੇ ਕੋਈ ਦਿਲ 'ਚ ਸਵਾਲ ਹੋਵੇ ਉਹ ਕਰ ਸਕਦੇ ਆ ਨੰਬਰ ਤੁਹਾਨੂੰ ਪਹਿਲਾਂ ਦੱਸ ਦਿੰਦੇ ਨੋਟ ਕਰ ਲਓ ਲਿਖ ਲਓ ਸਟੂਡੀਓ ਦਾ ਨੰਬਰ 9057990999 ਦੇਵ ਤਾਤਲਾ ਜੀ ਦਾ ਧੰਨਵਾਦ ਹੁਣੇ ਹੁਣੇ ਉਹ ਸਾਰੀ ਇਨਫੋਰਮੇਸ਼ਨ ਦੇ ਕੇ ਗਏ ਨੇ ਔਰ ਹੁਣ ਅਸੀਂ ਤੁਹਾਡੇ ਤੱਕ ਆਰਟਿਸਟਾਂ ਨੂੰ ਰੂਬਰੂ ਕਰਨਾ ਉਸ ਤੋਂ ਬਾਅਦ ਰਾਜਵੀਰ ਹੋਰੀ ਉਹ ਵੀ ਪੂਰਾ ਤੁਹਾਡੇ ਤੱਕ ਮੈਸੇਜ ਪਹੁੰਚਾ ਰਹੇ ਨੇ ਤੇ ਉਹਨਾਂ ਨੇ ਵੀ ਆਰਟਿਸਟਾਂ ਦੇ ਨਾਲ ਗੱਲਬਾਤ ਕਰਨੀ ਆ ਫਿਰ ਸਾਡੇ ਵੱਡੇ ਵੀਰ ਪੰਜਾਬੀ ਲਹਿਰਾਂ ਤੋਂ ਔਰ ਉਹਨਾਂ ਦੇ ਸਪੁੱਤਰ ਨਵੀ ਸਿੱਧੂ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਮੈਸੇਜ ਤੁਹਾਡੇ ਤੱਕ ਪਹੁੰਚਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਮੀਡੀਆ ਵਾਲੇ ਸਹਿਯੋਗ ਦੇ ਰਹੇ ਨੇ ਜਿਹੜੇ ਨਹੀਂ ਵੀ ਦੇ ਰਹੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਉਹਨਾਂ ਨੂੰ ਵੀ ਅਸੀਂ ਆਪਣੇ ਪਰਸਨਲ ਤੌਰ ਤੇ ਸਾਡੀ ਟੀਮ ਵੱਲੋਂ ਸੱਦਾ ਪੱਤਰ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜੇ ਕਿਸੇ ਨੇ ਆਉਣਾ ਹੋਵੇ ਸਾਨੂੰ ਜ਼ਰੂਰ ਕਾਲ ਕਰ ਦੇਣ ਉਹਨਾਂ ਦੇ ਪਾਸ ਉੱਥੇ ਪਹੁੰਚ
1: ਜਾਣਗੇ
2: ਲੇਡੀਜ਼ ਕਿਉਂਕਿ ਸਾਰੀ ਕਮਿਊਨਿਟੀ ਦਾ ਸਾਰੀ ਲੇਡੀਜ਼ ਦਾ ਸਾਰੀਆਂ ਮਾਤਾਵਾਂ ਸਾਰੀਆਂ ਭੈਣਾਂ ਛੋਟੀਆਂ ਬੱਚੀਆਂ ਉਹਨਾਂ ਦਾ ਇੱਕ ਦਿਨ ਹੈ ਔਰ ਆਪਣਾ ਉਹਨਾਂ ਨੇ ਇੰਜੋਏ ਕਰਨਾ ਸ਼ਾਹ ਸਾਹਿਬ ਕਿਰਨ ਹੋਰੀ ਕਿਉਂਕਿ ਇਹਨਾਂ ਦਾ ਡਿਪਾਰਟਮੈਂਟ ਸਟਾਲ ਡਿਪਾਰਟਮੈਂਟ ਸੀਗਾ ਔਰ ਦੱਸਦੇ ਨੇ ਕਿ ਜਿਹੜੀ ਕਿ ਐਡਾ ਵੱਡਾ ਪੀਅਰਸਨ ਕਨਵੈਨਸ਼ਨ ਸੈਂਟਰ ਹੈ ਸੀ ਏ ਸੈਂਟਰ ਨਾਲੋਂ ਵੀ ਵੱਧ ਜਗ੍ਹਾ ਉਹਦੇ ਵਿੱਚ ਜਿਹੜੀ ਆ ਉਹ ਹੈ ਸਟਾਲ ਦੀ ਤੇ ਸਾਰੇ ਕਹਿੰਦੇ ਪੈਕ ਹੋ ਗਏ ਇਸ ਟਾਈਮ ਬਹੁਤ ਕਾਲ ਆ ਰਹੇ ਪਰ ਜਗ੍ਹਾ ਹੀ ਨਹੀਂ ਹੈ ਹੋਰ ਸਟਾਲਸ ਲਈ ਸੋ ਇਹ ਇੱਕ ਬਾਜ਼ਾਰ ਲੱਗੇਗਾ
1: ਹਾਂਜੀ ਬਿਲਕੁਲ ਔਰ ਸੇਵਿੰਗ ਮੈਂ ਬਾਰ ਬਾਰ ਕਹਿੰਦਾ ਤੁਹਾਡੀ ਸੇਵਿੰਗ ਬੜੀ ਜ਼ਿਆਦਾ ਹੋਏਗੀ ਔਰ ਜਿਵੇਂ ਅੱਗੇ ਵੀ ਸੁਖੀ ਜੀ ਜ਼ਿਕਰ ਕੀਤਾ ਇੱਕ ਦਿਨ ਆਪਣੀ ਮਰਜ਼ੀ ਜੀਵੋ ਇੱਕ ਦਿਨ ਦਾ ਮਤਲਬ ਕੀ ਤੁਸੀਂ ਜਦੋਂ ਆਓਗੇ ਸੰਡੇ ਨੂੰ ਸਾਡੇ ਕੋਲ ਤੀਆਂ ਦਾ ਮੇਲਾ ਸੈਲੀਬ੍ਰੇਟ ਕਰਨ ਵਾਸਤੇ 12 ਤੋਂ ਲੈ ਕੇ ਇਹ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਦੇ ਨਾਲ ਤੁਹਾਡੀ ਸੇਵਿੰਗ ਬੜੀ ਹੋਣ ਜਾ ਰਹੀ ਹੈ ਔਰ ਤੁਹਾਡੇ ਜਿਹੜੇ ਉੱਥੇ ਗਿਫਟਸ ਨਿਕਲਣੇ ਜਿਹੜੇ ਗਿਫਟਸ ਮਿਲਣੇ ਨੇ ਉਹ ਬਹੁਤ ਜ਼ਿਆਦਾ ਮਿਲਣੇ ਨੇ ਨੰਬਰ ਸਿਰ ਨੋਟ ਕਰ ਲਓ ਅਗਰ ਤੁਸੀਂ ਟਿਕਟ ਬਾਈ ਨਹੀਂ ਕੀਤੀ 9057990999 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ $30 ਸਿਰਫ $30 ਇੰਕਲੂਡ ਐਵਰੀਥਿੰਗ ਨਾ ਕੋਈ ਟੈਕਸ ਹੈ ਨਾ ਕੋਈ ਫੀਸ ਹੈ ਇੰਕਲੂਡ ਐਵਰੀਥਿੰਗ $30 ਤੁਸੀਂ ਇੰਜੋਏ ਕਰ ਸਕਦੇ ਹੋ ਔਰ ਨਾਨ ਸਟਾਪ ਇੰਟਰਟੇਨਮੈਂਟ ਦੇ ਨਾਲ ਜਿਹੜੀ ਸੇਵਿੰਗ ਔਰ ਪਲੱਸ ਗਿਫਟਸ ਹੋਣ ਜਾ ਰਹੇ ਨੇ ਮਿਲਣ ਜਾ ਰਹੇ ਨੇ ਉਹਦਾ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ $30 ਦੇ ਰਿਸਕ ਤੁਸੀਂ ਕਹਿ ਲਓ ਅਗਰ ਤੁਸੀਂ ਕਹਿ ਲਓ ਲਾਟੋ ਬਾਈ ਕੀਤੀ ਹੈ ਉਹ ਲਾਟੋ ਬਾਏ ਬੰਦਾ ਜਿੱਤ ਜਾਏ ਤਾਂ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਇੱਕ ਤਰ੍ਹਾਂ ਤੁਸੀਂ ਲਾਟੋ ਬਾਈ ਕਰ ਰਹੇ ਜਿੱਤਣ ਜਾ ਰਹੇ ਹੋ ਕਿਉਂ ਉੱਥੇ ਤੁਹਾਨੂੰ ਗਿਫਟਸ ਜਿਹੜੇ ਮਿਲਣੇ ਤਕਰੀਬਨ ਸਾਡਾ ਖਿਆਲ ਹੈ ਜੋ ਜਿੰਨੇ ਜ਼ਿਆਦਾ ਗਿਫਟਸ ਹੈਗੇ ਨਾ ਹਰ ਬੰਦੇ ਨੂੰ ਗਿਫਟ ਮਿਲੇਗਾ ਹਰ ਬੰਦੇ ਨੂੰ ਤਕਰੀਬਨ ਗਿਫਟ ਮਿਲੇਗਾ ਕਿਉਂਕਿ ਇੰਨੇ ਜ਼ਿਆਦਾ ਗਿਫਟ ਸਾਡੇ ਸਪੋਂਸਰ ਸਾਨੂੰ ਦੇ ਰਹੇ ਔਰ ਇੱਕ ਵਾਰੀ ਅਸੀਂ ਬਹੁਤ ਥੈਂਕ ਯੂ ਕਰਨਾ ਚਾਹ ਰਹੇ ਆਪਣੇ ਸਾਰੇ ਸਪੋਂਸਰ ਦਾ ਹਮੇਸ਼ਾ ਸਾਡੇ ਨਾਲ ਖਲੋਤੇ ਨੇ ਹਮੇਸ਼ਾ ਸਾਡੀ ਹੈਲਪ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਪੀਅਰਸਨ ਕਨਵੈਨਸ਼ਨ ਸੈਂਟਰ 21 ਜੂਨ ਇੱਕ ਦਿਨ ਰਹਿ ਗਿਆ ਸੰਡੇ ਵਾਲੇ ਦਿਨ ਠੀਕ 12 ਤੋਂ ਲੈ ਕੇ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਜੀ
2: ਬਿਲਕੁਲ ਜੀ ਨਾਨ ਸਟਾਪ ਐਨ ਇਸੇ ਤਰ੍ਹਾਂ ਜਿਸ ਤਰ੍ਹਾਂ ਸ਼ਾਹ ਸਾਹਿਬ ਮੈਸੇਜ ਨਾਨ ਸਟਾਪ ਦਿੰਦੇ
0: ਬਿਲਕੁਲ
2: ਇਸੇ ਤਰ੍ਹਾਂ ਉਹਦੇ ਨੂੰ ਨਾਨ ਸਟਾਪ ਮੈਂ ਹੋਵੇਗਾ ਪਰ ਮੈਂ ਦੱਸ ਦਵਾਂ ਟਿਕਟ ਜਿਹੜੀਆਂ ਨੇ ਕੁਛ ਇੱਕ ਟਿਕਟਾਂ ਕਿਸੇ ਸਟੋਰ ਤੇ 5 ਬੱਚੀਆਂ ਸ਼ਾਹ ਸਾਹਿਬ ਕਿਸੇ ਤੇ 10 ਨੇ ਏਸ਼ੀਅਨ ਫੂਡ ਸੈਂਟਰ ਦੀਆਂ ਸਿਰਫ 2 ਲੋਕੇਸ਼ਨਾਂ ਤੇ ਹੁਣ ਟਿਕਟਾਂ ਰਹਿ ਗਈਆਂ
0: ਇੱਕ
2: ਪੈਟਰੋਸਾ ਡਰਾਈਵ ਦੇ ਉੱਤੇ ਇੱਕ ਨਾਰਥ ਪਾਰਕਿੰਗ ਟੋਰਬਮ ਦੇ ਉੱਤੇ ਤੇ ਪੀਜ਼ਾ ਡਿਪੋ ਦੀ ਕੋਈ ਲੋਕੇਸ਼ਨ ਤੇ ਟਿਕਟਾਂ ਕੁਛ ਅਵੇਲੇਬਲ ਨੇ ਉਹ ਹੈ ਪੀਟਰ ਆਪਸ਼ਨ ਤੇ ਬ੍ਰੈਮਲੀ ਵਾਲਾ ਕਾਰਨਰ ਤੇ ਢਿੱਲੋਂ ਵੀਡੀਓ ਇੱਕੋ ਇੱਕ ਢਿੱਲੋਂ ਵੀਡੀਓ ਹੈ ਉਹ ਅਬਨੇਜ਼ਰ ਤੇ ਗੋਰ ਰੋਡ ਦੇ ਉੱਤੇ ਹੈ ਉੱਥੇ ਵੀ ਕੁਛ ਟਿਕਟਾਂ ਬਚੀਆਂ ਨੇ ਉਹ ਵੀ ਹਾਸਲ ਕਰ ਸਕਦੇ ਹੋ ਤੁਸੀਂ ਜਾ ਕੇ ਤੇ ਦੂਜੀਆਂ ਹੈ ਜੀ ਇੰਡੀਅਨ ਸਵੀਟ ਮਾਸਟਰ ਇੰਡੀਅਨ ਸਵੀਟ ਮਾਸਟਰ ਦੇ ਜਿੱਥੇ ਵੱਖਰੇ ਵੱਖਰੇ ਖਾਣ ਪੀਣ ਦੇ ਸਟਾਲ ਹੋਣੇ ਆ ਤੇ ਉੱਥੇ ਇੰਡੀਅਨ ਸਵੀਟ ਮਾਸਟਰ ਦੇ ਉੱਤੇ ਟਿਕਟਾਂ ਵੀ ਮੌਜੂਦ ਨੇ ਉੱਥੋਂ ਲੈ ਸਕਦੇ ਹੋ ਤੀਸਰਾ ਜੇ ਤੁਸੀਂ ਮਾਲਟਨ ਦੇ ਇਲਾਕੇ ਦੇ ਵਿੱਚੋਂ ਤੇ ਸਿੰਗਾਪੁਰ ਜੂਲਰ ਏਅਰਪੋਰਟ ਰੋਡ ਦੇ ਉੱਪਰ ਹੈ ਜਿਨ੍ਹਾਂ ਵੱਲੋਂ ਉਸ ਦਿਨ ਨੂੰ ਸੋਨੇ ਦੇ ਕਾਫੀ ਤੋਹਫੇ ਗਿਫਟ ਵੀ ਜਿਹੜੇ ਕੱਢੇ ਜਾਣੇ ਨੇ ਔਰ ਉਹਨਾਂ ਤੋਂ ਜਾ ਕੇ ਤੁਸੀਂ ਜਿਹੜੀ ਟਿਕਟ ਹਾਸਲ ਕਰ ਲਓ ਤੇ ਨਾਲ ਜਾ ਕੇ ਉਹਨਾਂ ਨੂੰ ਕਹੋ ਜੀ ਹੈਪੀ ਫਾਦਰਸ ਡੇ ਕੋਈ ਵੀ ਇੱਕ ਫਾਦਰ ਲਈ ਆਪਣੇ ਲਈ ਤੋਹਫਾ ਲੈਣਾ ਤੇ ਤੁਹਾਨੂੰ ਟਿਕਟ ਦੇ ਨਾਲ ਨਾਲ ਉਹ ਕੋਕਾ ਇੱਕ ਨੋਜ਼ ਪਿਨ ਜਿਹੜੀ ਆ ਉਹ ਗਿਫਟ ਕਰਨਗੇ
0: ਫ੍ਰੀ ਕਰਨਗੇ $30 ਦੇ ਟਿਕਟ ਲਾਉਂਗੇ ਮੈਨੂੰ ਲੱਗਦਾ $200 $300 ਦਾ ਤੁਸੀਂ ਗਿਫਟ ਕਰ ਜੇ
1: ਮੈਂ ਉਹੀ ਦੱਸ ਰਿਹਾ ਹਰ ਬੰਦੇ ਨੂੰ ਤੇਰੇ ਨੂੰ ਸਾਡੀ ਕੋਸ਼ਿਸ਼ ਹਰ ਬੰਦੇ ਤੱਕ ਸਾਡਾ ਗਿਫਟ ਪਹੁੰਚੇ
0: ਹਾਂਜੀ ਗਿਫਟ ਜ਼ਰੂਰ ਔਰ ਉੱਥੇ ਵੀ ਇੰਨੇ ਸਾਰੇ ਗਿਫਟਸ ਹੈ ਨਾ ਅੱਜ ਕੱਲ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਨਵਾਂ ਚੱਲਿਆ ਕਿ ਜੇ ਤੁਸੀਂ ਹੈਂਡ ਬੈਗ ਲਏ ਉਹਦੇ ਨਾਲ ਤੁਹਾਡੀ ਇੱਕ ਸਟਾਪ ਵਾਚ ਹੁੰਦੀ ਹੈ ਤੁਸੀਂ ਉਹਦੇ ਤੇ ਵੀ ਟਾਈਮ ਦੇਖ ਸਕਦੇ ਇਹ ਜੇ ਮੋਬਾਈਲ ਮਤਲਬ ਉਹ 100 ਕੱਢੀਆਂ ਜਾ ਰਹੀਆਂ
1: ਵਾਹ ਵਾਹ
0: ਕੈਨ ਯੂ ਇਮੇਜਿਨ 100 ਉਹਨਾਂ ਨੇ ਉਹ ਸਟਾਪ ਵਾਚਿਸ ਕੱਢੇ ਨੇ, ਤੁਸੀਂ ਪਰਸ ਤੇ ਇੱਕ ਤਾਂ ਟੋਰ ਵਾਂਗੂ ਲਾ ਸਕਦੇ ਆ, ਦੂਜਾ ਟਾਈਮ ਦੇਖ ਸਕਦੇ ਆ, ਦੂਜਾ ਆਪਣਾ ਜੇ ਤੁਸੀਂ ਇੱਕ ਸੈਕਿੰਡ ਕਾਊਂਟ ਕਰਨੇ ਉਹ ਵੀ ਕਰ ਸਕਦੇ
1: ਆ। ਕਿਹੜੇ ਤੁਸੀਂ ਆਪਣੇ ਅੰਦਾਜ਼ਾ ਲਾ ਲਓ, ਕੋਈ ਬੰਦਾ ਰਹਿਣਾ ਨਹੀਂ ਜਿਹਨੂੰ ਗਿਫਟ ਨਹੀਂ ਮਿਲਣਾ, $30 ਦੇ ਨਾਲ ਇੰਨੇ ਜ਼ਿਆਦਾ ਗਿਫਟਸ ਮਿਲਣ ਜਾ ਰਹੇ ਨੇ। ਟਿਕਟ ਦੇਖੋ, ਮੈਂ ਇੱਕ ਵਾਰ ਫਿਰ ਰਿਕੁਐਸਟ ਕਰਾਂਗਾ, ਬਹੁਤ ਥੋੜੀਆਂ ਰਹਿ ਗਈਆਂ ਨੇ, ਸਾਨੂੰ ਹਮੇਸ਼ਾ ਹਮੇਸ਼ਾ ਫੇਸ ਕਰਨਾ ਪੈਂਦਾ, ਟਿਕਟ ਮੁੱਕ ਜਾਂਦੀ ਹੈ, ਲੋਕ ਸਾਡੇ ਬਹੁਤ ਸਾਰੇ ਜਿਹੜੇ ਦੋਸਤ ਯਾਰ ਉਹ ਸਾਨੂੰ ਬਾਅਦ ਚੋਂ ਬਾਦਰ ਕਰ ਦੇਣ। ਪਲੀਜ਼ ਪਲੀਜ਼ ਪਲੀਜ਼ ਟਿਕਟਾਂ ਤੁਸੀਂ ਬਾਏ ਕਰ ਲਓ, ਅਗਰ ਥੋੜੀਆਂ ਲੋਕੇਸ਼ਨਾਂ ਤੇ ਪਈਆਂ ਨਾ, ਔਰ $30 ਤੁਸੀਂ ਪੂਰਾ ਦਿਨ ਇੰਜੋਏ ਕਰੋ। 9057990999 ਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ। ਜੀ
2: ਜੀ ਬਿਲਕੁਲ, ਬਹੁਤ ਜਲਦੀ ਐਨੀ ਮਿੰਟ ਆਰਟਿਸਟ ਜਿਹੜੇ ਫੇਮਸ ਆਰਟਿਸਟ ਸਾਡੇ ਸਟੂਡੀਓ ਚ ਆ ਰਹੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਹੋਣਗੀਆਂ, ਤੇ ਨਾਲ ਦੀ ਨਾਲ ਜੀ ਰਕੇਸ਼ ਸ਼ਰਮਾ ਜੀ ਉਹ ਵੀ ਸ਼ਾਹ ਸਾਹਿਬ
1: ਜੀ
2: ਲੈਪਟਾਪ ਦਾ ਪੂਰਾ ਟਰੱਕ ਭਰ ਕੇ ਲੈ ਆ, ਹੁਣ ਇਹ ਨੀ ਪਤਾ ਬਾਕਸਿਆਂ ਚ ਕਿੰਨੇ ਲੈਪਟਾਪ ਆ ਕੀ ਆ ਜਿਹੜੇ ਗਏ। ਮਹਾਰਾਜ ਉਸ ਦਿਨ ਉੱਥੇ ਲਿਆਉਣਾ, ਤੁਸੀਂ ਇੱਥੇ ਲੈ ਇਹਨੂੰ ਸਾਂਭੂ ਹੁਣ।
3: ਨਹੀਂ ਜੀ, 24 ਬੂਥ ਤੇ ਤੁਸੀਂ ਪਹੁੰਚੋ ਉੱਥੇ, ਤੇ ਤੁਸੀਂ ਸਾਨੂੰ ਆ ਕੇ ਮਿਲੋ, ਸਾਡਾ ਸਬਮਿਟ ਰਿਅਲਟੀ ਐਕਸਪਰਟ ਦੀ ਸਾਰੀ ਟੀਮ ਤੁਹਾਡੇ ਲਈ ਹੋਏਗੀ। ਅਗਰ ਤੁਸੀਂ ਸਾਨੂੰ ਬੈਲਟ ਹੈ ਉੱਥੇ ਆਪਣਾ ਨਾਮ ਨੰਬਰ ਪਾਉਂਦੇ ਹਾਂ, ਤੇ ਤੁਹਾਡੇ ਲਈ ਅਸੀਂ ਆਈਪੈਡ ਉੱਥੇ ਕੱਢਣਾ ਹੈਗਾ, ਤੇ ਉਹ ਤੁਹਾਡੇ ਲਈ ਬਹੁਤ ਹੀ ਵਧੀਆ ਤੁਹਾਡੇ ਲਈ ਗਿਫਟ ਹੈਗਾ, ਤੇ ਪਲੱਸ ਤੁਹਾਡੇ ਲਈ ਹੋਰ ਬਹੁਤ ਸਾਰੇ ਗਿਫਟ, ਟੀ ਸ਼ਰਟਸ, ਆਪਣੇ ਪੈਨਸ ਹੈ, ਔਰ ਤੁਸੀਂ ਇੱਕ ਵਾਰੀ ਸਾਨੂੰ ਆ ਕੇ ਬੂਥ ਤੇ ਮਿਲੋ, ਤੇ ਅਸੀਂ ਜਿਹੜੀ ਸਬਮਿਟ ਰਿਅਲਟੀ ਐਕਸਪਰਟ ਪੂਰੀ ਟੀਮ ਤੁਹਾਡੇ ਲਈ ਰੈਡੀ ਆ, ਤੇ ਇਹਨਾਂ ਨੇ ਸੁਖੀ ਨਿਜਨ ਨੇ ਐਲਾਨ ਕੀਤਾ ਕਿ ਉਸ ਦਿਨ ਜਿਹੜੇ ਵੀ ਭੈਣ ਸਾਨੂੰ ਜੁਆਇਨ ਕਰਨਗੇ, ਸਾਡੀ ਬ੍ਰੋਕਰੇਜ ਨੂੰ ਜੁਆਇਨ ਕਰਨਗੇ, ਤਾਂ ਉਹਨਾਂ ਨੂੰ ਇੱਕ ਸਾਲ ਦੀ ਕੋਈ ਵੀ ਫਰੈਂਚਾਈਜ਼ ਫੀਸ ਨਹੀਂ।
1: ਕਿਆ ਬਾਤ ਹੈ,
3: ਇੱਕ ਸਾਲ ਦੀ ਪੂਰੀ ਮਾਫ, ਅਗਲੇ ਤੀਆਂ ਤੱਕ ਕੋਈ ਫਰੈਂਚਾਈਜ਼ ਫੀਸ ਨਹੀਂ, ਤੇ ਆਈਪੈਡ ਦਾ ਉੱਥੇ ਡਰਾ ਹੋਏਗਾ, ਤੁਸੀਂ ਸਾਡੇ ਆ ਤੇ 24 ਬੂਥ ਤੇ ਆ ਕੇ ਤੁਸੀਂ ਨਾਮ ਐਂਟਰ ਕਰਨਾ ਹੈਗਾ, ਤੇ ਉਹ ਤੁਹਾਡੇ ਲਈ ਸੁਖੀ ਭਾਜੀ ਉੱਥੇ ਸਟੇਜ ਤੇ ਕੱਢਣਗੇ, ਤੇ ਬਹੁਤ ਬਹੁਤ ਸਾਰਿਆਂ ਨੂੰ ਤੀਆਂ ਦੇ ਮੇਲੇ ਦੀਆਂ ਵਧਾਈਆਂ, ਤੇ 21 ਜੂਨ ਨੂੰ ਸਾਰਿਆਂ ਨੇ ਹੁੰਮ ਹਮਾ ਕੇ ਪਹੁੰਚੋ, ਤੇ ਆਪਣੀਆਂ ਟਿਕਟਾਂ ਨਹੀਂ ਲਈਆਂ ਤਾਂ ਹਜੇ ਲੈ ਲਓ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਇੱਕ ਚੀਜ਼ ਹੋਰ ਐਡ ਕਰ ਦੇ ਕਿ ਬੱਚੇ 5 ਸਾਲ ਤੱਕ ਦੇ ਜੇ ਕੋਈ ਬੱਚਾ ਹੈਗਾ ਆ ਸਾਨੂੰ ਕਾਲ ਪੁੱਛ ਰਿਹਾ, ਉਹਨਾਂ ਦੀ ਟਿਕਟ ਅਸੀਂ ਕੋਈ ਵੀ ਪ੍ਰਾਈਸ ਤੇ ਨਹੀਂ ਲਈ, ਤੁਸੀਂ ਉਹਨਾਂ ਨੂੰ ਫ੍ਰੀ ਐਂਟਰੀ ਜਿਹੜੀ ਜੀ ਕਰਾ ਸਕਦੇ, ਉਹਦੇ ਬਾਅਦ ਜਿਹੜੀ ਆ ਜੀ ਬੱਚਿਆਂ ਦੀ ਟਿਕਟ ਲੱਗੂਗੀ। ਕਿਡਸ ਅੰਡਰ 5 ਆਰ ਜਿਹੜਾ ਜੀ ਫ੍ਰੀ ਹੈਗਾ ਆ, $30 ਓਨਲੀ $30 ਇੰਕਲੂਡਿੰਗ ਜਿਹੜੀ ਜੀ ਟੈਕਸ ਇਹ ਟਿਕਟ ਹੈਗੀ। ਅਸੀਂ ਆਲਵੇਜ ਸੋਚਦੇ ਹੁੰਦੇ ਕਿ ਕਮਿਊਨਿਟੀ ਵਿੱਚ ਸਾਰਿਆਂ ਨੂੰ ਜਿਹੜੀਆਂ ਜੀ ਟਿਕਟਾਂ ਅਫੋਰਡੇਬਲ ਹੋਣ, ਕਿਉਂਕਿ ਸਾਰੇ ਜਿਹੜਾ ਜੀ ਪਰਚੇਸ ਕਰ ਸਕਣ, ਤੇ ਸਾਰੇ ਇਸ ਤੀਆਂ ਦੇ ਮੇਲੇ ਦਾ 24 ਸਾਲ ਜਿਹੜੇ ਜੀ ਇਸ ਮੇਲੇ ਨੂੰ ਪੂਰੇ ਹੋ ਜਾਣੇ ਹੈਗੇ ਆ, ਤੇ ਬਹੁਤ ਜਿਹੜੀ ਜੀ ਸਾਨੂੰ ਖੁਸ਼ੀ ਆ ਕਿ ਅਸੀਂ ਜਿਹੜਾ ਜੀ ਇਸ ਵਾਰੀ ਫੇਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਕਰਨ ਜਾ ਰਹੇ ਹਾਂ 24ਵੇਂ ਸਾਲ ਦੀ ਖੁਸ਼ੀ ਦੇ ਵਿੱਚ। ਬਹੁਤ ਬਹੁਤ ਸਾਰੇ ਜਿਹੜੇ ਜੀ ਗਿਫਟਸ ਆ, ਜਿੱਥੇ ਕਿ ਸਾਡੇ ਸਪੋਂਸਰਸ ਵੱਲੋਂ ਗਿਫਟਸ ਆ, ਨਾਲ ਦੀ ਨਾਲ ਸਟਾਲ ਜਿੰਨੇ ਵੀ ਲੱਗਣੇ, ਹਰ ਇੱਕ ਬੰਦਾ ਕੋਈ ਨਾ ਕੋਈ ਜਿਹੜਾ ਜੀ ਗਿਫਟ ਕੱਢ ਰਿਹਾ ਹੈਗਾ ਆ, ਜਿੱਥੇ ਕਿ ਪੰਜਾਬ ਇੰਸ਼ੋਰੈਂਸ ਵੱਲੋਂ ਡਾਇਮੰਡ ਦੀ ਰਿੰਗ ਉਹਨਾਂ ਨੇ ਗਿਫਟ ਦੇ ਵਿੱਚ ਕੱਢਣੀ ਹੈਗੀ, ਐਜ ਲਾਸਟ ਈਅਰ ਵੀ ਉਹਨਾਂ ਨੇ ਕੱਢੀ ਸੀਗੀ, ਤੇ ਨਾਲ ਦੀ ਨਾਲ ਡਾਇਮੰਡ ਮੇਸਨਸ ਵੱਲੋਂ ਡਾਇਮੰਡਸ ਦੇ ਜਿਹੜੇ ਜੀ ਸਟਡਸ ਉਹਨਾਂ ਨੇ ਕੱਢਣੇ ਹੈਗੇ ਆ। ਸੋ ਜਾਣੀ ਕਿ ਰਾਣੋ ਬੁਟੀਕ ਵੱਲੋਂ ਬਹੁਤ ਸਾਰੇ ਸਟੂਟ, ਪੰਜਾਬ ਟੈਕਸਟਾਈਲ ਵੱਲੋਂ, ਵੈਂਕੂਵਰ ਕਲੋਥ ਹਾਊਸ, ਸੋ ਦੇਰ ਆਰ ਲੋਟ ਐਂਡ ਲੋਟ ਆਫ ਗਿਫਟਸ। ਸੋ ਫਟਾਫਟ ਆਪਣੀ ਟਿਕਟ ਜਿਹੜੀ ਜੀ ਲੈ ਲਓ megastarevents.com ਤੋਂ, ਜਾਂ ਸਾਡੇ ਤੋਂ ਲਿੰਕ ਲੈ ਲਓ 9057990999
2: ਜੀ। ਬਿਲਕੁਲ, ਔਰ ਇਸ ਦੇ ਨਾਲ ਨਾਲ ਜੀ ਸਮੋਸਾ ਸਵੀਟ ਫੈਕਟਰੀ ਦਾ ਵੱਡਾ ਵੱਡਾ ਸਹਿਯੋਗ ਹੈ, ਉਹਨਾਂ ਵੱਲੋਂ ਵੀ ਕਾਫੀ ਕੁਝ ਉੱਥੇ ਕੂਪਨ ਵੰਡੇ ਜਾਣੇ ਨੇ। ਬੁੱਢਮਾਈਨ ਬੈਂਕਟ ਹਾਲ, ਡ੍ਰੀਮ ਕਨਵੈਨਸ਼ਨ ਸੈਂਟਰ, ਉਹ ਵੀ ਸਾਡੇ ਮੇਨ ਸਪੋਂਸਰ ਵੀ ਨੇ, ਔਰ ਹਾਲਵੇ ਸਾਥ ਦਿੰਦੇ ਨੇ, ਉਹਨਾਂ ਦਾ ਧੰਨਵਾਦ ਹੈ। ਪੀਜ਼ਾ ਡਿਪੂ ਦੇ ਪੂਰੇ ਦੀ ਪੂਰੀ ਟੀਮ, ਸਾਰੀਆਂ ਫਰੈਂਚਾਈਜ਼ ਜਿਹੜਾ ਕਿ ਉਹ ਵੀ ਸਾਡਾ ਸਹਿਯੋਗ ਦੇ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਮੋਨਾ ਮਹਿੰਗੀ ਜੀ, ਇਹਨਾਂ ਦਾ ਵੀ ਉੱਥੇ ਬੂਥ ਹੋਵੇਗਾ, ਇਹਨਾਂ ਵੱਲੋਂ ਵੀ ਕੁਝ ਡਰਾ ਕੱਢੇ ਜਾਣੇ ਨੇ, ਔਰ ਟੈਲੀਟੈਮ ਇਲੈਕਟ੍ਰੋਨਿਕ ਵੱਲੋਂ ਬਹੁਤ ਸਾਰੇ ਗਿਫਟ ਹੋਣੇ,
0: ਸਾਨੂੰ ਬਹੁਤ ਸਾਰੇ ਗਿਫਟਸ ਕਾਰਡ ਉਹਨਾਂ ਨੇ ਅੱਜ ਹੀ ਦੇ ਦਿੱਤੇ ਆ ਜੀ। ਉਹਨਾਂ ਨੇ ਕਮ ਸੇ ਕਮ 50 ਗਿਫਟਸ ਕਾਰਡ ਦਿੱਤੇ ਆ, ਉਹਦੇ ਵਿੱਚ ਉਹਨਾਂ ਨੇ ਟੀਵੀ ਕੱਢਣੇ ਆ, ਉਹਨਾਂ ਨੇ ਟੀਵੀ, ਰੈਫਰੀਜਰੇਟਰ, ਵਾਸ਼ਰ, ਡਰਾਇਰ, ਤੇ ਨਾਲ ਨਾਲ ਉਹਨਾਂ ਨੇ ਗ੍ਰਾਈਂਡਰਸ, ਬਿਲਕੁਲ ਜੀ ਮਿਕਸ ਕਰਨ ਵਾਲੇ ਜਿਹੜੇ ਜੀ ਗ੍ਰਾਈਂਡਰਸ ਹੁੰਦੇ ਉਹ ਕੱਢਣੇ, ਸਾਡੇ ਕੋਲ ਜਿਹੜੇ ਜੀ ਗਿਫਟ ਪਹੁੰਚ ਚੁੱਕੇ ਆ।
1: ਕੀ ਬਾਤ ਹੈ, ਦੇਖੋ ਜੀ ਸੁਖੀ ਜੀ ਐਸ ਤੋਂ ਵਧੀਆ ਗੱਲ ਕੀ ਹੋ ਸੀ, ਸਭ ਲੋਕ ਕਿਸ਼ੋਰ ਨੂੰ ਪਿਆਰ ਕਰਦੇ ਨੇ, ਹਰ ਬੰਦੇ ਦੀ ਕੋਸ਼ਿਸ਼ ਦੀ ਕੋਈ ਨਾ ਕੋਈ ਇਨਪੁਟ ਕੀਤੀ ਜਾਵੇ, ਕਿਉਂਕਿ ਮੈਨੂੰ ਇਹ ਖੁਸ਼ੀ ਜ਼ਿਆਦਾ ਹੁੰਦੀ ਹੈ ਵੀ ਦੱਸਦੇ ਹੋਏ ਸਾਡੇ ਨਾਲ ਸਾਰੀ ਕਮਿਊਨਿਟੀ ਜੁੜੀ ਹੋਈ ਹੈ, ਸਾਰੇ ਸਾਨੂੰ ਮਾਵਾਂ ਧੀਆਂ ਭੈਣਾਂ ਦੇ ਨਾਲ ਸਾਡੀ ਫੈਮਿਲੀ ਸਾਨੂੰ ਬੜਾ ਪਿਆਰ ਕਰਦੀਆਂ ਨੇ, ਉਹ ਪੂਰਾ ਸਾਲ। ਸ਼ਰਮਾ ਜੀ ਤੁਹਾਨੂੰ ਵੀ ਦੱਸ ਰਹੇ ਹਾਂ, ਅਗਰ ਨਹੀਂ ਪਤਾ ਸਾਰਾ ਸਾਲ ਇੰਕੁਆਇਰੀ ਆਉਂਦੀ ਰਹਿੰਦੀ ਹੈ, ਸਾਰਾ ਸਾਲ ਇੰਕੁਆਇਰੀ ਜਿਹੜੀ ਆਉਂਦੀ ਹੈ ਇਹੀ ਪੁੱਛਦੇ ਨੇ ਹਾਂਜੀ ਸ਼ੋਅ ਤੀਆਂ ਦਾ ਮੇਲਾ ਕਦੋਂ ਹੋ ਰਿਹਾ, ਕੌਣ ਕੌਣ ਆ ਰਿਹਾ। ਔਰ ਮੰਨਤ ਨੂਰ ਦੀ ਪਿੱਛੇ 4-5 ਸਾਲਾਂ ਤੋਂ ਇੰਕੁਆਇਰੀ ਸੀ, ਮੰਨਤ ਨੂਰ ਜੀ ਤੁਹਾਡੇ ਸ਼ਹਿਰ ਪਹੁੰਚ ਚੁੱਕੇ ਨੇ, ਔਰ ਬਾਕੀ ਵੀ ਆਰਟਿਸਟ ਸ਼ਾਮ ਤੱਕ ਪਹੁੰਚ ਜਾਵਾਂਗੇ। ਤੁਸੀਂ ਪਹੁੰਚਣਾ ਕਿੱਥੇ? ਸੰਡੇ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ, 21 ਜੂਨ ਨੂੰ, 21 ਜੂਨ ਇੱਕ ਦਿਨ ਰਹਿ ਗਿਆ ਜੇ, ਕੱਲ੍ਹ ਦਾ ਤੁਸੀਂ ਪਰਸੋਂ ਸਾਡਾ ਤੀਆਂ ਦਾ ਮੇਲਾ ਹੋਏਗਾ, ਔਰ ਤੁਸੀਂ ਪਹੁੰਚੋ, ਲਾਜ਼ਮੀ ਆਪਣੀਆਂ ਮਾਵਾਂ ਧੀਆਂ ਭੈਣਾਂ ਨੂੰ ਮੈਸੇਜ ਦਿਵੋ, ਆਪਣੇ ਨੇਬਰਸ ਨੂੰ ਦੱਸੋ, ਆਪਣੇ ਜਿੰਨੇ ਵੀ ਤੁਹਾਡੇ ਫੈਮਿਲੀ ਫੈਮਿਲੀ ਫਰੈਂਡਸ ਉਹਨਾਂ ਨੂੰ ਸਾਰਿਆਂ ਨੂੰ ਦੱਸੋ ਵੀ ਇਹ ਤੀਆਂ ਦਾ ਮੇਲਾ ਸਾਲ ਬਾਅਦ ਇੱਕੋ ਹੀ ਹੁੰਦਾ ਜਿਹੜਾ ਇਸ ਲੈਵਲ ਦਾ ਹੁੰਦਾ ਜਿਹਦੇ ਸਾਰੇ ਪਹੁੰਚਦੇ ਨੇ, ਪਹੁੰਚ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਔਰ ਮੇਕ ਸ਼ੋਰ ਕਰਦੇ ਨੇ ਸਾਰਾ ਦਿਨ ਇੰਜੋਏ ਕਰਦੇ ਨੇ ਬਾਹਰ ਤੋਂ ਲੈ ਕੇ ਅੱਠ ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਔਰ 9057999999 ਤੇ ਜਾਣਕਾਰੀ ਲੈ ਸਕਦੇ ਹੋ। ਅਗਰ ਤੁਸੀਂ ਟਿਕਟ ਬਾਈ ਨਹੀਂ ਕੀਤੀਆਂ ਤੇ ਜ਼ਰੂਰ ਬਾਈ ਕਰੋ ਜੀ। ਸੁਖੀ
2: ਜੀ ਔਰ ਇਸ ਦੇ ਨਾਲ ਨਾਲ ਜੀ ਕਟਾਰੀਆ ਟੂਰ ਐਂਡ ਟਰੈਵਲ ਅਤੇ ਤੁਰਕਿਸ਼ ਏਅਰਲਾਈਨ ਵੱਲੋਂ ਵੀ ਕੁਝ ਜਿਹੜੀਆਂ ਹੋਣੀਆਂ ਟਿਕਟਾਂ ਉਹ ਤੁਹਾਡੇ ਤੱਕ ਪਹੁੰਚਣਗੀਆਂ ਉਸ ਦਿਨ ਰਾਹ ਦੇ ਵਿੱਚ ਤੇ ਨਾਲ ਟਿੱਕਾ ਜੰਕਸ਼ਨ ਤੇ ਢਾਬਾ ਔਨ ਦਾ ਫਾਲ ਜਿਹੜਾ ਹੈਗਾ ਉਹਨਾਂ ਦੇ ਸਹਿਯੋਗ ਨਾਲ ਵੀ ਇਸ ਪ੍ਰੋਗਰਾਮ ਨੂੰ ਵੀ ਤੇ ਨਾਲ ਦੀ ਨਾਲ ਅੱਜ ਦੇ ਵਤਨੋਂ ਦੂਰ ਨੂੰ ਵੀ ਪੇਸ਼ ਕਰ ਰਹੇ ਹੈਗੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਔਰ ਇਸ ਦੇ ਨਾਲ ਨਾਲ ਜੀ ਹੋਰ ਵੀ ਜਿੰਨੇ ਵੀ ਸਾਡੇ ਸਹਿਯੋਗੀ ਸੱਜਣ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਪ੍ਰਾਈਮ ਇੰਟਰਨੈਸ਼ਨਲ ਕਾਲਜ ਉਹਨਾਂ ਵੱਲੋਂ ਵੀ ਕਾਫੀ ਗਿਫਟ ਹੋਣੇ ਉਹਨਾਂ ਦਾ ਵੀ ਉੱਥੇ ਬੂਥ ਹੋਵੇਗਾ ਤੇ ਨਾਲ ਦੀ ਨਾਲ ਜਿਹੜਾ ਹੈਗਾ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੀ ਰੀਅਲ ਸਟੇਟ ਦੀ ਟੀਮ ਰੀਮੈਕਸ ਗੋਲਡ ਜਿਹੜਾ ਹੈਗਾ ਉਹ ਵੀ ਸਪੋਂਸਰ ਕਰ ਰਹੇ ਹੈਗੇ ਆ ਔਰ ਰੀਮੈਕਸ ਗੋਲਡ ਦੀ ਪੂਰੀ ਟੀਮ ਉਸ ਦਿਨ ਤੁਹਾਨੂੰ ਉੱਥੇ ਮਿਲੇਗੀ। ਗੋਡੀ ਖੁੰਮਣ ਹੋਣੀ ਔਰ ਉਹਨਾਂ ਦੇ ਪੂਰੇ ਫੈਮਿਲੀ ਔਰ ਪੂਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਹੈ। ਉਹਨਾਂ ਦਾ ਆਪਣਾ ਉੱਥੇ ਬੂਥ ਹੋਵੇਗਾ, ਡਰਾ ਵੀ ਨਿਕਲਣਗੇ, ਨਾਲ ਦੀ ਨਾਲ ਤੁਸੀਂ ਸਾਰਿਆਂ ਨੂੰ ਮਿਲ ਵੀ ਸਕਦੇ ਹੋ ਜੀ। ਤੇ ਪ੍ਰੋਗਰਾਮ ਜੁੜੇ ਹੋ ਵਤਨੋਂ ਦੂਰ ਦੇ ਨਾਲ ਤੇ ਵਤਨੋਂ ਦੂਰ ਚ ਜਿੱਥੇ ਤੁਹਾਡਾ ਸਾਰਿਆਂ ਦਾ ਅਸੀਂ ਇੱਕ ਵਾਰੀ ਸਵਾਗਤ ਕਰਦੇ ਹਾਂ ਤੇ ਸ਼ਾਹ ਸਾਹਿਬ ਜਿਵੇਂ ਪ੍ਰੋਗਰਾਮ ਚ ਦੱਸ ਕੇ ਗਏ ਨੇ ਕਿ ਕਾਫੀ ਮਤਲਬ ਕਹਿੰਦੇ ਹੁੰਦੇ ਆ ਬੜੀ ਮਿਹਨਤ ਦੇ ਨਾਲ ਬੜੀ ਕਾਫੀ ਸਾਲਾਂ ਤੋਂ ਬਾਅਦ ਫਸਟ ਟਾਈਮ ਇਸ ਤੀਆਂ ਦੇ ਮੇਲੇ ਦੇ ਉੱਤੇ ਜਿਹੜੇ ਆਰਟਿਸਟ ਤੁਹਾਡੇ ਨਾਲ ਇੰਟਰੋਡਿਊਸ ਆਪਾਂ ਕਰਾਉਣੇ ਆ, ਗਾਣਾ ਉਹਨਾਂ ਦਾ ਤੁਸੀਂ ਬਹੁਤ ਜ਼ਿਆਦਾ ਸੁਣਿਆ, ਬਹੁਤ ਫੇਮਸ ਹੈ, ਪਹਿਲਾਂ ਗੀਤ ਤੋਂ ਸ਼ੁਰੂ ਕਰੀਏ ਸ਼ਾਹ
1: ਜੀ। ਸੁਖੀ ਜੀ ਪਹਿਲਾਂ ਇੱਕ ਵਾਰੀ ਫੇਮ ਮੈਂ ਦੱਸਾਂ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ, ਮੰਨਤ ਨੂਰ ਜੀ ਸਾਡੇ ਸ਼ਹਿਰ ਪਹੁੰਚ ਚੁੱਕੇ ਨੇ ਔਰ ਸਾਡੇ ਸਟੂਡੀਓ ਵੀ ਪਹੁੰਚ ਚੁੱਕੇ ਨੇ। ਸਾਨੂੰ ਬੜੀ ਖੁਸ਼ੀ ਹੁੰਦੀ ਪਈ ਹੈ ਦੱਸਦੇ ਹੋਏ ਵੀ ਮੰਨਤ ਨੂਰ ਜੀ ਜਿਨ੍ਹਾਂ ਦੀ ਅਸੀਂ ਕੋਸ਼ਿਸ਼ ਕਰ ਰਹੇ ਸਾਂ, ਚਾਰ ਪੰਜ ਸਾਲਾਂ ਤੋਂ ਵੀ ਇਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਸਾਂ, ਇਹਨਾਂ ਦਾ ਬਿਜ਼ੀ ਸਕੈਜੂਲ ਹੋਣ ਦੀ ਵਜ੍ਹਾ ਤੋਂ ਕਾਫੀ ਮਿਸ ਕੀਤਾ ਇਹਨਾਂ ਨੂੰ ਅਸੀਂ, ਲੇਕਿਨ ਫਾਈਨਲੀ ਕ੍ਰੈਡਿਟ ਜਾਂਦਾ ਸਾਡੇ ਭਾਜੀ ਸੁਖੀ ਨਿਜਨ ਨੂੰ, ਉਹਨਾਂ ਨੇ ਜਾ ਕੇ ਇੰਡੀਆ ਕੋਸ਼ਿਸ਼ ਕਰਕੇ ਇਹਨਾਂ ਨੂੰ ਲੈ ਕੇ ਆਏ, ਵੀਜ਼ਾ ਲਵਾ ਤਾ, ਆ ਗਏ ਨੇ ਸਾਡੇ ਸ਼ਹਿਰ 'ਚ ਔਰ ਮੰਨਤ ਨੂਰ ਹੋਰੀ ਸਾਡੇ ਸਟੂਡੀਓ ਪਹੁੰਚ ਚੁੱਕੇ ਨੇ। ਉਹਨਾਂ ਨੂੰ ਇੱਕ ਵਾਰੀ ਅਸੀਂ ਵੈਲਕਮ ਕਰਾਂਗੇ ਉਹਨੇ, ਲੇਕਿਨ ਪਹਿਲੇ ਗਾਣਾ ਸੁਣੋ ਜਿਹੜਾ ਗਾਣਾ ਓਵਰ 1 ਬਿਲੀਅਨਸ ਕਰਾਸ ਕਰ ਗਿਆ, ਇੱਕ ਹਿਸਟਰੀ ਬਣ ਗਈ ਹੈ ਇਹਨਾਂ ਦਾ ਜਿਹੜਾ ਲੌਂਗ ਲਾਚੀ ਗਾਣਾ ਹੈਗਾ, ਹਰ ਬੰਦੇ ਨੇ ਇਸ ਗਾਣੇ ਨੂੰ ਐਪਰੀਸ਼ੀਏਟ ਕੀਤਾ, ਇੰਜੋਏ ਕੀਤਾ। ਹੋਰ ਕੋਈ ਜਾਣਕਾਰੀ ਲੈਣੀ ਹੈ ਕਾਲ ਕਰੋ 9057999999 ਤੇ ਕਾਲ ਕਰਕੇ, ਇੱਕ ਦਿਨ ਰਹਿ ਗਿਆ ਕੱਲ ਦਾ
2: ਔਰ
1: ਪਰਸੋਂ ਤੀਆਂ ਦਾ ਮੇਲਾ ਜਿੰਦਾ ਤੁਸੀਂ ਪੂਰਾ ਸਾਲ ਵੇਟ ਕਰਦੇ ਹੋ, ਤੀਆਂ ਦਾ ਮੇਲਾ ਪਰਸੋਂ ਸੰਡੇ ਨੂੰ ਹੋਣ ਜਾ ਰਿਹਾ। ਕਿੱਥੇ ਹੋਣ ਜਾ ਰਿਹਾ ਸ਼ਰਮਾ ਸਾਹਿਬ?
3: ਪੀਅਰਸਨ ਕਨਵੈਨਸ਼ਨ,
1: ਪੀਅਰਸਨ ਕਨਵੈਨਸ਼ਨ ਸੈਂਟਰ ਹੋਣ ਜਾ ਰਿਹਾ ਔਰ ਮੰਨਤ ਨੂਰ ਜੀ ਸਾਡੇ ਸਟੂਡੀਓ ਪਹੁੰਚ ਚੁੱਕੇ ਨੇ, ਉਹਨਾਂ ਨੂੰ ਵੈਲਕਮ ਕਰਾਂਗੇ। ਜੀ ਸੁਖੀ ਜੀ ਕੀ ਕਹਿੰਦੇ?
2: ਜੀ ਬਿਲਕੁਲ ਸ਼ਾਹ ਸਾਹਿਬ, ਥੋੜਾ ਜਿਹਾ ਸਾਹ ਵੀ ਲੈ ਲਈਏ
1: ਜੀ,
2: ਕਿਉਂਕਿ ਆਪਾਂ ਤੁਸੀਂ ਤਾਂ ਕਿਆ ਬਾਤ, ਨੌਨ ਸਟਾਪ
1: ਜੀ
2: ਔਰ ਨੌਨ ਸਟਾਪ ਹੀ ਐਂਟਰਟੇਨ ਹੋ ਉਸ ਦਿਨ ਹੋਣਾ ਤੇ ਲਾਓ ਫਿਰ।

0: ਦੋਸਤੋ ਇਸ ਗੀਤ ਨੂੰ ਤੁਸੀਂ ਕਈ ਸਾਲਾਂ ਤੋਂ ਸੁਣਦੇ ਆ ਰਹੇ ਹੋ ਔਰ ਹਰ ਰੇਡੀਓ ਪ੍ਰੋਗਰਾਮ ਦੇ ਵਿੱਚ ਹਰ ਫੰਕਸ਼ਨਾਂ ਦੇ ਉੱਤੇ ਤੇ ਫਾਈਨਲੀ ਟੋਰਾਂਟੋ ਦੀ ਧਰਤੀ ਦੇ ਉੱਤੇ ਮੰਨਤ ਜੀ ਔਰ ਖਾਸ ਕਰਕੇ ਇਸ ਟਾਈਮ ਵਤਨੋਂ ਦੂਰ ਸਟੂਡੀਓ ਦੇ ਵਿੱਚ ਲਾਈਵ ਪਹੁੰਚੇ ਹੋਏ ਨੇ ਤੁਸੀਂ ਇਹਨਾਂ ਨੂੰ ਵੈਲਕਮ ਕਰ ਸਕਦੇ ਹੋ ਜੀ ਆਇਆਂ ਨੂੰ ਕਹਿ ਸਕਦੇ ਹੋ ਰੇਡੀਓ ਦੇ ਰਾਹੀਂ ਨੰਬਰ ਸਟੂਡੀਓ ਦਾ ਤੁਹਾਨੂੰ ਪਤਾ ਹੀ ਹੈ 9057990999 ਔਰ ਮੰਨਤ ਜੀ ਪਹਿਲਾਂ ਤਾਂ ਤੁਹਾਨੂੰ ਕੈਨੇਡਾ ਦੇ ਵਿੱਚ ਜੀ ਆਇਆਂ ਨੂੰ ਤੇ ਦੂਸਰਾ ਵਤਨੋਂ ਦੂਰ ਦੇ ਸਟੂਡੀਓ 'ਚ ਆਏ ਹੋ ਬਹੁਤ ਬਹੁਤ ਤੁਹਾਡਾ ਸਵਾਗਤ ਹੈ
1: ਥੈਂਕ ਯੂ ਜੀ ਤੇ ਜਿੰਨੇ ਵੀ ਲੋਕੀ ਸੁਣ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਤੁਸੀਂ ਜਦੋਂ ਗਾਉਂਦੇ ਹੋ ਤਾਂ ਬੜਾ ਤੁਹਾਡੇ 'ਚ ਜੋਸ਼ ਹੁੰਦਾ ਤੇ ਬੋਲਣ ਲੱਗੇ ਇੰਨਾ ਹੌਲੀ ਕਾਹਤੋਂ ਹੋ ਰਹੀ ਥਕਾਵਟ ਹੋਈ ਆ
1: ਪਲੇਸ ਨਹੀਂ ਨਹੀਂ ਬਿਲਕੁਲ ਮੈਨੂੰ ਹੋ ਹੀ ਨਹੀਂ ਸਕਦੀ ਉਹ ਸ਼ੁਰੂਆਤ 'ਚ ਥੋੜਾ ਜਿਹਾ ਹੁੰਦਾ ਨਾ ਫਿਰ ਬੋਲਦੇ ਬੋਲਦੇ ਬੰਦਿਆਂ ਦਾ ਥੋੜਾ એનર્ਜੀ ਵੱਧਦੀ ਜਾਂਦੀ
0: ਹੈ ਹਾਂਜੀ ਕਿਉਂਕਿ ਥੋੜੇ ਸਾਡੇ ਵੱਡੇ ਭਰਾ ਸ਼ਾਹ ਸਾਹਿਬ ਦੇਖਿਆ ਕਿੰਨੀ એનર્ਜੀ ਇਹਨਾਂ 'ਚ
1: ਹਾਂਜੀ ਹਾਂਜੀ
0: ਜਿਵੇਂ ਸ਼ਾਹ ਸਾਹਿਬ ਨੇ ਕਿਹਾ ਕਿ ਸਾਨੂੰ ਤਕਰੀਬਨ 4-5 ਸਾਲ ਲੱਗ ਗਏ
2: ਜੀ
0: ਤੁਹਾਨੂੰ ਇੱਥੇ ਲੈ ਕੇ ਆਉਣ ਲਈ ਬੁਕਿੰਗ 4 ਸਾਲ ਪਹਿਲਾਂ ਦੀ ਹੋਈ ਕਦੋਂ ਦੀ ਹੋਈ ਆਪੇ ਦੱਸ ਦਿਓ
1: ਚਾਰ ਸਾਲ ਨੀ ਮੇਰੇ ਲੱਗਦਾ 7 ਸਾਲ ਹੋ
0: ਗਏ ਬਾਰੀ ਹੋਣਾ ਹੀ ਆ ਦੇਖ ਲਓ
1: ਬਾਰੀ ਮੇਰੀ ਲੇਟ ਆਈ ਹੈ
0: ਤੇ ਮੈਂ ਕਹਾਂਗਾ ਕਿ ਇਹ ਮੌਕਾ ਸਾਡੇ ਲਈ ਸਾਡੀਆਂ ਭੈਣਾਂ ਲਈ ਮਾਤਾਵਾਂ ਲਈ ਬੜਾ ਚੰਗਾ ਮੌਕਾ ਜੇ ਇਹਨੂੰ ਮਿਸ ਕਰਤਾ ਫਿਰ ਅਗਲੇ ਪਤਾ ਨਹੀਂ 6-7 ਸਾਲ ਬਾਅਦ ਫਿਰ ਵੇਟ ਕਰਨੀ ਪਵੇਗੀ
2: ਬਿਲਕੁਲ ਇਸ ਤਰ੍ਹਾਂ ਔਰ ਦੇਖੋ ਜੀ ਸਾਡਾ ਬਹੁਤ ਵੱਡਾ ਇਜ਼ਾਜ਼ ਹੈ ਅਸੀਂ ਇਹਨਾਂ ਨੂੰ ਫਸਟ ਟਾਈਮ ਪਰਫਾਰਮ ਕਰਨ ਜਾ ਰਹੇ ਹਾਂ ਤੁਹਾਡੀ ਬ੍ਰੈਂਪਟਨ 'ਚ ਤੁਸੀਂ ਪਹੁੰਚੋ ਔਰ ਪੀਅਰਸਨ ਕਨਵੈਨਸ਼ਨ ਸੈਂਟਰ 9057990999 ਤੇ ਕਾਲ ਕਰ ਸਕਦੇ ਹੋ ਜੀ ਮੰਨਤ ਨੂਰ ਜੀ ਤੁਸੀਂ ਥੋੜ੍ਹਾ ਦੱਸੋਗੇ ਵੀ ਕਦੋਂ ਤੁਹਾਨੂੰ ਇਹ ਗਾਣੇ ਦਾ ਸ਼ੌਕ ਪੈਦਾ ਹੋਇਆ ਇੰਨਾ ਤੁਸੀਂ ਹਿੱਟ ਗਾਣਾ ਦੇ ਦਿੱਤਾ ਹਰ ਬੰਦਾ ਤੁਹਾਨੂੰ ਪੁੱਛਦਾ ਵੀ ਤੁਸੀਂ ਕਦੋਂ ਆਉਣਾ ਔਰ ਕਦੋਂ ਪਹੁੰਚਣਾ ਫਾਈਨਲੀ ਤੁਸੀਂ ਆ ਗਏ ਹੋ ਦੱਸੋ ਆਪਣੇ ਬਾਰੇ ਪਹਿਲੇ ਥੋੜ੍ਹਾ ਜਿਹਾ
1: ਮੈਂ ਗਾਣ ਦਾ ਮੈਨੂੰ ਸ਼ੌਕ ਐਕਚੁਅਲੀ ਬਚਪਨ ਤੋਂ ਹੀ ਸੀਗਾ
2: ਤੇ
1: ਬੇਸਿਕਲੀ ਮੈਂ ਜੰਮੂ ਕਸ਼ਮੀਰ ਤੋਂ ਹਾਂ
0: ਵਾਹ ਜੀ
1: ਵਾਹ ਪੰਜਾਬ 'ਚ ਰਹਿੰਦੇ ਆ ਮੈਨੂੰ 12 ਤੋਂ 15 ਸਾਲ ਹੋ ਗਏ ਆ ਤੇ ਜਦੋਂ ਮੈਂ ਪੰਜਾਬ 'ਚ ਐਂਟਰ ਹੋਈ ਸੀ ਤੇ ਉਸ ਤੋਂ ਬਾਅਦ ਉੱਥੇ ਆ ਕੇ ਮੇਰੀ ਜਿਹੜੀ ਸਿੰਗਿੰਗ ਦੀ ਜਿਹੜੀ ਜਰਨੀ ਆ ਉਹ ਸਟਾਰਟ ਹੋਈ ਸੀ ਪੰਜਾਬ ਤੋਂ ਸ਼ੁਰੂ ਫਿਰ ਬੋਂਬੇ ਫਿਰ ਉਸ ਤੋਂ ਬਾਅਦ ਮਤਲਬ ਆਲਮੋਸਟ ਸਾਰੀਆਂ ਕੰਟਰੀਜ਼ ਦੇ ਵਿੱਚ ਗਈ ਹਾਂ ਬਸ ਕੈਨੇਡਾ ਬਾਰੇ ਕਾਫੀ ਲੇਟ ਆਈ ਹੈ
2: ਹਾਂ ਇੱਥੇ ਬਹੁਤ ਜ਼ਿਆਦਾ ਇਨਕੁਆਇਰੀ ਸੀ ਸਾਨੂੰ ਅੰਦਾਜ਼ਾ ਹੈ ਤੁਹਾਡਾ ਸਕਜਲ ਬਹੁਤ ਬਿਜ਼ੀ ਸੀ ਤੁਸੀਂ ਇੰਨੇ ਜ਼ਿਆਦਾ ਬਿਜ਼ੀ ਚੱਲ ਰਹੇ ਸੋ ਇੰਨੇ ਲੋਕੀ ਤੁਹਾਨੂੰ ਪਿਆਰ ਕਰ ਰਹੇ ਸਨ ਲੇਕਿਨ ਹੁਣ ਤੁਸੀਂ ਪਹੁੰਚ ਚੁੱਕੇ ਹੋ ਤੁਸੀਂ ਪਹੁੰਚਣਾ ਸਾਰੇ ਲੋਕਾਂ ਨੇ ਅਗਰ ਮਾਵਾਂ ਧੀਆਂ ਭੈਣਾਂ ਰਿਕੁਐਸਟ ਕਰਾਂਗੇ ਦੁਬਾਰਾ ਅਗਰ ਤੁਸੀਂ ਟਿਕਟ ਬਾਏ ਨਹੀਂ ਕੀਤੀ ਜ਼ਰੂਰ ਬਾਏ ਕਰੋ ਔਰ $30 ਜੀ ਤੁਸੀਂ ਸਾਰਾ ਦਿਨ ਇੰਜੋਏ ਕਰੋਗੇ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਹੋਏਗੀ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਟਿਕਟਸ ਦੇ ਬਾਰੇ 'ਚ 9057990999 ਤੇ ਕਾਲ ਕਰ ਸਕਦੇ ਹੋ ਤੁਹਾਨੂੰ ਕੈਸਾ ਫੀਲ ਹੋ ਰਿਹਾ ਤੁਸੀਂ ਅੱਜ ਹੀ ਪਹੁੰਚੇ ਹੋ ਤੁਸੀਂ ਇੱਥੇ ਸਾਡੇ ਧਰਤੀ ਤੇ ਕੈਸਾ ਫੀਲ ਹੋ ਰਿਹਾ ਤੁਹਾਨੂੰ ਲੱਗਦਾ ਨਹੀਂ ਆਪਣਾ ਸੇਮ ਇੰਡੀਆ ਹੀ ਲੱਗ ਰਿਹਾ ਸਾਡੇ ਸਾਰੇ ਇੱਕੋ ਜਿਹੇ ਭੱਜੇ ਫਿਰਨੇ ਆ
1: ਮੈਨੂੰ ਬਹੁਤ ਜ਼ਿਆਦਾ ਮੈਂ ਐਕਸਾਈਟਿਡ ਹਾਂ ਜੀ ਪਰਫਾਰਮ ਕਰਨ ਦੇ ਲਈ ਓਬਵੀਅਸਲੀ ਐਕਸਾਈਟਮੈਂਟ ਤੇ ਹੋਏਗੀ ਇੰਨੇ ਸਾਲਾਂ ਦਾ ਜਿਹੜਾ ਇੰਤਜ਼ਾਰ ਸੀ ਉਹ ਖਤਮ ਹੋਣ ਜਾ ਰਿਹਾ ਤੇ ਮੈਂ ਇਹਦੇ ਲਈ ਸ਼ੁਕਰਗੁਜ਼ਾਰ ਹਾਂ ਸੁੱਖੀ ਨਿੱਜਰ ਹੋਰਾਂ ਦੀ ਸੁੱਖੀ ਭਾਜੀ ਦੀ ਤੇ ਉਹਨਾਂ ਨੇ ਇੰਨੀ ਕੋਸ਼ਿਸ਼ ਕੀਤੀ ਇੰਨੇ ਸਾਲਾਂ ਤੋਂ ਕੋਸ਼ਿਸ਼ ਕਰਕੇ ਫਾਈਨਲੀ ਮੈਂ ਆਈ ਹਾਂ ਇਸ ਮੇਲੇ 'ਚ ਮੈਨੂੰ ਲੱਗਦਾ ਕੋਈ ਐਸਾ ਕਲਾਕਾਰ ਨਹੀਂ ਹੋਏਗਾ ਜਿਹੜਾ ਇਸ ਮੇਲੇ 'ਤੇ ਪਰਫਾਰਮ ਕਰਨ ਦੇ ਲਈ ਐਕਸਾਈਟਿਡ ਨਾ ਹੋਵੇ ਕਿਉਂਕਿ ਕਾਫੀ ਟਾਈਮ ਤੋਂ ਸੁਣਦੇ ਆ ਰਹੇ ਹਾਂ
2: ਜੀ ਤੁਸੀਂ ਮੰਨਤ ਜੀ ਹੁਣ ਥੋੜ੍ਹਾ ਜਿਹਾ ਲੋਕਾਂ ਨੂੰ ਤਾਂ ਕਿ ਸ਼ੋਰ ਯਕੀਨ ਹੋ ਜਾਏ ਤੁਸੀਂ ਗਾਣਾ ਗਾ ਕੇ ਸੁਣਾਓ ਜਿਹੜਾ ਲੌਂਗ ਲਾਚੀ ਲੋਕੀ ਬੇਚੈਨ ਤੁਹਾਡਾ ਗਾਣਾ ਸੁਣਨ ਨੂੰ ਥੋੜ੍ਹਾ ਜਿਹਾ ਆਪਣੀ ਜ਼ਬਾਨੀ ਸੁਣਾਓਗੇ ਤਾਂ ਲੋਕਾਂ ਨੂੰ ਸ਼ੋਰ ਹੋ ਜਾਏਗਾ ਵਾਕਈ ਤੁਸੀਂ ਪਹੁੰਚ ਗਏ ਸਾਡੇ ਵਤਨ ਦੂਰ ਰੇਡੀਓ 'ਤੇ ਤੁਸੀਂ ਪਹੁੰਚ ਚੁੱਕੇ ਹੋ ਜੀ
1: ਬਿਲਕੁਲ ਬਿਲਕੁਲ ਜੀ

0: ਵੇ ਮੁੰਡਿਆ
1: ਕਿਆ ਬਾਤ ਹੈ ਇਹ ਤੇ ਇੱਕ ਗਾਣਾ ਜੀ ਜਿਹੜਾ ਇੰਨਾ ਜ਼ਿਆਦਾ ਹਿੱਟ ਬਿਲੀਅਨਸ ਚਲਾ ਗਿਆ ਹੁਣ ਇਹਨਾਂ ਨੇ ਹੋਰ ਬੁਰੇ ਬਹੁਤ ਸਾਰੇ ਗਾਣੇ ਲੈ ਕੇ ਆਏ ਨਵੇਂ ਨਵੇਂ ਗਾਣੇ ਤੁਹਾਨੂੰ ਸੁਣਨ ਮਿਲਣਗੇ ਤੁਸੀਂ ਪਹੁੰਚਣਾ 21 ਜੂਨ ਜਿਹੜਾ ਇੱਕ ਦਿਨ ਰਹਿ ਗਿਆ ਆਫਟਰ ਟੁਮਾਰੋ ਸੰਡੇ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਪਹੁੰਚ ਕੇ ਤੁਸੀਂ ਅਪਰੂਵ ਕਰੋ ਤੁਹਾਡੀ ਖਾਤਰ ਆਏ ਨੇ ਸਾਰਾ ਬਿਜ਼ਨਸ ਸਾਰੇ ਸ਼ੋਜ਼ ਵਗੈਰਾ ਕੈਂਸਲ ਕਰਕੇ ਤੁਹਾਡੇ ਸ਼ਹਿਰ ਪਹੁੰਚ ਚੁੱਕੇ ਨੇ ਮੰਨਤ ਨੂਰ ਜੀ ਔਰ ਤੁਹਾਨੂੰ ਪਤਾ ਲੌਂਗ ਲਾਚੀ ਉਹਨਾਂ ਨੂੰ ਬਹੁਤ ਲੋਕਾਂ ਨੇ ਲਾਈਕ ਕੀਤਾ ਉਸ ਗਾਣੇ ਨੂੰ ਤੁਸੀਂ ਉੱਥੇ ਪਹੁੰਚ ਕੇ ਇਹਨਾਂ ਨੂੰ ਲਾਈਵ ਸੁਣ ਸਕਦੇ ਹੋ ਔਰ ਇਹਨਾਂ ਦੇ ਬਾਕੀ ਜਿਹੜੇ ਗਾਣੇ ਨੇ ਬਹੁਤ ਸਾਰੀ ਤਿਆਰੀ ਕਰਕੇ ਆਏ ਨੇ ਬੜੇ ਨਵੇਂ ਨਵੇਂ ਗਾਣੇ ਲੈ ਕੇ ਆਏ ਨੇ ਕੋਈ ਵੀ ਜਾਣਕਾਰੀ ਲੈਣੀ ਕਾਲ ਕਰੋ 9057999999 ਤੇ ਜੀ ਸੁੱਖੀ ਭਾਜੀ ਕੀ ਕਹਿਣਾ ਚਾਹੋਗੇ
2: ਜੀ ਜੀ ਜੀ ਸ਼ਰਮਾ ਜੀ ਵੀ ਸਾਡੇ ਨਾਲ ਨੇ ਸ਼ਰਮਾ ਜੀ ਤੁਸੀਂ ਵੀ ਵੈਲਕਮ ਕਰੋ
3: ਬਿਲਕੁਲ ਜੀ ਬਿਲਕੁਲ ਆਪਣੇ ਮੰਨਣ ਨੂਰ ਜੀ ਤੋਂ ਵੈਲਕਮ ਸਾਡੇ ਕੈਨੇਡਾ ਦੀ ਧਰਤੀ ਤੇ ਔਰ ਅਸੀਂ ਤੁਹਾਡਾ ਸੌਂਗ ਇੰਨਾ ਮਸ਼ਹੂਰ ਆ ਇੱਥੇ ਸੁਣਦੇ ਆਪਣੇ ਸਾਰੀਆਂ ਮਾਤਾਵਾਂ ਭੈਣਾਂ ਬੱਚਿਆਂ ਬੱਚਿਆਂ ਦੇ ਜ਼ੁਬਾਨ ਤੇ ਆ ਤੇ ਵੈਲਕਮ ਟੂ ਕੈਨੇਡਾ ਤੇ ਸਾਰੀਆਂ ਮਾਤਾਵਾਂ ਭੈਣਾਂ ਤੁਹਾਨੂੰ ਸੁਣ ਲਈ ਰੈਡੀ ਆ ਤੀਆਂ ਦੇ ਮੇਲੇ ਤੇ ਬਹੁਤ ਹੀ ਐਕਸਾਈਟਿਡ ਹੈ ਤੁਹਾਨੂੰ ਤੁਸੀਂ ਆਉਣ ਦੀ ਖੁਸ਼ੀ ਦੇ ਵਿੱਚ ਤੇ ਸਾਡੀ ਫੈਮਿਲੀ ਸਾਰੇ ਈਵਨ ਮੇਰੀ ਮਦਰ ਜਿਹੜੀ 84 ਈਅਰ ਉਹ ਵੀ ਤੁਹਾਨੂੰ ਮਿਲਣ ਲਈ ਦੇਖਣ ਲਈ ਉੱਥੇ ਤੀਆਂ ਦੇ ਮੇਲੇ ਤੇ ਪਹੁੰਚ ਰਹੇ ਆ
0: ਨਹੀਂ ਮੈਂ ਉਹਨਾਂ ਸਾਰਿਆਂ ਨੂੰ ਦੇਖਣ ਦੇ ਲਈ ਉਹਨਾਂ ਦੇ ਸਾਹਮਣੇ ਪਰਫਾਰਮ ਕਰਨ ਦੇ ਲਈ ਮੈਂ ਜ਼ਿਆਦਾ ਐਕਸਾਈਟਿਡ ਹਾਂ
2: ਬਿਲਕੁਲ ਜੀ ਬਿਲਕੁਲ ਜੀ ਔਰ ਸਾਡੇ ਜੀ ਮੀਡੀਆ ਦੇ ਵਿੱਚ ਕਾਫੀ ਸੀਨੀਅਰ ਸ਼ਖਸੀਅਤ ਹੈ ਔਰ ਵੈਸੇ ਸੀਨੀਅਰ ਸਿਟੀਜ਼ਨ ਨਹੀਂ ਹੈ ਸ਼ਖਸੀਅਤ ਮੀਡੀਆ 'ਚ ਸੀਨੀਅਰ ਹੈ ਬੌਬ ਦਸਾਂਝ ਜੀ ਇਹ ਜੀ ਦਲਜੀਤ ਦਸਾਂਝ ਦੇ ਪਰਿਵਾਰ ਦੇ ਵਿੱਚੋਂ ਨੇ ਪਿੰਡ ਦੇ ਵਿੱਚੋਂ ਨੇ ਔਰ ਘਰਾਂ 'ਚੋਂ ਮੈਂ ਕਹਿ ਦਵਾਂ ਪੰਜਾਬੀ 'ਚ ਚਾਚਾ ਹੀ ਲੱਗਦਾ ਕਿਉਂ ਦਸਾਂਝ ਸਾਹਿਬ
4: ਚਾਚਾ ਤੇ ਜਦੋਂ ਦਲਜੀਤ 12-13 ਜਿੱਥੇ ਆਏ ਸੀ ਇਕੱਠੇ ਸੀ ਉਦੋਂ ਉਹਦੇ ਮੈਨੂੰ ਭਾਜੀ ਕਹਿੰਦਾ ਸੀ ਉਹ ਇਸ ਕਰਕੇ ਸਾਡਾ ਪਿੰਡ ਇੱਕ ਹੈ ਤੇ ਰੌਣਕਾਂ ਲੱਗੀਆਂ ਹੋਈਆਂ ਪੂਰੀਆਂ ਸਟੂਡੀਓ ਵਿੱਚ ਮੈਂ ਹੁਣ ਇਹੀ ਇੱਕ ਆਪਣੀਆਂ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦਾ
2: ਜੀ
4: ਕਿ ਤੁਸੀਂ ਸਾਲ ਭਰ ਸਾਡੇ ਨਾਲੋਂ ਜ਼ਿਆਦਾ ਮਿਹਨਤ ਕਰਦੀਆਂ ਪਹਿਲਾਂ ਤੁਸੀਂ ਕੰਮ ਕਾਰ ਕਰਨੇ ਫਿਰ ਤੁਸੀਂ ਬੱਚੇ ਸੰਭਾਲਣੇ ਹੋਰ ਘਰ ਦੇ ਕੰਮ ਕਾਰ ਕਰਨੇ ਆਹ ਦਿਨ ਤੁਹਾਡੇ ਵਾਸਤੇ
2: ਬਿਲਕੁਲ
4: ਤੁਸੀਂ ਇੰਨੀ ਮਿਹਨਤ ਕਰਕੇ ਸ਼ੋਅ ਲੈ ਕੇ ਆਉਂਦੇ ਹੋ 24 ਸਾਲ ਹੋ ਗਏ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਸ਼ੁਰੂ ਕੀਤਾ ਤੁਸੀਂ ਹੈ
2: ਨਾ ਜ਼ਿਆਦਾ ਫਰਕ ਨਹੀਂ ਪਿਆ ਤੁਹਾਡੇ 'ਚ
4: 24 ਸਾਲ ਹੋ ਗਏ 24 ਸਾਲ ਕੰਟੀਨਿਊਸ
2: ਜੀ
4: ਠੀਕ ਆ ਸੋ ਇਸ ਕਰਕੇ ਹੁਣ ਭੈਣਾਂ ਦੀ ਜ਼ਿੰਮੇਵਾਰੀ ਬਣਦੀ ਆ
2: ਜੀ
4: ਤੇ ਲੋਕੇਸ਼ਨ ਬੜੀ ਵਧੀਆ ਜੀ ਸਟੀਲ ਅਤੇ 에ਅਰਪੋਰਟ ਦਾ ਏਰੀਆ ਪੀਅਰਸਨ ਕਨਵੈਨਸ਼ਨ ਸੈਂਟਰ ਆ 21 ਤਰੀਕ ਨੂੰ ਮੈਨੂੰ ਲੱਗਦਾ 21 ਕਲਾਕਾਰ ਹੋਣੇ ਆ ਤੇ ਤੁਸੀਂ ਉੱਥੇ ਸਾਡੀਆਂ ਭੈਣਾਂ ਪਹੁੰਚਣ ਤੇ ਪੂਰਾ ਇੰਜੋਏ ਕਰੋ ਇਸ ਮੇਲੇ ਦਾ ਕਿ ਤੁਹਾਡਾ ਆਪਣਾ ਮੇਲਾ ਤੇ ਤੁਸੀਂ ਜਿੱਥੇ ਵੀ ਤੁਹਾਨੂੰ ਕਿਤੇ ਟਿਕਟ ਮਿਲਦੀ ਆ ਉੱਥੋਂ ਤੁਸੀਂ ਟਿਕਟ ਲੈ ਕੇ ਉੱਥੇ ਪਹੁੰਚੋ ਟਾਈਮ ਤੇ ਅੱਜ ਮੈਂ ਲੱਗਦਾ 11-12 ਵਜੇ ਸ਼ੁਰੂ ਹੋ ਜਾਣਾ
2: 12 ਵਜੇ ਜੀ ਠੀਕ 12 ਵਜੇ ਖੁੱਲ
4: ਜਾ 12 ਵਜੇ ਪੀਅਰਸਨ ਕਨਵੈਨਸ਼ਨ ਸੈਂਟਰ ਜਾਓ
2: ਜੀ
4: ਤੇ ਜੇ ਤੁਹਾਨੂੰ ਕਿਸੇ ਨੂੰ ਟਿਕਟਾਂ ਜ਼ਿਆਦਾ ਚਾਹੀਦੀਆਂ ਛੱਡ ਕੇ ਵੀ ਆ ਸਕਦੇ
2: ਬਿਲਕੁਲ ਜੀ ਬੌਬ ਜੀ ਕਿਉਂਕਿ ਕਮਿਊਨਿਟੀ ਸੇਵਾਵਾਂ ਵੀ ਕਰਦੇ ਨੇ ਸਾਡੇ ਜੀ ਇਹ ਲੀਡਰ ਵੀ ਨੇ ਪੋਲਿਟਿਕਸ ਵਿੱਚ ਵੀ ਆਏ ਨੇ ਪਿਛਲੇ ਕੁਝ ਵਰਿਆਂ ਤੋਂ ਪਰ ਮੀਡੀਆ 'ਚ ਪੁਰਾਣੇ ਨੇ ਤੇ ਇਹ ਆਲਵੇਜ਼ ਹਰ ਜਿੰਨੀ ਕਮਿਊਨਿਟੀ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਉਹਦੀ ਕੋਈ ਨਾ ਕੋਈ ਖਬਰ ਕੋਈ ਗੱਲਬਾਤ ਰੋਜ਼ਾਨਾ ਕੋਈ ਨਾ ਕੋਈ ਅਪਡੇਟ ਦਿੰਦੇ ਆ ਤੇ ਤੁਸੀਂ ਆਪਣੇ ਤਰੀਕੇ ਨਾਲ ਉਹਨਾਂ ਨੂੰ ਵੈਲਕਮ ਤਾਂ ਕਰ ਲਓ ਇਹ ਤਾਂ ਸੁਣਿਆ
4: ਲੱਗਾ ਸੀ ਕਰਨਾ ਮਨਤ ਜੀ ਤੁਹਾਡੇ ਜਿਹੜੇ ਗਾਣੇ ਦੇ ਉੱਤੇ ਲੋਕਾਂ ਨੇ ਰੈਸਟੋਰੈਂਟ ਖੋਲ੍ਹੇ ਇੱਥੇ ਇੰਨਾ ਪਾਪੂਲਰ ਗੀਤ ਆ ਉਹ ਠੀਕ ਹੈ ਨਾ ਔਰ ਉਸ ਗੀਤ ਤੇ ਇੰਨੇ ਡਾਂਸ ਹੁੰਦੇ ਉਹਦੀ ਗਾਣੇ 'ਚ ਤੁਸੀਂ ਇਹ ਜੇ ਗੀਤ ਸ਼ੁਰੂ ਕਰਦੇ ਆ ਨਾ ਉਹ ਪਤਾ ਲੱਗ ਜਾਂਦਾ ਵੀ ਲੌਂਗ ਲੈ ਜੀ ਸੋ ਮੁਬਾਰਕਾਂ ਤੁਹਾਨੂੰ ਹੋਰ ਵੀ ਜਿੰਨੇ ਫਿਲਮਾਂ ਤੁਸੀਂ ਕਿੰਨੇ ਬਹੁਤ ਫਿਲਮਾਂ ਦੇ ਵਿੱਚ ਤੁਹਾਡੇ ਗੀਤ ਆਏ ਨੇ ਔਰ ਬਹੁਤ ਵਧੀਆ ਆਵਾਜ਼ ਮੁਬਾਰਕਾਂ ਤੁਹਾਨੂੰ ਤੇ ਭੈਣਾਂ ਤੁਹਾਨੂੰ ਦੇਖਣ ਨੂੰ ਤਰਸਦੀਆਂ ਨੇ ਵੀ ਮੇਲੇ ਤੇ ਆਉਣ ਤੇ ਪੂਰਾ ਸ਼ਾਨੋ ਸ਼ੌਕਤ ਦੇ ਨਾਲ ਮੇਲਾ ਹੋ ਰਿਹਾ
2: ਬਿਲਕੁਲ ਜੀ ਜਿੰਨੀ
4: ਮੇਲਾ ਆਪਣਾ ਭੈਣਾਂ ਦਾ ਮੇਲਾ ਹੈ
2: ਹਾਂਜੀ
4: ਠੀਕ ਹੈ ਨਾ ਤੁਸੀਂ ਤਾਂ ਆਰਗੇਨਾਈਜ਼ ਕਰ ਰਹੇ ਹੋ ਸਾਰਾ ਕੁਝ
2: ਆਪਾਂ ਤਾਂ ਪੋਸਟਰ ਲਾਉਣ ਵਾਲੇ ਆ ਜੀ ਉੱਥੇ ਅਸੀਂ ਵੀ ਫਰੰਟ ਤੇ ਨਹੀਂ ਜਾ ਸਕਦੇ ਲੇਡੀਜ਼ ਹੀ ਹੋਣਗੀਆਂ ਸਾਰਾ ਕੁਝ
4: ਬਹੁਤ ਵਧੀਆ ਤੇ ਹੁਣ ਟਿਕਟਾਂ ਦੈਨ
2: ਲਿਮਿਟਿਡ ਜੀ
4: ਰਹਿ ਗਈ ਦਿਨ ਬਾਕੀ ਹੈ
2: ਹਾਂਜੀ ਕੱਲ ਦਾ ਦਿਨ
4: ਬਾਕੀ ਅੱਜ ਦਾ ਦਿਨ ਤਾਂ ਚਲੋ ਠੀਕ ਹੈ ਸੈਚਰਡੇ ਕਰਨਾ ਬਾਕੀ ਹੈ ਤੇ ਟਿਕਟਾਂ ਲੈ ਕੇ ਪੀਅਰਸਨ ਕਨਵੈਨਸ਼ਨ ਸੈਂਟਰ 'ਚ ਪਹੁੰਚੋ ਤੇ ਸਾਨੂੰ ਇਹੀ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੀਆਂ ਭੈਣਾਂ ਦਾ ਮੇਲਾ ਤੇ ਭੈਣਾਂ ਹੀ ਇਸ ਨੂੰ ਆਰਗੇਨਾਈਜ਼ ਕਰ ਰਹੀਆਂ ਤੇ ਮੰਨਤ ਜੀ ਪਹੁੰਚੇ ਨੇ
2: ਬਿਲਕੁਲ ਜੀ ਔਰ ਮੰਨਤ ਜੀ ਨਾਲ ਤਸਵੀਰ ਵੀ ਖਿਚਾ ਸਕਦੇ ਉੱਥੇ ਸਾਡੀਆਂ ਲੇਡੀਜ਼ ਜਿਹੜੀਆਂ ਹੈਗੀਆਂ ਮਿਲ ਸਕਦੀਆਂ ਇਹਨਾਂ ਨੂੰ ਕੋਈ ਉਹਨਾਂ ਦਾ ਸਵਾਲ ਹੋਵੇ ਉੱਥੇ ਕਰ ਸਕਦੀਆਂ ਹੈਗੀਆਂ ਤੇ ਮੈਂ ਦੱਸ ਦਈਏ ਕਿ ਗੱਲਾਂ ਲੌਂਗ ਲੈਚ ਹੀ ਨਹੀਂ ਇਹਨਾਂ ਦੇ ਬਹੁਤ ਗਾਣੇ ਹਿੱਟ ਨੇ ਬਹੁਤ ਫਿਲਮਾਂ ਦੇ ਵਿੱਚ ਗਾਣੇ ਹਿੱਟ ਨੇ ਇੱਕ ਸਾਡੀ ਫਿਲਮ ਦੇ ਵਿੱਚ ਉਹ ਵੀ ਗਾਣਾ ਸੀਗਾ ਤੁਹਾਡਾ ਜੀ ਝਾਂਜਰਾਂ ਮੰਗਵਾਈਆਂ
0: ਮੁਲਤਾਨ
2: ਹਾਂ ਉਹ ਵੀ ਬੜਾ ਹਿੱਟ ਗਾਣਾ ਤੁਹਾਡਾ ਸੀਗਾ ਤੇ ਇਸ ਤੋਂ ਇਲਾਵਾ ਹੋਰ ਬੋਲੀਆਂ ਬੜੀਆਂ ਟੱਪੇ ਬਹੁਤ ਤੁਹਾਡੇ ਜਿਹੜੇ ਕਿ ਕਈ ਵਾਰੀ ਕਿਉਂਕਿ ਸਕਰੀਨ ਫਿਲਮਾਂ ਦੇ ਵਿੱਚ ਇਹ ਹੁੰਦਾ ਕਿ ਬੈਕ ਤੇ ਗਾਉਣਾ ਹੁੰਦਾ ਹੁੰਦਾ ਫਰੰਟ ਦੇ ਉੱਤੇ ਕੁਝ ਹੋਰ ਹੁੰਦੇ ਪਰ ਮਨਜ ਜੀ ਕਿਉਂਕਿ ਤੁਹਾਡੀ ਜਿੰਨੀ ਖੂਬਸੂਰਤ ਆਵਾਜ਼ ਹੈ ਉਸ ਤੋਂ ਕਿਤੇ ਖੂਬਸੂਰਤ ਤੁਸੀਂ ਆਪ ਤੁਹਾਡੀ ਸ਼ਖਸੀਅਤ ਵੀ ਹੈ ਤੁਸੀਂ ਆਪ ਵੀ ਹੋ ਤੇ ਫਰੰਟ ਤੇ ਕਿਉਂ ਨੀ ਫਿਲਮਾਂ ਚ ਮੇਰੇ ਖਿਆਲ ਆ ਰਹੇ ਹੋ ਹੁਣ ਨਾ ਆ ਚੁੱਕੇ ਹਾਂ
0: ਦੇਖੋ ਮੈਂ ਥੋੜੀ ਜਿਹੀ ਆਈ ਹਾਂ ਹੁਣ ਕਾਫੀ ਸਾਰੀ ਆ ਰਹੀ ਹਾਂ ਹੁਣ ਮੇਰਾ ਥੋੜਾ ਜਿਹਾ ਹੌਸਲਾ ਵੱਧ ਗਿਆ ਨਾ
2: ਓਕੇ
0: ਮੇਰਾ ਬੇਸਿਕਲੀ ਜਿਹੜਾ ਮੇਰਾ ਡ੍ਰੀਮ ਸੀਗਾ ਮੇਰਾ ਹੈ ਹੀ ਪਲੇਬੈਕ ਦਾ ਸੀਗਾ
2: ਓਕੇ
0: ਮੈਂ ਕਦੀ ਸੋਚਿਆ ਨਹੀਂ ਸੀਗਾ ਕੈਮਰੇ ਤੇ ਮੈਨੂੰ ਆਉਣ ਦਾ ਸ਼ੌਂਕ ਨਹੀਂ ਸੀਗਾ ਬਟ ਕੀ ਹੁੰਦਾ ਕਿ ਜਦੋਂ ਤੁਸੀਂ ਫਿਰ ਪ੍ਰੋਫੈਸ਼ਨਲ ਲਾਈਨ ਦੇ ਵਿੱਚ ਆ ਹੀ ਜਾਂਦੇ ਹੋ ਤੇ ਫਿਰ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਕਿ ਗਾਣਾ ਬਹੁਤ ਵੱਡਾ ਆ ਬਹੁਤ ਸਾਰੇ ਗਾਣੇ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ 250 ਪਲੱਸ ਗਾਣੇ ਗਾ ਚੁੱਕੀ ਹੋਈ ਹਾਂ ਆਈ ਥਿੰਕ ਜ਼ਿਆਦਾ ਹੀ ਹੋਣਗੇ 300 ਤੱਕ ਹੋਣਗੇ ਜਿਨ੍ਹਾਂ ਦੇ ਵਿੱਚੋਂ 70% ਤੇ ਫਿਲਮਾਂ ਦੇ ਗਾਣੇ ਹੋਣਗੇ ਤੇ ਅੱਜ ਕੱਲ ਡੁਏਟ ਦਾ ਕਾਫੀ ਟ੍ਰੈਂਡ ਹੈ
2: ਬਿਲਕੁਲ ਜੀ
0: ਤੁਸੀਂ ਇੱਕੋ ਜਿਹੇ ਵੀ ਗਾਣਾ ਸੁਣਿਆ ਹੋਏਗਾ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ
2: ਹਾਂਜੀ ਹਾਂਜੀ
0: ਉਹ ਉਦਾਂ ਦੇ ਵੀ ਗਾਣੇ
2: ਸੱਜਣ ਅਦੀਬ ਦੇ ਨਾਲ
0: ਜੀ ਜੀ
2: ਸੱਜਣ ਅਦੀਬ ਵੀ ਤੀਆਂ ਦੇ ਵਿੱਚ ਪਾਰਟਿਸਿਪੇਟ ਕਰ ਚੁੱਕੇ
0: ਅੱਛਾ ਜੀ ਕਿਆ ਬਾਤ ਹੈ ਕਿਆ ਬਾਤ ਸੋ ਇਸ ਤਰੀਕੇ ਨਾਲ ਨਾ ਜਦੋਂ ਤੁਹਾਨੂੰ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਹੁੰਦੀਆਂ ਕਿ ਤੁਹਾਡੀ ਤੁਹਾਨੂੰ ਰਿਕਗਨਾਈਜੇਸ਼ਨ ਉਹ ਚੀਜ਼ ਦੀ ਨਹੀਂ ਮਿਲੀ ਕਈ ਵਾਰੀ ਏਦਾਂ ਲੱਗਦਾ ਹੁੰਦਾ ਕਿ ਜਿਹੜਾ ਆਰਟਿਸਟ ਪਰਫਾਰਮ ਕਰ ਰਹੇ ਤੇ ਉਹਨੂੰ ਹੀ ਲੋਕੀ ਮੰਨਦੇ ਕਿ ਉਹਨਾਂ ਨੇ ਗਾਇਆ ਫਿਰ ਮੈਨੂੰ ਲੱਗਦਾ ਹੁੰਦਾ ਕਿ ਥੋੜਾ ਸੋਸ਼ਲ ਮੀਡੀਆ ਤੇ ਸਟਰੋਂਗ ਹੋਣਾ ਪੈਂਦਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬਟ ਆਹਿਸਤਾ ਆਹਿਸਤਾ ਮੈਂ ਆਪਦੀ ਗਾਣੇ ਦੇ ਵਿੱਚ ਫੀਚਰਿੰਗ ਵੀ ਕਰ ਰਹੀ ਹਾਂ ਫਿਲਮਾਂ ਵੀ ਕਰ ਰਹੀ ਹਾਂ ਸੋ ਸਾਰਾ ਸਾਰੀਆਂ ਚੀਜ਼ਾਂ ਹੌਲੀ ਹੌਲੀ ਹੁਣ
4: ਮੈਂ ਤੁਹਾਨੂੰ ਪਤਾ ਜਦ ਤੁਸੀਂ ਫਿਲਮਾਂ 'ਚ ਆ ਗਏ ਸਾਰਿਆਂ ਪਿੱਛੇ ਛੱਡ ਦੇਣਾ ਨਹੀਂ ਨਹੀਂ ਤੁਹਾਡੇ ਜਦੋਂ ਤੁਸੀਂ ਫਿਲਮਾਂ 'ਚ ਆ ਕੇ ਦੇਖੋਗੇ ਤੁਹਾਡੀ ਇੰਨੀ ਵਧੀਆ ਆਵਾਜ਼ ਹੈ ਇੰਨੇ ਦੋ 250 ਗਾਣਾ ਤੁਸੀਂ ਗਾਇਆ ਮੇਰੇ ਲੱਗਦਾ ਨਹੀਂ ਕਿਸੇ ਵੀ ਐਕਟਰੈਸ ਨੇ ਜਾਂ ਕਿਸੇ ਐਕਟਰ ਨੇ ਜਿਹੜੇ ਅੱਜ ਹੀਰੋ ਵੀ ਨੇ ਉਹਨਾਂ ਨੇ ਇੰਨੇ ਗਾਣੇ ਗਾਏ ਹੋਣਗੇ
0: ਚਲੋ ਮੇਰੀ ਖੁਸ਼ਕਿਸਮਤੀ ਹੈ ਬਲੈਸਡ
4: ਤੁਹਾਡੀ ਫਿਲਮ ਕੋਈ ਵੀ ਆਈ ਸਾਨੂੰ ਦੱਸੋ ਅਸੀਂ ਇੱਥੇ ਪੂਰੀ ਪ੍ਰਮੋਟ ਕਰਾਂਗੇ
0: ਬਿਲਕੁਲ
4: ਕਿਉਂ ਮੈਂ ਵਿਚਾਲੇ ਬੈਠਾ ਸਾਂਝਾ ਪੰਜਾਬ ਇੱਧਰ ਨਾਸਰ ਜੀ ਬੈਠੇ ਨੇ ਇੱਧਰ ਸ਼ਰਮਾ ਜੀ ਬੈਠੇ ਨੇ
2: ਤੇ ਉਹ ਵੀ ਉਹ ਬਾਰਡਰ ਤੇ ਹੈ ਜੀ ਜੰਮੂ ਕਸ਼ਮੀਰ ਤੋਂ ਹੀ
4: ਬਹੁਤ ਵਧੀਆ ਰੌਣਕਾਂ ਲੱਗੀਆਂ ਹੋਈਆਂ ਸਟੂਡੀਓ ਤੇ ਰੌਣਕਾਂ ਲੱਗਣੀਆਂ ਪਰਸੋਂ ਨੂੰ
2: ਹਾਂਜੀ
4: ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਸਾਰੀਆਂ ਭੈਣਾਂ ਹਮਾ ਕੇ ਪਹੁੰਚੋ ਟਿਕਟਾਂ ਥੋੜੀਆਂ ਬਾਕੀ ਨੇ ਤੇ ਸੁਖੀ ਭਾਜੀ ਹਾਲ ਛੋਟਾ ਪੈ ਜਾਣਾ
2: ਚੰਗੀ ਗੱਲ ਹੈ ਜੀ
4: ਕਿਉਂਕਿ ਦੇਖੋ ਜੀ ਲੋਕੇਸ਼ਨ ਬੜੀ ਵਧੀਆ ਇਹ ਆ ਬਈ ਪੂਰਾ ਸੈਂਟਰ ਚ ਐਨ
2: ਔਰ ਦੇਖੋ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਵੱਡੀ ਪਾਰਕਿੰਗ ਹੈ ਪਾਰਕਿੰਗ ਬਿਲਕੁਲ ਫ੍ਰੀ ਹੈਗੀ ਆ ਔਰ ਈਵਨ ਸਾਡੇ ਲਿਸਨਰ ਕੱਲ ਦੱਸ ਕੇ ਗਏ ਸੀ ਕਿ 11 ਨੰਬਰ ਬੱਸ ਵੀ ਉੱਥੇ ਆਉਂਦੀ ਹੈ
4: ਹਾਂਜੀ
2: ਜੇ ਤੁਸੀਂ ਸਿੱਧੇ ਸਟੀਲ ਦੇ ਉੱਤੇ ਹਾਂ ਬ੍ਰਹਮਟਨ ਤੋਂ ਆ ਰਹੇ ਹੋ ਜਾਂ ਟੋਬੀਕੋ ਤੋਂ ਆ ਰਹੇ ਹੋ ਜਿਹੜੀ ਸਟੀਲ ਦੇ ਉੱਪਰ ਬੱਸ ਜਾ ਰਹੀ ਹੈ ਉਹ 11 ਨੰਬਰ 'ਚ ਆ ਜਾਓ ਤੇ ਉੱਤੇ ਉੱਤਰ ਕੇ ਸਾਹਮਣੇ ਚਲੇ ਜਾਓ ਤੇ ਅੰਦਰ ਖਾਣ ਪੀਣ ਦਾ ਬੜਾ ਪ੍ਰਬੰਧ ਹੈ ਸ਼ੋਪਿੰਗ ਦਾ ਬਹੁਤ ਜ਼ਿਆਦਾ ਉਹਦੇ ਵਿੱਚ
4: ਇਨਾਮ ਵੀ ਜਿੱਤਣਗੇ ਸਾਡੇ ਭੈਣਾਂ
2: ਬਹੁਤ ਬਹੁਤ ਇਨਾਮ ਬਹੁਤ ਕੁਛ ਹੈ ਜੀ ਏਅਰਲਾਈਨ ਦੀਆਂ ਟਿਕਟਸ ਹੈ ਸੋਨੇ ਦੀਆਂ ਰਿੰਗਸ ਨੇ ਬਿਸਕਿਟ ਨੇ ਸੋਨੇ ਦੇ ਔਰ ਸੂਟ ਅਨੇਕਾਂ ਹੀ ਨੇ ਰਾਣੋ ਬੁਟੀਕ
4: ਵੱਲੋਂ ਸੂਟ ਕਾਫੀ ਨੇ
2: ਬਹੁਤ ਸੂਟ ਨੇ ਜੀ ਔਰ ਟੈਲੀਟਾਈਮ ਵੱਲੋਂ ਈਵਨ ਟੀਵੀ ਕਿੰਨੇ ਹੀ ਕਾਫੀ ਕਾਫੀ ਕੁਛ ਜਿਹੜਾ ਉਹਦੇ ਉੱਤੇ ਡਰਾਅ ਵਿੱਚ ਹੋਣਾ ਕਿਉਂਕਿ ਇੱਕ ਦਿਨ ਲੇਡੀਜ਼ ਦਾ ਹੈ ਰਲ ਮਿਲ ਕੇ ਮਨਾਉਣ ਔਰ ਦਿਨ ਰਹਿ ਗਏ ਘੰਟੇ ਹੀ ਰਹਿ ਗਏ ਥੋੜੇ ਤੇ ਮੈਂ ਸਾਰੀਆਂ ਲੇਡੀਜ਼ ਨੂੰ ਸਾਡੀਆਂ ਮਾਤਾਵਾਂ ਭੈਣਾਂ ਨੂੰ ਬੇਨਤੀ ਕਰਾਂਗਾ ਜੇ ਹਾਲੇ ਤੱਕ ਤੁਸੀਂ ਆਪਣੀ ਟਿਕਟ ਨਹੀਂ ਲਈ ਤੇ ਜ਼ਰੂਰ ਜਿਹੜੀ ਆਪਣੀ ਟਿਕਟ ਤੁਸੀਂ ਲੈ ਲਓ ਆਪ ਆਨਲਾਈਨ ਲੈ ਸਕਦੇ ਹੋ ਮੈਗਾ ਸਟਾਰ ਈਵੈਂਟਸ ਡਾਟ ਕਾਮ ਦੇ ਉੱਤੇ ਜਾਂ ਫਿਰ ਤੀਆਂ ਦਾ ਮੇਲਾ ਡਾਟ ਕਾਮ ਵੈਬਸਾਈਟ ਤੇ ਜਾਓ ਉੱਥੋਂ ਵੀ ਟਿਕਟ ਜ਼ਰੂਰ ਤੁਹਾਨੂੰ ਮਿਲ ਸਕਦੀ ਹੈ ਤੇ ਇਨਫੋਰਮੇਸ਼ਨ ਸਾਰੀ ਦੀ ਸਾਰੀ ਮਿਲ ਸਕਦੀ ਹੈ ਬਾਬ ਜੀ ਧੰਨਵਾਦ
4: ਹੋਰ ਵੀ ਬੇਨਤੀ ਕਰਦੀ ਹੈ ਬਈ ਹੁਣ ਇਹ ਨਹੀਂ ਹੈ ਵੀ ਕਿਸੇ ਨੂੰ ਪੁੱਛਣ ਦੀ ਲੋੜ ਹੈ
2: ਹਾਂਜੀ
4: ਠੀਕ ਹੈ ਨਾ ਤੁਸੀਂ ਆਪਣੀ ਟਿਕਟ ਹੋਲਡ ਕਰਾਓ ਤੇ ਤੀਆਂ ਦੇ ਮੇਲੇ ਤੇ ਆਉਣ ਵਾਲੇ ਐਤਵਾਰ ਨੂੰ 21 ਤਰੀਕ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚੋ
2: ਜੀ ਬਿਲਕੁਲ ਔਰ ਮਾਂਗੜ ਸਾਹਿਬ ਵੀ ਪਹੁੰਚ ਗਏ ਨੇ ਸਟੂਡੀਓ 'ਚ ਪਰਮਿੰਦਰ ਮਾਂਗੜ ਜੀ ਸਾਡੀ ਟੀਮ ਦੇ 20 ਸੀਨੀਅਰ ਮੈਂਬਰ ਨੇ ਔਰ ਆਲਵੇਜ਼ ਸਾਡਾ ਸਾਰਿਆਂ ਦਾ ਰਲ ਮਿਲ ਕੇ ਇਸ ਫੰਕਸ਼ਨ ਨੂੰ ਕਾਮਯਾਬ ਕਰਨ ਦੇ ਵਿੱਚ ਕਾਫੀ ਯੋਗਦਾਨ ਹੁੰਦਾ ਸੋ ਮਾਂਗੜ ਸਾਹਿਬ ਤੁਹਾਡਾ ਵੀ ਧੰਨਵਾਦ ਔਰ ਜਿੰਨੇ ਵੀ ਹੋਰ ਨਾਲ ਕੰਮ ਕਰ ਰਹੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਟੀਮ ਦੇ ਮੈਂਬਰ ਅੱਛਾ ਮਾਨਿਆ ਜੀ ਹੁਣ ਆਪਾਂ ਕਿਉਂਕਿ ਇਹ ਗਾਣਾ ਤਾਂ ਤੁਸੀਂ ਉਹ ਸੁਣਾਇਆ ਜਿਹੜਾ ਜਿਹਨੇ ਰਿਕਾਰਡ ਹੀ ਤੋੜ ਤੇ ਟੀ ਸੀਰੀਜ਼ ਤੇ ਕਹਿ ਦਈਏ ਕਿ ਸਾਰੇ ਚੈਨਲ ਹੀ ਉਹਨਾਂ ਨੇ ਜਾਮ ਕਰਤੇ ਉਸ ਟਾਈਮ ਔਰ ਇਹ ਹਿੰਦੀ ਫਿਲਮਾਂ ਦੇ ਗਾਣਿਆਂ ਨਾਲੋਂ ਵੀ ਜ਼ਿਆਦਾ ਜਿਹੜਾ ਉਹ ਲੋਕਾਂ ਦੇ ਵਿੱਚ ਪਸੰਦ ਕੀਤਾ ਗਿਆ ਵਿਊਜ਼ ਹੋਏ ਨੇ ਤੇ ਇਸ ਤੋਂ ਇਲਾਵਾ ਤੁਹਾਡੇ ਮਨਪਸੰਦੀਦਾ ਕਿਹੜਾ ਗਾਣਾ ਹੈ ਜਿਹੜਾ ਗੁਣਗੁਣਾਉਣਾ ਚਾਹੁੰਦੇ ਹੋ
0: ਮੇਰੇ ਤੇ ਵੈਸੇ ਸਾਰੀ
2: ਸਾਰੇ
0: ਬਟ ਬਹੁਤ ਸਾਰੇ ਗਾਣੇ ਨੇ ਜਿੱਦਾਂ ਮੁਲਤਾਨ ਹੋ ਗਿਆ ਚਿੜੀ ਬਲੌਰੀ ਜੁੱਤੀ ਕਿੰਨਾ ਪਿਆਰ ਇੱਕੋ ਜਿਹੇ ਗੁਲਾਬੀ ਪਾਣੀ
2: ਇੱਕੋ ਜਿਹਾ ਥੋੜਾ ਜਿਹਾ ਸੁਣਾਓ ਫਿਰ
0: ਇੱਕੋ ਜਿਹਾ ਸੁਣਾਉਂਦੇ ਨੇ
2: ਹਾਂਜੀ

0: ਵਾਹ ਜੀ ਵਾਹ, ਤੇ ਤੁਸੀਂ ਤਾਂ 250-300 ਤਾਂ ਗਾਣਾ ਆਲਰੇਡੀ ਗਾਇਆ ਤੁਹਾਡਾ ਆਪਣਾ ਆ, ਤੇ ਉਸ ਦਿਨ ਨੂੰ ਤਾਂ ਟਾਈਮ ਤੁਹਾਡੇ ਲਈ ਥੋੜਾ ਪੈ ਜਾਣਾ ਮੈਨੂੰ ਲੱਗਦਾ।
1: ਮੈਂ ਥੋੜੇ ਥੋੜੇ ਸਾਰੇ ਸੁਣਾਉ।
0: ਜੀ ਬਿਲਕੁਲ ਜੀ, ਔਰ ਇਸ ਦੇ ਨਾਲ ਨਾਲ ਜੀ ਸਾਡੇ ਕੋਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਪਹੁੰਚੀ ਆ, ਔਰ ਇਹਨਾਂ ਵੱਲੋਂ ਉਸ ਦਿਨ ਨੂੰ ਜੀ, ਕਿਉਂਕਿ ਐਜੂਕੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿਸੇ ਨੂੰ ਕਹਿੰਦੇ ਕੋਈ ਚੋਰੀ ਨਹੀਂ ਕਰ ਸਕਦਾ, ਇਹ ਜਿੱਥੇ ਇੱਥੇ ਐਜੂਕੇਸ਼ਨ ਫੀਲਡ ਦੇ ਵਿੱਚ ਨੇ ਬਹੁਤ ਸਾਰੇ ਸਟੂਡੈਂਟ ਇਹਨਾਂ ਦੇ ਕੋਲ ਨੇ, ਤੇ ਉਸ ਦਿਨ ਨੂੰ ਵੀ ਪੂਰੀ ਇਹਨਾਂ ਦੀ ਟੀਮ ਪਹੁੰਚ ਰਹੀ ਹੈ। ਉੱਥੇ ਲੈਪਟਾਪਸ ਔਰ ਟੈਬਲੇਟਸ ਕਾਫੀ ਕੁਛ ਗਿਫਟ ਚ ਲੇਡੀਜ਼ ਨੂੰ ਮਿਲਣਾ। ਤੇ ਭਾਜੀ ਹੁਣ ਤੁਸੀਂ ਪੜ੍ਹੇ ਲਿਖੇ ਅੰਦਾਜ਼ ਦੇ ਵਿੱਚ, ਕਿਉਂਕਿ ਤੁਸੀਂ ਪੜ੍ਹਾਈ ਦੇ ਨਾਲ ਜੁੜੇ ਹੋ, ਇਹਨਾਂ ਦਾ ਜੀ ਆਇਆਂ ਨੂੰ ਕਰੋ, ਦੇਖਦੇ ਹਾਂ ਕਿੰਨਾ ਕੁ ਫਰਕ ਹੈ ਸਾਡੇ ਅਨਪੜ੍ਹਾਂ 'ਚ ਤੇ ਪੜ੍ਹਿਆਂ 'ਚ।
2: ਦੇਖੋ ਜੀ, ਮੈਂ ਜਿੱਥੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਕਰਦਾ, ਉੱਥੇ ਮੰਨਤ ਜੀ ਨੂੰ ਕਰਦਾ, ਕਿਉਂਕਿ ਨਾ ਸਿਰਫ ਇਹਨਾਂ ਦੇ ਆਇਆਂ ਕੈਨੇਡਾ ਵਿੱਚ, ਬਲਕਿ ਤੁਹਾਡੇ ਸਟੂਡੀਓ 'ਚ ਵੀ ਨੂਰ ਛਾ ਗਿਆ। ਬੜੀ ਖੁਸ਼ੀ ਦੀ ਗੱਲ ਹੈ ਕਿ ਐਸੀ ਸ਼ਖਸੀਅਤ ਸਾਡੇ ਸਾਹਮਣੇ ਅੱਜ ਇੱਥੇ ਆਈ ਹੈ ਔਰ ਇਸ ਪ੍ਰੋਗਰਾਮ ਵਿੱਚ ਚਾਰ ਚੰਦ ਲਗਾਉਣਗੇ। ਇਹਨਾਂ ਦੇ ਗਾਣਿਆਂ ਤੋਂ ਬਾਅਦ ਮੈਂ ਤਾਂ ਸਮਝਦਾ ਜਦੋਂ ਗਿੱਧਾ ਸ਼ੁਰੂ ਕਰਨਾ ਹੈ ਸਾਰੀਆਂ ਨੇ, ਤੇ ਉਹ ਤੇ ਉਹਦੇ ਹਿਸਾਬ ਨਾਲ ਤੇ ਤੁਹਾਡੀ ਜਿਹੜੀ ਫਿਟਨੈਸ ਵਾਚ ਹੈ ਉਹ ਵੀ ਕਨਫਿਊਜ਼ ਹੋ ਜਾਣੀ ਹੈ ਕਿ ਕਿੰਨੇ ਕੁ ਸਟੈਪ ਹੋ ਗਏ।
0: ਬਿਲਕੁਲ ਜੀ, ਬੜਾ ਸਟੈਮਿਨਾ ਹੁੰਦਾ, ਕਿਉਂਕਿ ਇੱਕ ਦਿਨ ਸਾਰਿਆਂ ਨੇ ਮਿਲਜੁਲ। ਤੁਹਾਨੂੰ ਦੱਸਦੇ ਹਾਂ ਵਿਕਰਮ ਜੀ ਕਿ ਬਹੁਤ ਵਾਰੀ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੀਆਂ ਲੇਡੀਜ਼ ਉਹ ਕੰਮਾਂ ਕਾਰਾਂ 'ਚ ਹੋਰ ਆਪਣੇ ਕੰਮ ਪਰਿਵਾਰ 'ਚ ਇੰਨੇ ਬਿਜ਼ੀ, ਉਹ ਮਿਲਦੀਆਂ ਹੀ ਇਸ ਤੀਆਂ ਦੇ ਮੇਲੇ 'ਤੇ
2: ਬਹੁਤ
0: ਸਾਲ ਬਾਅਦ ਇਕੱਠੀਆਂ।
2: ਮੈਂ ਕਹਿੰਦਾ ਜੀ ਇਹ ਇੱਕ ਐਸਾ ਇਵੈਂਟ ਹੈ ਜਿਹੜਾ 24 ਸਾਲ ਤੋਂ ਚੱਲ ਰਿਹਾ, ਔਰ ਅਗਰ ਇਹਦੇ 'ਚ ਕਿਤੇ ਓਲੰਪਿਕ 'ਚ ਇਵੈਂਟ ਹੁੰਦਾ ਤਾਂ ਜੋ ਸੁਖੀ ਜੀ ਤੁਹਾਡਾ ਅਰੇਂਜਮੈਂਟ ਹੈ ਨਾ, ਜੋ ਇਹ ਜਿਹੜਾ ਤੀਆਂ ਦਾ ਮੇਲਾ ਹੈ ਇਹ ਸ਼ਾਇਦ ਗੋਲਡ ਮੈਡਲ ਲੈਂਦਾ।
0: ਅੱਛਾ ਜੀ, ਸ਼ਾਇਦ। ਤੇ ਬਿਲਕੁਲ ਜੀ, ਔਰ ਮੰਨਤ ਜੀ ਦੱਸਦੀ ਹੈ ਕਿ ਇਹਦੇ ਵਿੱਚ ਨਾ ਉਹ ਬੱਚੇ ਜਿਹੜੇ ਜਦੋਂ ਸ਼ੁਰੂ ਕੀਤਾ ਸੀ, ਜਿਹੜੇ ਉਹ ਬੱਚੇ 8-10 ਸਾਲ ਦੇ ਸੀਗੇ ਜਦੋਂ ਉਹਨਾਂ ਨੇ ਐਂਟਰੀ ਕੀਤੀ, ਤੇ ਅੱਜ ਉਹਨਾਂ ਗਾਂ ਵਿਆਹ ਗਏ, ਉਹਨਾਂ ਦੇ ਗਾਂ ਬੱਚੇ 8-10 ਸਾਲ ਦੇ ਹੋ ਗਏ, ਉਹ ਵੀ 3-3 ਪੀੜ੍ਹੀਆਂ ਆਉਂਦੇ ਸ਼ੋਅ ਦੇਖਣ।
1: ਅੱਛਾ ਜੀ,
0: ਹਾਂਜੀ, ਨਾਨੀਆਂ ਦਾਦੀਆਂ ਪੋਤੀਆਂ ਨੋਹਾਂ ਤੀਆਂ ਸਾਰਿਆਂ ਦਾ ਇਹ ਫੰਕਸ਼ਨ ਹੈ ਜੀ, ਕਿਉਂਕਿ ਤੁਸੀਂ ਤਾਂ ਉਹਦੇ ਵਿੱਚ ਉਸਦੇ ਨੂੰ ਪਾਰਟ ਹੋਣਾ ਜੀ। ਭਾਜੀ ਵਿਕਰਮ ਭਾਜੀ ਤਾਂ ਅਸੀਂ ਤਾਂ ਨਹੀਂ ਜਾ ਸਕਦੇ ਅੱਗੇ, ਪਰ ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ ਹੋ, ਤਿਆਰੀ ਕਿਵੇਂ ਆ?
1: ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਹ ਮੇਰਾ ਪਹਿਲਾ ਤੀਆਂ ਦਾ ਮੇਲਾ ਹੋਏਗਾ।
0: ਪਹਿਲਾਂ ਕਿਉਂ ਕਹਿੰਦੇ, ਬਹੁਤਿਆਂ ਭਰਾਵਾਂ ਵਾਲੀ ਹੈ, ਤੈਨੂੰ ਤੀਆਂ ਨੂੰ ਲੈਣ ਨਾ ਆਏ।
1: ਹਾਂਜੀ, ਮੈਂ ਬਹੁਤ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਜਾਵਾਂ, ਪਰ ਕੰਮੀ ਕਾਰੀ ਬਹੁਤ ਬਿਜ਼ੀ ਹੋਈਦਾ, ਕਿਉਂਕਿ ਪਹਿਲਾਂ ਸਟੂਡੈਂਟ ਸੀਗੇ ਤੇ ਪੜ੍ਹਦੇ ਸੀਗੇ, ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਵਰਕ ਪਰਮਿਟ ਤੇ ਆ ਜਾਂਦੇ ਆ, ਕੰਮੀ ਕਾਰੀ ਬਿਜ਼ੀ ਹੋ ਜਾਂਦੇ ਆ। ਵਾਹਿਗੁਰੂ ਦੇ ਮੇਹਰ ਦੇ ਨਾਲ ਹੁਣ ਕੰਮ ਕਾਰ ਸਾਰੇ ਵਧੀਆ ਨੇ, ਤੇ ਹੁਣ ਓਪਰਚੁਨਿਟੀ ਮਿਲੀ ਹੈ ਕਿ ਤੁਸੀਂ ਤੀਆਂ ਦਾ ਮੇਲਾ ਅਟੈਂਡ ਕਰੋ, ਤੇ ਬੜੀ ਖੁਸ਼ੀ ਹੈ ਮੈਨੂੰ ਕਿ ਮੰਨਤ ਜੀ ਆ ਰਹੇ ਨੇ ਉੱਥੇ ਤੇ ਐਂਟਰਟੇਨ ਕਰਨਗੇ। ਓਬਵੀਅਸਲੀ ਆਪਣੇ ਕਲਚਰ ਨਾਲ ਜੁੜ ਕੇ, ਆਪਣੇ ਕਲਚਰ ਨਾਲ ਰਹਿ ਕੇ ਓਪਰਚੁਨਿਟੀ ਮਿਲ ਰਹੀ ਹੈ ਮੈਨੂੰ, ਤੇ ਮੇਰਾ ਪਹਿਲਾ ਮੇਲਾ ਤੇ ਮੈਂ ਸੁਪਰ ਐਕਸਾਈਟਿਡ ਹਾਂ। ਮੋਰਓਵਰ ਆਪਾਂ ਪ੍ਰਾਈਮ ਦੀ ਟੀਮ ਉੱਥੇ ਆ ਰਹੀ ਹੈ ਤੇ ਪ੍ਰਾਈਮ ਦੀ ਟੀਮ ਦੀ ਸਟਾਲ ਹੈ ਉੱਥੇ, ਤੇ ਖੁਸ਼ੀ ਇਹ ਵੀ ਹੈ ਕਿ ਮੈਂ ਇੱਕ ਆਰਗੇਨਾਈਜੇਸ਼ਨ ਨਾਲ ਜੁੜ ਕੇ ਤੀਆਂ ਦੇ ਮੇਲੇ।
0: ਅੱਛਾ ਜੀ, ਮੇਰਾ ਇੱਕ ਸਵਾਲ ਹੈ, ਕਿੰਨੇ ਚਿਰ ਤੋਂ ਕੈਨੇਡਾ ਚ ਰਹਿ ਰਹੇ ਹੋ?
1: ਮੈਂ ਪਿਛਲੇ 4 ਸਾਲਾਂ ਤੋਂ ਰਹਿ
0: ਰਹੀ ਹਾਂ। 4 ਸਾਲ ਤੋਂ? ਉਹ ਤੋਂ ਪਹਿਲਾਂ ਤੁਸੀਂ ਪੰਜਾਬ ਚ ਕਿੱਥੋਂ ਹੋ? ਇੰਡੀਆ?
1: ਮੈਂ ਪੰਜਾਬ ਤੋਂ ਜੀ, ਫਤਿਹਗੜ੍ਹ ਸਾਹਿਬ ਤੋਂ ਆ।
0: ਫਤਿਹਗੜ੍ਹ ਸਾਹਿਬ ਬਿਲਕੁਲ ਮੋਹਾਲੀ ਦੇ, ਚੰਡੀਗੜ੍ਹ ਦੇ ਨਜ਼ਦੀਕ ਹੈ, ਜੇ ਲੁਧਿਆਣੇ ਵੱਲ ਨੂੰ ਜਾਈਏ ਤੇ ਰਸਤੇ ਦੇ ਵਿੱਚ ਆਉਂਦਾ। ਕਦੀ ਉੱਥੇ ਮੰਨਤ ਹੋਰਾਂ ਨੂੰ ਮਿਲਣ ਦਾ ਇਦਾਂ ਮੌਕਾ ਮਿਲਿਆ ਤੁਹਾਨੂੰ ਇੰਡੀਆ 'ਚ?
1: ਨਹੀਂ ਜੀ, ਕਦੇ ਵੀ ਨਹੀਂ ਮਿਲਿਆ।
0: ਫਿਰ ਅੱਜ ਦੇਖੋ ਕਿੰਨਾ, ਤੇ ਕੈਨੇਡਾ ਤੁਹਾਨੂੰ ਕਿੰਨਾ ਨੇੜੇ ਉਹਨਾਂ ਦੇ ਲਾਇਆ।
1: ਬਿਲਕੁਲ ਜੀ, ਮੈਨੂੰ ਇਹਨਾਂ ਨੂੰ ਦੇਖ ਕੇ ਖੁਸ਼ੀ ਬੜੀ ਹੋਈ ਹੈ, ਤੇ ਸੁੱਖ ਨਾਲ ਸੋਹਣੇ ਵੀ ਬਹੁਤ ਨੇ ਇਹ, ਤੇ ਮੈਨੂੰ ਤਾਂ ਇਹਨਾਂ ਦਾ ਸੋਹਣਾਪਣ ਦੇਖ ਕੇ ਬਹੁਤ ਖੁਸ਼ੀ ਹੋਈ ਹੈ, ਤੇ ਇਹ ਓਪਰਚੁਨਿਟੀ ਮੈਨੂੰ ਇੱਥੇ ਆ ਕੇ ਮਿਲੀ ਹੈ, ਤੇ ਇਹਦੀ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਨੂੰ ਕਿੰਨੀ ਖੁਸ਼ੀ ਹੈ। ਮੋਰਓਵਰ ਸਾਰੀਆਂ ਫੀਮੇਲਸ ਮੈਨੂੰ ਲੱਗਦਾ ਉਹ ਤੀਆਂ ਦੇ ਮੇਲੇ ਤੇ ਆ ਕੇ ਇਹਨਾਂ ਦਾ ਨੂਰ ਦੇਖ ਕੇ ਹੀ ਨੋਰਾਨੀ ਹੋ ਜਾਣਗੀਆਂ।
0: ਬਿਲਕੁਲ ਜੀ, ਜਿੱਥੇ ਸਟੇਜ ਤੇ ਚਲੋ ਇਹਨੇ ਪਰਫਾਰਮ ਆਪਣੇ ਤਰੀਕੇ ਨਾਲ ਕਰਨਾ, ਉੱਥੇ ਇਹਨਾਂ ਨੇ ਕਿਹਾ ਸਪੈਸ਼ਲੀ ਕਿ ਇੰਨੇ ਸਾਲਾਂ ਬਾਅਦ ਕੀ ਪਹਿਲੀ ਵਾਰੀ ਇੰਨੇ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਪਹੁੰਚੇ ਨੇ ਇਹਦੇ ਮੇਲੇ ਤੇ, ਕਹਿੰਦੇ ਮੈਂ ਸਾਰਿਆਂ ਲੇਡੀਜ਼ ਨੂੰ ਜਾ ਕੇ ਆਪ ਮਿਲਾਂਗੀ, ਤਸਵੀਰਾਂ ਖਿਚਾਵਾਂਗੀ ਤੇ ਇੱਕ ਯਾਦਾਂ ਚੰਗੀਆਂ ਲੈ ਕੇ ਹਿੰਦੁਸਤਾਨ ਆਪਣੇ ਮੁਲਕ ਦੇ ਵਿੱਚ ਕਹਿੰਦੇ ਵਾਪਸ ਜਾਵਾਂਗੇ।
1: ਬਿਲਕੁਲ ਜੀ, ਬਿਲਕੁਲ।
0: ਔਰ ਮੰਨਤ ਜੀ ਸਾਡੇ ਨਾਲ ਇਸ ਟਾਈਮ ਜੀ, ਸਾਡੇ ਸਪੋਂਸਰ ਵੀ ਨੇ, ਉਸ ਦਿਨ ਨੂੰ ਡਾਇਮੰਡ ਦੀ ਰਿੰਗ ਵੀ ਇਹਨਾਂ ਨੇ ਕੱਢਣੀ ਹੈ, ਆਲਵੇਜ਼ 24 ਸਾਲ ਤੋਂ ਜੁੜੇ ਹੋਏ ਨੇ, ਔਰ ਵੱਡੀ ਗੱਲ ਹੈ ਕਿ ਇੱਕ ਸੰਗੀਤਕ ਘਰਾਨੇ ਦੇ ਨਾਲ ਜੁੜੀ ਹੋਈ ਸ਼ਖਸੀਅਤ ਹੈ ਬੀਬਾ ਜੀ, ਮਹਿਰੂਮ ਨਰਿੰਦਰ ਬੀਬਾ ਜੀ, ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੇ ਭਤੀਜਾ ਜੀ ਹੈ ਸਾਡੇ ਨਾਲ, ਸ਼ੇਰਜੰਗ ਸਿੰਘ ਰਾਣਾ ਜੀ। ਰਾਣਾ ਜੀ, ਜੀ ਆਇਆਂ ਨੂੰ ਜੀ।
3: ਥੈਂਕ ਯੂ ਸੋ ਮਚ ਸੁਖੀ ਭਾਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰੇ ਭਾਈ ਸਤਿ ਸ੍ਰੀ ਅਕਾਲ, ਜਿੰਨੇ ਵੀ ਗੈਸਟ ਸਟੂਡੀਓ ਆਏ ਨੇ ਉਹਨਾਂ ਦਾ ਕੈਨੇਡਾ ਚ ਸਭ ਤੋਂ ਪਹਿਲਾਂ ਵੈਲਕਮ ਪੰਜਾਬ ਇੰਸ਼ੋਰੈਂਸ ਦੀ ਸਾਰੀ ਟੀਮ ਵੱਲੋਂ। ਤੇ ਜਿੱਦਾਂ ਆਪਾਂ ਹਮੇਸ਼ਾ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਅੱਜ ਆਪਾਂ ਗ੍ਰਾਂਟਸ ਦੀ ਗੱਲ ਕਰਾਂਗੇ, RDSP ਗ੍ਰਾਂਟ, ਕਿਉਂਕਿ ਕੈਨੇਡਾ ਦੀ ਗਵਰਨਮੈਂਟ, ਫੈਡਰਲ ਗਵਰਨਮੈਂਟ 90,000 ਡਾਲਰ ਤੱਕ ਗ੍ਰਾਂਟ ਦੇ ਰਹੀ ਹੈ ਜਿਹੜੇ ਵੀ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਪਰ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਅਗਰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਆਪਾਂ ਨੂੰ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਇਸ ਤੋਂ ਇਲਾਵਾ ਜਿਹੜੇ ਬੱਚੇ ਜਿਹੜੇ 18 ਸਾਲ ਤੋਂ ਛੋਟੇ ਨੇ ਅਪ ਟੂ $284 ਤੱਕ ਮਹੀਨੇ ਦੇ ਗੌਰਮੈਂਟ ਵੱਲੋਂ ਪੇਰੈਂਟਸ ਨੂੰ ਸੈਪਰੇਟ ਦਿੱਤੇ ਜਾ ਰਹੇ ਨੇ ਐਂਡ ਜਿਹੜੇ 18 ਸਾਲ ਤੋਂ ਅਬਵ ਹੈ ਤੇ ਅਪ ਟੂ $200 ਮਹੀਨੇ ਦਾ ਉਹਨਾਂ ਨੂੰ ਮਿਲ ਰਿਹਾ ਹੈਗਾ। ਐਂਡ ਜਿੰਨੇ ਵੀ ਪ੍ਰੋਵਿੰਸ਼ੀਅਲ ਕੋਈ ਬੈਨੀਫਿਟਸ ਨੇ ODSP ਵਗੈਰਾ ਉਹ ਵੀ ਪੈਸੇ ਮਿਲਦੇ ਰਹਿਣਗੇ, ਪਲੱਸ ਅਡੀਸ਼ਨਲ ਫੈਡਰਲ ਗੌਰਮੈਂਟ ਇਹ $90,000 ਦੀ ਗ੍ਰਾਂਟ ਇੱਕ ਹੈਲਪ ਹੈ ਜੋ ਉਹਨਾਂ ਸਭ ਲੋਕਾਂ ਦੀ ਗੌਰਮੈਂਟ ਕਰ ਰਹੀ ਹੈ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਐਪਲੀਕੇਸ਼ਨ ਅਪਲਾਈ ਕਰ ਦਾਂਗੇ ਐਂਡ ਗ੍ਰਾਂਟ ਆਉਣੀ ਸ਼ੁਰੂ ਹੋ ਜਾਏਗੀ। 416-910-9000 416-910-9000 ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਅਗੇਨ ਸੁਖੀ ਭਾਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਐਂਡ ਇੰਨੇ ਵਧੀਆ ਵਧੀਆ ਜਿਹੜੇ ਸਿੰਗਰ ਹੈ ਤੁਸੀਂ ਕੈਨੇਡਾ ਦੇ ਵਿੱਚ ਬੁਲਾਏ ਹੈਗੇ ਨੇ, ਤੁਹਾਨੂੰ ਅਗੇਨ ਜਿਹੜਾ ਹੈਗਾ ਐਡਵਾਂਸ ਵਿੱਚ ਮੁਬਾਰਕਾਂ ਜੀ।
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਔਰ ਇਸ ਦੇ ਨਾਲ ਨਾਲ ਜੀ ਆਪਾਂ ਜਿੱਥੇ ਅਗਲੇ ਆਰਟਿਸਟਾਂ ਨੂੰ ਵੀ ਨਾਲ ਇੰਟਰੋਡਿਊਸ ਕਰਾਂਗੇ, ਮੇਰੇ ਨਾਲ ਸਾਡੀ ਟੀਮ ਦੇ ਹੀ ਮੈਂਬਰ ਨੇ ਅਮਨ ਜੀ, ਅਮਨ ਬੈਂਸ ਜੀ। ਅਮਨ ਜੀ ਕੀ ਹਾਲ ਚਾਲ ਤੁਹਾਡੇ, ਔਰ ਤੁਸੀਂ ਵੀ ਪ੍ਰੋਡਕਸ਼ਨ ਲਾਈਨ ਦੇ ਨਾਲ ਜੁੜੇ ਹੋ, ਔਰ ਮਨਤ ਜੀ ਆਪਣੇ ਸਟੂਡੀਓ ਚ ਆਏ ਆ, ਜੈਸਮੀਨ ਹੁਰੀ ਵੀ ਆ ਗਏ ਆ, ਬਾਕੀ ਹੌਲੀ ਹੌਲੀ ਜਹਾਜ਼ ਉਤਰ ਰਹੇ ਆ ਧਰਤੀ ਤੇ। ਪਹਿਲਾਂ ਤਾਂ ਕੈਨੇਡਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਜਿਨ੍ਹਾਂ ਨੇ ਇਹਨਾਂ ਨੂੰ ਵੀਜ਼ਾ ਲਾ ਕੇ ਔਰ ਸਾਡੀ ਬੇਨਤੀ ਨੂੰ ਮੰਨ ਕੇ ਇਹਨਾਂ ਨੂੰ ਇੱਥੇ ਲਿਆਂਦਾ। ਸੋ ਤੁਸੀਂ ਕੀ ਕਹਿਣਾ ਚਾਹੁੰਦੇ?
1: ਮੈਂ ਤਾਂ ਬਹੁਤ ਐਕਸਾਈਟਿਡ ਹੈਗੀ ਹਾਂ ਤੇ ਇਸ ਵਾਰ ਵੀ ਜਿੱਦਾਂ ਹਰ ਸਾਲ ਦੀ ਤਰ੍ਹਾਂ ਇੱਕ ਛੱਤ ਥੱਲੇ ਬਹੁਤ ਸਾਰੇ ਆਰਟਿਸਟ ਲੈ ਕੇ ਆਉਂਦੇ ਆ ਭਾਜੀ ਤੁਸੀਂ, ਤੇ ਤੁਸੀਂ ਵਧਾਈ ਦੇ ਪਾਤਰ ਹੋ ਤੇ 24ਵਾਂ ਸਾਲ ਲੱਗ ਰਿਹਾ ਹੈਗਾ ਤੇ ਨੈਕਸਟ ਈਅਰ 25ਵਾਂ।
0: ਹਾਂਜੀ,
1: ਸੋ ਇਸ ਸਾਲ ਵੀ ਬਹੁਤ ਵਧੀਆ ਆਰਟਿਸਟ ਪਰਫਾਰਮ ਕਰਨ ਆ ਰਹੇ ਹੈਗੇ ਆ, ਜਿੱਦਾਂ ਤੁਹਾਨੂੰ ਆਲਰੇਡੀ ਪਤਾ ਹੈਗਾ ਮੰਨਤ ਨੂਰ, ਜੈਸਮਿਨ ਅਖਤਰ ਐਂਡ ਸੁਦੇਸ਼ ਕੁਮਾਰੀ ਐਂਡ ਔਨ ਦਾ ਲਿਸਟ ਗੋਸ। ਸੋ ਬਹੁਤ ਐਕਸਾਈਟਿਡ ਹੈਗੀਆਂ ਭੈਣਾਂ, ਕਾਫੀ ਵਧੀਆ ਰਿਸਪਾਂਸ ਮਿਲ ਰਿਹਾ ਹੈਗਾ।
0: ਕੁਝ ਸਰਪ੍ਰਾਈਜ਼ ਵੀ ਹੋਣਗੇ ਕਿਉਂਕਿ ਇਸ ਵੀਕ ਦੇ ਉੱਤੇ ਦੋ ਵੱਡੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਤੇ ਉਹਨਾਂ ਦੇ ਜਿਹੜੇ ਆਰਟਿਸਟ ਆ ਉਹ ਕਹਿੰਦੇ ਜੀ ਅਸੀਂ
1: ਇੱਥੇ ਓਕੇ
0: ਮਿਲਣਾ ਆਣ ਕੇ ਪ੍ਰੋਮੋ ਰਿਲੀਜ਼ ਕਰਨੇ, ਪਤਾ ਨਹੀਂ ਕੀ ਕਰਨਾ ਉਹਨਾਂ ਨੇ।
1: ਬਿਲਕੁਲ ਜੀ, ਹਾਂ ਇੰਤੀ ਵਾਰ ਬਹੁਤ ਕੁਝ ਦੇਖਣ ਨੂੰ ਮਿਲੂਗਾ ਜੀ। ਸਾਰੀਆਂ ਮੇਰੀਆਂ ਭੈਣਾਂ ਨੇ ਜਿਹੜੇ ਜਿਹੇ ਟਿਕਟਾਂ ਨਹੀਂ ਲਿੱਤੀਆਂ ਫਟਾਫਟ ਤੁਸੀਂ ਟਿਕਟਾਂ ਖਰੀਦੋ ਜੀ ਤੇ 21 ਜੂਨ ਦਾ ਆਨੰਦ ਮਾਣੋ। ਬਹੁਤ ਸਾਰੀ ਪਲਾਨਿੰਗ ਚੱਲ ਰਹੀ ਹੈ, ਟੀਮ ਜ਼ੋਰਾਂ ਸ਼ੋਰਾਂ ਤੇ ਕੰਮ ਕਰ ਰਹੀ ਹੈ ਤੇ ਤੁਸੀਂ ਪਹੁੰਚੋ।
0: ਬਹੁਤ ਬਹੁਤ ਧੰਨਵਾਦ ਅਮਨ ਜੀ ਹਮੇਸ਼ਾ ਸਾਥ ਦੇਣ ਦਾ, ਔਰ ਆਲਵੇਜ਼ ਕਿਉਂਕਿ ਲੇਡੀਜ਼ ਦਾ ਸ਼ੋਅ ਆ, ਲੇਡੀਜ਼ ਹੀ ਇਹਨੂੰ ਕਰਨ ਤਾਂ ਚੰਗਾ ਲੱਗਦਾ ਹਨਾ। ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਲਓ ਫਿਰ ਜਿੱਥੇ ਮੰਨਤ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਹੁਣ ਇੱਕ ਉਹ ਆਵਾਜ਼ ਜਿਹੜੀ ਕਿ ਉਹ ਪਰਿਵਾਰ ਦੇ ਨਾਲ ਬੜੇ ਸਾਲਾਂ ਤੋਂ ਮੇਰੀ ਸਾਡੀ ਸਾਂਝ ਹੈ ਜੀ, ਔਰ ਜਦੋਂ ਉਹਨਾਂ ਨੂੰ ਦੇਖਿਆ ਮੈਂ ਪਹਿਲੀ ਵਾਰੀ ਛੋਟੀ ਜੀ ਸੀ ਹੁੰਦੀ ਸੀ ਕੁੜੀ, ਹੁਣ ਤਾਂ ਸਾਡੀ ਕੁੜੀ ਬਣ ਕੇ ਹਵਾ, ਕਹਿੰਦੇ
1: ਸ਼ੀ ਇਜ਼ ਅਮੇਜ਼ਿੰਗ,
0: ਬਣ ਕੇ ਹਵਾਈ ਆਵਾਂ
1: ਬਹੁਤ ਸਾਲਾਂ ਬਾਅਦ ਮਿਲੇ।
0: ਮੈਨੂੰ ਯਾਦ ਹੈ ਤੁਸੀਂ ਨਾ ਸਕੂਲ ਜਾਣ ਲਈ ਉਸ ਦਿਨ ਤਿਆਰ ਹੋ ਰਹੇ ਸੀ।
1: ਦੋ
0: ਗੁੱਤਾਂ ਕੀਤੀਆਂ ਤੇ ਰੀਬਨ ਪਾ ਕੇ ਸ਼ੀਸ਼ੇ ਮੋਹਰੇ ਤੁਸੀਂ ਦੇਖਦੇ ਤੇ ਅਸੀਂ ਥੱਲੇ ਸਾਡੇ ਸਤਿਕਾਰਯੋਗ ਮਾਤਾ ਜੀ ਔਰ ਗੁਰਲੇਸ਼ ਹੋਰੀ ਉਹ ਲੰਚ ਤਿਆਰ ਕਰ ਰਹੇ ਸੀ। ਹੁਣ ਮੈਨੂੰ ਅੱਜ ਵੀ ਸੀਨ ਚੇਤੇ ਆ।
1: ਸਹੀ ਗੱਲ ਆ, ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੇ ਮੈਨੂੰ ਵੀ ਯਾਦ ਆਉਂਦੇ ਆ ਉਹ ਦਿਨ ਤੇ ਜਦੋਂ ਦੀਦੀ ਇੱਥੋਂ ਤੁਹਾਡੇ ਕੋਲੋਂ ਹੋ ਕੇ ਇੰਡੀਆ ਜਾਂਦੇ ਸੀ ਫਿਰ ਤੁਹਾਡਾ ਜ਼ਿਕਰ ਹੁੰਦਾ ਸੀ, ਤੁਹਾਡੀਆਂ ਫੋਟੋਜ਼ ਵੀ ਨੇ ਜਿਹੜੀਆਂ ਮੈਂ ਦੇਖੀਆਂ ਹੋਈਆਂ ਹਨ ਉਦੋਂ ਦੀਆਂ। ਸੋ ਬਹੁਤ ਸਾਰੀਆਂ ਮੈਮਰੀਜ਼ ਨੇ।
0: ਬਿਲਕੁਲ ਜੀ, ਬਿਲਕੁਲ ਸਾਡੇ ਵੀ ਉਦੋਂ ਬੱਚੇ ਨਿੱਕੇ ਨਿੱਕੇ ਸੀ, ਹੁਣ ਉਹ ਵੀ ਤੇ ਕਿਉਂਕਿ ਉਹ ਬੜਾ ਜਿਹਦੇ ਜ਼ਿਕਰ ਕੀਤਾ ਤੁਸੀਂ, ਕਹਿੰਦੇ ਨੇ ਇੱਕ ਨਾ ਇੱਕ ਸ਼ੇਰ ਹੈ ਬੜਾ ਪਿਆਰਾ ਜਿਹਾ ਸ਼ੇਰ ਆ, ਉਹ ਕਹਿੰਦੇ ਕਿ ਰਾਤ ਮਹਿਫਲ 'ਚ ਤੇਰਾ ਜ਼ਿਕਰ ਹੋਇਆ ਤੂੰ ਉੱਥੇ ਨਹੀਂ ਸੀ, ਮੈਨੂੰ ਬੜਾ ਫਿਕਰ
1: ਹੋਇਆ।
0: ਸੋ ਜੇਕਰ ਇੱਕ ਦੂਜੇ ਦਾ ਜ਼ਰੂਰ ਹੋਣਾ ਚਾਹੀਦਾ। ਤੇ ਕਿਵੇਂ, ਕਿਉਂਕਿ ਤੁਸੀਂ ਅਮਰੀਕਾ ਦੇ ਵਿੱਚ ਟੂਰ ਕਰ ਰਹੇ ਹੋ, ਅਮਰੀਕਾ ਤੋਂ ਕੈਨੇਡਾ ਆਏ ਹੋ, ਰਾਤ ਹੀ ਪਹੁੰਚੇ ਹੋ, ਲੇਟ ਨਾਈਟ, ਕਿਵੇਂ ਦਾ ਰਿਹਾ ਸਫ਼ਰ?
1: ਸਫ਼ਰ ਬਹੁਤ ਵਧੀਆ ਰਿਹਾ, ਔਰ ਇਹ ਮੇਲਾ ਮੈਂ ਫਸਟ ਟਾਈਮ ਜਿੱਦਾਂ ਅਟੈਂਡ ਕਰਨਾ, ਆਲਮੋਸਟ 24 ਸਾਲ ਹੋ ਗਏ ਆ
0: ਜੀ
1: ਇਸ ਮੇਲੇ ਨੂੰ ਚੱਲਦੇ ਆ, ਤੇ ਇਹਦੀਆਂ ਤੁਹਾਨੂੰ ਪਤਾ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਤਰੀਫਾਂ ਸੁਣਦੇ ਆਏ ਆ
0: ਹਾਂਜੀ
1: ਤੁਹਾਡੇ ਸ਼ੋਅ ਦੀਆਂ,
0: ਨਹੀਂ ਤੁਹਾਡਾ ਆਪਣਾ ਜੀ ਘਰ ਦਾ ਸ਼ੋਅ ਆਪਣਾ
1: ਘਰ ਦੇ ਸ਼ੋਅ ਦੀਆਂ
0: ਹਾਂਜੀ।
1: ਸੋ ਇਸ ਵਾਰੀ ਮੈਂ ਤੇ ਮੰਨਾਂ ਤੁਸੀਂ ਪਾਰਟ ਇਸ ਮੇਲੇ ਦਾ, ਸੋ ਵੀ ਆਰ ਐਕਸਾਈਟਿਡ।
0: ਅੱਛਾ ਜੀ, ਕਿਉਂਕਿ ਤੁਸੀਂ ਫਸਟ ਟਾਈਮ ਇਸ ਮੇਲੇ ਦੇ ਉੱਤੇ ਆ ਰਹੇ ਹੋ, ਜਦੋਂ ਤੁਸੀਂ ਕਿਹਾ 24 ਸਾਲ ਤੇ ਫਿਰ ਜਦੋਂ ਅਸੀਂ ਸ਼ੁਰੂ ਕੀਤਾ ਉਦੋਂ ਤਾਂ ਤੁਸੀਂ ਮੇਰੇ ਖਿਆਲ ਸਾਲ ਕਦੇ ਵੀ ਨਹੀਂ ਹੋਣੇ।
1: ਹੋ ਸਕਦਾ
0: ਹਾਂਜੀ
1: ਹਾਂਜੀ,
0: ਕਿਉਂ ਨਾ ਹੋਵੇ ਕੁਛ ਨਾ ਕੁਛ ਆਪਾਂ ਜਿਹੜੇ ਲਿਸਨਰ ਨੇ ਉਹਨਾਂ ਨੂੰ ਪਤਾ ਲੱਗੇ ਕਿ ਵਾਕਈ ਜਸਮੀਨ ਇੱਥੇ ਆ। ਜਸਮੀਨ ਦੀ ਆਵਾਜ਼ ਜਿਹੜੀ ਆ ਉਹ ਅੱਜ GTA ਦੇ ਵਿੱਚ, ਟੋਰਾਂਟੋ ਦੇ ਵਿੱਚ, ਸਾਰੀਆਂ ਗੱਡੀਆਂ ਦੇ ਵਿੱਚ ਗੂੰਜਣੀ ਚਾਹੀਦੀ ਆ, ਕਿਉਂਕਿ ਸਾਡੇ ਭਰਾ ਜਿਹੜੇ ਆ ਉਸ ਦਿਨ ਨੂੰ ਉੱਥੇ ਪਹੁੰਚ ਨਹੀਂ ਸਕਦੇ, ਭੈਣਾਂ ਨੇ ਤਾਂ ਆਉਣਾ, ਉਹਨਾਂ ਨੇ ਤੁਹਾਡੇ ਗੀਤਾਂ ਤੇ ਨੱਚਣਾ ਵੀ ਆ, ਇੰਜੋਏ ਵੀ ਕਰਨਾ, ਪਰ ਜਿਹੜੇ ਸਾਡੇ ਭਰਾ ਇਸ ਟਾਈਮ ਕੋਈ ਡਰਾਈਵ ਕਰ ਰਿਹਾ, ਕੋਈ ਕਿਤੇ ਜਾ ਰਿਹਾ ਹੋਵੇ, ਔਰ ਮੈਨੂੰ ਇੰਨਾ ਪਤਾ ਕਿ ਇਸ ਸਟੇਸ਼ਨ ਨੂੰ ਬਹੁਤ ਦੂਰ ਦੂਰ ਤੱਕ ਸੁਣਿਆ ਜਾ ਰਿਹਾ, ਬਹੁਤ ਆਡੀਅੰਸ ਸੁਣ ਰਹੀ ਆ, ਔਰ ਉਹ ਕਾਲ ਇਸ ਕਰਕੇ ਨਹੀਂ ਕਰਦੇ ਕਿ ਧਿਆਨ ਨਾਲ ਗੱਲਾਂ ਸੁਣ ਰਹੇ ਨੇ, ਤੁਹਾਡੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਣਗੀਆਂ, ਕੁਛ ਨਾ ਕੁਛ ਗਾ ਕੇ ਹੋ ਜਾਵੇ ਜੀ। ਫਿਰ
1: ਜਿੰਨੇ ਵੀ ਮੈਨੂੰ ਸੁਣ ਰਹੇ ਨੇ ਸਾਰਿਆਂ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ, ਔਰ ਇਹੀ ਕਹੂੰਗੀ ਕਿ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਹੁਣ ਤੱਕ ਇੰਨੀ ਸਪੋਰਟ ਕੀਤੀ ਆ, ਤੇ ਤੁਹਾਡੇ ਸਾਰਿਆਂ ਲਈ ਸੋਹਣੀਆਂ ਜੀਆਂ ਦੋ ਕਲਾਈਨਾਂ। ਹੁਚਨ ਸੁੱਖ ਤੇਰੀ ਮੰਗਦੀਆਂ ਖੇਰ ਪਾਉਣ ਨੂੰ, ਤੈਨੂੰ ਸਾਡੇ ਪਿੰਡ ਲੰਬਿਆ ਸੀ ਵੈਰ ਪਾਉਣ ਨੂੰ, ਉਹਨਾਂ ਮੂਹਰੇ ਹੋ ਕੇ ਜਦੋਂ ਤੇਰੀ ਕਾਰ ਡੱਕ ਲਈ, ਵੇ ਮੈਂ ਸੁਣਿਆ ਗੰਡਾਸੀ ਸੀ ਤੂੰ ਝੱਟ ਕੱਢ ਲਈ, ਕਹਿੰਦੇ ਆਉਂਦੀ ਵਾਲੀ ਸੁੱਖ

0: क्या बात है, क्या बात। तो उस दिन तो आपा बोलिया भी पाउणिया
1: जी,
0: मतलब आहा गाने तो मेरे ख्याल टाइम ही नहीं मिलना गाउण नूं। उत्थे तां उत्थे तां लेडीज ने तुहाडे नाल आप गाउणा
1: है
0: और इन्ना सुरीलिया
1: जिहड़ी तां होर भी मजा आऊगा है ना।
0: मैं कहा जी और ऑडियंस दे विच बहुत सारियां लेडीज है इन्नियां सुरीलियां, पर उन्हां ने चलो इस नूं प्रोफेशन नहीं अपनाया और अपने कम्मां करन दे विच बिजी आ, तो आप ओह इहदे विच हिस्सा लैंदियां, बहुत वधिया गाउंदे।
1: क्या बात।
0: ते उधर साडे नाल जी ਸਾਡੇ ਭੈਣ ਜੀ ਸਤਿਕਾਰਯੋਗ ਊਸ਼ਾ ਜੀ, ਜਿਹੜੇ ਕਿ ਬਹੁਤ ਪੁਰਾਣੇ ਆਰਟਿਸਟ ਨੇ, ਬੜੇ ਵੱਡੇ ਵੱਡੇ ਫਨਕਾਰਾਂ ਦੇ ਨਾਲ ਇਹਨਾਂ ਨੇ ਸੰਗਤ ਕੀਤੀ ਆ, ਚਮਕੀਲਾ ਜੀ ਦੇ ਨਾਲ ਤੇ ਹੋਰ ਕਈਆਂ ਦੇ ਨਾਲ। ਤੇ ਪਹਿਲਾਂ ਤਾਂ ਤੁਹਾਨੂੰ ਵੀ ਵੈਲਕਮ ਜੀ, ਜੀ ਆਇਆਂ ਨੂੰ, ਤੁਸੀਂ ਵੀ, ਤੁਹਾਡੇ ਚਰਨ ਵੀ ਸਾਡੇ ਸਟੂਡੀਓ ਚ ਪਏ, ਅਸੀਂ ਬੜੇ ਭਾਗਾਂ ਵਾਲੇ ਆ ਔਰ ਤੁਸੀਂ ਵੀ ਫਸਟ ਟਾਈਮ ਆਏ ਹੋ। ਜੀ ਆਇਆਂ ਨੂੰ
2: ਹਾਂਜੀ, ਮੈਂ ਬਹੁਤ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੀ ਹੈ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਮੈਂ ਬਹੁਤ ਥੈਂਕਫੁਲ ਹਾਂ। ਮੈਨੂੰ ਤਾਂ ਰੋਣਾ ਆ ਰਿਹਾ ਕਿ ਪੁਰਾਣੇ ਕਲਾਕਾਰਾਂ ਨੂੰ ਇੰਨੀ ਉਹ ਦਿੱਤੀ ਨਹੀਂ ਜਾਂਦੀ, ਕੋਈ ਸਪੋਰਟ ਨਹੀਂ ਕਰਦਾ, ਜਿਵੇਂ ਰਣਜੀਤ ਕੌਰ ਜੀ, ਚਲੋ ਉਹਨਾਂ ਦਾ ਤਾਂ ਬਹੁਤ ਵੱਡਾ ਨਾਮ ਹੈ।
0: ਅੱਛਾ ਜੀ,
2: ਗੁਲਸ਼ਨ ਕੋਮਲ ਜੀ ਨੇ, ਹੈ ਨਾ, ਬਹੁਤ ਅੱਛੇ।
0: ਉਹਨਾਂ ਨੇ ਆਉਣਾ ਸੀਗਾ ਜੀ, ਉਹਨਾਂ ਕੋਲ ਪਾਸਪੋਰਟ ਨਹੀਂ ਸੀ। ਬੀਬਾ ਰਣਜੀਤ ਕੌਰ ਜੀ ਆਲਰੇਡੀ ਪਾਰਟਿਸਿਪੇਟ ਕਰ ਗਿਆ, ਗੁਰਮੀਤ ਬਾਵਾ ਜੀ ਉਹ ਕਰ ਗਏ, ਉਹ ਤੇ ਮਨਪ੍ਰੀਤ ਅਖਤਰ ਜੀ ਉਹ ਵੀ ਕਰ ਗਏ ਇਹਦੇ ਵਿੱਚ, ਜਿਹੜੇ ਪੁਰਾਣੇ ਜਿਹੜੇ। ਤੇ ਹੁਣ ਤੁਸੀਂ ਆਏ ਜੀ, ਸਾਡਾ ਦਿਓ ਬੱਚਿਆਂ ਨੂੰ ਆਸ਼ੀਰਵਾਦ।
2: ਥੈਂਕ ਯੂ ਸੋ ਮਚ ਜੀ, ਮੈਂ ਬਹੁਤ ਆਪਣੇ ਆਪ ਨੂੰ ਬਟ ਭਾਗਾ ਸਮਝਦੀ ਹਾਂ ਕਿ ਤੁਸੀਂ ਮੈਨੂੰ ਇੱਥੇ ਤੁਹਾਡੇ ਨਾਲ ਰੱਬ ਵਰਗੇ ਜਿਹੜੇ ਤੁਸੀਂ ਬੈਠੇ ਹੋ ਆਪਣੇ ਪਿਆਰੇ ਸਾਰੇ, ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਇਸ ਗੱਲ ਦੀ ਜੀ।
0: ਦਰਖਤ ਜਿਹੜੇ ਪੁਰਾਣੇ ਲੱਗੇ ਹੋਣ ਉਹਨਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ, ਸੋ ਤੁਹਾਡੀਆਂ ਜੜ੍ਹਾਂ ਸੰਗੀਤ ਚ ਮਜ਼ਬੂਤ ਆ।
2: ਇਹ ਬੱਚੇ ਆਪਣੇ ਹੱਥਾਂ ਚ ਜਵਾਨ ਹੋਏ ਨੇ, ਗੁਰਲੇਜ ਜੀ ਤੇ ਆਪਣੇ ਭੈਣ ਜੀ ਹੋਣੀ
0: ਜੀ,
2: ਤੇ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਇਹਨਾਂ ਨੂੰ ਦੇਖਿਆ।
0: ਬਿਲਕੁਲ ਜੀ ਕਿਉਂਕਿ ਲੁਧਿਆਣਾ ਇੱਕ ਗਾਇਕੀ ਦਾ ਥੰਮ ਹੈ ਸਾਰੇ ਆਰਟਿਸਟ ਲੁਧਿਆਣੇ ਦੇ ਵਿੱਚ ਹੀ ਹੁੰਦੇ ਸੀ ਤੇ ਤੁਸੀਂ ਵੀ ਕੁਛ ਨਾ ਕੁਛ ਕਿਉਂਕਿ ਉਹ ਯਾਦ ਕਰਾਓ ਇਸ ਟਾਈਮ ਜਿਹੜੇ ਬਹੁਤ ਸਾਰੇ ਜਿਹਨਾਂ ਨੂੰ ਪਤਾ ਲੱਗੇ ਕਿ ਵਾਕਈ ਉਹੀ ਆਰਟਿਸਟ
2: ਪਹਿਲੇ ਪਹਿਰ ਮੈਂ, ਇਹ ਗਾਣਾ ਚਮਕੀਲਾ ਜੀ ਨੇ ਰਿਕਾਰਡ ਨਹੀਂ ਸੀ ਕਰਾਇਆ ਤੇ ਮੈਂ ਸਟੇਜ ਤੇ ਇਹ ਗਾਇਆ ਕਾਫੀ ਤੇ ਉਹਨਾਂ ਨਾਲ ਮੈਂ ਇਹ ਗਾਇਆ ਸੀ ਗਾਣਾ। ਹਾਂਜੀ, ਉਹ ਦੋ ਲਾਈਨਾਂ ਮੈਨੂੰ ਯਾਦ ਨੇ।

0: ਤੁਰਦੇ ਆ, ਮੈਂ ਥੋੜੀ ਜੀ
1: ਨਹੀਂ ਨਹੀਂ ਬਹੁਤ ਬਹੁਤ ਵਧੀਆ ਜੀ,
0: ਮੈਨੂੰ ਖੁਸ਼ੀ ਇੰਨੀ ਹੈ ਕਿ ਮੈਂ ਐਡੇ ਵੱਡੇ
1: ਦੇਖੋ ਜੀ ਮੈਂ ਜਿਵੇਂ ਪਹਿਲਾਂ ਦੱਸ ਕੇ ਗਿਆ ਕਿ
2: ਉਸ ਦਿਨ ਬੱਚਿਆਂ ਤੁਹਾਡੇ ਜੀ ਤੁਸੀਂ ਸਾਡੇ ਸੱਚੀ ਮਤਲਬ ਸੀਨੀਅਰ ਹੋ
1: ਤੇ ਬਿਲਕੁਲ ਮੈਂ
2: ਸਾਨੂੰ ਤਾਂ ਤੁਸੀਂ ਆਸ਼ੀਰਵਾਦ ਦੇਣਾ
0: ਬਹੁਤ ਬਹੁਤ ਥੈਂਕ ਯੂ ਬੇਟਾ। ਪਰ ਅੱਜ ਕੱਲ ਜਿਹੜੇ ਨਿਆਣੇ ਆ ਨਾ ਮਾਂ ਬਾਪ ਨੂੰ ਭੁੱਲ ਜਾਂਦੇ ਕਈ ਵਾਰੀ, ਪਰ ਬਹੁਤ ਅੱਛੇ ਬੱਚੇ ਨੇ ਇਹ ਗੁਰਲੇਜ਼, ਆਪਣੇ ਹੋਰ ਨਵੇਂ ਬੱਚੇ ਆਏ ਆ
1: ਹਾਂਜੀ,
0: ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਆਪਣੇ ਬੱਚੇ ਵੱਡਿਆਂ ਦਾ ਸਤਿਕਾਰ ਕਰਦੇ ਨੇ
1: ਜੀ ਬਿਲਕੁਲ ਜੀ। ਉੱਥੇ ਜਿੱਥੇ ਆਡੀਅੰਸ ਦੇ ਵਿੱਚ ਨਾ ਮੈਂ ਅੱਗੇ ਦੱਸ ਕੇ ਗਿਆ ਕਿ ਤਿੰਨ ਪੀੜ੍ਹੀਆਂ ਹੋਣੀਆਂ, ਦਾਦੀਆਂ ਹੋਣੀਆਂ, ਪੋਤੀਆਂ ਹੋਣੀਆਂ, ਨਾਨੀਆਂ ਹੋਣੀਆਂ, ਦੋਤੀਆਂ ਹੋਣੀਆਂ, ਤੇ ਮੇਰੇ ਖਿਆਲ ਸੰਗੀਤ ਚ ਵੀ ਇੱਦਾਂ ਹੀ ਹੋਣਾ, ਛੋਟੀਆਂ ਹੋਣੀਆਂ, ਵੱਡੀਆਂ ਹੋਣੀਆਂ, ਭੂਆ ਹੋਣੀਆਂ, ਚਾਚੀਆਂ ਹੋਣੀਆਂ ਤੇ ਨਾਲ ਕੁੜੀਆਂ ਬੱਚੀਆਂ। ਅੱਛਾ ਹੁਣ ਆਪਣੇ ਆਪਾਂ ਕਿਉਂਕਿ ਸਾਰਿਆਂ ਨੂੰ ਦੱਸਣਾ ਵੀ ਆ ਕਿ ਪ੍ਰੋਗਰਾਮ ਕਿੱਥੇ ਹੋ ਰਿਹਾ, ਕਦੋਂ ਨੂੰ ਹੋ ਰਿਹਾ ਤੇ ਕਿੰਨੀਆਂ ਕੁ ਟਿਕਟਾਂ ਰਹਿ ਗਈਆਂ ਉਹਦੀ ਮੈਂ ਦੱਸ ਦਵਾਂ ਜਾਣਕਾਰੀ ਕਿ ਇਸ ਸੰਡੇ ਨੂੰ ਜਾਣੀ ਕਿ ਕੱਲ੍ਹ ਦਾ ਦਿਨ ਰਹਿ ਗਿਆ, ਪਰਸੋਂ ਨੂੰ ਇਹ ਪੇਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਵੇਗਾ, ਦੁਪਹਿਰੇ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ। ਬਹੁਤ ਸਾਰੇ ਉੱਥੇ ਸ਼ੋਪਿੰਗ ਦੇ ਸਟਾਲ ਹੋਣਗੇ, ਔਰ ਜੈਸਮੀਨ ਉਹਨਾਂ ਨੇ ਸਪੈਸ਼ਲੀ ਮੈਨੂੰ ਕੱਲ੍ਹ ਕਿਹਾ ਕਹਿੰਦੇ ਕਿ ਚਲੋ ਜੇ ਮੈਨੂੰ ਦੱਸ ਦਿਓ ਕਿਹੜੇ ਟਾਈਮ ਮੈਂ ਗਾਉਣਾ, ਉਸ ਤੋਂ ਪਹਿਲਾਂ ਮੈਂ ਸ਼ੋਪਿੰਗ ਵਾਲੇ ਸਟਾਲਾਂ ਤੇ ਜਾਣਾ
2: ਜ਼ਰੂਰ, ਆਈ ਲਵ ਸ਼ੋਪਿੰਗ।
1: ਹਾਂ ਕਹਿੰਦੇ ਮੈਂ ਸਾਰੀਆਂ ਉੱਥੇ ਲੇਡੀਜ਼ ਨੂੰ ਨਾਲੇ ਮਿਲ ਕੇ ਆਉਣਾ, ਤੇ ਇਹ ਉੱਥੇ ਇਹ ਜੀ ਟਿਕਟਾਂ ਹੁਣ ਥੋੜੀਆਂ ਜਿਹੀਆਂ ਰਹਿ ਗਈਆਂ, ਤੁਸੀਂ ਮੈਗਾ ਸਟਾਰ ਈਵੈਂਟਸ .com ਜਾਂ ਤੀਆਂ ਦਾ ਮੇਲਾ .com ਦੇ ਉੱਪਰ ਜਾ ਕੇ ਟਿਕਟ ਹਾਸਲ ਕਰ ਸਕਦੇ ਹੋ, ਜਾਂ ਫਿਰ ਢਿੱਲੋਂ ਵੀਡੀਓ ਅਬਨੇਜ਼ਰ ਰੋਡ ਦੇ ਉੱਤੇ ਆ, ਉੱਥੇ ਕੁਝ ਟਿਕਟਾਂ ਪਈਆਂ ਨੇ, ਇੰਡੀਅਨ ਸਵੀਟ ਮਾਸਟਰ ਦੇ ਉੱਤੇ ਟਿਕਟਾਂ ਪਈਆਂ ਨੇ, ਪੀਟਰ ਆਬਸਨ ਬ੍ਰੈਮਲੀ ਤੇ ਪੀਜ਼ਾ ਡਿਪੋ ਵਾਲੀ ਲੋਕੇਸ਼ਨ ਤੇ ਆ, ਏਸ਼ੀਅਨ ਫੂਡ ਸੈਂਟਰ ਪ੍ਰੋਡੋਸਾ ਅਤੇ ਵਿਲੀਅਮ ਪਾਰਕ ਦੀ ਜਿਹੜੀ ਲੋਕੇਸ਼ਨ ਹੈ ਉੱਥੇ, ਤੇ ਪਲੱਸ ਏਸ਼ੀਅਨ ਫੂਡ ਸੈਂਟਰ ਜਿਹੜਾ ਨਾਰਥ ਪਾਰਕ ਤੇ ਟੋਰਬਮ ਦੇ ਕਾਰਨਰ ਤੇ ਆ ਉੱਥੇ ਵੀ। ਦੇਖੋ ਜੀ ਕਨਫਿਊਜ਼ ਨਹੀਂ ਹੋਣਾ, ਇਸ ਵਾਰ ਥੋੜਾ ਜਿਹਾ ਮੇਲੇ ਦਾ ਦਿਨ ਜਿਹੜਾ ਚੇਂਜ ਹੋਇਆ ਕਿਉਂਕਿ ਪਹਿਲਾਂ ਆਪਾਂ ਮਦਰਸ ਡੇ ਤੇ ਕਰਦੇ ਸੀ, ਇਸ ਵਾਰੀ ਫਾਦਰ ਡੇ ਤੇ ਆ, ਤੇ ਸਾਰੇ ਫਾਦਰਾਂ ਨੂੰ ਜਿੱਥੇ ਬਹੁਤ ਬਹੁਤ ਮੁਬਾਰਕਾਂ ਹੈ, ਤੇ ਤੁਹਾਡੇ ਲਈ ਉਸ ਦਿਨ ਨੂੰ ਸੁਨਹਿਰੀ ਮੌਕਾ ਹੈ, ਤੁਸੀਂ ਉਸ ਦਿਨ ਨੂੰ ਇਕੱਲੇ ਘਰ ਚ ਇੰਜੋਏ ਕਰਿਓ, ਯਾਰਾਂ ਦੋਸਤਾਂ ਨੂੰ ਸੱਦੋ, ਬਾਰਬੀਕਿਊ ਕਰੋ, ਪਾਰਟੀ ਕਰੋ, ਤੁਹਾਨੂੰ ਉਹਦਿਨ ਕੋਈ ਰੋਕਣ ਟੋਕਣ ਵਾਲਾ ਨਹੀਂ।
0: ਬਿਲਕੁਲ,
1: ਕਿਉਂਕਿ ਆਲਵੇਜ਼ ਮੈਨੂੰ ਸਾਰੇ ਮੇਰੇ ਯਾਰ ਦੋਸਤ ਕਹਿੰਦੇ ਯਾਰ ਕਦੇ ਸਾਨੂੰ ਤੂੰ ਇੱਕ ਦਿਨ ਦੇ ਦਿਆ ਕਰੋ, ਮੈਂ ਕਿਹਾ ਜੀ ਅੱਜ ਤੁਹਾਡਾ ਦਿਨ, ਅੱਜ ਤੁਹਾਨੂੰ ਕੋਈ ਨਹੀਂ ਰੋਕੇਗਾ। ਤੇ ਹੁਣ ਨਾ ਆਪਾਂ ਇੱਕ ਜੇ ਕਿਉਂਕਿ ਮਾਹੌਲ ਉਸ ਦਿਨ ਨੂੰ ਸੰਗੀਤਕ ਵੀ ਹੋਣਾ ਤੇ ਖੁਸ਼ੀ ਵਾਲਾ ਵੀ ਹੋਣਾ, ਇੱਕ ਇੱਕ ਬੋਲੀ ਨਾਲ ਫਿਰ ਤੁਸੀਂ ਤੁਹਾਨੂੰ ਚਾਹ ਪਿਲਾਉਣੇ ਉਸ ਤੋਂ ਬਾਅਦ ਵਧੀਆ ਜੀ ਪਕੌੜੇ।
2: ਹਾਂ
1: ਹਾਂ
2: ਸਾਡਾ ਦੋਨਾਂ ਦਾ ਇਕੱਠਿਆਂ ਦਾ ਗਾਣਾ ਆ।
1: ਅੱਛਾ ਜੀ,
2: ਗਾਣੇ ਨੂੰ ਬਹੁਤ ਪਿਆਰ
0: ਦਿੱਤਾ ਤੇ ਚਿੜੀਆਂ ਦਾ ਰੱਬਾ ਬੜੀ ਦੂਰ ਟਿਕਾਣਾ ਆ, ਅਸੀਂ ਉੱਥੇ ਜਾਣਾ ਜਿੱਥੇ ਸਾਡਾ ਗਾਣਾ, ਬਹੁਤ ਪਿਆਰਾ ਗਾਣਾ।
1: ਇੱਕ ਦਿਨ ਇੱਕ ਨਾ ਸਾਡੇ ਬੜੇ ਵੱਡੇ ਭਰਾ ਨੇ ਯੂਕੇ ਤੋਂ ਹੀ, ਸੋਰੀ USA ਤੋਂ, ਕੰਗ ਸਾਹਿਬ ਲਿਖਦੇ ਨੇ, ਉਹਨਾਂ ਨੇ ਇੱਕ ਗੀਤ ਲਿਖਿਆ ਸੀ ਬੜੇ ਸਾਲ ਪਹਿਲਾਂ, ਹੰਸ ਰਾਜ ਭਾਜੀ ਹੋਰਾਂ ਦੀ ਆਵਾਜ਼ 'ਚ ਆਇਆ ਸੀ ਜਦ ਤੁਸੀਂ ਗੱਲ ਕੀਤਾ, ਬੜਾ ਮੈਨੂੰ ਬੜੀ ਚੰਗੀ ਗੱਲ ਲੱਗੀ। ਉਹ ਚੰਗੀ ਕੀ ਉਹ ਗੱਲ ਸੁਣ ਕੇ ਹੀ ਬੰਦੇ ਦਾ, ਜਿਨ੍ਹਾਂ ਦੇ ਘਰਾਂ 'ਚ ਕੁੜੀਆਂ ਹੁੰਦੀਆਂ ਬੱਚੇ ਹੁੰਦੇ ਆ, ਉਹ ਉਹਨੂੰ ਆਪਣੇ ਆਪ ਹੀ ਦਿਲ ਭਰ ਆਉਂਦਾ। ਉਹ ਕਹਿੰਦਾ ਕਿ ਕੁੜੀਆਂ ਤੇ ਚਿੜੀਆਂ ਹੁੰਦੀਆਂ ਨੇ ਪਰ ਇਹਨਾਂ ਦੇ ਪਰ ਨਹੀਂ ਹੁੰਦੇ, ਪੇਕੇ ਤੇ ਸਹੁਰੇ ਹੁੰਦੇ ਆ ਪਰ ਇਹਨਾਂ ਦੇ ਘਰ ਨਹੀਂ ਹੁੰਦੇ। ਬਹੁਤ ਪਿਆਰੀ ਚੀਜ਼, ਹੁਣ ਤੁਸੀਂ ਆਉਂਦੇ।

ਜੀ ਤੁਹਾਡਾ ਵੈਲਕਮ, ਤੁਹਾਨੂੰ ਚਾਹ ਪਾਣੀ ਪਿਲਾਉਂਦੇ ਆ ਤੇ ਨਾਲ ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸਦੀ ਹੈ ਕਿ ਜੇ ਹਾਲੇ ਸਾਡੀ ਲੇਡੀਜ਼ ਨੇ ਮੂਡ ਨਹੀਂ ਬਣਾਇਆ ਜਾਂ ਟਿਕਟਾਂ ਨਹੀਂ ਲਈਆਂ ਤੇ ਉਹ ਜ਼ਰੂਰ ਟਿਕਟਾਂ ਦੀ ਇਨਫੋਰਮੇਸ਼ਨ ਲਈ ਕੁਇਕ ਨੰਬਰ ਹੈ 9057990999 ਦੇ ਉੱਤੇ ਕਾਲ ਕਰ ਲੈਣ, jatiyandamela.com ਦੇ ਉੱਪਰ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਆ। ਸਾਰੇ ਹੱਸਦੇ ਵੱਸਦੇ ਰਹੋ ਜੀ, ਖੁਸ਼ ਰਹੋ ਤੇ ਹੁਣ ਰਾਜਵੀਰ ਹੋਰਾਂ ਦੇ ਨਾਲ ਮੁਲਾਕਾਤ, ਹੁਣ ਉਹਨਾਂ ਦਾ ਸਮਾਂ ਹੋ ਗਿਆ, ਉਹਦੇ ਵਿੱਚ ਉਹ ਆਪਣੇ ਅੰਦਾਜ਼ ਨਾਲ ਗੱਲਾਂ ਬਾਤਾਂ ਕਰਨਗੇ ਆਰਟਿਸਟਾਂ ਨਾਲ। ਸੋ ਰਾਜਵੀਰ ਜੀ, ਮਾਈਕ ਹੁਣ ਤੁਹਾਡੇ ਹੱਥ ਆ, ਦਿਓ ਸਾਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਗ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਗ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828-905-450-2828.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਸੁਗੰਧ ਵਰਗਾ, ਕਿਸ ਚਰਖੇ ਦੀ ਤੰਦ ਵਰਗਾ।

ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ। ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ। ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ। ਨਿਊਜ਼, ਵਿਊਜ਼, ਗੀਤ, ਸੰਗੀਤ, ਹਾਸੇ, ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ।

0: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
1: बर्तन और चांदी के किसी भी तरह का सामान लेने के लिए वन एंड ओनली सिल्वर हट
0: गोर एंड अवनीजर के इंटरसेक्शन पे गुरुद्वारे बाय प्लाजा के बीच सिल्वर हट
1: 6473393521
0: 6473395121 4525 अवनीजर रोड ब्रैम्पटन सिल्वर हट
2: अज ता कमाल ही होगी घर वाली कहती किचन च रोटी ओदो ही बनू जदो नवे अपलायंसेस आउणगे मैं गया लाइनिंग गल उसे वेले गड्डी चकी ते ब्रैम्पटन टीवी एंड अपलायंसेस दे मूरे ले जा खड़ी करती
3: जी हाँ एन्ना ही सौखा है अपनी किचन नु एक नवा रूप देना ब्रैम्पटन टीवी एंड अपलायंसेस दे सारे हाउसहोल्ड अपलायंसेस मिलणगे हर ब्रांड बहुत ही वधिया प्राइस दे फ्रिज स्टोव डिशवॉशर लॉन्ड्री सेट जो मर्जी ले जाओ 801 बोवे ड्राइव नियर चकूजी 905 450 अठाई अठाई
4: वी जिथे चलेगा चलूंगी नाल तेरे वे टिकटा दो ले ले
5: लेनिया हो या चार बिजनेस ले जाना होवे या फिर घूमन ले इंडिविजुअल और कॉर्पोरेट हर तरह दे ट्रैवलिंग पर्पस ले कांटेक्ट करो एयर टिकट्स इंश्योरेंस पासपोर्ट एंड वीजा सर्विस ओ वी रीजनेबल प्राइसेस ते स्पेशल ट्रैवल पैकेजेस भी अवेलेबल ने कटारिया टूर एंड ट्रैवल 2883 डेरी रोड ईस्ट मिसिसागा कॉल 9056781200
6: ਜੀ ਦੋਸਤੋ ਤੁਸੀਂ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰ ਹੈ ਸੋ ਪਹਿਲਾਂ ਸੁਖੀ ਨੇ ਜਿਹੜਾ ਪ੍ਰੋਗਰਾਮ ਕਰਕੇ ਗਿਆ ਉਸ ਤੋਂ ਬਾਅਦ ਵਾਰੀ ਆਈ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੀ ਫਿਰ ਸੁਣੋਗੇ ਦੇਸ਼ ਪ੍ਰਦੇਸ਼ ਫਿਰ ਪੰਜਾਬੀ ਲਹਿਰਾਂ ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ 5:30 ਤੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਲਈ ਤੁਹਾਡਾ ਸੋ ਸਵਰਨ ਸਿੰਘ ਟਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਟਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
7: ਬੜੀ ਮਿਹਰਬਾਨੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ
6: ਸਤਿ ਸ਼੍ਰੀ ਅਕਾਲ ਟਣਾ ਸਾਹਿਬ ਸਭ ਤੋਂ ਪਹਿਲਾਂ ਆਪਾਂ ਖਬਰਾਂ ਵੱਲ ਝਾਤ ਮਾਰਦੇ ਹਾਂ ਕਿਉਂਕਿ ਬਹੁਤ ਸਾਰੀ ਜਿਹੜੀ ਕਾਕਰੋਚ ਪਾਰਟੀ ਜਦੋਂ ਆਈ ਸੀ ਉਦੋਂ ਤੋਂ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਾਕਰੋਚ ਪਾਰਟੀ ਹੈ ਜਿਹੜੀ ਥੋੜ੍ਹਾ ਜਿਹਾ ਉਹਦੇ ਬਾਬਤ ਦੱਸੋ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕੋਈ ਚਿੱਠੀ ਲਿਖੀ ਹੈ ਕੀ ਲਿਖਿਆ ਉਹ 'ਚ
7: ਦੇਖੋ ਬਾਈ ਜੀ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਨਾ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਆ ਬੜੀ ਵਾਜਬ ਆ ਜਿਹੜੀ ਅਭਿਜੀਤ ਦੀਪਕੇ ਜਿਹੜਾ ਕਿ ਇਸ ਪਾਰਟੀ ਦਾ ਫਾਊਂਡਰ ਆ ਉਹਦੇ ਵੱਲੋਂ ਅੱਜ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਰਿੰਦਰ ਮੋਦੀ ਹੋਰਾਂ ਨੂੰ ਚਿੱਠੀ ਲਿਖੀ ਗਈ ਆ ਇਹ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਨੀਟ ਦਾ ਪੇਪਰ ਪਿਛਲੇ ਨਹੀਂ ਰੱਦ ਹੋਇਆ ਰੱਦ ਤਾਂ ਕੀਤਾ ਗਿਆ ਕਿਉਂਕਿ ਲੀਕ ਹੋਇਆ ਲੀਕ ਪੇਪਰ ਕੀਤਾ ਜਿਵੇਂ ਉਹਦੇ ਉੱਤੇ ਕਾਰਵਾਈ ਜਿਹੜੇ ਭਾਰਤ ਦੇ ਸਿੱਖਿਆ ਮੰਤਰੀ ਆ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਲਵੋ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਵੀ ਨੀਟ ਦਾ ਪੇਪਰ ਲੀਕ ਹੋਇਆ ਜਿਹਦੇ ਕਰਕੇ ਨੌਜਵਾਨ ਵਰਗ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਉਹ ਡਿਪਰੈਸ਼ਨ ਵਿੱਚ ਚਲਾ ਗਿਆ ਉਹ ਪਿਛਲੇ 36 ਦਿਨਾਂ ਦੇ ਵਿੱਚ ਭਾਰਤ ਦੇ 12 ਮੁੰਡੇ ਕੁੜੀਆਂ ਨੇ ਖੁਦਕੁਸ਼ੀ ਕਰ ਲਈ ਆ ਇਹ ਪੇਪਰ ਰੱਦ ਹੋ ਗਿਆ ਪੇਪਰ ਰੱਦ ਹੋਣ ਕਰਕੇ ਉਹਨਾਂ ਦੀ ਮਿਹਨਤ ਅਜਾਈ ਚਲੀ ਗਈ ਦੁਬਾਰਾ ਪੇਪਰ ਦੇਣਾ ਪਊਗਾ ਫਿਰ ਉਹਨਾਂ ਦੇ ਦਿਮਾਗ ਦੇ ਉੱਤੇ ਬੋਝ ਪਊਗਾ ਜਿਹਦੇ ਕਰਕੇ 12 ਜਣਿਆਂ ਨੇ ਖੁਦਕੁਸ਼ੀ ਕਰ ਲਈ ਆ ਇਹਨਾਂ ਨੇ ਮੰਗ ਕੀਤੀ ਅਭਿਜੀਤ ਦੀਪਕੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਕੋਲੋਂ ਵੀ ਕਿਰਪਾ ਕਰਕੇ ਤੁਸੀਂ ਇਹ ਜਿਹੜੇ ਮ੍ਰਿਤਕ ਨੌਜਵਾਨ ਆ ਜਿਹਨੇ ਖੁਦਕੁਸ਼ੀ ਕੀਤੀ ਆ ਇਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਐਲਾਨ ਕਰੋ ਕੋਈ ਬੰਦਾ ਹੋ ਸਕਦਾ ਘਰ ਦੇ ਵਿੱਚ ਬਹੁਤ ਗਰੀਬ ਹੋਵੇ ਉਹਦੇ ਕੋਲ ਆਖਰੀ ਕਮਾਉਣ ਵਾਲਾ ਸੀਗਾ ਬੱਚਾ ਮੁੰਡਾ ਜਾਂ ਕੁੜੀ ਉਹ ਖੁਦਕੁਸ਼ੀ ਕਰਕੇ ਤੁਹਾਡੇ ਸਿਸਟਮ ਕਰਕੇ ਕਰ ਗਏ ਆ ਉਹਨਾਂ ਨੇ ਕਿਹੜਾ ਜੀ ਕਰਦਾ ਸੀ ਵੀ ਅਸੀਂ ਮਰ ਜਾਈਏ ਪਰ ਉਹ ਤੁਹਾਡੇ ਸਿਸਟਮ ਨੇ ਕਰਕੇ ਮਰ ਗਏ ਉਹ ਖੁਦਕੁਸ਼ੀ ਕਰ ਗਏ ਜਿਹਦੇ ਕਰਕੇ ਤੁਸੀਂ ਇਹਨਾਂ ਨੂੰ 1-1 ਕਰੋੜ ਰੁਪਇਆ ਦਿਓ ਤੇ ਭਵਿੱਖ ਦੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਊਗਾ ਇਹਦੇ ਲਈ ਵਾਅਦਾ ਕਰੋ ਜੀ
6: ਅੱਛਾ ਟਾਣਾ ਸਾਹਿਬ ਇੱਕ ਲੁਧਿਆਣੇ 'ਚ ਪਤਾ ਲੱਗਿਆ ਕੋਈ ਫੈਕਟਰੀ ਆ ਕਿ ਅੱਗ ਲੱਗੀ ਹੈ ਜੀ ਫੈਕਟਰੀ ਨੂੰ ਕਿਹੜੀ ਫੈਕਟਰੀ ਨੂੰ ਅੱਗ ਲੱਗੀ ਆ ਠੀਕ ਠਾਕ ਆ ਬੱਚਤ ਰਹੇਗੀ ਕੁਛ
7: ਇਹ ਅੱਗ ਲੱਗੀ ਜੀ ਇੱਕ ਜੈਕਟ ਫੈਕਟਰੀ ਨੂੰ ਜੈਕਟਾਂ ਬਣਾਉਣ ਵਾਲੀ ਫੈਕਟਰੀ ਆ ਬਹੁਤ ਵੱਡੀ ਕੰਪਨੀ ਇਹ ਬੜਾ ਵੱਡਾ ਇਹਦਾ ਨਾਂ ਹੈਗਾ ਜੀ ਲੁਧਿਆਣੇ ਦੇ ਵਿੱਚ ਇਹ 4 ਮੰਜ਼ਿਲਾ ਫੈਕਟਰੀ ਆ ਤੇ ਇੱਥੇ ਭਾਈ ਅੱਗ ਲੱਗ ਗਈ ਅੱਜ ਅਚਾਨਕ ਹੀ ਤੇ ਫਾਇਰ ਬ੍ਰਿਗੇਡਾਂ 10 ਘੰਟੀਆਂ ਮੌਕੇ ਦੇ ਉੱਤੇ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਇੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਉਹ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋਏ ਆ ਮਤਲਬ ਕਹਿਣ ਦਾ ਇਹ ਕਿ ਇਸ ਅੱਗ ਦੇ ਕਰਕੇ ਬਹੁਤ ਵੱਡੇ ਪੱਧਰ ਤੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਮਾਲੀ ਨੁਕਸਾਨ ਬਹੁਤ ਹੋ ਗਿਆ ਜੀ
6: ਪੰਜਾਬ ਕੈਬਨਿਟ ਦੀ ਮੀਟਿੰਗ ਹੁਣ ਕਹਿੰਦੇ 22 ਜੂਨ ਨੂੰ ਸੱਦੀ ਗਈ ਹੈ ਜੀ
7: ਹਾਂ ਬਿਲਕੁਲ ਜੀ ਪੰਜਾਬ ਕੈਬਨਿਟ ਦੀ ਮੀਟਿੰਗ ਹੈ ਜਿਹੜੀ 22 ਜੂਨ ਨੂੰ ਹੋਣੀ ਆ ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਇਹ ਵਕਤ ਦੱਸੂਗਾ 22 ਜੂਨ ਨੂੰ ਮੀਟਿੰਗ ਹੋਣੀ ਜੀ ਸੀਐਮ ਹਾਊਸ ਦੇ ਵਿੱਚ ਤੇ ਕਹਿੰਦੇ ਆ ਵੀ ਇਸ ਮੀਟਿੰਗ ਦੇ ਵਿੱਚ ਕੋਈ ਪੰਜਾਬ ਪੱਖੀ ਮਹੱਤਵਪੂਰਨ ਫੈਸਲੇ ਵੀ ਹੋ ਸਕਦੇ ਆ ਉਹ ਫੈਸਲੇ ਕਿਹੋ ਜਿਹੇ ਵਕਤ ਦੱਸੂਗਾ ਪਰ ਥੋੜੀ ਜਿਹੀ ਮੈਂ ਜਾਣਕਾਰੀ ਹੋਰ ਸਾਂਝੀ ਕਰ ਲਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਸ ਗੱਲ ਦਾ ਐਲਾਨ ਕੀਤਾ ਕਿ 19 ਜੁਲਾਈ ਤੋਂ ਅਸੀਂ ਪੰਜਾਬ ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਕਰਾਂਗੇ ਕਿਉਂ ਕਰਾਂਗੇ ਕਿਉਂਕਿ ਉਹ ਕਰੇ ਜੀ ਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਤਖਤਾਂ ਦਾ, ਜਥੇਦਾਰਾਂ ਦਾ ਤੇ ਸਿੱਖਾਂ ਦਾ ਤੇ ਸਾਡੇ ਸਿੱਖ ਨਾਇਕਾਂ ਦਾ ਨਿਰਾਦਰ ਕੀਤਾ ਜਾ ਰਿਹਾ, ਜਿਹਦੇ ਕਰਕੇ ਅਸੀਂ ਹੁਣ ਪੰਜਾਬ ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਕਰਨਾ। ਉਹਨਾਂ ਨੇ ਕਿਹਾ ਜੀ ਕਿ ਜਿੰਨੀ ਦੇਰ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਸਤੀਫਾ ਨਹੀਂ ਦਿੰਦੇ, ਉਨੀ ਦੇਰ ਤੱਕ ਤੁਸੀਂ ਵਿਧਾਨ ਸਭਾ ਦੇ ਵਿੱਚ ਨਹੀਂ ਜਾਣਾ। ਤੇ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਅਸੀਂ ਧਰਮ ਯੁੱਧ ਮੋਰਚਾ ਸ਼ੁਰੂ ਕਰਕੇ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਦੀ ਹਕੀਕਤ ਬਾਰੇ ਗਿਆਨ ਦੇਵਾਂਗੇ ਜੀ।
6: ਅੱਛਾ ਟੈਣਾ ਸਾਹਿਬ, ਇੱਕ ਹੁਣ ਤੁਸੀਂ ਵੀ ਸੁਨੇਹਾ ਕੋਈ ਜ਼ਰੂਰ ਦਿਓ, ਫਾਦਰਸ ਡੇ ਆ ਰਿਹਾ, ਬਹੁਤ ਸਾਰੇ ਲੋਕ ਆ ਜਿਹੜੇ ਉਹ ਜਿਵੇਂ ਮਦਰਸ ਡੇ ਆਉਂਦਾ, ਫਾਦਰਸ ਡੇ ਆਉਂਦਾ, ਕੋਈ ਨਾ ਕੋਈ ਰੱਖੜੀ ਆਉਂਦੀ ਆ, ਹਰ ਤਿਉਹਾਰ ਆ ਜਿਹੜਾ ਮਨਾਉਂਦੇ ਰਹਿੰਦੇ ਹਾਂ, ਪਰ ਵੈਸੇ ਤਾਂ ਜ਼ਰੂਰ ਸਤਿਕਾਰ ਪਿਆਰ ਹਮੇਸ਼ਾ ਚਾਹੀਦਾ। ਕਈ ਵਾਰ ਅਸੀਂ ਸਤਿਕਾਰ ਕਰਦੇ ਹੁੰਦੇ ਹਾਂ, ਬਜ਼ੁਰਗ ਪਿਆਰ ਭਾਲਦੇ ਹੁੰਦੇ ਆ, ਸਤਿਕਾਰ ਦੇ ਨਾਲ ਪਿਆਰ ਵੀ ਬੜਾ ਜ਼ਰੂਰੀ ਆ। ਫਾਦਰਸ ਡੇ 'ਤੇ ਸਭ ਤੋਂ ਵਧੀਆ ਸੋਹਣਾ ਗਿਫਟ ਮੈਨੂੰ ਲੱਗਦਾ ਇਹੀ ਹੋ ਸਕਦਾ ਕਿ ਤੁਸੀਂ ਉਹਨਾਂ ਨਾਲ ਬੈਠ ਕੇ ਟਾਈਮ ਸਪੈਂਡ ਕਰੋ। ਕੀ ਕਹਿਣਾ ਚਾਹੁੰਦੇ ਹੋ?
7: ਬਾਈ ਜੀ, ਫਾਦਰ ਡੇ ਦੇ ਮੌਕੇ ਕਿਉਂ ਟਾਈਮ ਸਪੈਂਡ ਕਰੋ, ਹਰ ਤੁਸੀਂ ਕਰੋ, ਪਹਿਲੀ ਗੱਲ ਤਾਂ ਇਹ ਹੈ। ਦੂਜੀ ਬੇਨਤੀ ਵੀ, ਅਸੀਂ ਨਾ ਕੁਝ ਕੁ ਸਮਾਂ ਪਹਿਲਾਂ ਦੋ ਬਿਰਧ ਆਸ਼ਰਮਾਂ ਦੇ ਵਿੱਚ ਇੰਟਰਵਿਊ ਕੀਤੀ। ਉਹ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਨੇ ਆਪਦੀ ਦਰਦ ਕਹਾਣੀ ਬਿਆਨ ਕੀਤੀ। ਉਹ ਕਹਿੰਦੇ ਵੀ ਸਾਡੇ ਧੀਆਂ ਪੁੱਤ ਸਾਡੇ ਕੋਲ ਆਉਂਦੇ ਦੀਵਾਲੀ ਮੌਕੇ ਇੱਕ ਡੱਬਾ ਲੈ ਕੇ, ਤੇ ਬਾਅਦ ਵਿੱਚ ਸਾਡੇ ਕੋਲ ਅੱਧਾ ਘੰਟਾ ਬੈਠ ਕੇ ਚਲੇ ਜਾਂਦੇ ਆ। ਉਹ ਕਹਿੰਦੇ ਸਾਨੂੰ ਕੋਈ ਦੀਵਾਲੀ ਨਹੀਂ ਲੱਗਦੀ, ਸਾਨੂੰ ਕੋਈ ਲੋਹੜੀ ਨਹੀਂ ਲੱਗਦੀ, ਸਾਨੂੰ ਨਵਾਂ ਸਾਲ ਨਹੀਂ ਲੱਗਦਾ। ਪੀੜ੍ਹੀ ਦਾ ਫਾਸਲਾ ਭਾਵੇਂ ਹੈਗਾ, ਪਰ ਅਸੀਂ ਕੋਈ ਰੂੜੀ ਵਾਲੀ ਚੀਜ਼ ਥੋੜ੍ਹੀ ਆ ਕਿ ਸਾਨੂੰ ਤੁਸੀਂ ਅੱਧੇ ਘੰਟੇ ਲਈ ਇੱਕ ਘੰਟੇ ਲਈ ਉੱਥੇ ਮਿਲ ਗਏ ਆ। ਤੇ ਜਿਹੜਾ ਫਾਦਰ ਡੇ ਆ, ਉਹ ਤਾਂ ਹਰ ਰੋਜ਼ ਉਸ ਬੰਦੇ ਦਾ ਜਿਹੜਾ ਆਪਦੇ ਪਿਓ ਦੀ ਕਦਰ ਕਰਦਾ, ਮਦਰ ਡੇ ਹਰ ਉਸ ਬੰਦੇ ਵਾਸਤੇ ਜਿਹੜਾ ਆਪਦੀ ਮਾਂ ਦੀ ਹਰ ਰੋਜ਼ ਕਦਰ ਕਰਦਾ, ਰੱਖੜੀ ਹਰ ਉਸ ਬੰਦੇ ਦੀ ਜਿਹੜਾ ਆਪਦੀ ਭੈਣ ਦੀ ਕਦਰ ਕਰਦਾ, ਭੈਣ ਭਰਾ ਦੀ ਕਦਰ ਕਰਦੀ ਆ। ਤੇ ਜਿਹੜੇ ਫਾਦਰ ਡੇ, ਚੋਕਲੇਟ ਡੇ, ਫਲਾਨਾ ਡੇ, ਆਹ ਡੇ, ਬਾਜ਼ਾਰ ਨਾਲ ਚੀਜ਼ਾਂ ਜੁੜਦੀਆਂ ਵੀ ਭਾਈ ਇੱਕ ਤੋਹਫਾ ਖਰੀਦ ਕੇ ਆਪਾਂ ਦੇਣਾ ਪਿਓ ਨੂੰ, ਪਰ ਪਿਓ ਤਾਂ ਪਿਓ ਹੀ ਹੁੰਦਾ, ਪਿਓ ਦਾ ਕੋਈ ਬਦਲੀ ਨਹੀਂ ਦੁਨੀਆਂ ਦੇ ਵਿੱਚ। ਤੇ ਪਿਓ ਇੱਕ ਉਹ ਹਸਤੀ ਆ ਜਿਹਦੇ ਅਹਿਮੀਅਤ ਦਾ ਪਤਾ ਉਦੋਂ ਲੱਗਦਾ ਜਦੋਂ ਪਿਓ ਹੁੰਦਾ ਨੀਗਾ। ਮੇਰੇ ਪਿਤਾ ਜੀ ਹੈ ਨੀ ਗੇ, ਤੇ ਮੈਨੂੰ ਇੱਕ ਵਾਰੀ ਇੱਕ ਸੱਜਣ ਨੇ ਗੱਲ ਦੱਸੀ, ਮੈਂ ਪੱਲੇ ਬੰਨ ਲਈ। ਉਹ ਕਹਿੰਦੇ ਵੀ ਜਿਹਦੀ ਮਾਂ ਜਾਂ ਬਾਪ ਹੈ ਨੀ ਨਾ, ਉਹ ਆਪਣੇ ਮਾਂ ਬਾਪ ਦੇ ਵੱਲੋਂ ਲਾਏ ਗਏ ਦਰਖਤ ਨੂੰ ਕਦੇ ਘੁੱਟ ਕੇ ਜੱਫੀ ਪਾ ਕੇ ਦੇਖਿਓ, ਤੁਹਾਨੂੰ ਇਉਂ ਮਹਿਸੂਸ ਹੋਊਗਾ ਤੁਹਾਡਾ ਬਾਪੂ ਥੋੜਾ ਸਿਰ ਪਲੋਸੀ ਜਾਂਦਾ, ਤੁਹਾਨੂੰ ਇਉਂ ਲੱਗੂਗਾ ਵੀ ਤੁਹਾਡੀ ਬੇਬੇ ਤੁਹਾਨੂੰ ਥਾਪੀ ਦੇਈ ਜਾਂਦੀ ਆ। ਸੋ ਮੇਰਾ ਕਹਿੰਦਾ ਕੋਈ ਬੰਦੇ ਨੂੰ ਜਜ਼ਬਾਤੀ ਹੋ ਕੇ, ਆਪਾਂ ਸੰਵੇਦਨਸ਼ੀਲ ਮਨੁੱਖ ਆ, ਇਹਨਾਂ ਪਾਸਿਆਂ ਤੋਂ ਵੀ ਸੋਚਣਾ ਚਾਹੀਦਾ ਕਿ ਫਾਦਰ ਡੇ ਮਨਾਓ, ਜੀ ਸੱਦ ਕੇ ਮਨਾਓ, ਆਪਦੇ ਬਾਪੂ ਦੇ ਪੈਰ ਫੜ ਲਓ ਵੀ ਮੈਂ ਤਾਂ ਮੂਰਖ ਬੰਦਾ, ਮੈਂ ਤਾਂ ਗੁਨਾਹਗਾਰ ਆ, ਮੈਂ ਤਾਂ ਤੇਰੀ ਗੱਲ ਮੰਨ ਹੀ ਨਹੀਂ ਸਕਿਆ, ਮੈਂ ਇੱਦਾਂ ਝੱਲਾਂ, ਮੈਂ ਨਲਾਇਕ ਪੁੱਤ ਨਿਕਲਿਆ, ਕਦੇ ਆਹ ਗੱਲ ਬਾਪੂ ਕੋਲੇ ਕਹਿ ਕੇ ਵੇਖੋ ਜੀ।
6: ਬਹੁਤ ਕਮਾਲ ਦੀ ਗੱਲ। ਸੋ ਬਿਲਕੁਲ, ਜਦੋਂ ਅਸੀਂ ਇਹ ਗੱਲ ਬਾਪੂ ਕੋਲ ਕਹਿ ਲਈ ਨਾ, ਫਿਰ ਇੱਕ ਤਾਂ ਭਾਰ ਹੌਲਾ ਹੋਜੂ, ਤੇ ਇੱਕ ਤਾਂ ਇਹ ਬਾਪੂ ਆ, ਇੱਕ ਉਹ ਪਰਵਤਗਾਰ ਬਾਪੂ ਆ, ਜਦੋਂ ਉਹਨੂੰ ਵੀ ਤੁਸੀਂ ਕਹਿਤਾ ਨਾ ਕਿ ਮੈਂ ਤਾਂ ਮੂਰਖ ਹਾਂ, ਮੈਂ ਤਾਂ ਝੱਲਾਂ, ਮੈਨੂੰ ਤਾਂ ਅਕਲ ਨਹੀਂ, ਮੈਨੂੰ ਤਾਂ ਪਤਾ ਹੀ ਕੁਛ ਨਹੀਂ। ਜਿਹੜੇ ਪਿਤਾ ਨੂੰ, ਦਸ਼ਮ ਪਿਤਾ ਨੂੰ ਤੁਸੀਂ ਮੰਨਦੇ ਹੋ, ਦਸ਼ਮ ਪਿਤਾ ਨੂੰ ਜਾਂ ਗੁਰਦੁਆਰਾ ਸਾਹਿਬ ਜਾਂਦੇ ਹੋ, ਜਦੋਂ ਉਹ ਬਾਪੂ ਦੇ ਸਾਹਮਣੇ ਵੀ ਤੁਸੀਂ ਆਪਣੇ ਆਪ ਨੂੰ ਬਿਲਕੁਲ ਇਹ ਕਹਿਤਾ ਕਿ ਮੈਂ ਮੂਰਖ, ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਭਰਿਆ ਰੇ, ਫਿਰ ਜਦੋਂ ਤੁਸੀਂ ਆਪਣੇ ਆਪ ਨੂੰ ਕਿਹਾ ਨਾ ਵੀ ਬਸ ਹੁਣ ਮੈਨੂੰ ਨਹੀਂ ਪਤਾ, ਤੈਨੂੰ ਜ਼ਿਆਦਾ ਪਤਾ ਵਾ, ਅਤੇ ਉਹਦੇ ਜਦੋਂ ਪੈਰ ਫੜ ਲਏ, ਅਤੇ ਜਦੋਂ ਜਿਹੜਾ ਆਪਣਾ ਬਾਪੂ ਤੁਹਾਡੇ ਘਰਾਂ ਦੇ ਵਿੱਚ ਵੀ ਬੈਠੇ ਆ, ਜਦੋਂ ਤੁਸੀਂ ਜਾ ਕੇ ਉਹਨੂੰ ਜੱਫੀ ਪਾ ਲਈ, ਉਹਨੂੰ ਆਈ ਲਵ ਯੂ ਕਹਿ ਲਿਆ, ਤੁਹਾਡੇ ਤਾਲੇ ਖੁੱਲ੍ਹ ਜਾਣੇ ਆ। ਕਈ ਵਾਰ ਟਾਣਾ ਸਾਹਿਬ ਜਿੰਦੇ ਲਏ ਹੋਏ, ਸਾਡੇ ਕੋਲ ਚਾਬੀ ਆਪ ਹੀ ਚੱਕੀ ਫਿਰਦੇ ਹਾਂ, ਅਸੀਂ ਬਾਕੀ ਲੋਕਾਂ ਨੂੰ ਬਥੇਰੇ ਨੂੰ ਆਈ ਲਵ ਯੂ ਕਹਿੰਦੇ ਰਹਿੰਦੇ ਹਾਂ। ਬਾਪੂ ਨੂੰ ਆਈ ਲਵ ਯੂ ਕਹਿਣਾ ਸਾਨੂੰ ਇਉਂ ਲੱਗਦਾ ਵੀ ਨਹੀਂ ਔਖਾ, ਬਾਪੂ ਸਾਨੂੰ ਕਰੜਾ ਲੱਗਦਾ, ਪਰ ਬਾਪੂ ਨੂੰ ਜਦੋਂ ਤੁਸੀਂ ਜਿਉਂਦੇ ਜੀ ਜੱਫੀ ਪਾ ਲਈ ਘੁੱਟ ਕੇ, ਜਿਉਂਦੇ ਜੀ ਆਈ ਲਵ ਯੂ ਕਹਿਤਾ, ਜਿਉਂਦੇ ਜੀ ਥੈਂਕ ਯੂ ਕਹਿਤਾ, ਧੰਨਵਾਦ ਕਹਿਤਾ, ਮੈਨੂੰ ਲੱਗਦਾ ਕਿ ਇਦੋਂ ਵੱਡਾ ਤੁਹਾਡਾ ਭਾਰ ਕੋਈ ਹੌਲਾ ਹੋ ਨਹੀਂ ਸਕਦਾ ਜੀ।
7: ਬਿਲਕੁਲ ਬਾਈ ਜੀ, ਮੇਰੀ ਨਾ ਹੁਣ ਸਾਡੇ ਜਿਹੜੇ ਭੈਣਾਂ ਵੀਰ ਸੁਣ ਰਹੇ ਰੇਡੀਓ ਆ, ਉਹਨਾਂ ਨੂੰ ਮੇਰਾ ਇੱਕ ਸਵਾਲ ਆ ਵੀ ਤੁਸੀਂ ਆਪਦੀ ਬੇਬੇ ਨੂੰ ਅੱਜ ਤੱਕ ਕਿੰਨੇ ਕੁ ਵਾਰ ਇਹ ਗੱਲ ਕਹੀ ਆ ਬੇਬੇ ਵੀ ਤੂੰ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਆ? ਉਦੋਂ ਤਾਂ ਆਪਾਂ ਮਾੜੀ ਜੀ ਕਿਸੇ ਨੂੰ ਕੋਈ ਮਿਲੇ ਆਪਾਂ ਕਹਿੰਦੇ ਨੇ ਵੀ ਯਾਰ ਇਹ ਔਰਤ ਕਿੰਨੀ ਸੋਹਣੀ ਆ, ਆਹ ਬੀਬੀ ਬੜੀ ਸੋਹਣੀ ਆ, ਆਹ ਕੁੜੀ ਬੜੀ ਸੋਹਣੀ ਆ। ਕਦੇ ਆਪਦੀ ਬੇਬੇ ਨੂੰ ਇਹ ਕਿਹਾ ਵੀ ਬੇਬੇ ਤੂੰ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਆ, ਤੇਰੇ ਵਰਗੀ ਹੈ ਹੀ ਕੋਈ ਨੀ, ਤੂੰ ਵਿਸ਼ਵ ਸੁੰਦਰੀ ਤੋਂ ਵੀ ਉੱਤੇ ਆ ਬੇਬੇ, ਆਪਣੇ ਕੋਲੇ ਬਾਈ ਇਹ ਚਿਹਰਾ ਹੀ ਹੈ ਨੀ, ਆਪਾਂ ਕਦੇ ਬੇਬੇ ਦੀ ਐਂ ਸਿਫਤ ਕੀਤੀ ਨੀ। ਤੁਸੀਂ ਕਦੇ ਬਾਪੂ ਨੂੰ ਕਹਿ ਕੇ ਦੇਖੋ ਬਾਪੂ ਮੇਰਾ ਰੋਨਾਲਡੋ ਤਾਂ ਤੂੰ ਹੀ ਆ, ਚਾਹੇ ਮੇਰਾ ਮੈਸੀ ਤੂੰ ਹੀ ਆ ਬਾਪੂ, ਮੇਰਾ ਸਭ ਕੁਝ ਤੂੰ ਹੀ ਆ, ਕਦੇ ਕਹਿ ਕੇ ਤਾਂ ਦੇਖੋ ਨਾ ਮੇਰਾ ਬਾਪੂ ਅੰਡਰਟੇਕਰ ਤੂੰ ਹੀ ਆ, ਕਿਉਂਕਿ ਤੂੰ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਆ, ਤੇਰੇ ਮੋਢਿਆਂ ਤੇ ਬੈਠ ਕੇ ਮੈਂ ਮੇਲਾ ਦੇਖਦਾ ਰਿਹਾ। ਅਸਲ ਚ ਬਾਈ ਜੀ ਸਾਨੂੰ ਇਹ ਹੁਨਰ ਹੀ ਹੈ ਨੀਗਾ, ਸਾਡੇ ਕੋਲੇ ਲੰਬ ਹੀ ਆ, ਕੱਲੇ ਵੀ ਬਾਪੂ ਨੇ ਐ ਨੀ ਕੀਤਾ, ਸਾਨੂੰ ਜ਼ਮੀਨ ਦੇ ਵਿੱਚ ਹਿੱਸਾ ਘੱਟ ਦਿੱਤਾ, ਦੂਜੇ ਨੂੰ ਪਿਆਰ ਵੱਧ ਕੀਤਾ, ਫਲਾਣਾ ਐ ਕੀਤਾ, ਉਹ ਪਵਾੜੇ ਹੀ ਆ ਕੱਲੇ ਆਪਣੇ ਕੋਲ।
6: ਸੋਟਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸੋ ਵੈਦਰ ਜਾਂਦੇ ਜਾਂਦੇ ਦੱਸ ਦਿਓ ਜੀ, ਕਿਵੇਂ ਠੀਕ ਆ ਗਰਮਾ ਪੂਰਾ ਮਾਹੌਲ?
7: ਮੌਸਮ ਪੰਜਾਬ ਦਾ ਬਾਈ ਜੀ ਠੀਕ ਆ, ਅੱਜ ਪੰਜਾਬ ਦੇ ਵਿੱਚ ਕੁਝ ਕੁ ਥਾਵਾਂ ਤੇ ਚਾਦਰ ਭਿਉਂਦਾ ਮੀਂਹ ਪੈ ਗਿਆ ਤੇ ਕਾਹਨੂੰ ਕਹਿੰਦੇ ਜੀ ਮੀਂਹ ਵਾਹਵਾ ਪੈ ਸਕਦਾ, ਕੁਝ ਕੁ ਥਾਵਾਂ ਤੇ ਕਹਿੰਦੇ ਮੀਂਹ ਨੇਰੀ ਝੱਖੜ ਝੋਲਾ ਵੀ ਆ ਸਕਦਾ ਤੇ ਬਾਕੀ ਅੱਜ ਸਵੇਰ ਦੇ ਵੇਲੇ ਤਾਂ ਬੱਦਲ ਵਾਈ ਜੀ ਸੀਗੀ ਪੰਜਾਬ ਦੇ ਵਿੱਚ ਤੇ ਦੁਪਹਿਰੋਂ ਬਾਅਦ ਪੰਜਾਬ ਦੇ ਵਿੱਚ ਗਰਮੀ ਜੀ ਇੱਕ ਵਾਰੀ ਫੇਰ ਹੋ ਗਈ ਉਹਦੀ।
6: ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ। ਇਹ ਸਨ ਸਵਰਨ ਸਿੰਘ ਟਹਿਣਾ ਸਾਹਿਬ। ਸੋ ਟਹਿਣਾ ਸਾਹਿਬ ਦਾ ਖਬਰਾਂ ਦਾ ਅੰਦਾਜ਼ ਵੱਖਰਾ ਵਾ। ਸੋ ਨਾਲ ਦੀ ਨਾਲ ਹੀ ਫੇਸਬੁੱਕ 'ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਦੇਖ ਰਹੇ ਹੋ, ਅਤੇ ਤੀਆਂ ਦਾ ਮੇਲਾ ਆ ਰਿਹਾ, ਤੀਆਂ ਦੇ ਮੇਲੇ ਦੇ ਲਈ ਮੋਨਾ ਮਹਿੰਗੀ ਜੀ ਵੀ ਇੱਕ ਮੁੱਖ ਸਪੋਂਸਰਾਂ ਦੀ ਲਿਸਟ ਦੇ ਵਿੱਚ ਨੇ ਤੀਆਂ ਦੇ ਮੇਲੇ 'ਤੇ। ਮੋਨਾ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
8: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਅਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ।
6: ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਸੋ ਤੀਆਂ ਦੇ ਤੁਹਾਡੀ ਵੀ ਤਿਆਰੀ ਹੋਣੀ ਹੁਣ ਤਾਂ ਪੂਰੀ ਜਾਣ ਦੀ?
8: ਬਿਲਕੁਲ ਜੀ, ਪੂਰੀ ਤਿਆਰੀ ਹੈ ਸਾਡੀ ਵੀ ਤੇ ਸਾਡੀ ਪੂਰੀ ਟੀਮ ਦੀ ਵੀ।
6: ਅੱਛਾ, ਅੱਜ ਮੋਨਾ ਜੀ ਪਹਿਲਾਂ ਤਾਂ ਆਪਣਾ ਆਫਿਸ ਤੁਸੀਂ ਕਿੱਥੇ ਲੋਕੇਟਡ ਹੋ, ਸਾਰਾ ਉਹਦੀ ਇਨਫੋਰਮੇਸ਼ਨ ਤੇ ਆਪਣਾ ਨੰਬਰ ਸਾਂਝਾ ਕਰ ਦਿਓ, ਫਿਰ ਅੱਗੇ ਗੱਲ ਵਧਾਉਂਦੇ ਹਾਂ।
8: ਜ਼ਰੂਰ ਰਾਜਵੀਰ ਜੀ, ਆਪਣਾ ਆਫਿਸ ਇੰਸ਼ੋਰੈਂਸ ਫੋਰ ਯੂ ਦਾ ਆਫਿਸ ਹੈਗਾ 9280 ਗੋਰਵੀ ਡਰਾਈਵ, ਯੂਨਿਟ C110। ਤੇ ਸਾਡੇ ਲਿਸਨਰਸ ਨੂੰ ਸਾਡੀ ਕਮਿਊਨਿਟੀ ਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਇੰਸ਼ੋਰੈਂਸ ਰਿਲੇਟਿਡ ਕੰਸਰਨ ਹੋਵੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 416-509-1509।
6: ਲੋ ਜੀ, ਨੰਬਰ ਜ਼ਰੂਰ ਇਹਨਾਂ ਦਾ ਨੋਟ ਕਰਕੇ ਰੱਖ ਲਿਆ ਕਰੋ, ਕਿਉਂਕਿ ਜਦੋਂ ਵੀ ਤੁਹਾਨੂੰ ਜ਼ਰੂਰਤ ਪੈਂਦੀ ਹੈ ਇੰਸ਼ੋਰੈਂਸ ਦੀ ਤਾਂ ਤੁਸੀਂ ਮੋਨਾ ਮਹਿੰਗੀ ਜੀ ਨਾਲ ਇੱਕ ਵਾਰ ਜ਼ਰੂਰ ਸੰਪਰਕ ਕਰ ਲੈਣਾ, 416-509-1509-1509 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੌ ਲੱਗੇ ਹੁਣ ਪਿਆਰ ਦੀਆਂ ਗੱਲਾਂ, ਬਾਈ ਰਾਣਾ ਰਣਵੀਰ ਉਹਨਾਂ ਦੀ ਇੱਕ ਬੁੱਕ ਆ ਬਹੁਤ ਕਮਾਲ ਦੀ, ਉਹਦਾ ਨਾਮ ਆ ਆਹੋ, ਉਹਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਉਣ ਲੱਗਿਆਂ। ਸੌ ਲੱਗੇ ਹੁਣ ਪਿਆਰ ਦੀਆਂ ਗੱਲਾਂ, ਕਰਦਾ ਨਹੀਂ ਸੰਸਾਰ ਦੀਆਂ ਗੱਲਾਂ, ਤੇਰਾ ਮੇਰਾ ਕੁਝ ਨਹੀਂ ਵੰਡਿਆ, ਤੇਰਾ ਮੇਰਾ ਕੁਝ ਨਹੀਂ ਵੰਡਿਆ, ਆਪਣੇ ਵਿੱਚ ਇਤਵਾਰ ਦੀਆਂ ਗੱਲਾਂ, ਕੋਈ ਸ਼ਰਤ ਨਹੀਂ ਕੋਈ ਰੋਕ ਨਹੀਂ, ਕੋਈ ਸ਼ਰਤ ਨਹੀਂ ਕੋਈ ਰੋਕ ਨਹੀਂ, ਖੂੰਜੇ ਲਾ ਬੇਕਾਰ ਦੀਆਂ ਗੱਲਾਂ, ਮਿਲ ਕੇ ਤੈਨੂੰ ਛੇੜਾਂ ਵੀ ਨਾ, ਮੇਰੇ ਨਹੀਂ ਇਖਤਿਆਰ ਦੀਆਂ ਗੱਲਾਂ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਗੱਲਾਂ ਬਾਤਾਂ ਸਾਰੀਆਂ ਚੱਲਣਗੀਆਂ, ਅਤੇ ਨਾਲ ਦੀ ਨਾਲ ਹੀ ਅਸੀਂ ਜਿੱਥੇ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੋਂ ਸੁਲਤਾਨ ਜੀ ਦਾ ਸੁਨੇਹਾ ਲੈ ਲਈਏ, ਕਿਉਂਕਿ ਜੇਕਰ ਤੁਸੀਂ ਫਾਦਰਸ ਡੇ 'ਤੇ ਸਪੈਸ਼ਲ ਤੌਰ 'ਤੇ, ਨਾਲੇ ਤਾਂ ਤੁਸੀਂ ਫੀਫਾ ਵਰਲਡ ਕੱਪ ਦੇਖ ਲਓਗੇ, ਨਾਲੇ ਫਾਦਰਸ ਡੇ 'ਤੇ ਸਪੈਸ਼ਲੀ ਤੌਰ 'ਤੇ ਤੁਸੀਂ ਟੀਵੀ ਗਿਫਟ ਕਰਕੇ ਦੇਣਾ ਚਾਹੁੰਦੇ ਹੋ, ਤਾਂ ਉਹਦੇ ਲਈ ਬਹੁਤ ਵਧੀਆ। ਸੋ ਸੁਲਤਾਨ ਜੀ ਸਾਡੇ ਨਾਲ ਨੇ। ਸੁਲਤਾਨ ਜੀ, ਜੀ ਆਇਆਂ ਨੂੰ ਵੈਲਕਮ।
9: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ
6: ਜੀ। ਸਰ,
9: ਫਾਦਰਸ ਡੇ ਦਾ ਮੈਸੇਜ ਦੇਵਾਂਗੇ ਜੀ, ਕਿਉਂਕਿ ਫਾਦਰਸ ਡੇ ਦੇ ਉੱਪਰ ਸੋਨੀ ਨੇ ਸੋਨੀ ਬਰੇਵੀਆ ਮਾਡਲ ਜਿਹੜਾ ਟੌਪ ਆਫ ਦਾ ਲਾਈਨ ਕੰਸੀਡਰ ਕੀਤਾ ਜਾਂਦਾ, X1 ਪ੍ਰੋਸੈਸਰ ਦੇ ਨਾਲ ਮਿੰਨੀ LED ਹੈ, 85 ਇੰਚ $2200 ਵਾਲਾ $1599 ਦਾ ਸਪੈਸ਼ਲ ਪ੍ਰਾਈਸ ਤੇ ਕੀਤਾ ਜੀ। $600 85 ਇੰਚ TV ਤੇ ਜੇ ਤੁਸੀਂ ਸੇਵ ਕਰਨਾ ਫਾਦਰਸ ਡੇ ਤੇ, ਬੈਸਟ ਟੈਕਨੋਲੋਜੀ ਹਾਈ ਐਂਡ TV ਬਿਗ ਸਕਰੀਨ ਆਪਣੇ ਘਰ ਲਿਜਾਣਾ ਤੇ ਬ੍ਰੈਂਪਟਨ TV ਐਂਡ ਅਪਲਾਈਸਿਸ ਬਵੇੜ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੋਂ ਇਹ ਡੀਲ ਮਿਲਣੀ ਹੈ ਤੁਹਾਨੂੰ। 55 ਇੰਚ ਸਿਰਫ $399 ਦਾ ਫਾਦਰਸ ਡੇ ਸਪੈਸ਼ਲ ਤੇ ਹੈ, ਜਦਕਿ ਇਹਦੀ $800 ਪ੍ਰਾਈਸ ਹੈ ਜੀ। ਔਰ 65 ਇੰਚ ਸਿਰਫ $699 ਦਾ ਫਾਦਰਸ ਡੇ ਸਪੈਸ਼ਲ ਤੇ ਹੈ, ਜਦਕਿ ਇਹਦੀ $1000 ਪ੍ਰਾਈਸ ਹੈ ਜੀ। ਔਰ 75 ਇੰਚ ਸਿਰਫ $899 ਦਾ ਸਪੈਸ਼ਲ ਤੇ ਹੈ ਫਾਦਰਸ ਡੇ, ਜਦਕਿ ਇਹਦੀ $1200 ਪ੍ਰਾਈਸ ਹੈ। ਤੇ ਜਦੋਂ ਬਿਗ ਸਕਰੀਨ ਦੀ ਗੱਲ ਕਰਦੇ, ਫੀਫਾ ਵਰਲਡ ਕੱਪ ਦੀ ਗੱਲ ਕਰਦੇ, ਨਾਲ ਫਾਦਰਸ ਡੇ ਦਾ ਕੰਬੀਨੇਸ਼ਨ ਡਬਲ ਡਿਸਕਾਊਂਟ ਮਿਲਦਾ, 98 ਇੰਚ $3500 ਵਾਲਾ $1999 ਦਾ ਸਪੈਸ਼ਲ ਫਾਦਰਸ ਡੇ ਪ੍ਰਾਈਸ ਤੇ ਹੈ ਜੀ। ਤੇ $1999 ਪੇ ਵੀ 6 ਮਹੀਨੇ ਚ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828 ਜੀ।
6: ਬਿਲਕੁਲ ਜੀ, ਸੋ ਤੁਸੀਂ ਚਾਹੇ TV ਲੈਣੇ ਆ, ਚਾਹੇ ਅਪਲਾਈਸਸ ਲੈਣੇ ਆ, ਤੇ ਸੁਲਤਾਨ ਜੀ ਪੇਮੈਂਟ ਪਲਾਨ ਵੀ ਥੋੜਾ ਜਿਹਾ ਸਮਝਾ ਦਿਓ।
9: ਹਾਂਜੀ ਬਿਲਕੁਲ, ਪੇਮੈਂਟ 6 ਮਹੀਨੇ ਜੀ ਕਰਨੀ ਹੈ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਈਵਨ $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ। ਜੇ ਤੁਸੀਂ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲੈਂਦੇ ਹੋ ਜੀ, ਉਹਦੇ 'ਚ ਵੀ ਤੁਹਾਨੂੰ 40% ਦਾ ਡਿਸਕਾਊਂਟ ਮਿਲ ਰਿਹਾ। ਤੇ ਜਿਹੜੇ ਕਸਟਮਰ 2-1 ਪੀਸ ਬਾਏ ਕਰਨਗੇ ਉਹਨਾਂ ਨੂੰ ਫਾਦਰਸ ਦੇ ਅਡੀਸ਼ਨਲ $100 ਡਿਸਕਾਊਂਟ ਹੈ, 2 ਪੀਸ ਬਾਏ ਕਰਨਗੇ ਉਹਨਾਂ ਨੂੰ ਫਾਦਰਸ ਦੇ ਅਡੀਸ਼ਨਲ $200 ਡਿਸਕਾਊਂਟ ਹੈ, 3 ਪੀਸ ਬਾਏ ਕਰਨਗੇ ਫਾਦਰਸ ਡੇ ਅਡੀਸ਼ਨਲ $300 ਡਿਸਕਾਊਂਟ ਹੈ। ਫੋਰ ਐਗਜ਼ਾਮਪਲ, ਤੁਸੀਂ $2500 ਵਾਲਾ ਵਾਸ਼ਰ ਐਂਡ ਡਰਾਇਰ ਜਿਹੜਾ ਆਲਰੇਡੀ ਡਿਸਕਾਊਂਟਡ ਪ੍ਰਾਈਸ ਤੇ $1899 ਦਾ ਅਸੀਂ ਦੇ ਰਹੇ ਸੀ, ਜੇ ਇਸ ਵੀਕਐਂਡ ਤੇ ਯਾਨੀ ਅੱਜ ਸ਼ਾਮ 7 ਵਜੇ ਤੱਕ ਜਾਂ ਇਸ ਸੈਟਰਡੇ ਸੰਡੇ ਚ ਸਿਲੈਕਟ ਕਰਦੇ ਹੋ ਤੇ 19, 20 ਤੇ 21 ਜੂਨ ਫਾਦਰਸ ਡੇ ਵੀਕਐਂਡ ਤੇ ਅਡੀਸ਼ਨਲ ਵਾਸ਼ਰ ਐਂਡ ਡਰਾਇਰ ਦੋ ਪੀਸ ਹੋਣ ਕਰਕੇ $200 ਅਡੀਸ਼ਨਲ ਡਿਸਕਾਊਂਟ ਮਿਲੇਗਾ ਤੇ $1699 ਦਾ ਰਹਿ ਜਾਏਗਾ। ਜਿਹੜਾ ਤੁਸੀਂ ਵਾਸ਼ਰ ਐਂਡ ਡਰਾਇਰ $2200 ਵਾਲਾ $1499 ਦਾ ਡਿਸਕਾਊਂਟਡ ਪ੍ਰਾਈਸ ਤੇ ਲੈ ਰਹੇ ਸੀ, ਫਾਦਰਸ ਡੇ ਹੋਣ ਕਰਕੇ ਵਾਸ਼ਰ ਐਂਡ ਡਰਾਇਰ ਤੇ ਅਡੀਸ਼ਨਲ $200 ਡਿਸਕਾਊਂਟ ਮਿਲੇਗਾ ਤੇ $1299 ਦਾ ਰਹਿ ਜਾਏਗਾ। ਸੋ ਇਹਦੇ ਲਈ ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਜਿਨ੍ਹਾਂ ਨੇ ਕੱਲਾ ਵੀ ਪੀਸ ਲੈਣਾ $100 ਅਡੀਸ਼ਨਲ ਡਿਸਕਾਊਂਟ ਉਹਨਾਂ ਨੂੰ ਵੀ ਫਾਦਰਸ ਡੇ ਤੇ ਮਿਲਣਾ। ਫੋਰ ਐਗਜ਼ਾਮਪਲ, ਤੁਸੀਂ 30-inch ਅਪਰਾਈਟ ਫ੍ਰੀਜ਼ਰ ਦੇ ਨਾਲ ਫਰਿੱਜ ਲੈਣਾ ਚਾਹੁੰਦੇ, ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ, ਜਾਂ ਤੁਸੀਂ ਸੈਕਿੰਡ ਫਰਿੱਜ ਐਸ ਗਰਾਜ ਚ ਰੱਖਣਾ, ਤਦ ਵੀ ਤੁਹਾਨੂੰ ਇਹ $1400 ਵਾਲਾ ਫਰਿੱਜ $999 ਦਾ ਸੀ, ਫਾਦਰਸ ਡੇ ਵੀਕਐਂਡ ਤੇ ਅਡੀਸ਼ਨਲ $100 ਡਿਸਕਾਊਂਟ ਮਿਲੇਗਾ ਤੇ $899 ਦਾ ਰਹਿ ਜਾਏਗਾ। ਫਰੀ ਹੋਮ ਡਿਲੀਵਰ ਹੋਏਗਾ ਜੀ ਤੇ 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਉਹਦੇ ਨਾਲ ਦੋ ਫਾਇਦੇ ਹੋਣਗੇ। ਇੱਕ ਤਾਂ ਤੁਸੀਂ ਪ੍ਰਾਈਸ ਕੰਪੇਅਰ ਕਰ ਲਓਗੇ, ਪ੍ਰੋਡਕਟ ਦੀ ਨੌਲੇਜ ਲੈ ਲਓਗੇ, ਡਾਇਰੈਕਸ਼ਨ ਆਫ ਦਾ ਸਟੋਰ ਮਿਲ ਜਾਏਗਾ, ਤੇ ਫਿਰ ਵਾਕ ਇਨ ਕਸਟਮਰ ਨੂੰ ਬਾਏ ਵਨ ਪੀਸ ਗੈਟ $100, ਬਾਏ ਟੂ ਪੀਸ ਗੈਟ $200, ਬਾਏ ਥਰੀ ਪੀਸ ਗੈਟ $300 ਅਡੀਸ਼ਨਲ ਐਕਸਟਰਾ ਫਾਦਰਸ ਡੇ ਡਿਸਕਾਊਂਟ ਹੈ। 905-450-2828 ਤੇ ਵੈਬਸਾਈਟ ਹੈ brampton appliances.com, ਇਹ ਵਨ ਵਰਡ ਹੈ ਜੀ, brampton appliances.com, 905-450-2828, 905-450-2828 ਜੀ।
6: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।

0: ਮੋਨਾ ਜੀ, ਹੁਣ ਤਾਂ ਪਾਰਲਰ ਵਗੈਰਾ ਪੂਰੇ ਬਿਜੀ ਹੋਣੇ ਆ, ਇੱਥੇ ਜਾਣ ਲਈ ਸਪੈਸ਼ਲੀ ਤੌਰ ਤੇ ਤਿਆਰੀਆਂ ਪੂਰੀਆਂ ਭੈਣਾਂ ਨੇ ਖਿੱਚਣੀਆਂ ਹੋਣੀਆਂ ਨੇ ਜੀ।
1: ਬਿਲਕੁਲ ਜੀ, ਬਿਲਕੁਲ, ਹਾਂਜੀ, ਡੈਫੀਨੇਟਲੀ ਸਪੈਸ਼ਲ ਡੇ ਹੈਗਾ, ਪਾਰਲਰ ਜਾਣਾ ਜ਼ਰੂਰ ਬਣਦਾ ਉਹਨਾਂ ਦਾ।
0: ਅੱਛਾ, ਤੁਹਾਡਾ ਬੂਥ ਸਪੈਸ਼ਲ ਲੱਗ ਰਿਹਾ ਉੱਥੇ?
1: ਹਾਂਜੀ ਬਿਲਕੁਲ, ਸਾਡਾ ਬੂਥ ਲੱਗ ਰਿਹਾ ਹੈਗਾ ਉੱਥੇ, ਸਾਡੀ ਟੀਮ ਵੀ ਹੋਏਗੀ ਤੀਆਂ ਦੇ ਮੇਲੇ ਤੇ। ਤੇ ਮੈਂ ਜ਼ਰੂਰ ਕਹੂੰਗੀ ਆਪਣੀਆਂ ਭੈਣਾਂ ਨੂੰ, ਜਿੰਨੀਆਂ ਵੀ ਆਪਣੇ ਲਿਸਨਰਸ ਹੈਗੇ ਆ, ਜ਼ਰੂਰ ਸਾਡੇ ਬੂਥ ਤੇ ਆਉਣ। ਬਹੁਤ ਸਾਰੇ ਪ੍ਰਾਈਜ਼ ਵੀ ਅਸੀਂ ਕੱਢ ਰਹੇ ਹੈਗੇ ਹਾਂ, ਆਪਣਾ ਨਾਮ ਤੁਸੀਂ ਡਰਾਅ ਦੇ ਵਿੱਚ ਜ਼ਰੂਰ ਸ਼ਾਮਿਲ ਕਰਿਓ ਤਾਂ ਕਿ ਤੁਸੀਂ ਪ੍ਰਾਈਜ਼ ਵਿਨ ਕਰ ਸਕੋ। ਐਂਡ ਈਵਨ ਕਿ ਜੇ ਤੁਸੀਂ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਵੀ ਜ਼ਰੂਰ ਤੁਸੀਂ ਸਾਡੇ ਤੋਂ ਉੱਥੇ ਆ ਕੇ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਇਨ ਪਰਸਨ, ਤਾਂ ਕਿ ਅਸੀਂ ਤੁਹਾਨੂੰ ਗਾਈਡ ਕਰ ਸਕੀਏ ਕਿਸ ਤਰੀਕੇ ਦੇ ਨਾਲ ਟੈਸਟ ਪਾਸ ਕਰਨਾ ਹੁੰਦਾ ਹੈ, ਕਿਸ ਤਰੀਕੇ ਦੇ ਨਾਲ ਇੰਸ਼ੋਰੈਂਸ ਇੰਡਸਟਰੀ ਵਿੱਚ ਆਉਣਾ ਹੈਗਾ। ਐਂਡ ਵੈਸੇ ਵੀ ਇਹ ਚੀਜ਼ ਹੈਗੀ ਕਿ ਰਾਜਵੀਰ ਜੀ ਬਹੁਤ ਹੀ ਰਿਵਾਰਡਿੰਗ ਇੰਡਸਟਰੀ ਹੈਗੀ ਹੈ, ਮੈਂ ਕਹੂੰਗੀ ਕਿ ਤੁਸੀਂ ਕੰਮ ਕਰਦੇ ਹੈਗੇ ਹੋ, ਬਿਜ਼ਨਸ ਕਰਦੇ ਹੋ, ਮਨੀ ਅਰਨ ਕਰਦੇ ਹੋ, ਪਰ ਨਾਲ ਦੇ ਨਾਲ ਕਮਿਊਨਿਟੀ ਦੀ ਸਰਵਿਸ ਹੈਗੀ ਹੈ, ਕਮਿਊਨਿਟੀ ਜਿਸ ਕਹਿ ਲਓ ਕਿ ਸੋਸ਼ਲ ਸਰਵਿਸ ਤੁਸੀਂ ਕਰ ਰਹੇ ਹੁੰਦੇ ਹੋ ਕਿ ਉਹਨਾਂ ਨੂੰ ਹੈਲਪ ਆਊਟ ਕਰ ਰਹੇ ਹੋ। ਅੱਜ ਹੁਣ ਬਹੁਤ ਵਾਰ ਸਾਨੂੰ ਜਿਵੇਂ ਕਿ ਜੂਨ ਦਾ ਮੰਥ ਹੈਗਾ, ਇਸ ਟਾਈਮ ਤੇ ਬੱਚਿਆਂ ਦੀਆਂ ਕਾਲਸ ਬੱਚਿਆਂ ਦੇ ਰਿਲੇਟਿਡ ਆਉਂਦੀ ਹੈਗੀ ਹੈ ਕਿ ਆਰ ਈ ਐਸ ਪੀ ਦੇ ਪੈਸੇ ਵਿਦਡਰੋਲ ਹੋਣੇ ਹੈਗੇ ਆ, ਜਾਂ ਕੋਈ ਨਾ ਕੋਈ ਇਸ ਤਰੀਕੇ ਦੇ ਨਾਲ ਜਾਂ ਕਈ ਵਾਰ ਕਲੇਮਸ ਵੀ ਅਨਫੋਰਚੁਨੇਟਲੀ ਆਉਂਦੇ ਆ, ਬਟ ਉਹਦਾ ਉਸ ਟਾਈਮ ਤੇ ਖੁਸ਼ੀ ਹੁੰਦੀ ਹੈ ਕਿ ਐਟਲੀਸਟ ਉਹਨਾਂ ਨੂੰ ਅਸੀਂ ਕੁਛ ਨਾ ਕੁਛ ਫਾਈਨੈਂਸ਼ੀਅਲ ਸਪੋਰਟ ਕਰਵਾ ਪਾਉਂਦੇ ਹੈਗੇ ਆ ਕਿ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਪਾਲਿਸੀਜ਼ ਕਰਵਾਈਆਂ ਸੀਗੀਆਂ ਜਿੰਨੀ ਵੀ ਅਮਾਊਂਟ ਦੀ, ਸੋ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਇੱਕ ਤਰੀਕੇ ਦੇ ਜਦੋਂ ਮਨ ਨੂੰ ਸੈਟਿਸਫੈਕਸ਼ਨ ਹੁੰਦੀ ਹੈ ਕਿ ਕਿਸੇ ਲਈ ਚੰਗਾ ਕੀਤਾ, ਸੋ ਉਸ ਤਰੀਕੇ ਦਾ ਕੰਮ ਹੈਗਾ ਕਿ ਤੁਹਾਨੂੰ ਇਹ ਵੀ ਮਨ ਦੀ ਸੈਟਿਸਫੈਕਸ਼ਨ, ਪੀਸ ਆਫ ਮਾਈਂਡ ਹੁੰਦੀ ਕਿ ਤੁਸੀਂ ਕਿਸੇ ਲਈ ਚੰਗਾ ਕਰ ਰਹੇ ਹੈਗੇ ਹੋ, ਐਂਡ ਨਾਲ ਦੀ ਨਾਲ ਤੁਸੀਂ ਆਪਣਾ ਬਿਜ਼ਨਸ ਦੇ ਵਿੱਚ ਵੀ ਐਕਟੀਵਿਟੀ ਪਾ ਰਹੇ ਹੁੰਦੇ ਹੈਗੇ ਹੋ।
0: ਫੋਨ ਨੰਬਰ ਮੋਨਾ ਜੀ ਦਾ ਨੋਟ ਕਰਕੇ ਰੱਖ ਲਓ, 416-509-1509, 416-509-1509।

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਸਾਡੇ ਨਾਲ ਗੋਗੀ ਲੂਥਰਾ ਸਾਹਿਬ ਜੁੜ ਚੁੱਕਿਆ। ਗੋਗੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੂਥਰਾ ਦਾ ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੋਗੀ ਬਾਈ ਜੀ, ਦਿਓ ਥੋੜੀ ਜੀ ਮੌਰਗੇਜ ਬਾਬਤ ਅਪਡੇਟ।
1: ਰਾਜੂ ਜੀ, ਅੱਜ ਆਪਾਂ ਗੱਲਬਾਤ ਕਰਦੇ ਹਾਂ ਕਿ ਮਾਰਕੀਟ 'ਚ ਕਿੰਨੇ ਟਾਈਪ ਦੇ ਲੈਂਡਰ ਹੁੰਦੇ ਆ, ਕਿਉਂਕਿ ਹਰ ਦੇਖੋ ਮੈਂ ਹਮੇਸ਼ਾ ਕਹਿੰਦਾ ਕਿ ਸਾਰਿਆਂ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ, ਉਸ ਹਿਸਾਬ ਨਾਲ ਆਪਾਂ ਕਹਿੰਦੇ ਹਾਂ ਕਿ ਇਹ ਸੋਲੂਸ਼ਨ ਮਿਲ ਸਕਦਾ। ਉਸ ਤੋਂ ਪਹਿਲਾਂ ਸਮਝ ਲਈਏ ਲੈਂਡਰ ਕਿਸ ਟਾਈਪ। ਇੱਕ ਤਾਂ ਹੋ ਗਏ ਤੁਹਾਡੇ ਬੈਂਕ
0: ਜੀ,
1: ਜਿਹਨੂੰ ਕਈ ਵਾਰੀ ਆਪਾਂ ਕਹਿੰਦੇ ਹਾਂ ਇਹ ਲੈਂਡਰ ਹੋ ਗਏ, ਇਹਨਾਂ ਦੀ ਕੁਆਲੀਫਿਕੇਸ਼ਨ ਕਿਸ ਤਰ੍ਹਾਂ ਹੁੰਦੀ ਹੈ? ਦੇਖੋ, ਬੈਂਕਾਂ ਨੇ ਕੁਆਲੀਫਾਈ ਕਰਨਾ ਹੈ ਤੁਹਾਨੂੰ, ਪਹਿਲੀ ਗੱਲ ਹੈ ਉਹ ਰੇਟ ਸਭ ਤੋਂ ਵਧੀਆ ਬੈਂਕ ਤੋਂ ਮਿਲ ਜਾਂਦੇ ਨੇ ਤੁਹਾਨੂੰ। ਲੇਕਿਨ ਤੁਸੀਂ ਕੁਆਲੀਫਾਈ ਕਰਨ ਲਈ ਇੱਕ ਤੋਂ ਜੇ ਉਹ ਲੈਣਗੇ ਤੁਹਾਡੇ ਨੋਟਿਸ ਆਫ ਅਸੈਸਮੈਂਟ, T4 ਜੇ ਸੈਲਰੀਡ ਹੋ, T1 ਜਨਰਲ ਲੈਣਗੇ ਜੇ ਤੁਸੀਂ ਸੈਲਫ ਇੰਪਲੋਇਡ ਹੋ ਤੇ ਕਿੰਨੀ ਇਨਕਮ ਡਿਕਲੇਅਰ ਕਰ ਰਹੇ ਹੋ, ਤੇ ਪਲੱਸ ਉਹਨਾਂ ਦੀ ਜਿਹੜੀ ਰੇਸ਼ੀਓਸ ਦੀ ਗਾਈਡਲਾਈਨਸ ਹੁੰਦੀ ਹੈ 32 ਜਾਂ 39 ਐਂਡ 44, ਉਹਦੇ ਅੰਦਰ ਦੇ ਤੁਸੀਂ ਬੈਠੋਗੇ ਤਾਂ ਤੁਹਾਨੂੰ ਬੈਸਟ ਰੇਟ ਮਿਲਣਗੇ ਤੇ ਤੁਹਾਡੀ ਮੌਰਗੇਜ ਬੈਂਕ ਤੋਂ ਕੁਆਲੀਫਾਈ ਹੋ ਸਕਦੀ ਹੈ। ਠੀਕ ਹੈ, ਇਹ ਤਾਂ ਹੋ ਗਿਆ ਤੁਹਾਡਾ ਬੈਂਕ ਦਾ। ਤੇ ਬੰਦਾ ਕਹੇ ਯਾਰ ਹੁਣ ਦੂਜਾ ਲੈਵਲ ਕੀ ਆਉਂਦਾ? ਦੂਜੇ ਕਈ ਤੁਸੀਂ ਸੁਣਿਆ ਹੋਏਗਾ 20 ਲੈਂਡਰ ਹੁੰਦੇ ਨੇ। ਬੰਦਾ ਕਹਿੰਦਾ ਯਾਰ ਮੈਂ 20 ਨਹੀਂ, ਮੇਰੀ ਬੈਂਕ ਤੋਂ ਕਰਾ ਦਿਓ। ਕ੍ਰੈਡਿਟ ਸਕੋਰ ਤੁਹਾਡਾ ਬੈਠਾ 500-600 ਦੇ ਥੱਲੇ, ਤੁਸੀਂ ਕਹਿ ਰਹੇ ਮੇਰੀ ਬੈਂਕ ਤੋਂ ਕਰਾ ਦਿਓ। ਉਹ ਬੈਂਕਾਂ ਨੇ ਤਾਂ ਲੈਣਾ ਵੀ ਟੌਪ ਕ੍ਰੈਡਿਟ ਸਕੋਰ ਹੈਗਾ, ਉਹਨਾਂ ਨੇ ਲੈਣਾ ਹੀ ਨਹੀਂ, ਉਹਨਾਂ ਨੇ ਦੇਖਣਾ ਯਾਰ ਤੁਹਾਡੀ ਮਿਸ ਪੇਮੈਂਟ ਹੈ ਕੁਛ, ਉਹਨਾਂ ਨੇ ਕਹਿਣਾ ਨਹੀਂ ਤੁਸੀਂ ਪਾਸੇ ਹਟੋ, ਤੁਹਾਡਾ ਆਪਾਂ ਨਹੀਂ ਕਰ ਸਕਦੇ। ਆ ਜੀ ਮੇਰੇ ਕੋਲ ਕਾਲ ਆਈ, ਕਹਿੰਦੇ ਯਾਰ ਸਾਡਾ ਖਾਓ ਨਹੀਂ
0: ਜੀ,
1: ਤਾਂ ਫਿਰ ਉਹਦੇ ਵਿੱਚ ਆ ਜਾਂਦਾ ਬੀ ਲੈਂਡਰ। ਬੀ ਲੈਂਡਰ ਕਹਿੰਦਾ ਯਾਰ ਕ੍ਰੈਡਿਟ ਤੁਹਾਡਾ ਕੁਛ ਨਹੀਂ ਹੋ ਤੁਹਾਡੀ, ਲੇਕਿਨ ਇਨਕਮ ਤੁਸੀਂ ਸੈਲਫ ਇੰਪਲੋਇਡ, ਆਪਾਂ ਸਟੇਟਡ ਇਨਕਮ ਲੈ ਲਾਂਗੇ। ਉਹ ਲੈਵਰੇਜ ਉਹ ਕਰ ਦਿੰਦੇ ਨੇ ਕਿ ਰੇਸ਼ੀਓਜ਼ ਹੁੰਦਾ ਉਹਦੇ 'ਚ ਵੀ ਉਹਨਾਂ ਦਾ ਲੀਵੇ ਕਾਫੀ ਹੁੰਦਾ ਬੈਂਕਾਂ ਦਾ, ਜੈਸੇ ਹਾਰਡ ਕਈ ਵਾਰੀ ਹੁੰਦਾ 44 ਤੇ ਉੱਤੇ ਨਹੀਂ ਜਾਂਦੇ, ਉਹ ਕਹਿੰਦੇ ਕੋਈ ਚਿੰਤਾ ਦੀ ਗੱਲ ਨਹੀਂ ਆਪਾਂ 60% ਤੱਕ ਵੀ ਜਾ ਸਕਦੇ ਹਾਂ। ਤੋ ਉੱਥੇ ਬੰਦੇ ਦੇ ਆਪਸ਼ਨ ਕਾਫੀ ਖੁੱਲ ਜਾਂਦੇ ਨੇ। ਕ੍ਰੈਡਿਟ ਜੇ ਕਹਿੰਦੇ ਨਾ ਕਈ ਵਾਰੀ ਬੰਦਾ ਠੀਕ ਹੁੰਦਾ, ਸਮੇਂ ਮਾੜਾ ਹੁੰਦਾ ਤੇ ਕ੍ਰੈਡਿਟ ਤੋਂ ਚੈਲੇਂਜਸ ਆ ਜਾਂਦੇ ਨੇ, ਉਹ ਵੀ ਕੰਸਿਡਰ ਕਰ ਲੈਂਦੇ, ਤੁਹਾਡੀ ਸਟੋਰੀ ਠੀਕ ਹੈ ਉੱਥੇ ਕਰ ਲੈਂਦੇ ਨੇ। ਲੇਕਿਨ ਬੀ ਲੈਂਡਰ ਦਾ ਇੱਕ ਚੀਜ਼ ਧਿਆਨ ਰੱਖਣੀ ਪੈਗੀ, ਰੇਟ ਤੁਹਾਨੂੰ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਹੈ ਉਸ ਹਿਸਾਬ ਨਾਲ ਰੇਟ ਕੋਟ ਹੁੰਦਾ ਹੈ। ਜਿਹੜੇ ਬੈਸਟ ਰੇਟ ਹੈਗੇ ਨੇ ਅੱਜ ਦੀ ਡੇਟ 'ਚ ਦੇਖਿਆ ਜਾਏ, ਇੱਕ ਸਾਲ ਦਾ ਬੈਸਟ ਰੇਟ 4.69 ਵੀ ਮਿਲ ਜਾਏਗਾ, ਉਹ ਬੈਂਕ 'ਚ ਵੀ ਨਹੀਂ ਹੋਣਾ। ਲੇਕਿਨ ਕ੍ਰੈਡਿਟ ਸਕੋਰ ਤੁਹਾਡਾ ਵਧੀਆ ਹੋਣਾ ਚਾਹੀਦਾ, 680 ਤੋਂ ਉੱਤੇ ਹੋਣਾ ਚਾਹੀਦਾ। ਤੇ ਜੇ ਤੁਸੀਂ ਪਰਚੇਸ ਕਰ ਰਹੇ ਹੋ, ਬੀ ਲੈਂਡਰ ਕਹਿੰਦਾ ਮੈਂ ਇਨਸ਼ੋਰਡ ਮੌਰਗੇਜ ਨਹੀਂ ਕਰਨੀ, ਤੁਹਾਨੂੰ ਮਿਨੀਮਮ 20% ਦੇਣਾ ਪੈਣਾ, ਤਾਂ ਫਿਰ ਤੁਹਾਡਾ ਆਪਾਂ ਮੌਰਗੇਜ ਕਰ ਸਕਦੇ ਹਾਂ। ਬੰਦ ਬੇਸਿਕਲੀ ਜਿਹੜੇ ਬੀ ਲੈਂਡਰ ਹੈਗੇ ਨਾ, ਕਈ ਜਿਹੜੇ ਬੈਂਕ ਹੀ ਹੈਗੇ ਨੇ, ਜੈਸੇ ਇਕੁਇਟੇਬਲ ਬੈਂਕ ਹੈਗਾ, ਉਹ ਏ ਸਾਈਡ 'ਚ ਵੀ ਫੰਡਿੰਗ ਕਰੇਗਾ, ਬੀ ਸਾਈਡ 'ਚ ਵੀ। ਤੋ ਲੈਂਡਰ ਬੀ, ਏ ਔਰ ਬੀ ਨਹੀਂ ਹੁੰਦਾ, ਤੁਹਾਡੀ ਪ੍ਰੋਫਾਈਲ ਏ ਤੇ ਬੀ ਹੈਗੀ ਹੈ, ਤੁਹਾਡੇ ਬੈਸਟ ਰੇਟ ਮਿਲਣਗੇ ਤੋ ਏ ਸਾਈਡ ਆ ਗਏ ਤੁਸੀਂ, ਤੁਹਾਡੇ ਚੈਲੇਂਜਸ ਹੈਗੇ ਨੇ ਉਹ 'ਚ ਜਾਂ ਫਿਰ ਕ੍ਰੈਡਿਟ 'ਚ, ਉਹ ਤੁਹਾਡਾ ਬੀ ਸਾਈਡ 'ਚ ਕੁਆਲੀਫਿਕੇਸ਼ਨ ਤੁਹਾਡੀ ਮੌਰਗੇਜ ਹੋ ਜਾਣੀ ਹੈ।
0: ਜੀ,
1: ਹੁਣ ਤੀਜੀ ਕੈਟੇਗਰੀ ਆ ਜਾਂਦੀ ਹੈ ਤੁਹਾਡੀ ਆਪਣਾ ਪ੍ਰਾਈਵੇਟ ਦੀ। ਪ੍ਰਾਈਵੇਟ ਕਹਿੰਦਾ ਯਾਰ ਤੁਹਾਡੀ ਇਨਕਮ ਹੋ ਨਾ ਹੋ ਤੁਹਾਡਾ, ਚਲੋ ਠੀਕ ਹੈ ਆਪਾਂ ਐਕਸੈਪਟ ਕਰ ਲੈਣਗੇ, ਤੇ ਤੁਹਾਡੀ ਪ੍ਰੋਪਰਟੀ 'ਚ ਇਕੁਇਟੀ ਕਿੰਨੀ ਹੈਗੀ? ਜੇ ਪ੍ਰੋਪਰਟੀ 'ਚ ਇਕੁਇਟੀ ਹੈਗੀ ਹੈ, ਕਿਉਂਕਿ ਉਹਨਾਂ ਨੇ ਸਿਰਫ ਇਕੁਇਟੀ ਬੇਸ ਲੈਂਡਿੰਗ ਕਰਨੀ ਹੈ। ਜੇ ਪ੍ਰੋਪਰਟੀ 'ਚ ਚੰਗੀ ਇਕੁਇਟੀ ਹੈਗੀ ਹੈ ਤੇ ਤੁਹਾਡੀ ਫੰਡਿੰਗ ਹੋ ਜਾਣੀ। ਲੇਕਿਨ ਇੱਕ ਚੀਜ਼ ਦਾ ਧਿਆਨ ਰੱਖਣਾ, ਪ੍ਰਾਈਵੇਟ ਜਦ ਆਪਾਂ ਜਾਂਦੇ ਹਾਂ, ਪਹਿਲੀ ਸਭ ਤੋਂ ਵੱਡੀ ਚੀਜ਼ ਇਹਨੂੰ ਇੱਕ ਬੈਂਡਿਡ ਸੋਲਿਊਸ਼ਨ ਦੀ ਤਰ੍ਹਾਂ ਟ੍ਰੀਟ ਕਰੋ, ਨਾ ਕਿ ਪਰਮਾਨੈਂਟ ਸੋਲਿਊਸ਼ਨ। ਕਿਉਂਕਿ ਹੁੰਦਾ ਕੀ ਹੈ, ਜੇ ਤੁਸੀਂ ਇਹਨੂੰ ਪਰਮਾਨੈਂਟ ਸੋਲਿਊਸ਼ਨ ਕਰੋਗੇ ਉਹ ਤੁਹਾਡੇ ਲਈ ਦਿੱਕਤ ਹੋ ਜਾਣੀ ਹੈ, ਉਹ ਜਿਹੜਾ ਤੁਹਾਡੇ ਜਿਹੜਾ ਘਾਹ ਕਹਿੰਦੇ ਨਾ ਉਹ ਨਾਸੂਰ ਬਣ ਜਾਣਾ, ਕਿਉਂਕਿ ਉਹਨਾਂ ਨੇ ਸਾਰੀ ਇਕੁਇਟੀ ਖਾ ਜਾਣੀ ਹੈ। ਉਹ ਸ਼ਾਰਟ ਸੋਲਿਊਸ਼ਨ ਹੀ ਪ੍ਰਾਈਵੇਟ ਲਈ ਹੁੰਦਾ ਹੈ। ਹੁਣ ਬੰਦਾ ਕਹਿੰਦਾ ਯਾਰ ਪ੍ਰਾਈਵੇਟ ਦੇ ਖਰਚੇ ਪੈਂਦੇ, ਹਾਂ ਕਿਉਂਕਿ ਤੁਹਾਡੀ ਸਿਚੁਏਸ਼ਨ ਇਸ ਵੇਲੇ ਹੋ ਰੱਖੀ। ਅੱਛਾ, ਇੱਕ ਚੀਜ਼ ਬੰਦਾ ਹੋਰ ਨਹੀਂ ਦੇਖਦਾ, ਪ੍ਰਾਈਵੇਟ ਲਈ ਤੁਸੀਂ ਕੰਟੈਕਟ ਕਰਦੇ ਹੋ ਕਿਸੇ ਏਜੰਟ ਨੂੰ, ਮੇਕ ਸ਼ੋਰ ਕਰੋ ਕਿ ਜਾਂ ਤਾਂ ਉਹ ਏਜੰਟ ਲੈਵਲ 2 ਹੋ ਜਾਂ ਮੌਰਗੇਜ ਬ੍ਰੋਕਰ ਹੋ, ਕਿਉਂਕਿ ਉਹਨਾਂ ਨੌਲੇਜ ਐਕਸਪੀਰੀਅੰਸ ਹੁੰਦਾ ਹੈ। ਜੇ ਏਜੰਟ ਲੈਵਲ 1 ਹੈਗਾ ਉਹ ਤੋਂ ਐਕਸਪੀਰੀਅੰਸ ਨਹੀਂ ਹੁੰਦਾ, ਤਾਂ ਵੇਚ ਵੀ ਨਹੀਂ ਸਕਦੇ ਹੋ, ਗੱਲ ਵੀ ਨਹੀਂ ਕਰ ਸਕਦੇ ਪ੍ਰਾਈਵੇਟ ਲਈ। ਤਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।
0: ਨੰਬਰ ਜ਼ਰੂਰ ਦੇ ਦਿਓ ਨੰਬਰ, ਤਾਂ ਕਿ ਜਿਹੜੇ ਬਾਕੀ ਸਾਰੀ ਇਨਫੋਰਮੇਸ਼ਨ ਆ ਉਹ ਜਦੋਂ ਤੁਹਾਡੇ ਨਾਲ 1-on-1 ਬੈਠਣਗੇ ਗੱਲਬਾਤ ਕਰਨਗੇ ਤੇ ਉਦੋਂ ਜ਼ਰੂਰ ਉਹ ਬਿਲਕੁਲ ਪੇਪਰ ਪੈਨ ਲੈ ਕੇ ਤੁਸੀਂ ਉਹਨਾਂ ਨੂੰ ਕਲੀਅਰ ਕੱਟ ਉਹਨਾਂ ਦੇ ਕੇਸ ਦੇ ਹਿਸਾਬ ਦੇ ਨਾਲ ਕਿ ਉਹਨਾਂ ਦਾ ਕੇਸ ਕਿਹੋ ਜਿਹਾ, ਉਦੋਂ ਤੁਸੀਂ ਸਮਝਾ ਸਕਦੇ ਹੋ ਕਿ ਭਾਈ ਤੁਹਾਡੇ ਹਾਲਾਤ ਆਹ ਨੇ, ਤੁਹਾਡੇ ਲਈ ਬੈਸਟ ਆਪਸ਼ਨ ਆਹ ਹੋ ਸਕਦੀ ਹੈ। ਨੰਬਰ ਬਾਜੀ ਦੇ ਦਿਓ।
1: ਹਾਂ, ਨੰਬਰ ਮੇਰਾ ਨੋਟ ਕਰੋ ਜੀ, 416-262-8937। ਬਹੁਤ ਬਹੁਤ ਧੰਨਵਾਦ,
0: ਬਹੁਤ ਧੰਨਵਾਦ ਸਰ, ਥੈਂਕ ਯੂ।
2: ਆਪਣੇ ਚੰਨ ਵਾਪਸ ਲੈ ਜਾ ਮੇਰੇ।
0: ਮੋਹਨਾ ਮਹਿੰਗ ਜੀ, ਸਾਡੇ ਮੁੱਖ ਸਪੌਂਸਰਾਂ ਦੇ ਵਿੱਚੋਂ ਭਾਈ ਤੀਆਂ ਦਾ ਮੇਲਾ ਜਿਹੜਾ ਹੋ ਰਿਹਾ 416-509-1509, ਇੱਕ ਮੈਂ ਸਵਾਲ ਪੁੱਛੂੰਗਾ ਅਤੇ ਉਹਦੇ ਲਈ ਤੁਸੀਂ ਤਿਆਰ ਰਹੋ। ਮੋਹਨਾ ਜੀ ਕਹਿੰਦੇ ਉੱਥੇ ਬਹੁਤ ਸਾਰੇ ਪ੍ਰਾਈਜ਼ ਨਿਕਲਣੇ। ਮੋਹਨਾ ਜੀ, ਉੱਥੇ ਤਾਂ ਬਹੁਤ ਨਿਕਲਣੇ ਆ, ਪਰ ਮੈਂ ਤੁਹਾਡੇ ਵੱਲੋਂ ਵੀ ਘਟਾਉਣੇ ਚਾਹੁੰਦਾ, ਕੋਈ ਦੋ ਚਾਰ ਇਉਂ ਨਹੀਂ ਹੈ ਗੱਲਬਾਤ। ਤੁਹਾਡੀ ਜ਼ਿੰਮੇਵਾਰੀ ਲਾਉਣੀ ਆ, ਅੱਜ ਆਪਾਂ ਥੋੜ੍ਹੀ ਜਿਹੀ 5-4 ਟਿਕਟਾਂ ਆਪਾਂ ਕੱਢਾਂਗੇ ਉੱਥੇ, ਜਿਹੜੀਆਂ ਮੇਰੇ ਭੈਣਾਂ ਪ੍ਰੋਗਰਾਮ ਸੁਣਨੀਆਂ ਨੇ। ਬਸ ਰੈਡੀ ਰਹੋ ਤੁਸੀਂ, ਮੈਨੂੰ 2-3 ਮਿੰਟ ਦਿਓ, ਉਹ ਤੋਂ ਬਾਅਦ ਫਿਰ ਤੁਸੀਂ ਹੋ ਜਾਓ ਰੈਡੀ। ਫਿਰ ਤੁਹਾਡੇ ਲਈ ਸਪੈਸ਼ਲੀ ਤੌਰ 'ਤੇ ਤੀਆਂ ਦੇ ਮੇਲੇ 'ਤੇ ਜਿਨ੍ਹਾਂ ਜਿਨ੍ਹਾਂ ਨੇ ਜਾਣ ਨਾਲ ਤਾਂ ਮੋਹਨਾ ਜੀ ਨੂੰ ਮਿਲਿਓ, ਅਤੇ ਟਿਕਟਾਂ ਤੁਸੀਂ ਪਹਿਲਾਂ ਹੀ ਚੱਕ ਲਓ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਲੈ ਲਈਆਂ, ਠੀਕ ਆ। ਜੇ ਕੋਈ ਰਹਿੰਦੀ ਆ ਤਾਂ ਹਜੇ ਤੁਸੀਂ ਬਸ 2-4 ਮਿੰਟ ਦਿਓ, ਮੈਂ ਹੁਣੇ ਆਪਾਂ ਕਰਦੇ ਹਾਂ ਗੱਲਬਾਤ ਮੋਹਨਾ ਜੀ ਨਾਲ। ਉਸ ਤੋਂ ਪਹਿਲਾਂ ਰਾਜਨ ਜੀ ਆ, ਰਾਜਨ ਜੀ ਦਾ ਸੁਨੇਹਾ ਲੈ ਲਈਏ। ਰਾਜਨ ਜੀ, ਜੀ ਆਇਆਂ ਨੂੰ
1: ਬਹੁਤ ਬਹੁਤ ਧੰਨਵਾਦ ਜੀ। ਰਾਜਵੀਰ ਭਾਜੀ, ਜਿੱਥੇ ਤੁਸੀਂ ਤੀਆਂ ਦੇ ਮੇਲੇ ਦੀ ਗੱਲ ਕੀਤੀ, ਦੱਸਦੇ ਜਾਈਏ ਕਿ ਸਟੈਕਸ ਐਕਸਪ੍ਰੈਸ ਦਾ ਵੀ ਉੱਥੇ ਬੂਥ ਹੋਏਗਾ, ਸਾਰੀਆਂ ਮਾਤਾਵਾਂ ਤੇ ਭੈਣਾਵਾਂ ਉੱਥੇ ਪਹੁੰਚਣ। ਅਸੀਂ 25 ਬ੍ਰਾਂਡਡ ਸਨ ਗਲਾਸਿਸ ਸਕੈਚਸ ਦੀਆਂ ਉੱਥੇ ਪੋਲਰਾਈਜ਼ ਵਾਲੀਆਂ ਐਜ਼ ਅ ਗਿਫਟ ਫ੍ਰੀ ਦੇਣੀਆਂ ਨੇ, ਤੇ ਨਾਲ ਦੀ ਨਾਲ 12 ਫੋਸਿਲ ਦੀਆਂ ਬ੍ਰਾਂਡਡ ਸਨ ਗਲਾਸਿਸ ਇਹ ਵੀ ਫ੍ਰੀ ਦੇਣੀਆਂ ਨੇ। ਸੋ ਸਾਡੇ ਬੂਥ ਦੇ ਉੱਤੇ ਜ਼ਰੂਰ ਤੁਸੀਂ ਹੋ ਕੇ ਜਾਇਓ। ਤੇ ਦੂਜੀ ਗੱਲ ਕਰਾਂਗੇ ਜੀ, ਜਿਹੜੇ ਅੱਜ ਆਈ ਐਗਜ਼ਾਮ ਕਰਵਾਉਣਾ ਚਾਹੁੰਦੇ ਨੇ ਉਹਨਾਂ ਨੂੰ ਦੱਸੇ ਜੀ ਕਿ ਸਟੋਰ ਦੇ ਉੱਤੇ ਸਾਡੇ ਕੋਲ ਅੱਜ ਡਾਕਟਰ ਅਵੇਲੇਬਲ ਹੈ, ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਹੈਲਥ ਚੈੱਕ ਕਰਾ ਸਕਦੇ ਹੋ, ਤੇ ਪਰਸਨ ਨੂੰ ਫਾਦਰਸ ਡੇ ਹੈ। ਸੋ ਸਪੈਸ਼ਲ ਡੀਲ ਹੈ ਜੀ ਸਪੈਕਸ ਐਕਸਪ੍ਰੈਸ ਵੱਲੋਂ। ਜਿੰਨੇ ਵੀ ਸਰੋਤੇ ਅੱਜ ਅਤੇ ਕੱਲ ਆ ਕੇ ਕੋਈ ਵੀ ਪਰਚੇਸ ਕਰ ਰਹੇ ਨੇ, ਜੇ ਤੁਹਾਡੀ ਪਰਚੇਸ $500 ਜਾਂ ਉਸ ਤੋਂ ਉੱਪਰ ਦੀ ਹੈ ਤੇ ਤੁਹਾਨੂੰ ਅਸੀਂ ਫੋਸਿਲ ਦੀਆਂ ਬ੍ਰਾਂਡਡ ਸਨਗਲਾਸਿਸ ਨਾਲ ਬਿਲਕੁਲ ਫ੍ਰੀ ਦਿਆਂਗੇ। ਸੋ ਨੋਟ ਕਰ ਲਓ ਜੀ, ਅੱਜ ਤੇ ਕੱਲ ਦੋ ਦਿਨ ਤੁਸੀਂ ਆ ਕੇ $500 ਦੀ ਪਰਚੇਸ ਕਰਨੀ ਹੈ ਤੇ ਫੋਸਿਲ ਦੀਆਂ ਸਨਗਲਾਸਿਸ ਫ੍ਰੀ ਹੈ। ਜੇ ਅੱਜ ਤੇ ਕੱਲ ਨਹੀਂ ਆ ਸਕਦੇ ਤੇ ਸਾਨੂੰ ਤੁਸੀਂ ਕਾਲ ਕਰਕੇ ਆਪਣਾ ਨਾਮ ਰਜਿਸਟਰਡ ਕਰਵਾ ਦਿਓ ਤੇ ਨੈਕਸਟ ਵੀਕ ਵੀ ਆ ਕੇ ਤੁਸੀਂ ਪਰਚੇਸ ਕਰਕੇ ਨਾਲੇ ਗਿਫਟ ਲੈ ਸਕਦੇ ਹੋ। ਸੋ ਕਾਲ ਕਰਨ ਦੇ ਲਈ ਨੰਬਰ 905-460-8888, 905-460-8888, ਤੇ ਜਿਨ੍ਹਾਂ ਨੇ ਬ੍ਰਾਂਡਡ ਫਰੇਮ ਲੈਣੇ ਨੇ ਜਾਂ ਬ੍ਰਾਂਡਡ ਸਨਗਲਾਸਿਸ ਲੈਣੀਆਂ ਨੇ ਸਾਰਿਆਂ ਦੇ ਉੱਤੇ ਬਹੁਤ ਭਾਰੀ ਸੇਲ ਹੈ ਜੀ। ਗੁਚੀ, ਪ੍ਰਾਡਾ, ਡੋਲਚੀ ਗਬਾਨਾ, ਟੋਮ ਫੋਰਡ, ਇਹ ਸਾਰੇ ਫਲੈਟ 30% ਆਫ ਨੇ। ਰੇਬੈਨ, ਅਰਮਾਨੀ, ਮਾਈਕਲ ਕੋਰਸ, ਕੇਟ ਸਪੇਡ, ਮਾਰਕ ਜੇਕਬ, ਇਹ ਸਾਰੇ ਫਲੈਟ 50% ਆਫ ਨੇ। ਤੇ ਕੈਲਵਿਨ ਕਲਾਈਨ, ਟੋਮੀ ਹਿਲ ਫਿਗਰ, ਫੈਂਡੀ ਤੇ ਵੈਲੰਟੀਨੋ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਹੋਰ ਜਾਣਕਾਰੀ ਲਈ ਸਾਨੂੰ ਕਾਲ ਕਰ ਸਕਦੇ ਹੋ 905-460-8888 ਜਾਂ ਸਾਡੇ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸਦੀਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇਸ ਵੀਕਐਂਡ ਦੇ ਉੱਤੇ ਆਪਣੇ ਫੋਸਿਲ ਦੇ ਬ੍ਰਾਂਡਿਡ ਸਨਗਲਾਸਿਸ ਗਿਫਟ ਲੈਣਾ ਨਾ ਭੁੱਲਿਓ $500 ਦੀ ਪਰਚੇਜ਼ ਦੇ ਨਾਲ। ਤੇ ਨਾਮ ਹੁਣੇ ਲਿਖਾ ਲਓ ਜੇ ਤੁਸੀਂ ਨਹੀਂ ਆ ਸਕਦੇ, 905-460-8888, 905-460-8888।
0: ਬਹੁਤ ਬਹੁਤ ਰਾਜੀਵ ਜੀ, ਸ਼ੁਕਰੀਆ ਸਰ, ਧੰਨਵਾਦ।
2: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
3: ਬਸ ਇੰਨੀ ਗੱਲ।

0: Town Furniture. Address 6685 Tonkin Road in Mississauga. Number 6472620000. And Home Furniture.
1: ਲਓ ਜੀ ਗ੍ਰੈਂਡ ਫਰਨੀਚਰ ਦਾ ਗੇੜਾ ਲਾਉਣਾ ਤੇ ਤੁਸੀਂ ਮੋਨਾ ਜੀ ਸਾਡੇ ਨਾਲ ਨੇ। ਮੋਨਾ ਜੀ ਰੈਡੀ ਹੋ ਤੁਸੀਂ? ਇਜਾਜ਼ਤ ਆ ਤੁਹਾਡੀ, ਮੈਂ ਕੱਢ ਦਵਾਂ ਟਿਕਟਾਂ ਤੁਹਾਡੇ ਵੱਲੋਂ?
2: ਬਿਲਕੁਲ
1: ਜੀ, ਚਾਹੇ ਕੋਈ ਵੀ ਸ਼ੋਅ ਹੈ, ਚਾਹੇ ਸਾਡਾ ਬੰਦੇ ਬਣੋ ਬੰਦੇ, ਠੋਕ ਕੇ ਸਪੋਰਟ ਇਹਨਾਂ ਨੇ ਕੀਤੀ ਆ। ਬਹੁਤ ਧੰਨਵਾਦ ਇਹਨਾਂ ਦਾ, ਨਿੱਕ ਬਾਈ ਜੀ ਉਹਨਾਂ ਦਾ। ਤੇ ਲਓ ਸਟੂਡੀਓ ਦਾ ਨੰਬਰ ਹੈ ਜੀ, ਮੈਂ ਹੁਣੇ ਲਾਈਵ ਹੀ ਤੁਹਾਨੂੰ ਟਿਕਟਾਂ ਨੇ ਜਿਹੜੀਆਂ ਮੋਨਾ ਜੀ ਤੋਂ ਆਪਾਂ ਦਵਾ ਦੇਣੀ ਨਾ ਤੁਹਾਨੂੰ। 5 ਕੁ ਟਿਕਟਾਂ ਦਾ ਘੱਟੋ ਘੱਟ ਆਪਾਂ ਕੱਢਾਂਗੇ ਮੋਨਾ ਜੀ। 905-564-6444 ਇਹ ਸਾਡੇ ਸਟੂਡੀਓ ਦਾ ਨੰਬਰ ਹੈ। ਜਿਹੜੀਆਂ ਭੈਣਾਂ ਫੋਨ ਕਰ ਲੈਣਗੀਆਂ ਤੇ ਉਹਨਾਂ ਦੇ ਲਈ ਸਪੈਸ਼ਲੀ ਤੌਰ ਤੇ 905-564-6444, ਜਿੱਥੇ ਹਰਜੀਤ ਹਰਮਨ ਵੀ ਪਹੁੰਚ ਰਿਹਾ, ਜਿੱਥੇ ਜੈਸਮਿਨ ਅਖਤਰ ਹੋਣੀ ਕਰਕੇ ਫਲਾਈ ਆਮਾ ਵਾਲੇ ਉਹ ਵੀ ਪਹੁੰਚ ਗਏ ਆ ਇੱਥੇ ਦੀ ਧਰਤੀ ਤੇ, ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਦੇ ਹਾਂ ਕਿ ਗੱਲਬਾਤ ਕਰੀਏ। ਸੋ ਸਿੰਪਲ ਜਿਹਾ ਛੋਟਾ ਜਿਹਾ ਕੁਐਸਚਨ ਹੈ, ਇੱਕ ਤਾਂ ਇਹ ਆ ਕਿ ਮੋਨਾ ਜੀ ਤਾਂ, ਮੋਨਾ ਤਾਂ ਪਤਾ ਹੀ ਆ ਵੀ ਮੋਨਾ ਤੇ ਸੋਨਾ ਤਾਂ ਮਹਿੰਗਾ ਹੀ ਆ ਜੀ, ਸੋਨਾ ਵੀ ਮਹਿੰਗਾ ਹੋ ਗਿਆ ਤੇ ਮੋਨਾ ਜੀ ਦਾ ਤਾਂ ਨਾਮ ਬਹੁਤ ਬ੍ਰਾਂਡ ਬਣ ਚੁੱਕਿਆ, ਇਹਨਾਂ ਦੀ ਕੰਪਨੀ ਕਿਹੜੀ ਆ? ਮੋਨਾ ਜੀ ਦੀ ਕੰਪਨੀ ਕਿਹੜੀ ਆ ਤੇ ਐਡਰੈਸ ਕਿੱਥੇ ਆ ਇਹ ਦੱਸ ਦਿਓ। ਟਿਕਟ ਤੁਹਾਡੀ, ਟਿਕਟ ਤੁਸੀਂ ਜਾ ਕੇ ਚੱਕ ਲੈਣੀ ਆ। ਪਹਿਲੀ ਕਾਲ 'ਤੇ ਚੱਲਦੇ ਹਾਂ ਤੇ ਮੋਨਾ ਜੀ ਦੀ ਕੰਪਨੀ ਕਿਹੜੀ ਆ, ਇੰਸ਼ੋਰੈਂਸ ਦੀ ਕੰਪਨੀ ਦਾ ਨਾਮ ਕੀ ਆ ਅਤੇ ਇਹ ਕਿੱਥੇ ਲੋਕੇਟਡ ਨੇ, ਕਿੱਥੋਂ ਇਹ ਐਡਰੈਸ? ਪਹਿਲੇ ਝਟਕੇ ਹੀ ਮੈਂ ਐਡਰੈਸ ਤਾਂ ਹੀ ਪੁੱਛਿਆ ਸੀ ਜਾਣ ਕੇ ਗੱਲਬਾਤ ਦੇ ਵਿੱਚੋਂ। ਚੱਲਦੇ ਪਹਿਲੀ ਕਾਲ 'ਤੇ। ਸਤਿ ਸ਼੍ਰੀ ਅਕਾਲ ਜੀ।
3: ਹੈਲੋ,
1: ਸਤਿ ਸ਼੍ਰੀ ਅਕਾਲ ਭੈਣ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਜੀ ਮੋਨਾ ਜੀ ਦੀ ਕੰਪਨੀ ਦਾ ਪਤਾ ਮੋਨਾ ਜੀ ਦਾ ਕਿਹੜੀ ਆ ਨਾ?
3: ਨਹੀਂ, ਮੇਰੇ ਖਿਆਲ 'ਚ ਪਤਾ ਨਹੀਂ।
1: ਓਕੇ, ਇਹਨਾਂ ਦਾ ਐਡਰੈਸ ਪਤਾ?
3: ਨਹੀਂ, ਐਡਰੈਸ ਵੀ ਨਹੀਂ ਪਤਾ ਕਿਉਂਕਿ ਇਹ ਸਾਡੇ ਘਰ ਹੀ ਆ ਕੇ ਕਰਕੇ ਗਏ ਆ।
1: ਉਹ ਤੁਹਾਡਾ ਭਲਾ ਹੋ ਜਾਏ ਮੋਨਾ ਜੀ, ਹੁਣ ਦੱਸੋ ਤੁਸੀਂ ਤਾਂ ਕਰਿਆ ਹੋਵੇ ਸਾਡੇ ਘਰੇ ਆ ਕੇ ਕਰਕੇ ਗਏ ਤੁਸੀਂ।
3: ਤੁਹਾਨੂੰ ਯਾਦ ਹੈ ਨਾ, ਲਾਸਟ ਵੀਕ ਵੀ ਕਾਈਟ ਫੈਸਟੀਵਲ ਤੇ ਮਿਲ ਕੇ ਗਈ ਆ ਤੁਹਾਨੂੰ।
1: ਤੁਹਾਡੀ ਟਿਕਟ ਬਣਦੀ ਆ ਇੱਥੇ ਹੁਣ, ਤੁਹਾਡੀ ਟਿਕਟ ਬਣ।
4: ਹਾਂਜੀ ਬਿਲਕੁਲ ਜੀ, ਤੁਸੀਂ ਆ ਜਾਈਓ ਆਫਿਸ ਤੋਂ ਲੈ ਲਈਓ।
1: ਆ ਲਓ ਤੁਹਾਡੀ ਪਹਿਲੀ ਟਿਕਟ, ਤੁਹਾਡਾ ਮੈਂ ਨੰਬਰ ਲਿਖ ਲਿਆ, ਲਾਸਟ ਡਿਜਿਟ ਆ 62-94। ਤੁਹਾਡੀ ਟਿਕਟ ਬਣ ਗਈ ਆ। ਮੋਨਾ ਜੀ ਕਿਵੇਂ ਮੁਕਰ ਜਾਣਗੇ ਘਰੇ ਜਾ ਕੇ, ਇੰਸ਼ੋਰੈਂਸ ਕਰਕੇ ਬੰਦ ਗਿਆ, ਦੱਸੋ ਕਮਾਲ ਕਰਤੀ। ਬਹੁਤ ਧੰਨਵਾਦ ਜੀ, ਅਗਲੀ ਲਾਈਨ ਤੇ ਆਪਾਂ ਚੱਲਦੇ ਹਾਂ। ਸਟੂਡੀਓ ਦਾ ਨੰਬਰ 905-564-6444 ਤੇ ਤੁਹਾਡੀ ਕਾਲ ਆ ਸਕਦੀ ਆ। ਅਗਲੀ ਲਾਈਨ ਆ ਜਿਹੜੀ 0091। ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਜੀ।
5: ਸਤਿ
1: ਸ਼੍ਰੀ ਅਕਾਲ ਭੈਣ ਜੀ।
5: ਸਤਿ ਸ਼੍ਰੀ ਅਕਾਲ। ਹਾਂਜੀ
1: ਜੀ,
5: ਟਿਕਟ
1: ਤੁਹਾਡੀ ਵੀ ਬਣ ਗਈ ਆ। ਆ ਚੱਕੋ ਮੋਨਾ ਜੀ, ਦੇਖੋ 647 ਨਹੀਂ ਨੰਬਰ ਨਹੀਂ ਮੈਂ ਦੱਸਣਾ, 0091 ਲਾਸਟ ਡਿਜਿਟ। ਤੁਹਾਡੀ ਟਿਕਟ ਵੀ ਭੈਣ ਜੀ ਤੁਸੀਂ ਮੋਨਾ ਜੀ ਤੋਂ ਚੱਕ ਲਿਓ, ਠੀਕ ਹੈ ਜੀ? ਥੈਂਕ ਯੂ ਵੈਰੀ ਮਚ ਮੋਨਾ ਜੀ, ਤੁਸੀਂ ਕਮਾਲ ਕਰਤੀ ਆ, ਤਾਂ ਦੇਖੋ ਤੁਹਾਡੇ ਪ੍ਰਸ਼ੰਸਕ ਵਾਧੂ। ਤੇ ਅਗਲੀ ਲਾਈਨ ਤੇ ਚੱਲਦੇ ਆ 25-10। ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਭੈਣੇ।
6: ਮੋਨਾ ਮੈਂਗੀ ਦਾ ਇੰਸ਼ੋਰੈਂਸ ਫॉर ਯੂ ਟੂ ਲਾਈਕ
1: ਇੰਸ਼ੋਰੈਂਸ ਫॉर ਯੂ ਬਿਲਕੁਲ
6: ਕਾਲ ਦੇ ਤੇ ਹੈਗਾ ਆਫਿਸ ਇਹਨਾਂ ਦਾ।
1: ਤੁਹਾਡੀ 20 ਟਿਕਟ ਹੋ ਗਈ ਆ ਤੇ ਤੁਹਾਡੀ ਤਿਆਰੀ ਆ ਵੈਸੇ ਤੁਸੀਂ ਜਾਣਾ ਸੀਗਾ?
6: ਹਾਂਜੀ।
1: ਤੇ ਟਿਕਟ ਲੈਣੀ ਸੀ ਜਾਂ ਲਈ ਹੋਈ ਸੀ ਅਜੇ?
6: ਮੇਰੀ ਲਈ ਹੋਈ ਆ, ਪਰ ਸਾਡੇ ਇੱਕ ਗਵਾਂਢੀ ਆਂਟੀ ਆ ਇੰਡੀਆ ਤੋਂ, ਉਹਨਾਂ ਨੂੰ ਲੈ ਜਾਾਂਗੇ ਨਾਲ।
1: ਅੱਛਾ ਗਵਾਂਢੀ, ਹਾਂ ਉਹਨਾਂ ਇੰਡੀਆ ਵਾਲਿਆਂ ਨੂੰ ਤਾਂ ਦਿਖਾਉਣ ਦੀ। ਕਿਹੜਾ ਕਲਾਕਾਰ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਉਹਨਾਂ ਚੋਂ ਜਿਹੜੇ ਆਏ ਹੋਏ ਆ?
6: ਜੈਸਮੀਨ ਵੀ, ਹਰਜੀਤ ਹਰਮਨ ਵੀ, ਮੰਨਤ ਨੂਰ ਤਾਂ ਹੈਗੀ
1: ਆ। ਮੰਨਤ ਨੂਰ ਬਿਲਕੁਲ।
6: ਬੇਟੀ ਮੈਂ ਤੁਹਾਨੂੰ ਤਾਂ ਕਾਲ ਕੀਤੀ ਸੀ, ਮੈਂ ਕਿਹਾ ਆਪਾਂ ਫਾਦਰ ਡੇ ਦੀ ਗੱਲ ਕਰਦੇ ਹਾਂ। ਜਿਹੜੇ ਫਾਦਰ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਹੈਪੀ ਫਾਦਰ ਡੇ। ਮੇਰੇ ਫਾਦਰ ਨਹੀਂ ਹੈਗੇ, ਤਾਂ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਜਿਹੜੇ ਸਾਨੂੰ ਸੈਟ ਕਰਦੇ ਕਰਦੇ ਚਲੇ ਗਏ। ਰਾਈਟ,
1: ਯੈਸ 100%, 100%।
6: ਮੈਂ ਇੱਕ ਗਾਣਾ ਆ, ਬਾਪੂ ਓਏ ਕਰਕੇ ਆ,
1: ਕੋਸ਼ਿਸ਼ ਕਰਦਾ ਜੋ ਵੀ ਹੋਵੇ, ਆ ਜਾ ਬਾਪੂ ਆ ਜਾ ਤੈਨੂੰ ਘੁੱਟ ਕੇ।
6: ਮਤਲਬ ਆਪਾਂ ਤਾਂ ਸੈੱਟ ਹੋ ਗਏ, ਬਸ ਉਹ ਦੇਖ ਨਹੀਂ ਰਹੇ। ਹਾਂਜੀ
1: ਮੈਂ ਲਾਉਣਾ ਪੈਂਦੀ ਸੀ ਨਾ। थैंक यू वेरी मच, बहुत बहुत धन्यवाद। सो टिकट तुसी जरूर मोना जी तो पिक कर लियो। अगली लाइन है जी रणवीर जी, सत श्रीकाल।
2: सत श्रीकाल जी हाँ जी पाजी, मोना महंगी कंपनी का नाम है जी इंश्योरेंस फॉर यू एंड गोरवे नवा प्लाजा बने 9280 है जी इन्होंने ऑफिस।
1: ये तुसी चैट जीपीटी पुछा कि तुसी गूगल सर्च मारी है?
2: नहीं जी, मैं इन्होंने पहला भी कॉल की थी कि मैं इन्होंने मिले भी होया।
1: अच्छा तुसी इंश्योरेंस बाबत कॉल की थी? टिकट भी तुहाडी हो गई है डन। सो एक दो तीन चार टिकट हो गई जी, टिकट तुसी जाके प्लीज पिक कर लो, जो भैन जी उन्होंने कह दो पिक कर लेंगे। ठीक है जी,
2: थैंक यू सर, थैंक यू,
1: थैंक यू वीरा जी, थैंक यू, बहुत बहुत धन्यवाद। अगली कॉल है जी जगरूप जी की। जगरूप जी सत श्रीकाल।
7: हां जी
1: जी सत श्रीकाल।
7: ਤੀਆਂ
1: ਦੇ ਮੇਲੇ ਟਿਕਟ ਲਈ ਕੀਤਾ ਸੀ?
7: ਹਾਂਜੀ ਟਿਕਟਾਂ ਲਈ।
1: ਓਕੇ ਤੇ ਤੁਸੀਂ ਕਿਹਨੇ ਭੇਜਣਾ, ਕਿਹਨੂੰ ਭੇਜਣਾ?
7: ਅਸੀਂ ਤਾਂ ਜਾ ਨੀ ਸਕਦੇ,
1: ਮੋਂਗਾ ਮਹਿੰਗੀ ਨੀ, ਮੋਨਾ ਮਹਿੰਗੀ ਆਲ ਕੈਨ
8: ਇੰਸ਼ੋਰੈਂਸ
1: ਕਰਤਾ ਸਾਰਾ ਕੁਝ ਜੀ ਤੁਸੀਂ। ਅਗਲੀ ਕਾਲ ਆਪਾਂ ਲੈਂਦੇ ਹਾਂ। ਸੋ ਇੱਕ ਨੰਬਰ ਹੋ ਗਿਆ ਪੰਜ ਕਿ ਨਹੀਂ, ਹਜੇ ਇੱਕ ਰਹਿੰਦੀ ਹੈ ਜੀ ਹਜੇ 905-564-44 ਸਾਡੇ ਸਟੂਡੀਓ ਦਾ ਨੰਬਰ ਹੈ ਅਤੇ ਮੋਨਾ ਜੀ ਦਾ ਨੰਬਰ ਹੈ 416-509-1509 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਜਿਹੜੀਆਂ ਮੇਰੀਆਂ ਭੈਣਾਂ ਨੇ ਟਿਕਟ ਲੈਣੀ ਆ, ਹਜੇ ਇੱਕ ਟਿਕਟ ਆਪਾਂ ਹੋਰ ਦੇ ਸਕਦੇ ਹਾਂ ਅਤੇ ਨਾਲ ਦੀ ਨਾਲ ਦੱਸ ਦਿਓ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਬਾਈ ਜੀ ਇਹ ਸਪੌਂਸਰ ਕੀਤਾ ਜਾ ਰਿਹਾ ਖਾਸ ਤੌਰ 'ਤੇ ਹੋਮਫੈਕਸ ਵੱਲੋਂ ਅਤੇ ਨਾਲ ਦੀ ਨਾਲ ਹੀ ਆਲ ਲਿੰਕ ਟਰੈਵਲ ਦੇ ਬੱਲਾ ਦਸਾਂਝ ਸਾਹਿਬ ਵੱਲੋਂ। ਬੱਲਾ ਦਸਾਂਝ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ 416-293-8700 'ਤੇ ਤੁਸੀਂ ਗੱਲਬਾਤ ਕਰ ਲੈਣੀ ਹੈ। 416-293-8700 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰ ਲਵਾਂ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਲਾਈਨਾਂ ਤੁਹਾਡੀਆਂ ਸਾਰੀਆਂ ਫਲੈਸ਼ ਕਰਦੀ ਹੈ। ਇੱਕ ਕਾਲ ਆ ਜਿਹੜੀ ਇੱਕ ਵਾਰ ਲਵਾਂਗੇ ਉਹਨੂੰ ਦੁਬਾਰੇ ਨਾ ਮੈਨੂੰ ਕਰਿਓ, ਕਿਉਂਕਿ ਟਿਕਟਾਂ ਲਿਮਿਟਡ ਹੀ ਆ ਜਿਹੜੀਆਂ ਆਪਾਂ ਇਹਨਾਂ ਤੋਂ ਇਹ ਪਿਆਰ ਨਾਲ ਹੀ ਇਹਨਾਂ ਤੋਂ ਲੈ ਲਈਆਂ ਨੇ। ਅਤੇ ਨੰਬਰ 8518 ਸਤਿ ਸ਼੍ਰੀ ਅਕਾਲ ਜੀ।
7: ਪ੍ਰੋਗਰਾਮ ਹੁੰਦਾ ਤੇ ਮੈਂ ਤਾਂ ਇਹ ਕਹਿੰਦੀ ਅਸ ਤਾਂ ਬਹੁਤ ਤੀਆਂ ਵੇਖ ਲਈਆਂ ਸੀ, ਉੱਥੇ ਰਹਿੰਦੇ ਨੇ, ਇਸ ਤਰ੍ਹਾਂ ਬਹੁਤ ਦੂਰ ਮੂਵ ਹੋ ਗਏ ਆ, 15-14 ਸਾਲ ਹੋ ਗਏ, ਪਰ ਤੁਹਾਡਾ ਪ੍ਰੋਗਰਾਮ ਮੈਂ ਹਮੇਸ਼ਾ ਸੁਣਦੀ ਆ।
1: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।
7: ਜਦੋਂ ਵੀ ਡਰਾਈਵ ਕਰਦੀ ਮੈਂ ਕਿਹਾ ਮੈਂ ਭੁੱਲ ਗਈ ਬੀਜੀ ਨੂੰ, ਕਹਿੰਦੇ ਮਦਰ ਮਦਰ ਘਰ ਸਾਂਭਣ ਵਾਲੀ ਆ, ਪਿਓ ਕਮਾਈ ਕਰਨ ਵਾਲਾ, ਹਰ ਇੱਕ ਨੂੰ ਆਪਣੇ ਦਾਦੇ ਬਾਪੂ ਦੀ ਕਦਰ ਕਰਨੀ ਚਾਹੀਦੀ, ਇਹਨਾਂ ਕਰਕੇ ਆਪਾਂ ਇਸ ਦੁਨੀਆਂ ਚ ਹੈ।
1: ਰਿਗਾਰਡ ਬਹੁਤ ਬਹੁਤ ਸਤਿਕਾਰ, ਬੇਸ਼ਕ ਤੁਸੀਂ ਤੀਆਂ ਦੇ ਮੇਲੇ ਤੇ ਪਹੁੰਚ ਵੀ ਨਹੀਂ ਰਹੇ, ਪਰ ਤੁਹਾਡਾ ਸਤਿਕਾਰ ਕਿ ਤੁਸੀਂ ਪਿਆਰ, ਤੁਹਾਨੂੰ ਬਹੁਤ ਬਹੁਤ ਦੁਆਵਾਂ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ, ਤੁਸੀਂ ਪ੍ਰੋਗਰਾਮ ਨਾਲ ਜੁੜਦੇ ਹੋ ਹਮੇਸ਼ਾ। ਮੋਨਾ ਜੀ ਇੱਕ ਨਾ ਮੈਨੂੰ ਬਾਪੂ ਤੇ ਗੱਲ ਯਾਦ ਆ ਗਈ ਕਿ ਮੈਂ ਤੇ ਸੋਚਦਾ ਸੀ ਕਿ ਸ਼ਾਰਟ ਫਿਲਮ ਬਣਾ ਕੇ ਪਾਵਾਂ, ਹੋ ਸਕਦਾ ਪਾ ਵੀ ਦਵਾਂ। ਤੇ ਇੱਕ ਫਾਦਰ ਆ, ਉਹ ਆਪਣੇ ਪੁੱਤ ਨੂੰ ਕਹਿੰਦਾ ਵੀ ਪੁੱਤ ਤੇਰੇ ਨਾ ਐਤਕੀ ਬਰਥਡੇ ਤੇ ਮੈਂ ਘੈਂਟ ਗਿਫਟ ਲਿਆ ਕੇ ਦਊਂ, ਦੱਸ ਮੇਰਾ ਬੱਚਾ ਕੀ ਚਾਹੀਦਾ। ਉਹ ਕਹਿੰਦਾ ਵੀ ਡੈਡ ਵੀ ਕੋਈ ਗੱਲ ਨਹੀਂ, ਤੁਸੀਂ ਨਾ ਪਹਿਲਾਂ ਆ ਜਾਓਗੇ। ਕਹਿੰਦਾ ਵੀ ਨਹੀਂ ਪੁੱਤ, ਪਹਿਲਾਂ ਤਾਂ ਮੈਂ ਕੋਈ ਨਾ, ਹਜੇ ਤੇਰੇ ਦਿਨ ਪਏ ਤੂੰ ਸੋਚ ਕੇ ਦੱਸ ਦੀ। ਉਹ ਜਿੱਦਣ ਬਰਥਡੇ ਵੀ ਸੀਗਾ ਉਹ ਤੋਂ ਪਹਿਲਾਂ ਫਿਰ ਪੁੱਛਦਾ, ਕਹਿੰਦਾ ਵੀ ਤੂੰ ਮੈਨੂੰ ਦੱਸਿਆ ਨਹੀਂ ਕੀ ਗਿਫਟ ਲੈ ਕੇ ਆਵਾਂ। ਕਹਿੰਦਾ ਤੁਸੀਂ ਉਦੋਂ ਛੁੱਟੀ ਕਰ ਲਓ। ਕਹਿੰਦਾ ਨਹੀਂ ਛੁੱਟੀ ਨਹੀਂ ਪੁੱਤ ਹੋਣੀ, ਕਿਉਂਕਿ ਕੰਮ ਬਹੁਤ ਬਿਜ਼ੀ ਚੱਲ ਰਿਹਾ ਅਤੇ ਵੀ ਮੈਨੂੰ ਛੁੱਟੀ ਨਹੀਂ ਬੌਸ ਨੇ ਦੇਣੀ, ਅਤੇ ਨਾਲੇ ਜੇ ਮੈਂ ਪੈਸੇ ਕਮਾਊਂਗਾ ਕੰਮ ਕਰੂੰਗਾ ਫਿਰ ਹੀ ਕੁਛ ਕਮਾ ਕੇ ਲੈ ਕੇ ਆਊਂਗਾ, ਫਿਰ ਹੀ ਤੈਨੂੰ ਮੈਂ ਕੁਛ ਹੈ ਨਾ ਕਰੂੰਗਾ, ਗਿਫਟ ਲੈ ਕੇ ਦਊਂਗਾ, ਇੰਨੇ ਸੋਹਣੇ ਸੋਹਣੇ ਜਿਹੜਾ ਕੁਛ ਆਪਾਂ ਇੰਨੇ ਸੋਹਣੇ ਘਰਾਂ 'ਚ ਰਹਿੰਦੇ ਹਾਂ ਸਭ ਕੁਛ। ਉਹ ਕਹਿੰਦਾ ਵੀ ਕਿੰਨੇ ਪੈਸੇ ਡੈਡ ਮਿਲਦੇ ਆ ਤੁਹਾਨੂੰ ਕੰਮ ਦੇ, ਹੈ ਨਾ? ਅਤੇ ਉਹ ਕਹਿੰਦਾ ਕੰਮ ਦੇ ਮੈਨੂੰ ਮਿਲਦੇ ਆ $40 ਘੰਟੇ ਦੇ, ਹੈ ਨਾ? ਕਹਿੰਦਾ ਠੀਕ ਹੈ ਜੀ। ਜਿੱਦਣ ਬਰਥਡੇ ਸੀ ਕਹਿੰਦਾ ਵੀ ਉਹਨੇ ਵੀ ਤੂੰ ਦੱਸਿਆ ਨਹੀਂ ਮੈਨੂੰ ਕੀ ਗਿਫਟ ਮੈਂ ਲੈ ਕੇ ਆਉਣਾ ਸੀ ਤੇਰੇ ਲਈ। ਉਹ ਆਪਦੇ ਨਾ ਫਾਦਰ ਦੀ ਬਾਂਹ ਫੜਦਾ, ਛੋਟਾ ਜਿਹਾ ਬੱਚਾ ਦੂਜੀ ਤੀਜੀ ਚੌਥੀ 'ਚ ਪੜ੍ਹਦਾ ਹੋਊਗਾ ਲਾ ਲਓ, ਹੈ ਨਾ, ਫਾਦਰ ਦੀ ਬਾਂਹ ਫੜਦਾ, ਉਹ ਆਪਣੇ ਕਮਰੇ 'ਚ ਲੈ ਜਾਂਦਾ। ਕਮਰੇ 'ਚ ਲਿਜਾ ਕੇ ਉਹਨੂੰ ਜਦੋਂ ਉਹਦੇ ਡੈਡ ਨੇ ਕਿਤੇ ਦਿੱਤੇ ਸੀਗੇ ਆਈਸਕ੍ਰੀਮ ਖਾਣ ਲਈ ਜਾਂ ਕੋਈ ਹੋਰ ਗਿਫਟ ਜਾਂ ਉਹਨੇ ਕਿਸੇ ਨੇ ਹੋਰ ਕੁਛ ਦਿੱਤਾ, ਉਹ ਸਾਰੇ ਨਾ ਪੈਸੇ ਜੋੜਦਾ ਜੋੜਦਾ ਜੋੜਦਾ ਜੋੜਦਾ ਆਪਦੇ ਸਿਰਾਣੇ ਥੱਲਿਓਂ ਭਾਨ ਕੱਢ ਲੈਂਦਾ। ਕਹਿੰਦਾ ਡੈਡਾ ਗਿਣਿਓ ਕਿੰਨੇ ਆ? ਉਹਨੂੰ ਲੱਗਿਆ ਵੀ ਇਹ ਕੁਛ ਇਹਦਾ ਵੀ ਮੰਗਾਉਣਾ ਹੋਊਗਾ। ਉਹਨੇ ਜਦੋਂ ਗਿਣੇ ਕਹਿੰਦਾ ਇਹ ਨਾ $80 ਆ। ਕਹਿੰਦਾ ਵੀ ਦੋ ਘੰਟੇ $40 ਤੁਹਾਡੇ ਘੰਟੇ ਦਿਆ, ਕੀ ਮੈਂ ਤੁਹਾਡੇ ਦੋ ਘੰਟੇ ਅੱਜ ਖਰੀਦ ਸਕਦਾ? ਤੁਸੀਂ ਮੈਥੋਂ $80 ਲੈ ਲਓ, ਅੱਜ ਦੋ ਘੰਟੇ ਪਹਿਲਾਂ ਕੰਮ ਤੋਂ ਆ ਜਾਓਗੇ ਘਰੇ, ਹੈ? ਕਹਿੰਦਾ ਅੱਜ ਦੋ ਘੰਟੇ ਡੈਡ ਮੈਂ ਤੁਹਾਨੂੰ $80 ਦੇ ਦਿੰਦਾ ਜਿਹੜੇ ਤੁਹਾਨੂੰ ਤੁਹਾਡੇ ਬੌਸ ਨੇ ਦੇਣੇ ਸੀ, ਤੁਸੀਂ ਦੋ ਘੰਟੇ ਪਹਿਲਾਂ ਆ ਸਕਦੇ ਹੋ ਕੰਮ ਤੋਂ ਮੇਰੇ ਲਈ। ਮਤਲਬ ਉਹ ਪਿਓ ਦਿਆਂ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿ ਯਾਰ ਮੈਂ ਕਾਹਦੇ ਪਿੱਛੇ ਤੁਰਿਆ ਫਿਰਦਾ, ਕਿਹੜੀਆਂ ਗੱਲਾਂ ਪਿੱਛੇ, ਮੈਂ ਆਪਦੇ ਮੇਰਾ ਪੁੱਤ ਮੇਰੇ ਘੰਟੇ ਖਰੀਦਣ ਲਈ ਮੈਨੂੰ ਪੇ ਕਰ ਰਿਹਾ ਜਿਹੜੇ ਹਜੇ ਬੱਚੇ ਨੂੰ ਪਤਾ ਵੀ ਨਹੀਂ ਉਹਨੇ ਕਿਵੇਂ ਜੋੜੇ ਹੋਣਗੇ $80। ਸੋ ਜਦੋਂ ਤੁਸੀਂ ਇਹੋ ਜਿਹੀ ਚੀਜ਼ ਸੁਣਦੇ ਹੋ ਜ਼ਰੂਰ ਜਿਹੜੇ ਪਿਓ ਵੀ ਨੇ ਅੱਜ ਜਾ ਕੇ ਆਪਣੇ ਬੱਚਿਆਂ ਨੂੰ ਟਾਈਮ ਦਿਓ, ਜਿਹੜੇ ਬੱਚੇ ਹੋ ਆਪਣੇ ਪਿਓ ਨੂੰ ਟਾਈਮ ਦਿਓ। ਕਮਾਲ ਹੁੰਦੀ ਹੈ ਕਈ ਵਾਰ ਚੀਜ਼ਾਂ ਇਹੋ ਜਿਹੀਆਂ, ਹੈ ਨਾ, ਜਦ ਤੁਸੀਂ ਸੋਚਦੇ ਹੋ ਨਾ, ਅਤੇ ਫਿਰ ਜਦੋਂ
4: ਬਾਪੂ ਨਹੀਂ ਟਾਈਮ ਸਪੈਂਡ ਕੀਤਾ ਉਹੀ ਮੇਨ ਵੈਲਿਊ ਰੱਖਦਾ ਹੈਗਾ ਜੀ।
1: ਹਾਂ, ਜਦੋਂ ਬਾਪੂ ਨਹੀਂ ਰਹਿੰਦਾ ਉਦੋਂ ਫਿਰ ਬੰਦਾ ਕਹਿੰਦਾ ਕਿ ਆ ਜਾ ਬਾਪੂ ਆ ਜਾ, ਵੀ ਉਦੋਂ ਫਿਰ ਤੇਰਾ ਉਹਨੂੰ ਜੀ ਕਰਦਾ ਕਿ ਤੈਨੂੰ ਘੁੱਟ ਕੇ ਜੱਫੀ ਪਾ ਲਵਾਂ।

0: ਕਿਉਂਕਿ ਜਿਉਂਦੇ ਜੀ ਤਾਂ ਪਾਈ ਨਹੀਂ, ਜਿਉਂਦੇ ਜੀ ਪਾ ਲਈਏ। ਸਤਿ ਸ਼੍ਰੀ ਅਕਾਲ ਜੀ, ਅਗਲੀ ਕਾਲ ਵੀ ਲੈ ਲਈਏ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ
0: ਜੀ। ਭੈਣ ਜੀ,
1: ਹਾਂਜੀ, ਮੋਨਾ ਮਹਿੰਗੀ ਇੰਸ਼ੋਰੈਂਸ ਫੋਰ ਯੂ।
0: ਇੰਸ਼ੋਰੈਂਸ ਫੋਰ ਯੂ, ਐਡਰੈਸ ਪਤਾ ਇਹਨਾਂ ਦਾ?
1: ਹਾਂਜੀ, ਜਿਹੜਾ ਨਵਾਂ ਪਲਾਜ਼ਾ ਗੋਲਵੇ ਡਰਾਈਵ ਤੇ ਆ।
0: ਅੱਛਾ, ਤੁਸੀਂ ਉਧਰ ਹੀ ਰਹਿੰਦੇ ਹੋ?
1: ਹਾਂਜੀ, ਮੇਰਾ ਘਰ ਉਧਰ ਹੀ ਹੈ।
0: ਬਸ ਤੁਹਾਨੂੰ ਤਾਂ ਨੇੜੇ ਆ ਟਿਕਟ, ਫਿਰ ਤੁਸੀਂ ਲਈ ਤਾਂ ਨਹੀਂ ਸੀ ਅਜੇ?
1: ਨਹੀਂ, ਹਜੇ ਲੈਣੀ ਸੀਗੀ।
0: ਓਕੇ, ਤੁਸੀਂ ਮੋਨਾ ਜੀ ਕਦੋਂ ਪਿਕ ਕਰ ਸਕਦੇ ਨੇ?
1: ਬਿਲਕੁਲ ਜੀ, ਅੱਜ ਵੀ ਆ ਸਕਦੇ ਨੇ ਜਾਂ ਕੱਲ ਨੂੰ ਵੀ। ਮੈਂ ਆਫਿਸ ਵਿੱਚ ਹੋਣਾ ਹੈਗਾ, ਕਾਲ ਇੱਕ ਵਾਰ ਜ਼ਰੂਰ ਕਰ ਲਓ।
0: ਮੈਂ ਨੰਬਰ ਭੇਜ ਦੂੰਗਾ ਨਾ ਜੀ ਇਹਨਾਂ ਦਾ, ਤੁਸੀਂ ਕਾਲ ਕਰਕੇ ਪਲੀਜ਼ ਜਾਂ ਮੈਸੇਜ ਕਰਕੇ ਇਹਨਾਂ ਨੂੰ ਦੱਸ ਦਿਓ, ਨਾਲੇ ਐਡਰੈਸ ਭੇਜ ਦਿਓ ਆਪਣੇ। ਸਾਰਾ ਵੈਸੇ ਹੈਗਾ ਜੀ ਸਾਰਿਆਂ ਕੋਲ। ਮੈਂ ਤੁਹਾਨੂੰ ਇਹਨਾਂ ਦੇ ਨੰਬਰ ਜਿਹੜੇ ਲਿਖੇ ਆ ਮੈਂ ਨਾ, ਉਹ ਨੰਬਰ ਮੈਂ ਤੁਹਾਨੂੰ ਭੇਜ ਦੂੰਗਾ, ਠੀਕ ਹੈ ਜੀ?
1: ਬਿਲਕੁਲ,
0: ਬਹੁਤ ਧੰਨਵਾਦ ਭੈਣ ਜੀ, ਥੈਂਕ ਯੂ। ਆ ਇੱਕ ਮੈਂ ਲਾਸਟ ਕਾਲ ਲੈ ਲਵਾਂ, ਹੋਰ ਇਸ ਵਿਸ਼ੇ ਤੇ ਨਾ ਕਾਲ ਕਰਿਓ। 8518, ਸਤਿ ਸ਼੍ਰੀ ਅਕਾਲ ਜੀ।
2: ਜੀ ਮੈਂ ਤੁਹਾਨੂੰ ਪਹਿਲਾਂ ਗੱਲ ਕਰ ਚੁੱਕੀ, ਆਪਣੀ ਗੱਲ ਹੋਈ ਨੀ ਪੂਰੀ। ਮੈਂ ਕਹਿੰਦੇ ਵੀ ਤੁਹਾਡੇ ਬਾਈ ਜੀ ਨੇ ਆਪਣੇ ਪੁੱਤਰ ਨੂੰ ਭੇਜਿਆ, ਦੋਸਤ ਪੁੱਤਰ ਆ, ਕਹਿੰਦੇ ਵੀ ਮੇਰੀ ਵੀ ਪੁੱਤਰੋ ਤੁਹਾਨੂੰ ਉਮਰ ਲੱਗ ਜੇ, ਮੈਂ ਤਾਂ ਹੀ ਖੁਸ਼ ਹੋ ਜਾਂਦਗੀ ਜੀ। ਉਹਨਾਂ ਨੇ ਆਪਣੇ ਬੇਟੇ, ਦੋ ਬੇਟੇ ਆਪਣੇ ਬਹੁਤ ਅੱਛੇ ਬੇਟੇ ਆ। ਜੇ ਕੋਈ ਗੱਲ ਹੁੰਦੀ ਏਦਾਂ ਦੀ ਨੀ ਹੁੰਦੀ ਕਿ ਵੀ ਆਪਾਂ ਵੀ ਜ਼ਿੰਦਗੀ ਚ ਗਲਤੀਆਂ ਕਰੀਆਂ, ਆਪਾਂ ਉਹਨਾਂ ਨੂੰ ਉੱਪਰ ਚੁੱਕਣਾ ਤਾਂ ਨਾ ਕਿ ਥੱਲੇ। ਉਹ ਬੱਚੇ ਪੜ੍ਹ ਲੈ ਕੇ ਆਪਣੀ ਲਾਈਫ ਚ ਬੜੇ ਖੁਸ਼ ਆ, ਸਾਨੂੰ ਖੁਸ਼ ਹੋਣਾ ਚਾਹੀਦਾ, ਕੰਪਲੇਨਾਂ ਘੱਟ ਕਰਨੀਆਂ ਚਾਹੀਦੀਆਂ। ਤੁਹਾਡੇ ਬਾਈ ਜੀ ਇੰਨਾ ਪਿਆਰ ਕਰਦੇ ਆ ਪੁੱਤਰਾਂ ਨੂੰ, ਕਹਿੰਦੇ ਮੇਰੀ ਹੋਰ ਵੀ ਤੁਹਾਨੂੰ ਲੱਗ।
0: ਸ਼ਿਕਵੇ ਘੱਟ, ਸ਼ਿਕਾਇਤਾਂ ਘੱਟ, ਸ਼ੁਕਰਾਨੇ ਵੱਧ।
2: ਹਾਂਜੀ,
0: ਬਹੁਤ ਧੰਨਵਾਦ।
2: ਰੱਬ ਨੇ ਬੜੀ ਵਧੀਆ ਆਪਾਂ ਨੂੰ ਲਾਈਫ ਦਿੱਤੀ ਆ, ਸ਼ਾਇਦ ਕਿਸੇ ਕਰਕੇ ਉਹ ਬੱਚੇ ਅੱਛੇ ਨੇ। ਜਦੋਂ ਆਪਾਂ ਉਹਨਾਂ ਨੂੰ ਹਮੇਸ਼ਾ ਭੰਡਦੇ, ਨਿੰਦਦੇ ਆ, ਇਹੋ ਜਿਹੀਆਂ ਗੱਲਾਂ ਕਰਦੇ ਆ, ਉਹ ਬੱਚੇ ਖੁਸ਼ ਨੀ ਹੁੰਦੇ। ਕਿਉਂਕਿ ਆਪਣੇ ਇਹਨਾਂ ਦੀ ਜ਼ਿੰਦਗੀ ਚ ਮਾਂ ਪਿਓ ਨੇ ਬੜਾ ਕੁਛ ਕਰਿਆ, ਉਹ ਆਪਾਂ ਨੂੰ ਕੁਛ ਕੰਮ ਨੀ ਦਿੰਦੇ, ਆਪਾਂ ਤਾਂ ਉਹਨਾਂ ਨੂੰ ਪਰਚੂਨਿਟੀ ਦਿੱਤੀ ਆ ਨਾ।
0: ਜੀ ਜੀ, ਬਹੁਤ
2: ਵਧੀਆ ਪ੍ਰੋਗਰਾਮ ਵੀਰੇ,
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ।

0: ਨੰਬਰ ਮੋਨਾ ਜੀ ਮੈਂ ਤੁਹਾਨੂੰ ਭੇਜ ਦੂੰਗਾ ਇਹ, ਤੁਸੀਂ ਇਹਨਾਂ ਨੂੰ ਮੈਸੇਜ ਕਰਕੇ ਦੱਸ ਦਿਓ ਕਿ ਟਿਕਟਾਂ ਕਦੋਂ ਪਿੱਕ ਕਰ ਸਕਦੇ ਆ, ਅਤੇ ਥੋੜ੍ਹੀ ਜਿਹੀ ਇੰਸ਼ੋਰੈਂਸ ਬਾਬਤ ਵੀ ਹੁਣ ਅਪਡੇਟ ਦੇ ਦਿਓ। ਉਸ ਤੋਂ ਬਾਅਦ ਫਿਰ ਮੈਂ ਸੈਮੀ ਢਿੱਲੋ ਸਾਹਿਬ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਜ਼ਰੂਰ ਕਾਲ ਕਰ ਲੈਣ ਜੀ, ਸੈਮੀ ਢਿੱਲੋ ਸਾਹਿਬ ਜੀ ਮੋਨਾ ਜੀ।
1: ਬਿਲਕੁਲ ਰਾਜਵੀਰ ਜੀ, ਥੈਂਕ ਯੂ ਸੋ ਮਚ, ਐਂਡ ਥੈਂਕ ਯੂ ਸੋ ਮਚ ਟੂ ਦਾ ਲਿਸਨਰਸ ਐਸ ਵੈਲ, ਆਪਣੀ ਸਾਰੀ ਕਮਿਊਨਿਟੀ ਦਾ ਵੀ ਬਹੁਤ ਬਹੁਤ ਥੈਂਕ ਯੂ ਕਿ ਸਰਵਿਸ ਦੇਣ ਦਾ ਮੌਕਾ ਮਿਲਦਾ ਹੈਗਾ ਤੁਹਾਨੂੰ ਕਿ ਅਸੀਂ ਇੰਸ਼ੋਰੈਂਸ ਦੀ ਸਰਵਿਸ ਪ੍ਰੋਵਾਈਡ ਕਰਦੇ ਹਾਂ। ਪਰ ਇੱਕ ਨਾਲ ਦੀ ਨਾਲ ਇੱਕ ਚੀਜ਼ ਜ਼ਰੂਰ ਮੈਂ ਕਹਿਣਾ ਚਾਹੂੰਗੀ ਕਿ ਜਦੋਂ ਵੀ ਅਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਮੌਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਾਫੀ ਵਾਰ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀਜ਼ ਦੀ ਗੱਲ ਕਰਦੇ ਹਾਂ, ਅਕਸਰ ਇਹ ਮੈਨੂੰ ਕੰਸਰਨ ਦੇਖਣ ਦੇ ਵਿੱਚ ਆਉਂਦਾ ਹੈਗਾ ਕਿਉਂਕਿ ਮੋਸਟਲੀ ਹਰ ਇੱਕ ਪਰਸਨ ਨੂੰ ਲੱਗਦਾ ਕਿ ਮੇਰੇ ਕੋਲ ਪੋਲਿਸੀ ਜੇ ਆਲਰੇਡੀ ਹੋਈ ਵੀ ਹੈ, ਸ਼ਾਇਦ ਮੈਨੂੰ ਇਸ ਚੀਜ਼ ਦੇ ਵਿੱਚ ਕੋਈ ਇੰਟਰਸਟ ਨਹੀਂ, ਸ਼ਾਇਦ ਇਸ ਚੀਜ਼ ਦੇ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰ ਇੱਕ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖੋ, ਜਿਹੜੇ ਆਪਣੇ ਫਾਈਨੈਂਸ਼ੀਅਲ ਪਲੈਨਿੰਗ, ਆਪਣੀਆਂ ਜਿਹੜੀਆਂ ਪੋਲਿਸੀਜ਼ ਹੁੰਦੀਆਂ ਨੇ, ਟਾਈਮ ਬਾਏ ਟਾਈਮ ਉਹਨਾਂ ਨੂੰ ਚੈੱਕ ਕਰਨਾ ਜ਼ਰੂਰ ਬਣਦਾ ਹੈ। ਕਾਫੀ ਵਾਰ ਮੈਂ ਦੇਖਦੀ ਹੈਗੀ ਹਾਂ ਕਿ ਕਈ ਵਾਰ ਕੀ ਹੁੰਦਾ ਕਿ ਪੋਲਿਸੀ ਪੁਰਾਣੀ ਚੱਲੀ ਆ ਰਹੀ ਸੀਗੀ, ਉਹਨਾਂ ਦਾ ਕਈ ਵਾਰ ਕਿਸੇ ਐਡਵਾਈਜ਼ਰ ਦੇ ਨਾਲ ਲਿੰਕ ਵੀ ਨਹੀਂ ਰਿਹਾ, ਪੋਲਿਸੀ ਦਾ ਪ੍ਰੀਮੀਅਮ ਨਹੀਂ ਨਿਕਲਿਆ ਹੈਗਾ, ਤਾਂ ਕਈ ਵਾਰ ਪਤਾ ਹੀ ਨਹੀਂ ਹੁੰਦਾ ਕਿ ਪੋਲਿਸੀ ਦਾ ਪ੍ਰੀਮੀਅਮ ਐਨਐਸਐਫ ਹੋ ਗਿਆ, ਐਂਡ ਐਡਰੈਸ ਹੁਣ ਚੇਂਜ ਹੋਣ ਕਰਕੇ ਕਈ ਵਾਰ ਉਹਨਾਂ ਨੂੰ ਇਹ ਵੀ ਨਹੀਂ, ਲੈਟਰ ਵੀ ਨਹੀਂ ਮਿਲਦੀ ਹੈਗੀ ਇੰਸ਼ੋਰੈਂਸ ਕੰਪਨੀ ਵੱਲੋਂ। ਸੋ ਇਸੇ ਕਰਕੇ ਹਮੇਸ਼ਾ ਬਾਰ ਬਾਰ ਹੀ ਅਸੀਂ ਰਿਪੀਟ ਜ਼ਰੂਰ ਕਰਦੇ ਹਾਂ, ਕਿਉਂਕਿ ਜਦੋਂ ਤੁਹਾਡੀਆਂ ਪੋਲਿਸੀਜ਼ ਨੂੰ ਅਸੀਂ ਰਿਵਿਊ ਕਰਦੇ ਹਾਂ, ਉਹਦੇ ਵਿੱਚ ਮਤਲਬ ਇਹ ਹੈਗਾ ਕਿ ਜਸਟ ਚੈੱਕ ਕਰਕੇ ਇਨਫੋਰਮੇਸ਼ਨ ਅਪਡੇਟ ਕੀਤੀ ਜਾਂਦੀ ਹੈ, ਕੋਈ ਐਡਰੈਸ, ਬੈਂਕਿੰਗ ਡਿਟੇਲ, ਬੈਨੀਫਿਸ਼ਰੀ ਦੀ ਇਨਫੋਰਮੇਸ਼ਨ, ਟਰਸਟੀ ਦੀ ਇਨਫੋਰਮੇਸ਼ਨ, ਉਹ ਚੀਜ਼ਾਂ ਨੂੰ ਅਪਡੇਟ ਕੀਤਾ ਜਾਂਦਾ, ਅਦਰਵਾਈਜ਼ ਪੋਲਿਸੀ ਦੀ ਕਵਰੇਜ ਅਮਾਊਂਟ, ਪੋਲਿਸੀ ਦਾ ਪ੍ਰੀਮੀਅਮ ਸੇਮ ਚੱਲੇ ਜਾਂਦਾ ਹੈਗਾ ਜੀ, ਉਹਦੇ ਵਿੱਚ ਤੁਹਾਨੂੰ ਕੋਈ ਵੀ ਚੇਂਜਿਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਤਾਂ ਕੋਈ ਵੀ ਚੇਂਜਿਸ ਨਹੀਂ ਕੀਤੀਆਂ ਜਾਂਦੀਆਂ। ਸੋ ਇੱਕ ਇਹ ਮੈਸੇਜ ਜ਼ਰੂਰ ਕਨਵੇ ਕਰਨਾ ਚਾਹੂੰਗੀ ਕਿ ਟਾਈਮ ਬਾਏ ਟਾਈਮ ਆਪਣੀਆਂ ਪੋਲਿਸੀਜ਼ ਨੂੰ ਥੋੜ੍ਹਾ ਜਿਹਾ ਟਾਈਮ ਕੱਢ ਕੇ ਰਿਵਿਊ ਜ਼ਰੂਰ ਕਰੋ, ਜੇ ਤੁਹਾਨੂੰ ਖੁਦ ਨੂੰ ਉਸਦੇ ਬਾਰੇ ਕੋਈ ਲੱਗਦਾ ਕੁਐਸਚਨ ਹੈ, ਕੋਈ ਕੰਸਰਨ ਹੈ, ਸਾਨੂੰ ਕੰਸਲਟ ਕਰ ਸਕਦੇ ਹੋ, ਆਫਿਸ ਆ ਕੇ ਸਾਡੇ ਤੋਂ ਰਿਵਿਊ ਕਰਾ ਸਕਦੇ ਹੋ, ਜਿਹਦੇ ਕੋਈ ਵੀ ਤੁਹਾਨੂੰ ਕੰਸਲਟੇਸ਼ਨ ਚਾਰਜਿਸ ਜਾਂ ਓਬਲੀਗੇਸ਼ਨ ਨਹੀਂ ਹੈਗੀ ਹੈ। ਕੋਈ ਵੀ ਡਿਟੇਲ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ 416-509-1509-416-509-1509।
0: ਲਓ ਜੀ, ਮੰਨਤ ਨੂਰ ਹੁਣ ਵੀ ਪਹੁੰਚ ਰਹੇ ਆ, 1.6 ਬਿਲੀਅਨ ਵਿਊਜ਼ ਨੇ ਇਸ ਸੌਂਗ ਦੇ, ਉਹਨਾਂ ਦੇ ਕਮਾਲ, ਕਿਆ ਬਾਤ ਆ। ਸੈਮੀ ਢਿੱਲੋਂ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ। ਢਿੱਲੋਂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਬਿਲਕੁਲ ਰਾਜਵੀਰ ਜੀ, ਥੈਂਕ ਯੂ ਸੋ ਮਚ, ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਥੋੜ੍ਹਾ ਜਿਹਾ ਦਿਓ ਅਪਡੇਟ ਆਪਣੀਆਂ ਸਰਵਿਸਿਜ਼ ਬਾਰੇ ਢਿੱਲੋਂ ਸਾਹਿਬ।
2: ਬਿਲਕੁਲ ਜੀ, ਸੋ ਇੱਕ ਤਾਂ ਫੀਫਾ ਵਰਲਡ ਕੱਪ ਚੱਲ ਰਿਹਾ ਜੀ, ਉਹ ਤੁਸੀਂ ਆਈ ਪੀ ਟੀਵੀ ਦੇ ਉੱਤੇ ਦੇਖਣਾ ਚਾਹੁੰਦੇ ਆ ਕ੍ਰਿਸਟਲ ਕਲੀਅਰ ਕੁਆਲਿਟੀ ਦੇ ਵਿੱਚ, ਤਾਂ ਫਿਰ ਤੁਹਾਨੂੰ ਆਪਣਾ ਬਾਕਸ ਜਾਂ ਜੇਕਰ ਤੁਸੀਂ ਨਵਾਂ ਬਾਕਸ ਲੈਣਾ ਆ ਤਾਂ ਫਿਰ ਤੁਹਾਨੂੰ ਢਿੱਲੋਂ ਵੀਡੀਓ 'ਤੇ ਆਉਣਾ ਪੈਣਾ ਆ। ਜਦੋਂ ਅਸੀਂ ਕ੍ਰਿਸਟਲ ਕਲੀਅਰ ਕੁਆਲਿਟੀ ਦੀ ਗੱਲ ਕਰਦੇ ਹਾਂ ਜੀ, ਉੱਥੇ ਲਾਈਨ ਅਪ ਆਫ ਚੈਨਲਸ ਹੈਗੇ ਆ ਜਿਹੜੇ ਕਿ ਐੱਸ ਡੀ ਦੀ ਕੁਆਲਿਟੀ ਜਿਹੜੀ ਹੈਗੀ ਪ੍ਰੋਵਾਈਡ ਕਰਦੇ ਆ, ਐੱਚ ਡੀ ਜਾਂ ਫਿਰ 4K। ਸੋ ਜਦੋਂ ਤੁਸੀਂ 4K ਅਤੇ ਐੱਚ ਡੀ ਦੇ ਵਿੱਚ ਦੇਖੋਗੇ ਡਿਫਰੈਂਸ, ਤਾਂ ਡੈਫਨਿਟਲੀ ਤੁਹਾਨੂੰ ਤੁਹਾਡੀਆਂ ਅੱਖਾਂ ਨੂੰ ਡਿਫਰੈਂਸ ਦਿਖੂਗਾ ਹੀ ਦਿਖੂਗਾ ਜੀ, ਸਾਡੀ ਇਸ ਚੀਜ਼ ਦੀ ਗਰੰਟੀ ਹੈਗੀ ਆ। ਸੋ ਸਭ ਤੋਂ ਬੈਸਟ ਸਰਵਿਸ, ਸਭ ਤੋਂ ਬੈਸਟ ਕਲੈਰਿਟੀ ਵਾਲੀ ਸਰਵਿਸ ਜਿਹੜੀ ਹੈਗੀ ਆ, ਉਹ ਜੇਕਰ ਤੁਹਾਨੂੰ ਕਿਤੇ ਲੱਭ ਸਕਦੀ ਆ ਤਾਂ ਉਹ ਹੈਗਾ ਢਿੱਲੋਂ ਵੀਡੀਓ। ਇਸ ਵੀਕਐਂਡ ਦੇ ਉੱਤੇ ਫਾਦਰਸ ਡੇ ਆ ਜੀ, ਸੋ ਆਪਣੇ ਫਾਦਰ ਨੂੰ ਜੇਕਰ ਤੁਸੀਂ ਹਜੇ ਨਹੀਂ ਸੋਚਿਆ ਵੀ ਅਸੀਂ ਕੀ ਗਿਫਟ ਲੈ ਕੇ ਦੇਣਾ ਆ, ਤੇ ਉਹਨੂੰ ਨਵਾਂ ਸਾਡਾ 4K ਦਾ ਆਈ ਪੀ ਟੀਵੀ ਬਾਕਸ ਲੈ ਕੇ ਦਿਓ। ਗੁਰਬਾਣੀ ਰੇਡੀਓ ਦੇ ਵਿੱਚ ਕੋਠੇ ਤੇ ਸਪੀਕਰ ਇੱਕ ਐਸਾ ਰੇਡੀਓ ਆ ਜਿਹੜੇ ਕਿ ਜਦੋਂ ਤੁਹਾਡੇ ਫਾਦਰ ਯੰਗ ਹੁੰਦੇ ਸੀਗੇ ਤਾਂ ਦੀਦਾਰ ਸੰਧੂ, ਮੁਹੰਮਦ ਸਦੀਕ, ਰਨੀਤ ਕੌਰ, ਕੁਲਦੀਪ ਮਾਨਕ, ਗੁਰਦਾਸ ਮਾਨ, ਜਿਹੜੇ ਕਲਾਕਾਰਾਂ ਦੇ ਉਹ ਗੀਤ ਸੁਣਦੇ ਹੁੰਦੇ ਸੀ, ਉਹ ਸਾਰੇ ਦੇ ਸਾਰੇ ਗੀਤ ਢਾਡੀ ਵਾਰਾਂ ਇਸ ਕੋਠੇ ਤੇ ਸਪੀਕਰ ਰੇਡੀਓ ਦੇ ਵਿੱਚ ਅਸੀਂ ਪਾਏ ਹੋਏ ਆ। ਸੋ ਉਹ ਜਿਹੜਾ ਹੈਗਾ ਆ ਤੁਸੀਂ ਪ੍ਰੈਜੈਂਟ ਸਾਡੇ ਸਟੋਰ ਤੋਂ ਪਿਕਅਪ ਕਰ ਸਕਦੇ ਹੋ। ਸੋ ਢਿੱਲੋਂ ਵੀਡੀਓ ਜੀ, ਐਬਨੀਜ਼ਰ ਐਂਡ ਗੋਰ ਰੋਡ, ਨੰਬਰ ਸਾਡਾ 1-1 ਹੈਗਾ 905-204-1313।
0: ਜ਼ਰੂਰ ਇੱਕ ਵਾਰ ਜਾ ਕੇ ਆਓ, ਵੱਡੇ ਵੱਡੇ ਵੱਡੇ ਬੰਦੇ ਜਿਹੜੇ ਖਾਸ ਸੈਲੀਬ੍ਰਿਟੀਜ਼ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਰੇਡੀਓ ਢਿੱਲੋਂ ਵੀਡੀਓ ਵਾਲੇ ਚੱਲਦੇ ਆ, ਕਿਉਂਕਿ ਇਹਨਾਂ ਦੀ ਬੈਟਰੀ ਬਹੁਤ ਕਮਾਲ ਆ, ਕਮਾਲ ਦੀ ਸਰਵਿਸਿਜ਼ ਨੇ। ਸੋ ਜ਼ਰੂਰ ਇੱਕ ਗੇੜਾ ਮਾਰ ਕੇ ਆਓ ਢਿੱਲੋਂ ਵੀਡੀਓ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਢਿੱਲੋਂ ਸਾਹਿਬ, ਮੇਰੇ ਖਿਆਲ ਲਾਈਨ ਉਹਨਾਂ ਦੀ ਡਰੋਪ ਹੋ ਗਈ ਢਿੱਲੋਂ ਸਾਹਿਬ ਦੀ। ਸੋ ਹੁਣ ਅਸੀਂ ਚੱਲਦੇ ਹਾਂ ਨਾਗਪਾਲ ਸਾਹਿਬ ਵੱਲ, ਸੁਨੇਹਾ ਨਾਗਪਾਲ ਸਾਹਿਬ ਦਾ ਲਵਾਂਗੇ। ਨਾਗਪਾਲ ਸਾਹਿਬ ਦਿਓ ਥੋੜ੍ਹਾ ਜਿਹਾ ਸੁਨੇਹਾ ਜੀ, ਇਹਨੇ ਗਲੋਬਲ ਐਡਵਾਈਜ਼ਰੀ।
3: ਸੁਨੇਹਾ ਇਹ ਹੈਗੇ ਜੀ ਬਾਈ, 30 ਦਿਨ ਰਹਿ ਗਏ, 30 ਡੇਜ਼ ਰਹਿ ਗਏ ਹਾਂ, ਔਰ ਲਾਈਕ ਆਪ ਪਿੱਛੇ ਨਾ ਰਹੇ, ਫੰਡਿੰਗ ਹਾਸਿਲ ਕਰੇ, ਸਕਿੱਲ ਹਾਸਿਲ ਕਰੇ, ਅਕਾਊਂਟਿੰਗ ਕਰੇ, ਬਿਜ਼ਨਸ ਮੈਨੇਜਮੈਂਟ ਕਰੇ, और 30 to 100,000 की फंडिंग डायरेक्ट अपने अकाउंट में हासिल करे। कितने ही क्लाइंट्स कर चुके हैं, स्किल डेवलप कर रहे हैं, पूरी ऑनलाइन कोर्स कर रहे हैं, कोई एज लिमिट नहीं है। 30 years के हैं, 70 years के, डजंट मैटर, कोई क्रेडिट चेक नहीं होता है इसके अंदर, कोई सिक्योरिटी फ्री होता है। ये सारा जो फंडिंग होती है गवर्नमेंट की तरफ से, सीधा आपके अकाउंट में आते हैं 30 to 100,000 dollars, जिसका हाफ पोर्शन आज की डेट में ग्रांट्स है। जो पैसा आपने वापस भी नहीं करना, लेकिन 30 days बाद सिर्फ लोन ही आएगा। अभी एनरोल करें, फिर कॉल करें, ऑफिस आए हमारे आप।
0: सो नंबर जरूर दे दे सर।
3: नंबर जी 437-264-3175, 437-264-3175। हमारी फीस काम होने के बाद फ्लैट फीस है, कोई कैश नहीं है, 199 या 499 डॉलर, कोई हिडन फीस कुछ है ही नहीं। और आप लाइक अपने 5 दोस्तों को कॉल करें, 3 ने एडमिशन ले लिया होगा, 2 ने हमसे लिया होगा, फंडिंग हासिल करें, स्किल हासिल करें, कॉल करें 437-264-3175, 437-264-3175,
0: 437-264-3175 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਸੋ ਜੇਕਰ ਤੁਸੀਂ 20 ਹਜੇ ਤੱਕ ਐਡਮਿਸ਼ਨ ਨਹੀਂ ਸੀ ਲਈ ਤਾਂ ਗ੍ਰਾਂਟ ਐਂਡ ਲੋਨ ਦੇ ਹੱਕਦਾਰ ਬਣ ਸਕਦੇ ਹੋ। 437-264-3175, 437-264-3175, 437-264-3175 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸਾਡੀ ਲਾਈਨ ਆ ਜਿਹੜੀ ਉਹ ਵਤਨੋ ਦੂਰ ਤੇ ਵੀ ਮਿਲ ਚੁੱਕੀ ਆ। ਵਤਨੋ ਦੂਰ ਤੋਂ ਦੇਖਦੇ ਆ ਕਿ ਸਾਡੇ ਟੀਮ ਮੈਂਬਰ ਆ ਜਿਹੜੇ ਉਹ ਕੀ ਅਪਡੇਟ ਦਿੰਦੇ ਆ। ਜਿਵੇਂ ਮੋਨਾ ਜੀ ਨੇ ਪਹਿਲਾਂ ਹੁਣ ਟਿਕਟਾਂ ਕੱਢਤੀਆਂ, ਮੋਨਾ ਜੀ ਨੇ ਚੱਕਦੇ ਫਟੇ ਕੇ ਆਹ ਲਓ ਜੀ ਟਿਕਟਾਂ, ਆਹ ਲਓ ਜੀ ਟਿਕਟਾਂ। ਮੋਨਾ ਜੀ ਤੁਹਾਡੇ ਵੱਲੋਂ ਤੁਸੀਂ ਸ਼ੈਬਰਾਂ ਲਾਤੀਆਂ, ਨੰਬਰ ਮੈਂ ਤੁਹਾਨੂੰ ਭੇਜ ਦਿੰਦੇ ਹਾਂ, ਤੁਸੀਂ ਟਿਕਟਾਂ ਤੁਹਾਡੇ ਤੋਂ ਪਿੱਕ ਕਰ ਲੈਣਗੇ। ਸੋ ਟੀਮ ਵਤਨੋ ਦੂਰ ਤੋਂ ਵੀ ਸਾਡੇ ਨਾਲ ਦੇਖਦੇ ਆ ਕਿਹੜੇ ਸਾਡੇ ਟੀਮ ਮੈਂਬਰ ਆ। ਸਤਿ ਸ਼੍ਰੀ ਅਕਾਲ ਜੀ,
4: ਹੈਲੋ,
5: ਸਤਿ ਸ਼੍ਰੀ ਅਕਾਲ ਜੀ,
0: ਜੀ ਦਿਓ ਥੋੜ੍ਹੀ ਜਿਹੀ ਇਨਫੋਰਮੇਸ਼ਨ ਟਿਕਟਾਂ ਜੇ ਕੋਈ ਥੋੜ੍ਹੀਆਂ ਬਹੁਤ ਰਹਿੰਦੀਆਂ ਨੇ ਤਾਂ ਕਿੱਥੋਂ ਪਿੱਕ ਕੀਤੀਆਂ ਜਾ ਸਕਦੀਆਂ ਨੇ?
5: ਬਿਲਕੁਲ ਜੀ, 21 June ਦਿਨ ਐਤਵਾਰ ਫੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ 24 ਸਾਲਾਂ ਦਾ ਮੇਲਾ ਜਿਹੜਾ ਜੀ ਹੋਣ ਜਾ ਰਿਹਾ ਹੈਗਾ। ਟਿਕਟਾਂ ਸਾਡੇ ਕੋਲ ਜਿਹੜੀਆਂ ਜੀ ਕੁਛ ਕੁ ਰਹਿ ਗਈਆਂ, VVIP ਆਲ ਸੋਲਡ ਆਊਟ, VIP ਸਾਡੇ ਕੋਲ ਕੁਛ ਕੁ ਰਿਮੇਨਿੰਗ ਹੈਗੀਆਂ ਆ। ਰੈਗੂਲਰ ਟਿਕਟ ਸਿਰਫ ਔਰ ਸਿਰਫ $30 ਦੀ ਜਿਹੜੀ ਜੀ ਹੈਗੀ, ਤੁਸੀਂ ਮੈਗਾ ਸਟਾਰ ਇਵੈਂਟਸ .com ਤੋਂ ਜਿਹੜੀ ਜੀ ਲੈ ਸਕਦੇ ਹੈਗੇ ਆ, ਜਾਂ ਤੁਸੀਂ ਸਾਡੇ ਹੈਡ ਆਫਿਸ ਦੇ ਵਿੱਚ ਕਾਲ ਕਰਕੇ ਲਿੰਕ ਲੈ ਸਕਦੇ ਆ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਹੈ। 21 June ਦਿਨ ਐਤਵਾਰ ਫੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ, ਜਿੱਥੇ ਕਿ ਜੈਸਮਿਨ ਅਖਤਰ, ਸੁਦੇਸ਼ ਕੁਮਾਰੀ, ਮੰਨਤ ਨੂਰ, ਸਾਰਥੀ ਕੇ, ਅਰਬਾਜ਼ ਖਾਨ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਜੀ ਆਰਟਿਸਟ ਪਰਫੋਰਮ ਕਰਨ ਲਈ ਪਹੁੰਚ ਰਹੇ ਨੇ। ਸੋ ਆਓ ਜੀ, ਮਿਲਦੇ ਹਾਂ 21 June ਨੂੰ ਫੀਅਰਸਨ ਕਨਵੈਨਸ਼ਨ ਸੈਂਟਰ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ,
0: ਬਹੁਤ ਬਹੁਤ ਲਓ ਜੀ। ਇੱਕ ਵਾਰ ਮੈਂ ਤੁਹਾਨੂੰ ਦੱਸ ਦਵਾਂ ਕਿ ਪਰਮੀਰ ਬਾਈ ਜੀ ਇੰਦਰਪਾਲ ਚਾਹਲ ਸਾਹਿਬ ਪ੍ਰੋਗਰਾਮ ਨੂੰ ਸੁਣ ਰਹੇ ਆ, ਪਸੰਦ ਕਰ ਰਹੇ ਆ, ਉਹਨਾਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਕੋਈ ਮੌਰਗੇ ਲੈਣੀ ਹੋਵੇ ਅਤੇ ਤੁਹਾਡਾ ਕੰਮ ਅੜ ਜਾਵੇ, ਅੜਿਆ ਹੋਇਆ ਗੱਡਾ ਕੱਢਦੇ ਆ ਬਾਈ ਪਰਮਜੀਤ ਹੋਣੀ, ਪਰਮਜੀਤ ਬਾਈ ਜੀ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ, 416-804-2015, 416-804-2015 ਤੇ ਤੁਸੀਂ ਕਾਲ ਕਰ ਲੈਣੀ ਆ। ਫਸਟ ਮੌਰਗੇਜ ਆ, ਸੈਕਿੰਡ ਮੌਰਗੇਜ ਆ, ਜਾਂ ਫਿਰ ਪ੍ਰਾਈਵੇਟ ਮੌਰਗੇਜ ਦੀ ਤੁਹਾਨੂੰ ਖੜ੍ਹੇ ਪੈਰ ਜ਼ਰੂਰਤ ਪੈ ਗਈ ਆ, ਤਾਂ ਇਹ ਕਹਿੰਦੇ ਬਾਈ ਜੀ ਬਸ ਡੀਲ ਦੇ ਵਿੱਚ ਜੇਕਰ ਸਾਹ ਚੱਲਦੇ ਆ ਨਾ ਫਿਰ ਨਹੀਂ ਮਰਨ ਦਿੰਦੇ ਹੈ,

0: ਬਹੁਤ ਮਿਹਨਤ ਬਹੁਤ ਲਗਨ ਨਾਲ ਬਣਾਈ ਹੋਈ ਹੈ। ਗੁਰਪ੍ਰੀਤ ਘੁੱਗੀ ਸਾਹਿਬ ਉਹਨਾਂ ਦੇ ਸਪੁੱਤਰ ਵੀ ਨੇ ਇਸ ਫਿਲਮ ਦੇ ਵਿੱਚ, ਸੋ ਦੇਵੀ ਬਾਈ ਜੀ ਹੋਣੀ ਸੱਚੀ ਉਹਨਾਂ ਦੇ ਚਿਹਰੇ ਮੂਹਰੇ ਤੋਂ ਲੱਗਦਾ ਕਿ ਯਾਰ ਇੱਕ ਫੱਕਰ ਫਕੀਰ ਬੰਦਾ, ਬੇਪਰਵਾਹ ਬੰਦਾ ਜਿਹੜਾ ਉਹ ਤੁਰਿਆ ਜਾ ਰਿਹਾ, ਕੈਸੀ ਜਰਨੀ ਹੋਣੀ ਆ ਉਹ। ਸੋ ਤੁਸੀਂ ਜ਼ਰੂਰ, 40 ਦਿਨ ਮੂਵੀ ਆ ਜਿਹੜੀ ਉਹ ਅੱਜ ਥੀਏਟਰਾਂ ਦਾ ਸ਼ਿੰਗਾਰ ਬਣ ਗਈ ਹੈ। ਸੋ ਤੁਸੀਂ ਟਿਕਟਾਂ ਦੇ ਲਈ ਜ਼ਰੂਰ ਆਪੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਆਪ ਅਤੇ ਆਪਣੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਲੈ ਕੇ ਜਾਇਓ। ਇਕੱਲੀ ਇਕੱਲੀ ਗੱਲ ਉਹ ਨੋਵਲ ਦੇ ਵਿੱਚੋਂ ਜਿਹੜੀ ਐਨ ਨਿਚੋੜ ਕੱਢਿਆ ਹੋਇਆ, ਸੋ ਉਹ ਮੂਵੀ ਤੁਸੀਂ ਜ਼ਰੂਰ ਦੇਖਣੀ ਆ 40 ਦਿਨ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਸੋ ਮੋਨਾ ਜੀ, ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
1: ਬਿਲਕੁਲ ਰਾਜਵੀਰ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੂੰਗੀ, ਜਿੱਦਾਂ ਕਿ ਅੱਜ ਆਪਾਂ ਤੀਆਂ ਦੇ ਮੇਲੇ ਦੀ ਗੱਲ ਕੀਤੀ ਹੈ ਕਿ ਉੱਥੇ ਟੀਮ ਨੇ ਹੋਣਾ ਹੈਗਾ, ਬਸ ਜਾਂਦੇ ਜਾਂਦੇ ਇੰਨੇ ਕਹਿਣਾ ਚਾਹੂੰਗੀ ਕਿਉਂਕਿ ਮੋਸਟਲੀ ਜਦੋਂ ਵੀ ਅਸੀਂ ਇਹ ਗੱਲ ਕਰਦੇ ਹੈਗੇ ਹਾਂ ਕਿ ਕਿਸੇ ਵੀ ਪਰਸਨ ਨੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ, ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਤਾਂ ਮੋਸਟਲੀ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਆਉਂਦਾ ਕੋਈ 25-30 ਈਅਰ ਓਲਡ ਪਲੱਸ ਏਜ ਦੇ ਗਰੁੱਪ ਵਾਲਿਆਂ ਦੇ ਲਈ। ਪਰ ਇਸ ਟਾਈਮ ਤੇ ਅਸੀਂ ਇੱਕ ਅਲੀਟ ਗਰੁੱਪ ਵਿੱਚ ਬਹੁਤ ਸਾਰੀਆਂ ਟੀਮ ਮੈਂਬਰਸ ਜੁਆਇਨ ਹੋਏ ਨੇ ਇਸ ਟਾਈਮ ਤੇ। ਉਸ ਅਲੀਟ ਗਰੁੱਪ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਜਿਹੜੇ ਵੀ ਬੱਚੇ 18 ਸਾਲ ਤੋਂ ਪਲੱਸ ਨੇ, ਬਹੁਤ ਵਾਰ ਬੱਚਿਆਂ ਦੇ ਵਿੱਚ ਹੁੰਦਾ ਕਿ ਇੰਸਟੈਡ ਅਸੀਂ ਜੋਬ ਕਰਨ ਦੀ ਬਜਾਏ ਅਸੀਂ ਆਪਣੀ ਯੂਨੀਵਰਸਿਟੀ ਦੇ ਨਾਲ ਨਾਲ ਅਸੀਂ ਆਪਣਾ ਆਪਣਾ ਬਿਜ਼ਨਸ ਰਨ ਕਰਨਾ ਚਾਹੁੰਦੇ ਹੈਗੇ ਹਾਂ, ਐਂਟਰਪ੍ਰੀਨਰ ਬਣਨਾ ਚਾਹੁੰਦੇ ਹੈਗੇ ਹਾਂ, ਤਾਂ ਡੈਫੀਨੇਟਲੀ ਉਹਨਾਂ ਨੂੰ ਪੂਰੀ ਹੈਲਪ ਕੀਤੀ ਜਾਂਦੀ ਹੈਗੀ ਹੈ। ਜਿੰਨੇ ਵੀ ਆਪਣੇ ਲਿਸਨਰਸ ਹੈਗੇ, ਜੇ ਤੁਹਾਡੇ ਬੱਚੇ ਵੀ 18+ ਏਜ ਦੇ ਵਿੱਚ ਹੈਗੇ ਨੇ ਇਸ ਟਾਈਮ ਤੇ, ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਜ਼ਰੂਰ ਤੁਸੀਂ ਉਹਨਾਂ ਨੂੰ ਵੀ ਗਾਈਡ ਕਰ ਸਕਦੇ ਹੋ ਕਿ ਸਾਨੂੰ ਤੀਆਂ ਦੇ ਮੇਲੇ ਤੇ ਬੂਥ ਤੇ ਵੀ ਮਿਲ ਕੇ ਸਾਨੂੰ ਹਾਇਰਿੰਗ ਦੇ ਇਨਫੋਰਮੇਸ਼ਨ ਲੈ ਸਕਦੇ ਹੋ, ਜਾਂ ਫਿਰ ਸਾਨੂੰ ਆਫਿਸ ਵੀ ਮਿਲ ਸਕਦੇ ਹੋ ਜੀ ਐਟ 9280 ਗੋਲਵੇ ਡਰਾਈਵ ਯੂਨਿਟ C110 ਇੰਸ਼ੋਰੈਂਸ ਫੋਰ ਯੂ ਦੇ ਆਫਿਸ, ਜਾਂ ਫਿਰ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਨੈਂਗੀ 416-509-1509। ਥੈਂਕ ਯੂ ਸੋ ਮਚ ਰਾਜ।

0: 32, 55, 80
1: ਤੇ 98
0: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
1: ਉਹ ਕਾਊਂਟਿੰਗ ਨਹੀਂ ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ
2: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
0: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905-450-2828 905-450-2828
3: होलसेल क्लब विच कीमतां घट हो रहीयां हन
4: अल्ला नालों भी घट
3: ए वेखो 13.6 किलो सनस्पन स्ट्रेट कट फ्राइज सिर्फ $33 ਤੇ 99 ਸੈਂਟ ਵਿੱਚ
4: ਇਹ ਤਾਂ ਹੋਰ ਵੀ ਘੱਟ ਹੈ
3: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ
4: ਓਏ ਤੂੰ ਕਿੱਥੇ ਜਾ ਰਹੀ ਹੈ
3: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ
5: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ
6: ਤੇ ਕੋਈ ਫੀਸ ਨਹੀਂ ਹੋਰ ਜਾਣਕਾਰੀ ਲਈ wholesaleclub.ca ਵੇਖੋ
7: wholesale club whole lot of value
8: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: Without fear. Without hate.
10: Akal Murat.
9: Omnipresent.
10: Ajoni Sepam.
9: Immortal.
10: Guru Parsad.
9: Through his grace.
10: Japu.
9: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardeshradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ ਟੀਵੀ ਨੂੰ ਕਲੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
2: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP।

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ

0: ਜਿਹੜੀ ਤੋਂ ਤੁਸੀਂ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾ ਵਾਲੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੰਤ ਵਿੱਚ ਨਿੱਘਾ ਸਵਾਗਤ ਹੈ ਜੀ। ਸਾਡਾ ਤੁਹਾਡਾ ਸਭ ਦਾ ਪਸੰਦ ਦਾ ਦਿਨ ਫਰਾਈਡੇ ਯਾਨੀ ਕਿ ਸ਼ੁੱਕਰਵਾਰ ਆ ਗਿਆ ਅਤੇ ਵੀਕਐਂਡ ਦੀਆਂ ਖੁਸ਼ਬੂਆਂ ਹਵਾਵਾਂ 'ਚ ਆ ਗਈਆਂ ਨੇ। ਬਾਹਰ ਬਹੁਤ ਹੀ ਸੋਹਣਾ ਮੌਸਮ ਆ, ਉਹਦੀ ਗੱਲਬਾਤ ਵੀ ਕਰਾਂਗੇ ਅਤੇ ਕੁੱਲ ਮਿਲਾ ਕੇ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ। ਜੀ ਆਇਆਂ ਨੂੰ ਸਾਰਿਆਂ ਨੂੰ ਜੀ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਅਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਅਤੇ ਇੰਜੋਏ ਕਰ ਰਹੇ ਹੋ ਸਮਰ ਡੇਜ਼ ਨੂੰ। ਅਤੇ ਬਿਲਕੁਲ ਤੁਹਾਡੇ ਦਾ ਸਾਡਾ ਸਾਥ ਅੱਜ 3 ਘੰਟੇ ਦਾ ਪੂਰਾ ਆ, 3:00 ਦੇ ਕੁਛ ਸੈਕਿੰਡ ਹੋਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਅਤੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੈ। ਸਟੂਡੀਓ ਦਾ ਨੰਬਰ 905-564-4444। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਹੋਏਗਾ ਅਤੇ ਤੁਹਾਨੂੰ ਕੁਛ ਨਵੀਂ ਨਵੀਂ ਜਾਣਕਾਰੀ ਵੀ ਦੇਵਾਂਗੇ। 905-564-6444 ਸਟੂਡੀਓ ਦਾ ਨੰਬਰ ਹੈ ਜੀ।
0: ਵਾਹ ਜੀ ਵਾਹ, ਕਿਆ ਬਾਤ, ਪਰਫੈਕਟ ਮਿੱਠਾ ਚਾਹ ਦੇ ਵਿੱਚ ਅਤੇ ਚਾਹ ਬੜੀ ਵਿਸ਼ਾਲ ਚਾਹ ਅੰਦਰ ਬਣੀ ਆ। ਅਸੀਂ ਆਪਦੀ ਸ਼ਿਫਤ ਕਰ ਲਈ, ਆਪ ਹੀ ਬਣਾਈ ਹੈ ਨਾ, ਕਿਉਂਕਿ ਅਤੇ ਨਾਲ ਦੀ ਪ੍ਰੋਮ ਕਰਾਂਗੇ ਨਾਲੇ ਚਾਹ ਦਾ ਚੁਸਕੇ ਲਵਾਂਗੇ। ਸਭ ਤੋਂ ਪਹਿਲਾਂ ਨਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ੁਰੂ ਕਰੀਏ ਪ੍ਰੋਗਰਾਮ ਨੂੰ,
1: ਹਾਂਜੀ,
0: ਸੂਫੀਆਨਾ ਰੰਗ ਦੇ ਨਾਲ ਅਤੇ ਕਰੀਏ ਇੰਜੋਏ ਅਤੇ ਫਿਰ ਉਸ ਤੋਂ ਬਾਅਦ ਅਸੀਂ ਵਾਪਸ ਹੋਣੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋ ਤੁਸੀਂ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜ ਚੁੱਕੇ ਹੋ। ਇੱਕ ਵਾਰ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸ਼ੁੱਕਰਵਾਰ ਦਾ ਦਿਨ, ਫਰਾਈਡੇ ਦੀਆਂ ਸ਼ੁਭਕਾਮਨਾਵਾਂ ਸਾਰੇ ਪਰਿਵਾਰਾਂ ਨੂੰ, ਢੇਰ ਸਾਰੀਆਂ ਵੀ ਕਹਿੰਦੇ ਆਪਾਂ ਬੁਲਾਵਾਂਗੇ ਰੌਣਕੇ ਸਾਰੇ
1: ਜੀ।
0: ਬਾਬਾ ਬੁੱਲੇ ਸ਼ਾਹ ਦਾ ਕਲਾਮ ਸੀ, ਬੜਾ ਪਿਆਰਾ ਗਾਇਆ ਗਿਆ ਅਤੇ ਜਿੰਨੇ ਵੀ ਕਲਾਮ ਜੋ ਹਜੇ ਵਧੀਆ ਨੇ, ਪਰ ਦੁਬਾਰਾ ਫਿਰ ਇਹ ਨਵੇਂ ਸਿੰਗਰਸ ਵੱਲੋਂ ਗਾਏ ਗਏ ਨੇ। ਅਤੇ ਆਪਣੇ ਪਹਿਲੇ ਕਾਲਰ ਸੀਗੇ ਨਾਲ, ਆਪਣੇ 4896 ਉਹ ਛੱਡ ਗਏ ਨੇ ਲਾਈਨ, ਪਰ ਅਗਲੇ ਕਾਲਰ ਨੂੰ ਨਾਲ ਲਓ ਜੀ।
1: 7322 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
1: ਹਾਂਜੀ ਵਧੀਆ, ਤੁਸੀਂ ਕਿਵੇਂ ਹੋ?
2: ਅਸੀਂ ਵੀ ਠੀਕ ਹੈ। ਗਾਣੇ ਦੀ ਰਿਕੁਐਸਟ ਕਰਨੀ ਸੀ ਰਾਜਵੀਰ ਜਵੰਦਾ ਦਾ,
1: ਹਾਂਜੀ,
2: ਤੇਰੀ ਪੱਗ ਵੇ ਸੁੱਚੀ
0: ਬਾਬਲ, ਤੇਰੀ ਪੱਗ ਵੇ ਸੁੱਚੀ। ਹਾਂਜੀ
1: ਹਾਂਜੀ, ਲਗਾਉਂਦੇ ਹਾਂ, ਥੋੜ੍ਹਾ ਟਾਈਮ ਦਿਓ।
0: ਬਿਲਕੁਲ ਆਉਂਦੇ ਹਾਂ ਅਸੀਂ ਅੱਜ ਨਾ, ਸ਼ੁੱਕਰਵਾਰ ਆ, ਮੋਸਟਲੀ ਅਸੀਂ ਚਾਹਵਾਂਗੇ ਕਿ ਤੁਸੀਂ ਆਪਣੀ ਫਰਮਾਇਸ਼ ਕਰੋ। ਆਪਣੇ ਸਾਹਮਣੇ ਲਾਈਟ ਆ ਨਾ ਜਿਹੜੀ ਫਲਾਗ ਲੱਗੀ ਹੋਈ, ਉਹ ਵਿਚਾਰੀ ਚੱਲਦੀ ਚੱਲਦੀ ਅੱਖ ਪਟਕੇ ਜੇ ਮਾਰਨ ਲੱਗ ਗਈ, ਹੈ ਨਾ, ਕਦੇ ਚੱਲ ਪੈਂਦੀ ਕਦੇ ਬੁੱਝ ਜਾਂਦੀ, ਮੇਰੇ ਨਾਲ ਇਰੀਟੇਟ ਕਰ ਰਹੀ ਹੈ। ਹਾਂਜੀ ਭਾਈ, ਮੈਂ ਕਰਦਾ ਬੜੀ ਜਲਦੀ ਉਹਨੂੰ ਠੀਕ ਕਰਦੇ ਹਾਂ ਆਪਾਂ। ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ, ਟੈਲੀਫੋਨ ਨੰਬਰ 905-5564644 ਸਟੂਡੀਓ ਦੇ ਟੈਲੀਫੋਨ ਨੰਬਰ ਨੇ, ਅਤੇ ਗੱਲਾਂ ਬਾਤਾਂ ਚੱਲਦੀ ਰਹਿਣਗੀਆਂ। ਅੱਜ ਦੇ ਪ੍ਰੋਗਰਾਮ ਨੂੰ ਅੰਕਾਰ ਹੋਮਸ ਵੱਲੋਂ ਵੀ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈਗਾ। ਅਤੇ ਅੰਕਾਰ ਹੋਮਸ ਦੇ ਪੌਲ ਗਰੇਵਾਲ, ਨੰਬਰ ਹੈ 416-817-3600। ਉਹ ਕਹਿੰਦੇ ਕਿ ਸਿਟੀ ਤੋਂ ਪੂਰੀ ਮਨਜ਼ੂਰੀ ਲੈ ਕੇ, ਡਰਾਇੰਗ ਵਗੈਰਾ ਬਣਾ ਕੇ, ਪਰਮਿਟ ਲੈ ਕੇ ਤੁਹਾਡੀ ਬੇਸਮੈਂਟ ਤਿਆਰ ਕਰਾਂਗੇ, ਜਾਂ ਕੋਈ ਤੁਸੀਂ ਲੀਗਲ ਬੇਸਮੈਂਟ ਦੇ ਨਾਲ ਨਾਲ ਬੈਕ ਯਾਰਡ ਦੇ ਵਿੱਚ ਸੂਈਟ ਬਣਾਉਣੇ ਨੇ ਉਹ ਵੀ ਬਣਾ ਦੇਣਗੇ। ਬਹੁਤ ਸਾਰੇ ਪਹਿਲਾਂ ਨੇ ਬਣਾਏ ਨੇ, ਔਰ ਇਸ ਤੋਂ ਇਲਾਵਾ ਕਸਟਮ ਮੇਡ ਘਰ ਵੀ ਬਣਾਉਂਦੇ ਨੇ, ਜਾਂ ਫਿਰ ਕੋਈ ਕਮਰਸ਼ੀਅਲ ਜੋਬ ਹੋ ਗਈ ਜਿਵੇਂ ਆਫਿਸ ਹੋ ਗਿਆ, ਰੈਸਟੋਰੈਂਟ ਹੋ ਗਿਆ। ਅਤੇ 5000 ਦਾ ਡਿਸਕਾਊਂਟ ਦੇਣਗੇ, ਕੋਈ ਵੀ ਜੋਬ ਕਰਾਓਗੇ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓਗੇ। ਇੱਕ ਵਾਰ ਨੰਬਰ ਹੈ ਅੰਕਾਰ ਹੋਮਸ ਦਾ, 416-817-3600 ਟੈਲੀਫੋਨ ਨੰਬਰ ਹੈ। ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਵੈਸੇ ਤਾਂ ਅਸੀਂ ਸੈਚਰਡੇ ਪ੍ਰੋਗਰਾਮ ਕਰਨਾ 1 ਤੋਂ ਲੈ ਕੇ 4 ਵਜੇ ਤੱਕ, ਲੇਕਿਨ ਆਹ ਵੀਕ ਬਾਪੂਆਂ ਵਾਸਤੇ ਸਪੈਸ਼ਲ ਹੈ। ਮੈਂ ਖੁਦ ਬਾਪੂ ਹਾਂ, ਮੈਂ ਕਿਉਂ ਕਰਨਾ ਹੀ ਪੈਂਦਾ ਬਈ, ਲੇਡੀਜ਼ ਵਾਸਤੇ ਕਰ ਸਕਦੇ ਹਾਂ ਮਦਰ ਡੇ,
1: ਅਤੇ
0: ਬਾਪੂਆਂ ਦਾ ਜਿਹੜਾ ਫਾਦਰ ਡੇ ਆ ਰਿਹਾ, ਅਤੇ ਬਾਪੂਆਂ ਵਾਸਤੇ ਵੀ ਅੱਜ ਨੇ ਕੁਛ ਨਾ ਕੁਛ ਸੁਣਾਵਾਂਗੇ ਅੱਗੇ ਜਾ ਕੇ, ਤੁਹਾਡੇ ਨਾਲ ਗੱਲਾਂ ਮਤਲਬ ਵੀ ਕਰਾਂਗੇ।
1: ਅਤੇ
0: ਤੁਹਾਡੇ ਸਭ ਦੇ ਵਾਸਤੇ ਜਿਹੜੇ ਫਾਦਰਸ ਨੇ, ਉਹਨਾਂ ਪਰਿਵਾਰਾਂ ਵਾਸਤੇ ਤੁਸੀਂ ਵਧੀਆ ਵਧੀਆ ਵੀਕਐਂਡ 'ਤੇ ਕੋਈ ਡਿਨਰ ਕਰੋ, ਲੰਚ ਕਰੋ, ਇਕੱਠੇ ਹੋ ਕੇ ਘਰ ਦੇ ਵਿੱਚ ਬਣਾ ਲਓ, ਹੈ ਨਾ, ਅਤੇ ਬਿਰਿਆਨੀ ਵਗੈਰਾ ਮੰਗਾ ਲਓ, ਬਣਾ ਲਓ ਨਾਲ, ਹੈ ਨਾ, ਕੜੀ ਬਣਾ ਲਓ ਨਾਲ, ਹੈ ਨਾ, ਅਤੇ ਜਦੋਂ ਵੀ ਬਣਾਉਣਾ ਵਿਹਲੇ ਵੀਕਐਂਡ 'ਤੇ,
1: ਅਤੇ
0: ਆਪਣਾ ਸੈਲੀਬ੍ਰੇਟ ਕਰੋ ਪੂਰਾ ਵੀਕ, ਅਤੇ ਆਪਣੇ ਫਾਦਰਸ ਨਾਲ, ਆਪਣੇ ਮਦਰਸ ਨਾਲ, ਆਪਣੇ ਸਾਰੇ ਫਰੈਂਡ ਸਰਕਲ ਨਾਲ, ਆਪਣੇ ਸਿਸਟਰ ਬ੍ਰਦਰਸ ਨਾਲ, ਫੈਮਿਲੀ 'ਚ ਹੁੰਦੇ ਹੀ ਆ ਸਾਰੇ ਆਪਾਂ, ਜਿਹੜਾ ਮਿਲ ਕੇ ਇਹ ਵੀ ਵੀਕਐਂਡ ਨੂੰ, ਕਿਉਂਕਿ ਮੌਸਮ ਕਾਫੀ ਵਧੀਆ ਹੈਗਾ ਵੀਕਐਂਡ ਦਾ, ਅੱਗੇ ਜਾ ਕੇ ਜਾਣਕਾਰੀ ਹੋਰ ਵੀ ਦਿੰਦੇ ਹਾਂ,
1: ਅਤੇ
0: ਤੁਸੀਂ ਸੈਲੀਬ੍ਰੇਟ ਕਰੋ ਫਾਦਰ ਡੇ ਨੂੰ ਵੀ
1: ਜੀ। ਅਤੇ ਨਾਲ ਹੀ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਕਿ ਤੁਹਾਨੂੰ ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਵਧੀਆ ਕਵਰੇਜ ਦੇ ਨਾਲ ਵਧੀਆ ਰੇਟਸ ਤੁਹਾਨੂੰ ਆਫਰ ਕਰਦੇ ਨੇ। ਅਤੇ ਇਹਨਾਂ ਦਾ ਇੱਕ ਮੈਸੇਜ ਹੈ ਕਿ ਤੁਹਾਨੂੰ ਪਤਾ ਹੈ ਕਿ ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੁਝ ਚੇਂਜਿਸ ਆ ਰਹੀਆਂ ਨੇ, ਜਿਨ੍ਹਾਂ ਨੂੰ ਨਹੀਂ ਪਤਾ ਤਾਂ ਧਿਆਨ ਦੇ ਨਾਲ ਸੁਣੋ। ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪਾਲਿਸੀ ਰਿਨਿਊ ਕਰਵਾਉਣੀ ਹੋਵੇ ਤਾਂ ਜਿੰਨੇ ਵੀ ਰਿਨਿਊ ਕਰਵਾਉਣ ਵਾਲੇ ਡਰਾਈਵਰਸ ਹੋਣਗੇ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜ ਦੇ ਲਈ ਨਵੇਂ ਫੈਸਲੇ ਲੈਣੇ ਪੈ ਸਕਦੇ ਆ। ਅਤੇ ਬਟ ਸਵਾਲ ਇਹ ਹੈ ਕਿ ਤੁਸੀਂ ਸਮਝਦੇ ਹੋ ਕਿ ਜਿਹੜਾ ਇਹ ਬਦਲਾਅ ਆ ਰਿਹਾ, ਜਿਹੜੀ ਇਹ ਚੇਂਜ ਆਊਗੀ, ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੀ ਹੈ? ਅਤੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨ ਤੁਸੀਂ ਨਾ ਲਓ, ਸਹੀ ਕਵਰੇਜ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਅਤੇ ਸਹੀ ਕਵਰੇਜ ਹੋਵੇ ਅਤੇ ਵਧੀਆ ਰੇਟਸ ਵੀ ਹੋਣ, ਇਹਦੇ ਲਈ ਤੁਸੀਂ ਜਦੋਂ ਵੀ ਤੁਹਾਡੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਂਦੀ ਹੈ ਤਾਂ ਇਹਦੇ ਤੋਂ ਪਹਿਲਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲਓ, ਜਾਂ ਫਿਰ ਤੁਹਾਡਾ ਘਰ, ਤੁਹਾਡੀ ਹੋਮ ਇੰਸ਼ੋਰੈਂਸ ਜਾਂ ਤੁਹਾਡੇ ਬਿਜ਼ਨਸ ਇੰਸ਼ੋਰੈਂਸ ਦੇ ਲਈ ਤੁਸੀਂ ਬੈਟਰ ਕਵਰੇਜ ਚਾਹੁੰਦੇ ਹੋ ਅਤੇ ਰੇਟਸ ਵੀ ਵਧੀਆ ਚਾਹੁੰਦੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਨੰਬਰ 2899952 9532 2899952 9532 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਮਨੂ ਸ਼ਰਮਾ ਜੀ ਨੂੰ।
0: ਦੋਸਤੋ, ਤੁਸੀਂ ਆਪਣੇ ਕਾਰਾਂ ਦਾ ਕੰਮ ਕਰਾਉਣਾ, ਵੈਨਾਂ ਦਾ ਕੰਮ ਕਰਾਉਣਾ, ਉਹਨਾਂ ਦਾ ਓਇਲ ਚੇਂਜ ਕਰਾਉਣਾ ਹੈਗਾ, ਜਾਣੀ ਕਿ ਪੂਰਾ ਉਹਨੂੰ ਫਿੱਟ ਫਾਟ ਕਰਨਾ ਹੈਗਾ, ਤਾਂ ਏ ਆਪਣੇ, ਕਿਉਂਕਿ ਵਹੀਕਲ ਦਾ ਕੋਈ ਟਾਈਮ ਹੁੰਦਾ, ਤੁਸੀਂ ਗੱਡੀ ਆਪਣੀ ਡਰੋਪ ਕਰ ਸਕਦੇ ਹੋ ਏ ਐਨ ਜੇ ਆਟੋਮੋਟਿਵ ਰਿਪੇਅਰ। ਸਮਰ ਟਾਇਰ ਵੀ ਪਾਉਂਦੇ ਨੇ ਤੁਹਾਡੇ ਵਾਸਤੇ, ਯੂ ਸਟਾਰ ਵੀ ਪਾ ਦਿੰਦੇ ਨੇ ਅਤੇ ਨਾਲ ਹੀ ਟਾਰਾ ਪਾ ਕੇ ਅਲਾਈਨਮੈਂਟ ਵੀ ਕਰਦੇ ਨੇ। ਇਸ ਤੋਂ ਇਲਾਵਾ ਸਸਪੈਂਸ਼ਨ ਵਰਕ ਹੋ ਗਿਆ, ਇੰਜਨ ਵਰਕ ਹੋ ਗਿਆ, ਬ੍ਰੇਕਾਂ ਦਾ ਕੰਮ ਹੋ ਗਿਆ, ਐਗਜ਼ੋਸਟ ਰਿਪੇਅਰ ਕਰਾਉਣੇ ਨੇ, ਓਇਲ ਚੇਂਜ ਕਰਾਉਣਾ, ਰਸ ਪਰੂਫ ਦਾ ਕੰਮ ਹੈ, ਤਾਂ ਇੱਕੋ ਛੱਤ ਜਿਹੜਾ ਤੁਸੀਂ ਸਾਰੇ ਕੰਮ ਕਰਵਾ ਸਕਦੇ ਹੋ। ਇਹ ਹੈਗੇ ਨੇ ਹਾਈਵੇ 50 ਅਤੇ ਮੇਫੀਲਡ ਦੇ ਕੋਲ, 91 ਹਿੱਲੀ ਰੋਡ, ਹੋਮ ਡਿਪੂ ਤੋਂ ਬਿਲਕੁਲ ਨੈਕਸਟ ਡੋਰ ਨੇ, ਅਤੇ ਨੰਬਰ ਲੈ ਲਓ ਉਹਨਾਂ ਦਾ, ANJ ਆਟੋਮੋਟਿਵ ਰਿਪੇਅਰ ਦਾ 905-857-7596, 905-857-7596 ਟੈਲੀਫੋਨ ਨੰਬਰ ਹੈ। ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਔਰ ਜੀ G7 ਜਿਹੜਾ ਹੈਗਾ ਸਬਮਿਟ ਹੋ ਕੇ ਹਟਿਆ, ਉਹਦੇ ਵਿੱਚ ਬਹੁਤ ਸਾਰੇ ਲੀਡਰ ਗਏ ਸਾਰੇ ਦੁਨੀਆ ਭਰ ਦੇ, ਅੱਗੇ ਜਾ ਕੇ ਇਸ਼ਤਿਹਾਰ ਪਾਵਾਂਗੇ। ਉਹਦੇ ਵਿੱਚ ਟਰੰਪ ਸਾਹਿਬ ਨੇ ਮੋਦੀ ਸਾਹਿਬ ਦੀਆਂ ਬੜੀਆਂ ਸਿਫਤਾਂ ਕੀਤੀਆਂ। ਕੀ ਗੱਲ, ਤੁਸੀਂ ਦੱਸ ਕੇ ਰਹੇ ਹਾਂ, ਤੁਸੀਂ ਸਿਫਤਾਂ ਸੁਣੀਆਂ, ਮੇਰਾ ਪਹਿਲਾਂ ਮੇਰੇ ਤੋਂ ਪਹਿਲਾਂ ਸੁਣਨੀਆਂ ਲੱਗਦੀਆਂ ਨਾ,
1: ਥੋੜ੍ਹੀਆਂ ਜਿਹੀਆਂ।
0: ਇਹ ਨਹੀਂ ਪਤਾ ਕਿ ਉਹ ਲੱਤ ਖਿੱਚ ਰਹੇ ਸੀ ਜਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ, ਪਰ ਮੈਨੂੰ ਤਾਂ ਆਈ ਡੋਂਟ ਨੋ, ਬੜਾ ਹਿੱਸੇ ਹੈ ਨਾ। ਐਨੀਵੇ ਅੱਗੇ ਜਾ ਕੇ ਗੱਲਬਾਤ ਕਰਾਂਗੇ। ਕਈ ਵਾਰੀ ਨਾ ਮੈਨੂੰ ਇਹ ਲੱਗਦਾ ਵੀ ਲੀਡਰ ਸਾਹਿਬਾਨ ਵੀ ਇਹ ਕਮੇਡੀ ਕਰਨ ਲੱਗ ਗਿਆ ਨਾ।
1: ਹਾਂਜੀ,
0: ਉੱਧਰ ਭਗਵੰਤ ਮਾਨ ਨੂੰ ਉਹਨਾਂ ਨੂੰ ਕੋਈ ਹੋਰ ਕੋਈ ਲੱਭਦਾ ਨਹੀਂ ਉਹਦੇ ਅਧੀਨ, ਹੈ ਨਾ।
1: ਉਹਨਾਂ ਨੂੰ ਵੀ ਇਹੀ ਕਹਿ ਰਹੇ ਨੇ ਕਿ ਕਾਮੇਡੀ ਸ਼ੋਅ ਚੱਲ ਰਿਹਾ ਸੀ
0: ਉਹ ਉਹ ਬਾਦਲਾਂ ਕੋਲ ਹੈ ਨਹੀਂ ਕੁਛ। ਜੇ ਬੰਦਾ ਸਿੰਗਲ ਸੀਗਾ ਕਿਤੇ ਹੋਟਲ 'ਚ, ਪਹਿਲੇ ਤਾਂ ਉਹ ਬਣਾਈ ਹੋਈ ਆ, ਹੈ ਨਾ, ਵੀਡੀਓ ਤੋਂ ਸਾਰੇ ਕਹਿੰਦੇ ਆ। ਜੇ ਹੈ ਵੀ ਸੀ ਥੋੜ੍ਹਾ ਕਿ ਢਿੱਡ ਦੁਖਦਾ, ਅਗਲਾ ਅਗਲੇ 'ਚ ਫਨ ਕਰਦਾ ਆਪਦਾ ਮਨ ਮਰ ਜਾਣ, ਚਾਹੇ ਉਹ ਜਗਰਾਤਾ ਕਰਾਵੇ ਜੋ ਮਰਜ਼ੀ ਕਰਾਵੇ, ਮਰਜ਼ੀ ਕਰਾਵੇ, ਉਹਦੀ ਆਪਣੀ ਮਰਜ਼ੀ ਆ। ਜੇ ਉਦੋਂ ਲੀਡਰ ਨਹੀਂ ਸੀ, ਹਾਂਜੀ, ਕਮੇਡੀਅਨ ਸੀ ਨਾ। ਐਨੀ ਵੇ ਜਿਹੜੇ ਭਰਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਰ ਉਹ ਹੋਰ ਕੋਈ ਮੁੱਦਾ ਨਹੀਂ ਲੱਭਦਾ, ਫਿਰ ਉਹ ਵਿਚਾਰੇ ਕੀ ਕਰਨ, ਹੈ ਨਾ
1: ਜੀ।
0: ਉਹ ਇਲੈਕਸ਼ਨ ਆ ਰਹੀਆਂ, ਪਰ ਫਾਇਦਾ ਇਹਨਾਂ ਨੂੰ ਕੁਛ ਨਹੀਂ ਹੋਣਾ, ਅਕਾਲੀ ਦਲ ਤਾਂ ਡੁੱਬੀ ਹੋਈ ਆ, ਫਾਇਦਾ ਤਾਂ ਆਪਣੇ ਬੀਜੇਪੀ ਨੂੰ ਹੋ ਸਕਦਾ, ਉਹਨੂੰ ਢਾਉਣ ਦੀ ਖਾਤਰ
1: ਜੀ।
0: ਵਿਰੋਧੀ ਪਾਰਟੀਆਂ ਦਾ ਹੋ ਸਕਦਾ ਦੂਜੀਆਂ ਨੂੰ, ਕਿਉਂਕਿ ਆਧਾਰ ਹੀ ਹੈ ਨਹੀਂ ਅਕਾਲੀਆਂ ਦਾ ਹੁਣ ਪੰਜਾਬ ਦੇ ਵਿੱਚ, ਹੈ ਨਹੀਂ, ਕੋਸ਼ਿਸ਼ ਕਰ ਰਹੇ ਪਰ ਹੈ ਨਹੀਂ ਆਧਾਰ, ਬਣਨਾ ਨਹੀਂ ਹੈਗਾ। ਐਨੀਵੇ ਆਪਾਂ ਭੱਗੀ ਸਿੰਘ ਗੀਤ ਵੱਲ ਚੱਲੀਏ।
1: ਬਿਲਕੁਲ, ਸਟੂਡੀਓ ਨੰਬਰ 905-564-6444, ਸਾਰੇ ਪਰ ਤੁਹਾਡੀ ਪਸੰਦ ਦੇ ਗਾਣੇ ਸੁਣਾਂਗੇ, ਤੁਸੀਂ ਵੀ ਜ਼ਰੂਰ ਸਾਨੂੰ ਕਾਲ ਕਰੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ। ਸਟੂਡੀਓ ਦਾ ਨੰਬਰ 905-564-6444, 905-564-6444, ਤੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ।

0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਨਾਲ ਜੁੜੇ ਹੋਏ ਉਹ ਇੱਕ ਵਾਰੀ ਫਿਰ ਸਭ ਨੂੰ ਜੀ ਹਨ। ਅੱਛਾ ਅਮਰਪ੍ਰੀਤ ਜੀ, ਸਮਰ ਦੇ ਵਿੱਚ ਟਰੰਪ ਸਾਹਿਬ ਨੇ ਪੂਰੀ ਮੋਦੀ ਸਾਹਿਬ ਦੀ ਬੜੀ ਹੀ ਤਾਰੀਫ ਕੀਤੀ
1: ਜੀ।
0: ਕਹਿੰਦੇ ਹੀ ਇਜ਼ ਅ ਜੀਨੀਅਸ ਪਰਸਨ, ਅਤੇ ਕਹਿੰਦੇ ਟਫ ਗਾਈ ਆ, ਬੜਾ ਹੈਂਡਸਮ ਬੜਾ ਹੈ, ਸੋ ਬਿਊਟੀਫੁਲ ਕਿਹਾ ਉਹਨਾਂ ਨੇ, ਹੈਂਡਸਮ ਵੀ ਕਿਹਾ। ਵੈਸੇ ਬਿਊਟੀਫੁਲ ਘੱਟ ਕਹਿੰਦੇ ਆ, ਬੰਦੇ ਨੂੰ ਹੈਂਡਸਮ ਜ਼ਿਆਦਾ ਕਹਿੰਦੇ ਆ।
1: ਅਤੇ
0: ਕਹਿੰਦੇ ਬਈ ਟਫ ਟੂ ਨੈਗੋਸ਼ੀਏਟ, ਟਫ ਬੜਾ ਟਫ ਬੰਦਾ ਹੈ ਨਾ ਜੀ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੀਆਂ ਜਿਹੜਾ ਕਿਲਰ ਹੈਗਾ ਹੈ, ਇਹ ਨਹੀਂ ਪਤਾ ਕਿਸ ਹਿਸਾਬ ਨਾਲ ਵੀ ਬੰਦਾ ਜੀ ਬੰਦੇ ਨੂੰ ਕਹਿੰਦੇ ਆ ਕਿਲਰ ਗਾਈ ਆ, ਹੈ ਨਾ। ਕਾਫੀ ਤਾਰੀਫਾਂ ਕੀਤੀਆਂ, ਪਰ ਸੰਸਾਰ ਭਰ ਦੇ ਵਿੱਚ ਜਿਹੜੇ ਲੋਕ ਨੇ ਉਹ ਕਹਿੰਦੇ ਯਾਰ ਵੀ ਲੀਡਰ ਜੀ ਸਮਟ ਦੇ ਵਿੱਚ ਵੀ ਕਮੇਡੀ ਕਰ ਰਹੇ ਨੇ ਨਾ, ਵੀ ਉਹ ਦੂਜੇ ਪਾਸੇ ਲੈ ਰਹੇ ਨੇ ਵੀ ਲੱਤ ਖਿੱਚ ਰਹੇ ਆ, ਵੀ ਸਿਫਤ ਨਹੀਂ ਕਰ ਰਹੇ ਆ
1: ਬਿਲਕੁਲ।
0: ਪਰ ਜਿਹੜਾ ਇੰਡੀਅਨ ਮੀਡੀਆ ਹੈਗਾ ਨਾ, ਜਿਹੜਾ ਉੱਥੇ ਇੰਡੀਆ ਦਾ ਮੀਡੀਆ ਜਿੰਨਾ ਵੀ ਹੈਗਾ, ਉਹਨਾਂ ਨੇ ਇੰਨੇ ਪੁਲ ਬੰਨੇ, ਕਹਿੰਦੇ ਬਈ ਖੜੇ ਹੋ ਗਏ ਜੀ ਟਰੰਪ ਸਾਹਿਬ ਜਦੋਂ ਮੋਦੀ ਸਾਹਿਬ ਗਏ, ਹੈ ਨਾ, ਅਤੇ ਉਹ ਖੜੇ ਹੋ ਕੇ ਉਹਨਾਂ ਨੇ ਸਵਾਗਤ ਕੀਤਾ ਜੀ ਫਲਾਨਾ, ਹੈ ਨਾ। ਉਹਨਾਂ ਨੇ ਇੰਨੀ ਗੱਲ ਬਣਾ ਕੇ ਕਹਿੰਦੇ ਇੰਨੀ ਤਾਰੀਫ ਕੀਤੀ, ਬੜੇ ਬਿਊਟੀਫੁਲ ਹੈਂਡ ਸਾਹਿਬ ਨੇ, ਉਹ ਦੂਜੇ ਪਾਸੇ ਲੈ ਜਾਂਦੇ ਆ, ਉਹ ਨਹੀਂ ਪਤਾ ਵੀ ਇੱਧਰ ਜਿਹੜੇ ਇੰਗਲਿਸ਼ ਮੀਡੀਆ ਉਹ ਕਹਿੰਦੇ ਲੱਤ ਖਿੱਚ ਰਿਹਾ ਬੰਦਾ ਹੈ। ਹੁਣ ਇਹ ਨਹੀਂ ਪਤਾ ਇਹ ਤਾਂ ਟਰੰਪ ਸਾਹਿਬ ਨਹੀਂ ਪਤਾ ਉਹ ਕੀ ਕਰ ਰਹੇ ਨੇ ਨਾ, ਅਤੇ ਵੀ ਉਹ ਸਿਫਤ ਕਰ ਰਹੇ ਸੀ ਜਾਂ ਵਾਕਈ। ਚਲੋ ਐਨੀਵੇ, ਲੀਡਰਾਂ ਦਾ ਕੋਈ ਪਤਾ ਨਹੀਂ ਹੁੰਦਾ ਇਹਨਾਂ ਨੇ ਕੀ ਕਰਨਾ ਕਿ ਨਹੀਂ, ਸਭ ਕੁਝ ਚੱਲਦਾ। ਰੇਡੀ ਅਬਰਾਹਮ ਬੇਸਪਰ ਦੇ ਗੱਲਾਂ ਬਾਤਾਂ ਚੱਲਦੀ ਜਾਣੀਆਂ, ਅਤੇ ਅਸੀਂ ਤੁਹਾਡੇ ਨਾਲ ਸਾਂਝ ਪਾਈ ਰੱਖਣੀ ਆ। ਅੱਜ ਸ਼ੁੱਕਰਵਾਰ ਦਾ ਦਿਨ ਆ, ਕੋਸ਼ਿਸ਼ ਕਰਾਂਗੇ ਗੱਲਾਂ ਬਾਤਾਂ ਹੋਣ, ਕੁਝ ਖਬਰਾਂ ਵੀ ਹੋਣ, ਅਤੇ ਨਾਲ ਦੀ ਨਾਲ ਸਪੌਂਸਰ ਦੇ ਸੰਦੇਸ਼ ਅਤੇ ਗੀਤ ਸੰਗੀਤ ਵੀ ਹੈ। ਪੂਰਾ ਖੜਕਵਾਂ ਹੈ ਜੀ, ਬੱਟ ਕੱਢਵਾਂ ਹੈ ਜੀ, ਖੁੱਤੀ ਪਾਉਣ ਵਾਲਾ ਉਹ ਵੀ ਲਾਵਾਂਗੇ। ਲਓ ਜੀ, ਸਪੈਕਸ ਐਕਸਪ੍ਰੈਸ 'ਤੇ ਜਾਓ ਵੀਕਐਂਡ 'ਤੇ, ਡਾਕਟਰ ਵੀ ਅਵੇਲੇਬਲ ਨੇ, ਅਤੇ 35 ਰੈਗੂਲੇਸ਼ਨ ਡਰਾਈਵ 'ਤੇ ਉਹਨਾਂ ਨੇ ਕਾਫੀ ਸਪੈਸ਼ਲ ਲਗਾਏ ਨੇ। ਇੱਕ ਤਾਂ ਬ੍ਰੈਂਡ ਨਿਊ ਸਨ ਗਲਾਸ ਲਗਾਈਆਂ ਨੇ ਲੋਐਸਟ ਪ੍ਰਾਈਸ 'ਤੇ, ਪਲੱਸ ਡਾਕਟਰ ਦਾ ਆਈ ਐਗਜ਼ਾਮ ਵਿੱਚ ਹੀ ਹੈਗਾ, ਜਿਹਦੇ ਵਿੱਚ ਨੇਮ ਬ੍ਰੈਂਡ ਤੁਸੀਂ ਆਪਣੇ ਲਾਓਗੇ, ਜਿਹੜੇ ਫਰੇਮ ਹੁੰਦੇ ਨੇ ਲੰਡਨ ਫੋਗ, ਲੈਵੀਜ਼, ਰੈਂਗਲਰ, ਮੈਨੀ ਅਦਰ ਬ੍ਰੈਂਡ। ਅਤੇ ਤੁਸੀਂ ਪਹੁੰਚਣਾ ਹੈਗਾ ਕੈਨੇਡੀ ਸਟੀਲ ਦੇ ਨੇੜੇ, ਹੁਣ ਆਪਣੇ ਪਾਸੇ ਬਾਲਮਟ ਪੈਂਦਾ, ਉਹਦੇ ਵਿੱਚ ਸਾਹਮਣੇ ਬਾਲਮਟ ਦੇ ਹੈਗੇ ਨੇ ਬਾਹਰਲੇ ਪਾਸੇ
1: ਜੀ।
0: ਸਪੈਕਸ ਐਕਸਪ੍ਰੈਸ ਨੰਬਰ ਹੈ 905-460-88-88। ਜੇ ਡਾਕਟਰ ਦੀ ਅਪੁਆਇੰਟਮੈਂਟ ਬੁੱਕ ਕਰਨੀ ਆ ਫਿਰ ਤੁਹਾਨੂੰ ਜਾਂਦੇ ਵੇਖ ਲੈਣਗੇ, ਹੁਣੇ ਬੁੱਕ ਕਰ ਲਓ ਨਾ ਕਾਲ ਕਰਕੇ, ਜੇ ਵਾਕ ਇਨ ਜਾਣਾ ਉਹ ਬੜਾ ਵੇਟ ਕਰਨੀ ਪਊਗੀ। ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਦਾ 905-460-88-88 ਟੈਲੀਫੋਨ ਨੰਬਰ ਹੈ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਇਆ, ਸ਼ੁੱਕਰਵਾਰ ਦਾ ਦਿਨ ਹੈ ਔਰ ਵੀਕਐਂਡ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ। ਫਾਦਰਸ ਡੇ ਵੀਕ ਹੈ ਸਪੈਸ਼ਲ, ਅਤੇ ਜਿੰਨਾ ਦੇ ਘਰ ਸਾਰਿਆਂ ਨੇ ਫਾਦਰਸ ਨੂੰ ਵਧੀਆ ਵਧੀਆ ਬਾਰਬੀਕਿਊ ਕਰੋ, ਨਜ਼ਾਰੇ ਲਾਓ ਹਜੇ, ਅਤੇ ਅਸੀਂ ਵੀ ਤੁਹਾਨੂੰ ਅੱਗੇ ਜਾ ਕੇ ਗੱਲਬਾਤ ਕਰਦੇ ਰਹਾਂਗੇ ਫਾਦਰ ਡੇ ਦੀਆਂ ਪੂਰੀਆਂ
1: ਜੀ।
0: ਪਰ ਪੂਰਾ ਕਿਉਂਕਿ ਵੀਕਐਂਡ ਦੇ ਨਾਲ ਜੁੜ ਜਾਂਦਾ ਨਾ ਜੋ ਫਾਦਰ ਡੇ,
1: ਹਾਂਜੀ,
0: ਫਿਰ ਸੈਲੀਬ੍ਰੇਸ਼ਨ ਫਰਾਈਡੇ ਤੋਂ ਸ਼ੁਰੂ ਹੋ ਜਾਂਦੀ ਹੈ।
1: ਹਾਂਜੀ ਬਿਲਕੁਲ।
0: ਵੈਸੇ ਤਾਂ ਆਪਾਂ ਕਹਿ ਦੇਣਾ ਉਹਨੇ ਯੂਨੀਅਨ ਫਰਾਈਡੇ ਆ ਗਿਆ ਵੀਰਵਾਰ ਨੂੰ, ਉਦੋਂ ਹੀ ਲੋਕ ਕੀ ਕਮਰ ਕਰਦੇ ਆ, ਅੱਜ ਤਾਂ ਵੀਰਵਾਰ, ਕੱਲ੍ਹ ਨੂੰ ਫਰਾਈਡੇ ਆ ਜਾਂ
1: ਬਿਲਕੁਲ ਬਿਲਕੁਲ। ਅਤੇ ਐਸ ਐਸ ਲੋਨ ਕੇਅਰ ਦੀ ਵੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਲਓ। ਜੇ ਤੁਸੀਂ ਆਪਣੇ ਤੁਹਾਨੂੰ ਟਾਈਮ ਨਹੀਂ ਮਿਲਦਾ, ਪਹਿਲੀ ਗੱਲ ਤਾਂ ਸਾਰੇ ਬਿਜ਼ੀ ਨੇ, ਓਬਵੀਅਸ ਗੱਲ ਹੈ, ਸਾਰੇ ਵਰਕਿੰਗ ਨੇ, ਤਾਂ ਤੁਸੀਂ ਇਹਨਾਂ ਦੇ ਕੋਲੋਂ ਘਾਹ ਕਟਵਾਓ ਜੇ ਤੁਹਾਨੂੰ ਆਪਣੇ ਕੋਲ ਨਹੀਂ ਟਾਈਮ ਮਿਲਦਾ। ਇਹ ਪੂਰਾ ਔਨ ਟਾਈਮ ਤੁਹਾਡੇ ਸਾਰੇ ਜਿਹੜੇ ਲੋਨ ਹੈ ਉਹਦੀ ਪੂਰੀ ਪ੍ਰੋਪਰ ਕੇਅਰ ਕਰਕੇ ਜਾਣਗੇ। ਈਵਨ ਤੁਸੀਂ ਪੂਰੇ ਸੀਜ਼ਨ ਦੀ ਕੇਅਰ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ, ਆਪਣੇ ਫਰੰਟ ਦੇ ਉੱਪਰ, ਘਰਾਂ ਦੇ ਬਾਹਰ ਤੁਸੀਂ ਕੋਈ ਫੁੱਲ ਬੂਟੇ ਲਗਾਉਣਾ ਚਾਹੁੰਦੇ ਹੋ ਜਾਂ ਤੁਸੀਂ ਬੈਕਯਾਰਡ ਨੂੰ ਪੂਰਾ ਪ੍ਰੋਪਰਲੀ ਮੇਨਟੇਨ ਕਰਵਾਉਣਾ ਚਾਹੁੰਦੇ ਹੋ, ਐਸ ਐਸ ਲੋਨ ਕੇਅਰ ਵਾਲੇ ਪੂਰੀ ਤੁਹਾਡੀ ਇਹ ਲੋਨ ਦੀ ਕੇਅਰ ਕਰਨਗੇ। ਨਵੀਂ ਤੁਸੀਂ ਸੋਡਿੰਗ ਕਰਵਾਉਣੀ ਹੋਵੇ ਜਾਂ ਤੁਸੀਂ ਘਾਹ ਕਟਾਉਣਾ ਆ ਜਾਂ ਤੁਸੀਂ ਲੈਂਡਸਕੇਪਿੰਗ ਕਰਵਾਉਣੀ ਹੈ, ਪੂਰੀ ਵਧੀਆ, ਤਾਂ ਇਹਨਾਂ ਨੂੰ ਯਾਦ ਰੱਖੋ। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਪੂਰਾ ਔਨ ਟਾਈਮ ਕੰਮ ਕਰਦੇ ਨੇ ਅਤੇ ਬਹੁਤ ਹੀ ਸਾਫ਼ ਸੁਥਰਾ ਕੰਮ ਕਰਦੇ ਆ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਗੁਰਪ੍ਰੀਤ ਜੀ ਦੇ ਨਾਲ ਐਸ ਐਸ ਲੋਨ ਕੇਅਰ ਤੋਂ, ਨੰਬਰ 4376551984। ਗੂਗਲ ਰਿਵਿਊਜ਼ ਇਹਨਾਂ ਦੇ 4.9 ਨੇ, ਤਾਂ ਆਲਮੋਸਟ ਕਹਿ ਲਓ ਕਿ ਪੂਰੀ ਐਕੂਰੇਸੀ ਦੇ ਨਾਲ ਕੰਮ ਕਰਦੇ ਆ। 437-655-1984, 4376551984 ਐਸ ਐਸ ਲੋਨ ਕੇਅਰ ਦਾ ਨੰਬਰ ਹੈ।
0: ਕੱਲ੍ਹ ਬਹੁਤ ਹੀ ਵਧੀਆ ਸਾਕਰ ਦਾ ਇੱਕ ਮੈਚ ਹੋਇਆ, ਕਿਉਂਕਿ ਇੰਟਰਸਟਿੰਗ ਇਹ ਹੁੰਦਾ ਸ਼ਾਮ ਨੂੰ 6 ਵਜੇ ਸ਼ੁਰੂ ਹੋਇਆ ਸੀਗਾ ਮਨਪ੍ਰੀਤ,
1: ਹਾਂਜੀ,
0: ਆਪਣੇ ਸ਼ੋਅ ਤੋਂ ਬਾਅਦ, ਕਿਉਂਕਿ ਜਦੋਂ ਵੀ ਕੈਨੇਡਾ ਦੀ ਟੀਮ ਖੇਡਦੀ ਆ ਜਿਹੜੇ ਆਪਣੇ ਲੋਕ ਬਹੁਤ ਦੇਖਦੇ ਆ ਆਪਾਂ, ਕਿਉਂਕਿ ਕੈਨੇਡਾ ਰਹਿੰਦੇ ਹਾਂ, ਕੈਨੇਡਾ ਨਾਲ ਹੀ ਆਪਣਾ ਵਾਹ ਵਾਸਤਾ, ਜੋ ਕੈਨੇਡਾ ਦੇ ਨਾਲ ਕਤਰ ਨਾਲ ਮੈਚ ਸੀਗਾ, ਅਤੇ 0 ਰਹੀ ਕਤਰ ਦੀ, ਅਤੇ 6 ਡੋਲ ਕੀਤੇ ਆਪਣੇ ਕੈਨੇਡਾ ਵਾਲੇ ਨੇ, ਕੱਲ੍ਹ ਧੁੱਕੀ ਕੱਢਤੀ ਪੂਰੀ। ਟੁੱਕੀ ਸ਼ਬਦ ਪਹਿਲਾਂ ਬਹੁਤੇ ਨਵੇਂ ਬੰਦੇ ਨੂੰ ਨਾਚ ਸ਼ਾਮ ਜਾਂਦੇ ਹੋਏ ਟੁੱਕੀ ਮਤਲਬ ਕੀ ਹੁੰਦਾ ਟੁੱਕੀ ਬੜਾ ਟਿਪੀਕਲ ਵਰਡ ਹੈ ਪੰਜਾਬੀ ਹੈ ਨਾ
1: ਆਪਾਂ ਕਹਿੰਦੇ ਫੱਟੇ ਚੱਕਦੇ
0: ਹਾਂ ਸਹੀ ਗੱਲ ਆਪਣੀ ਫੱਟੇ ਚੱਕਦੇ ਨਾ ਅਸੀਂ ਪਿੰਡਾਂ ਵਾਲੇ ਕਹਿੰਦੇ ਟੁੱਕੀ ਕੱਢਦੀ ਪੂਰੀ ਵੇ ਹੈ ਨਾ ਅਤੇ ਸ਼ਬਦ ਇੱਕੋ ਸ਼ਬਦ ਦੇ ਕਈ ਅਰਥ ਹੋ ਜਾਂਦੇ ਨਾ
1: ਹਾਂਜੀ ਹਾਂਜੀ
0: ਖੈਰ ਨਹੀਂ ਵੇ ਤਾਂ ਤੁਸੀਂ ਇੰਜੋਏ ਕੀਤਾ ਕੱਲ੍ਹ ਬਹੁਤ ਲੋਕ ਬੈਠੇ ਸੀ ਸ਼ਾਮ ਨੂੰ ਮੈਨੂੰ ਕੋਈ ਜਿੰਮ 'ਚ ਮਿਲੇ ਲੋਕ ਕਹਿੰਦੇ ਕਹਿੰਦੇ ਭਾਅ ਜੀ ਸ਼ਾਮ ਨੂੰ ਆਪਾਂ ਦੇਖਣੇ ਆ ਗੇਮ ਦੇਖਣੀ ਆ ਮੈਂ ਕਿਹਾ ਤੁਸੀਂ ਵੀ ਦੇਖੋ ਅਸੀਂ ਵੀ ਦੇਖਾਂਗੇ ਭਾਈ
1: ਹਾਂਜੀ
0: ਤੂੰ ਬੜਾ ਇੰਟਰਸਟਿੰਗ ਮੈਚ ਸੀਗਾ ਥੋੜ੍ਹਾ ਖੇਡੇ ਕੱਲ੍ਹ ਕੈਨੇਡਾ ਦੀ ਟੀਮ 'ਤੇ 6 ਗੋਲ ਕਰ ਲਏ ਅਤੇ ਹੁਣ 2 ਪੁਆਇੰਟ ਬਣ ਗਏ ਨੇ ਅਤੇ ਇੰਗਲੈਂਡ ਦੇ ਵੀ 2 ਪੁਆਇੰਟ ਨੇ ਮੇਰੇ ਖਿਆਲ ਆ ਇੱਕ ਦੋ ਕੰਮ ਹੋਰ ਪਾਗਲਾ ਅੱਗੇ ਜਾ ਕੇ ਹੋਰ ਹੁਣ ਮੈਚ ਦੇਖਾਂਗੇ ਸਾਰੇ ਆਪਾਂ ਵਧੀਆ ਮੈਚ ਹੋਣਗੇ ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਗਲੇ ਕਾਲਰ ਨੂੰ
1: ਜੀ 9873 ਹਾਂਜੀ ਸਤਿ ਸ਼੍ਰੀ ਅਕਾਲ
2: ਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਕਿਵੇਂ ਹੋ
1: ਹਾਂਜੀ ਵਧੀਆ ਤੁਸੀਂ ਕਿਵੇਂ ਹੋ
2: ਜੀ ਸਭ ਠੀਕ ਠਾਕ ਹੈ ਅੱਲਾ ਦਾ ਸ਼ੁਕਰ ਹੈ ਤਾਂ ਆਪਕੋ ਬਹੁਤ ਬਹੁਤ ਵਧਾਈਆਂ ਬਈ ਫਾਦਰ ਡੇ ਕਿਵੇਂ ਹੈ ਕਿਉਂਕਿ ਸੰਡੇ ਕੋ ਛੁੱਟੀ ਹੈ ਆਪਕੀ
0: ਹਾਂਜੀ ਹਾਂਜੀ ਅਸੀਂ ਫਾਦਰ ਡੇ ਅੱਜ ਹੀ ਮਨਾ ਰਹੇ ਹਾਂ ਨਾ ਅਸੀਂ
2: ਜੀ ਅੱਜ ਹੀ ਫਾਦਰ ਡੇ ਡੇ
0: ਮਨਾਉਂਦੇ ਤੁਸੀਂ ਆਉਂ ਕਰੋ ਮੈਂ ਵੀ
2: ਕੈਨੇਡਾ ਦੀ ਟੀਮ ਕੋ ਜਿੱਤਨੇ ਕੇ ਵੀ ਆਪਕੋ
0: ਹਾਂਜੀ ਉਹ ਵੀ ਵਧਾਈਆਂ ਕਿਉਂਕਿ ਮੈਂ ਵੀ ਫਾਦਰ ਹਾਂ ਮੈਂ ਤੁਹਾਨੂੰ ਵਧਾਈਆਂ ਦੇਣਾ ਤੁਸੀਂ ਵੀ ਫਾਦਰ ਹੋਵੋਗੇ ਤੇ ਅਸੀਂ ਆਪਣੇ ਨੂੰ ਆਪਣੇ
2: ਲੈ ਲਵਾਂਗੇ ਮੈਂ ਤਾਂ ਵੀ ਦਾਦਾ ਬਣ ਗਿਆ ਹਾਂ
0: ਅੱਛਾ ਦਾਦਾ ਬਣ ਗਿਆ ਫਿਰ ਤੇ
1: ਬੜਾ ਸੇਮ ਤੁਸੀਂ ਕਾ ਸੇਮ ਟੂ ਯੂ
0: ਮੈਂ ਵੀ ਸੇਮ ਟੂ ਯੂ ਮੈਂ ਵੀ ਦਾਦਾ ਹੋਏਗਾ ਕੈਨੇਡਾ ਟੀਮ ਦੀ ਜਿੱਤ ਨੂੰ ਵੀ ਵਧਾਈ ਦਿੱਤੀ ਆ ਅਸੀਂ ਵੀ ਤੁਹਾਨੂੰ ਵਧਾਈ ਦਿੰਦੇ ਹਾਂ ਭਾਈ ਹੁਣ ਆਪਾਂ ਜਿਹੜੇ ਜਿਹੜੇ ਮੈਚ ਹੁੰਦੇ ਨੇ ਉਹ ਦੇਖਣੇ ਨੇ ਕਈ ਤਾਂ ਮੈਂ ਸੋਚਦਾ ਕਿ ਲੋਕ ਨਾ ਬਹੁਤ ਕੋਈ ਮੈਚ ਨਹੀਂ ਛੱਡਦੇ ਦੇਖਦੇ ਦੇਖਦੇ ਆ ਚਾਹੇ ਉਹ ਰੀਪਲੇ ਦੇਖਣ ਬਾਅਦ ਦੇ ਵਿੱਚ ਇੰਟਰਸਟ ਹੁੰਦਾ ਨਾ ਬੰਦੇ ਦਾ
1: ਹਾਂਜੀ ਹਾਂਜੀ
0: ਤੋ ਪੈਸੇ ਬੇਸਿਕਲੀ ਸਮਰ ਸਬਰ ਤੁਸੀਂ ਇੰਜੋਏ ਕਰੋਗੇ ਗੇਮਾਂ ਦੇਖੋਗੇ ਕੱਲ੍ਹ ਜਿਹੜਾ ਮੈਚ ਜਿਹੜਾ ਹੋਇਆ ਸੀ ਨਾ ਆਪਣਾ ਕੈਨੇਡਾ ਵਰਸਿਸ ਕਤਰ ਉਹ ਵੈਨਕੋਵਰ ਹੋਇਆ ਸੀਗਾ ਵੈਨਕੋਵਰ ਟਾਈਮ ਆਪਣੇ 3 ਘੰਟੇ ਪਿੱਛੇ ਸੀ ਤੇ ਲੋਕਾਂ ਨੇ ਕਿੰਨਾ ਇੰਜੋਏ ਕੀਤਾ ਦੇਖਣ ਜਿਹੜੇ ਆਏ ਹੋਏ ਸੀ ਸਾਰੇ ਪੰਜਾਬ ਬਹੁਤ ਜਣੇ ਪੰਜਾਬੀ ਜਨਤਾ ਬਥੇਰੀ ਸਾਰੀ ਆਪਣੀ ਭਾਈਚਾਰਾ ਆਪਣੀ ਬਹੁਤ ਵੱਡੀ ਕਮਿਊਨਿਟੀ ਉੱਥੇ ਨਾ ਤੋ ਪਹੁੰਚੇ ਹੋਏ ਸੀ ਮੂਹਰੇ ਝੰਡੇ ਲਹਿਰਾ ਰਹੇ ਕੈਨੇਡਾ ਦੇ ਹੈ ਨਾ ਚੰਗਾ ਲੱਗਿਆ ਅਤੇ ਕਾਸ਼ ਅਸੀਂ ਵੀ ਬੈਠੇ ਹੁੰਦੇ ਉੱਥੇ ਹੈ ਨਾ ਵਿੱਚ ਫੀਲ ਦੇਖਦੇ ਹੁੰਦੇ ਹੈ ਨਾ ਪਰ ਕੋਈ ਨਹੀਂ ਇੱਥੇ ਹੁਣ ਦੇਖ ਲਾਂਗੇ ਪਰ ਇੰਨੀ ਤੇਜ਼ੀ ਨਾਲ ਵਿਕਦੀਆਂ ਟਿਕਟਾਂ ਮਨਪ੍ਰੀਤ ਨਾ ਗੱਲ ਬਲੀ ਇੰਨੀਆਂ ਫਾਸਟ ਜਾਂਦੀਆਂ ਟਿਕਟਾਂ ਨਾ ਅਤੇ ਮਤਲਬ ਸਾਰਾ ਫੋਲਡਡ ਹੋ ਜਾਂਦਾ ਚਾਹੀਦਾ ਵੀ ਜਿਹਨਾਂ ਲੋਕਾਂ ਨੇ ਜਾਣਾ ਹੈ ਨਾ ਉਹਨਾਂ ਨੇ ਜਾਣਾ ਕਰੋ ਇੰਜੋਏ ਅਤੇ ਮੈਂ ਜਾਣਕਾਰੀ ਤੁਹਾਨੂੰ ਦੇ ਰਿਹਾ ਕਿ ਪਹਿਲਾਂ ਗੀਤ ਕਰ ਲਈ ਆਖਾਂ ਨਾ ਸੁਣ ਲਈਏ ਪਿਆਰਾ ਜਿਹਾ ਉਹ ਵੀ ਜ਼ਰੂਰੀ ਆ ਤੁਸੀਂ ਵੀ ਕੋਈ ਗੀਤ ਸ਼ਾਮਿਲ ਕਰਨਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਅਸੀਂ ਵਧੀਆ ਵਧੀਆ ਗੀਤ ਸੰਗੀਤ ਆਪਣੇ ਆਪ ਹੀ ਚੁਣ ਲੈਣਾ ਚੁਣੀ ਜਾਣਾ ਤੁਹਾਨੂੰ ਸੁਣਾਈ ਜਾਣਾ ਪਰ ਕਈ ਵਾਰੀ ਹੁੰਦਾ ਨਾ ਵੀ ਮੈਂ ਚਾਹੁੰਦਾ ਵੀ ਆਹ ਗੀਤ ਮੈਂ ਸੁਣਾ ਇਸ ਨਾ ਮੇਰਾ ਦਿਲ ਕਰਦਾ ਵੀਕਐਂਡ ਦੇ ਵੀ ਥੋੜ੍ਹੇ ਖੜਕਵਾਂ ਜਾ ਕੇ ਸੁਣਾ ਅਤੇ ਕਰੋ ਫਿਰ ਪਹਿਲਾਂ ਗੀਤ ਸੁਣਾਈ ਤੁਹਾਨੂੰ ਬੜਾ ਗੁਰਦਾਸ ਮਾਨ ਵਾਲਾ ਦਾ ਪਿਆਰਾ ਜਿਹਾ ਗੀਤ ਜਿਹੜੀ ਭਰਾ ਇਸ ਪਰਦੇ

0: up na radio days per days
1: for advertisements and information saade head office nu call karo 416-725-2551 416-725-2551
2: ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711 ਕੋਮਲ ਟ੍ਰੈਵਲ ਐਂਡ ਟੂਰਸ ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਖੁਰਾਂ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ

ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ.ਐਨ.ਜੇ. ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8855-7596 9058577596 ANJ Auto Repair।

0: चक्कर लगाओ।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: ਦੋਸਤੋ, ਸ਼ੁੱਕਰਵਾਰ ਦਾ ਦਿਨ ਹੈ ਅਤੇ ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਅਤੇ ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਦਮਾ ਵਾਲਾ। ਇੱਕ ਵਾਰ ਫਿਰ ਸਭ ਪਰਿਵਾਰਾਂ ਨੂੰ ਸ਼ੁਭ ਇਸ਼ਾਵਾਂ, ਕਿਉਂਕਿ ਇੱਕ ਤਾਂ ਤੁਸੀਂ ਸਾਰੇ ਸੈਲੀਬ੍ਰੇਟ ਕਰ ਰਹੇ ਹੋ ਫਾਦਰ ਡੇ, ਪਲੱਸ ਜਿਨ੍ਹਾਂ ਘਰਾਂ ਦੇ ਵਿੱਚ ਕੋਈ ਫੰਕਸ਼ਨ ਨੇ, ਸ਼ਾਦੀਆਂ ਨੇ, ਉਹਨਾਂ ਵਾਸਤੇ ਵੀ ਸ਼ੁਭ ਇਸ਼ਾਵਾਂ। ਇੱਕ ਐਨਵਰਸਰੀ ਹੈਗੀ ਆ, ਸੰਦੇਸ਼ ਆਪਣੇ ਪਾਸ ਅੱਗੇ ਜਾ ਕੇ ਸਾਂਝਾ ਕਰਾਂਗੇ ਨਾ 4 ਵਜੇ ਤੋਂ ਬਾਅਦ
5: ਜੀ,
4: ਅਤੇ ਆਪਾਂ ਐਨਵਰਸਰੀ ਸੰਦੇਸ਼ ਵੀ ਸਾਂਝਾ ਕਰਾਂਗੇ। ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਰੈਬ ਵੈਲਡਿੰਗ ਅਤੇ ਫੈਬਰੀਕੇਸ਼ਨ ਵਾਲਿਆਂ ਦੀ, ਰੈਜੀਡੈਂਸ਼ਲ ਕਮਰਸ਼ਲ ਇਹ ਕੰਮ ਕਰਦੇ ਨੇ, ਕਨੇਡੀਅਨ ਵੈਲਡਿੰਗ ਬਿਊਰੋ ਤੋਂ ਸਰਟੀਫਾਈਡ ਨੇ ਰਵਨੀਤ ਸਿੰਘ ਹੋਰੀ। ਉਹ ਕਹਿੰਦੇ ਡਿਜ਼ਾਈਨਰ ਫੈਂਸੀ ਗੇਟ ਲਗਾਉਣੇ ਨੇ ਘਰ ਦੇ ਅੱਗੇ, ਫੈਂਸ ਲਾਉਣੀ ਨਹੀਂ, ਲੋਕ ਲੱਗ ਜਾਣਗੇ ਕਾਰਾਂ ਚੋਰੀਆਂ ਹੁਣ ਤੋਂ ਬਚ ਜਾਣਗੀਆਂ, ਬੈਕਯਾਰਡ ਦੇ ਵਿੱਚ ਕੈਨਪੀ ਬਣਾਉਣੀ ਹੈਗੀ ਆ, ਕਸਟਮ ਮੈਟਲ ਰੇਲਿੰਗ ਲਗਾਉਣੀਆਂ ਹੈਗੀਆਂ, ਔਨ ਸਾਈਟ ਕੋਈ ਬਿਲਡਿੰਗ ਦਾ ਕੰਮ ਹੈਗਾ, ਬੀਮ ਪੋਸਟ ਵਗੈਰਾ ਦੀ ਬਿਲਡ ਕਰਨੇ ਨੇ, ਚੇਨ ਲਾਈਨ ਫੈਂਸਿੰਗ ਲਗਾਉਂਦੇ ਨੇ ਇਹ, ਇਨਸਾਈਡ ਹਾਊਸ ਅਤੇ ਆਊਟਸਾਈਡ ਜਿਹੜੀਆਂ ਸਟੇਅਰਸ ਹੁੰਦੀਆਂ, ਪੌੜੀਆਂ ਕਹਿੰਦੇ ਆਪਾਂ ਪੰਜਾਬੀ 'ਚ, ਉਹਦੇ ਆਲੇ ਦੁਆਲੇ ਰੇਲਿੰਗ ਲਗਾਉਣੀਆਂ, ਗਲਾਸ ਵਾਲੀਆਂ ਦੂਜੀਆਂ ਲਗਾਉਣੀਆਂ, ਸਾਰਾ ਕੰਮ ਕਰਦੇ ਨੇ। ਮੋਨੋ ਸਟ੍ਰਿੰਗਰ ਫੈਬਰੀਕੇਸ਼ਨ ਬੈਲਡ ਰਿਪੇਅਰ ਵਾਸਤੇ ਕਾਲ ਕਰੋ ਰਵਨੀਤ ਸਿੰਘ ਵਰਾਂ ਨੂੰ, 226-978-4275 ਟੈਲੀਫੋਨ ਨੰਬਰ ਹੈ, 226-978-4275 ਟੈਲੀਫੋਨ ਨੰਬਰ ਹੈ
5: ਜੀ। ਅਤੇ ਅਕਾਲ ਡਾਕਟਰ ਕਲੀਨਿਕ ਦੇ ਨਾਲ ਵੀ ਤੁਸੀਂ ਗੱਲਬਾਤ ਕਰੋ, ਇਹ ਤੁਹਾਡੇ ਲਈ ਪਿਛਲੇ 40 ਸਾਲ ਤੋਂ ਸਰਵਿਸ ਦੇ ਰਹੇ ਨੇ, ਫਸਟ ਐਵਰ ਕੰਪਨੀ ਹੈ ਆਪਣੀ ਕਮਿਊਨਿਟੀ ਦੀ ਜਿਹੜੀ ਕਿ ਤੁਹਾਨੂੰ ਇਹ ਬਹੁਤ ਹੀ ਕਹਿ ਲਓ ਕਿ ਕਮਾਲ ਦੀ ਸਰਵਿਸ ਦਿੰਦੇ ਨੇ, ਕਮਾਲ ਦੀ ਇਸ ਕਰਕੇ ਕਿਉਂਕਿ ਬਹੁਤ ਹੀ ਸਪੈਸ਼ਲਾਈਜ਼ਡ ਨੇ ਇਸ ਪ੍ਰੋਫੈਸ਼ਨ ਦੇ ਵਿੱਚ, ਡਾਕਟਰ ਕਲੀਨਿਕ ਦੇ ਪ੍ਰੋਫੈਸ਼ਨ 'ਚ 7 ਦਿਨ ਓਪਨ ਨੇ, ਜਿਹੜੇ ਮਰਜ਼ੀ ਦਿਨ ਤੁਸੀਂ ਆਪਣੇ ਘਰਾਂ ਦੇ ਵਿੱਚ ਡਾਕਟਰ ਕਲੀਨਿੰਗ ਕਰਵਾ ਸਕਦੇ ਹੋ। ਅਤੇ ਜੇਕਰ ਤੁਸੀਂ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਵਾਉਣਾ ਜਾਂ ਤੁਸੀਂ ਰਿਪੇਅਰ ਵੀ ਕਰਾਉਣਾ ਚਾਹੁੰਦੇ ਹੋ ਤਾਂ ਵੀ ਅਕਾਲ ਡਾਕਟਰ ਕਲੀਨਿਕ ਦੇ ਨਾਲ ਗੱਲਬਾਤ ਕਰੋ। ਅਪ ਟੂ 3,000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ, ਰੈਗੂਲਰ ਪ੍ਰਾਈਸ $250 ਦੀ ਹੈ, $250 ਦੀ, ਬਟ ਜਿੰਨੇ ਵੀ ਬ੍ਰੈਂਪਟਨ ਜਾਂ ਮਿਸਿਸਾਗਾ ਦੇ ਕਸਟਮਰਸ ਨੇ ਉਹ ਤੁਸੀਂ ਜ਼ਰੂਰ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਅਤੇ ਤੁਸੀਂ ਇਹੀ ਸਰਵਿਸ $140 ਦੇ ਵਿੱਚ ਲੈ ਸਕਦੇ ਹੋ, $140 ਦੇ ਵਿੱਚ ਅਪ ਟੂ 3,000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ। ਅਤੇ ਕਾਲ ਕਰ ਸਕਦੇ ਹੋ ਹਰਮਿੰਦਰ ਸਿੰਘ ਜੀ ਨੂੰ, ਨੰਬਰ ਹੈ 416-710-0662, 416-710-0662, ਅਕਾਲ ਡਾਕਟਰ ਕਲੀਨਿਕ ਦਾ ਨੰਬਰ ਹੈ।
4: ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਆ, ਕੁਛ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਅਤੇ ਕੁਝ ਕੁਛ ਹੀ ਕਹੋਗੇ ਤੁਸੀਂ, ਕੁਝ ਅਸੀਂ ਕਹਾਂਗੇ ਅਤੇ ਸਿਲਸਿਲਾ ਸ਼ਾਮ ਦੇ ਸਫ਼ਰ ਦਾ ਯਾਨੀ ਇਸੇ ਤਰ੍ਹਾਂ ਚੱਲੇਗਾ ਤੁਹਾਡੇ ਨਾਲ, ਠੀਕ ਸ਼ਾਮ ਦੇ 6 ਵਜੇ ਤੱਕ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਦੇਖਿਓ ਉਹਨੇ ਸ਼ਾਮਿਲ ਕਰੀਏ ਪ੍ਰੋਗਰਾਮ ਦੇ ਵਿੱਚ ਆਪਾਂ ਅਗਲਾ ਬਹੁਤ ਹੀ ਪਿਆਰਾ ਜਿਹਾ ਗੀਤ,
5: ਫਰਮਾਇਸ਼ੀ ਗੀਤ, ਫਰਮਾਇਸ਼ੀ ਗਾਣਾ, ਹਾਂਜੀ, ਰਾਜਵੀਰ ਜਵੰਦਾ ਜੀ ਦੀ ਆਵਾਜ਼ 'ਚ, ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ।

0: ஜெட் சிடி ஃபாஸ்ட் செகண்ட் மோர்கேஜ் ரீ ஃபைனான்ஸ் கமான சொன்னோம் தத்து சிடி அப்படிங்கட்டி மூட 1200 டெரி ரோட் ஈஸ்ட் யூனிட் 22 மிசிசாகா 416-804-2015 416-804-2015
1: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-4444
1: 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਆਰ ਈ

0: Days per days prime time radio nu yachalo am 530 24/7 jinne vi program aunde ne unna nu sunn vaste ja desh par desh nu live dekhan vaste login karo saadi website nu www.deshpardeshradio.com ya www.deshpardeshtv.com live sunna chahunde live te click kar lo je watch karna chahunde ho to oh te click karo ja fir apne iptv box de utte punjabi section click karo ohde utte ja ke desh par desh tv nu ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਅਜਾਨ ਪੰਡ ਪਹਿਲਾਂ ਲਓ ਵੀ ਦੋਸਤੋ ਤੁਹਾਨੂੰ ਅਸੀਂ ਜਾਣਕਾਰੀ ਦੇਈਏ ਗਿੱਲ ਸਵੀਟ ਫੈਕਟਰੀ ਦੀ ਘਰ ਦੇ ਵਿੱਚ ਕੋਈ ਵੀ ਸਮਾਗਮ ਹਰ ਤਰ੍ਹਾਂ ਦੀ ਤੁਹਾਡੇ ਓਕੇਜ਼ਨ ਹੈ ਕੋਈ ਵੀ ਤਰ੍ਹਾਂ ਦੀ ਉਹਦੀ ਇਹ ਕੇਟਰਿੰਗ ਕਰਦੇ ਨੇ ਪਲੱਸ ਜੇ ਕਿਤੇ ਪਾਰਕ ਪੂਰਕ ਵਿੱਚ ਮੇਲਾ ਮੂਲਾ ਕਿਤੇ ਹੋਰ ਕੋਈ ਚੀਜ਼ ਦਾ ਤੁਹਾਨੂੰ ਇਹਨਾਂ ਨੂੰ ਟਰੱਕ ਮੰਗਵਾਉਣਾ ਚਾਹੁੰਦੇ ਹੋ ਉੱਥੇ ਵੀ ਆ ਜਾਣਗੇ
1: ਜੀ
0: ਤੁਹਾਡੇ ਵਾਸਤੇ ਹੋਮ ਮੇਡ ਜਾਣੀ ਕਹਿੰਦੇ ਨੇ ਹੱਥਾਂ ਨਾਲ ਬਣਾਏ ਸਮੋਸੇ ਤਿਆਰ ਕਰਦੇ ਨੇ ਸਾਰੀਆਂ ਜਿੰਨੀਆਂ ਮਠਿਆਈਆਂ ਕੈਨੇਡਾ ਵਿੱਚ ਬਣਾਈਆਂ ਜਾਂਦੀਆਂ ਨੇ ਲਾਈਵ ਫੂਡ ਟਰੱਕ ਕੇਟਰਿੰਗ ਵੀ ਹੈਗੀ ਆ ਛੇ ਲੋਕੇਸ਼ਨ ਇਹਨਾਂ ਦੀਆਂ ਔਰ ਪੰਜ ਤਾਂ ਚਲੋ ਫਰਿਸ਼ਕੋ ਦੇ ਵਿੱਚ ਹੀ ਨੇ ਦੋ ਕੈਲਗਰੀ ਵਿੱਚ ਨੇ ਲੇਕਿਨ ਇਹਨਾਂ ਦਾ ਮੇਨ ਜਿਹੜੀ ਬ੍ਰਾਂਚ ਹੈਗੀ ਇਹਨਾਂ ਦੀ ਗਿੱਲ ਸਵੀਟ ਫੈਕਟਰੀ ਦੀ ਹੋਏਗੀ 2131 ਵਿਲੀਮਸ ਪਾਰਕਵੇ ਜਿਹਨੂੰ ਨੰਬਰ 3 ਏਅਰਪੋਰਟ 'ਤੇ ਆਪਣੇ ਬਿਲਕੁਲ ਵਿਲੀਮਸ ਪਾਰਕਵੇ ਦੇ ਨੇੜੇ ਨੰਬਰ ਹੈ ਹੈੱਡ ਆਫਿਸ ਦਾ 905-799-2616 9057992656 ਇਹਨਾਂ ਦਾ ਟੈਲੀਫੋਨ ਨੰਬਰ ਹੈ ਜੀ
1: ਜੀ ਤੇ ਨਾਲ ਹੀ ਤੁਸੀਂ ਮੱਲੀ ਟੈਂਟ ਸਰਵਿਸਿਸ ਦੇ ਨਾਲ ਵੀ ਗੱਲਬਾਤ ਕਰੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨਸ ਆ ਰਹੇ ਨੇ ਵਿਆਹ ਸ਼ਾਦੀ ਦਾ ਇਵੈਂਟ ਆ ਰਿਹਾ ਜਾਂ ਤੁਸੀਂ ਆਪਣੇ ਘਰ 'ਚ ਪਾਠ ਰਖਵਾਉਣ ਲੱਗੇ ਹੋ ਕੋਈ ਵੀ ਤੁਹਾਡੇ ਖੁਸ਼ੀ ਦਾ ਮਾਹੌਲ ਹੈ ਤੁਸੀਂ ਇਹਨਾਂ ਦੇ ਕੋਲੋਂ ਟੈਂਟ ਸਾਈਜ਼ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ ਇਹਨਾਂ ਕੋਲ ਉਹ ਤੁਸੀਂ ਲਗਵਾ ਸਕਦੇ ਹੋ ਕਲੀਅਰ ਟੈਂਟ ਵੀ ਹੈਗੇ ਨੇ ਵਾਈਟ ਟੈਂਟ ਵੀ ਲਗਾਉਂਦੇ ਨੇ ਸਾਰੇ ਵਾਟਰਪਰੂਫ ਟੈਂਟਸ ਹੁੰਦੇ ਨੇ ਤਾਂ ਮੌਸਮ ਜਿੱਦਾਂ ਦਾ ਵੀ ਹੋਵੇ ਟੈਂਟ ਬਹੁਤ ਵਧੀਆ ਤੁਹਾਨੂੰ ਕਵਰ ਅਪ ਕਰ ਲੈਣਗੇ ਅਤੇ ਡਾਂਸ ਫਲੋਰ ਟੈਂਟ ਫਲੋਰ ਸਟੇਜ LED ਬਾਰਡ ਸ਼ੈਂਡਲੀਅਰ ਲਾਈਨਰ ਵਿਦ ਡਰੇਪਿੰਗ ਡੈਕੋਰੇਸ਼ਨ ਦਾ ਕਹਿ ਲਓ A to Z ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ ਮੌਸਮ ਦੇ ਅਕੋਰਡਿੰਗਲੀ ਹੀਟਰਸ ਅਤੇ ਤੁਸੀਂ ਫੈਨਸ ਵੀ ਲਗਵਾ ਸਕਦੇ ਹੋ ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਹੁੰਦੇ ਨੇ ਇਹਨਾਂ ਦੇ ਕੋਲ ਦੋ ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ ਅਤੇ ਜੇਕਰ ਤੁਸੀਂ ਇੰਡੀਆ ਦੀਆਂ ਜਿਵੇਂ ਵਿਆਹ ਸ਼ਾਦੀ 'ਚ ਲੰਬੇ ਲੰਬੇ ਲੜੀਆਂ ਲਗਵਾ ਕੇ ਪੂਰੇ ਘਰ ਨੂੰ ਪ੍ਰੋਪਰ ਲਾਈਟਨਿੰਗ ਕੀਤੀ ਹੁੰਦੀ ਹੈ ਉਹ ਤੁਸੀਂ ਇੱਥੇ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਮੱਲੀ ਟੈਂਟ ਸਰਵਿਸਿਜ਼ ਨਾਲ ਗੱਲਬਾਤ ਕਰੋ ਨੰਬਰ 6477-999-2569 647-999-2569 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ
0: ਲਓ ਫਿਰ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਅਤੇ ਸ਼ਾਮਿਲ ਕਰੀਏ ਅਗਲਾ ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ ਰੇਡੀਓ ਪ੍ਰੋਗਰਾਮ ਹਰਭਜਨ ਮਾਨ ਦੀ ਕਲੀ ਸ਼ਾਮਿਲ ਕਰਦੇ ਹਾਂ
1: ਹਾਂਜੀ

0: ਦੋਸਤੋ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ, ਔਰ ਅੱਜ ਰਿਲੀਜ਼ ਹੋ ਚੁੱਕੀ ਆ, ਜਿਹੜੇ ਲੋਕ ਜਾ ਕੇ ਆਏ ਨੇ ਮੂਵੀ ਦੇਖ ਕੇ ਆ ਗਏ ਨੇ, ਬੜੇ ਭਾਵਕ ਹੋ ਕੇ ਆਏ ਨੇ ਮੂਵੀ ਦੇਖ ਕੇ, ਔਰ 40 ਦਿਨ ਮੂਵੀ ਅੱਜ ਰਿਲੀਜ਼ ਹੋ ਰਹੀ ਆ, ਲੋਕਾਂ ਨੇ ਦੇਖ ਕੇ ਆਏ ਨੇ, ਜਿਹੜੇ ਉਹਨਾਂ ਨੇ ਬਹੁਤ ਪਸੰਦ ਕੀਤੀ ਆ। ਤੁਸੀਂ ਵੀ ਜਾਓ ਨੇੜਲੇ ਸਿਨੇਮਾ ਘਰ ਦੇ ਵਿੱਚ ਜਾ ਕੇ ਮੂਵੀ ਦੇਖੋ, ਔਰ ਬਹੁਤ ਸਾਰੇ ਥੀਏਟਰ ਦੇ ਵਿੱਚ ਦਿਖਾਈ ਜਾ ਰਹੀ ਹੈ, ਅਤੇ ਇਹਦੇ ਵਿੱਚ ਬਹੁਤ ਵਧੀਆ ਸੰਦੇਸ਼ ਵੀ ਹੈ ਮੂਵੀ ਦੇ ਵਿੱਚ। ਇਹਦੇ ਵਿੱਚ ਦੇਬੀ ਮਖਸੂਸ ਮੇਰੀ ਕੰਮ ਕਰ ਰਹੇ ਨੇ ਪਹਿਲੀ ਵਾਰੀ, ਗੁਰਪ੍ਰੀਤ ਘੁੱਗੀ ਹੋ ਰਹੀ, ਉਹਨਾਂ ਦੇ ਬੇਟੇ ਸੁਖਮਨ ਬਰੈਚ ਹੋ ਰਹੀ ਵੀ ਡੈਬਿਊ ਕਰ ਰਹੇ ਨੇ ਇਹਦੇ ਵਿੱਚ। ਗੁਰਪ੍ਰੀਤ ਐਸ ਧੋਗਾ ਦੇ ਨੋਵਲ 'ਤੇ ਆਧਾਰਿਤ ਮੂਵੀ ਹੈ, 40 ਦਿਨ ਅੱਜ ਰਿਲੀਜ਼ ਹੋ ਗਈ ਹੈ। ਤੁਸੀਂ ਜਾ ਕੇ ਕੋਈ ਵੀ ਸ਼ੋਅ ਵੇਖ ਸਕਦੇ ਹੋ ਵੀਕਐਂਡ ਦੇ ਉੱਤੇ, ਅਤੇ ਤੁਸੀਂ ਜਾ ਕੇ ਥੀਏਟਰ ਦੇ ਵਿੱਚ ਜਾ ਕੇ ਮੂਵੀ ਦੇਖੋ। ਸਕਾਰਬਰੋ ਕੀ, ਨੈਗਰਾ ਕੀ, ਸਾਰੇ ਪਾਸੇ ਮੂਵੀ ਲੱਗੀ ਹੋਈ ਹੈ, ਹੈ ਨਾ। ਅਤੇ ਤੁਸੀਂ, ਤੁਹਾਨੂੰ ਅੱਗੇ ਜਾ ਕੇ ਥੀਏਟਰਾਂ ਦੀ ਕੁਝ ਹੋਰ ਜਾਣਕਾਰੀ ਵੀ ਮੈਂ ਦੇ ਦੂੰਗਾ, ਅਤੇ ਜ਼ਰੂਰ ਜਾ ਕੇ ਇਹ ਮੂਵੀ ਦੇਖੋ। ਅਤੇ ਰੈਡੀ ਪ੍ਰਾਈਮ ਬੇਸ ਪਰਦੇਸ ਪ੍ਰਾਈਮ ਟਾਈਮ ਰੈਡੀ ਨਾਲ ਤੁਸੀਂ ਜੁੜੇ ਹੋਏ ਹੋ। ਔਰ ਆਓ ਫਿਰ ਇਸੇ ਮੂਵੀ ਵਿੱਚੋਂ ਕਿਹੜਾ ਇੱਕ ਗੀਤ ਲੈ ਲਈਏ, ਅਤੇ ਬੱਬੂ ਮਾਨਹੋਰ ਦੀ ਆਵਾਜ਼ ਵਿੱਚ ਬੜਾ ਪਿਆਰਾ ਗੀਤ ਹੈ। 40 ਦਿਨ ਜਾ ਕੇ ਆਪਣੇ ਥੀਏਟਰਾਂ ਵਿੱਚ ਵੇਖੋ ਅੱਜ, ਅਤੇ ਛੁੱਟੀ ਆ ਤੁਹਾਨੂੰ ਵੀਕਐਂਡ ਦੇ ਉੱਤੇ, ਅੱਜ ਸ਼ਾਮ ਨੂੰ ਵੀ ਜਾ ਸਕਦੇ ਹੋ। ਸਿਲਵਰ ਸਿਟੀ ਬ੍ਰੈਂਪਟਨ ਅਤੇ ਸਿਨੇਪਲੈਕਸ ਥੀਏਟਰਾਂ ਦੇ ਸਾਰਿਆਂ 'ਤੇ ਲੈਂਡਮਾਰਕ 'ਚ ਵੀ ਲੱਗੀ ਹੋਈ ਹੈ ਨਾ, ਜ਼ਰੂਰ ਦੇਖੋ ਮੂਵੀ 40 ਦਿਨ।
1: ਜੀ ਨੂੰ ਪੁੱਛਿਓ ਮੈਨੂੰ ਨਾਲ ਲੈ ਜਾਣਗੇ,
2: ਰੇਤਲੇ ਕੰਡਿਆਲੇ ਰਾਹਾਂ 'ਤੇ ਜਾਣਾ ਵੀ ਪੈਦਾ, ਰਾਹ 'ਚ ਪਾਣੀ ਵੀ ਮੁਸ਼ਕਿਲ ਨਾਲ ਮਿਲਣਾ, ਪੂਰੇ 40 ਦਿਨ ਦਾ ਸਫ਼ਰ।

0: ਰੇਡੀਓ ਪ੍ਰੋਗਰਾਮ 40 ਦਿਨ ਵਿੱਚੋਂ ਗੀਤ ਲੈ ਗਿਆ ਬੱਬੂ ਮਾਨ ਹੋਣੀ ਆਵਾਜ਼ ਦੇ ਵਿੱਚ 40 ਦਿਨ ਅੱਜ ਰਿਲੀਜ਼ ਹੋ ਚੁੱਕੀ ਹੈ, ਜਾ ਕੇ ਵੇਖ ਸਕਦੇ ਥੀਏਟਰ ਦੇ ਸਿਨਾਪਲੈਕਸ ਕੋਟਨੀ ਪਾਰਕ ਦੇ ਵਿੱਚ ਲੱਗੀ ਹੋਈ ਆ, ਸਿਨਾਪਲੈਕਸ ਮੋਰਨਿੰਗ ਸਾਈਡ ਸਕਾਰਬਰੋ, ਸਿਨਾਪਲੈਕਸ ਸਾਊਥ ਕੀਜ਼, ਸਿਨਾਪਲੈਕਸ ਏਜੈਕਸ, ਸਿਨਾਪਲੈਕਸ ਨਾਇਗਰਾ ਸਕੁਅਰ, ਸਿਨਾਪਲੈਕਸ ਗਾਰਡਨਰਸ ਰੋਡ, ਸਿਨਾਪਲੈਕਸ ਗੋਲਫ ਦੇ ਵਿੱਚ, ਬਾਂਹ ਦੇ ਵਿੱਚ ਸਿਨਾਪਲੈਕਸ ਦੇ ਵਿੱਚ ਲੱਗੀ ਆ, ਸਿਨਾਪਲੈਕਸ ਸਿਲਵਰ ਸਿਟੀ ਸਡਬਰੀ, ਸਕਾਰਬਰੋ ਸਿਨਾਪਲੈਕਸ ਦੇ ਵਿੱਚ ਲੱਗੀ ਆ, ਸਿਨਾਪਲੈਕਸ ਸਿਲਵਰ ਸਿਟੀ ਬਰੈਂਪਟਨ, ਲੈਂਡਮਾਰਕ ਕੈਂਟਾ, ਓਟਵਾ ਲੈਂਡਮਾਰਕ ਬਿਟ ਵਿੱਚ ਲੱਗੀ ਹੋਈ ਆ, ਕਿਊਬਿਕ ਦੇ ਵਿੱਚ ਸਿਨਾਪਲੈਕਸ ਮੋਂਟਰੀਅਲ 'ਚ ਲੱਗੀ ਹੋਈ ਆ, ਵੈਨਕੂਵਰ ਦੇ ਵਿੱਚ ਸਿਨਾਪਲੈਕਸ ਇੰਟਰਨੈਸ਼ਨਲ ਵਿਲੇਜ, ਸਿਨਾਪਲੈਕਸ ਲੈਂਗਲੀ, ਸਿਨਾਪਲੈਕਸ ਸਿਲਵਰ ਸਿਟੀ ਮਿਸ਼ਨ, ਸਟ੍ਰੋਬਰੀ ਹਿੱਲ ਸਿਨਾਪਲੈਕਸ ਦੇ ਵਿੱਚ ਲੱਗੀ ਹੋਈ, ਲੈਂਡਮਾਰਕ ਸਰੀ, ਲੈਂਡਮਾਰਕ ਗ੍ਰੈਂਡ ਟੈਨ ਕਲੋਨਾ ਵਿੱਚ ਲੱਗੀ ਹੋਈ ਆ
1: ਜੀ,
0: ਜਾ ਕੇ ਦੇਖੋ।
1: ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਸਟੇਸ਼ਨ ਆਈਡੀ ਤੇ ਵਾਪਸ ਆਉਂਦੇ ਹਾਂ। ਸੁੰਦਰ ਉਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ,
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
3: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
4: ਅੱਲਾ ਨਾਲੋਂ ਵੀ ਘੱਟ।
3: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99 ਵਿੱਚ,
4: ਇਹ ਤਾਂ ਹੋਰ ਵੀ ਘੱਟ ਹੈ।
3: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
4: ਓਏ ਤੂੰ ਕਿੱਥੇ ਜਾ ਰਹੀ ਹੈ?
3: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
5: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
6: Wholesale Club, whole lot of value.
7: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
10: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
0: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਦੋਸਤੋ ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਸ਼ੁੱਕਰਵਾਰ ਦਾ ਦਿਨ ਹੈ ਸ਼ੁੱਕਰਵਾਰ ਫਰਾਈਡੇ ਅੱਜ 19 ਤਾਰੀਖ ਹੋ ਚੁੱਕੀ ਆ ਅਤੇ ਵੀਕਐਂਡ ਦੀਆਂ ਸਾਰੇ ਹੀ ਪਰਿਵਾਰਾਂ ਨੂੰ ਦੇਸ਼ ਭਰ ਦੇ ਸਰਿਟੀ ਵੱਲੋਂ ਸ਼ੁਭ ਈਸ਼ਾਵਾਂ ਔਰ ਮੈਂ ਦੱਸਿਆ ਕਿ ਆਲ ਲਿੰਕ ਟਰੈਵਲ ਮਿਸਗਾ ਰਿਤੂ ਕੌਰ ਧਾਲੀਵਾਲ ਕਹਿੰਦੇ ਟੋਰਾਂਟੋ ਟੂ ਜੇਕਰ ਤੁਸੀਂ ਅੰਮ੍ਰਿਤਸਰ ਜਾਣਾ ਅਕਤੂਬਰ ਨਵੰਬਰ 'ਚ ਤਾਂ ਟਿਕਟਾਂ ਹੁਣੇ ਬੁੱਕ ਕਰ ਲਓ ਸਸਤੀਆਂ ਨੇ ਬਾਅਦ ਦੇ ਵਿੱਚ ਮਹਿੰਗੀਆਂ ਹੋ ਜਾਣੀਆਂ ਅਕਤੂਬਰ ਨਵੰਬਰ ਜਾ ਕੇ ਜੇਕਰ ਵਾਪਸੀ ਕਰਨੀ ਆ ਜਨਵਰੀ ਫਰਵਰੀ 2027 ਯਾਨੀ ਨੈਕਸਟ ਈਅਰ ਦੇ ਵਿੱਚ ਵਾਪਸ ਹੋਣਾ ਤਾਂ $1,850 ਟੈਕਸ ਬਚੀ ਇਹਦੇ ਟਿਕਟ ਲੱਗੀ ਆ 1850 ਟੈਕਸ ਇਨਕਲੂਡ ਹੈ ਯਾਨੀ ਤੁਸੀਂ 5-6 ਮਹੀਨੇ ਬਾਅਦ ਵੀ ਆ ਸਕਦੇ ਵਾਪਸ ਅਕਤੂਬਰ ਨਵੰਬਰ ਜਾ ਕੇ ਇਸ ਸਾਲ ਅਤੇ 2027 ਵਿੱਚ ਵਾਪਸੀ ਕਰਨੀ ਆ ਇੱਕ ਤਾਂ ਇਹ ਟਿਕਟ ਲਈ ਆ ਦੂਜਾ ਹੈਗੇ ਉਹਨਾਂ ਨੇ ਲਾਈ ਆ ਟਿਕਟ ਜੇਕਰ ਤੁਸੀਂ ਸਤੰਬਰ ਵਿੱਚ ਜਾਣਾ ਜਾਂ ਉੱਥੋਂ ਅਕਤੂਬਰ 'ਚ ਵਾਪਸੀ ਕਰਨੀ ਹੈ ਦੋ ਬੈਗੇਜ ਦੇ ਨਾਲ ਦਿੱਲੀ ਟੋਰਾਂਟੋ ਟੂ ਨਵੀਂ ਦਿੱਲੀ
1: ਜੀ
0: ਦੋ ਬੈਗੇਜ ਨਾਲ $1,750 ਟਿਕਟ ਹੈ ਇਹਦੇ ਵਿੱਚ ਟੈਕਸ ਵਿੱਚੀ ਹੈ ਤੀਜੀ ਡੀਲ ਹੈਗੀ ਆ ਟੋਰਾਂਟੋ ਟੂ ਦਿੱਲੀ ਦੋ ਬੈਗ ਦੇ ਨਾਲ ਤੁਸੀਂ ਜਾਣਾ ਹੈਗਾ ਇਹ ਵੀ ਸਤੰਬਰ ਅਕਤੂਬਰ ਜਾਣਾ ਹੈਗਾ ਤਾਂ ਤੁਸੀਂ ਵਾਪਸੀ ਕਰਨੀ ਹੈਗੀ ਆਪਣੇ ਉੱਧਰੋਂ ਆਪਣੇ ਖਾਸ ਕਰਕੇ ਸਤੰਬਰ ਦੇ ਵਿੱਚ ਹੀ ਵਾਪਸ ਆਉਣਾ ਜਾਂ ਅਕਤੂਬਰ 'ਚ ਆਉਣਾ $1,890 ਟਿਕਟ ਹੈ
1: ਜੀ
0: ਤੁਸੀਂ ਰਿਤੂ ਨੂੰ ਕਾਲ ਕਰ ਲਓ ਜੇਕਰ ਕਿਤੇ ਨੇੜੇ ਜਾਣਾ ਤੁਸੀਂ ਕੋਈ ਵੈਡਿੰਗ ਕਰਨੀ ਆ ਡੈਸਟੀਨੇਸ਼ਨ ਆਪਣੇ ਕੈਨਕੂਨ ਵਗੈਰਾ ਹੋਰ ਮੈਕਸੀਕੋ ਵਗੈਰਾ ਤਾਂ ਬੜੇ ਅੱਛੇ ਪੈਕੇਜ ਉਹਨਾਂ ਦੇ ਕੋਲ ਸਾਰਾ ਪ੍ਰਬੰਧ ਹੁੰਦਾ ਉੱਥੇ ਦਾ ਨੰਬਰ ਹੈ ਉਹਨਾਂ ਕੋਲ ਆਲ ਲਿੰਕ ਟਰੈਵਲ ਦਾ 905-565-8704 905-565-8704 ਰਿਤੂ ਕੌਰ ਧਾਲੀਵਾਲ ਦਾ ਟੈਲੀਫੋਨ ਨੰਬਰ ਇਹਨਾਂ ਦੀ ਹੈਗੀ ਆ ਜਦੋਂ ਜਾ ਸਕਦੇ ਹੋ ਹਾਈਵੇ 10 ਅਤੇ ਡੈਰੀ 3 ਦਾ ਆਫਿਸ ਆ ਆਲ ਲਿੰਕ ਟਰੈਵਲ ਮਿਸ ਸਾਗਾ ਰਿਤੂ ਕੌਰ ਧਾਲੀ ਆਉਣਗੇ
1: ਜੀ ਅਤੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਵੀ ਤੁਸੀਂ ਗੱਲਬਾਤ ਕਰੋ ਇਹ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਸੁਨਹਿਰੀ ਮੌਕਾ ਲੈ ਕੇ ਆਏ ਨੇ ਸਰਕਾਰ ਤੁਹਾਡੇ ਸਟੱਡੀ ਪ੍ਰੋਗਰਾਮਸ ਨੂੰ ਸਪੋਂਸਰ ਕਰਦੀ ਹੈ ਅਤੇ ਨਾਲ ਹੀ ਲਿਵਿੰਗ ਐਕਸਪੈਂਸਿਸ ਦੇ ਲਈ 30,000 ਤੋਂ ਲੈ ਕੇ 100,000 ਪਰ ਈਅਰ ਫੰਡਿੰਗ ਵੀ ਦਿੰਦੀ ਹੈ ਜਿਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੋਰਸ਼ਨ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੀ ਹੁੰਦਾ ਬਟ ਇਹ ਜਿਹੜੀਆਂ ਗ੍ਰਾਂਟਸ ਤੁਹਾਨੂੰ ਮਿਲ ਰਹੀਆਂ ਨੇ ਇਹ ਅਗਸਤ ਤੋਂ ਬਾਅਦ ਨਹੀਂ ਮਿਲਣੀਆਂ ਤਾਂ ਇਸ ਕਰਕੇ ਤੁਸੀਂ ਜਿੰਨੀ ਜਲਦੀ ਹੋ ਸਕਦਾ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਗੱਲਬਾਤ ਕਰੋ ਜੇ ਤੁਸੀਂ PR ਹੋ ਸਿਟੀਜ਼ਨ ਹੋ ਪ੍ਰੋਟੈਕਟਿਡ ਪਰਸਨ ਹੋ ਜਾਂ ਨਿਊ ਕਮਰ ਹੋ ਤੁਹਾਡੀ ਫੈਮਿਲੀ ਇਨਕਮ 70,000 ਤੋਂ ਘੱਟ ਹੈ ਤਾਂ ਤੁਸੀਂ ਘਰ ਬੈਠੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਸਕਿੱਲਸ ਡਿਵੈਲਪ ਕਰ ਸਕਦੇ ਹੋ ਕਾਫੀ ਸਾਰੇ ਕੋਰਸਿਸ ਵਿੱਚ ਐਗਜ਼ਾਮਸ ਵੀ ਨਹੀਂ ਹੈਗੇ ਸਿਰਫ ਅਸਾਈਨਮੈਂਟਸ ਹੀ ਨੇ ਅਤੇ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ ਇਹਨਾਂ ਦੇ ਜ਼ਿਆਦਾਤਰ ਕਲਾਇੰਟ ਸੀ ਇਹ 40+ ਹੀ ਹੈਗੀ ਹੈ ਸਭ ਤੋਂ ਵਧੀਆ ਜਿਹਨਾਂ ਨੂੰ ਸੂਟ ਕਰਦੇ ਨੇ ਇਹ ਸੈਲਫ ਇੰਪਲੋਇਡ ਲੋਕ ਹੋਣ ਹਾਊਸ ਵਾਈਫਸ ਊਬਰ ਡਰਾਈਵਰਸ ਟਰੱਕ ਡਰਾਈਵਰਸ ਤੁਹਾਨੂੰ ਸਭ ਨੂੰ ਜ਼ਿਆਦਾਤਰ ਇਹ ਸੂਟ ਕਰਦੇ ਨੇ ਕਿਉਂਕਿ ਟਾਈਮ ਦੀ ਕੋਈ ਫਲੈਕਸੀਬਿਲਿਟੀ ਤੁਹਾਨੂੰ ਮਿਲ ਜਾਂਦੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਫੀਸ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਕੋਰਸ ਲੈਂਦੇ ਹੋ $199 ਤੋਂ ਲੈ ਕੇ $499 ਦੇ ਵਿੱਚ ਵਿੱਚ ਇਹਨਾਂ ਦੀ ਫਲੈਟ ਰੇਟ ਫੀਸ ਹੋਊਗੀ ਕੋਈ ਹਿਡਨ ਚਾਰਜਿਸ ਨਹੀਂ ਫੰਡਿੰਗ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣੀ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਫੀਸ ਪੇ ਕਰਨੀ ਹੈ ਅਤੇ ਕੋਈ ਅਪਫਰੰਟ ਫੀਸ ਵੀ ਨਹੀਂ ਹੈਗੀ ਤੁਸੀਂ ਇਹਨਾਂ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ 218 ਐਕਸਪੋਰਟ ਬੁਲੇਵਰਡ ਮਿਸਿਸਾਗਾ ਦੇ ਵਿੱਚ ਆਫਿਸ ਲੋਕੇਟਡ ਹੈ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਦੇ ਨਾਲ ਗੱਲਬਾਤ ਕਰੋ 437-264-3175 437-264-3175 ਇਹਨਾਂ ਦਾ ਨੰਬਰ ਹੈ
0: ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਮੈਂ ਦੱਸਦਿਆਂ ਕਿ ਇਸ ਸਮੇਂ ਕੰਮ ਤੋਂ ਤੁਸੀਂ ਆ ਰਹੇ ਭੁੱਖ ਲੱਗੀ ਆ ਤਾਂ ਤੁਹਾਨੂੰ ਮੈਂ ਲੈ ਜਾਂਦਾ ਸਿੰਪਲੀ ਇੰਡੀਅਨ ਸਵੀਟ ਅਤੇ ਰੈਸਟੋਰੈਂਟ 3 ਬ੍ਰਾਂਚਾਂ ਨੇ 275 ਗਾਰਡਨ ਬਰੁੱਕ ਟ੍ਰੇਲ 905-794-8811 ਨੰਬਰ ਫੋਨ ਨੰਬਰ ਉਹਨਾਂ ਦੂਜੀ ਹੈਗੀ ਆ ਉਹਨਾਂ ਦੀ ਬ੍ਰਾਂਚ 15 ਫੈਂਡਰ ਵੇ ਚੰਕੂਜ਼ੀ ਅਤੇ ਬੁਬੇੜ 'ਤੇ ਨੰਬਰ 905-840-2200 ਤੀਸਰੀ ਹੈਗੀ ਉਹਨਾਂ ਦੀ ਆਪਣੇ ਕੁਈਨ ਅਤੇ ਮਿਸਾਗਾ ਰੋਡ ਫਾਈਨੈਂਸ਼ੀਅਲ ਅਤੇ ਮਿਸਾਗਾ ਰੋਡ ਕਹਿ ਲਓ 85 ਮਾਊਂਟ ਪਿਲਰ ਉੱਥੋਂ ਦਾ ਨੰਬਰ ਹੈ 905-593-4400 ਅਤੇ ਅੱਜ ਕੀ ਸਪੈਸ਼ਲ ਉਹਨਾਂ ਦਾ ਬੈਸਟ ਕੁਝ ਨਾ ਕੁਝ ਉੱਥੇ ਇਨਡੋਰ ਵੀ ਸਪੈਸ਼ਲ ਲੱਗਿਆ ਹੁੰਦਾ
1: ਜੀ
0: ਜਾਂਦੇ ਹੋ ਲੇਕਿਨ ਦੇਸ਼ ਪ੍ਰਦੇਸ਼ ਵਾਸਤੇ ਉਹਨਾਂ ਨੇ ਅੱਜ ਫਰਾਈਡੇ ਲਾਇਆ ਸਰੋਂ ਦਾ ਸਾਗ ਮੱਕੀ ਦੀ ਰੋਟੀ ਇੱਕ ਪਲੇਟ ਦੋ ਰੋਟੀਆਂ ਹੁੰਦੀਆਂ ਆਪਣੀਆਂ ਮਿੱਸੀਆਂ ਨਾਲ ਤਰਦਾ ਹੁੰਦਾ ਪੂਰਾ ਮੱਖਣ ਵਿੱਚ ਨਹੀਂ ਉਹਦੇ ਵਿੱਚ ਨਾਲ ਸੈਲਡ ਹੁੰਦਾ ਮੂਲੀ ਵਗੈਰਾ ਹੁੰਦੀ ਹੈ ਨਾ
1: ਹਾਂਜੀ
0: ਅਤੇ ਇੱਕ ਖਰੀਦੋਗੇ ਦੂਜਾ ਫਰੀ
1: ਅੱਜ
0: ਸਰੋਂ ਦਾ
1: ਪ੍ਰੋਪਰ ਥਾਲੀ
0: ਹਾਂਜੀ ਪੂਰੀ ਥਾਲੀ ਆਪਣੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੀ ਯਾਨੀ 4 ਰੋਟੀਆਂ ਹੋ ਜਾਣੀਆਂ ਤੁਹਾਡੀਆਂ ਅਤੇ 2 ਥਾਲੀਆਂ ਤੁਹਾਨੂੰ ਮਿਲਣਗੀਆਂ ਇੱਕੋ ਪ੍ਰਾਈਸ ਦੇ ਵਿੱਚ ਸਿੰਪਲੀ ਜਾਓ ਤੇ ਭੁੱਖ ਨੂੰ ਜ਼ੋਰ ਪਜਾਓ
1: ਜੀ
0: ਤੇ ਵਿਕਣਦੇ ਤਾਂ ਵੈਸੇ ਵੀ ਜੀ ਕਰੇ ਆਉਂਦਾ ਵੀ ਮੱਕੀ ਦੀ ਰੋਟੀ ਖਾਈਏ ਇਸ ਵਜ੍ਹਾ ਕਿੱਦਾਂ ਆਉਂਦਾ ਹੈ ਨਾ
1: ਹਾਂਜੀ
0: ਨਾਲ ਲੱਸੀ ਦਾ ਗਲਾਸ ਹੋਵੇ ਫਿਰ ਬੰਦਾ ਤਾਣ ਕੇ ਫੜਿਆ ਜਾਵੇ ਨਾ ਲੱਤਾਂ ਪੈ ਵੀ ਸਕਦਾ ਨਾ ਦੋ ਗਲਾਸ ਪੀ ਕੇ
1: ਜੀ ਤੇ
0: ਇਸ ਤਰ੍ਹਾਂ ਹੁੰਦਾ ਮਨਪ੍ਰੀਤ ਜਿਵੇਂ ਨਾ ਆਪਾਂ ਕਈ ਚੀਜ਼ਾਂ ਦਾ ਸਮੇਲ ਹੁੰਦਾ ਇੱਕ ਦੂਜੇ ਦੇ ਨਾਲ ਜਿਵੇਂ ਹੁਣ ਆਪਾਂ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦੀ ਗੱਲ ਕਰਦੇ ਹਾਂ ਉਹਦਾ ਲੱਸੀ ਦਾ ਬਹੁਤ ਸਮੇਲ ਆਉਂਦਾ
1: ਹਾਂਜੀ ਬਿਲਕੁਲ ਬਿਲਕੁਲ
0: ਲੋ ਵੀ ਦੋਸਤੋ ਸੁਮੇਲ ਤਾਂ ਸੁਮੇਲ ਹੀ ਹੈ ਸਾਰਿਆਂ ਦਾ ਇੱਕ ਦੂਜੇ ਦਾ ਕਿਉਂਕਿ ਵੀਕਐਂਡ ਬਹੁਤ ਵਧੀਆ ਹੈਗਾ ਤੁਹਾਡੇ ਵਾਸਤੇ ਇਹ ਜਿਵੇਂ ਤੁਸੀਂ ਜੋਸ਼ੋ ਖਰੋਸ਼ ਨਾਲ ਮਨਾਉਂਦੇ ਹੁੰਦੇ ਹੋ ਆਪਣਾ ਤੁਹਾਡੇ ਸਪੌਂਸਰ ਵੀ ਮਨਾ ਰਹੇ ਨੇ ਉਸ ਤਰ੍ਹਾਂ ਹੀ
1: ਜੀ
0: ਮਦਰ ਡੇ ਮਨਾਉਂਦੇ ਹੋ ਆਹ ਡੇ ਹੈਗਾ ਫਾਦਰ ਡੇ ਸਪੈਸ਼ਲ ਬਾਪੂਆਂ ਦਾ ਡੇ ਲੋ ਇੱਕ ਨਾ ਬੜਾ ਪਿਆਰਾ ਗੀਤ ਚੁਣਿਆ ਸੀ ਤੁਸੀਂ ਵੀ ਆਪਣੇ ਬਾਪ ਵਾਸਤੇ ਕੋਈ ਡੈਡੀਕੇਸ਼ਨ ਕਰਨਾ ਕੋਈ ਗੀਤ ਕਈ ਵਾਰੀ ਆਪਾਂ ਨੂੰ ਯਾਦ ਨਹੀਂ ਆਉਂਦੇ ਲੋਕਾਂ ਨੂੰ ਬਹੁਤ ਯਾਦ ਹੁੰਦੇ ਬਾਪੂ ਕਈ ਵਾਰੀ ਮੈਂ ਸੋਚਦਾ ਵੀ ਬੰਦੇ ਪਾਉਂਦੇ ਆ ਵੀ ਬਾਪੂ ਤੇਰੇ ਕਰਕੇ ਨਾ ਉਹ ਭੇਜਿਆ ਵੀ ਇੱਥੇ ਬਾਹਰ ਮੁਲਕਾਂ 'ਤੇ ਭੇਜਿਆ ਬਾਪ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਥੋੜ੍ਹੀ ਬਾਪ ਬਾਰੇ ਗੱਲ ਕਰ ਲਾ ਮਾਂ ਅਤੇ ਬਾਪ ਦਾ ਨਾ ਫੀਮੇਲ ਅਤੇ ਮੇਲ ਦਾ ਬਹੁਤ ਫਰਕ ਆ
1: ਹਾਂਜੀ
0: ਜਿਹੜਾ ਬਾਪ ਆ ਨਾ ਮੈਂ ਕੰਮ ਤਾਂ ਉਹੀ ਕਰਦੇ ਆ ਮੈਨੇਜ ਕਰਦੀ ਸਾਰੀ ਫੈਮਿਲੀ ਨੂੰ ਮਦਰ ਕਰਦੀ ਆ ਕੋਈ ਪ੍ਰੋਬਲਮ ਨਹੀਂ ਬਾਪ ਵੀ ਬਹੁਤ ਚੀਜ਼ਾਂ ਕਰਦਾ ਬਾਹਰਲੀਆਂ ਦੁਨੀਆਂ ਚੀਜ਼ਾਂ ਜਿਹੜੇ ਜਿੰਨੇ ਵੀ ਹੁੰਦੇ ਨੇ ਉਹ ਬਾਪ ਕਰਦਾ ਹੁੰਦਾ ਅੱਛਾ ਦੋਹਾਂ ਦੀ ਫਿਤਰਤ ਵਿੱਚ ਕਿੱਦਾਂ ਕੀ ਫਰਕ ਹੈਗਾ ਜਿਹੜੀ ਔਰਤ ਹੈ ਨਾ ਮਾਂ ਹੈਗੀ ਜਿਹੜੀ ਉਹਦੇ ਹੋਰ ਸਹੇਲੀਆਂ ਹੋ ਗਈਆਂ ਕੋਈ ਵੀ ਤੰਗੀ ਪੱਛੀ ਹੋਵੇ ਹੈ ਨਾ ਪਰਿਵਾਰ ਦੇ ਵਿੱਚ ਇੱਕ ਦੂਜੇ ਨਾਲ ਆਪਣੀ ਭੈਣ ਨਾਲ ਕਿਸੇ ਹੋਰ ਨਾਲ ਦੁੱਖ ਸੁੱਖ ਸਾਂਝੇ ਕਰ ਲੈਂਦੇ ਆ ਜਿਹੜੇ ਮਰਦ ਆ ਨਾ ਮਰਦ ਛੇਤੀ ਕਿਤੇ ਰੋਂਦਾ ਨਹੀਂ ਉਹ ਆਪਣੇ ਆਪ ਸਮਝ ਜਾਂਦੇ ਯਾਰ ਮੈਂ ਜੇ ਰੋਪਿਆ ਜਾਂ ਫਿਰ ਘਰ ਦਾ ਕੰਮ ਬਣੂ ਕੀ ਹੈ ਨਾ ਵੀ ਮੈਨੂੰ ਸਟਰੋਂਗ ਹੋਣਾ ਪੈਣਾ ਨਾ ਇਸ ਕਰਕੇ ਜਿਹੜੇ ਫਾਦਰ ਨੇ ਉਹ ਬਹੁਤੀਆਂ ਗੱਲਾਂ ਨਹੀਂ ਸਾਂਝੇ ਕਰਦੇ ਕਿਸੇ ਦਾ ਪਰ ਕਈ ਵਾਰੀ ਮੈਂ ਕਈ ਪਰਿਵਾਰਾਂ 'ਚ ਦੇਖਿਆ ਕਿ ਬਹੁਤ ਸਾਰੇ ਨਾ ਜਿਹੜਾ ਫਾਦਰ ਦੀ ਅਟੈਚਮੈਂਟ ਆ ਨਾ ਉਹ ਲੜਕੀ ਨਾਲ ਜ਼ਿਆਦਾ ਆ
1: ਹਾਂਜੀ
0: ਮੇਲਸ ਨਾਲੋਂ ਲੜਕੀ ਨਾਲ ਜ਼ਿਆਦਾ ਫਾਦਰ ਕੋਲ ਮਿਲ ਜਾਂਦਾ ਆਪਣੀ ਦਿਲ ਦੀਆਂ ਗੱਲਾਂ ਦੱਸ ਦਿੰਦਾ ਕਈ ਵਾਰੀ ਅਤੇ ਖੈਰ ਸਾਰਿਆਂ ਦਾ ਹੁੰਦਾ ਫਾਦਰ ਤਾਂ ਫਾਦਰ ਹੀ ਹੈ ਨਾ ਲੋ ਇੱਕ ਨਾ ਤੁਸੀਂ ਇੰਜੋਏ ਕਰੋ ਖਾਸ ਕਰਕੇ ਚੁਣਿਆ ਗੀਤ ਤੁਹਾਡੇ ਵਾਸਤੇ ਅਸੀਂ ਸਾਰਿਆਂ ਵਾਸਤੇ ਜਿੰਨਾ ਪ੍ਰੋਗਰਾਮ ਵੀ ਜਿਉਂਦੇ ਵੱਸਦੇ ਰਹਿਣ ਚੜ੍ਹਦੇ ਕਲਾਂ ਚੜ੍ਹਨ ਬਾਪ ਹੈ ਨਾ
1: ਅਤੇ
0: ਸਾਰਿਆਂ ਵਾਸਤੇ ਫਾਦਰ ਡੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਅਤੇ ਆ ਪੂਰਾ ਵੀਕ ਇੰਜੋਏ ਕਰੋ ਆਪਣੇ ਪਰਿਵਾਰਾਂ ਦੇ ਨਾਲ ਲਓ ਤੁਸੀਂ ਕੁਛ ਹੀ ਗੀਤ ਸ਼ਾਮਿਲ ਕਰਨਾ ਮੋਸਟ ਵੈਲਕਮ 905-564-64 ਪਰ ਅਸੀਂ ਤਾਂ ਸੁਣਾਉਂਦੇ ਹਾਂ ਬੜਾ ਪਿਆਰਾ ਗੀਤ

0: ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।
1: ਦੋਸਤੋ, ਇੱਕ ਵਾਰੀ ਫਿਰ ਸਾਰੇ ਹੀ ਪਰਿਵਾਰਾਂ ਨੂੰ ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਔਰ ਫਾਦਰ ਡੇ ਦੀਆਂ ਸ਼ੁਭ ਇੱਛਾਵਾਂ ਔਰ ਪੂਰਾ ਵੀਕ ਆਪਣੇ ਫਾਦਰਸ, ਆਪਣੇ ਮਦਰ, ਆਪਣੇ ਪਰਿਵਾਰ ਦੇ ਨਾਲ ਇਹਨੂੰ ਪੂਰਾ ਇੰਜੋਏ ਕਰੋ। ਵਧੀਆ ਵਧੀਆ ਮੌਸਮ, ਵਧੀਆ ਵਧੀਆ ਖਾਣੇ, ਬਾਰਬਿਕਿਊ, ਹੋਰ ਹਾਸੇ ਠੱਠੇ ਦੇ ਨਾਲ ਪੂਰਾ ਵੀਕ ਵਧੀਆ ਮਨਾਓ ਔਰ ਫਾਦਰ ਡੇ ਨੂੰ ਵੀ ਸੈਲੀਬ੍ਰੇਟ ਕਰੋ।
2: ਜੀ,
1: ਅਗਲੇ ਕਾਲ ਨੂੰ ਲੈ ਲਓ।
2: ਜੀ ਹਾਂਜੀ, 0361 ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਫਾਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅੰਮ੍ਰਿਤ ਮਾਨ ਦਾ ਲਾ ਦਿਓ ਗੀਤ, ਬਾਪੂ।
2: ਅੰਮ੍ਰਿਤ ਮਾਨ ਜੀ
1: ਦਾ ਬਾਪੂ?
3: ਹਾਂਜੀ, ਬਾਪੂ।
2: ਠੀਕ ਹੈ,
1: ਠੀਕ ਹੈ ਜੀ,
2: ਲਗਾਉਂਦੇ ਹਾਂ, ਥੋੜਾ ਜਿਹਾ ਟਾਈਮ ਦਿਓ।
1: ਠੀਕ ਹੈ ਜੀ, ਤੁਸੀਂ ਵੀ ਆਪਣੇ ਕੋਈ ਫਾਦਰ ਡੇ ਦਾ ਕੋਈ ਗੀਤ ਸੁਣਾਉਣਾ ਸੁਣਨਾ ਚਾਹੁੰਦੇ ਹੋ, ਮਤਲਬ ਸਾਨੂੰ ਕਈ ਵਾਰੀ ਹੁਣ ਇਹਨਾਂ ਨੇ ਆਪਣੇ ਅੰਮ੍ਰਿਤ ਮਾਨ ਦਾ ਗੀਤ ਦੱਸਿਆ ਨਾ, ਕਈ ਵਾਰੀ ਨਹੀਂ ਦਿਮਾਗ 'ਚ ਆਉਂਦਾ ਵੀ ਕਿਹਨੇ ਕਿਹਨੇ ਗਾਏ ਹੋਏ ਨੇ। ਬਾਪੂ ਗੀਤ ਕਾਫੀ ਆਪਣੇ ਸਿੰਗਰਸ ਨੇ ਗਾਏ ਨੇ, ਤੁਸੀਂ ਵੀ ਸਾਨੂੰ ਸ਼ਾਮਿਲ ਕਰ ਸਕਦੇ ਹੋ। ਅੱਛਾ, ਮੈਂ ਇੱਕ ਵਾਰੀ ਫਿਰ ਮੈਂ ਦੱਸ ਦਿਆਂ ਕਿ ਬੜੀ ਵਧੀਆ ਟੀਮ ਹੈ, ਇਹਨਾਂ ਨੇ ਮੂਵੀ ਬਣਾਈ ਜਿਹੜੀ 40 ਦਿਨ, ਉਹ ਜ਼ਰੂਰ ਦੇਖ ਕੇ ਆਓ। ਫਾਦਰ ਡੇ ਸਪੈਸ਼ਲ ਆਪਣੇ ਫਾਦਰ ਨੂੰ ਜਾ ਕੇ ਦਿਖਾਓ, ਖੁਸ਼ ਹੋ ਜਾਓਗੇ ਪੂਰਾ ਪਰਿਵਾਰ। ਅਤੇ ਅੱਜ ਰਿਲੀਜ਼ ਹੋ ਚੁੱਕੀ, ਜਿੰਨੇ ਵੀ ਲੋਕ ਆਉਂਦੇ ਨੇ ਉਹ ਪੂਰੀ ਇੰਨੀ ਤਾਰੀਫ ਕਰ ਰਹੇ ਆ ਮੂਵੀ ਦੀ ਕਿ ਬੜੀ ਹੀ ਸੋਹਣੇ ਢੰਗ ਨਾਲ, ਜਿਹਨਾਂ ਨੇ ਨਾਵਲ ਪੜ੍ਹਿਆ, ਨਾਵਲ ਤਾਂ ਹੈ ਹੀ ਜ਼ਬਰਦਸਤ ਸੀ ਨਾ, 40 ਦਿਨ ਉਹ ਤਾਂ ਹੁਣ ਜਿਹੜੀ ਮੂਵੀ ਤਿਆਰ ਕੀਤੀ ਗਈ ਬੜੀ ਮਿਹਨਤ ਨਾਲ, ਅਤੇ ਉਹ ਵੀ ਜਾ ਕੇ ਦੇਖੋ ਥੀਏਟਰ ਦੇ ਵਿੱਚ। ਅਤੇ ਵੀ ਮਖਸੂਸ ਵਾਰੀ ਪਹਿਲੀ ਵਾਰੀ ਪਰਦੇ 'ਤੇ ਕੰਮ ਕਰ ਰਹੇ ਨੇ ਸੂਫੀਆਨਾ ਸੈਂਟ ਤੌਰ ਦੇ ਉੱਤੇ। ਮੈਂ ਥੋੜ੍ਹੀ ਜਾਣਕਾਰੀ ਦਿੰਦਾ ਕਿੱਥੇ ਕਿੱਥੇ ਲੱਗੀ ਹੋਈ ਹੈ ਇਹ। ਅਲਬਰਟਾ ਦੇ ਵਿੱਚ ਸਿਨਾਪਲੈਕਸ ਸਨਰਾਈਜ਼ ਸਪੈਕਟ੍ਰਮ, ਉਹਦੇ ਵਿੱਚ ਲੱਗੀ ਹੋਈ ਆ। ਸਿਨਾਪਲੈਕਸ ਮੇਨਿੰਗ ਟਾਊਨ, ਮੇਨਿੰਗ ਟਾਊਨ ਸੈਂਟਰ ਹੈ ਨਾ, ਲੈਂਡਮਾਰਕ ਕੰਟਰੀ ਹੈਲ, ਇਹ ਤਾਂ ਹੈਗੀ ਅਲਬਰਟਾ, ਬ੍ਰਿਟਿਸ਼ ਕੋਲੰਬੀਆ। ਲੈਂਡਮਾਰਕ ਗ੍ਰੈਂਡ ਟੈਨ ਕਲੋਨਾ, ਲੈਂਡਮਾਰਕ ਸਰੀ, ਸਿਨਾਪਲੈਕਸ ਸਟਾਬਰੀ ਹੈਲ, ਸਿਨਾਪਲੈਕਸ ਸਿਲਵਰ ਸਿਟੀ ਮਿਸ਼ਨ, ਸਿਨਾਪਲੈਕਸ ਲੈਂਗਲੀ ਦੇ ਵਿੱਚ ਲੱਗੀ ਹੋਈ ਆ। ਸਿਨਾਪਲੈਕਸ ਇੰਟਰਨੈਸ਼ਨਲ ਵਿਲੇਜ ਅੰਟੇਰੀਓ ਦੇ ਵਿੱਚ, ਲੈਂਡਮਾਰਕ ਬਿਟਵੀ, ਲੈਂਡਮਾਰਕ ਕੈਂਟਾ, ਓਟਵਾ ਦੇ ਕੋਲ ਪੈਂਦਾ ਹੈ ਯੂਨੀਵਰਸਿਟੀ ਕੋਲ। ਸਿਲਵਰ ਸਿਨਾਪਲੈਕਸ ਸਿਲਵਰ ਸਿਟੀ ਬਰੈਂਪਟਨ, ਸਿਨਾਪਲੈਕਸ ਸਕਾਰਬਰੋ, ਸਿਨਾਪਲੈਕਸ ਸਿਲਵਰ ਸਿਟੀ ਸਡਬਰੀ, ਸਿਨਾਪਲੈਕਸ ਵਾਨ, ਸਿਨਾਪਲੈਕਸ ਗੋਲਫ, ਗਾਰਡਨਰਸ ਰੋਡ ਸਿਨਾਪਲੈਕਸ ਵਿੱਚ ਲੱਗੀ ਹੋਈ ਆ। ਨੈਗਰਾ ਫਾਲ ਦੇ ਵਿੱਚ, ਨੈਗਰਾ ਸਕਿਓਰ ਦੇ ਵਿੱਚ ਲੱਗੀ ਹੋਈ ਆ ਇਹ, ਲੰਡੀ ਲੇਨ ਤੋਂ ਅੱਗੇ ਜਾ ਕੇ ਡੋਰਚੈਸਟਰ ਦੇ ਕੋਲ ਜਿਹੜਾ ਪਲਾਜ਼ਾ ਹੈ ਉਹਦੇ ਵਿੱਚ ਲੱਗੀ ਆ। ਸਿਨਾਪਲੈਕਸ ਏਜੈਕਸ, ਸਿਨਾਪਲੈਕਸ ਸਾਊਥ ਕੀਸ, ਸਿਨਾਪਲੈਕਸ ਬੋਰਨਿੰਗ ਸਾਈਡ ਸਕਾਰਬਰੋ, ਸਿਨਾਪਲੈਕਸ ਕੋਡਨੀ ਪਾਰਕ, ਇਹਦਾ ਆਪਣੀ ਸਰਵਿਸ ਵੀ ਹੈਗੀ ਆ।
2: ਜੀ ਬਿਲਕੁਲ, ਅਤੇ ਨਾਲ ਹੀ ਮੈਂ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜਿਹੜੇ ਕਿ ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟ ਸਬਮਿਸ਼ਨ ਲੈ ਕੇ ਆਉਂਦੇ ਨੇ, ਅਤੇ ਕੈਨੇਡਨ ਸ਼ਹਿਰ ਦੇ ਵਿੱਚ ਤੁਹਾਡੇ ਲਈ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਏ ਨੇ, ਗੋਰ ਰੋਡ ਐਂਡ ਮੇਫੀਲਡ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਫ੍ਰੀ ਹੋਲਡ ਟਾਊਨ ਹਾਊਸਿਸ, ਸੈਮੀ ਡਿਟੈਚਡ ਅਤੇ ਡਿਟੈਚਡ ਘਰ ਜਿਹੜੇ ਕਿ ਤਿਆਰ ਹੋਣੇ ਨੇ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ। ਅਤੇ ਮੈਂ ਦੱਸ ਦਿਆਂ, ਦੋ ਸਟੋਰੀ ਦੇ ਫ੍ਰੀ ਹੋਲਡ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ ਪ੍ਰਾਈਸ 749,000 ਤੋਂ ਸਟਾਰਟ ਹੁੰਦੀ ਹੈ, 749,000 ਤੋਂ। ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਿਆਂ ਕਿ ਅਪ ਟੂ 23,000 ਸਕੁਆਇਰ ਫਿੱਟ ਦੇ ਘਰ ਹੋਣਗੇ, 3 ਤੋਂ 4 ਬੈਡਰੂਮਸ, 2.5 ਤੋਂ 3.5 ਵਾਸ਼ਰੂਮਸ, ਅਤੇ ਸਿੰਗਲ ਕਾਰ ਗਰਾਜ ਦੇ ਨਾਲ ਇੱਕ ਡਰਾਈਵੇ ਪਾਰਕਿੰਗ ਵੀ ਹੋਏਗੀ, ਵੱਡੇ ਬੈਕਯਾਰਡਸ ਹੋਣਗੇ, ਅਨਫਿਨਿਸ਼ਡ ਬੇਸਮੈਂਟ ਹੈ, ਅਤੇ ਤੁਸੀਂ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਦੇਣਾ ਆ। ਜਿਹੜੇ ਸੈਮੀ ਡਿਟੈਚਡ ਘਰ ਨੇ ਇਹਨਾਂ ਦੀ ਪ੍ਰਾਈਸ 8,49,000 ਤੋਂ ਸਟਾਰਟ ਹੁੰਦੀ ਹੈ, ਅਪ ਟੂ 1950 ਸਕੁਆਇਰ ਫਿੱਟ ਦੇ ਘਰ ਹੋਣਗੇ, 3 ਤੋਂ 4 ਬੈਡਰੂਮਸ, 2.5 ਵਾਸ਼ਰੂਮਸ, ਅਤੇ ਸਿੰਗਲ ਕਾਰ ਗਰਾਜ ਪਲੱਸ ਇੱਕ ਡਰਾਈਵੇ ਪਾਰਕਿੰਗ, ਅਤੇ 10% ਟੋਟਲ ਡਿਪੋਜ਼ਿਟ ਤੁਸੀਂ 1 ਸਾਲ ਦੇ ਵਿੱਚ ਇਹਨਾਂ ਕਰਨ ਦੇ ਲਈ ਵੀ ਪੇ ਕਰਨਾ। ਜਿਹੜੇ 32 ਫੁੱਟ ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ ਉਹਨਾਂ ਦੀ ਪ੍ਰਾਈਸ ਹੋਏਗੀ 9,49,000 ਤੋਂ ਸਟਾਰਟ ਹੋਏਗੀ, 2345 ਤੱਕ ਦੇ ਸਕੁਆਇਰ ਫਿੱਟ ਦੇ ਘਰ ਹੋਣਗੇ, 3 ਤੋਂ 4 ਬੈਡਰੂਮ, ਢਾਈ ਤੋਂ ਸਾਢੇ ਤਿੰਨ ਬਾਥਰੂਮਸ ਅਤੇ ਡਬਲ ਕਾਰ ਗਰਾਜ ਹੋਏਗਾ ਇਹਦੇ ਵਿੱਚ ਅਤੇ 10% ਟੋਟਲ ਡਿਪੋਜ਼ਿਟ ਇੱਕ ਸਾਲ ਦੇ ਵਿੱਚ ਇਹਨਾਂ ਘਰਾਂ ਦੇ ਲਈ ਵੀ ਪੇ ਕਰਨਾ। ਅਤੇ ਲਾਸਟ ਮੈਂ ਦੱਸਦਿਆਂ ਕਿ ਜਿਹੜੇ 36 ਫੁੱਟ ਦੇ ਡਬਲ ਕਾਰ ਗਰਾਜ ਅਤੇ ਡਿਟੈਚਡ ਘਰ ਨੇ ਇਹਨਾਂ ਦੀ ਪ੍ਰਾਈਸ ਫਰੋਮ 1 ਮਿਲੀਅਨ ਸਟਾਰਟ ਹੋ ਰਹੀ ਹੈ। ਅਪ ਟੂ 2620 ਸਕੁਆਇਰ ਫਿੱਟ ਦੇ ਘਰ, 3 ਤੋਂ 5 ਬੈਡਰੂਮਸ, 2.5 ਤੋਂ 3.5 ਬਾਥਰੂਮਸ ਦੇ ਡਬਲ ਕਾਰ ਗਰਾਜ ਦੇ ਨਾਲ ਤੁਸੀਂ ਇਹ ਟੋਟਲ 10% ਡਿਪੋਜ਼ਿਟ ਇੱਕ ਸਾਲ ਦੇ ਵਿੱਚ ਪੇ ਕਰਨਾ ਹੈ। ਸਾਰੇ ਘਰਾਂ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ, ਬੈਕਯਾਰਡ ਵੀ ਹੈਗਾ, ਅਤੇ ਸਿਰਫ 10% ਡਿਪੋਜ਼ਿਟ ਹੈ ਜੋ ਕਿ ਤੁਸੀਂ ਕਿਸ਼ਤਾਂ ਦੇ ਵਿੱਚ ਯਾਨੀ ਕਿ ਇੰਸਟਾਲਮੈਂਟਸ ਦੇ ਵਿੱਚ ਇੱਕ ਸਾਲ ਦੇ ਵਿੱਚ ਤੁਸੀਂ ਪੇ ਕਰਨਾ ਹੋਏਗਾ। ਟੀਮ ਸਿੱਧੂ ਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈ ਲਓ ਅਤੇ ਘਰਾਂ ਦੀ ਬੁਕਿੰਗ ਦੇ ਬਾਰੇ ਵੀ ਤੁਹਾਡੀ ਗੱਲਬਾਤ ਹੋ ਸਕਦੀ ਹੈ। ਨੰਬਰ 416-3216-416-3022-0016 ਤੇ ਟੀਮ ਸਿੱਧੂ ਨੂੰ ਕਾਲ, ਟੈਕਸਟ ਔਰ ਵਟਸਐਪ ਤੁਸੀਂ ਕਰ ਸਕਦੇ ਹੋ।
1: ਅਗਲਾ ਜਿਹੜਾ ਸੰਦੇਸ਼ ਹੈਗਾ, ਅਨਵਰਸਰੀ ਸੰਦੇਸ਼ ਭੇਜ ਰਹੇ ਹਾਂ ਜੀ ਅਸੀਂ 44th ਐਨਵਰਸਰੀ ਹੈ।
2: ਹਾਂਜੀ,
1: ਮੋਹਨ ਸਿੰਘ ਪੰਧੇਰ ਸਾਹਿਬ, ਪੰਧੇਰ ਸਾਹਿਬ ਨੇ ਬਹੁਤ ਲੰਬਾ ਸਮਾਂ ਕੰਮ ਕੀਤਾ ਸ਼ਿਪਿੰਗ ਅਮੈਰੀਕਨ ਕੰਪਨੀ ਵਿੱਚ, ਸ਼ਿਪ ਦੇ ਵਿੱਚ ਕੰਮ ਕੀਤਾ ਬਹੁਤ ਲੰਬਾ ਸਮਾਂ ਨਾ, ਹੁਣ ਤਾਂ ਰਿਟਾਇਰ ਹੀ ਨੇ
2: ਜੀ।
1: ਅਤੇ ਮੋਹਨ ਸਿੰਘ ਅਤੇ ਅਰਵਿੰਦਰਜੀਤ ਪੰਧੇਰ, ਸਾਡੀ ਭੈਣ ਜਿਹਨੂੰ ਬਿੰਦਰੀ ਕਹਿੰਦੇ ਛੋਟੇ ਅਸੀਂ, ਭੂਏ ਦੀ ਲੜਕੀ ਆ ਸਾਡੇ
2: ਜੀ,
1: ਇਹ ਵੀ ਹੁਣ ਦੋਹੇ ਜਾਣੇ ਰਿਟਾਇਰ ਹੋਏ ਹੋਏ ਨੇ ਆਲਮੋਸਟ, ਕਦੇ ਇੰਡੀਆ ਚਲੇ ਜਾਂਦੇ ਆ, ਕਦੇ ਅਮੈਰੀਕਾ ਆ ਜਾਂਦੇ ਆ, ਕੈਲੀਫੋਰਨੀਆ, ਇੱਕ ਬੇਟਾ ਇੱਕ ਇੱਥੇ ਹੈਗਾ ਵਾ
2: ਜੀ।
1: ਉਹ ਡਬਲ ਖੁਸ਼ੀ ਹੋ ਗਈ, ਇੱਕ ਤਾਂ ਜੀ ਐਨਵਰਸਰੀ ਅੱਜ ਹੈ ਨਾ,
2: ਹਾਂਜੀ
1: ਆਪਾਂ ਗੀਤ ਵੀ ਲਾਉਂਦੇ ਇਹਨਾਂ ਵਾਸਤੇ।
2: ਹਾਂਜੀ,
1: ਮੋਹਨ ਸਿੰਘ ਪੰਧੇਰ, ਅਰਵਿੰਦਰਜੀਤ ਕੌਰ ਪੰਧੇਰ, ਅਤੇ 44th ਐਨਵਰਸਰੀ ਆ। ਦੂਜਾ ਇਹ ਆਏ ਕਿ ਇੱਥੇ ਇਸ ਕਰਕੇ ਹੋਏ ਨੇ, ਇੱਥੇ ਰਹਿਣਗੇ 2-3 ਮਹੀਨੇ, ਕੈਨੇਡਾ ਦਾ ਵੀਜ਼ਾ ਵੀ ਹੈਗਾ ਪੱਕੇ ਇਹਨਾਂ ਕੋਲ, ਪੋਤੀ ਹੋਈ ਆ। ਮੈਨੂੰ ਲੱਗਦਾ ਚਲੋ ਜੋ ਵੀ ਹੈਗਾ, ਆਪਾਂ ਸਾਡੇ ਆਪਣੇ ਵੱਲੋਂ ਭਾਈ ਤੁਹਾਨੂੰ ਵਧਾਈ ਦਿੰਦੇ ਹਾਂ, ਤੇ ਪੋਤੀ ਪਿਆਰੀ ਯੁਗ ਯੁਗ ਜੀਵੇ, ਤੇ ਬੜਾ ਅੱਛਾ ਮਾਹੌਲ ਵਿੱਚ ਆਏ ਨੇ ਸਾਰੇ, ਤੇ ਪੋਤੀ ਦੇ ਨਾਲ ਵੀ ਸੈਲੀਬ੍ਰੇਸ਼ਨ ਕਰੋ ਆਪਣੀ, ਮਨਾਓ ਐਨਵਰਸਰੀ, ਤੇ ਅਸੀਂ ਵੀ ਤੁਹਾਨੂੰ ਇੱਕ ਗੀਤ 44 ਡੈਡੀਕੇਟ ਕਰਦੇ ਹਾਂ, ਦੇਸ਼ ਪ੍ਰਦੇਸ਼ ਰਾਹੀਂ 44th ਐਨਵਰਸਰੀ ਤੁਹਾਡੇ ਵਾਸਤੇ, ਤੁਹਾਡੇ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ।

0: to enjoy ever.
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੀ ਮਹਿਫਲ ਜਮੀ ਹੋਈ ਆ ਦੋਸਤੋ, ਸ਼ੁੱਕਰਵਾਰ ਦੀ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹਾਂ ਅਸੀਂ। ਗੀਤ ਸੰਗੀਤ ਗੱਲਾਂ ਬਾਤਾਂ ਹੋਈ ਜਾਣੀਆਂ ਨੇ ਅਤੇ ਤੁਸੀਂ ਵੀ ਲੱਗਦਾ ਪੂਰੇ ਮੂਡ 'ਚ ਹੋਵੋਗੇ, ਬਾਰਬੀਕਿਊ ਕਰਨ ਦੇ ਵਿੱਚ ਪੂਰੇ ਮੂਡ 'ਚ ਹੋਵੋਗੇ। ਅੱਛਾ, ਇਹ ਹੁੰਦਾ ਕਿ ਮਨਪ੍ਰੀਤ ਜਿਵੇਂ ਹੁਣ ਵੀਕਐਂਡ ਆ ਜਾਂਦਾ ਨਾ, ਮੈਂ ਸਮਝਦਾ ਕਿ ਵੀਕਡੇ 'ਚ ਕੰਮ ਕਰਨੇ ਚਾਹੀਦੇ ਨੇ।
2: ਹਾਂਜੀ,
1: ਵੀਕਐਂਡ 'ਤੇ ਪਾਰਟੀਆਂ ਸਾਰੀਆਂ ਹੁੰਦੀਆਂ ਹੀ ਆ, ਕਿਉਂਕਿ ਵਿਆਹ ਸ਼ਾਦੀ ਆ, ਉੱਥੇ ਵੀ ਜਾ ਕੇ ਬੰਦਾ ਨੇ ਵੀਹ ਫੁੱਲ ਲਾਉਣੇ ਹੁੰਦੇ ਆ, ਜੇ ਘਰ ਵਿੱਚ ਵੀ ਆ ਉੱਥੇ ਵੀ ਵੀਕਐਂਡ 'ਤੇ ਲਾ ਲੈਣੀ ਚਾਹੀਦੀ ਥੋੜ੍ਹੀ ਬਹੁਤ। ਮੈਂ ਇਹ ਨਹੀਂ ਕਹਿੰਦਾ ਵੀ ਜ਼ਰੂਰ ਪੀਓ, ਪਰ ਜਿਹੜੇ ਬੰਦੇ ਲਾਉਂਦੇ ਨੇ ਇਕੱਲਾ ਵੀਕਐਂਡ 'ਤੇ ਰੱਖਿਆ ਕਰੋ। ਵੀਕਐਂਡ 'ਤੇ ਮਾੜਾ ਮੋਟਾ ਬਾਰ ਵੀ ਕਰ ਲਿਆ, ਇੱਕ ਦੀ ਬੀਅਰ ਲਾ ਲਈ, ਜੋ ਬੀਅਰ ਲਾ ਲਈ ਠੰਡੀਆਂ, ਬਸ ਇੰਨਾ ਕਿ ਵੀਕਡੇ 'ਚ ਆਪਦਾ ਮਸਤ ਰਿਹਾ ਕਰੋ, ਕੰਮ ਕਰਿਆ ਕਰੋ, ਹੈ ਨਾ। ਕਿਉਂਕਿ ਵੀਕਡੇ 'ਚ ਤੁਸੀਂ ਪੀਂਦੇ ਹੋ ਨਾ ਜਦੋਂ, ਫਿਰ ਤੁਸੀਂ ਸੁਸਤੀ ਪਾ ਲੈਂਦੇ, ਹੈ ਨਾ, ਅਤੇ ਹੋਰ ਕੰਮ ਕੋਈ ਨਹੀਂ ਹੁੰਦਾ। ਤੂੰ ਕਹਿੰਦਾ ਬਾਬਾ ਵੀਕਡੇ 'ਚ ਭਾਈ ਇਹ ਸਾਰੇ ਤੁਸੀਂ ਆਪਣਾ ਕੰਮ ਕਰ ਕੇ ਕੈਮ ਰਿਹਾ ਕਰੋ, ਅਤੇ ਵੀਕਐਂਡ 'ਤੇ ਆਪਦਾ ਕਈ ਹੁਣ ਜਿਹੜੇ ਹਰ ਰੋਜ਼ ਪੀਣ ਵਾਲੇ, ਮੈਂ ਉਹਨਾਂ ਤੁਹਾਨੂੰ ਕੁਛ ਨਹੀਂ ਕਹਿ ਸਕਦਾ, ਪਰ ਵੀਕਐਂਡ 'ਤੇ ਅੱਜ ਮੈਂ ਕਹਿ ਸਕਦਾ ਕਿ ਭਾਈ ਤੂੰ ਬਣਦਾ ਤੁਹਾਡਾ ਹੱਕ, ਹੈ ਨਾ, ਕਿਉਂਕਿ ਤੁਸੀਂ ਸਖਤ ਮਿਹਨਤ ਕਰਦੇ ਹੋ, ਥੋੜ੍ਹੀ ਬਹੁਤੀ ਲੈ ਲਓ ਹਿਸਾਬ ਜੇ ਨਾ, ਪਰ ਬਹੁਤੀ ਵੀ ਨਹੀਂ ਚਾਹੀਦੀ, ਹੈ ਨਾ, ਜਿੰਨੀ ਕੁ ਚਾਹੀਦੀ ਹੈ ਮਕਦਾਰ ਦੇ ਹਿਸਾਬ ਨਾਲ, ਹੈ ਨਾ, ਅਤੇ ਉਹਨੇ ਕੁ ਚੱਲ ਜਾਂਦਾ ਕੰਮ। ਅਤੇ ਮੈਂ ਵੀਕਐਂਡ 'ਤੇ ਕਹਿਤਾ ਵੀ ਭਾਈ ਤੁਹਾਡਾ ਬਣਦਾ, ਮੈਂ ਹੱਕ ਬਣਦਾ ਨਾ, ਬਸ ਜਿਹਨਾਂ ਨੇ ਪਾਰਟੀ 'ਤੇ ਜਾਣਾ ਉਹਨਾਂ ਨੂੰ ਪਹਿਲਾਂ ਪਤਾ ਹੱਕ ਤਾਂ ਬਣਿਆ ਹੀ ਪਿਆ, ਉਹ ਤਾਂ ਹੋਣੀ ਹੋਣੀ ਆ।
2: ਚਲੋ, ਐਨੀਵੇ ਸਿਟੀ ਆਫ ਬ੍ਰੈਂਪਟਨ ਦਾ ਵੀ ਇੱਕ ਮੈਸੇਜ ਲੈ ਲਈਏ। ਜੇ ਹੁਣ ਤੁਸੀਂ ਘਰਾਂ ਦੇ ਵਿੱਚ ਗੈਟ ਟੂਗੈਦਰਸ ਕਰ ਰਹੇ ਹੋ, ਗੈਦਰਿੰਗਸ ਕਰ ਰਹੇ ਹੋ, ਤਾਂ ਜਿਹੜਾ ਸ਼ੋਰ ਸ਼ਰਾਬਾ ਉਹਨੂੰ ਥੋੜ੍ਹਾ ਜਿਹਾ ਘੱਟ ਰੱਖੋ, ਤੁਹਾਡੇ ਆਂਢੀਆਂ ਗੁਆਂਢੀਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ, ਇੰਨਾ ਕੁ ਬਸ ਆਪਣੀ ਨੋਇਜ਼ ਨੂੰ ਥੋੜ੍ਹਾ ਜਿਹਾ ਰੱਖਿਓ ਲਿਮਿਟ ਦੇ ਵਿੱਚ। ਅਤੇ ਜੇਕਰ ਘਰਾਂ ਦੇ ਵਿੱਚ ਗੈਟ ਟੂਗੈਦਰ ਕਰਨ ਤੋਂ ਬਾਅਦ ਜਿੰਨਾ ਵੀ ਵੇਸਟ ਵਗੈਰਾ ਹੁੰਦਾ, ਜਾਂ ਜਨਰਲੀ ਵੀ ਜਿਹੜਾ ਵੀ ਇੱਧਰ ਉੱਧਰ ਵੇਸਟ ਤੁਸੀਂ ਸੁੱਟ ਦਿੰਦੇ ਹੋ, ਬਿਲਕੁਲ ਵੀ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਪੂਰਾ ਧਿਆਨ ਰੱਖੋ, ਇੱਧਰ ਉੱਧਰ ਵੇਸਟ ਨੂੰ ਡੰਪ ਨਾ ਕਰੋ, ਪ੍ਰੋਪਰਲੀ ਬਿਨਸ ਦੇ ਵਿੱਚ ਹੀ ਸੁੱਟੋ, ਬਿਨਸ ਦੇ ਵਿੱਚ ਹੀ ਡਿਸਪੋਜ਼ ਕਰੋ, ਅਤੇ ਆਪਣੀ ਸਿਟੀ ਨੂੰ ਸੇਫ, ਕਲੀਨ ਅਤੇ ਵੈਲਕਮਿੰਗ ਰੱਖੋ। ਅਤੇ ਇਸ ਸਮਰ ਦੇ ਵਿੱਚ ਆਪਣੇ ਘਰਾਂ ਦੇ ਜਿਹੜੇ ਫਰੰਟ 'ਤੇ ਨੇ ਜਾਂ ਬੈਕਯਾਰਡਸ ਨੇ, ਉਹਨਾਂ ਨੂੰ ਪੂਰਾ ਪ੍ਰੋਪਰਲੀ ਮੇਨਟੇਨ ਕਰਕੇ ਰੱਖੋ, ਸਾਈਡਵਾਕਸ ਅਤੇ ਬਾਈਕ ਲੇਨਸ ਨੂੰ ਕਲੀਅਰ ਰੱਖੋ। ਅਤੇ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਦਿਨ ਦੇ ਟਾਈਮ ਲਿਮਿਟਡ ਕੀਤੀ ਗਈ ਹੈ 3 ਘੰਟਿਆਂ ਦੇ ਲਈ, ਯਾਨੀ ਕਿ 3 ਆਵਰਸ ਤੋਂ ਜ਼ਿਆਦਾ ਤੁਸੀਂ ਸਟਰੀਟ ਪਾਰਕਿੰਗ ਨਹੀਂ ਕਰ ਸਕਦੇ। ਅਤੇ ਰਾਤ ਨੂੰ 2 ਵਜੇ ਤੋਂ ਲੈ ਕੇ 6 ਵਜੇ ਤੱਕ, ਯਾਨੀ ਕਿ 2 AM to 6 AM ਤੁਸੀਂ ਜਿਹੜੀ ਪਾਰਕਿੰਗ ਹੈ ਸਟਰੀਟ ਦੇ ਉੱਪਰ ਨਹੀਂ ਕਰ ਸਕਦੇ, ਅਦਰਵਾਈਜ਼ ਤੁਹਾਨੂੰ ਪਤਾ ਕਿ ਪੈਨਲਟੀਜ਼ ਵੀ ਲੱਗ ਜਾਂਦੀਆਂ ਨੇ, ਫਾਈਨਸ ਤੁਹਾਨੂੰ ਕਾਫੀ ਪੇ ਕਰਨੇ ਪੈਂਦੇ ਆ। ਇਹ ਛੋਟੇ ਛੋਟੇ ਸਿੰਪਲ ਐਕਸ਼ਨਸ ਨੇ, ਬਟ ਕਾਫੀ ਵੱਡੇ ਵੱਡੇ ਡਿਫਰੈਂਸਿਸ ਪੈ ਸਕਦੇ ਨੇਗੇ ਜੇਕਰ ਤੁਸੀਂ ਇਹਨਾਂ ਰੂਲਸ ਨੂੰ, ਇਹਨਾਂ ਲਾਜ਼ ਨੂੰ ਫੋਲੋ ਕਰੋ। ਅਤੇ brampton.ca/bylaws ਇਹਨਾਂ ਦੀ ਵੈਬਸਾਈਟ 'ਤੇ ਵਿਜ਼ਿਟ ਕਰੋ, ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ, ਜਿੱਥੇ ਤੁਹਾਨੂੰ ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਦਾ ਇੱਕ ਟਾਈਟਲ ਮਿਲੂਗਾ, ਉਹਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਓ, ਹੋਰ ਵੀ ਪੂਰੀ ਇਨਫੋਰਮੇਸ਼ਨ ਮਿਲ ਜਾਣੀ ਹੈ। brampton.ca/bylaws ਇਹਨਾਂ ਦੀ ਵੈਬਸਾਈਟ ਹੈ, ਅਤੇ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ।
1: ਦੋਸਤੋ, ਇੱਕ ਵਾਰੀ ਫਿਰ ਜੀ ਆਇਆਂ ਨੂੰ, ਤੁਸੀਂ ਜਦੋਂ ਕਾਲ ਕਰਦੇ ਹੁੰਦੇ ਨਾ, ਥੋੜ੍ਹਾ ਜਿਹਾ ਪੇਸ਼ੈਂਟ ਰੱਖਿਆ ਕਰੋ, ਜਿਵੇਂ ਹੁਣ ਹੁਣੇ ਆਏ 3706 ਮਨਪ੍ਰੀਤ ਬੋਲ ਰਹੇ ਸਨ ਐਡਵਰਟਾਈਜ਼, ਕਿਉਂਕਿ ਇਹ ਲਾਈਵ ਬੋਲਦੇ ਹੁੰਦੇ ਜਿਹੜੀਆਂ ਐਡਵਰਟਾਈਜ਼ ਹੈਗੀਆਂ, ਉਦੋਂ ਫਿਰ ਤੁਹਾਡੀ ਕਾਲ ਇੱਕਦਮ ਨਹੀਂ ਲੈ ਸਕਦੇ ਹੁੰਦੇ। ਜਿਉਂ ਹੀ ਅਸੀਂ ਐਡਵਰਟਾਈਜ਼ ਖਤਮ ਕੀਤੀ, ਤੁਹਾਨੂੰ ਅਸੀਂ ਏਅਰ 'ਤੇ ਲੈਣਾ ਸੀਗਾ, ਲੇਕਿਨ ਤੁਸੀਂ ਛੱਡ ਗਏ, ਹੁਣ ਕੀ ਕਰੀਏ, ਦੁਬਾਰਾ ਘੁਮਾ ਲਓ 3706। ਕੁਛ ਵੀ ਤੁਸੀਂ ਸੁਣਨਾ ਚਾਹੁੰਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਫਾਦਰ ਡੇ ਦੀ ਮੁਬਾਰਕਬਾਦ ਦੇਣਾ ਚਾਹੁੰਦੇ ਕਿਸੇ ਨੂੰ, ਆਪਣੇ ਫਰੈਂਡ ਸਰਕਲ ਦੇ ਵਿੱਚ ਮੋਸਟ ਵੈਲਕਮ, ਦੁਬਾਰਾ ਘੁਮਾਓ, ਤੁਹਾਨੂੰ ਰਾਈਡ ਵੀ ਪਾ ਦਾਂਗੇ ਏਅਰ ਦੇ ਉੱਤੇ। ਹੁਣ ਅਸੀਂ ਤੁਹਾਨੂੰ ਵੇਟ ਨਹੀਂ ਕਰਾਵਾਂਗੇ, ਕਿਉਂਕਿ ਜਦੋਂ ਅਸੀਂ ਬੋਲਦੇ ਹੁੰਦੇ ਹਾਂ ਨਾ, ਕਈ ਵਾਰੀ ਉਹਨੂੰ ਫਿਰ ਵੇਟ ਕਰਨੀ ਪੈਂਦੀ, ਅਸੀਂ
2: ਥੋੜ੍ਹੇ ਸੈਕਿੰਡਸ ਹੀ ਵੇਟ ਕਰਵਾਉਂਦੇ ਹੁੰਦੇ ਹਾਂ, ਜ਼ਿਆਦਾ ਨਹੀਂ।
1: ਲਓ ਜੀ, ਮੈਂ ਪੀਲ ਐਕਸ਼ੂਬੇਸ਼ਨ ਸਰਵਿਸ ਦੀ ਜਾਣਕਾਰੀ ਦਿਆਂ। ਜਗਤਾਰ ਚੌਹਾਨ ਉਹਨਾਂ ਨੂੰ ਕਹਿੰਦੇ ਕਿ ਰੈਜੀਡੈਂਸ਼ੀਅਲ ਕਮਰਸ਼ੀਅਲ ਕੋਈ ਪੁਰਾਣਾ ਘਰ ਹੈਗਾ, ਉਹਨੂੰ ਢਾਹਣਾ, ਢਾਹ ਕੇ ਬਿਲਕੁਲ ਆਪਣੇ ਕਲੀਅਰ ਕਰ ਦਿੰਦੇ ਨੇ, ਨਾਲ ਦੀ ਨਾਲ ਘਰ ਦੀ ਫਾਊਂਡੇਸ਼ਨ ਡਿੱਗ ਕੀਤੀ ਜਾਂਦੀ ਹੈ, ਕਮਰਸ਼ੀਅਲ ਫਾਊਂਡੇਸ਼ਨ ਡਿੱਗ ਕੀਤੀ, ਟਰੱਕਾਂ ਦਾ ਜਾਲ ਕੰਪਲੀਟ ਬਣਵਾਉਣਾ, ਦਰਖਤ ਵਗੈਰਾ ਹੈਗੇ ਨੇ ਪਟਕੇ ਪਰੇ ਮਾਰਨਗੇ, ਮਸ਼ੀਨਾਂ ਕੋਲ ਆਪਣੀ ਸਾਰੀ ਕੈਟਪਿਲਰ ਦੀਆਂ ਬਜਰੀ ਬੁਜਰੀ ਪਾ ਕੇ, ਗ੍ਰੈਬਰ ਪਾ ਕੇ ਐਨ ਪੱਧਰ ਕਰਕੇ ਬਣਾਉਣਗੇ, ਅਤੇ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ। ਫਾਰਮਾਂ ਦੇ ਵਿੱਚ ਜਿੱਥੇ ਅਪ ਨੌਰਥ ਰਹਿੰਦੇ, ਜਿੱਥੇ ਸੀਵਰੇਜ ਨਹੀਂ ਹੈਗੀ, ਸੈਪਟਿਕ ਟੈਂਕ ਚੱਲਦੇ ਨੇ, ਸੈਪਟਿਕ ਟੈਂਕ ਨੂੰ ਪ੍ਰੋਬਲਮ ਹੈਗੀ ਆ, ਨਵਾਂ ਪਾ ਦੇਣਗੇ ਜਾਂ ਫਿਰ ਰਿਪੇਅਰ ਕਰ ਦੇਣਗੇ, ਪੂਲ ਬਣਾਉਣਾ, ਪੂਲ ਦੀ ਡਿਗਿੰਗ ਕਰ ਦੇਣਗੇ, ਅਤੇ ਹੋਰ ਕੀ ਚਾਹੀਦਾ, ਇਹ ਸਾਰਾ ਕੰਮ ਕਰਦੇ ਨੇ, ਅਤੇ ਪੂਲ ਇਹ ਆਪ ਹੀ ਬਣਾ ਦਿੰਦੇ ਸਭ ਕੁਛ ਨਾ
2: ਜੀ।
1: ਜਗਤਾਰ ਹੋਰਾਂ ਦਾ ਨੰਬਰ ਹੈ ਚੌਹਾਨ ਦਾ, 416-891-1722, 416-891-1722 ਟੈਲੀਫੋਨ ਨੰਬਰ ਹੈ। ਜੇ ਕੋਈ ਹੋਰ ਕੁਐਸਟ ਕਰਨੇ, ਕਈ ਵਾਰੀ ਨਾ ਤੁਸੀਂ ਹੁੰਦੇ ਹੋ, ਕਈ ਵਾਰੀ ਤੁਸੀਂ ਚਾਹੁੰਦੇ ਆ ਕਿ ਬਈ ਅੱਜ ਟ੍ਰੈਫਿਕ ਕਾਫੀ ਹੁੰਦੀ ਹੈ ਨਾ, ਤੁਹਾਨੂੰ ਮੈਂ ਫੋਨ ਨੰਬਰ ਦੇ ਦਿੰਦਾ, ਤੁਸੀਂ ਮੈਨੂੰ ਵਟਸਐਪ ਵੀ ਕਰ ਸਕਦੇ ਹੋ, 416-725-2551 416-725-2551 ਕੋਈ ਵੀ ਗੀਤ ਸੁਣਨਾ ਉਹ ਇੱਥੇ ਵੀ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਅਤੇ ਉਹ ਫਿਰ ਇਹ ਤਾਂ ਸਿੱਧਾ ਸਾਡੇ ਕੋਲ ਆ ਜਾਓ ਫੋਨ ਹੱਥ ਦੇ ਕੋਲ ਹੈਗੇ ਹੈਂਡ 'ਚ ਨਾ
2: ਜੀ
1: ਸਿੰਪਲੀ ਇੰਡੀਆ ਨੇ ਅੱਜ ਲਾਇਆ ਹੋਇਆ ਸਰੋਂ ਦਾ ਸਾਗ ਅਤੇ ਬੱਕੀ ਦੀ ਰੋਟੀ ਚੱਕਦੇ ਫੱਟੇ ਫਿਰ ਲਾਓ ਨਜ਼ਾਰੇ ਘਿਓ ਘੂ ਚੜਦਾ ਹੋ ਵਿੱਚ ਪੂਰਾ ਜਿੱਦਾਂ ਮੈਂ ਬੋਲਦਾ ਹੁੰਦਾ ਨਾ ਇਹੋ ਜਿਹੀ ਚੀਜ਼ ਦੇਰ ਬਾਅਦ ਖਾਧੀ ਹੋਈ ਚੀਜ਼ ਹੈ ਨਾ ਆਪਦਾ ਵੀ ਜੀ ਕਰਿਆ ਹੁੰਦਾ ਉਹ ਹਰ ਰੋਜ਼ ਤਾਂ ਨਹੀਂ ਖਾਂਦੇ ਆਪਾਂ ਚੀਜ਼ਾਂ ਹੈ ਨਾ ਮਿੱਸੀ ਰੋਟੀ ਬਣਾਈ ਆ ਅਤੇ ਜਦੋਂ ਕਿਤੇ ਮਿਲਦੀ ਹੈ ਫਿਰ ਉਹ ਬੰਦਾ ਰੀਹ ਨਾ ਖਾਂਦਾ ਅਤੇ ਰਹਿੰਦਿਆਂ ਹੋਇਆ ਪੂਰਾ ਕਹਿੰਦੇ ਸਾਗ ਸੂਗ ਬਣਿਆ ਹੋਇਆ ਤਾਜ਼ਾ ਬਣਿਆ ਹੋਇਆ ਗੰਦਣਾ ਹਾਂ ਉਹ ਵੀ ਗੰਦਣਾ ਸਾਗ ਜਾਣੀ ਦੋ ਰੋਟੀਆਂ ਇੱਕ ਨਾ ਹੋਣਗੀਆਂ ਦੋ ਦੂਜੇ ਨਾਲ ਚਾਰ ਹੋ ਗਈਆਂ ਮੁੱਕਦੀਆਂ ਨਹੀਂ ਨਾਲ ਸੈਲਡ ਆ ਮੋੜੀ ਆ
2: ਇੱਕ ਪ੍ਰਾਈਸ ਦੇ ਵਿੱਚ ਦੋ ਪਲੇਟਸ ਤੁਸੀਂ ਲੈ ਕੇ ਆ ਸਕਦੇ ਹੋ
1: ਇਸੇ ਖੁਸ਼ੀ ਵਿੱਚ ਫਿਰ ਗੀਤ ਸੁਣਾਈਏ ਮਲਕੀਤ ਸਿੰਘ ਤਾਂ ਵਧੀਆ ਜੀ ਕੁਛ ਥੋੜ੍ਹਾ ਜਿਹਾ
2: ਹਾਂਜੀ
1: ਲਿਆਓ ਜੀ ਥੋੜ੍ਹਾ ਹੁਣ ਥੋੜ੍ਹੇ ਜਿਹੇ ਕੀ ਚਲਾਉਣੇ ਪੈਣੇ ਆ

0: ਬਹੁਤ ਦੇਰ ਬਾਅਦ ਸੁਣਿਆ ਹੈਗਾ ਗੀਤ ਅਸੀਂ, ਹੈ ਬੜਾ ਪੁਰਾਣਾ ਗੀਤ ਹੈ ਔਰ ਅਸੀਂ ਕਿਉਂ ਨਾ ਤੁਹਾਨੂੰ ਸੁਣਾਈਏ ਅਤੇ ਜਿਹੜੀ ਪ੍ਰਾਈਮ ਦੇਸ ਪ੍ਰਦੇਸ਼ ਪ੍ਰਾਈਮ ਜਾਂ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ। ਅੱਛਾ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ, ਬਹੁਤ ਹੀ ਵਧੀਆ ਤੁਹਾਨੂੰ ਡੀਲ ਦਿਵਾਉਣੇ, ਦੋ ਲੋਕੇਸ਼ਨ ਨੇ ਅਪਲਾਇੰਸ ਜੰਕਸ਼ਨ 'ਤੇ ਲੈ ਕੇ ਚੱਲਦੇ, ਮਿਸਾਗਰ ਰੋਡ ਸਟੀਲ, ਰਿਵਰ ਮਾਊਂਟ ਪਲਾਜ਼ਾ, ਦੂਸਰੀ ਕਲਰਕ ਅਤੇ ਏਅਰਪੋਰਟ ਕਹਿ ਲਓ ਜਾਂ ਏਅਰਪੋਰਟ ਕੁਈਨ ਕਹਿ ਲਓ, ਉਹ ਦੂਸਰੀ ਲੋਕੇਸ਼ਨ ਉੱਧਰ ਹੈਗੀ ਆ। ਮਨਜੀਤ ਹੋਰੀ ਆ ਗਏ ਨੇ ਸਾਡੇ ਨਾਲ ਅਤੇ ਉਹਨਾਂ ਨੂੰ ਨਾਲ ਲੈਂਦੇ। ਮਨਜੀਤ ਜੀ ਨੂੰ ਨਿੱਘਾ ਸਵਾਗਤ ਜੀ।
1: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੁਣਨੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਬੇਸਮੈਂਟ ਲਈ ਤੁਸੀਂ ਫਰਿੱਜ ਤੇ ਸਟੋਵ ਦਾ ਕੋਂਬੋ ਦੇਖ ਰਹੇ ਹੋ, ਸੋ ਸਟੇਨਲੈਸ ਸਟੀਲ ਦਾ 18 ਕਿਊਬਿਕ ਫੀਟ ਦਾ ਟੋਪ ਮਾਊਂਟ ਫਰਿੱਜ ਤੇ ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ, $2200 ਦੀ ਵੈਲਿਊ ਦਾ ਫਰਿੱਜ ਤੇ ਸਟੋਵ ਦਾ ਕੋਂਬੋ ਹੈ ਜਿਹੜਾ ਕਿ ਸਿਰਫ $1499 $1499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਕਿਸੇ ਇਨਵੈਸਟਮੈਂਟ ਪ੍ਰਾਪਰਟੀ ਲਈ 5 ਦੇ 5 ਸਟੇਨਲੈਸ ਸਟੀਲ ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫ੍ਰਾਈ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3999 $3999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਬਿਲਟ ਇਨ ਅਪਲਾਇੰਸਿਸ ਚ ਡੀਲ ਦੇਖ ਰਹੇ ਨੇ, ਬਿਲਟ ਇਨ ਅਪਲਾਇੰਸਿਸ ਦੇ ਵਿੱਚ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ, ਕਿਚਨ ਏਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼, ਫਰਿਜਡੇਅਰ, ਇਲੈਕਟ੍ਰੋਲਕਸ ਤੇ ਜੀ ਈ ਵਰਗੇ ਬ੍ਰਾਂਡਸ ਦੇ ਉੱਪਰ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਅਪਲਾਇੰਸ ਇੰਜੈਕਸ਼ਨ। ਪਰ ਫਿਰ ਮੈਂ ਇਹ ਦੇਖ ਰਿਹਾ ਇਸ ਸਮੇਂ ਲੋਕ ਨਾ ਸਟੀਲ 'ਤੇ ਇੰਨਾ ਰਸ਼ ਕਰੀ ਜਾ ਰਹੇ ਨੇ ਇੱਕ ਦੂਜੇ ਨਾਲ, ਹੈ ਨਾ, ਕੋਈ ਉੱਧਰੋਂ ਆ ਰਿਹਾ ਈਸਟ ਵੱਲੋਂ ਆ ਰਿਹਾ, ਕੋਈ ਵੈਸਟ ਵੱਲੋਂ ਈਸਟ ਨੂੰ ਜਾ ਰਿਹਾ, ਜਿਵੇਂ ਨਹੀਂ ਪੰਛੀ ਜਾਂਦੇ ਹੁੰਦੇ ਸ਼ਾਮ ਨੂੰ ਕਿਸੇ ਪਾਸੇ ਜਾਂਦੇ ਹੁੰਦੇ ਘਰਾਂ ਨੂੰ, ਇਸ ਤਰ੍ਹਾਂ ਬੰਦੇ ਦੀ ਵੀ ਲਾਈਫ ਇਹੀ ਆ। ਕਿਸੇ ਨੂੰ ਕਿਸੇ ਪਾਸੇ ਡਾਇਰੈਕਸ਼ਨ ਜਾਣਾ ਪੈਂਦਾ ਕੰਮ ਕਰਨ, ਕਿਸੇ ਨੂੰ ਕਿਸੇ ਡਾਇਰੈਕਸ਼ਨ ਕੰਮ ਕਰਨ, ਕੋਈ 401 'ਤੇ ਹੋਏਗਾ, ਕੋਈ ਕਿਉਂ ਡਬਲ 'ਚ ਭੱਜਿਆ ਜਾ ਰਿਹਾ ਹੋਊਗਾ, ਹੈ ਨਾ, ਵੀਕਨ 'ਤੇ ਰਸਤੇ ਟ੍ਰੈਫਿਕ ਵੀ ਹੋਏਗੀ, ਬੰਪਰ ਟੂ ਬੰਪਰ, ਤਾਂ ਉਹਦੇ ਵਿੱਚ ਵੀ ਨਿਕਲਣਾ ਪੈਂਦਾ। ਸਟੀਲ ਸਾਡੀ ਬਿਜ਼ੀ ਸਟੇਟ ਹੈ ਜੀ, ਡੇਅਰੀ ਠੀਕ ਆ, ਸਟੀਲ ਦ ਬਿਜ਼ੀਐਸਟ, ਔਰ ਉਸ ਤੋਂ ਬਾਅਦ ਬੁਵੇਡ,
2: ਹਾਂਜੀ,
0: ਬ੍ਰੈਂਪਟਨ ਦੀ ਮੇਨ ਜਿਹੜੀ ਸਟੀਲ ਬਿਜ਼ੀ,
2: ਬਿਲਕੁਲ
0: ਪੂਰੀ ਚਹਿਲ ਪਹਿਲ ਹੈਗੀ ਆ, ਅਤੇ ਅਸੀਂ ਤੁਹਾਡੇ ਨਾਲ ਰਵਾਂਗੇ ਸ਼ਾਮ ਦੇ 6 ਵਜੇ ਤੱਕ। ਅੱਛਾ, ਤੁਸੀਂ ਅੱਜ ਵੀਕਐਂਡ ਦੇ ਉੱਤੇ, ਇਸ ਵੀਕਐਂਡ ਦੇ ਉੱਤੇ ਨਾ ਫਾਦਰ ਡੇ ਮਨਾ ਰਹੇ ਹੋ, ਆਪਣੇ ਫਾਦਰ ਨੂੰ ਨਾ ਇੱਕ ਮੂਵੀ ਵੀ ਦਿਖਾ ਕੇ ਲੈ ਕੇ ਆਓ, 40 ਦਿਨ, ਬੜੀ ਪਿਆਰੀ ਮੂਵੀ ਰਿਲੀਜ਼ ਹੋ ਰਹੀ ਆ ਫਾਦਰ ਡੇ ਵੀਕਐਂਡ 'ਤੇ,
2: ਅੱਜ ਰਿਲੀਜ਼ ਹੋ ਗਈ।
0: ਕੁਝ ਸੱਜਣ ਦੇਖ ਰਹੇ ਨੇ ਇਸ ਸਮੇਂ ਸ਼ੋਅ, ਹੈ ਨਾ,
2: ਹਾਂਜੀ,
0: ਕੁਝ ਨੇ ਜਾਣਾ, ਕਹਿੰਦੇ ਸ਼ਾਮ ਨੂੰ 8 ਵਜੇ ਅਸੀਂ ਨਿਕਲਾਂਗੇ ਸ਼ੋਅ ਤੋਂ ਬਾਅਦ, ਨਾ, ਅਤੇ ਵੱਖੋ ਵੱਖ ਟਾਈਪ ਦੇ ਸ਼ੋਅ ਨੇ, ਅਤੇ ਮੈਂ ਦੱਸ ਦਿਆਂ ਕਿ ਆਪਣੇ ਨੇੜੇ ਥੀਏਟਰ ਕਾਫੀ ਨੇ, ਜਿਵੇਂ ਸਿਨੇਪਲੈਕਸ ਕੋਟਨੀ ਪਾਰਕ ਵੀ ਲੱਗੀ ਹੋਈ ਆ, ਇਹ ਮੋਰਨਿੰਗ ਸਾਈਡ ਸਿਨੇਪਲੈਕਸ ਸਕਾਰਬੋਰ ਲੱਗੀ ਹੋਈ ਆ, ਸਿਨੇਪਲੈਕਸ ਸਾਊਥ ਕੀ ਏਜੈਕਸ ਵੀ ਲੱਗੀ ਹੋਈ ਆ, ਸਿਨੇਪਲੈਕਸ ਨੈਗਰਾ ਸਕੇਅਰ ਵਿੱਚ ਲੱਗੀ ਹੋਈ ਆ, ਸਿਨੇਪਲੈਕਸ ਗਾਰਡਨਰ, ਗੋਲਫ ਵਾਨ, ਸਿਲਵਰ ਸਿਟੀ ਸਡਬਰੀ, ਸਿਨੇਪਲੈਕਸ ਸਕਾਰਬੋਰ, ਸਿਲਵਰ ਸਿਟੀ ਬਰੈਂਪਟਨ, ਲੈਂਡਮਾਰਕ ਓਟਵਾ ਕੈਂਥਾ, ਲੈਂਡਮਾਰਕ ਬਿਟਵੀ, ਤੋ ਜਾ ਕੇ ਮੂਵੀ ਦੇਖੋ। ਅਤੇ ਬੀ ਸੀ ਵਾਲਿਓ, ਤੁਸੀਂ ਵੀ ਵੇਖਿਆ ਤੁਹਾਡੇ ਆਲੇ ਦੁਆਲੇ ਹੈਗੀਆਂ, ਸਿਨੇਪਲੈਕਸ ਇੰਟਰਨੈਸ਼ਨਲ ਵਿਲੇਜ, ਸਿਨੇਪਲੈਕਸ ਲੈਂਗਲੀ ਤੁਹਾਡੇ ਨਾਲ ਹੀ ਪੈਂਦਾ, ਐਪਸੋਡ ਲੈਂਗਲੀ ਅਤੇ ਸਰੇ ਦੇ ਨਾਲ ਬਾਰਡਰ 'ਤੇ, ਸਿਨੇਪਲੈਕਸ ਸਿਲਵਰ ਸਿਟੀ ਮਿਸ਼ਨ, ਮਿਸ਼ਨ ਬਹੁਤ ਪਿਆਰਾ ਸੁ ਸ਼ਹਿਰ ਆ, ਪਹਾੜੀ ਇਲਾਕਾ ਅਤੇ ਉਹ ਬੜਾ ਸੋਹਣਾ ਏਰੀਆ, ਸਾਰਾ ਦ੍ਰਿਸ਼ ਸਾਹਮਣੇ ਆ ਜਾਂਦਾ ਬੇਨਕੁਬਰ ਦਾ ਨਾ, ਸਿਨੇਪਲੈਕਸ ਸਟ੍ਰਾਬਰੀ ਹਿਲ, ਹਾਂਜੀ, ਲੈਂਡਮਾਰਕ ਸਰੀ, ਲੈਂਡਮਾਰਕ ਗ੍ਰੈਂਡ 10 ਕਲੋਨਾ, ਇਹ ਮੂਵੀ ਲੱਗੀ ਹੋਈ ਆ, ਦੇਖੋ ਭਾਈ ਜਾ ਕੇ, ਅੱਜ ਕਰੋ ਇੰਜੋਏ, ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ
2: ਜੀ। ਅਤੇ ਨਾਲ ਹੀ ਮੈਂ ਦਿਓਲ ਟਰੈਵਲਸ ਦੀ ਵੀ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣੀ ਟਿਕਟ ਬੁੱਕ ਕਰਾਉਣਾ ਚਾਹੁੰਦੇ ਹੋ ਇੰਡੀਆ ਦੀ, ਜਾਂ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਆਉਣਾ ਚਾਹੁੰਦਾ ਇੱਥੇ, ਜਿਵੇਂ ਕਿ ਵੈਸੇ ਦਿੱਲੀ ਤੋਂ ਟੋਰੋਂਟੋ ਕਿਸੇ ਨੇ ਅਕਤੂਬਰ ਦੇ ਵਿੱਚ ਆ ਕੇ ਨਵੰਬਰ ਦੇ ਵਿੱਚ ਤੁਸੀਂ ਵਾਪਸੀ ਕਰਨੀ ਹੋਵੇ, ਪਹਿਲਾਂ ਟੋਰੋਂਟੋ ਤੋਂ ਦਿੱਲੀ ਅਕਤੂਬਰ ਵਿੱਚ ਜਾਣਾ ਹੋਵੇ ਅਤੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੋਵੇ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਟਿਕਟਸ ਬਹੁਤ ਵਧੀਆ ਵਧੀਆ ਲੱਗੀਆਂ ਹੋਈਆਂ ਨੇ। ਅਤੇ ਮੈਂ ਦੱਸ ਦਿਆਂ 1-way ਟਿਕਟ, ਪਹਿਲਾਂ ਤਾਂ ਦੱਸ ਦਿਆਂ ਅਕਤੂਬਰ ਜਾਂ ਨਵੰਬਰ ਦੇ ਵਿੱਚ ਜਾਣਾ ਹੋਵੇ ਇੰਡੀਆ ਨੂੰ ਤਾਂ $1,050 ਦੀ ਟਿਕਟ ਹੈ, 1-way ਟਿਕਟ ਅਕਤੂਬਰ ਜਾਂ ਨਵੰਬਰ ਦੀ। ਅਤੇ ਜੇ ਕਿਸੇ ਨੇ ਆਉਣਾ ਹੋਵੇ ਦਿੱਲੀ ਤੋਂ ਟੋਰੋਂਟੋ ਅਕਤੂਬਰ ਜਾਂ ਨਵੰਬਰ ਦੇ ਵਿੱਚ ਹੀ, ਤਾਂ $850 ਦੀ ਟਿਕਟ ਹੈ, ਜਾਣ ਦੀ ਟਿਕਟ $1,050, ਵਾਪਸੀ ਦੀ ਟਿਕਟ $850 1-way ਟਿਕਟਸ ਨੇ ਤੇ ਇਸ ਤੋਂ ਇਲਾਵਾ ਜੇਕਰ ਟੋਰਾਂਟੋ ਤੋਂ ਪੈਰਿਸ ਜਾਣਾ ਤੁਸੀਂ ਔਗਸਟ ਵਿੱਚ ਜਾ ਕੇ ਸਪਟੈਂਬਰ ਦੇ ਵਿੱਚ ਵਾਪਸੀ ਰਾਊਂਡ ਟ੍ਰਿਪ ਦੇ ਟਿਕਟ $850 $850 ਤੇ ਜੇਕਰ ਤੁਸੀਂ ਜੁਲਾਈ ਦੇ ਵਿੱਚ ਟੋਰਾਂਟੋ ਤੋਂ ਦਿੱਲੀ 1-way ਟਿਕਟ ਲੈ ਕੇ ਜਾਣਾ ਅਗਲੇ ਮਹੀਨੇ ਤਾਂ $1,099 ਦੀ ਟਿਕਟ ਹੈ $1,099 ਦੀ ਟਿਕਟ ਤੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਨਿਊਯਾਰਕ ਤੋਂ ਦਿੱਲੀ ਤੁਸੀਂ ਜਾਣਾ ਹੋਵੇ ਅਕਟੂਬਰ ਦੇ ਵਿੱਚ 1-way ਟਿਕਟ ਲੈ ਕੇ ਨਿਊਯਾਰਕ ਤੋਂ $520 ਦੀ ਟਿਕਟ ਹੈ $520 ਦੀ ਟਿਕਟ ਅਕਟੂਬਰ ਮਹੀਨੇ ਦੇ ਲਈ। ਅਤੇ ਜੇਕਰ ਤੁਸੀਂ ਕੋਈ ਵੀ ਸਾਡਾ ਨੋਨ ਸਾਡਾ ਲਿਸਨਰ ਟੋਰਾਂਟੋ ਤੋਂ ਬੈਂਗਲੋਰ ਜਾਣਾ ਹੋਵੇ ਔਗਸਟ ਦੇ ਵਿੱਚ ਅਤੇ ਵਾਪਸੀ ਕਰਨੀ ਹੋਵੇ ਸਪਟੈਂਬਰ ਐਂਡ ਜਾਂ ਅਕਟੂਬਰ ਦੇ ਵਿੱਚ ਬੈਂਗਲੋਰ ਤੋਂ ਟੋਰਾਂਟੋ ਤਾਂ $1,365 ਦੀ ਟਿਕਟ ਹੈ। ਇੱਦਾਂ ਦੀ ਵਧੇ ਵਧੇ ਟਿਕਟਸ ਤੁਸੀਂ ਲੈ ਸਕਦੇ ਹੋ ਦਿਓਲ ਟਰੈਵਲਸ ਤੋਂ ਸਾਰੇ। ਚਾਹੇ ਤੁਸੀਂ ਨੈਕਸਟ ਈਅਰ ਵੀ ਜਾਣਾ ਹੋਵੇ ਜਨਵਰੀ ਫਰਵਰੀ ਦੀ ਟਿਕਟ ਬੁੱਕ ਕਰਾਉਣਾ ਚਾਹੁੰਦੇ ਹੋ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ। ਈ ਟੋਬਿਕ ਉਹਨਾਂ ਦਾ ਮੇਨ ਹੈੱਡ ਆਫਿਸ ਹੈ ਨੰਬਰ 905-588-5100 905-588-5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਹੋ ਸਕਦੀ ਹੈ 905-588-4200 905-588-4200 ਦਿਓਲ ਟਰੈਵਲ ਦੇ ਨੰਬਰਸ ਨੇ।
0: ਦੋਸਤੋ ਸੋਫਾ ਮਾਰਟ ਇੱਕ ਐਸੀ ਫੈਕਟਰੀ ਆ ਔਰ ਤੂੰ ਜਾਓ ਉੱਥੇ ਪਲੱਸ ਸੋਫਾ ਮਾਰਟ 'ਤੇ ਨਾ ਬਣੇ ਬਣਾਏ ਸੋਫੇ ਤਾਂ ਮਿਲਣੇ ਮਿਲਣੇ ਤੁਹਾਨੂੰ ਸ਼ੋਰੂਮ ਦੇ ਵਿੱਚ ਕਸਟਮ ਮੇਡ ਵੀ ਤਿਆਰ ਕਰ ਦਿੰਦੇ ਨੇ। ਜੇਕਰ ਤੁਸੀਂ 3-piece 100% ਲੈਦਰ ਦਾ ਸੋਫਾ ਤਿਆਰ ਕਰਾਉਣਾ ਉਹਦੇ ਵਿੱਚ 50 ਕਲਰ ਆ ਜਾਂਦੇ ਨੇ ਚੋਇਸ ਕਰਨ ਚੂਜ ਕਰਨ ਦੇ ਬਈ ਇਹ ਤੁਹਾਨੂੰ ਮਿਲ ਜਾਣਗੇ ਬਹੁਤ ਵਧੀਆ ਪ੍ਰਾਈਸ ਦੇ ਵਿੱਚ। ਅਤੇ ਹੁਣ ਤੁਹਾਨੂੰ ਇਹ ਮਿਲੇਗਾ 3-piece ਸੋਫਾ ਜਿਹੜਾ ਹੈਗਾ $1,500 ਦੇ ਵਿੱਚ। ਅਤੇ ਤੁਸੀਂ ਜਾਣਾ ਹੈਗਾ ਇਹਨਾਂ ਦੀ ਜਿਹੜੀ ਫੈਕਟਰੀ ਹੈਗੀ ਆ 120 ਡੈਲਟਾ ਪਾਰਕ ਏਅਰਪੋਰਟ ਦੇ ਕੂਈਂ ਦੇ ਨੇੜੇ ਆ ਔਰ ਉੱਥੇ ਜਾ ਕੇ ਤੁਸੀਂ ਨੰਬਰ ਲੈ ਲਓ 905-791-8056 ਅਤੇ ਕਾਲ ਕਰਨੀ ਹੈ ਪਰਮਜੀਤ ਹੋਰਾਂ ਨੂੰ। ਜਾ ਕੇ ਸ਼ੋਰੂਮ ਵੀ ਦੇਖ ਲਓ ਜੋ ਬਹੁਤ ਸਾਰੀ ਵਰਾਇਟੀ ਪਈ ਆ ਬੈਡਰੂਮ ਸੈੱਟ ਵੀ ਪਏ ਨੇ ਉਹ ਵੀ ਤਿਆਰ ਕਰਦੇ ਨੇ ਪੇਟੀ ਬੈੱਡ ਵੀ ਤਿਆਰ ਕਰਦੇ ਨੇ ਇੱਕ ਫੈਕਟਰੀ ਵਿੱਚ ਖੁਦ। ਅਤੇ ਜੇ ਕੋਈ ਤਿਆਰ ਕਰਵਾਉਣਾ ਹੈਗਾ ਫਿਰ ਤੁਸੀਂ ਆਪਣੀ ਡਿਮੈਂਸ਼ਨ ਗਿਣਤੀ ਮਿਣਤੀ ਕਰਕੇ ਲਿਵਿੰਗ ਰੂਮ 'ਚ ਲੈ ਕੇ ਜਾਓ ਅਤੇ ਉਸ ਤਰ੍ਹਾਂ ਦਾ ਬਣਵਾ ਲਓ ਕਸਟਮ ਮੇਡ ਵੀ ਤਿਆਰ ਕਰਾ ਸਕਦੇ ਹੋ। ਬੱਚਿਆਂ ਵਾਸਤੇ ਐਕਸਟਰਾ ਸਪਰਿੰਗ ਪਾ ਦਿੰਦੇ ਨੇ ਜਿੰਨੀਆਂ ਮਰਜ਼ੀ ਛਾਲਾਂ ਮਾਰਨ ਨੂੰ ਜੰਪ ਕਰਨ ਨਾ ਸੋਫਾ ਕਿਤੇ ਜਾਂਦਾ ਨਹੀਂ 15 ਸਾਲ ਦੀ ਗਰੰਟੀ ਆ। ਸੋਫਾ ਮਾਰਟ ਟੈਲੀਫੋਨ ਨੰਬਰ ਦੇ ਦਈਏ 905-791-8056। ਸਾਡੇ ਮੈਡਮ ਨੇ ਨਾ ਇੱਕ ਨੇ ਫਰਮਾਇਸ਼ ਕੀਤੀ ਆਪਣੇ ਤੁਹਾਡਾ ਮਾਈਕ ਆਫ ਆ ਉਹ ਲੱਗਦਾ
2: ਆਫ ਹੋ ਗਿਆ ਉਹ ਹਾਂਜੀ ਮੇਰੇ ਤੋਂ ਪ੍ਰੈਸ ਹੋ ਗਿਆ। ਅੰਮ੍ਰਿਤ ਮਾਨ ਦੇ ਗਾਣੇ ਦੀ ਫਰਮਾਇਸ਼ ਕੀਤੀ ਸੀਗੀ ਇੱਕ ਸਾਡੇ ਰਿਸਟਰ ਨੇ ਤੇ ਆਪਾਂ ਉਹ ਗਾਣਾ ਸੁਣਦੇ ਹਾਂ ਤੇ ਤੁਸੀਂ ਵੀ ਆਪਣੇ ਫਾਦਰਸ ਨੂੰ ਕੋਈ ਡੈਡੀਕੇਟ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਤੁਸੀਂ ਗਾਣਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਕੋਈ ਹੋਰ ਵੀ ਤੁਸੀਂ ਆਪਣੀ ਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਰੂਰ ਕਾਲ ਕਰੋ।
0: ਵੈਸੇ ਤਾਂ ਕੱਲ੍ਹ ਨੂੰ ਵੀ ਅਸੀਂ ਪ੍ਰੋਗਰਾਮ ਪੇਸ਼ ਕਰਨਾ ਸੈਟਰਡੇ ਨੂੰ 1 ਤੋਂ ਲੈ ਕੇ 4 ਵਜੇ ਤੱਕ ਮਨਪ੍ਰੀਤ ਹੁਣ ਲੈ ਕੇ ਆਉਂਦੇ ਹੁੰਦੇ ਨੇ ਪ੍ਰੋਗਰਾਮ ਨੂੰ
2: ਹਾਂਜੀ
0: ਉਹਦੇ ਵਿੱਚ ਵੀ ਤੁਸੀਂ ਆਪਣੀ ਆਪਾਂ ਸੈਲੀਬ੍ਰੇਟ ਕਰਾਂਗੇ ਫਾਦਰ ਡੇ ਪੂਰਾ
2: ਜੀ ਬਿਲਕੁਲ।
0: ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਗੀਤ ਸੰਗੀਤ ਕੋਈ ਹੋਰ ਜ਼ਰੂਰੀ ਨਹੀਂ ਫਾਦਰ ਡੇ ਦਾ ਗੀਤ ਸੁਣਨਾ ਕੋਈ ਹੋਰ ਵੀ ਫਰਮਾਇਸ਼ ਕੀਤਾ ਮੋਸਟ ਵੈਲਕਮ 905-564-6444 ਸਟੂਡੀਓ ਨੰਬਰ ਨੇ
3: ਸਾਈਨ ਕਰਤੇ ਅੱਜ ਤੋਂ ਬਾਅਦ ਉਹ ਕੰਪਨੀ ਆਪਣੀ
4: ਇੱਕ ਵਾਰੀ ਵੀਰੇ ਫਿਰ ਸੋਚ ਲਓ ਆਪਾਂ ਨੂੰ ਇੰਨੀ ਮਹਿੰਗੀ ਕੰਪਨੀ ਲੈਣ ਦੀ ਲੋੜ ਆ
3: ਕੁਛ ਫੈਸਲੇ ਦਿਮਾਗ ਤੋਂ ਨਹੀਂ ਲੈ ਜਾਂਦੇ ਦਿਲ ਤੋਂ ਲੈ ਜਾਂਦੇ
4: ਓਕੇ ਵੀਰੇ ਡਨ।

0: ਅਗਲੇ ਜਨਮ ਵੀ ਤੇਰੇ ਪੁੱਤ ਬਣ ਕੇ ਆਵਾਂ। ਬਸ ਇਹੀ ਅਰਦਾਸ ਹੈ। ਉਹ ਲੋਕ ਜਹਾਜ਼ਾਂ 'ਤੇ ਲੱਖ ਚੜ੍ਹਦੇ ਹੋਣਗੇ ਬਾਪੂ, ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ। ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ।
1: ਦੋਸਤੋ ਤੁਹਾਨੂੰ ਲੈ ਕੇ ਚੱਲੀਏ, ਮੈਂ ਸੀਨੀਅਰਸ ਦੀ ਲੈ ਕੇ ਚੱਲਾਂਗਾ। ਜਿਹੜੇ ਲੋਕ ਨਾ ਰਹਿੰਦੇ ਨੇ ਖਾਸ ਕਰਕੇ ਮਕਵੀਨ ਅਤੇ ਮੇਫੀਲ ਦੇ ਇਲਾਕੇ ਦੇ ਵਿੱਚ, ਅੱਜ ਜਾਓ ਲੇਟ ਤੱਕ ਖੁੱਲ੍ਹੇ ਨੇ ਔਰ ਚਾਟ ਐਂਡ ਪਰਾਂਠਾ 'ਤੇ ਫਾਦਰ ਡੇ ਦੀ ਖੁਸ਼ੀਆਂ ਨੂੰ ਸਾਂਝੇ ਕਰਦੇ ਹੋਏ ਉਹਨਾਂ ਨੇ, ਜਿੰਨੇ ਵੀ ਫਾਦਰ ਅੱਜ ਜਾਣਗੇ, ਆਲ ਫਾਦਰ ਸੀਨੀਅਰਸ ਜਿੰਨੇ ਵੀ ਹੋਣਗੇ ਜਾਣਗੇ ਉੱਥੇ, ਚਲਾ ਕੁਲਚਾ ਫਰੀ ਹੋਊਗਾ, ਨਾਲ ਚਾਹ ਦਾ ਗਲਾ ਦੇਣਗੇ। ਕੋਈ ਵੀ ਪੈਸਾ ਪੇ ਨਹੀਂ ਕਰਨਾ, ਇਹ ਜਸਟ ਸੈਲੀਬ੍ਰੇਟ ਕਰ ਰਹੇ ਨੇ ਆਪਣਾ ਫਾਦਰ ਡੇ। ਚਨਾ ਪਰੌਂਠਾ ਵਾਲੇ ਉਹ ਕਹਿੰਦੇ ਅੱਜ ਆ ਜਾਓ, ਸ਼ਾਮ ਤੱਕ ਲੇਟ ਤੱਕ ਆ ਜਾਓ ਅਤੇ ਫਾਦਰ ਨੂੰ ਲੈ ਆਓ, ਅਤੇ ਫਾਦਰ ਵਾਸਤੇ ਅਸੀਂ ਚਨਾ ਕੁਲਚਾ ਅਤੇ ਜਾਂ ਉਹਦੇ ਨਾਲ ਚਾਹ ਦਾ ਗਲਾਸ ਲੈ ਲਿਓ, ਹਾਂਜੀ, ਜਾਂ ਕੋਈ ਸੋਫਟ ਡਰਿੰਕ ਲੈ ਲਿਓ ਤੁਹਾਡੀ ਇੱਛਾ ਹੋ ਜਿਵੇਂ ਇਹ ਕਰ ਲਓ, ਹੈ ਨਾ। ਅਤੇ ਜਾਇਆ ਉਹ ਚਾਟ ਪਰੌਂਠਾ ਦਾ ਸਪੈਸ਼ਲ ਹੈ, ਕੱਲ੍ਹ ਵੀ ਲਾਈ ਸੀ ਜੀ ਨਾ,
2: ਹਾਂਜੀ ਕੱਲ੍ਹ ਵੀ ਲਗਾਈ ਸੀ, ਅੱਜ ਦੇ ਲਈ ਵੀ ਆ।
1: ਮੈਂ ਉਹਨਾਂ ਨੂੰ ਪੁੱਛਿਆ ਡਬਲ ਕਰਕੇ ਰਕੇਸ਼ ਵਰਮਾ ਕਿ ਪਰਚੇਸ ਕੋਈ ਜ਼ਰੂਰੀ ਨਹੀਂ ਹੈ, ਕਹਿੰਦੇ ਪਰਚੇਸ ਕੋਈ ਨਹੀਂ,
2: ਸਿਰਫ ਇੱਦਾਂ ਹੀ ਫਾਦਰਸ ਡੇ ਸਪੈਸ਼ਲ ਡੀਲ ਲਗਾਈ ਹੈ ਫਾਦਰਸ ਦੇ ਲਈ ਅਤੇ ਸੀਨੀਅਰਸ ਦੇ ਲਈ, ਅਤੇ ਅੱਜ ਦੇ ਲਈ ਅੱਜ ਵੈਲਿਡ ਹੈਗੀ ਹੈ। ਚਨਾ ਕੁਲਚਾ ਅਤੇ ਨਾਲ ਚਾਹ ਦਾ ਕੱਪ ਬਿਲਕੁਲ ਫਰੀ ਦੇ ਵਿੱਚ ਤੁਸੀਂ ਜਾ ਕੇ ਉੱਥੇ ਪੀ ਸਕਦੇ ਹੋ, ਖਾ ਸਕਦੇ ਹੋ। ਅਤੇ ਨੰਬਰ ਵੀ ਦੇ ਦਿਓ ਇਹਨਾਂ ਦਾ ਔਡਰ ਪਲੇਸ ਕਰਨ ਦੇ ਲਈ, ਜੇ ਕੋਈ ਹੋਰ ਔਡਰ ਕਰਨਾ ਹੋਵੇ।
1: 905-794-4545 905-794-4545 ਅਤੇ ਤੁਸੀਂ ਇੱਕ ਲੈ ਲਓ ਬੈਸਟ ਜੀ, ਸਪੈਕਸ ਐਕਸਪ੍ਰੈਸ ਦਾ ਕੀ ਉਹਨਾਂ ਨੇ ਸਪੈਸ਼ਲ ਆਇਆ ਨਹੀਂ?
2: ਸਪੈਕਸ ਵਾਲਿਆਂ ਨੇ, ਸਪੈਕਸ ਐਕਸਪ੍ਰੈਸ ਵਾਲਿਆਂ ਨੇ ਵੀ ਤੁਹਾਡੇ ਲਈ ਇੱਕ ਡੀਲ ਲਗਾਈ ਹੈ। ਜੇ ਤੁਸੀਂ ਇਸ ਫਾਦਰਸ ਡੇ 'ਤੇ ਕੋਈ ਵੀ ਪਰਚੇਸ ਕਰਦੇ ਹੋ, ਸਪੋਜ਼ ਤੁਸੀਂ ਆਪਣਾ ਆਈ ਐਗਜ਼ਾਮ ਦਿੰਦੇ ਹੋ ਅਤੇ ਨਾਲ ਤੁਸੀਂ ਆਪਣੇ ਗਲਾਸਿਸ ਲੈਂਦੇ ਹੋ, ਚਾਹੇ ਸਿੰਗਲ ਵਿਜ਼ਨ ਗਲਾਸਿਸ ਚਾਹੇ ਪ੍ਰੋਗਰੈਸਿਵ ਗਲਾਸਿਸ, ਅਤੇ ਤੁਹਾਡੀ ਪਰਚੇਸ $500 ਦੀ ਹੋ ਜਾਂਦੀ ਹੈ, ਤਾਂ ਤੁਹਾਨੂੰ ਫੋਸਲ ਦੇ ਸਨ ਗਲਾਸਿਸ ਬਿਲਕੁਲ ਫਰੀ ਦੇ ਵਿੱਚ ਦੇਣਗੇ। ਬਹੁਤ ਹੀ ਕਮਾਲ ਦੇ ਸਨ ਗਲਾਸਿਸ ਨੇ, ਅਤੇ ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚੋ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਜਾਂ ਫਿਰ ਕਹਿ ਲਓ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ। $500 ਦੀ ਪਰਚੇਸ ਦੇ ਨਾਲ ਫੋਸਲ ਦੇ ਸਨ ਗਲਾਸਿਸ ਬਿਲਕੁਲ ਫਰੀ ਮਿਲ ਜਾਣੇ ਨੇ ਤੁਹਾਨੂੰ ਸਪੈਕਸ ਐਕਸਪ੍ਰੈਸ ਤੋਂ। ਅਤੇ ਤੁਸੀਂ ਆਪਣਾ ਆਈ ਐਗਜ਼ਾਮ ਦੋ, ਡਾਕਟਰਸ ਅੱਜ ਵੀ ਅਵੇਲੇਬਲ ਨੇ, ਕੱਲ੍ਹ ਨੂੰ ਵੀ ਅਵੇਲੇਬਲ ਹੋਣਗੇ। ਨੰਬਰ 905-460-8888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ।
1: ਲਓ ਫਿਰ ਦੋਸਤੋ, ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਵਿੱਚ ਗੀਤ ਸੰਗੀਤ ਚੱਲਦੇ ਰਹਿੰਦਾ, ਪਰ ਅਗਲੀ ਬ੍ਰੇਕ ਲੈਂਦੇ ਹਾਂ, ਮਿਊਜ਼ੀਕਲ ਬ੍ਰੇਕ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਹੋਰਾਂ ਦੀ ਆਵਾਜ਼ ਦੇ ਵਿੱਚ ਡਿਊਟ ਸੌਂਗ ਤੁਹਾਡੇ ਲਈ, ਫਰਮਾਇਸ਼ੀ ਗੀਤ ਆਉਂਦੇ ਹੋ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਟੌਪ ਫਾਈਨੈਂਸ਼ੀਅਲ ਦੇ ਮਾਲਕ ਨੇ ਔਰ ਕਰਤਾ ਨੇ ਸਾਡੇ ਨਾਲ ਨੇ ਸਰਜੀਤ ਸਿੰਘ ਜੀ ਪੱਡਾ ਸਾਹਿਬ, ਉਹ ਵੀ ਸਾਡੇ ਨਾਲ ਜੁੜ ਚੁੱਕੇ। ਪੱਡਾ ਸਾਹਿਬ ਜੀ ਨੂੰ ਨਿੱਘਾ ਸਵਾਗਤ ਜੀ, ਫਾਦਰ ਡੇ ਦੀਆਂ ਮੁਬਾਰਕਾਂ।
1: ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਰ ਜੀ। ਤੇ ਇੱਕ ਜਿਹੜਾ ਇਹ ਤੋਂ ਬਾਅਦ ਇੱਕ ਫਾਦਰ ਦਾ ਕੋਈ ਗੀਤ ਲਾ ਦਿਓ, ਬਹੁਤ ਸੁਣਾਓ।
0: ਅੱਛਾ ਫਾਦਰ, ਮੈਂ ਕੋਈ ਦੋ ਤਿੰਨ ਤੋਂ ਸੁਣਾ ਚੁੱਕਾ।

0: ਹੋ ਗਿਆ ਨੰਬਰ ਇਹਨਾਂ ਦਾ ਲੈ ਲਓ ਤੁਸੀਂ ਵੀ ਇਹਨਾਂ ਨਾਲ ਗੱਲਬਾਤ ਕਰ ਲਓ ਖੁੱਲ੍ਹ ਕੇ 647-330-100 647-330-100 ਮਤਲਬ ਪਟੇ ਸਾਹਿਬ ਜੀ ਬੋਲਣਾ ਸ਼ੁਰੂ ਕੀਤਾ ਦੇਸ਼ ਪ੍ਰਦੇਸ ਨਾਲ ਹੀ ਸ਼ੁਰੂ ਕੀਤਾ ਇੰਟਰਵਿਊ ਕਰਨੇ ਤੁਸੀਂ
1: ਬਿਲਕੁਲ ਜੀ ਮੇਰੇ ਖਿਆਲ ਉਸ ਵੇਲੇ ਮੈਂ ਤੁਹਾਨੂੰ ਵੇਖ ਕਰਦੇ ਨੂੰ ਇੱਕ ਦੋ ਸਾਲ ਹੀ ਹੋਏ ਸੀ ਉਦੋਂ ਜਦੋਂ ਮੈਂ ਤੁਹਾਡੇ ਨਾਲ ਜੁੜਿਆ ਸੀ ਮੈਂ 14 ਸਾਲ ਤੁਹਾਡੇ ਨਾਲ ਰਿਹਾ ਮੈਂ
0: ਜੀ ਜੀ ਜੀ ਜੀ ਮਿਹਰਬਾਨੀ ਸ਼ੁਕਰੀਆ ਪਟੇ ਸਾਹਿਬ ਕਰੋ ਇੰਜੋਏ ਮਿਲਦੇ ਆਪਾਂ ਬ੍ਰੇਕ ਤੋਂ ਬਾਅਦ ਕਿਤੇ ਬਹਿਣਾ ਇਕੱਠੇ ਕਿਸੇ ਨੂੰ ਬਣਾਉਣਾ ਹਨਾ ਅਤੇ ਮੈਂ ਇਕੱਠੇ ਹੋ ਕੇ ਕਿਸੇ ਨੂੰ ਚੱਲਦੇ ਹਾਂ ਅਤੇ ਆਪਾਂ ਨੌਰਥ ਇੱਧਰ ਨੂੰ ਚੱਲਦੇ ਹਾਂ ਆਪਾਂ ਸਾਊਥ ਨੂੰ ਨੈਗਰਾ ਫਾਲ ਵੱਲ ਨੂੰ ਚੱਲਦੇ ਹਾਂ ਅਤੇ ਉੱਥੇ ਮੁਰਗਾ ਸ਼ੁਰਗਾ ਬਣਾਵਾਂਗੇ ਕਿਸੇ ਗੋਡ ਵੀ ਬਣਾ ਲਾਂ ਇਕੱਠੇ ਬੇਸ ਪ੍ਰਦੇਸ 647-330-100
2: ਜੀ ਜੀ ਬਿਲਕੁਲ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ ਅਤੇ ਸਟੇਸ਼ਨ ਆਈ ਡੀ ਲੈ ਕੇ ਵਾਪਸ ਆਵਾਂਗੇ ਸੁੰਦਰ ਰਹੋ ਦੇਸ਼ ਪ੍ਰਦੇਸ
3: ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ ਫੁੱਲ ਟਾਈਮ ਜਾਂ ਪਾਰਟ ਟਾਈਮ ਸਾਡੇ
4: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
8: Simply Indian brings you all simply delicious deals buy one get one free every day sure 10 to sham 7 baje tak on dine in and take outs maza lavo sunday no paratha plate monday manpasand kulcha plate tuesday chana bhatura wednesday lajawab veg thali thursday yummy haka thali friday maza lavo saag makki di roti da eh yummy deals simply indian this sariya hi locations te dining take out and catering also available call at 9057948111 simply delicious matlab simply

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕ ਯਾਰਡ ਤੇ ਅਨਫਿਨਿਸ਼ ਬੇਸਮੈਂਟ ਦੇ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016
2: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ 5:03 ਤੇ ਕੁਝ ਸੈਕਿੰਡ ਹੋਏ ਨੇ ਇੱਕ ਵਾਰੀ ਫਿਰ ਅਸੀਂ ਸਾਰਿਆਂ ਨੂੰ ਫਾਦਰ ਡੇ ਦੀਆਂ ਮੁਬਾਰਕਾਂ ਭੇਜਦੇ ਹਾਂ ਸਾਰੇ ਪਰਿਵਾਰਾਂ ਨੂੰ ਸਾਰੇ ਕਿਹਾ ਨਾ ਆਪਣੇ ਫਾਦਰ ਨਾਲ ਸੈਲੀਬ੍ਰੇਟ ਕਰੋ ਇਹ ਵਧੀਆ ਵੀਕਐਂਡ ਨੂੰ ਮੈਂ ਨਾਲ ਦੀ ਨਾਲ ਦੱਸਦਾ ਕਿ ਏਅਰ ਐਕਸਪਰਟ

0: ਹੋਮ ਕੰਫਰਟ ਵੱਲੋਂ ਵੀ ਕਹਿੰਦੇ ਕੋਈ ਡਿਸਕਾਊਂਟ ਦੇ ਰਹੇ ਹਾਂ ਅਸੀਂ ਵੀਕਐਂਡ ਦੇ ਉੱਤੇ ਫਾਦਰ ਡੇ ਦਾ ਸਪੈਸ਼ਲ। ਔਰ ਇੱਕ ਕਿਚਨਰ, ਵਾਟਰਲੂ, ਕੇਮਬ੍ਰਿਜ, ਜੀ ਟੀ ਏ ਸਾਰੇ ਸਰਵ ਕਰਦੇ ਨੇ, 20 ਸਾਲ ਤੋਂ ਇੱਕ ਬਿਜ਼ਨਸ ਦੇ ਵਿੱਚ ਨੇ। ਪਹਿਲੇ ਡੀਲ ਤਾਂ ਉਹਨਾਂ ਨੇ ਏ ਸੀ ਦੀ ਲਾਈ ਆ, ਏ ਸੀ ਸੁਪਰ ਸੇਲ ਹੈਗੀ ਆ, ਸੈਂਟਰਲ ਏਅਰ ਕੰਡੀਸ਼ਨ ਸਟਾਰਟ ਫਰੋਮ $1999 ਇਨਕਲੂਡਿੰਗ ਇੰਸਟੋਲੇਸ਼ਨ। ਇਹਨੂੰ ਬਾਏ ਵੀ ਕਰ ਸਕਦੇ ਹੋ, ਰੈਂਟ ਵੀ ਕਰ ਸਕਦੇ ਹੋ, ਫਾਈਨੈਂਸ ਵੀ ਕਰ ਸਕਦੇ ਹੋ। ਹਾਈ ਓਫੀਸ਼ੀਅਸ ਫਰਨਸ ਜੇ ਲਵਾਉਣੀ ਹੈ, ਪੁਰਾਣੀ ਆ ਤਾਂ ਨਵੀਂ ਲਵਾ ਲਓ, ਕਿਉਂ ਪੁਰਾਣੀ ਫਿਰ ਖਰਚਾ ਬਹੁਤ ਕਰਾਉਂਦੀ ਆ, ਬਿੱਲ ਜ਼ਿਆਦਾ ਆਉਂਦਾ ਬਿਜਲੀ ਦਾ। $2599 ਦੇ ਵਿੱਚ ਇੰਸਟੋਲੇਸ਼ਨ ਵਿੱਚ ਹੀ ਆ, ਅਤੇ ਉਹਦੇ ਨਾਲ ਤੁਹਾਡਾ ਬਿੱਲ ਵੀ ਘੱਟ ਜਾਣਾ। ਅਤੇ ਈ ਕੋਬ ਕੰਪਨੀ ਹੈਗੀ ਬਹੁਤ ਹੀ ਸ਼ਾਰਪ, ਜਿਹਦਾ ਥਰਮੋਸਟੇਟ ਲਾਉਣਗੇ, ਹੈ ਨਾ, ਉਹ ਵੀ ਬਚਤ ਕਰਾਉਂਦਾ ਤੁਹਾਡੀ ਥਰਮੋਸਟੇਟ। ਬਾਹਰ ਅੰਦਰ ਜਾਂਦੇ ਹੋ, ਉਹਨੂੰ ਪ੍ਰੋਗਰਾਮ ਕਰ ਜਾਓ, ਉਸ ਹਿਸਾਬ ਨਾਲ ਆਪਣੇ ਆਪ ਚੱਲੀ ਜਾਂਦਾ ਹੁੰਦਾ, ਬਾਏ ਰੈਂਟ ਔਰ ਫਾਈਨੈਂਸ। ਸੈਕਿੰਡ ਡੀਲ ਹੈਗੀ ਆ 3000 ਗ੍ਰੇਨ ਵਾਟਰ ਸੋਫਟਵੇਅਰ ਯੂਜ ਕਰਦੇ ਨੇ ਤੁਹਾਡਾ ਪਾਣੀ ਨੂੰ ਹਲਕਾ ਕਰਨ ਵਾਸਤੇ, 5 ਸਟੇਜ ਵਾਲਾ ਰਿਵਰਸ ਇਵੇਂ ਖਾਸ ਕਰਕੇ ਉਸਮਿਸ ਸਿਸਟਮ ਹੈਗਾ, $1999 ਇੰਸਟੋਲੇਸ਼ਨ ਵਿੱਚ ਹੀ ਆ। ਉੱਥੇ ਸੀਵਰੇਜ ਨਹੀਂ ਹੈ, ਉੱਥੇ ਪਾਣੀ ਖੂਹ ਦਾ ਹੁੰਦਾ, ਜਿੰਨਾ ਮਰਜ਼ੀ ਵਰਤੀ ਜਾਓ, ਬਿੱਲ ਤਾਂ ਕੋਈ ਆਉਣਾ ਨਹੀਂ ਹੁੰਦਾ, ਧਰਤੀ 'ਚ ਆਉਣਾ, ਪਰ ਉਹਨੂੰ ਹਲਕਾ ਕਰਨ ਵਾਸਤੇ ਇਹ ਲਾਉਣਾ ਪੈਂਦਾ ਸਿਸਟਮ ਨਾਲ, ਜਿਹੜਾ ਮੈਂ ਹੁਣੇ ਵਾਟਰ ਸੋਫਟਵੇਅਰ ਕਿਹਾ। ਉਹ ਢੋਲ ਜਿਹਾ ਲਾ ਕੇ ਉਹਦੇ 'ਚ ਲੂਣ ਦੀ ਬੋਰੀਆਂ ਛੁੱਟੀਆਂ, ਦੋ ਹੋਰ ਤਾਂ ਕੋਈ ਨਹੀਂ ਹੈਗਾ, ਪਾਣੀ ਹਲਕਾ ਹੋ ਜਾਂਦਾ। ਥਰਡ ਡੀਲ ਹੈਗੀ ਆ, ਅਤੇ ਹੁਣ ਮੈਂ ਤਾਂ ਇਹ ਸਾਰੇ ਕੰਮਾਂ 'ਚੋਂ ਨਿਕਲਿਆ ਹੋਇਆ ਨਾ, ਐਕਸਪੀਰੀਅੰਸ ਹੋ ਚੁੱਕੇ ਨੇ। ਥਰਡ ਡੀਲ ਹੈਗੀ ਆ, ਰਿਬੇਟ ਹੈਗੀ ਆ $500 ਦੀ, ਜਿਹੜਾ ਟੈਂਕਲੈਸ ਲਾਉਣਾ ਤੁਸੀਂ ਕੰਧ ਦੇ ਉੱਤੇ ਆਪਣਾ, ਇਹਦੇ ਬਹੁਤ ਫਾਇਦੇ ਨੇ ਮਨਪ੍ਰੀਤ।
1: ਵਾਟਰ ਹੀਟਰ,
0: ਹਾਂ,
1: ਟੈਂਕਲੈਸ,
0: ਜਿਹੜਾ ਵੱਡਾ ਢੋਲ ਲਿਆ ਨਹੀਂ, ਉਹਨੇ ਲੰਮਾ ਥਾਂ ਬਹੁਤ ਘੇਰਦਾ,
1: ਹਾਂਜੀ,
0: ਉਹਦੇ ਨਾਲ 5 ਬੰਦੇ ਲਗਾਤਾਰ ਨਹਾ ਲੈਣਾ ਗਰਮ ਪਾਣੀ ਨਾਲ, ਅਤੇ ਉਹ ਖਤਮ ਹੋ ਜਾਂਦਾ। ਪਰ ਇਹ ਛੋਟਾ ਟੈਂਕ ਲੱਗਦਾ ਕੰਧ ਨਾਲ, ਇੱਕ ਥਾਂ ਨਹੀਂ ਘੇਰਦਾ, ਜਿੰਨੇ ਮਰਜ਼ੀ ਪੈਡ ਨੂੰ ਨਵਾ ਦਿਓ, ਸਾਡੀ ਭਰਮਾਉਣ ਦਾ ਕਹਿੰਦਾ ਪੈਡ ਨੂੰ, ਜੇ ਨਾ ਕਹਿਣ ਦਾ ਪਤਾ ਜਿੰਨੇ ਮਰਜ਼ੀ ਨਹਾ ਜਾਣ ਬੰਦੇ, ਚਾਹੇ 2 ਵਾਰੀ ਨਹਾ ਲਓ ਗਰਮ ਪਾਣੀ ਨਾਲ, ਚੈੱਕ ਕਰਨ ਨਾਲ ਤਾਂ, ਅਤੇ ਪਰ ਪਾਣੀ ਗਰਮ ਹੀ ਰਹੂਗਾ। ਇਹ ਲਵਾ ਲਓ, ਬਹੁਤ ਵਧੀਆ ਪ੍ਰਾਈਸ ਆ। ਅਤੇ ਨੰਬਰ ਦੇ ਦੀ ਤੁਹਾਨੂੰ ਆਪਾਂ ਏਅਰ ਐਕਸਪਰਟ ਹੋਮ ਕੰਫਰਟ ਵਾਲਿਆਂ ਦਾ, 519-884-7676, 519-884-7676। ਔਰ ਪਟਾ ਸਾਹਿਬ, ਤੁਹਾਡਾ ਅਸੀਂ ਲਾਉਂਦੇ ਹਾਂ ਗੀਤ, ਤੁਹਾਡੇ ਬੱਚੇ ਦੋਨੋਂ ਤੁਹਾਡੇ ਬੇਟਿਆਂ ਵੱਲੋਂ ਬੜੇ ਵਧੀਆ ਪੜ੍ਹੇ ਲਿਖੇ ਬੰਦੇ ਨੇ, ਹੈ ਨਾ, ਅਮੈਰੀਕਾ ਬੇਸ਼ੱਕ ਹੈਗੇ ਨੇ, ਸਨ ਚੰਗੇ ਚੰਗੇ ਬਣੀ ਬਣਾ ਰਹੇ ਨੇ, ਚੰਗੇ ਪੜ੍ਹ ਕੇ ਨਾ ਆਪਦੀ ਪ੍ਰੈਕਟਿਸ ਕਰ ਰਹੇ ਨੇ, ਹੈ ਨਾ, ਅਤੇ ਉਹਨਾਂ ਵੱਲੋਂ ਤੁਹਾਨੂੰ ਬੜਾ ਸਾਹਿਬ ਪਾਦਰ ਡੇ ਦੀਆਂ ਮੁਬਾਰਕਾਂ, ਅਤੇ ਤੁਹਾਡੇ ਲਈ ਗੀਤ ਲਾਉਂਦੇ ਹਾਂ ਤੁਹਾਡਾ ਪਸੰਦ ਆ ਜੀ।

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਸ਼ੁੱਕਰਵਾਰ ਦਾ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ, ਚਲੋ AM 5:30 ਤੋਂ। ਦੋਸਤੋ ਤੁਹਾਡੇ ਵਾਸਤੇ ਅਸੀਂ 3 ਤੋਂ ਲੈ ਕੇ 6 ਵਜੇ ਤੱਕ ਮੰਡੇ ਟੂ ਫਰਾਈਡੇ ਪੇਸ਼ ਕਰਦੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਅਤੇ ਕੱਲ੍ਹ ਨੂੰ ਸਿਰ ਨੂੰ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਗੀਤ ਸੰਗੀਤ ਗੱਲਾਂ ਮਤਲਬ ਕਾਫੀ ਆਉਂਦੀਆਂ, ਉਹਦੇ ਵਿੱਚ ਵੀ ਸ਼ਿਰਕਤ ਕਰਿਆ ਕਰੋ। ਬਹੁਤ ਸਾਰੇ ਲੋਕ ਜੁੜਦੇ ਵੀ ਹੈ, ਉਹਦੇ ਵਿੱਚ ਖੂਬ ਗੀਤ ਸੰਗੀਤ ਨਾਲ ਗੱਲਾਂ ਮਤਲਬ ਹੁੰਦੀਆਂ ਨੇ। ਉਸਨੂੰ ਹੋਸਟ ਕਰਦੇ ਨੇ ਤੁਹਾਡੇ ਆਪਣੇ ਹੋਸਟ ਮਨਪ੍ਰੀਤ ਕੌਰ ਚੋਰ, ਤਾਂ ਮੇਰਾ ਤਾਂ ਫਿਰ ਪਾਸੇ ਪਾਸੇ ਚਲੇ ਜਾਈਦਾ ਕਿਤੇ ਨਾ ਕਿਤੇ, ਪਰ ਇਹ ਤੁਹਾਡੀ ਰਿਹਾ ਲਵਾਉਂਦੇ ਆ ਮੰਡੇ ਨੂੰ। ਅੱਛਾ, ਮੈਂ ਮਨਪ੍ਰੀਤ ਥੋੜ੍ਹੀ ਜਿਹੀ ਜਾਣਕਾਰੀ ਦੇ ਦਿੰਦੇ ਹਾਂ। ਪੀਅਰਸਨ ਕਿਚਨ ਕੈਬਨਟ ਦੀ ਪਹਿਲਾਂ ਹੈ ਨਾ?
1: ਹਾਂਜੀ, ਦੇ ਦਿਓ।
0: ਅਤੇ ਔਰ ਇਹ ਕਹਿੰਦੇ ਵੀ A to Z ਰੈਨੋਵੇਸ਼ਨ ਕਰਦੇ ਹਾਂ ਅਸੀਂ, ਮੈਨੂਫੈਕਚਰ ਖੁਦ ਕਰਦੇ ਹਾਂ ਆਪਣੀ ਫੈਕਟਰੀ ਦੇ ਵਿੱਚ। ਕਿਚਨ ਹੋ ਗਈਆਂ, ਕੈਬਨਟ ਹੋ ਗਿਆ, ਕਲੋਜ਼ਰ ਹੋ ਗਈਆਂ, ਬਾਰਸ ਹੋ ਗਈ ਬਣਾਉਣੀ ਆ, ਅਤੇ CNC ਮਸ਼ੀਨਾਂ ਨੇ ਅਤੇ ਪਾਸ ਨੇ ਲਗਾਈਆਂ ਹੋਈਆਂ, ਡੋਰ ਕੱਟ ਕਰਦੀਆਂ ਨੇ, ਫੈਬਰੀਕੇਟ ਦੇ ਕੁਆਲਸ ਅਤੇ ਕਾਊਂਟਰ ਟੋਪ ਲਾਉਂਦੇ ਨੇ, ਉਹ ਵੀ ਤੁਸੀਂ ਚੂਜ਼ ਕਰ ਸਕਦੇ ਹੋ ਕਿਹੜਾ ਪੱਥਰ ਲਾਉਣਾ। ਲੀਡਿੰਗ ਮੈਨੂਫੈਕਚਰ ਨੇ, ਅਤੇ ਤੁਸੀਂ ਪਹੁੰਚ ਸਕਦੇ ਉਹਨਾਂ ਦੇ ਸ਼ੋਰੂਮ ਦੇ ਵਿੱਚ ਅਤੇ ਪਲੱਸ ਫੈਕਟਰੀ ਵਿੱਚ, 271 ਗਲਡਨ ਰੋਡ, ਗਲਡਨ ਤੱਕ ਰੈਡੀ ਦੇ ਨੇੜੇ, ਜਾਂ ਕਾਲ ਕਰ ਲਓ ਪੀਅਰਸਨ ਕਿਚਨ ਕੈਬਨ ਦੇ ਰਣਜੀਤ ਸਿੰਘ ਹੋਰਾਂ ਨੂੰ 647-445-50
1: ਜੀ। ਅਤੇ ਨਾਲ ਹੀ ਟੱਟ ਟਰਾਂਸਪੋਰਟ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ AZ ਡਰਾਈਵਰਸ ਦੀ। USA ਦੇ ਲਈ ਸ਼ੋਰਟ ਹਾਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ, ਅਤੇ ਹਰ ਰੋਜ਼ ਕੰਮ ਮਿਲਦਾ ਤੁਹਾਨੂੰ, ਮੰਡੇ ਟੂ ਫਰਾਈਡੇ ਤਾਂ ਗਰੰਟੀਡ ਤੁਹਾਨੂੰ ਕੰਮ ਮਿਲਦਾ। ਅਤੇ ਜੇਕਰ ਤੁਹਾਡੇ ਕੋਲ 2 ਸਾਲ ਦਾ ਵੈਰੀਫਾਈਡ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ, ਅਤੇ ਤੁਹਾਡੇ ਕੋਲ ਕਲੀਨ ਰੈਕਡ ਹੈਗਾ ਆਪਣੀ ਡਰਾਈਵਿੰਗ ਦਾ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ। ਸੁਖੀ ਟੱਟ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਟੱਟ ਟਰਾਂਸਫਰਾਈਡ ਤੋਂ। ਅਤੇ ਜਿੰਨੇ ਵੀ ਡਰਾਈਵਰਸ ਹੋਣਗੇ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਨੇ ਇੱਕ ਵੀਕ ਦੇ ਵਿੱਚ। ਅਤੇ ਜੇਕਰ ਤੁਸੀਂ ਸਮਰ ਟਾਈਮ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਓਲਡ ਮਾਡਲਸ ਦੇਖ ਰਹੇ ਹੋ, ਤਾਂ ਇਹਨਾਂ ਦੇ ਕੋਲ 1951 ਤੋਂ ਲੈ ਕੇ 2020 ਦੇ ਸਾਰੇ ਮਾਡਲਸ ਅਵੇਲੇਬਲ ਨੇ। ਸੁੱਖੀ ਢੱਡ ਜੀ ਨੂੰ ਕਾਲ ਕਰਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ, ਅਤੇ ਬੁਲੇਟ ਜੇਕਰ ਚਲਾਉਣਾ ਚਾਹੁੰਦੇ ਹੋ ਤਾਂ ਉਹਦੀ ਵੀ ਪਰਚੇਸ ਕਰ ਸਕਦੇ ਹੋ। ਨੰਬਰ 466-95-20-416-999-520
0: ਦੋਸਤੋ। ਲਓ ਫਿਰ ਗੀਤ ਸੰਗੀਤ ਵੱਲ ਚੱਲੀਏ, ਸੁਣਾਈਏ ਇੱਕ ਵਧੀਆ ਜਿਹਾ ਗੀਤ ਤੁਹਾਨੂੰ ਜੀ।
2: ਕੀਤੀ ਜਾਂਦੀ ਹੈ ਕਿ ਭੁੱਲਰ ਸਾਹਿਬ ਦੀ ਜੇਲ੍ਹ ਦੀ ਰਿਹਾਈ ਦੀ ਖੁਸ਼ੀ ਦੇ ਵਿੱਚ ਭੌਂਕਿਆਂ ਦੇ ਘਰਾਂ ਕੋਲ ਦੁਗਾਣਾ ਜੋੜੀ ਲਗਾਈ ਗਈ ਹੈ, ਤੇ ਸਾਰੇ

0: ਡੈਮ ਬੜੀ ਸਰਗਮ ਜੀ ਲਾ ਰਹੀ ਹੈ ਕਿਹੜੀ ਕਲਾਕਾਰ ਹੈਗੀ ਨਾਲ ਗਾਉਣ ਵਾਲੀ ਮਨਪ੍ਰੀਤ
1: ਜੈਨੀ ਜੋਲ
0: ਜੋਨੀ
1: ਜੈਨੀ ਜੋਹਲ
0: ਜੈਨੀ ਜੋਹਲ ਅੱਛਾ ਨਹੀਂ ਥੋੜ੍ਹੀ ਸਰਗਮ ਲਾਈ ਹੈ ਪਿੱਛੇ ਜੇ ਬੈਕ 'ਤੇ ਜਾ ਕੇ ਨਾ ਕਲਾਸੀਕਲ ਲਗਾਇਆ ਪੂਰਾ ਔਰ ਇੰਜੋਏ ਕੀਤਾ ਹੋਏਗਾ ਤੁਸੀਂ ਡਿਊ ਡੇ ਸੌਂਗ ਹੈ ਜੀ ਜਿਹੜੀ ਪ੍ਰਾਈਮ ਬੇਸ ਪਰਦੇਸ ਨਾਲ ਜੁੜੇ ਹੋਏ ਹੋ ਇਸ ਗੀਤ ਨੂੰ ਤੁਹਾਡੇ ਤੱਕ ਪਹੁੰਚਾਇਆ ਗਿਆ ਫਾਦਰ ਡੇ ਦੇ ਉੱਤੇ ਖਾਣਾ ਤਾਂ ਮੰਗਾਉਣਾ ਪੈਣਾ ਬਾਹਰੋਂ ਕੁਛ ਸ਼ੁਗਰ ਮੰਗਾਉਣਾ ਪੈਣਾ ਕੁਛ ਹੋਰ ਮੰਗਾਉਣਾ ਪੈਣਾ ਕਿੱਥੋਂ ਆਊਗਾ ਮਨਪ੍ਰੀਤ ਇੱਕੋ ਜਗ੍ਹਾ ਹੈਗੀ ਖਾਣੇ ਡਿਲੀਸ਼ੀਅਸ ਪੰਜਾਬੀ ਬਾਈ ਨੇਚਰ ਹੈ ਨਾ
1: ਹਾਂਜੀ
0: ਪੰਜਾਬੀ ਬਾਈ ਨੇਚਰ ਨਾਲ ਤੁਹਾਡੀ ਖੁਸ਼ੀ ਨੂੰ ਨਾ ਹੋਰ ਚਾਰ ਚੰਦ ਲਾ ਦਿੰਦੇ ਨੇ ਔਰ ਇਹ ਵੀਕਐਂਡ ਦੇ ਉੱਤੇ ਮੰਨ ਕੇ ਸਾਡੀ ਮੰਗਾ ਲਓ ਖਾਣਾ ਘਰ ਦੇ ਵਿੱਚ 15 ਬੰਦੇ ਨੇ 10 ਬੰਦੇ ਨੇ ਜਾ ਕੇ ਉਹਨਾਂ ਨੂੰ ਔਡਰ ਕਰ ਦਿਓ ਬਣਿਆ ਪਿਆ ਹੋ ਚੱਕ ਲਿਆ ਹੋ ਅਤੇ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਉਹਨਾਂ ਦੇ ਨੋਟ ਕਰ ਲਿਓ ਔਰ ਨਾਲ ਦੀ ਨਾਲ ਇਹਨਾਂ ਨੇ ਨਾ ਜਲੇਬੀਆਂ ਜਦੋਂ ਲੈ ਕੇ ਆਉਂਦੇ ਗਰਮਾ ਹਰ ਨਿਕਲਦੀਆਂ ਚਰਚ ਆਪਣੇ ਐਵਰੀਡੇ ਸਾਰੀਆਂ ਬ੍ਰਾਂਚਾਂ 'ਤੇ ਇੱਕ ਦੋ ਤਿੰਨ ਚਾਰ ਬ੍ਰਾਂਚਾਂ 'ਤੇ ਹੈ ਨਾ ਨਾਲ ਨਾ ਉਹਦੇ 'ਤੇ ਜਲੇਬੀਆਂ 'ਤੇ ਰਬੜੀ ਪਵਾ ਲਿਓ
1: ਜੀ
0: ਉਹਦੇ ਨਾਲ ਹੋਰ ਵਧੀਆ ਗੱਲ ਬਣ ਜਾਂਦੀ ਹੈ ਰਬੜੀ ਨਾਲ ਹੈ ਨਾ ਅਤੇ ਨਾਲ ਦੇ ਨਾਲ ਖਾਣਾ ਔਡਰ ਕਰਨਾ ਜਿਹੜੀ ਨੇੜੇ ਸਾਨੂੰ ਠੀਕ ਲੱਗਦੀ ਹੈ ਮੈਂ ਪਹਿਲੀ ਬ੍ਰਾਂਚ ਜਾਂਦਾ 8887 ਦਾ ਗੋਰ ਰੋਡ ਹੈ ਗੋਰ ਅਬਨੈਜਰ ਪਲਾਜ਼ਾ ਦੇ ਵਿੱਚ ਨੇ ਉੱਥੋਂ ਦਾ ਨੰਬਰ ਹੈ 9059446667 ਫਿਰ ਆਪਾਂ ਆ ਜਾਂਦੇ ਏਅਰਪੋਰਟ ਰੋਡ ਅਤੇ ਕੈਸਲ ਮੋਰ ਜਾਂ ਬਵੇੜ ਕਹਿ ਲਓ 9980 ਏਅਰਪੋਰਟ ਰੋਡ LCBO ਦੇ ਬਿਲਕੁਲ ਸਾਹਮਣੇ ਲੜੀਆਂ ਲੱਗੀਆਂ ਹੋਈਆਂ ਨੇ 905-791-1500 ਨੰਬਰ ਹੈ ਤੀਸਰੀ ਲੋਕੇਸ਼ਨ ਹੈਗੀ ਇਹਨਾਂ ਦੀ 58 ਕੁਆਰੀ ਏਜੰਟ ਇੱਕ ਪਾਸੇ ਪੈਂਦਾ ਵਾਲਮਾਰਟ ਇੱਕ ਪਾਸੇ ਪਟੀਨੋ ਪੈਂਦਾ ਵਿਚਾਲੇ ਇਹ ਨੇ ਬੈਠ ਕੇ ਡਾਇਨ ਨਹੀਂ ਕਰ ਸਕਦੇ ਉਹ ਟੁੱਟੀ ਕੱਢ ਲਿਆਓ ਇਸ ਬ੍ਰਾਂਚ ਦਾ ਨੰਬਰ 905-793-5300 ਉਦੋਂ ਗਾਹਾਂ ਜਿਹੜੀ ਬ੍ਰਾਂਚ ਹੈਗੀ ਆ ਡੋਲਰ ਰਮਾ ਦੇ ਨਾਲ ਨੇ ਕੈਨੇਡੀ ਅਤੇ ਸੈਂਡਲਵੁੱਡ 180 ਸੈਂਡਲਵੁੱਡ ਪਾਰਕ ਵਾਏ ਉੱਥੋਂ ਦਾ ਨੰਬਰ ਵੀ ਲੈ ਲਓ 9058467700
1: ਜੀ
0: 15 ਟਰੱਕ ਨੇ ਇਹਨਾਂ ਦੇ ਕੋਲ ਕੇਟਰਿੰਗ ਕਰਾਉਣੀ ਆ ਟਰੱਕ ਭਰਾਉਣਾ ਬ੍ਰੇਕਫਾਸਟ ਵੀ ਕਰਾ ਦੇਣਗੇ ਲੰਚ ਵੀ ਕਰਾ ਦੇਣਗੇ ਡਿਨਰ ਵੀ ਕਰਾ ਦੇਣਗੇ ਸਭ ਕੁਛ ਇਹਨਾਂ ਦੇ ਲਾ ਦਿਓ ਸਵੇਰੇ ਜਦੋਂ ਆਪਾਂ ਘਰੇ ਗੁਰੂ ਮਹਾਰਾਜ ਚਰਨ ਪਾਉਂਦੇ ਹਾਂ ਉਦੋਂ ਤੁਹਾਨੂੰ ਸਭ ਕੁਛ ਚਾਹੀਦਾ ਉਹ ਚਾਹ ਵੀ ਹੋਊਗੀ ਸਭ ਕੁਛ ਹੋਊਗਾ ਫਿਰ ਲੰਚ ਵੀ ਕਰਾਉਣਗੇ ਨਾਲ ਅਤੇ ਜੇ ਸ਼ਾਮ ਨੂੰ ਕੋਈ ਰੱਖਿਆ ਹੋਇਆ ਪਿੱਛੇ ਬੈਕਯਾਰਡ 'ਚ ਬੈਕ ਫੰਕਸ਼ਨ ਵਗੈਰਾ ਫਿਰ ਉਹ ਹਿਸਾਬ ਨਾਲ ਕਬਾਬ ਵਗੈਰਾ ਚੱਲਣਗੇ ਫਿਸ਼ ਵਗੈਰਾ ਅਤੇ ਪੰਜਾਬੀ ਬਾਈ ਨੇਚਰ ਅੱਛਾ ਇੱਕ ਜੀ
1: ਜੀ ਅਤੇ ਨਾਲ ਹੀ ਮੈਂ ਕੋਮਲ ਟਰੈਵਲਸ ਦੀ ਵੀ ਜਾਣਕਾਰੀ ਦੇ ਦਿਆਂ ਜੇ ਤੁਸੀਂ ਇੰਡੀਆ ਜਾਣਾ ਹੋਵੇ ਜਾਂ ਇੰਡੀਆ ਤੋਂ ਕੋਈ ਤੁਹਾਡਾ ਕੋਈ ਨੋਨ ਇੱਥੇ ਆਉਣਾ ਚਾਹੁੰਦਾ ਹੈ ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਕੋਮਲ ਟਰੈਵਲਸ ਦੇ ਨਾਲ ਤੁਹਾਨੂੰ ਬਹੁਤ ਹੀ ਸਸਤੀਆਂ ਇਹ ਟਿਕਟਸ ਇਹ ਦੇ ਰਹੇ ਨੇ ਸੈਪਟੈਂਬਰ ਤੋਂ ਲੈ ਕੇ ਅਕਤੂਬਰ ਤੱਕ ਜੇ ਤੁਸੀਂ ਅਪ ਡਾਊਨ ਕਰਨਾ ਹੋਵੇ ਜਾਣੀ ਰਿਟਰਨ ਟਿਕਟ ਦੀ ਪ੍ਰਾਈਸ $1490 ਦੀ ਹੈ ਇਹ ਤੁਸੀਂ ਲਓ ਕੋਮਲ ਟਰੈਵਲਸ ਤੋਂ ਅਤੇ ਜੇਕਰ ਤੁਸੀਂ ਡਾਇਰੈਕਟ ਫਲਾਈਟ ਦੇ ਨਾਲ ਇੰਡੀਆ ਨੂੰ ਜਾਣਾ ਹੋਵੇ $840 ਦੀ ਟਿਕਟ ਤੁਸੀਂ ਲੈ ਸਕਦੇ ਹੋ ਡਾਇਰੈਕਟ ਫਲਾਈਟ ਦੀ ਅਤੇ ਇਨ ਕੇਸ ਤੁਸੀਂ ਕਿਸੇ ਆਈਲੈਂਡ ਘੁੰਮਣ ਜਾਣਾ ਆ ਮੈਕਸੀਕੋ ਕਿਊਬਾ ਵਗੈਰਾ ਘੁੰਮਣ ਜਾਣਾ ਹੋਵੇ ਆਪਣੇ ਬੈਸਟ ਵਕੇਸ਼ਨ ਪੈਕੇਜਸ ਬਣਵਾ ਕੇ ਲੈ ਕੇ ਜਾਓ $1000 ਦੇ ਵਿੱਚ ਵਿੱਚ ਤੁਹਾਡਾ ਇਹ ਪੂਰਾ ਪੈਕੇਜ ਬਣਾ ਕੇ ਦੇਣਗੇ ਕੋਮਲ ਟਰੈਵਲਸ ਨੰਬਰ ਤੁਸੀਂ ਨੋਟ ਕਰ ਲਓ 905-239-7711 9052-39-7711 ਕੋਮਲ ਟਰੈਵਲਸ ਦਾ ਨੰਬਰ ਹੈ
0: ਦੋਸਤੋ 40 ਦਿਨ ਮੂਵੀ ਜਿਹੜੇ ਲੋਕ ਦੇਖ ਕੇ ਆਏ ਨੇ ਬੜੇ ਖੁਸ਼ ਨੇ ਕਹਿੰਦੇ ਬਹੁਤ ਮਿਹਨਤ ਨਾਲ ਤਿਆਰ ਕੀਤੀ ਮੂਵੀ ਹੈ ਅੱਜ ਰਿਲੀਜ਼ ਹੋ ਗਈ ਆ ਤੁਸੀਂ ਪੂਰੇ ਪਰਿਵਾਰਾਂ ਨਾਲ ਸਾ ਨੇੜਲੇ ਸਿਨੇਮਾ ਘਰ ਜਾ ਕੇ ਦੇਖੋ ਅਤੇ ਖੁਸ਼ ਹੋ ਜਾਓਗੇ ਨਾਲ ਦੀ ਨਾਲ ਮੈਂ ਤੁਹਾਨੂੰ ਲੈ ਕੇ ਚੱਲਾਂ ਕਲੀਅਰ ਵਿਊ ਆਈ ਕੇਅਰ ਜਦੋਂ ਆਈ ਕੇਅਰ ਦੀ ਗੱਲ ਆ ਜਾਂਦੀ ਹੈ ਤਾਂ ਆਪਣੀ ਅੱਖਾਂ ਦੀ ਸੰਭਾਲ ਵਾਸਤੇ ਕਲੀਅਰ ਵਿਊ ਆਈ ਕੇਅਰ 'ਤੇ ਜਾਓ ਕਿਉਂਕਿ ਖੁਦ ਡਾਕਟਰ ਨੇ ਜਿਹਨਾਂ ਦੀ ਕਲੀਨਿਕ ਹੈਗੀ ਹੈ ਡਾਕਟਰ ਰਮਨਦੀਪ ਹੇਅਰ ਡਾਕਟਰ ਹਰਪ੍ਰੀਤ ਹੇਅਰ ਸਿਰਫ ਮੰਡੇ ਛੁੱਟੀ ਕਰਦੇ ਨੇ ਬਾਕੀ ਸਾਰਾ ਦਿਨ ਕੰਮ ਕਰਦੇ ਨੇ ਇਹ ਕੰਪਲੀਟ ਪੇਅਰ ਸਟਾਰਟ ਫਰੋਮ $99 ਉਹਦੇ ਵਿੱਚ ਡਾਕਟਰ ਦਾ ਆਈ ਐਗਜ਼ਾਮ ਨੇਮ ਬ੍ਰੈਂਡ ਫਰੇਮ ਸਿੰਗਲ ਬੀਜ਼ ਲੈਂਸ $99 ਜਿੰਨੀਆਂ ਵੀ ਧੁੱਪ ਵਾਲੀਆਂ ਐਨਕਾਂ ਨੇ ਆਪਾਂ ਸਨ ਗਲਾਸਿਸ ਕਹਿ ਦਿੰਦੇ ਹਾਂ 25% ਔਫ ਆ ਇਨਸ਼ੋਰੈਂਸ ਤੋਂ ਪੈਸੇ ਲੈਂਦੇ ਨੇ ਡਾਕਟਰ ਅਵੇਲੇਬਲ ਨੇ 6 ਦਿਨ ਇੱਕ ਤਾਂ ਮੰਡੇ ਔਫ ਕਰਦੇ ਨੇ ਅਤੇ ਤੁਸੀਂ ਮੈਂ ਦੱਸਦੇ ਹਾਂ ਟਾਈਮਿੰਗ ਉਹਨਾਂ ਦੀ ਕੀ ਹੈ ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਖੁੱਲ੍ਹੇ ਨੇ ਅੱਜ ਕੱਲ੍ਹ ਨੂੰ ਸ਼ਨਿਚਰਵਾਰ ਨੂੰ 11 ਤੋਂ ਸ਼ਾਮ ਦੇ 6 ਵਜੇ ਤੱਕ ਸੰਡੇ 12 ਤੋਂ 5 ਲੇਕਿਨ ਮੰਡੇ ਉਹ ਛੁੱਟੀ ਕਰਦੇ ਨੇ ਕਲੀਅਰ ਵਿਊ ਆਈ ਕੇਅਰ ਦਾ ਨੰਬਰ ਦੇ ਦਿਆਂ 905-913-4545 905-913-4545 ਟੈਲੀਫੋਨ ਨੰਬਰ ਹੈ
1: ਜੀ
0: ਜਿਹੜੀ ਬੜਾ ਦੇਸ ਪਰਦੇਸ ਅੱਛਾ ਘਾਹ ਕੱਟਣ ਦੇ ਨਾ ਮੈਂ ਦੇਖ ਬਾਹਰ ਦੇ ਬੜੇ ਇੱਕ ਬੰਦੇ ਮੰਗ ਰਹੇ ਸੀ ਕਹਿੰਦੇ ਸਾਨੂੰ ਨਾ ਘਾਹ ਕਟਾਉਣਾ ਇੰਨਾ ਸੋਹਣਾ ਕੱਟਦੇ ਨਾ ਡਿਜ਼ਾਇਨਰ ਪਾ ਕੇ ਪਲੱਸ ਕੋਈ ਟ੍ਰੀ ਲਵਾਉਣਾ ਟ੍ਰਿਮ ਕਰਾਉਣਾ ਹੋਰ ਹੈ ਨਾ ਜਾਂ ਅਜੇ ਵੀ ਹੈਗਾ ਕਿਸੇ ਨੇ ਸਬਜ਼ੀ ਸੁਬਜ਼ੀਆਂ ਲਵਾਉਣੀਆਂ ਨੇ ਸਾਰਾ ਰਿਓ ਲਿਆ ਕੇ ਲਾ ਜਾਣਗੇ ਅਤੇ ਨੰਬਰ ਦੇ ਦੇਣਾ ਸਾਰਾ
1: ਹਾਂਜੀ ਐਸ ਐਸ ਲੋਨ ਕੇਅਰ ਦੇ ਨਾਂ ਦੀ ਬਾਰੇ ਗੱਲਬਾਤ ਕਰ ਰਹੇ ਨੇ ਸਰ ਅਤੇ ਤੁਸੀਂ ਨਵੀਂ ਸੋਡਿੰਗ ਕਰਾਉਣੀ ਹੈ ਜਾਂ ਤੁਸੀਂ ਆਪਣਾ ਘਾਹ ਕਟਵਾਉਣਾ ਚਾਹੁੰਦੇ ਹੋ ਘਰਾਂ ਦੇ ਬਾਹਰ ਫਰੰਟ 'ਤੇ ਜਾਂ ਬੈਕਯਾਰਡ 'ਤੇ ਤਾਂ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ ਇਹਨਾਂ ਦੀ ਟੀਮ ਕਾਫੀ ਪ੍ਰੋਫੈਸ਼ਨਲੀ ਕੰਮ ਕਰਦੀ ਹੈ 4376551984 37655 1984 ਤੇ ਤੁਸੀਂ ਕਾਲ ਕਰੋ ਐਸ ਐਸ ਲੋਨ ਕੇਅਰ ਦੇ ਗੁਰਪ੍ਰੀਤ ਸਿੰਘ ਜੀ ਨੂੰ ਅਤੇ ਬਹੁਤ ਸੋਹਣੀ ਲੈਂਡਸਕੇਪਿੰਗ ਕਰਕੇ ਜਾਣਗੇ ਪ੍ਰੋਪਰ ਇਨ ਔਨ ਟਾਈਮ ਤੁਹਾਡਾ ਕੰਮ ਕਰਕੇ ਜਾਣਗੇ ਐਸ ਐਸ ਲੋਨ ਕੇਅਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ

0: ਲੌਂਗ ਵੀਕਐਂਡ ਹੈ, ਗੈਲ ਸਵੀਟ ਫੈਕਟਰੀ 'ਤੇ ਖਾਣੇ ਪਾਣੇ ਲੈ ਕੇ ਆਓ, ਅਤੇ ਸਾਡੇ ਨਾਲ ਜੁੜ ਚੁੱਕੇ ਨੇ ਕੁਲਦੀਪ ਹੋਰੀ ਜੀ। ਕੁਲਦੀਪ ਜੀ ਆਇਆਂ ਨੂੰ ਨੇ।
1: ਹਾਂਜੀ ਸਤਵਾ ਸਾਹਿਬ, ਤੁਹਾਨੂੰ ਤੁਹਾਡੇ ਰਬਾ ਜੀ ਸੰਸਥਾ ਨੂੰ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਅਤੇ ਚੜ੍ਹਦੀ ਕਲਾ ਜੀ।
0: ਮੇਰੇ ਨਾਲ ਮਨਪ੍ਰੀਤ ਹੋਰ ਵੀ ਬੈਠੇ ਨੇ, ਉਹਨਾਂ ਵੱਲੋਂ ਸਤਿ ਸ਼੍ਰੀ ਅਕਾਲ।
1: ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
0: ਅੱਜ ਤੁਸੀਂ ਵੀ ਖੁਸ਼ ਲੱਗਦੇ ਹੋ ਕਿਉਂਕਿ ਆਫ ਹੋ ਗਿਆ ਨਾ?
1: ਬਹੁਤ ਵਧੀਆ ਜੀ, ਹੁਣ ਤੁਹਾਡੇ ਨਾਲ ਆਪਣੇ ਸਾਡੇ ਬੜੇ ਭਾਈ ਸਾਹਿਬ ਨਾਲ ਗੱਲ ਹੋ ਜਾਣੀ ਆ ਤੇ ਹੋਰ ਵਧੀਆ ਹੋ ਜਾਣਾ। ਨਾਲੇ ਫਰਾਈਡੇ ਆ, ਉਧਰੋਂ ਫਾਦਰ ਡੇ ਆ ਰਿਹਾ ਜੀ ਭੱਜਿਆ ਜਿੱਦਾਂ।
0: ਅੱਛਾ ਕੀ ਪਲੈਨਿੰਗ ਆ ਫਾਦਰ ਡੇ ਤੇ? ਫਿਰ ਪੂਰੇ ਗੈਟ ਟੂਗੈਦਰਿੰਗ ਹੋ ਰਹੀ ਹੈ ਫੈਮਿਲੀ ਦੀ?
1: ਪੂਰੀ ਪੂਰੀ ਜੀ ਪੂਰੀ, ਛੋਟੀ ਜਿਹੀ ਗੈਦਰਿੰਗ ਤੱਕ ਅੱਜ ਹੋ ਰਹੀ ਆ ਸਾਡੀ ਭਾਣਜੀ ਮੇਰੀ ਦਾ, ਉਹਦਾ ਬਰਥਡੇ ਆ, ਸਰਪ੍ਰਾਈਜ਼ ਕਰਨਾ ਉਹਨੂੰ।
0: ਅੱਛਾ ਜੀ।
1: ਤੇ ਸੰਡੇ ਨੂੰ ਫਿਰ ਆਪਣਾ ਫਾਦਰ ਡੇ ਤਾਂ ਚੱਲੂ ਹੀ ਚੱਲੂ
0: ਜੀ ਜੀ।
1: ਬੇਟੇ ਕਹਿੰਦੇ ਬਈ ਆਪਣਾ ਫ੍ਰੀ ਰੱਖੀ ਬਈ, ਆਪਾਂ ਤੈਨੂੰ ਜਿੱਦਾਂ ਵੀ ਹੈਗਾ ਟ੍ਰੀਟ ਕਰਨਾ ਉਹ ਤੈਨੂੰ। ਮੈਂ ਵੀ ਕੀ ਕਰਨਾ ਕਹਿੰਦੇ ਉਹ ਬਾਅਦ ਚ ਦੱਸਾਂਗੇ।
0: ਸਰਪ੍ਰਾਈਜ਼ ਦਾ ਸਰਪ੍ਰਾਈਜ਼ ਆ
1: ਦੇਖੀ ਆਪਾਂ ਹਨਾ, ਬਹੁਤ ਪਿਆਰ।
0: ਅੱਛਾ ਅੱਜ ਦਾ ਕਿੰਨੇ ਦਿਨ ਹੋ ਗਏ ਚਮਕੀਲਾ ਸਾਹਿਬ ਨੀ ਲਾਇਆ ਆਪਾਂ ਮੇਲਾ? ਤੁਸੀਂ ਚਮਕੀਲਾ ਸਾਹਿਬ ਦੀ ਫਰਮਾਇਸ਼ ਕਰੋਗੇ ਮੇਲਾ ਦਾ?
1: ਸੁਰਜੀਤ
0: ਸਿੰਘ ਪੜਾ ਫਰਮਾਇਸ਼ ਕੀਤੀ ਸੀ ਉਹਦੀ।
1: ਅੱਛਾ
0: ਉਹ ਜੈਜੀ ਬੈਂਸ ਵਾਲਾ
1: ਉਹ ਨੀ ਲਾਇਆ,
0: ਕੋਈ ਗੱਲ ਨੀ ਲਾਉਣੇ ਲਾਉਣੇ। ਪਹਿਲਾਂ ਤਾਂ ਤੁਹਾਨੂੰ ਸੁਣਾਈਏ ਅਸੀਂ ਵਧੀਆ ਜਿਹਾ ਗੀਤ, ਹਾਂਜੀ ਰੈਡੀ ਪ੍ਰਾਈਮ ਦੇਸ਼ ਪ੍ਰਦੇਸ਼ ਦੇ ਵਿੱਚ ਜਿਹੜਾ ਪਹਿਲਾਂ ਤੋਂ ਗੀਤ ਦੀ ਫਰਮਾਇਸ਼ ਕੀਤੀ ਹੈ, ਫਿਰ ਆਪਾਂ ਚਲਾਉਣੇ ਆ ਜੈ ਜੀ ਪੀ ਵਾਲਾ ਵੀ ਬਾਅਦ 'ਚ ਸੁਣਾ ਦਿੰਦੇ ਹਾਂ। ਰੈਡੀ ਪ੍ਰਾਈਮ ਦੇਸ਼ ਪ੍ਰਦੇਸ਼ ਜੁੜੇ ਹੋ। ਨੀਲਮ ਜੀ ਤੁਹਾਡੀਆਂ ਮੌਰਗੇਜ ਦਾ ਕੰਮ ਕਰਦੇ ਨੇ, ਇਹਨੂੰ ਕੁਈਨ ਕਹਿੰਦੇ ਹਾਂ ਅਸੀਂ ਮੌਰਗੇਜ ਦੀ, ਮੈਂ ਤਾਂ ਕਈ ਵਾਰੀ ਮਹਾਰਾਣੀ ਵੀ ਕਹਿੰਦੇ ਹੁੰਦੇ ਹਾਂ ਵੀ ਖਿੱਚ ਘੁ ਕੇ ਨਾ, ਜਿਹੜੇ ਬੰਦੇ ਦਾ ਕੰਮ ਨਹੀਂ ਹੁੰਦਾ ਉਹਨਾਂ ਦਾ ਕੰਮ ਕਰ ਦਿੰਦੇ ਨੇ ਇਹ ਮੌਰਗੇਜ ਬ੍ਰੋਕਰ ਨੇ। ਉਹ ਕਹਿੰਦੇ ਪੈਸੇ ਚਾਹੀਦੇ ਨੇ ਅੱਜ ਕੱਲ੍ਹ, ਮੈਂ ਤੁਹਾਨੂੰ ਲੋਨ ਵੈਸੇ ਹੀ 50,000 ਦਾ, ਕਹਿੰਦੇ ਕੋਈ ਪੇਪਰ ਵਰਕ ਨਹੀਂ ਚਾਹੀਦਾ ਤੁਹਾਨੂੰ ਉਹਦੇ ਵਾਸਤੇ, ਬਹੁਤੀ ਹੁਣੇ ਲੈ ਲਓ, ਕੱਲ੍ਹ ਨੂੰ ਮਿਲ ਜੂਗਾ ਪਰਸੋਂ ਨੂੰ
2: ਜੀ।
0: ਨੰਬਰ ਹੈ ਜੀ ਨੀਲਮ ਹੁਣ ਦਾ 6477398710, 647-7487-1710 ਨੰਬਰ ਉਹਨਾਂ ਦਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਦੋਸਤੋ, ਫਾਦਰ ਡੇ ਵੀਕ ਆਪਾਂ ਮਨਾ ਰਹੇ ਹਾਂ ਅਤੇ ਬੜੀ ਚਹਿਲ ਪਹਿਲ ਆ, ਵਧੀਆ ਮੌਸਮ ਆ। ਦੇਖੋ ਜਿਹੜੇ ਨਾ ਰਿਸ਼ਤੇ ਹੁੰਦੇ ਆ ਉਹ ਤਾਂ ਹਮੇਸ਼ਾ ਰਹਿੰਦੇ ਨੇ, ਮਦਰ ਡੇ ਹਰ ਰੋਜ਼, ਮਦਰ ਡੇ ਹਰ ਰੋਜ਼, ਫਾਦਰ ਡੇ ਆ। ਪਰ ਕਿਉਂਕਿ ਜਿਹੜੀ ਨਾ ਨੌਰਥ ਅਮੈਰੀਕਾ ਦੇ ਵਿੱਚ ਜਿੱਥੇ ਹੋਰ ਕਿਉਂ ਸੈਲੀਬ੍ਰੇਟ ਕੀਤੀ ਜਾਂਦੀ ਹੈ ਕਿਉਂਕਿ ਦੂਰ ਦੂਰ ਲੋਕ ਰਹਿੰਦੇ ਹੈ ਨਾ, ਫਾਸਟ ਟਰੈਕ 'ਤੇ ਜੇ ਹੈਗੀ ਲਾਈਫ, ਅਤੇ ਆਪਾਂ ਤਾਂ ਚਲੋ ਬਹੁਤੇ ਫਾਦਰ ਕੋਲ ਵੀ ਰਹਿੰਦੇ ਹੋਣਗੇ, ਪਰ ਬਹੁਤੇ ਵੀ ਇਹ ਵੀ ਹੈਗੇ ਜਿਹਨਾਂ ਦੇ ਬੱਚੇ ਕਦੇ ਵੀ ਯੂਰਪ 'ਚ ਕੰਮ ਕਰਦੇ ਨੇ, ਕੋਈ ਕਿਤੇ ਕਰਦੇ ਨੇ, ਉਹ ਤਿਉਹਾਰਾਂ ਦੇ ਨਾਲ ਫਿਰ ਇੱਕ ਦੂਜੇ ਇਕੱਠੇ ਹੋ ਲੈਂਦੇ ਆ, ਸੈਲੀਬ੍ਰੇਸ਼ਨ ਹੋ ਜਾਂਦੇ ਆ, ਰਿਸ਼ਤੇ ਹੋਰ ਗੂੜੇ ਹੋ ਜਾਂਦੇ ਨੇ। ਮਕਸਦ ਤਾਂ ਇਹੀ ਹੁੰਦਾ, ਜਦੋਂ ਆਪਣੇ ਵੀ ਨਾ ਹੁਣ ਜਦੋਂ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਦੇਖੇ ਵੈਦਰ ਦੇ ਹਿਸਾਬ ਨਾਲ ਜਿੰਨੇ ਤਿਉਹਾਰ ਰੱਖੇ ਆ।
2: ਹਾਂਜੀ,
0: ਜੇ ਤਿਉਹਾਰ ਨਾ ਹੋਣ ਜ਼ਿੰਦਗੀ 'ਚ ਤਾਂ ਕਿੰਨੀ ਫਿੱਕੀ ਜ਼ਿੰਦਗੀ ਹੋਵੇ ਲਾਈਫ 'ਚ ਹੁਣ।
2: ਹਾਂਜੀ,
0: ਸੈਲੀਬ੍ਰੇਸ਼ਨ ਕਰਨ ਵਾਸਤੇ ਕਿੰਨੇ ਸੋਹਣੇ ਸੋਹਣੇ ਤਿਉਹਾਰ ਬਣਦੇ ਨੇ,
2: ਬਿਲਕੁਲ।
0: ਹਾਂਜੀ
2: ਹਾਂਜੀ,
0: ਤੋ ਸਾਰਿਆਂ ਨੂੰ ਇੰਜੋਏ ਕਰਨਾ ਆਪਣਾ ਫਰਜ਼ ਬਣਦਾ, ਅਤੇ ਆਉਣ ਦੇ ਫਿਰ ਵਧੀਆ ਜਿਹਾ ਚਮਕੀਲੇ ਸਾਹਿਬ ਦੇ ਗੀਤ
2: ਜੀ।
0: ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼।

0: 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
2: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
3: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ।
2: ਕਾਲ 416-457-3381, 416-453-3381।
3: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 70 ਡੈਲਟਾ ਪਾਰਕ ਬੁਲਵਰਡ, ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ, ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
2: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
3: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381, 416-457-3381 ਤੇ।
4: ਹਾਏ ਰੱਬਾ, ਹੁਣ ਕੀ ਬਣੂ?
5: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
6: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਲ ਲਾਇਰਸ ਦੀ ਟੀਮ,
5: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-991-4939, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 ਮਾਰਟਿਸ ਡਰਾਈਵ, ਯੂਨਿਟ 9, ਮਿਸਿਸਾਗਾ।
0: ਦੋਸਤੋ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਦੀ ਮਹਿਫਲ ਜੰਮੀ ਹੋਈ ਹੈ ਸ਼ੁੱਕਰਵਾਰ ਦੀ ਅਤੇ ਇੰਜੋਏ ਕਰ ਰਹੇ ਹੋ, ਔਰ ਇਸ ਮਹਿਫਲ ਨੂੰ ਤੁਹਾਡੇ ਪਹੁੰਚਾ ਰਹੇ ਨੇ ਮੌਰਗਜ ਕਿੰਗ ਵਾਲੇ ਪਰਮਜੀਤ ਸਿੰਘ ਹੋਰੀ। 416-804-2015 ਇਹਨਾਂ ਦਾ ਨੰਬਰ ਹੈ। ਫਸਟ ਮੌਰਗਜ ਹੈਗੀ ਆ ਅਤੇ ਸੈਕਿੰਡ ਮੌਰਗਜ ਕਰਵਾਉਣੀ ਆ, ਲਾਈਨ ਆਫ ਕ੍ਰੈਡਿਟ ਬਣਵਾਉਣੀ ਹੈਗੀ ਆ, ਰੀਫਾਈਨੈਂਸ ਕਰਵਾਉਣਾ, ਜਾਂ ਫਿਰ ਘਰ 'ਚੋਂ ਪੈਸੇ ਕਢਾਉਣਾ ਚਾਹੁੰਦੇ ਆ ਇਕੁਇਟੀ 'ਚੋਂ, ਜਾਂ ਪ੍ਰਾਈਵੇਟ ਫੰਡ ਚਾਹੀਦੇ ਨੇ ਉਹ ਵੀ ਦਵਾ ਦੇਣਗੇ ਤੁਹਾਨੂੰ, ਸੇਮ ਡੇ ਕਲੋਜ਼ਿੰਗ ਕਰਵਾ ਦਿੰਦੇ ਕਈ ਵਾਰੀ ਇਹ, ਜੇ ਕਿਤੇ ਪ੍ਰੋਬਲਮ ਪੈ ਗਈ ਤਾਂ ਅੜਿਆ ਚੜਿਆ ਕੰਮ ਪਰਮਜੀਤ ਹੋਰੀ ਕਰ ਦਿੰਦੇ ਨੇ। ਮੌਰਗੇਜ ਸਪੈਸ਼ਲਿਸਟ ਨੇ
7: ਜੀ,
0: ਆਫਿਸ ਹੈਗਾ 1200 ਡੈਰੀ ਰੋਡ, ਸਵੀਟ ਨੰਬਰ 22, ਟੋਮ ਕੰਡੇਰ ਦੇ ਨੇੜੇ। ਨੰਬਰ ਨੋਟ ਕਰ ਲਓ ਪਰਮਜੀਤ ਦਾ, 416-804-2015
7: ਜੀ। ਸਮਰ ਟਾਈਮ ਤੁਹਾਨੂੰ ਪਤਾ ਕਿ ਏਸੀ ਵਗੈਰਾ ਚੱਲਦੇ ਨੇਗੇ, ਤੇ ਜੇ ਤੁਹਾਡੇ ਘਰਾਂ ਦੇ ਡਕਟ ਕਲੀਨ ਨਾ ਹੋਣ ਤਾਂ ਉਹ ਜਿਹੜੀ ਏਅਰ ਕੁਆਲਿਟੀ ਆ ਘਰ ਦੇ ਵਿੱਚ ਉਹ ਵੀ ਖਰਾਬ ਹੀ ਹੁੰਦੀ ਹੈ, ਤੇ ਫਿਰ ਕਾਫੀ ਸਾਰੀ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ। ਇਸ ਕਰਕੇ ਅਕਾਲ ਡਕਟ ਕਲੀਨਿਕ ਦੇ ਨਾਲ ਤੁਸੀਂ ਗੱਲਬਾਤ ਕਰੋ। ਇਹ ਫਸਟ ਐਵਰ ਕੰਪਨੀ ਆ ਡਕਟ ਕਲੀਨਿਕ ਦੀ ਆਪਣੀ ਕਮਿਊਨਿਟੀ ਵਾਲੀ, ਜਿਹੜੀ ਕਿ ਤੁਹਾਨੂੰ ਪਿਛਲੇ 40 ਸਾਲ ਤੋਂ ਸਰਵ ਕਰ ਰਹੇ ਨੇ। 7 ਦਿਨ ਓਪਨ ਨੇ, ਜਿਹੜੇ ਦਿਨ ਮਰਜ਼ੀ ਤੁਸੀਂ ਸਰਵਿਸ ਲਓ। ਇਹ ਬਹੁਤ ਹੀ ਸਪੈਸ਼ਲਾਈਜ਼ਡ ਸਰਵਿਸਿਜ਼ ਦਿੰਦੇ ਨੇ, ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਜੇ ਤੁਸੀਂ ਏਅਰ ਕੰਡੀਸ਼ਨਰਸ ਜਾਂ ਫਿਰ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਜਾਂ ਰਿਪੇਅਰ ਕਰਾਉਣਾ ਚਾਹੁੰਦੇ ਹੋ, ਉਹਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਰੈਗੂਲਰ ਪ੍ਰਾਈਸ ਜਿਹੜੇ $250 ਦੀ ਹੈ, $250, ਅਪ ਟੂ 3000 ਸਕੇਅਰ ਫਿਟ ਅਨਫਿਨਿਸ਼ਡ ਬੇਸਮੈਂਟ, ਉਹ ਬ੍ਰੈਂਪਟਨ ਜਾਂ ਮਿਸਿਸਾਗਾ ਦੇ ਜਿੰਨੇ ਵੀ ਲਿਸਨਰਸ ਨੇ ਤੁਸੀਂ ਸਾਡੀ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਤੁਹਾਨੂੰ ਇਹੀ ਸੇਮ ਸਰਵਿਸ ਬ੍ਰੈਂਪਟਨ ਦੇ ਮਿਸਿਸਾਗਾ ਦੇ ਵਿੱਚ $140 ਦੇ ਵਿੱਚ ਮਿਲ ਸਕਦੀ ਹੈ। $140 ਦੇ ਵਿੱਚ ਅਕਾਲ ਡਕਟ ਕਲੀਨਿਕ ਤੋਂ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662, ਇਹਨਾਂ ਦਾ ਨੰਬਰ ਹੈ।
0: ਅਗਲਾ ਫਰਮਾਇਸ਼ ਗੀਤ ਹੈ ਕੁਲਦੀਪ ਹੋਰਾਂ ਨੇ ਫਰਮਾਇਸ਼ ਕੀਤੀ ਹੈ ਜੀ, ਕੁਲਦੀਪ ਜੀ ਕਰੋ ਇੰਜੋਏ ਜੀ।

0: ਨੌਕਰੀ ਤੇ ਜੂ ਹੈ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ 'ਚ ਨਾ ਪਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
2: ਆਪ ਘਰ 'ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
3: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
4: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇਨਸਪੈਕਸ਼ਨ ਫ੍ਰੀ ਅਮਿਸ਼ਨ ਟੈਸਟ ਨਿਊ ਅਤੇ ਯੂਜ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟ੍ਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 9058577596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ
3: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਅ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਪਹੁੰਚੋ ਇੰਡੀਅਨ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ। ਦੋਸਤੋ, ਅੱਜ ਨਾ ਸਿਲਵਰ ਸਿਟੀ ਵਿੱਚ ਹੋਰ ਥੀਏਟਰਾਂ ਦੇ ਵਿੱਚ 40 ਦਿਨ ਮੂਵੀ ਰਿਲੀਜ਼ ਹੋ ਗਈ ਆ ਵੀਕਿੰਡ। ਦੇਖੋ, ਬਹੁਤ ਹੀ ਸ਼ਾਨਦਾਰ ਮੂਵੀ ਹੈਗੀ ਆ। ਸਿਨੇਪਲੈਕਸ ਕੋਟਨੀ ਪਾਰਕ, ਮੋਰਨਿੰਗ ਸਾਈਡ, ਸਾਊਥ ਕੀਜ਼, ਏਜੈਕਸ, ਨੈਗਰਾ ਸਕੇਅਰ, ਗਾਰਨਰਜ਼ ਰੋਡ, ਗੋਲਫ ਵਾਨ, ਸਿਲਵਰ ਸਿਟੀ ਸੈਡਬਰੀ, ਸਕਾਰਬਰੋ, ਸਿਲਵਰ ਸਿਟੀ ਬਰੈਂਪਟਨ, ਕੈਂਥਾ, ਓਲਵਾ ਦੇ ਵਿੱਚ ਬਿਟਵੀ, ਇਹ ਸਾਰੇ ਪਾਸੇ ਲੱਗੀ ਆ ਮੂਵੀ।
1: ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਰੇਟਸ ਨੂੰ, ਜਿਹੜੇ ਮੰਥਲੀ ਰੇਟਸ ਨੇ, ਉਹਨਾਂ ਨੂੰ ਅਪ ਟੂ 18% ਤੱਕ ਘਟਾ ਦਿੱਤਾ ਆ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਪੱਕੇ ਤੌਰ ਤੇ 18% ਤੱਕ ਬਚਾ ਸਕੋ ਹਰੇਕ ਮਹੀਨੇ, ਤਾਂ ਤੁਸੀਂ ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਨਾਲ ਗੱਲਬਾਤ ਕਰੋ। ਇੰਸ਼ੋਰੈਂਸ ਬ੍ਰੋਕਰ ਨੇ ਤੇ ਤੁਹਾਡੇ ਲਈ ਇਹ ਲਾਈਫ ਇੰਸ਼ੋਰੈਂਸ ਪਾਲਿਸੀਜ਼, ਚਾਹੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨਾਲ ਤੁਸੀਂ ਕੋਂਬੋ ਪਲਾਨ ਬਣਾ ਕੇ ਲੈਣਾ ਚਾਹੁੰਦੇ ਹੋ। ਇਹ ਕੋਂਬੋ ਪਲਾਨ ਤੁਹਾਡੇ ਲਈ ਮਨੀ ਬੈਕ ਪਲਾਨਸ ਹੁੰਦੇ ਨੇ, ਜਿਹੜੇ ਕਿ $99 ਪਰ ਮੰਥ ਦੇ ਵਿੱਚ ਤੁਹਾਡੇ ਲਈ ਡਿਜ਼ਾਈਨ ਕਰਦੇ ਨੇ। ਇਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰਕੇ ਤੁਸੀਂ ਟਰੱਕ ਡਰਾਈਵਰਸ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨ ਡਿਜ਼ਾਈਨ ਕਰਦੇ ਆ, ਜਿਹਦੇ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਅਤੇ ਡਿਸਬਿਲਿਟੀ ਇੰਸ਼ੋਰੈਂਸ ਇੰਕਲੂਡਿਡ ਹੁੰਦੀ ਹੈ। ਜੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ, ਚਾਹੇ ਤੁਸੀਂ US ਨੂੰ ਜਾਂਦੇ ਹੋ, ਤੁਹਾਡੇ ਲਈ ਸਹੀ ਪਾਲਿਸੀ ਡਿਜ਼ਾਈਨ ਕਰਨਗੇ। ਅਤੇ ਜੇ ਤੁਸੀਂ ਕੋਈ ਟਰੱਕਿੰਗ ਕੰਪਨੀ ਓਨ ਕਰਦੇ ਹੋ, ਤੁਹਾਡੇ ਕੋਲ 20 ਤੋਂ ਵੀ ਜ਼ਿਆਦਾ ਡਰਾਈਵਰਸ ਨੇ, ਯਾਨੀ ਕਿ ਇੰਪਲੋਇਜ਼ ਨੇ, ਤੁਹਾਡੇ ਫਲੀਟ ਡਿਸੇਬਿਲਿਟੀ ਪ੍ਰਾਈਸ ਨਾਲ ਕਵਰੇਜ ਨੂੰ ਬੀਟ ਕਰਨਗੇ। ਅਤੇ ਜੇ ਤੁਸੀਂ ਕੋਈ ਵੀ ਬਿਜ਼ਨਸ ਓਨ ਕਰਦੇ ਹੋ, ਤੁਸੀਂ ਬਿਜ਼ਨਸ ਓਨਰ ਹੋ ਇੱਕ, ਅਤੇ ਆਪਣੇ ਤੁਸੀਂ ਇੰਪਲੋਇਜ਼ ਦੇ ਲਈ ਮੈਡੀਕਲ ਗਰੁੱਪ ਬੈਨੀਫਿਟਸ ਚਾਹੁੰਦੇ ਹੋ, ਕਸਟਮ ਪਲਾਨ ਤਿਆਰ ਕੀਤੇ ਜਾਂਦੇ ਨੇ ਪ੍ਰਿਸਕ੍ਰਿਪਸ਼ਨ ਦਵਾਈਆਂ ਦੇ ਲਈ, ਡੈਂਟਲ, ਵਿਜ਼ੀਓਨ, ਕਾਇਰੋ, ਫਿਜ਼ੀਓ, ਸਾਰੀਆਂ ਸਰਵਿਸਿਜ਼ ਨੂੰ ਕਵਰ ਕੀਤਾ ਜਾਂਦਾ ਹੈ। ਅਤੇ ਜੇਕਰ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕਿਸੇ ਵੀ ਹੋਰ ਕੰਟਰੀ ਤੋਂ ਕੈਨੇਡਾ ਦੇ ਵਿੱਚ ਆ ਰਹੇ ਨੇ, ਸੁਪੋ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਲੈ ਕੇ, ਉਹਨਾਂ ਦੇ ਲਈ ਤੁਸੀਂ ਇੰਸ਼ੋਰੈਂਸ ਪਾਲਿਸੀ ਕਰਵਾਓ, ਸਭ ਤੋਂ ਲੋਵੈਸਟ ਪ੍ਰਾਈਸ ਤੁਹਾਨੂੰ ਦਵਾਉਣਗੇ। ਅਤੇ ਇਨ ਕੇਸ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਕਰਵਾਈ ਵੀ ਹੋਈ ਹੈ, ਤੁਸੀਂ ਆਪਣੀ ਪਾਲਿਸੀ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੁੰਦੇ ਹੋ, ਤੁਹਾਨੂੰ ਪਤਾ ਨਹੀਂ ਪਾਲਿਸੀ ਮਹਿੰਗੀ ਆ ਜਾਂ ਸਸਤੀ ਆ, ਪਾਲਿਸੀ ਵਿੱਚ ਕਿੰਨਾ ਕੁਛ ਲਿਖਿਆ ਹੋਇਆ, ਜਾਂ ਤੁਸੀਂ ਕਿੰਨੇ ਸਾਲ ਦੇ ਲਈ ਆਪਣੀ ਜਿਹੜੀ ਕਿਸ਼ਤਾਂ ਨੇ ਉਹਨਾਂ ਨੂੰ ਪੇ ਕਰਨਾ, ਆਪਣੀ ਪਾਲਿਸੀ ਬਿਲਕੁਲ ਫ੍ਰੀ ਦੇ ਵਿੱਚ ਰਿਵਿਊ ਕਰਵਾਓ। ਇਹਨਾਂ ਦਾ ਨੰਬਰ 416-457-3381, ਆਫਿਸ ਲੋਕੇਟਡ ਹੈ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਐਂਡ ਡੈਲਟਾ ਪਾਰਕ ਦੀ ਇੰਟਰਸੈਕਸ਼ਨ ਤੇ, 70 ਡੈਲਟਾ ਪਾਰਕ ਬੁਲੇਵਰਡ, ਯੂਨਿਟ ਨੰਬਰ 11, ਬ੍ਰੈਂਪਟਨ ਦੇ ਵਿੱਚ। 416-457-3381 ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦਾ ਨੰਬਰ ਹੈ।
0: ਲਓ ਜੀ, ਚਾਟ ਪਰਾਂਠਾ 'ਤੇ ਜਾ ਕੇ ਵਧੀਆ ਗੋਲ ਗੱਪੇ ਖਾਓ, ਵਿੱਚ ਆਈਸ ਵੀ ਪਾਈ ਹੋਈ ਆ, ਅਤੇ ਵਧੀਆ ਪਦੀਨੇ ਵਾਲਾ ਪਾਣੀ ਪੀਓ, ਅਤੇ ਨਾਲ ਦੀ ਨਾਲ ਖੱਟਾ ਮਿੱਠਾ ਪੀਓ। ਹੋਰ ਬੜਾ ਕੁਛ ਆ, ਚਾਹੁੰਦਾ ਭਜੂਰਾ ਹਲਵਾ ਪੂਰੀ ਜਾ ਕੇ ਬੈਂਚੋ, 11-685 ਮਕਬੀਨ ਰੋਡ, 905-794-9445, ਚਾਟ ਪਰਾਂਠਾ ਵੱਲੋਂ ਅਗਲਾ ਗੀਤ ਪਹੁੰਚਾਇਆ ਜਾ ਰਿਹਾ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ।

0: ਲਓ ਜੀ ਵੀਕਐਂਡ ਦੇ ਉੱਤੇ ਤੁਸੀਂ ਘਰ ਦੇ ਵਿੱਚ ਤੁਹਾਨੂੰ ਪ੍ਰੋਬਲਮ ਹੈਗੀ ਹੈ ਕੋਕਰੋਚ ਵਗੈਰਾ ਕੋਈ ਨਹੀਂ ਜਾਂ ਕੋਈ ਮਸਕੀਟੋ ਵਗੈਰਾ ਹੈਗੇ ਨੇ ਤਾਂ ਟੋਰਾਂਟੋ ਪੈਸਟ ਵਾਲਿਆਂ ਨੂੰ ਕਾਲ ਕਰ ਲਓ, ਵਧੀਆ ਛਿੜਕਾਅ ਕਰ ਜਾਣਗੇ ਅਤੇ ਬਿਲਕੁਲ 100% ਸੇਮ ਡੇ ਸਸਪੈਕਸ਼ਨ ਹੈਗੀ ਆ, ਗੌਰਮੈਂਟ ਤੋਂ ਅਪਰੂਵ ਨੇ ਇਹ। ਨੰਬਰ ਇਹਨਾਂ ਦਾ 6475158000 ਟੈਲੀਫੋਨ ਨੰਬਰ ਹੈ। ਔਰ ਜੀ ਸਾਡਾ ਅੱਜ ਦਾ ਪ੍ਰੋਗਰਾਮ ਆਲਮੋਸਟ ਸਮਾਪਤੀ ਵੱਲ ਨੂੰ ਜਾ ਰਿਹਾ ਹੈਗਾ, ਕੱਲ੍ਹ ਨੂੰ ਫਿਰ ਅਸੀਂ ਮਿਲਣਾ ਹੈ ਤੁਹਾਨੂੰ, ਇੱਕ ਤੋਂ ਲੈ ਕੇ ਦੁਪਹਿਰੇ ਸ਼ਾਮ ਦੇ 4 ਵਜੇ ਤੱਕ ਪ੍ਰੋਗਰਾਮ ਹੋਏਗਾ ਸਾਡਾ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਹਦੇ ਵਿੱਚ ਮਨਪ੍ਰੀਤ ਹੋਰੀ ਅਤੇ ਪੂਰੀਆਂ ਲਾਉਣਗੇ, ਵਧੀਆ ਵਧੀਆ ਹਾਜ਼ਰੀ ਲਵਾਉਣਗੇ, ਪਲੱਸ ਫਾਦਰ ਡੇ ਸਪੈਸ਼ਲ ਵੀ ਕੱਲ੍ਹ ਨੂੰ ਵੀ ਹੋਏਗਾ ਪ੍ਰੋਗਰਾਮ, ਪੂਰੀ ਪੂਰੀ ਉਹਦੇ 'ਚ ਗੀਤ ਸੰਗੀਤ ਗੱਲਾਂ ਬਾਤਾਂ ਹੋਣਗੀਆਂ ਤੁਹਾਡਾ। ਅਤੇ ਹਾਲ ਦੀ ਘੜੀ ਫਿਰ ਆਪਾਂ ਛੱਡ ਕੇ ਜਾਈਏ, ਵਧੀਆ ਕਹਿੰਦੇ ਨਾ ਐਂਡ 'ਤੇ, ਵੈਸੇ ਕੋਈ ਕੋਈ ਫੰਕਸ਼ਨ ਆਪਣਾ ਹੁੰਦਾ ਹੁੰਦਾ ਬੋਲੀਆਂ ਲਾਉਂਦੇ ਐਂਡ 'ਤੇ, ਅੱਜ ਆਪਾਂ ਪ੍ਰੋਗਰਾਮ ਖਤਮ ਕਰਨ ਲੱਗੇ ਲੱਗ ਜਾਈਏ ਬੋਲੀਆਂ, ਲਿਆਉਣ ਜਿਹੜੇ ਲਾ ਸਕਦੇ ਫਿਰ ਆਪਾਂ ਜਾਂਦੇ ਅਤੇ ਬਾਏ ਕਰ ਜਾਂਦੇ ਜੀ।
1: ਸ਼ੁਰੂ ਕਰੋ

0: ਜੀ ਆਪਾਂ ਤੁਹਾਨੂੰ ਬੈਸਟ ਵਿਸ਼ ਦਿੰਦੇ ਹਾਂ ਸਾਰਿਆਂ ਨੂੰ ਫਾਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਕਰੋ ਇੰਜੋਏ ਪੂਰੇ ਪਰਿਵਾਰਾਂ ਸਮੇਤ, ਇੰਜੋਏ ਕਰੋ ਵੀਕਐਂਡ ਨੂੰ। ਅੱਜ ਵੀ ਬਹੁਤ ਸੋਹਣਾ ਦਿਨ ਹੈ, ਧੁੱਪ ਖਿਲੀ ਹੋਈ ਹੈ ਅਤੇ ਵਧੀਆ ਦੇ ਖਾਣੇ ਖਾਓ, ਵਧੀਆ ਦੇ ਪਕਵਾਨ ਪਕਾਓ
1: ਅਤੇ
0: ਆਪਾਂ ਲਈ ਅੱਗੇ ਮਨਪ੍ਰੀਤ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਹੋਏਗੀ।
1: ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ 1 ਤੋਂ ਲੈ ਕੇ 4 ਵਜੇ ਤੱਕ, ਅਤੇ ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਹੋਏਗਾ। ਅਤੇ ਫਿਲਹਾਲ ਅਸੀਂ ਇੱਥੇ ਤੁਹਾਡੇ ਤੋਂ ਅੱਗੇ ਲੈਂਦੇ ਹਾਂ, ਕੱਲ੍ਹ ਨੂੰ ਮਿਲਾਂਗੇ।
0: ਜਦੋਂ ਵਾਸਤੇ ਮੁਸਕਰਾਉਂਦੇ ਰਹੋ, ਚਾਹੁਣ ਵਾਲੇ ਮੁਹੱਬਤ ਕਰਨ ਵਾਲੇ ਕਰੋ ਬੇਲ ਆਊਟ ਪੂਰਾ ਵੀਕ। ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Another Don clean with the Don Dux.
2: Oh, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
6: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
6: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
6: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
7: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
8: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
9: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
8: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ।

ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475051557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

0: ਅਭੀ ਵਾਹ ਕਿਆ ਬਾਤ ਹੈ, ਫਰਾਈਡੇ ਹੈ, ਧੁੱਪ ਨਿਕਲੀ ਹੈ, ਖੂਬਸੂਰਤ ਪਿਆਰਾ ਜਿਹਾ ਮੌਸਮ ਹੈ ਅਤੇ ਸ਼ਾਮ ਯਾਰ ਹੋਵੇ ਫਰਾਈਡੇ ਦੀ ਅਤੇ ਹਲਕੀ ਮਿੱਠੀ ਮਿੱਠੀ ਠੰਡ ਅਤੇ ਠੰਡ ਨਹੀਂ ਬਟ ਤੁਹਾਨੂੰ ਪਤਾ ਹੀ ਹੈ ਥੋੜ੍ਹਾ ਆ, ਕਹਿੰਦੇ ਹੁੰਦੇ ਕਿ ਪਿਆਰੀ ਜੀ ਹਵਾ ਚੱਲ ਰਹੀ ਹੈ, ਸੋ ਇੱਦਾਂ ਦਾ ਮੌਸਮ ਹੋਵੇ ਯਾਰ ਬੰਦੇ ਨੂੰ ਹੋਰ ਕੀ ਚਾਹੀਦਾ, ਠੀਕ ਹੈ ਨਾ ਗੱਲ, ਵਧੀਆ ਖੂਬਸੂਰਤ ਸ਼ਾਮ ਨੂੰ ਇੰਜੋਏ ਕਰੋ, ਫਰਾਈਡੇ ਹੈ, ਮੱਛੀ ਮੱਛੀ ਖਾਓ ਅਤੇ ਜਿਹੜੇ ਹੈਗੇ ਆ ਸ਼ੌਕੀਨ ਤੁਸੀਂ ਜੋ ਪੀਣਾ ਪੀ ਲਓ, ਐਂਡ ਜਿਹੜੇ ਨਹੀਂ ਸ਼ੌਕੀਨ ਕੋਈ ਨਾ ਤੁਸੀਂ ਕੋਈ ਮੌਕਟੇਲ ਪੀ ਲਓ, ਕੋਈ ਜੂਸ ਪੀ ਲਓ, ਕੋਈ ਪਾਣੀ ਪੀ ਲਓ, ਕੋਈ ਲੱਸੀ ਪੀ ਲਓ, ਹਰੇਕ ਦੀ ਆਪਦੀ ਆਪਦੀ ਮਰਜ਼ੀ ਹੈ, ਖਾਓ ਆਪਣੇ ਮਰਜ਼ੀ ਦਾ, ਪੀਓ ਆਪਣੇ ਮਰਜ਼ੀ ਦਾ, ਜੋ ਕਰਨਾ ਕਰੋ ਆਪਣੇ ਮਰਜ਼ੀ ਦਾ, ਪਾਓ ਭੰਗੜੇ ਕਰੋ, ਦਿਲ ਰਾਜ਼ੀ ਵੀ ਸੜਦੇ ਨੂੰ ਸੜਨ ਦੇ, ਸੋ ਜੋ ਵੀ ਕਰਨਾ ਕਰੋ ਅਤੇ ਇੰਜੋਏ ਕਰੋ। ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ, ਅਤੇ ਲਾਉਂਦੇ ਹਾਂ ਰੌਣਕਾਂ ਅਤੇ ਇਸ ਕਮਾਲ ਦੀ ਈਵਨਿੰਗ ਨੂੰ ਇੰਜੋਏ ਕਰਦੇ ਹਾਂ। ਤੁਸੀਂ ਆ ਜਾਓ ਫਿਰ, ਕਰੀਏ ਕੁਝ ਗੱਲਾਂ ਬਾਤਾਂ ਯਾਰ, ਗੀਤ ਸੰਗੀਤ ਕੋਈ ਸੁਣਨਾ, ਨੋ ਪ੍ਰੋਬਲਮ, ਮੋਸਟ ਵੈਲਕਮ, ਵੈਸੇ ਸਾਨੂੰ ਹੈਲੋ ਹਾਈ ਕਰਨੀ ਹੈ, ਨੋ ਪ੍ਰੋਬਲਮ, ਮੋਸਟ ਵੈਲਕਮ। ਸੋ ਪੰਜਾਬੀ ਲਹਿਰਾਂ ਦਾ ਨੰਬਰ ਤੁਹਾਨੂੰ ਯਾਦ ਹੀ ਹੈ ਤਾਂ ਨੰਬਰ ਤੁਹਾਡੇ ਦਿਲਾਂ 'ਤੇ ਲਿਖਿਆ ਹੋਇਆ, ਵੈਸੇ ਤੁਹਾਨੂੰ ਦੱਸ ਦਿੰਦੇ ਹਾਂ ਇੱਕ ਵਾਰ ਫਿਰ ਤੋਂ, 905-673-3337, 905-673-3337 ਆਪਣਾ ਫੋਨ ਨੰਬਰ ਹੈ, ਅਤੇ ਕਰਦੇ ਹਾਂ ਗੱਲਾਂ ਬਾਤਾਂ। ਅਤੇ ਅੱਜ ਰੌਣਕ ਮੇਲਾ ਅਤੇ ਬੜਾ ਨੱਚਣ ਗਾਉਣ ਵਾਲਾ ਮਾਹੌਲ ਤੁਹਾਡੇ ਲਈ ਕ੍ਰੀਏਟ ਕਰਦੇ ਹਾਂ, ਸੋ ਤੁਸੀਂ ਆ ਜਾਓ ਪਹਿਲਾਂ। ਅਤੇ ਜਿਹੜਾ ਬੰਦਾ ਹੁਣ ਅਸੀਂ ਖਾੜੇ ਨੂੰ ਹੋਸਟ ਕਰ ਰਹੇ ਹਾਂ, ਪਹਿਲਾਂ ਆਡੀਅੰਸ ਤਾਂ ਜੁੜ ਜਾਵੇ, ਫਿਰ ਜਦੋਂ ਖਾਲੀ ਜੀ ਆਡੀਅੰਸ ਹੋਵੇ ਫਿਰ ਬੰਦੇ ਦਾ ਕਹਿੰਦੇ ਹੁੰਦੇ ਕਿ ਗਾਉਣ ਨੂੰ ਜੀ ਨਹੀਂ ਕਰਦਾ, ਸੋ ਆ ਜਾਓ ਕਰੀ ਗੱਲਾਂ ਬਾਤਾਂ, ਫਿਰ ਲਾਉਂਦੇ ਹਾਂ ਤੁਹਾਡੇ ਲਈ ਕੁਝ ਇੱਕ ਵਧੀਆ ਜਿਹੇ ਗੀਤ। ਨੰਬਰ ਹੈ 905-673-3337, 905-673-3337 ਆਪਣਾ ਫੋਨ ਨੰਬਰ ਹੈ, ਅਤੇ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ 40 ਦਿਨ ਫਿਲਮ ਵੱਲੋਂ, 40 ਦਿਨ ਫਿਲਮ ਰਿਲੀਜ਼ ਹੋ ਚੁੱਕੀ ਹੈ ਬਈ, ਬਹੁਤ ਹੀ ਖੂਬਸੂਰਤ, ਬਹੁਤ ਹੀ ਕਮਾਲ ਦੀ ਸਟੋਰੀ, ਗੁਰਪ੍ਰੀਤ ਸਿੰਘ ਧੁੱਗਾ ਸਾਹਿਬ ਦੀ ਲਿਖੀ ਹੋਈ ਬੈਸਟ ਸੈਲਿੰਗ ਕਿਤਾਬ 40 ਦਿਨ, ਜਿਸ ਵਿੱਚ ਦੇਬੀ ਮਖਸੂਸਪੁਰੀ ਸਾਹਿਬ ਲੀਡ ਰੋਲ ਪਹਿਲੀ ਵਾਰ ਕਰ ਰਹੇ ਹੈ, ਨਾਲ ਗੁਰਪ੍ਰੀਤ ਘੁੱਗੀ ਸਾਹਿਬ ਅਤੇ ਉਹਨਾਂ ਦਾ ਬੇਟਾ ਸੁਖਨ ਵੜੈਚ, ਸੋ ਬੜੀ ਖੂਬਸੂਰਤ ਫਿਲਮ 40 ਦਿਨ। ਤੁਸੀਂ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਜਾਓ, 40 ਦਿਨ ਨੂੰ ਤੁਸੀਂ ਇੰਜੋਏ ਕਰੋ, ਬਹੁਤ ਹੀ ਸੋਹਣੀ ਫਿਲਮ ਬਣੀ ਹੈ। ਸੋ ਤੁਸੀਂ ਆਪਣੇ ਚਾਹੇ ਸਿਲਵਰ ਸਿਟੀ ਬ੍ਰੈਂਪਟਨ ਦੇ ਵਿੱਚ ਚਲ ਜਾਓ, ਉੱਥੇ ਸ਼ੋਅ ਹੈ, ਹੁਣ ਤਾਂ 6 ਵੱਜ ਗਏ, ਹੁਣ ਵਾਲਾ ਸ਼ੋਅ ਅਤੇ 9 ਵਜੇ ਸ਼ੋਅ ਹੈ, ਵੌਨ ਦੇ ਵਿੱਚ 6:50 ਅਤੇ 9:40, ਕੋਟਨੀ ਪਾਰਕ 7:20 ਅਤੇ 10:10 ਅਤੇ ਸਕਾਰਬਰੋ 7:45 ਅਤੇ 10 ਵਜੇ, ਅਤੇ ਨਾਲ ਗੁਐਲਫ ਦੇ ਵਿੱਚ 9:50 ਤੇ ਹੁਣ ਸ਼ੋਅ ਹੈ। ਸੋ 40 ਦਿਨ ਫਿਲਮ, ਬੜੀ ਖੂਬਸੂਰਤ ਸਟੋਰੀ, ਜ਼ਰੂਰ ਤੁਸੀਂ ਪਹੁੰਚੋ ਅਤੇ ਦੇਖੋ। 0964 ਹੈਲੋ, 0964 ਹੈਲੋ ਜੀ,
1: ਹੈਲੋ,
0: ਹਾਂਜੀ
1: ਹਾਂਜੀ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਲੱਗ ਰਿਹਾ, ਅੱਜ ਮੇਰੀ ਫਰੈਂਡ ਦੀ ਬਰਥਡੇ ਹੈ, ਜਰਾ ਉਹਨੂੰ ਬਰਥਡੇ ਵਿਸ਼ ਕਰ ਦੇਣਾ, ਉਹਦਾ ਨਾਮ ਆਸੀਆ ਵਾ।
0: ਅੱਛਾ, ਤੁਹਾਡੇ ਫਰੈਂਡ ਦਾ ਬਰਥਡੇ ਹੈ, ਫਰੈਂਡ ਦਾ ਕੀ ਨਾਮ ਹੈ?
1: ਆਸੀਆ, ਆਸੀਆ,
0: ਆਸੀਆ,
1: ਜੀ ਜੀ,
0: ਕੀ ਬਾਤ ਹੈ, ਨਾਮ ਹੀ ਬੜਾ ਸੋਹਣਾ ਆਸੀਆ। ਮੈਂ ਪਹਿਲੀ ਵਾਰ ਇਹ ਨਾਮ ਸੁਣਿਆ ਵੈਸੇ।
1: ਆਸੀਆ
0: ਲਈ ਲਾਈਏ ਫਿਰ ਗਾਣਾ, ਹਾਈ ਨੀ ਤੇਰੇ ਹੈਪੀ ਬਰਥਡੇ ਤੇ ਤੈਨੂੰ ਲੈ ਕੇ ਦੇਣਾ ਦੇਣਾ ਦੇਣਾ ਸੂਟ ਤੈਨੂੰ ਪਟਿਆਲਾ ਸ਼ਾਹੀ ਹਾਈ ਨੀ ਮੈਂ ਲੈ ਕੇ ਦੇਣਾ, ਲਾ ਦੀਏ, ਚਲੋ ਵੈਰੀ ਗੁੱਡ, ਇੰਜੋਏ ਕਰੋ ਬਰਥਡੇ ਨੂੰ ਐਂਡ ਬੈਸਟ ਵਿਸ਼ਸ।
1: ਥੈਂਕ ਯੂ,
0: ਨੋ ਪ੍ਰੋਬਲਮ, ਦੇਖਿਆ ਬਰਥਡੇ ਵਿਸ਼ ਕਰਨਾ ਤਾਂ ਐਂ ਕਰੋ, ਥੋੜ੍ਹਾ ਜਿਹਾ ਬੰਦਾ ਯਾਰ ਸਪੈਸ਼ਲ ਤਾਂ ਫੀਲ ਕਰੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ, 905-673-3337 ਆਪਣਾ ਫੋਨ ਨੰਬਰ ਹੈ, 905-673-3337 ਕਰਦੇ ਹਾਂ ਗੱਲਾਂ ਬਾਤਾਂ ਯਾਰ, ਅਤੇ ਰੌਣਕ ਮੇਲਾ ਤੁਹਾਡੇ ਨਾਲ ਲੱਗ ਹੀ ਜਾਂਦਾ, ਦੇਖਿਆ ਤਾਂ ਹੀ ਤਾਂ ਮੈਂ ਕਹਿੰਦਾ ਤੁਸੀਂ ਫੋਨ ਕਰਦੇ ਹੋ, ਜੁੜਦੇ ਹੋ ਅਤੇ ਮੱਲੋ ਮੱਲੀ ਬਸ ਚਾਹ ਸਾਨੂੰ ਵੀ ਚੜ੍ਹ ਜਾਂਦਾ ਅਤੇ ਤੁਹਾਨੂੰ ਵੀ ਚੜ੍ਹ ਜਾਂਦਾ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਦੇਖੋ ਵੀਕਐਂਡ ਹੈ, ਵੀਕਐਂਡ 'ਤੇ ਆਪਾਂ ਆਪਣੇ ਟਰੱਕਾਂ ਦੀ ਮੁਰੰਮਤ ਬਹੁਤ ਕਰਾਉਂਦੇ ਹਾਂ, ਚਾਹੀਦਾ ਯਾਰ, ਟਰੱਕ ਤਾਂ ਆਪਣੀ ਜਿੰਦ ਜਾਨ ਹੈ, ਜਿਵੇਂ ਆਪਾਂ ਡਾਕਟਰ 'ਤੇ ਜਾਂਦੇ ਹਾਂ ਉਵੇਂ ਤੁਸੀਂ ਆਪਣੇ ਟਰੱਕਾਂ ਨੂੰ ਵੀ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੇ ਲੈ ਕੇ ਜਾਣਾ। ਇਹਨਾਂ ਦੀ ਨਵੀਂ ਲੋਕੇਸ਼ਨ ਹੈ, ਦੂਜੀ ਲੋਕੇਸ਼ਨ ਹੈ ਹਾਈਵੇ 401 ਤੋਂ ਉਤਰਨ ਸਾਰ ਮਿਲਟਨ ਦੇ ਵਿੱਚ ਲੋਕੇਟਡ ਹੈ, 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ। 6472346293 ਬਹੁਤ ਵੱਡਾ ਡਿਸਕਾਊਂਟ ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ। ਵੀਕਐਂਡ ਤੇ ਕਰਾ ਲਓ, ਮੇਰਾ ਨਾਂ ਲੈ ਦਿਓ 6472346293। ਪ੍ਰੀਸੀਜਨ ਵੀਲ ਅਲਾਈਨਮੈਂਟ ਨਾਲ ਦੀ ਨਾਲ ਨਵੇਂ ਟਰੱਕਾਂ ਦੇ ਟਾਇਰ ਤੇ ਪ੍ਰੋਫੈਸ਼ਨਲ ਮਾਊਂਟਿੰਗ ਤੇ ਬੈਲੈਂਸਿੰਗ, ਸੋ ਇਹਨਾਂ ਕੋਲ ਜਾਣਾ ਜ਼ਰੂਰ ਹੈ। 1013 ਹੈਲੋ,
2: ਨਮਸਕਾਰ ਨਾਮ ਜੀ, ਸੁਸ਼ੀਲ ਸ਼ਰਮਾ ਕੈਂਬਰਿਜ ਤੋਂ ਬੋਲ ਰਿਹਾ
0: ਜੀ। ਸੁਸ਼ੀਲ ਸ਼ਰਮਾ ਸਾਹਿਬ, ਕੀ ਹਾਲ ਹੈ?
2: ਕਾਫੀ ਟਾਈਮ ਬਾਅਦ ਗੱਲ ਹੋਈ ਤੁਹਾਡੇ ਨਾਲ। ਮੈਂ ਇਹ ਕਹਿ ਰਿਹਾ ਸੀ ਕਿ ਇਹ ਅਗਲੇ ਵੀਕ ਵੀ ਚੱਲੇਗੀ 40 ਦਿਨ।
0: ਜਿੰਨੇ ਦਿਨ ਤੁਸੀਂ ਚਲਾਓਗੇ ਤਾਂ 40 ਦਿਨ ਵੀ ਚੱਲ ਸਕਦੀ, ਤੁਸੀਂ 40 ਦਿਨ ਦੇਖਣ ਜਾਓਗੇ?
2: ਮੈਂ ਦੇ ਜਾਵਾਂਗਾ, ਪਰ ਪਹਿਲੀ ਟਿਕਟ ਤੇ ਫ੍ਰੀ ਦੇ ਦੋ।
0: ਕੋਈ ਨਾ ਜੀ, ਦੇ ਦਿਆਂਗੇ, ਨੋ ਪ੍ਰੋਬਲਮ। ਮੇਰੇ ਜਾਣਾ ਹੋਏ ਦੱਸ ਦਿਓ,
2: ਮੈਨੂੰ ਪਤਾ ਤੁਸੀਂ ਦਿੰਦੇ ਹੋ ਜ਼ਰੂਰ।
0: ਕੋਈ ਨਾ, ਜਦੋਂ ਜਾਣਾ ਹੋਏ ਦੱਸ ਦਿਓ, ਅਸੀਂ ਦੇ ਦਿਆਂਗੇ। ਠੀਕ ਹੈ, ਜ਼ਰੂਰ, ਕੋਈ ਨਾ, ਤੁਹਾਡੀ ਟਿਕਟ ਮੇਰੇ ਵੱਲੋਂ ਫ੍ਰੀ। ਠੀਕ ਹੈ, ਕੋਈ ਗੱਲ ਨਹੀਂ, ਅਸੀਂ ਕਿਹੜਾ ਪਿੱਛੇ ਹਟਦੇ ਹਾਂ, ਜ਼ਰੂਰ ਅਸੀਂ ਤੁਹਾਡੀ ਮਦਦ ਕਰ ਲੈਂਦੇ ਹਾਂ ਜੀ। 9181 ਹੈਲੋ
3: ਜੀ, ਨਵੀਂ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਸ ਠੀਕ ਹੈ, ਬਸ ਇਸਦਾ ਤੁਹਾਡਾ ਪ੍ਰੋਗਰਾਮ ਲਾ ਲਈਦਾ ਸੇਵ ਨੇ।
0: ਕੀ ਬਾਤ ਹੈ,
3: ਮੈਂ ਇਸਦਾ ਬੀਅਰ ਕਰੀ, ਇਹਦਾ ਤਾਰਿਆਂ ਦੇ ਵਿੱਚ ਚੰਦ ਚੜਿਆ ਹੁੰਦਾ ਨਾ, ਉਹ ਫੀਲਿੰਗ ਆ ਜਾਂਦੀ ਹੈ।
0: ਕਿਆ ਬਾਤ ਹੈ, ਦੇਖੋ ਇਹੀ ਫਿਰ ਉਡੀਕ ਹੈ, ਉਡੀਕ ਉਹਨਾਂ ਦੀ ਕਰੀ ਦੀ ਹੈ ਜਿਹਨਾਂ ਨਾਲ ਪਿਆਰ ਹੁੰਦਾ।
3: ਬਿਲਕੁਲ ਬਿਲਕੁਲ, ਨਾਲੇ ਪੁਰਾਣਾ ਗਾਣਾ ਸੁਣ ਲਈਦਾ, ਤੁਹਾਨੂੰ ਫਰਮਾਇਸ਼ ਕਰ ਲਈ ਦੀ ਹੈ।
0: ਹਾਂ, ਕਿਹੜਾ ਸੁਣਾਈਏ ਤੁਹਾਨੂੰ?
3: ਉਹ ਪੁਰਾਣਾ ਗੀਤ ਆ, ਤੂੰ ਮੇਰਾ ਬਾਂਕਾ ਲਾਲ ਮੈਂ ਤੇਰੀ ਹਿਰਨੀ ਆ,
0: ਤੂੰ ਮੇਰਾ ਬਾਂਕਾ ਲਾਲ ਮੈਂ ਤੇਰੀ ਹਿਰਨੀ ਆ।
3: ਆਹਾ,
0: ਕੱਲ ਪਰਸੋਂ ਕਿਹੜਾ ਤੁਸੀਂ ਲਵਾਇਆ ਸੀਗਾ ਆਪਣਾ, ਕਾਲੇ ਰੰਗ ਦਾ ਭਰਾਂਦਾ ਮੇਰਾ ਸੱਜਣਾ ਲਿਆਂਦਾ ਵੇ ਮੈਂ ਚੁੰਮ ਚੁੰਮ ਰੱਖਦੀ ਫਿਰ, ਇਹੀ ਸੀ ਨਾ?
3: ਹਾਂਜੀ ਹਾਂਜੀ,
0: ਥੋੜੇ ਤੋਂ ਬਾਅਦ ਵੀ ਫਿਰ ਇੱਕ ਬਾਈ ਜੀ ਨੇ ਸੋਹਣਾ ਗਾਣਾ ਰਿਕੁਐਸਟ ਕੀਤਾ ਸੀ ਕਿ ਬਾਬਾ ਵੇ ਕਲਾਮ ਰੋਡ,
3: ਉਹ ਵੀ ਜਗਵਾਨਕੋਟ ਤੇ ਉਹਦਾ ਜਗਵਾਨਕੋਟ ਦਾ
0: ਗਾ। ਹਾਂ ਹਾਂਜੀ, ਚਲੋ ਹੋਰ ਸਭ ਠੀਕ ਠਾਕ?
3: ਜਗਵਾਨਕੋਟ ਦਾ ਵੀ ਦੱਸ ਦਿੰਦੇ
0: ਆ। ਕੋਈ ਨਾ, ਨਹੀਂ ਇਹ ਠੀਕ ਹੈ, ਤੁਸੀਂ ਦੱਸਤਾ ਇੱਕ ਲਾ ਦਿੰਦੇ ਆ। ਠੀਕ ਹੈ, ਚਲੋ ਠੀਕ ਹੈ, ਥੈਂਕ ਯੂ, ਲਾਉਂਦੇ ਹਾਂ ਤੇ ਤੁਸੀਂ ਬਸ ਜੁੜੇ ਰਹੋ। ਨੰਬਰ ਹੈ 9056733337 ਆਪਣਾ ਨੰਬਰ ਹੈ। ਗਿੱਲ ਫਾਰਮ, ਵੀਕਐਂਡ ਹੈ, ਵੀਕਐਂਡ ਤੇ ਹੁਣ ਗਿੱਲ ਫਾਰਮ ਤੇ ਜਾਣਾ ਤਾਂ ਫਿਰ ਬਣਦਾ ਹੀ ਆ। ਗਿੱਲ ਫਾਰਮ ਤੇ ਤੁਸੀਂ ਜਾਓਗੇ ਨਾ, ਇਹਨਾਂ ਦਾ ਜਿਹੜਾ ਆਟਾ, ਇੰਨਾ ਫਰੈਸ਼ ਆਟਾ ਨਹੀਂ ਕਿਤੋਂ ਮਿਲਣਾ, ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਆਟਾ, ਯਾਨੀ ਕਿ ਫਰੈਸ਼ ਸਟੋਨ ਮਿਲਡ ਚੱਕੀ ਦਾ ਆਟਾ, ਹੋਲ ਵੀਟ, ਬਾਜਰਾ, ਰਾਗੀ, ਜਵਾਰ, ਬੇਸਣ, ਮੱਕੀ ਦਾ ਆਟਾ ਸਾਰਾ ਫਰੈਸ਼ਲੀ ਮਿਲ ਕੀਤਾ ਗਿਆ, ਕੋਈ ਪ੍ਰਿਜ਼ਰਵੇਟਿਵ ਨਹੀਂ, ਕੋਈ ਐਡਿਟਿਵ ਨਹੀਂ, ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ, ਹਾਈ ਇਨ ਫਾਈਬਰ, ਨੈਚੁਰਲ ਨਿਊਟ੍ਰੀਐਂਟਸ, ਔਥੈਂਟਿਕ ਇੰਡੀਆ ਵਾਲਾ ਟੇਸਟ। ਸੋ ਤੁਸੀਂ ਇੱਕ ਵਾਰ ਜਾਓ ਡਿਕਸੀ ਤੇ ਕਿੰਗ, 14085 ਡਿਕਸੀ ਰੋਡ, ਗਿੱਲ ਫਾਰਮ। ਹੁਣ ਇਹਨਾਂ ਕੋਲ ਆਟਾ ਤਾਂ ਹੈਗਾ ਹੀ ਆ, ਫਰੈਸ਼ ਦੇਸੀ ਆਂਡੇ, ਦੇਸੀ ਘਿਓ ਤੇ ਫਾਰਮ ਦਾ ਫਰੈਸ਼ ਦੁੱਧ, ਫਾਰਮ ਦਾ ਫਰੈਸ਼ ਸ਼ਹਿਦ ਤੇ ਮਟਰ ਰੈਡੀ ਨੇ ਹੁਣ ਫਾਰਮ ਦੇ, ਪਾਲਕ, ਧਨੀਆ, ਮੇਥੇ, ਜ਼ੁਕੀਨੀ, ਟਮਾਟਰ, ਫਾਰਮ ਦੇ ਆਲੂ, ਬੈਂਗਣ। ਸੋ ਡਿਕਸੀ ਐਂਡ ਕਿੰਗ ਦੇ ਉੱਤੇ ਤੁਸੀਂ ਪਹੁੰਚੋ, ਗਿੱਲ ਫਾਰਮ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-673-3337 9056733337।

0: ਵੀਵਾ 8600 ਹੈਲੋ
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਕਿਵੇਂ ਹੋ
1: ਅੱਜ
0: ਤਾਂ ਹੁਣ ਆਪਣੇ ਕਮਰੇ ਚ ਬਹਿ ਕੇ ਪੀਓ ਦਾਰੂ ਹੋਸਟਲ ਹੋਸਟਲ ਕਿੱਥੇ ਮਿਲਣਾ
1: ਨਹੀਂ ਐਕਚੁਲੀ ਅੱਜ ਮੇਰੇ ਇੱਕ ਫਰੈਂਡ ਦਾ ਬਰਥਡੇ ਤਾਂ ਅਸੀਂ ਅੱਜ ਮਤਲਬ ਚਾਰ ਪੰਜ ਜਣੇ ਹੈਗੇ ਕਾਲਜ ਵਾਲੇ ਅਸੀਂ ਇਕੱਠੇ ਹੋ ਰਹੇ ਹਾਂ ਅੱਜ ਮੈਂ ਤਾਂ ਹੀ ਮੈਸੇਜ ਕੀਤੀ
0: ਕੀ ਬਾਤ ਹੈ ਕੀ ਬਾਤ ਹੈ ਕਾਲਜ ਵਾਲੇ ਯਾਰ ਇਕੱਠੇ ਹੋਣ ਫਿਰ ਕਾਲਜ ਦੀਆਂ ਯਾਦਾਂ ਹੀ ਛੱਡਦੀਆਂ ਹੈ
1: ਹਾਂਜੀ ਹਾਂਜੀ ਹਾਂਜੀ
0: ਕਿੰਨੇ ਚਿਰ ਤੋਂ ਜਾਣਦੇ ਇੱਕ ਦੂਜੇ ਨੂੰ
1: ਆਲਮੋਸਟ ਭਾਈ ਮਤਲਬ ਅਸੀਂ ਸਕੂਲ ਵੀ ਇਕੱਠੇ ਪੜ੍ਹੇ ਹਾਂ ਤੇ ਮਤਲਬ ਹੋ ਗਿਆ ਮਤਲਬ ਮੈਕਸੀਮਮ ਜਿਵੇਂ ਮੇਰੀ ਫਰੈਂਡ ਮਤਲਬ
0: ਗੱਲ ਗੁਲ ਨੀ ਹੁੰਦੀ ਜਾਂ ਵੈਸੇ ਹੀ ਜਿਉਂ ਜਿਉਂ ਆਪਾਂ ਗਰੋ ਹੁੰਦੇ ਹਾਂ ਤਾਂ ਬਹੁਤ ਸਾਰੇ ਫਰੈਂਡਸ਼ਿਪਸ ਖਤਮ ਹੋ ਜਾਂਦੀਆਂ ਹੈ ਠੀਕ ਹੈ ਨਹੀਂ ਚਲੋ ਚਾਹੀਦਾ ਹੁਣ ਇੱਥੇ ਆ ਕੇ ਬੜੇ ਲੋਕ ਕਨੈਕਟ ਹੋਏ ਯਾਰ ਕਿਉਂਕਿ ਫਿਰ ਹੋਰ ਕੋਈ ਸਰਕਲ ਹੁੰਦਾ ਨੀ ਸੋ ਪੁਰਾਣੇ ਕੀ ਯਾਰ ਮਿਲ ਜਾਂਦੇ ਆ ਟਰੱਕ ਮਕੈਨਿਕ ਦੀ ਲੋੜ ਹੈ ਇੱਕ ਬਹੁਤ ਹੀ ਕਮਾਲ ਦੀ ਕੰਪਨੀ ਨੂੰ ਤੁਹਾਨੂੰ ਇੱਕ ਸਾਲ ਦਾ ਐਕਸਪੀਰੀਅੰਸ ਚਾਹੀਦਾ ਟਰੱਕ ਮਕੈਨਿਕ ਬ੍ਰੈਂਪਟਨ ਦੇ ਵਿੱਚ ਡੇ ਸ਼ਿਫਟ ਹੈ ਬਹੁਤ ਟੌਪ ਦੀ ਪੇ ਹੈ ਬੜੀ ਕਮਾਲ ਦੀ ਕੰਪਨੀ ਹੈ ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜੇ ਲੱਭ ਰਹੇ ਆ ਟਰੱਕ ਮਕੈਨਿਕ ਦੀ ਜੋਬ ਉਹਨਾਂ ਨੂੰ ਵੀ ਦੇ ਦਿਓ ਨੰਬਰ 416-616-3345 416-616-3345 'ਤੇ ਤੁਹਾਡੇ ਲਈ ਅਵੇਲੇਬਲ ਹੈ ਟਰੱਕ ਮਕੈਨਿਕ ਦੀ ਜੋਬ ਅਤੇ ਉਸ ਦੇ ਨਾਲ ਨਾਲ ਗਲੋਬਲ ਕੰਫਰਟ ਏਅਰ ਦੇਖੋ ਸਮਰ ਦੇ ਵਿੱਚ ਏਸੀ ਖਰਾਬ ਹੋ ਜਾਵੇ ਨਾ ਬੰਦਾ ਫਿਰ ਤੁਹਾਨੂੰ ਪਤਾ ਹੀ ਹੈ ਚੀਕਾ ਮਾਰਦਾ ਗਰਮੀ ਕਰਕੇ ਏਸੀ ਰਿਪੇਅਰ ਕਰਾਉਣਾ ਫਰਨਿਸ ਦੀ ਕੋਈ ਰਿਪੇਅਰ ਹੈ ਜਾਂ ਯਾਰ ਮੈਂ ਤਾਂ ਕਹਿੰਦਾ ਨਵਾਂ ਏਸੀ ਨਵੀਂ ਫਰਨਿਸ ਲਵਾਓ ਅਤੇ $1800 ਤੱਕ ਦਾ ਤੁਸੀਂ ਰੀਬੇਟ ਪਾਓ ਨੰਬਰ ਨੋਟ ਕਰ ਲਓ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਦਾ 9057909080 9057909080 'ਤੇ ਕਾਲ ਤੁਸੀਂ ਕਰੋ ਸੋ ਓਕੇ ਲਾਈ ਫਿਰ ਹੈਪੀ ਬਰਥਡੇ ਤਾਂ ਲਾ ਦੀ ਯਾਰ ਕੀ ਸੀ ਨਾ ਮੈਂ ਭੁੱਲਤਾ ਨਹੀਂ ਗਿਆ ਆਸੀਆ ਹੈਪੀ

0: ਵਾਹ ਕਿਆ ਬਾਤ ਹੈ। ਇਹ ਨਾ ਜਿਹੜਾ ਦੂਜਾ ਗਾਣਾ ਹੁਣੇ ਲੱਗਿਆ ਇਹ ਬੜਾ ਪਿਆਰਾ। ਸੋ ਬਾਪੂ ਜ਼ਿੰਮੇਦਾਰ ਹੈ ਕਿੱਥੋਂ ਲੈ ਕੇ ਦਵੇਂ ਕਾਰ, ਕਿਆ ਬਾਤ ਹੈ, ਇਹ ਵੀ ਤੁਹਾਡੇ ਲਈ ਲਾਉਣੇ ਆ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ ਅਤੇ ਗੱਲਾਂ ਬਾਤਾਂ ਤੁਹਾਡਾ ਹੋ ਰਹੀਆਂ ਨੇ। ਇੱਕ ਮੈਂ ਤੁਹਾਨੂੰ ਅੱਖਾਂ ਦੀ ਸਰਜਰੀ ਵਾਲਿਆਂ ਦਾ ਨੰਬਰ ਦੇਵਾਂ ਜ਼ਰੂਰ, ਕਿਉਂਕਿ ਯਾਰ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਬੰਦੇ ਨੂੰ, ਲੱਗਦਾ ਯਾਰ ਕਿ ਹੁਣ ਕਰੀਏ ਕੀ। ਤੁਸੀਂ ਇਹ ਅੱਖਾਂ ਦੀ ਸਰਜਰੀ ਕਰਾਓ, ਜਿਹੜੇ ਲੋਕ ਹੁਣ 50+ ਨੇ ਨਾ, ਆਪਣੇ ਕੈਟਰੈਕਟ ਕਰਕੇ ਆਪਾਂ ਨੂੰ ਸਰਜਰੀ ਦੀ ਲੋੜ ਪੈਂਦੀ ਹੈ। ਤੁਹਾਡੀ ਬੋਲੀ ਬੋਲਦੇ ਡਾਕਟਰ ਨੇ ਬੜੀ ਕਮਾਲ ਦੀ ਸਰਜਰੀ ਕਰਦੇ ਆ, ਸਾਡੇ ਬਹੁਤ ਲਿਸਨਰਸ ਨੇ ਵੀ ਕਰਵਾਈ ਹੈ, ਸਾਡੀ ਫੈਮਿਲੀ ਨੇ ਵੀ ਇਹਨਾਂ ਤੋਂ ਹੀ ਕਰਵਾਈ ਹੈ। ਦੇ ਵੈਰੀ ਗੁੱਡ, ਨੰਬਰ ਹੈ 289-982-9597 ਕੈਟਰੈਕਟ LAL ਆਈ ਸਰਜਰੀ ਲੂਮੀਆ ਕਲੀਨਿਕ ਹੈ, ਬੜੀ ਸੇਫ ਸਰਜਰੀ ਹੈ। 289-982-9597 ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਅਮਰੀਤ ਵੈਲਕਮ,
1: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਇਨਵੈਸਟਮੈਂਟ ਪ੍ਰਾਪਰਟੀ ਲਈ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਸੈੱਟ ਹੈ। ਰੈਗੂਲਰ ਪ੍ਰਾਈਸ $6,500 ਦੀ ਵੈਲਿਊ ਦਾ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸਿਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਫੋਰ ਅਪਲਾਇੰਸ ਜੰਕਸ਼ਨ ਮਨਜੀਤ ਹੋਣਾ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ। ਤੁਹਾਡੀਆਂ ਰਿਕੁਐਸਟਾਂ ਇੱਕ ਤਾਂ ਬੜੀਆਂ ਆਈ ਹੋਈਆਂ, ਸੋ ਸਾਰੀਆਂ ਲਾਉਣੀਆਂ ਲਾਈਨ ਬਾਏ ਲਾਈਨ, ਡੋਂਟ ਵਰੀ, ਟੈਨਸ਼ਨ ਨਾ ਲਓ, ਬਸ ਕਹਿੰਦੇ ਹੁੰਦੇ ਨਾ ਕਿ ਸਬਰ, ਅਤੇ ਹਰ ਇੱਕ ਰਿਕੁਐਸਟ ਜਲਦੀ ਤੋਂ ਜਲਦੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨੰਬਰ ਆਪਣਾ 905-673-3337। ਕੋਈ ਹੋਰ ਗੱਲਬਾਤ ਕਰਨੀ ਹੈ ਜੀ, ਸਦਕੇ ਮੋਸਟ ਵੈਲਕਮ ਐਜ਼ ਆਲਵੇਜ਼। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਬੱਲੇ ਬੱਲੇ, ਸਿੰਪਲੀ ਇੰਡੀਅਨ 'ਤੇ ਤੁਸੀਂ ਜਾਣਾ ਨਾ, ਬਾਏ ਵਨ ਅਤੇ ਦੂਜਾ ਆਈਟਮ $2 ਦਾ, ਕਿਆ ਬਾਤ ਹੈ, ਕਿਆ ਬਾਤ ਹੈ। ਸੋ ਚਿਕਨ ਪਕੌੜਾ 1 ਲਓ, ਦੂਜਾ $2 ਦਾ, ਤੁਸੀਂ ਫਿਸ਼ ਪਕੌੜਾ 1 ਲਓ, ਦੂਜਾ $2 ਦਾ, ਉਹਦੇ ਨਾਲ ਨਾਲ ਬਿਰਿਆਨੀ ਬਾਏ ਵਨ ਦੂਜੀ $2 ਦੀ, ਪਾਓ ਭਾਜੀ ਵੀ ਬਾਏ ਵਨ ਦੂਜੀ ਆਈਟਮ $2 ਦੀ। ਸੋ ਜਾਣਾ ਕਿੱਥੇ ਆ, ਸਿੰਪਲ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ, 85 ਮਾਊਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਅਤੇ 15 ਫੈਂਡਰ ਵੇ ਬੋਵੇਡ ਐਂਡ ਚਿੰਕਿਊਜ਼ੀ ਤੇ ਤੁਸੀਂ ਇੱਕ ਵਾਰ ਪਹੁੰਚੋ ਅਤੇ ਇੰਜੋਏ ਕਰੋ। ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ, ਨੰਬਰ ਆਪਣਾ 905-673-3337, 905-673-3337, 905-673-3337। ਕੱਲ੍ਹ ਨੂੰ ਨਹੀਂ ਬਟ ਪਰਸੋਂ ਨੂੰ ਹੋ ਰਿਹਾ ਬਈ ਨੌਰਥ ਅਮਰੀਕਾ ਦਾ ਸਭ ਤੋਂ ਟੌਪ ਦਾ ਅਤੇ ਸਭ ਤੋਂ ਵੱਡਾ, ਸਭ ਤੋਂ ਪੁਰਾਣਾ ਤੀਆਂ ਦਾ ਮੇਲਾ। ਤੀਆਂ ਦਾ ਮੇਲਾ ਵਤਨੋ ਦੂਰ ਦੀ ਟੀਮ ਵੱਲੋਂ ਕਰਵਾਇਆ ਜਾ ਰਿਹਾ, 24ਵਾਂ ਜਾਂ 25ਵਾਂ, ਹੁਣ ਮੈਨੂੰ ਯਾਦ ਨਹੀਂ, ਚਲੋ 24-25 ਇੱਕੋ ਹੀ ਗੱਲ ਹੈ। ਬਟ ਪਰਸੋਂ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਏਅਰਪੋਰਟ ਰੋਡ ਐਂਡ ਸਟੀਲਸ 'ਤੇ, ਜਿੱਥੇ ਕਿ ਬੜੇ ਖਾਣ ਪੀਣ ਦੇ, ਕੱਪੜਿਆਂ ਦੇ, ਜੂਲਰੀ ਦੇ ਸਟਾਲ ਹੋਣਗੇ, ਸੋਨੇ ਦੀ ਜੂਲਰੀ ਵੀ ਗਿਫਟ ਕੱਢੀ ਜਾਏਗੀ, ਇੰਡੀਆ ਦੀ ਟਿਕਟ ਵੀ ਗਿਫਟ ਕੱਢੀ ਜਾਏਗੀ, ਹੋਰ ਬੜੇ ਤੋਹਫੇ, ਜਿਸ ਵਿੱਚ ਜੈਸਮੀਨ ਅਖਤਰ ਅਤੇ ਮੰਨਤ ਨੂਰ ਲੌਂਗ ਲੈਚੀ ਪਹੁੰਚ ਰਹੇ ਨੇ, ਅਤੇ ਲੱਗਣਗੀਆਂ ਰੌਣਕਾਂ ਪੀਅਰਸਨ ਕਨਵੈਨਸ਼ਨ ਸੈਂਟਰ, ਅਤੇ ਜਸਮੀਨ ਅਖਤਰ ਹੋਵੇ ਸਟੇਜ 'ਤੇ, ਅਤੇ ਇਹ ਗਾਣਾ ਜਦੋਂ ਚੱਲੂਗਾ ਤਾਂ ਪੈਣਗੀਆਂ ਚੀਕਾਂ ਪੂਰੀਆਂ ਹੈ।

ਟਿਕਟਾਂ ਲੈ ਲਓ ਤੁਸੀਂ, ਅਗਰ ਟਿਕਟਾਂ ਹਜੇ ਤੱਕ ਨਹੀਂ ਲਈਆਂ ਮੈਂ ਤੁਹਾਨੂੰ ਨੰਬਰ ਦਿੰਦਾ ਇੱਕ, ਤੇ ਜ਼ਰੂਰ ਯਾਰ ਤੀਆਂ ਦੇ ਮੇਲੇ ਤੇ ਪਹੁੰਚੋ, megastarevents.com megastarevents.com, ਜਾਂ ਤੁਸੀਂ ਵਤਨੋ ਦੂਰ ਦੀ ਟੀਮ ਨੂੰ ਕਾਲ ਕਰ ਲਓ 905-799-0999, ਬਹੁਤ ਸੌਖਾ ਜਿਹਾ ਨੰਬਰ ਹੈ, 905-799-0999-0999-0999, ਸਿਰਫ $30 ਦੀ ਟਿਕਟ ਹੈ ਯਾਰ, $30 ਦੀ ਟਿਕਟ ਹੈ ਜਿਹਦੇ ਵਿੱਚ ਟੈਕਸ ਵੀ ਇਨਕਲੂਡਿਡ ਹੈ ਤੇ ਬੱਚੇ 5 ਸਾਲ ਤੋਂ ਘੱਟ ਫ੍ਰੀ, ਸਿਰਫ $30 ਦੀ ਟਿਕਟ, ਟੈਕਸ ਇਨਕਲੂਡਿਡ, ਪਰਸੋਂ ਨੂੰ ਤੀਆਂ ਦਾ ਮੇਲਾ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਹੋ ਜਾਓ ਰੈਡੀ, ਤੇ ਫਿਰ ਗਿੱਧੇ ਪੈਣਗੇ ਪੂਰੇ।

ਵਿਵਾ ਕਿਆ ਬਾਤ ਹੈ, ਸੋ ਤੀਆਂ ਦਾ ਮੇਲਾ ਪਰਸੋਂ ਨੂੰ, ਟਿਕਟਾਂ ਆਪਣੀਆਂ ਲੈ ਲਓ ਲੈ ਲਓ ਲੈ ਲਓ, ਐਂਡ ਬਹੁਤ ਲੱਗੇਗੀ ਰੌਣਕ ਪ੍ਰੋਗਰਾਮ ਪੰਜਾਬੀ ਦਾ। ਸੋ ਨਾਲ ਦੀ ਨਾਲ ਯਾਦ ਰੱਖੋ ਇੱਕ ਮੈਸੇਜ ਤੁਸੀਂ ਫੈਸ਼ਨ ਆਈ ਕਿਊ ਦਾ, ਲੇਡੀਜ਼ ਸੂਟ ਸਟ ਲੈਣੇ ਆ ਤੀਆਂ ਲਈ ਤਾਂ ਫੈਸ਼ਨ ਆਈ ਕਿਊ ਅਪ ਟੂ 25% ਡਿਸਕਾਊਂਟ, ਸਾਡਾ ਨਾਂ ਲੈ ਦਿਓ। ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਰ, ਤਿੰਨ ਦੀਆਂ ਲੋਕੇਸ਼ਨਸ ਨੇ, ਅਤੇ ਉਸ ਦੇ ਨਾਲ ਨਾਲ ਕੁੜਤੇ ਪਜਾਮੇ ਅਤੇ ਕੋਟ ਪੈਂਟ ਇੱਕ ਲਓ, ਦੂਜਾ 25% ਔਫ, ਉਹ ਵੀ ਬਹੁਤ ਹੀ ਕਹਿੰਦੇ ਹੁੰਦੇ ਨਾ ਹਾਈ ਐਂਡ ਅਤੇ ਬਿਸਪੋਕ, ਹਾਂ ਇਹ ਵਰਡ ਸੀ ਨਾ ਵੀ ਯੂਜ਼ ਕਰਨਾ, ਬਿਸਪੋਕ ਕੁੜਤੇ ਪਜਾਮੇ ਟੋਪ ਆਫ ਦਾ ਲਾਈਨ, ਕਸਟਮ ਤੁਹਾਡੇ ਸਾਈਜ਼ ਮੁਤਾਬਕ ਫਿੱਟ ਕਰਕੇ ਦੇਣਗੇ। ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲਡ, ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ, ਤੁਸੀਂ ਇੱਕ ਵਾਰ ਮਾਰੋ ਗੇੜਾ ਅਤੇ ਵਧੀਆ ਟੌਪ ਦੀਆਂ ਡੀਲਾਂ ਫੈਸ਼ਨ ਆਈ ਕਿਊ ਤੋਂ ਲੈ ਸਕਦੇ ਹੋ। ਨਾਲ ਦੀ ਨਾਲ ਮਿਸਟਰ ਸਿੰਘ ਪੀਜ਼ੇ ਵਾਲੇ ਕਹਿੰਦੇ ਨਵੀਂ ਫਰਾਈਡੇ ਹੈ, ਚੱਕ ਦਿਓ ਕੰਮ ਨੂੰ, ਲਾ ਦਿਓ ਲਾਈਨਾਂ। ਸੋ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ, ਵਰਲਡ ਕੱਪ ਸਪੈਸ਼ਲ ਡੀਲਾਂ ਨੇ। ਸੋ ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99, ਅਤੇ ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99, 905-500-4000, 905-500-4000, 905-500-4000, ਅਤੇ ਮਿਸਟਰ ਸਿੰਘ ਪੀਜ਼ੇ ਦੀ ਟੀਮ ਦੇ ਨਾਲ ਤੁਸੀਂ ਕਰੋ ਗੱਲਬਾਤ, ਅਤੇ ਮਿਸਟਰ ਸਿੰਘ ਪੀਜ਼ਾ ਤੁਹਾਡੇ ਲਈ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਹੈ ਤੁਹਾਡੇ ਲਈ। ਇੱਕ ਮਿੰਟ ਦਿਓ ਮੈਨੂੰ, ਮੈਂ ਤੁਹਾਨੂੰ ਅੱਜ ਬਸ ਬਿਜ਼ੀ ਰੱਖਣਾ ਪੂਰਾ, ਤੁਹਾਡੇ ਲਈ ਇੱਕ ਢਾਡੀ ਵਾਰ ਲਾ ਰਹੇ ਹਾਂ, ਅਤੇ ਸੁਣਿਓ ਕਿਹੜਾ ਅਸੀਂ ਆਪ ਕਹੋਗੇ ਨਾ ਵੀ ਯਾਰ ਪੁਰਾਣਾ ਸਮਾਂ ਤੁਸੀਂ ਚੇਤੇ ਕਰਾਤਾ, ਬਟ ਮੈਂ ਲੱਭ ਰਿਹਾ ਇੱਕ ਸਪੈਸੀਫਿਕ, ਸੁਣਿਓ ਕਿਹੜਾ।

0: ਵਾਹ ਵੀ ਵਾਹ ਕਿਆ ਬਾਤ ਹੈ। ਇਹ ਸਾਰੀਆਂ ਅਮਰ ਸਿੰਘ ਸ਼ੌਂਕੀ ਜੀ ਦੀਆਂ ਢਾਡੀ ਵਾਰਾਂ ਅਤੇ ਨਾਲ ਦੀ ਨਾਲ ਪਾਪਾ ਜੀ ਸਰਦਾਰ ਰਣਜੀਤ ਸਿੰਘ ਸਿੱਧਵਾਂ ਹੋਰਾਂ ਦੀਆਂ ਢਾਡੀ ਵਾਰਾਂ ਸਾਰੀਆਂ ਤੁਹਾਨੂੰ ਕੋਠੇ 'ਤੇ ਸਪੀਕਰ ਖੜਕੇ ਰੇਡੀਓ 'ਤੇ ਮਿਲ ਰਹੀਆਂ ਨੇ ਬਈ। ਅਤੇ ਕੋਠੇ 'ਤੇ ਸਪੀਕਰ ਜਿਹੜਾ ਰੇਡੀਓ ਹੈ ਢਿੱਲੋਂ ਵੀਡੀਓ ਦਾ, ਮੈਂ ਕਹਿੰਦਾ ਉਹਦੀ ਦੁਨੀਆ ਭਰ ਦੇ ਵਿੱਚ ਪੂਰੀ ਟੌਰ 'ਤੇ ਬੜੀ ਚਰਚਾ। ਸੋ ਸੈਮੀ ਜੀ ਸਾਡੇ ਨਾਲ ਨੇ ਅਤੇ ਫਾਦਰਸ ਡੇ ਦਾ ਬੜਾ ਵਧੀਆ ਗਿਫਟ ਹੈ। ਸੋ ਸੈਮੀ ਜੀ ਵੈਲਕਮ, ਕਿਵੇਂ ਹੋ?
1: ਬਿਲਕੁਲ, ਥੈਂਕ ਯੂ ਨਵੀ। ਔਰ ਬਿਲਕੁਲ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਹੈਗਾ ਜੀ, ਕੋਠੇ 'ਤੇ ਸਪੀਕਰ, ਕਿਉਂਕਿ ਇਹ ਫਾਦਰਸ ਡੇ ਵੀਕੈਂਡ ਹੈਗਾ ਆ। ਸੋ ਜੇਕਰ ਤੁਸੀਂ ਹਜੇ ਨਹੀਂ ਸੋਚਿਆ ਵੀ ਕੀ ਗਿਫਟ ਲੈ ਕੇ ਦੇਣਾ ਹੈਗਾ ਆਪਣੇ ਫਾਦਰ ਨੂੰ, ਤਾਂ ਡੈਫਨਲੀ ਇਹ ਕੋਠੇ 'ਤੇ ਸਪੀਕਰ ਰੇਡੀਓ ਸਾਡੇ ਸਟੋਰ ਤੋਂ ਤੁਸੀਂ ਪਿਕਅਪ ਕਰ ਸਕਦੇ ਹੋ। ਜਿਹੜੀਆਂ ਮਤਲਬ ਕਿ ਢਾਡੀ ਵਾਰਾਂ ਜਾਂ ਪੁਰਾਣੇ ਗੀਤਾਂ ਦੀ ਗੱਲ ਤੁਸੀਂ ਕੀਤੀ ਆ, ਬਿਲਕੁਲ ਜੀ, ਇਹਦੇ ਵਿੱਚ ਗੁਰਬਾਣੀ ਦੇ ਨਾਲ ਨਾਲ ਪੁਰਾਣੇ ਤੋਂ ਪੁਰਾਣੇ ਗੀਤ ਜਿਹੜੇ ਹੈਗੇ ਆ, ਭਾਵੇਂ ਉਹ ਨਰਿੰਦਰ ਬੀਬਾ, ਗੁਰਦਾਸ ਮਾਨ, ਮਾਨਕ ਸਾਹਿਬ, ਮੁਹੰਮਦ ਸਦੀਕ, ਰਣਜੀਤ ਕੌਰ, ਨੁਸਰਤ ਫਤਿਹ ਅਲੀ ਖਾਨ, ਮਤਲਬ ਕਿ ਜਿੰਨੇ ਵੀ ਕਲਾਕਾਰ ਹੈਗੇ ਆ ਉਹਨਾਂ ਸਾਰਿਆਂ ਦੇ ਗੀਤ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਹੈਗੇ ਆ। ਕੋਠੇ 'ਤੇ ਸਪੀਕਰ ਰੇਡੀਓ ਤੋਂ ਇਲਾਵਾ ਜੇਕਰ ਤੁਸੀਂ ਉਹਨਾਂ ਨੂੰ ਆਪਣਾ IPTV ਦਾ ਗਿਫਟ ਦੇਣਾ ਚਾਹੁੰਦੇ ਹੋ, ਤਾਂ ਜਿਹੜਾ 4K ਦਾ IPTV ਬਾਕਸ ਹੈਗਾ ਆ, ਤੁਸੀਂ ਡੈਫਨਲੀ ਉਹ ਵੀ ਸਾਡੇ ਸਟੋਰ ਤੋਂ ਪਿਕਅਪ ਕਰ ਸਕਦੇ ਹੋ। ਜਦੋਂ ਅਸੀਂ 4K ਦੀ ਗੱਲ ਕਰਦੇ ਹਾਂ, ਰਾਈਟ ਨਾਓ ਫੀਫਾ ਕੱਪ ਚੱਲ ਰਿਹਾ ਹੈਗਾ ਆ, ਔਰ ਜਦੋਂ ਕਿਸੇ ਵੀ ਸਟੇਡੀਅਮ ਦੇ ਵਿੱਚ ਨਵੀਂ ਇਹਦੀ ਓਪਨਿੰਗ ਹੁੰਦੀ ਹੈਗੀ ਆ ਫੀਫਾ ਕੱਪ ਦੀ, ਠੀਕ ਹੈ, ਜਦੋਂ ਕੋਈ ਮੈਚ ਸ਼ੁਰੂ ਹੁੰਦਾ ਆ, ਡੈਫਨਲੀ HD ਕੁਆਲਿਟੀ ਤੇ 4K ਕੁਆਲਿਟੀ ਦੇ ਵਿੱਚ ਤੁਹਾਨੂੰ ਡਿਫਰੈਂਸ 110% ਦਿਖੂਗਾ ਹੀ ਦਿਖੂਗਾ ਜੀ। ਸੋ ਕੁਆਲਿਟੀ ਵੱਲੋਂ ਹੀ, ਕੁਆਲਿਟੀ ਕਰਕੇ ਹੀ ਔਰ ਟੈਕਨੀਕਲ ਸਰਵਿਸ ਕਰਕੇ ਹੀ ਅਸੀਂ ਆਪਣੇ ਜਿਹੜੇ ਸਾਡੇ ਸਬਸਕ੍ਰਾਈਬਰ ਆ ਉਹ ਇੱਕ ਤੋਂ ਲੈ ਕੇ ਇੱਕ ਤੱਕ ਰਾਈਟ ਨਾਓ ਅਸੀਂ ਇਕੱਠੇ ਕੀਤੇ ਹੈਗੇ ਆ, ਜਿਹੜੇ ਕਿ ਥਰੂ ਆਊਟ ਨੌਰਥ ਅਮੈਰੀਕਾ ਸਾਡੇ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਹੈਗੇ ਆ ਜੀ। ਸੋ ਇਸ ਵੀਕਐਂਡ ਦੇ ਉੱਤੇ, ਫਾਦਰਸ ਡੇ ਵਾਲੇ ਵੀਕਐਂਡ ਦੇ ਉੱਤੇ, ਤੁਸੀਂ ਆਪਣੇ ਫਾਦਰ ਨੂੰ ਕੋਠੇ 'ਤੇ ਸਪੀਕਰ ਰੇਡੀਓ ਤੋਂ ਇਲਾਵਾ 4K ਦਾ IPTV ਬਾਕਸ ਵੀ ਡੈਫਨਲੀ ਲੈ ਕੇ ਦਿਓ, ਢਿੱਲੋਂ ਵੀਡੀਓ ਤੋਂ ਆ ਕੇ ਪਿਕਅਪ ਕਰੋ। ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਆ ਜੀ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ, ਅੱਜ ਵੀ ਸ਼ਾਮ ਦੇ 8 ਵਜੇ ਤੱਕ ਖੁੱਲ੍ਹੇ ਹਾਂ, ਕੱਲ੍ਹ ਨੂੰ ਵੀ 11 ਤੋਂ 8, ਅਤੇ ਐਤਵਾਰ ਵਾਲੇ ਦਿਨ ਫਾਦਰਸ ਡੇ ਵਾਲੇ ਦਿਨ ਵੀ ਜਿਹੜਾ ਸਾਡਾ ਸਟੋਰ ਆ 11 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਾ ਹੋਏਗਾ। ਨੰਬਰ ਸਾਡਾ ਇੱਕੋ ਇੱਕ ਹੈਗਾ, 9052041313, 905-204-1313,
0: 905-204-1313 ਕੁਇਕ ਫੋਨ ਨੰਬਰ ਹੈ। ਸੈਮੀ ਜੀ ਬਹੁਤ ਸ਼ੁਕਰੀਆ ਸਰ, ਤੇ ਹੈਵ ਅ ਗੁੱਡ ਵੀਕਐਂਡ।
1: ਬਿਲਕੁਲ, ਥੈਂਕ ਯੂ ਸੋ ਮਚ,
0: ਥੈਂਕ ਯੂ ਸਰ, ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਰਾਹੀਂ ਤੁਸੀਂ ਸੁਣ ਰਹੇ ਹੋ, ਤੇ ਅੱਜ USA ਵਾਲਿਆਂ ਨੇ 20 ਫੱਟੇ ਚੱਕ ਦਿੱਤੇ ਹੈ। US ਨੇ ਆਸਟ੍ਰੇਲੀਆ ਨੂੰ 2-0 ਦੇ ਫਰਕ ਦੇ ਨਾਲ ਹਰਾਇਆ। ਅੱਜ 8:30 ਵਜੇ ਦੀ ਉਡੀਕ ਹੈ ਕਿ ਨਹੀਂ, 8:30 ਵਜੇ ਬ੍ਰਾਜ਼ੀਲ, ਕਿਉਂਕਿ ਬ੍ਰਾਜ਼ੀਲ ਯਾਰ ਸੋਕਰ ਦੀ ਇੱਕ ਕਹਿੰਦੇ ਹੁੰਦੇ ਨਾ ਕਿ ਬਹੁਤ ਹਿਸਟੋਰਿਕ, ਬੜੀ ਲੈਜੈਂਡਰੀ ਟੀਮ ਹੈ। ਸੋ ਪੁਰਾਣੇ ਸਮਿਆਂ ਦੇ ਵਿੱਚ ਰੋਨਾਲਡੋ, ਰਿਵਾਲਡੋ, ਰੋਨਾਲਡੀਨੀਓ ਅਤੇ ਬੜੇ ਤਕੜੇ ਤਕੜੇ ਬ੍ਰਾਜ਼ੀਲ ਦੇ ਖਿਡਾਰੀ ਰਹੇ ਨੇ, ਅਤੇ ਹੁਣ ਨੇਮਾਰ ਵੀ ਆਇਆ ਸੀਗਾ। ਨੇਮਾਰ ਐਤਕੀ ਖੇਡ ਰਿਹਾ, ਰਾਈਟ, ਪਹਿਲੇ ਨੂੰ ਨਹੀਂ ਮੈਂ ਭੁੱਲ ਸਕਦਾ ਯਾਰ, ਅਤੇ ਉਹਦੇ ਨਾਲ ਨਾਲ ਹੋਰ ਬੜੇ ਬ੍ਰਾਜ਼ੀਲੀਅਨ ਸੋਕਰ ਪਲੇਅਰਸ। ਸੋ ਬ੍ਰਾਜ਼ੀਲ ਐਂਡ ਹੇਟੀ ਦਾ ਮੈਚ ਹੋ ਰਿਹਾ ਅੱਜ 8:30 ਵਜੇ, ਦੇਖਦੇ ਹਾਂ ਬ੍ਰਾਜ਼ੀਲ ਦੇ ਸਕੋਡ ਦੇ ਵਿੱਚ ਕੌਣ ਹੈ ਐਤਕੀ। ਨੇਮਾਰ ਹੈਗਾ ਯਾਰ, ਕਿਉਂ ਨਹੀਂ, ਫੋਰਵਰਡ ਨੇਮਾਰ, ਦੇਖਦੇ ਹਾਂ ਕੀ ਕਰਦਾ। ਥੋੜ੍ਹੀ ਜਿਹੀ ਉਮਰ ਹੋ ਗਈ, ਇੰਜਰੀਜ਼ ਨੇਮਾਰ ਦੀਆਂ ਜਿਹੜੀਆਂ ਨੇ, ਹੁਣ ਅੱਜ ਖੇਡ ਹੀ ਨਹੀਂ ਰਿਹਾ, ਕਹਿੰਦੇ ਕਿ ਸਾਈਡ ਲਾਈਨਡ ਹੈ। ਬਹੁਤ ਯਾਰ, ਬੜਾ ਇੱਕ ਟੈਲੈਂਟਡ ਪਲੇਅਰ, ਬਟ ਇੰਜਰੀਜ਼ ਨੇ ਮਾਰ ਲਿਆ। ਬੜੇ ਪਲੇਅਰਸ ਨੇ ਜਿਹੜੇ ਯਾਰ ਬਹੁਤ ਹੀ ਕਮਾਲ ਦੀ ਖੇਡ ਖੇਡਦੇ, ਬਟ ਇੰਜਰ ਹੋਣ ਕਰਕੇ ਫਿਰ ਉਹਨਾਂ ਦਾ ਜਿਹੜਾ ਕਰੀਅਰ ਹੈ ਉਹ ਕਿਤੇ ਨਾ ਕਿਤੇ ਉਸ ਲੈਵਲ ਤੱਕ ਦਾ ਨਹੀਂ ਰਹਿੰਦਾ। ਹੀ ਸਟਿਲ ਅ ਗ੍ਰੇਟ ਪਲੇਅਰ। ਹੁਣ ਨਾਲੇ ਡੀਲ ਜਿਹੜੀ ਮਿਲੀ ਸੀਗੀ, ਫਿਰ ਵੀ ਐਸ਼ ਕਰ ਰਿਹਾ, ਬੋਲੇ ਲੁੱਟ ਰਿਹਾ, ਪੈਸਾ ਬਥੇਰਾ, ਬਟ ਉਹ ਜਿਹੜੀ ਗੱਲ ਬਣ ਸਕਦੀ ਸੀ ਉਹ ਨਹੀਂ ਬਣੀ। ਸੋ ਖੈਰ, ਪ੍ਰੋਗਰਾਮ ਪੰਜਾਬੀ ਰਾ 905-673-3337 ਨੰਬਰ ਹੈ ਆਪਣਾ। ਰਾਜਵੰਤ ਕੌਰ ਨੂੰ ਕਾਲ ਜ਼ਰੂਰ ਕਰੋ, ਰਾਜਵੰਤ ਹੁਣੇ ਤੁਹਾਡੇ ਲਈ ਹਾਜ਼ਰ ਨੇ। ਅਗਰ ਤੁਸੀਂ ਗੱਡੀਆਂ, ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਰਾਜਵੰਤ ਕੌਰ 25 ਤੋਂ ਵੱਧ ਕੰਪਨੀਆਂ ਦੇ ਨਾਲ ਡੀਲ ਕਰਦੇ ਆ, ਅਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇ ਰਿਹਾ ਰਾਜਵੰਤ ਕੌਰ। ਆਟੋ ਇੰਸ਼ੋਰੈਂਸ ਇੱਕ ਵਾਰ ਕਾਲ ਕਰ ਲਓ, 6476744735, 6476744735, ਰਾਜਵੰਤ ਕੌਰ, 647-674-4735। ਜਿਹੜੇ ਸੱਜਣ ਮਿੱਤਰ ਜੋਬ ਲੱਭ ਰਹੇ ਆ, ਤੁਸੀਂ ਹੈਂਡੀ ਹੋ, ਤੁਹਾਨੂੰ ਟੂਲਸ ਦਾ ਐਕਸਪੀਰੀਅੰਸ ਹੈ, ਤੁਸੀਂ ਜੈਗ ਭਾਜੀ ਨੂੰ ਕਾਲ ਕਰੋ। ਇਹਨਾਂ ਦੀ ਕੰਪਨੀ ਹੈ ਫੀਨਿਕਸ ਮਿਲਵਰਕ, ਅਤੇ ਇਹਨਾਂ ਨੂੰ ਨਾ ਕੁਝ ਕੁ ਵਰਕਰਸ ਦੀ ਲੋੜ ਹੈ ਜਿਹਨਾਂ ਕੋਲ ਕਾਰਪੈਂਟਰੀ ਕੈਬਨਿਟਰੀ ਦਾ ਐਕਸਪੀਰੀਅੰਸ ਹੈ, ਟੇਬਲ ਸੋ ਅਤੇ ਟੂਲਸ ਦਾ ਐਕਸਪੀਰੀਅੰਸ ਜ਼ਰੂਰੀ ਹੈ। ਸਟੀਲਸ ਅਤੇ ਟੋਮਕਨ ਦੇ ਉੱਤੇ ਜੋਬ ਹੈ। ਤੁਹਾਡੇ ਨੋਂ 'ਚ ਕਿਸੇ ਨੂੰ ਵੀ ਜੋਬ ਚਾਹੀਦੀ ਹੈ ਜਿਹਨਾਂ ਕੋਲ ਐਕਸਪੀਰੀਅੰਸ ਹੈ, ਤਾਂ ਨੰਬਰ ਹੈ 416-822-2239, 416-822-2239, 416-822-2239। ਸੋ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਫਿਲਮ ਲੱਗ ਚੁੱਕੀ ਹੈ ਅੱਜ 40 ਦਿਨ, 40 ਦਿਨ ਫਿਲਮ ਦੇਬੀ ਮਖਸੂਸਪੁਰੀ ਸਾਹਿਬ, ਗੁਰਪ੍ਰੀਤ ਘੁੱਗੀ ਜੀ, ਅਤੇ ਇੰਟਰੋਡਿਊਸ ਕੀਤਾ ਜਾ ਰਿਹਾ ਘੁੱਗੀ ਸਾਹਿਬ ਦੇ ਬੇਟੇ ਸੁਖਨ ਵੜੈਚ ਨੂੰ, ਨਾਲ ਦ੍ਰਿਸ਼ਟੀ ਤਲਵਾਰ, ਨਿਰਮਲ ਰਿਸ਼ੀ, ਹਰਬੀ ਸੰਘਾ, ਬੜੀ ਕਮਾਲ ਦੀ ਸਟਾਰਕਾਸਟ ਨਛੱਤਰ ਗਿੱਲ ਸਾਹਿਬ ਵੀ ਫਿਲਮ ਦੇ ਵਿੱਚ ਨੇ। ਅਤੇ 40 ਦਿਨ ਜਿਹੜੀ ਕਿਤਾਬ ਜਿਨ੍ਹਾਂ ਨੇ ਪੜ੍ਹੀ ਆ, ਉਹ ਦੱਸ ਸਕਦੇ ਆ ਕਿ ਯਾਰ ਕਿੱਡੀ ਕਮਾਲ ਦੀ ਇੱਕ ਨੋਵਲ ਹੈ, 40 ਦਿਨ ਉਹਦੇ ਬੇਸ 'ਤੇ ਫਿਲਮ ਬਣੀ ਹੈ। ਅਤੇ ਸੌਂਗ ਸੁਣਦੇ ਆ, ਫਿਲਮ ਲੱਗ ਚੁੱਕੀ ਹੈ ਅਤੇ ਹਰ ਇੱਕ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਤੁਸੀਂ ਜਾ ਕੇ ਦੇਖ ਸਕਦੇ ਹੋ। 40 ਦਿਨ ਦੇ ਸ਼ੋਅ ਟਾਈਮ ਤੁਹਾਨੂੰ ਦੱਸ ਦਿੰਦੇ ਹਾਂ, ਸਿਲਵਰ ਸਿਟੀ 'ਚ ਅਗਲਾ ਸ਼ੋਅ 9 ਵਜੇ ਆ, ਵੌਨ ਦੇ ਵਿੱਚ 6:50 ਅਤੇ 9:40, ਸਿਨਪਲੈਕਸ 7:20 ਅਤੇ 10:10, ਸਕਾਰਬਰੋ 7:45 ਅਤੇ 10 ਵਜੇ, ਅਤੇ ਗੁਐਲਫ 9:50 'ਤੇ। 40 ਦਿਨ 40 ਦਿਨ ਫਿਲਮ ਦਾ ਗਾਣਾ ਸੁਣਦੇ ਹਾਂ, ਮਹਿਮਾਨ ਬੱਬੂ ਮਾਨ ਸਾਹਿਬ ਦੀ ਆਵਾਜ਼ 'ਚ।
2: ਬਾਬਾ ਜੀ, ਸਾਈ ਜੀ ਨੂੰ ਪੁੱਛਿਓ ਮੈਨੂੰ ਨਾਲ ਲੈ ਜਾਣਗੇ, ਰੇਤਲੇ ਕੰਡਿਆਲੇ ਰਾਹਾਂ 'ਤੇ ਜਾਣਾ ਵੀ ਪੈਦਾ, ਰਾਹ 'ਚ ਪਾਣੀ ਵੀ ਮੁਸ਼ਕਿਲ ਨਾਲ ਮਿਲਣਾ, ਪੂਰੇ 40 ਦਿਨ ਦਾ ਸਫ਼ਰ।

0: ਵਾਹ ਵੀ ਵਾਹ, ਸੋ 40 ਦਿਨ ਫਿਲਮ ਲੱਗ ਚੁੱਕੀ ਹੈ ਯਾਰ, ਵੀਕਐਂਡ ਤੇ ਦੇਖਿਓ ਤੁਸੀਂ, ਦੇਖੋਗੇ ਤੇ ਕਹੋਗੇ ਯਾਰ ਐਂ ਲੱਗਦਾ ਕਿ ਬਸ ਜਿੰਨੀਆਂ ਲਾਈਫ ਲੈਸਨਸ ਜ਼ਿੰਦਗੀ ਦੇ ਵਿੱਚ ਸਿੱਖਣ ਵਾਲੀਆਂ ਨੇ ਇਸ ਫਿਲਮ ਨੇ ਇਸ 2.5 ਘੰਟੇ ਦੇ ਵਿੱਚ ਸਾਰੀਆਂ ਲੈਸਨਾਂ ਸਿਖਾ ਦੀਆਂ। ਸੋ ਜ਼ਰੂਰ 40 ਦਿਨ ਪੂਰਾ ਵੀਕਐਂਡ ਤੁਸੀਂ ਥੀਏਟਰਸ ਦੇ ਵਿੱਚ ਜਾਓ ਤੇ ਫਿਲਮ ਦਾ ਆਨੰਦ ਲਓ। ਪ੍ਰੋਗਰਾਮ ਪੰਜਾਬੀ ਰਾ ਇੱਕ ਯਾਰ ਮੈਂ ਤੁਹਾਨੂੰ ਨੰਬਰ ਦੇ ਦੇਵਾਂ, ਤੁਸੀਂ ਨਵਾਂ ਘਾਹ ਲਗਵਾਉਣਾ, ਘਾਹ ਤੁਹਾਡਾ ਕਹਿੰਦੇ ਹੁੰਦੇ ਨਾ ਸੜਿਆ ਪਿਆ ਤੇ ਖਰਾਬ ਹੋਇਆ ਪਿਆ, ਤਾਂ ਐਸ ਐਸ ਲੋਨ ਕੇਅਰ ਨੂੰ ਕਾਲ ਕਰੋ। ਨਵਾਂ ਘਾਹ ਸੋਡਿੰਗ ਦੇ ਮਾਹਰ ਨੇ, ਜਾਂ ਕੋਈ ਲੋਨ ਦੀ ਮੇਨਟੇਨੈਂਸ ਹੈ, ਲੈਂਡਸਕੇਪਿੰਗ ਕਰਾਉਣੀ ਹੈ, ਫੁੱਲ ਬੂਟੇ ਲਗਵਾਉਣੇ ਆ, ਜਾਂ ਘਾਹ ਕਟਵਾਉਣ ਲਈ ਟੀਮ ਹਾਇਰ ਕਰਨੀ ਆ, ਤਾਂ ਇਹ ਹਰ 2 ਹਫ਼ਤਿਆਂ ਬਾਅਦ ਹਫ਼ਤੇ ਬਾਅਦ ਤੁਹਾਡਾ ਘਾਹ ਕੱਟ ਕੇ ਜਾਣਗੇ। 437-655-1984 ਸਾਡੇ ਨਾਲ ਜੀਵਨ ਜੁੜ ਚੁੱਕੇ ਨੇ ਕੈਲਡਨ ਮਿਤਸੂਬਿਸ਼ੀ ਤੋਂ। ਮਿਤਸੂਬਿਸ਼ੀ ਦੀਆਂ ਤੁਹਾਨੂੰ ਡੀਲਾਂ ਦਵਾਉਣੇ ਆ, ਗੱਡੀ ਲੈਣੀ ਆ, ਤਾਂ ਇੱਕੋ ਇੱਕ ਮਿਤਸੂਬਿਸ਼ੀ। ਜੀਵਨ ਵੈਲਕਮ।
1: ਥੈਂਕ ਯੂ ਜੀ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ। ਤੁਸੀਂ ਸੁਣਾਓ, ਸਮਰ ਹੈ ਹੁਣ, ਗੱਡੀਆਂ ਗੁੱਡੀਆਂ ਲੈ ਰਹੇ ਆ ਸਾਰੇ, ਸੋ ਦਿਓ ਕੋਈ ਵਧੀਆ ਡੀਲ।
1: ਬਹੁਤ ਘੱਟ ਕਿਸ਼ਤ ਬਣਦੀ ਆ, ਅਰਾਊਂਡ 180 ਇਹਦੀ ਬਾਈ ਵੀਕਲੀ ਬਣਦੀ ਆ ਜੀ, ਜ਼ੀਰੋ ਡਾਊਨ ਪੇਮੈਂਟ ਤੇ ਵਿਦ ਟੈਕਸ ਵਿਦ ਇੰਟਰਸਟ। ਸੋ ਯੂਜ਼ਡ ਗੱਡੀ ਤੋਂ ਕਾਫੀ ਬੈਟਰ ਡੀਲ ਹੈਗੀ ਆ, ਬ੍ਰੈਂਡ ਨਿਊ ਗੱਡੀ ਆ, 2026 ਦੇ ਮਾਡਲ ਹੈਗੇ ਆ। ਜੇ ਕਿਸੇ ਨੇ ਲੈਣਾ 7-seater SUV ਆਊਟਲੈਂਡਰ, ਆਪਣਾ ਪੂਰੀ ਚਰਚਾ ਦੇ ਵਿੱਚ ਚੱਲ ਰਿਹਾ, ਪ੍ਰਾਈਸ ਸਿਰਫ ਸ਼ੁਰੂ ਹੋ ਜਾਂਦਾ 36,400 ਤੋਂ। ਸੋ 36,400 ਤੋਂ ਬ੍ਰੈਂਡ ਨਿਊ ਆਊਟਲੈਂਡਰ ਮਿਲ ਰਿਹਾ ਵਾ, ਉਹਦਾ ਵੀ ਆਪਾਂ ਇੰਟਰਸਟ ਕਹਿ ਲਈਏ ਤਾਂ 7 ਸਾਲਾਂ ਤੇ ਹੈਗਾ 3.9, ਸਕੋਸ਼ੀਆ ਚ ਅਕਾਊਂਟ ਹੈਗਾ ਤਾਂ 2.9 ਹੋ ਜਾਊਗਾ। ਜੇ ਕਿਸੇ ਨੇ 36 ਮੰਥ ਤੇ ਲੈਣਾ ਤਾਂ ਅਸੀਂ 0% ਵੀ ਕਰ ਦਾਂਗੇ। ਸੋ ਇਹਦੇ ਤੋਂ ਬਾਅਦ ਆਪਣਾ ਪਲੱਗ ਇਨ ਹਾਈਬ੍ਰਿਡ ਆਊਟਲੈਂਡਰ ਵੀ ਆਉਂਦਾ ਜੀ, ਉਹ ਇਲੈਕਟ੍ਰਿਕ ਵੀ ਆ, ਉਹ ਗੈਸ ਤੇ ਵੀ ਆ, ਉਹ ਹਾਈਬ੍ਰਿਡ ਵੀ ਆ। ਸੋ ਉਹਦੇ ਤੇ ਇੰਟਰਸਟ ਸਿਰਫ 1.5% ਮਿਲੂਗਾ 7 ਸਾਲਾਂ ਤੇ। ਜੇ ਸਕੋਸ਼ੀਆ ਚ ਅਕਾਊਂਟ ਹੈਗਾ, ਉਹਦੀ ਮਾਈਲੇਜ ਦੀ ਗੱਲ ਕਰ ਲਈਏ 3.2 liter ਦੇ ਵਿੱਚ ਉਹ 100 kilometer ਚੱਲਦਾ ਜੀ। ਸੋ ਇੰਸ਼ੋਰੈਂਸ ਵੀ ਮਿਤਸੂਬਿਸ਼ੀ ਦੀ ਘੱਟ ਆ, ਇੰਟਰਸਟ ਵੀ ਘੱਟ ਆ, ਵਾਰੰਟੀ ਸਾਰੇ ਬ੍ਰਾਂਡਸ ਤੋਂ ਡਬਲ ਮਿਲਦੀ ਆ 10 years ਤੇ 1,60,000 kilometer ਦੀ। ਸੋ 10 ਸਾਲ 1,60,000 kilometer ਦੀ ਵਾਰੰਟੀ ਆ, ਨਾਲ ਦੀ ਨਾਲ ਪਹਿਲੇ 5 ਸਾਲ ਹਰੇਕ ਗੱਡੀ ਤੇ ਅਨਲਿਮਿਟਡ ਕਿਲੋਮੀਟਰ ਤੁਹਾਨੂੰ ਰੋਡ ਸਾਈਡ ਅਸਿਸਟੈਂਸ ਬਿਲਕੁਲ ਫ੍ਰੀ ਮਿਲਦੀ ਹੈ ਜੀ। ਸੋ ਵਧੀਆ ਡੀਲ ਲਈ, ਵਧੀਆ ਕਸਟਮਰ ਸਰਵਿਸ ਲਈ ਇੱਕ ਨਾਮ ਆ ਕੈਲਡਨ ਮਿਤਸੂਬਿਸ਼ੀ। ਜਿੱਥੇ ਮਰਜ਼ੀ ਗੇੜਾ ਕੱਢਿਓ, ਕਿਸੇ ਬ੍ਰਾਂਡ 'ਚ ਜਾਇਓ, ਆਊਟਲੈਂਡਰ ਤੋਂ ਬੈਟਰ ਤੁਹਾਨੂੰ ਮਿਡ ਸੈਗਮੈਂਟ ਦੇ ਵਿੱਚ ਕੋਈ ਆਪਸ਼ਨ ਨਹੀਂ ਮਿਲਣਾ ਅੱਜ ਦੀ ਡੇਟ ਦੇ ਵਿੱਚ। ਸੋ ਜੈਪਨੀਜ਼ ਬ੍ਰਾਂਡ ਹੈਗਾ ਜੀ, ਸਾਰੀਆਂ ਗੱਡੀਆਂ ਆਪਣੀਆਂ ਸਿੱਧੀਆਂ ਜਪਾਨ ਤੋਂ ਬਣ ਕੇ ਆਉਂਦੀਆਂ ਵਾ, ਇੰਸ਼ੋਰੈਂਸ ਵੀ ਮਿਤਸੂਬਿਸ਼ੀ ਦੀ ਘੱਟ ਆ, ਕੁਛ ਚੋਰੀ ਨਹੀਂ ਹੁੰਦੀਆਂ। ਕੱਲ ਹੀ ਇੱਕ ਮੈਨੂੰ ਕਸਟਮਰ ਪੁੱਛ ਰਹੇ ਸੀਗੇ, ਕਹਿੰਦੇ ਵੀ ਹੋ ਸਕਦਾ ਵੀ ਇੰਸ਼ੋਰੈਂਸ ਤਾਂ ਘੱਟ ਹੋਵੇ ਕਿਉਂਕਿ ਇਹ ਗੱਡੀ ਦੀ ਡਿਮਾਂਡ ਘੱਟ ਆ। ਸੋ ਇੰਸ਼ੋਰੈਂਸ ਘੱਟ ਦਾ ਕਾਰਨ ਹੈਗਾ ਜੀ, ਇਹ ਗੱਡੀ ਜਪਾਨ ਤੋਂ ਬਣ ਕੇ ਆਉਂਦੀ ਆ, ਨਾਰਥ ਅਮੈਰੀਕਾ ਦੇ ਵਿੱਚ ਬਣਦੀ ਨਹੀਂ, ਸੋ ਲੇਬਰ ਉੱਥੇ ਸਸਤੀ ਹੈਗੀ ਆ, ਬਾਕੀ ਇਹਦੇ ਸੇਫਟੀ ਫੀਚਰਸ ਜ਼ਿਆਦਾ ਹੈਗੇ ਆ। ਸੋ ਇਹ ਗੱਡੀ ਚੋਰੀ ਦੀ ਡਿਮਾਂਡ ਦੇ ਵਿੱਚ ਨਹੀਂ ਆਉਂਦੀ। ਸੋ ਬਾਕੀ ਅਸੀਂ 7 days ਓਪਨ ਹੁੰਦੇ ਹਾਂ ਜੀ, ਜਦੋਂ ਮਰਜ਼ੀ ਆ ਜਾਓ, ਮੰਡੇ ਟੂ ਸੰਡੇ। ਸੈੱਲ ਫੋਨ ਮੈਂ ਡਾਇਰੈਕਟ ਦੇ ਦਿੰਦਾ, ਜਦੋਂ ਮਰਜ਼ੀ ਕਾਲ ਕਰ ਲਓ 6-4-7-6-7-8-2-7-5-4 6-47-6-78-27-54। ਬਾਕੀ ਜੇ ਕਿਸੇ ਨੂੰ ਕ੍ਰੈਡਿਟ ਦੇ ਵਿੱਚ ਦਿੱਕਤ ਵੀ ਹੁੰਦੀ ਆ, ਉਹਦਾ ਵੀ ਆਪਾਂ ਹੱਲ ਕਰਕੇ ਦੇਵਾਂਗੇ ਜਿੱਦਾਂ ਦਾ ਮਰਜ਼ੀ ਕ੍ਰੈਡਿਟ ਹੈਗਾ ਵਾ। ਤੇ ਜੇ ਕਿਸੇ ਨੇ ਗੱਡੀ ਟ੍ਰੇਡ ਕਰਨੀ ਆ, ਉਹਦੇ ਵਿੱਚ ਵੀ ਤੁਹਾਨੂੰ ਟ੍ਰੇਡ ਇਨ ਵੈਲਿਊ ਮਾਰਕੀਟ ਤੋਂ ਵੱਧ ਦੇਵਾਂਗੇ, ਤੇ ਨਾਲ ਦੀ ਨਾਲ ਤੁਹਾਡੀ ਟੈਕਸ ਦੀ ਸੇਵਿੰਗ ਹੁੰਦੀ ਆ। ਸੋ ਗੱਡੀਆਂ ਦੇ ਰਿਲੇਟਡ ਕੋਈ ਵੀ ਕੁਐਸਚਨ ਹੈਗਾ, ਜਦੋਂ ਮਰਜ਼ੀ ਕਾਲ ਕਰ ਲਓ 6-47-6-7-8-2-7-5-4
0: ਨੰਬਰ ਇੱਕ ਇੱਕ ਹੈ, ਜੀਵਨ ਨੂੰ ਕਾਲ ਕਰ ਲਓ ਤੇ 6-47-6-7-8-2-7-5-4 ਨੰਬਰ ਹੈ, 6-47-6-7-8-2-7-5-4 ਜੀਵਨ, ਥੈਂਕ ਯੂ ਸੋ ਮਚ ਜੀ। 7-2-8-4 ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਵੀਰੇ,
0: ਸਤਿ ਸ਼੍ਰੀ ਅਕਾਲ ਵੀਰੇ, ਕਿਵੇਂ ਹੋ?
2: ਵਧੀਆ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ, ਕੀ ਬਣਦਾ?
2: ਬਸ ਕੰਮ ਡਨ ਕੀਤਾ, ਹੁਣ ਵਾਪਸੀ
0: ਆ। ਵੈਰੀ ਗੁੱਡ, ਕੀ ਪਲਾਨ ਹੈ ਵੀਕਐਂਡ ਦਾ?
2: ਵੀਕਐਂਡ ਦਾ ਇਹ ਤਾਂ ਫਿਲਹਾਲ ਤਾਂ ਕੋਈ ਪਲਾਨਿੰਗ, ਘਰ ਲੱਭਦੇ ਪਏ ਆ।
0: ਘਰ ਲੱਭਦੇ ਹੋ ਕੀ ਮਤਲਬ?
2: ਇੱਥੇ ਲਾਸਟ ਕੀਤਾ ਸੀਗਾ, ਇੱਥੇ ਲਾਸਟ ਕੀਤਾ ਸੀਗਾ ਜਿੱਥੇ ਕੈਂਬਰਿਜ।
0: ਹਾਂ
2: ਹਾਂਜੀ ਹਾਂਜੀ, ਹੁਣ ਇੱਥੇ ਲੱਭਦੇ ਪਏ ਆ ਲਾ ਕੇ ਤੈਨੂੰ।
0: ਨਹੀਂ ਓਕੇ, ਕੈਂਬਰਿਜ ਤੁਸੀਂ ਘਰ ਰੈਂਟ ਤੇ ਲੱਭ ਰਹੇ ਹੋ?
2: ਹਾਂਜੀ ਰੈਂਟ ਤੇ, ਰੈਂਟ ਤੇ ਹਾਂਜੀ।
0: ਅੱਛਾ, ਕਿੱਦਾਂ ਦਾ ਘਰ ਲੱਭ ਰਿਹਾ?
2: ਵੀਰੇ ਕਿਸੇ ਦਾ ਨੰਬਰ ਤੇ, ਦੋ ਸਮ ਨੰਬਰ ਕਿਸੇ ਆਪਣੇ ਇੱਧਰ।
0: ਕਿੱਦਾਂ ਦਾ ਘਰ ਲੱਭ ਰਹੇ ਹੋ?
2: ਘਰ 4-bedroom ਚਾਹੀਦਾ ਆਪਾਂ ਨੂੰ।
0: 4-bedroom ਦਾ ਘਰ ਚਾਹੀਦਾ ਕੈਂਬਰਿਜ ਦੇ ਵਿੱਚ ਰੈਂਟ ਤੇ?
2: ਹਾਂਜੀ ਹਾਂਜੀ,
0: ਠੀਕ ਹੈ। ਤੇ ਕੌਣ ਕੌਣ ਹੋ ਘਰ ਚ?
2: ਅਸੀਂ ਹੈਗੇ ਆ 6 ਜਣੇ ਆ ਜੀ।
0: ਛੇ ਜਾਣੇ ਹੋ? ਨਹੀਂ, ਦੋ ਮਿੱਤਰ ਦੋਸਤ ਨੇ, ਫੈਮਿਲੀ ਕੌਣ?
2: ਹਾਂ ਜੀ, ਮਿੱਤਰ ਦੋਸਤ ਹੀ ਆ ਸਾਰੇ।
0: ਵਧੀਆ ਨੇ ਸਾਰੇ, ਕੰਮ ਕੁੰਮ ਕਰਨ ਵਾਲੇ ਆ?
2: ਹਾਂ ਜੀ, ਯਾਨੀ ਸਾਰੇ ਕੰਮ ਕਰਨ ਵਾਲੇ ਆ।
0: ਘਰ ਨੂੰ ਸਾਫ ਸੁਥਰਾ ਰੱਖੋਗੇ ਪੂਰਾ?
2: ਹਾਂ ਜੀ ਹਾਂ ਜੀ ਭਾਈ, ਲੈ ਉਹ ਤਾਂ ਹੁਣ ਵੀ ਤੁਸੀਂ ਘਰ ਜਿਹੜੇ ਨੇ, ਹੁਣ ਜੇ ਘਰ ਵੇਖਣਾ ਹੋਵੇ ਹੁਣ ਵੀ ਬਹੁਤ ਸਾਫ ਰੱਖਿਆ ਆ। ਉਹ ਤਾਂ ਇੱਥੇ ਇਹਨਾਂ ਨੇ ਕੰਸਟਰਕਸ਼ਨ ਕਰਨੇ ਜਾਇ ਚਲਣੀ ਸੀ, ਦੁਬਾਰਾ ਇਹਨਾਂ ਨੇ ਦੂਜਾ ਰੈਨੋਵੇਸ਼ਨ ਚਲਣੀ ਹੈ ਇੱਥੇ।
0: ਚਲੋ ਠੀਕ ਹੈ, ਜੇ ਯਾਰ ਕਿਸੇ ਕੋਲ ਘਰ ਹੈ, ਇਹ ਵਧੀਆ ਮੁੰਡੇ ਨੇ, ਸਾਡੇ ਨਾਲ ਗੱਲਬਾਤ ਰੋਜ਼ ਹੀ ਕਰਦੇ ਨੇ ਤੇ ਸਾਰੇ ਕੰਮ ਕੁੰਮ ਕਰਨ ਵਾਲੇ ਨੇ, ਵਧੀਆ ਸਾਫ ਸੁਥਰਾ ਘਰ ਰੱਖਣਗੇ। ਕਿਸੇ ਕੋਲ ਵੀ ਕੇਮਬ੍ਰਿਜ ਦੇ ਵਿੱਚ ਘਰ ਹੈਗਾ ਰੈਂਟ ਤੇ ਅਵੇਲੇਬਲ, ਤੇ ਤੁਸੀਂ ਰੈਂਟ ਤੇ ਦੇਣਾ ਵਧੀਆ ਟੈਨੈਂਟਸ ਨੂੰ, ਤਾਂ ਇਹਨਾਂ ਨੂੰ ਕਾਲ ਕਰ ਲਓ 226921-7284। ਕੇਮਬ੍ਰਿਜ ਦੇ ਵਿੱਚ ਇਹ ਘਰ ਲੱਭ ਰਿਹਾ ਰੈਂਟ ਤੇ, 226921-7284। 226-921-7284 ਇਹਨਾਂ ਦਾ ਨੰਬਰ ਹੈ। ਠੀਕ ਹੈ ਵੀਰੇ, ਦੇਖਦੇ ਹਾਂ ਜੇ ਕੋਈ ਤੁਹਾਨੂੰ ਕਰਦਾ ਕਾਲ ਮੈਨੂੰ ਦੱਸਿਓ।
2: ਹਾਂਜੀ ਹਾਂਜੀ ਠੀਕ ਹੈ ਵੀਰੇ, ਜ਼ਰੂਰ। ਤੇ ਇੱਕ ਸੌਂਗ ਦੀ ਨਾ ਵੀਰੇ ਲਾਉਣਾ ਸੀਗਾ
0: ਜੀ, ਦੱਸੋ।
2: ਹੈਗਾ ਚੂਰੀਆਂ ਆ ਸੌਂਗ, ਇਹ ਮੰਡੇਰ ਬ੍ਰਦਰਸ ਦਾ ਆ।
0: ਚੂਰੀਆਂ?
2: ਹਾਂਜੀ ਹਾਂਜੀ ਚੂਰੀਆਂ,
0: ਚੂਰੀਆਂ। ਥੋੜੇ ਸੈਡ ਹੈ?
2: ਹਾਂਜੀ ਹੈ ਥੋੜਾ ਸੈਡ।
0: ਨਹੀਂ ਸੈਡ ਨਹੀਂ ਯਾਰ, ਕੋਈ ਵਧੀਆ ਅਪਬੀਟ ਜਿਹਾ ਦੱਸੋ। ਸੈਡ ਬਹੁਤ ਹੋ ਗਿਆ ਆਪਾਂ ਅੱਜ ਤਾਂ, ਥੋੜੇ ਠੰਡੇ ਜਿਹੇ ਗਾਣੇ ਲੱਗੇ ਆ ਹਰੇ, ਹੁਣ ਥੋੜੇ ਗਰਮ ਕਰੀਏ ਕੰਮ ਨੂੰ।
2: ਕਰਨ
0: ਔਜਲਾ ਨਵਾਂ ਆਇਆ ਗਾਣਾ, ਉਹ ਲਾ ਦੋ ਸੀ ਵੋਕ। ਸੀ ਵੋਕ? ਹਾਂਜੀ ਹਾਂਜੀ, ਉਹ ਸੌਂਗ ਬਹੁਤ ਵਧੀਆ। ਸੀ ਵੋਕ ਲਈਏ? ਕਰਨ ਔਜਲਾ ਪਰ ਉਹ ਯਾਰ
2: ਗਾਣਾ ਆਫੀਸ਼ੀਅਲ ਨਹੀਂ ਹਜੇ ਆਇਆ, ਉਹ ਤਾਂ ਐਵੇਂ ਲੀਕ ਜਿਹਾ ਵਰਜਨ ਆਇਆ। ਕਰਨ ਔਜਲਾ ਨੇ ਯੂਟਿਊਬ ਤੇ ਆਪਣੇ ਆਫੀਸ਼ੀਅਲ ਪੇਜ ਤੇ ਪਾਇਆ ਹੈ
0: ਉਹਨੇ ਗਾਣਾ। ਪੱਕੀ ਗੱਲ ਆ?
2: ਹਾਂਜੀ
0: ਹਾਂਜੀ ਦੇਖੋ, ਉਹਨੇ ਪਾਇਆ ਆ, ਕਰਨ ਔਜਲਾ ਨੇ ਖੁਦ
2: ਪਾਇਆ ਗਾਣਾ।
0: ਕਰਨ ਔਜਲਾ ਮੈਨੂੰ ਪਤਾ, ਠੀਕ ਹੈ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ ਤੇ ਜ਼ਰੂਰ। ਬਟ ਮੈਨੂੰ ਲੱਗਦਾ ਨੀ ਕਰਨ ਔਜਲਾ ਨੇ ਰਿਲੀਜ਼ ਕੀਤਾ। ਸੋ ਪ੍ਰੋਗਰਾਮ ਪੰਜਾਬੀ 905-673-3337 ਨੰਬਰ ਹੈ ਆਪਣਾ, 9056733337। ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਦੇ ਨਵੇਂ ਘਰ ਨੇ, ਪੈਰਾਡਾਈਸ ਡਿਵੈਲਪਮੈਂਟਸ ਤੁਹਾਡੇ ਲਈ ਹਾਜ਼ਰ ਨੇ। ਤੇ ਯਾਰ 6.5 ਲੱਖ ਤੋਂ ਟਾਊਨ ਹਾਊਸ ਸੁਣਿਆ ਕਦੇ? ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਮਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ 1981। ਹਾਂਜੀ ਵਧੀਆ ਜੀ, ਕੀ ਬਣਦਾ?
3: ਮੈਂ ਚੱਕਵਾ ਗਾਣਾ, ਮੈਂ ਦੱਸ ਦਿੰਦਾ ਪੁਰਾਣਾ ਕੋਈ ਸ਼ੇਰੀਮਾਨ ਦਾ ਹੈਗਾ ਨਾ ਡਿਸਕ ਚ ਕਲੀ।
0: ਉਹ ਸ਼ੇਰੀਮਾਨ ਦਾ ਯਾਰ ਮੈਂ ਲਾਇਆ ਨਹੀਂ, ਇੱਕ ਵੀਰ ਨੇ ਰਿਕੁਐਸਟ ਕੀਤਾ ਸੀ ਹੋਸਟਲ। ਇੰਡੀਆ ਚ ਡਿਸਕ ਕਹਿੰਦੇ ਆ?
3: ਹਾਂਜੀ ਡਿਸਕ ਕਹਿੰਦੇ ਆ ਜਾਂ ਕਲੱਬ ਕਹਿ ਦਿੰਦੇ ਆ।
0: ਤੁਸੀਂ ਇੰਡੀਆ ਚ ਡਿਸਕ ਤੇ ਕਦੇ ਗਏ ਹੋ?
3: ਹਾਂਜੀ ਬਹੁਤ ਵਾਰ ਚੰਡੀਗੜ੍ਹ।
0: ਨਹੀਂ ਉੱਥੇ ਉੱਥੇ ਹੈ ਕਲਚਰ ਯਾਰ ਕਲੱਬ ਨਾਈਟ ਕਲੱਬਸ ਦਾ?
3: ਚੰਡੀਗੜ੍ਹ, ਦਿੱਲੀ, ਇਹਨਾਂ ਦੋ ਸਿਟੀਜ਼ ਕਾਫੀ ਆ।
0: ਅੱਛਾ ਚੰਡੀਗੜ੍ਹ ਤੇ ਦਿੱਲੀ ਕਾਫੀ ਆ?
3: ਹਾਂਜੀ ਗ੍ਰੇਟਰ ਨੋਇਡਾ ਸਿਟੀ ਇੱਧਰ ਕਾਫੀ ਆ, DLF।
0: ਅੱਛਾ
3: ਗ੍ਰੇਟਰ ਨੋਇਡਾ ਇੱਧਰ ਕਾਫੀ ਆ।
0: ਪਰ ਤੁਸੀਂ ਚੰਡੀਗੜ੍ਹ ਗਏ ਹੋ?
3: ਚੰਡੀਗੜ੍ਹ ਕਿੱਦਾਂ?
0: ਤੁਸੀਂ ਚੰਡੀਗੜ੍ਹ ਡਿਸਕ ਦੇ ਵਿੱਚ ਜਾਂਦੇ ਰਹੇ ਹੋ?
3: ਹਾਂਜੀ ਉੱਥੇ ਬਹੁਤ ਮਸ਼ਹੂਰ ਕਲੱਬ ਆ ਪਾਰਾ, ਉਹ ਮੇਰਾ ਫੇਵਰਿਟ ਸੀਗਾ
0: ਪਾਰਾ।
3: ਹਾਂਜੀ
0: ਨਹੀਂ ਤੇ ਉੱਥੇ ਫਿਰ ਸਾਰੇ ਡਰੈਸ ਕਿੱਦਾਂ ਕਰਦੇ? ਹੁਣ ਮੈਂ ਜਸਟ ਨੌਲੇਜ ਲਈ ਪੁੱਛ ਰਿਹਾ, ਹੁਣ ਇੱਥੇ ਤਾਂ ਕੁੜੀਆਂ ਡਰੈਸ ਡਰੁਸ ਪਾ ਕੇ ਕਲੱਬ ਨੂੰ ਜਾਂਦੀ, ਉੱਥੇ ਕੀ ਡਰੈਸ ਕੋਡ ਹੈ ਫਿਰ ਲੇਡੀਜ਼ ਦਾ?
3: ਉੱਥੇ ਵਨ ਪੀਸ ਪਾਉਂਦੇ ਜੀ, ਵੈਸਟਰਨ ਪ੍ਰੋਪਰ ਹੀ ਹੁੰਦਾ ਤੁਸੀਂ ਲਾਈਕ।
0: ਅੱਛਾ ਵੈਸਟਰਨ ਹੁੰਦਾ, ਆਈ ਨਹੀਂ ਵੀ ਇੰਡੀਅਨ ਸੂਟ ਪਾ ਕੇ ਨਾਈਟ ਕਲੱਬ ਚਲ ਜਾਣਾ।
3: ਨਹੀਂ ਨਹੀਂ ਨਹੀਂ, ਮੈਂ ਉੱਥੇ ਕਾਫੀ ਵਾਰੀ ਗਿਆ, ਮੈਂ ਕਰਾਊਡ ਹੀ ਉੱਥੇ ਨਾ ਵਾਈ ਵੱਖਰੀ ਹੁੰਦੀ ਹੈ, ਕਰਾਊਡ ਹੀ ਸਰ ਰੋਇਲ ਕਰਾਊਡ ਕਹਿ ਲੋ ਜਾਂ ਪ੍ਰੋਪਰ ਹੀ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਵੀ ਆਹ ਹਨਾ ਏਦਾਂ ਕੱਪੜੇ ਪਾ ਕੇ ਜਾਣੇ ਆ, ਕੁੜੀਆਂ ਨੇ ਪ੍ਰੋਪਰ ਵਨ ਪੀਸ ਪਾਇਆ ਹੁੰਦਾ, ਮੁੰਡਿਆਂ ਦੇ ਲਾਈਕ ਹਨਾ ਪੋਲੋ ਟੀ ਸ਼ਰਟ ਜਾਂ ਟੀ ਸ਼ਰਟ ਪਾਈਆਂ ਹੁੰਦੀਆਂ, ਯੈਂਕੀ ਬਣ ਕੇ ਜਾਂਦੇ ਪ੍ਰੋਪਰ
0: ਯੈਂਕੀ। ਮਿਊਜ਼ਿਕ ਕਿੱਦਾਂ ਦਾ ਚੱਲਦਾ?
3: ਮਿਊਜ਼ਿਕ ਜਿੱਦਾਂ ਕਲੱਬ ਚ ਵੀਰੇ ਚੱਲਦਾ ਹੁੰਦਾ।
0: ਵੈਸਟਰਨ ਮਿਊਜ਼ਿਕ ਚੱਲਦੇ ਆ, ਪੰਜਾਬੀ ਗਾਣੇ ਗੁਣੇ ਚੱਲਦੇ ਆ,
3: ਪੰਜਾਬੀ ਚੱਲਦੇ ਆ, ਮਿਕਸ ਚੱਲਦੀ ਰਹਿੰਦੇ, ਲਗਾਤਾਰ ਚੱਲਦੇ ਰਹਿੰਦੇ ਆ ਜੀ, ਕਿਸੇ ਦਾ ਬਰਥਡੇ ਆ ਫਿਰ ਉਹਨੂੰ ਸੈਲੀਬ੍ਰੇਟ ਕਰਦੇ ਆ।
0: ਅੱਛਾ,
3: ਮਤਲਬ ਸਿਰਾ ਵਾਈਬ ਹੁੰਦੀ ਪੂਰੀ। ਇੱਥੋਂ ਦੇ ਕਲੱਬ ਨੀ ਮੈਂ ਗਿਆ, ਤੇ ਉੱਥੇ ਤਾਂ ਮੈਂ ਬਹੁਤ ਗਿਆ ਕਿਉਂਕਿ ਉੱਥੇ ਇੰਡੀਆ ਅਨਮੈਰਿਡ ਸੀਗਾ, ਫਿਰ ਇੱਥੇ ਮੌਕਾ ਨੀ ਲੱਗਾ।
0: ਨਹੀਂ ਉਹ ਤਾਂ ਅਨਮੈਰਿਡ ਬੰਦਿਆਂ ਦਾ ਕੰਮ ਹੈ, ਕਲੱਬ ਵਿਆਹ ਵੋ ਕਰਾ ਕੇ ਕਲੱਬ ਕੀ ਕਰਨਾ। ਮੈਨੂੰ ਲੱਗਿਆ ਵੀ ਕੁੜੀਆਂ ਚਲੋ ਕਈ ਸੂਟ ਸਾਟ ਵੀ ਪਾ ਕੇ ਜਾਂਦੀਆਂ ਹੋਣਗੀਆਂ, ਪਰ ਤੁਸੀਂ ਕਿਹਾ ਕਿ ਨਹੀਂ ਪੂਰਾ ਵੈਸਟਰਨ ਹੀ ਹੁੰਦਾ।
3: ਵੈਸਟਰਨ ਕੱਪੜੇ ਪਾਏ ਆ ਜਾਂ ਪਜਾਮਾ ਪਾਇਆ ਹੋਊ ਜਾਂ ਪ੍ਰੋਪਰ ਡਰੈਸ ਪਾਈ ਹੁੰਦੀ ਆ, ਤੇ ਫਿਰ ਜਿਵੇਂ ਕਹਿੰਦੇ ਨਾ ਪਤਾ ਲੱਗ ਜਾਂਦਾ, ਫਿਰ ਜਦੋਂ ਕੁੜੀਆਂ ਦੂਜੀਆਂ ਪਾਉਂਦੀਆਂ ਨੇ ਫਿਰ ਉਦਾਂ ਦੇ ਕੱਪੜੇ ਹੀ ਸਾਰੇ ਪਾਉਣ ਲੱਗ ਜਾਂਦੇ।

0: 9056733337 ਆਪਣਾ ਫੋਨ ਨੰਬਰ ਹੈ। ਉਸ ਗੀਤ ਦੇ ਵਿੱਚ ਬੋਲ ਵੀ ਸੀ ਨੀ ਮੈਂ ਸਿਨ ਅੱਛਾ ਨੀ ਉਹ ਹੋਰ ਸੀ ਨੀ ਤੁਸੀਂ ਮੈਨੂੰ ਜਾਵੇ ਹੋ ਤੇ ਮੈਂ ਗੁਰੂ ਘਰੇ ਜਾਵਾਂ ਹੈ ਨਰ ਨਰ ਨਰ ਨੀਰੇ ਦੁਰੀਏ। ਚਲੋ ਉਹ ਵੀ ਗਾਣਾ ਲਾਵਾਂਗੇ। ਨੰਬਰ ਹੈ ਆਪਣਾ 9056733337। ਰੋਇਲ ਆਟੋ ਸੈਂਟਰ ਗੱਡੀ ਦਾ ਕੋਈ ਵੀ ਕੰਮ ਹੈ, ਇੰਜਨ ਟ੍ਰਾਂਸਮਿਸ਼ਨ ਦਾ, ਓਇਲ ਲੂਬ ਫਿਲਟਰ ਦਾ ਕੋਈ ਕੰਮ ਹੈ, ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਬਹੁਤ ਹੀ ਰੀਜਨੇਬਲ ਰੇਟ ਦੇ ਉੱਤੇ, ਤਾਂ ਰੋਇਲ ਆਟੋ ਸੈਂਟਰ ਦੇ ਰਾਜ ਭਾਅ ਜੀ ਸਟੀਅਰਸ ਤੇ ਮਿਲਣੀ। ਅਫੋਰਡੇਬਲ ਰਿਲਾਇਬਲ ਓਨੈਸਟ ਟੀਮ 9057991478 ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਬਿਯੋਂਡ ਆਈਵੇਅਰ ਦੇ ਰੋਮੀ ਬਾਈ ਜੀ। ਐਨਕਾਂ ਲੈਣੀਆਂ ਚਾਹੇ ਪ੍ਰਸਕ੍ਰਿਪਸ਼ਨ ਦੀਆਂ ਚਾਹੇ ਸਨਗਲਾਸਿਸ, ਆਈ ਡਾਕਟਰ ਇਹਨਾਂ ਕੋਲ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਨੂੰ ਕਰਨਗੇ, ਤੁਹਾਨੂੰ ਕੋਈ ਟੈਨਸ਼ਨ ਨਹੀਂ। ਐਨਕਾਂ ਲੈਣੀਆਂ ਤਾਂ ਰੋਮੀ ਕੋਲੋਂ ਲਓ, ਠੀਕ ਹੈ। ਰੋਮੀ ਉਹਨਾਂ ਦੀ ਬਹਿ ਜਾ ਬੱਲੇ ਬੱਲੇ ਆ। 9057933937 ਹੰਬਰ ਵੈਸਟ ਐਂਡ ਗੋਰਵੇ 9057933937 0026 ਲਓ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਵਧੀਆ ਜੀ, ਕੀ ਬਣਦਾ?
1: ਬਸ ਜੀ ਕੁਛ ਨੀ, ਮੈਂ ਤੁਹਾਨੂੰ ਵੈਸੇ ਹੀ ਗੱਲ ਕਰਨ ਲੱਗਾ ਜੀ। ਤੁਹਾਨੂੰ ਚੰਡੀਗੜ੍ਹ ਚ ਨਾ, ਮੈਂ ਉੱਥੇ ਹੀ ਜੰਮਿਆ ਪਹਿਲਾਂ, ਤੇ ਜਿਹੜੇ ਆਰਸੀ ਸੀਗੇ ਉੱਥੇ ਇਹਨੇ ਕਲੱਬਾਂ ਕਲੁੱਬਾਂ ਦਾ ਰਿਵਾਜ ਨੀ ਸੀਗਾ ਮੇਰੇ ਖਿਆਲ ਤੋਂ, ਜਾਂ ਅਸੀਂ ਛੋਟੇ ਸੀਗੇ।
0: ਅੱਛਾ, ਤੁਹਾਡੇ ਟਾਈਮ ਤੇ ਕਲੱਬਾਂ ਦਾ ਰਿਵਾਜ ਨੀ ਸੀ?
1: ਆਈ ਡੋਂਟ ਥਿੰਕ ਸੋ, ਮੈਂ ਵੀ ਜਦੋਂ ਛੋਟੇ ਹੁੰਦੇ ਸੀ ਅਸੀਂ, ਮੈਂ ਜਾਂ ਤਾਂ ਬਿਜ਼ਨਸ ਕਰਦਾ ਸੀ ਸੁਨਹਿਰੇ ਦਾ, ਬਸ ਘਰ ਤੋਂ ਕੰਮ ਤੋਂ ਉੱਧਰ, ਤੇ
0: ਤੁਸੀਂ ਕਦੇ ਕਲੱਬ ਦੇਖੇ ਹੀ ਨੀ ਉੱਥੇ?
1: ਨਹੀਂ ਨਹੀਂ ਨਹੀਂ, ਮੈਂ ਦੇਖਿਆ ਦੂਰੋਂ ਦੂਰੋਂ ਦੇਖਿਆ, ਮਤਲਬ ਵੈਸੇ ਜਿਹੜਾ ਇੱਧਰ ਦਾ ਕਲੱਬ ਹੋ ਗਿਆ ਇੱਧਰ ਦੇ, ਜਿੱਦਾਂ ਅੱਧਾ ਤਾਂ ਨੀ ਸੀਗਾ ਨਾ ਉੱਥੇ,
0: ਦਾਰੂ ਵੀ ਇੱਥੇ ਆ ਕੇ ਸ਼ੁਰੂ ਕੀਤੀ ਹੈ, ਘਰਦੇ ਅਲਾਓ ਨੀ ਸੀ ਕਰਦੇ ਉੱਥੇ?
1: ਹਾਂਜੀ ਹਾਂਜੀ, ਨਹੀਂ ਉਹ ਕਦੇ ਦਿਲ ਹੀ ਨੀ ਕੀਤਾ, ਉਹ ਨਾ ਬਿਜ਼ੀ ਨਾ ਰਹਿੰਦੇ ਸੁਨਾਰਿਆ ਕੰਮ ਦੇ ਵਿੱਚ।
0: ਠੀਕ ਹੈ ਠੀਕ ਹੈ, ਚਲੋ ਕੋਈ ਨਾ, ਜਿਹੜੇ ਕਲੱਬ ਵਾਲੇ ਜਾਂਦੇ ਰਹੇ ਉਹਨਾਂ ਤੋਂ ਪੁੱਛਦੇ ਫਿਰ ਥੋੜੇ ਤੋਂ ਕੀ ਪੁੱਛਣਾ। ਉਹੀ ਤਾਂ ਵੀ ਜਿਹੜਾ ਜਿਹੜਾ ਦਾਰੂ ਹੀ ਨੀ ਪੀਂਦਾ ਉਹਨੂੰ LCB ਕਾਹਦੇ ਲਈ ਲੈ ਕੇ ਜਾਣਾ।
1: ਸਕੋਰ
0: ਦਾ ਵਰਲਡ ਕੱਪ ਦਾ ਹੁਣ ਤੁਹਾਨੂੰ ਕੀ ਦੱਸੀ, ਅੱਜ USA ਵਾਲੇ ਜਿੱਤ ਗਏ 2-0 ਆਸਟ੍ਰੇਲੀਆ ਨੂੰ ਹਰਾਇਆ, ਤੇ ਹੁਣ 8:30 ਬ੍ਰਾਜ਼ੀਲ ਦਾ ਮੈਚ ਹੈ, ਬੜਾ ਐਕਸਾਈਟਿੰਗ, ਸੋ ਦੇਖਦੇ ਹਾਂ ਕੀ ਬਣਦਾ। ਚਲੋ ਥੈਂਕ ਯੂ, ਆਪਾਂ ਅਗਲੇ ਕਾਲਰ ਨਾਲ ਗੱਲ ਕਰੀਏ। ਥੈਂਕ ਯੂ। ਕਲੱਬ ਗਏ ਨੀ, ਕਲੱਬਾਂ ਦੀਆਂ ਗੱਲਾਂ ਕਰਨੀਆਂ ਹੈ ਭਾਜੀ, ਆਈ ਐਮ ਜਸਟ ਜੋਕਿੰਗ, ਇਹ ਸਾਡੇ ਮਿੱਤਰ ਸੱਜਣੇ ਯਾਰ, ਤੁਸੀਂ ਐਵੇਂ ਨਾ ਲੈ ਲਿਓ ਵੀ ਨਵੀਂ ਆਏ, ਕਿਉਂ ਗੱਲ ਕਰ ਇਹਨਾਂ ਨਾਲ, ਜਿਹੜੇ ਸਾਡੇ ਡੇਲੀ ਕਾਲਰ ਨੇ ਉਹ ਸਾਡੇ ਪਰਿਵਾਰਕ ਮੈਂਬਰ ਹੀ ਨੇ। ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ ਹੁਣ ਜਾਂ ਬਾਅਦ ਦੇ ਵਿੱਚ, ਕਿਸਨੇ ਜਾਣਾ ਕਿਸਨੇ ਆਉਣਾ, ਦੁਆਬਾ ਦੁਆਬਾ ਡਰੋਬਾ ਟਰੈਵਲ ਨੰਬਰ ਹੈ 9057967800 ਦੁਆਬਾ ਟਰੈਵਲ 9057967800 ਦੁਆਬਾ ਟਰੈਵਲ ਐਂਡ ਟੂਰ, ਬਹੁਤ ਵਧੀਆ ਸਰਵਿਸ ਘੱਟ ਤੋਂ ਘੱਟ ਰੇਟ। 3932 ਹੈਲੋ, ਸੋਰੀ ਤੁਹਾਡੀ ਕਾਲ ਡਾਊਨ ਸੀ, ਹਾਂਜੀ ਵੈਲਕਮ। ਚੰਡੀਗੜ੍ਹ ਜਾਂਦਾ ਸੀ, ਇੱਥੇ ਨਹੀਂ ਜਾਂਦਾ, ਤੁਸੀਂ ਐਵੇਂ ਕਿਉਂ ਮਨਪ੍ਰੀਤ

0: ਯਾਰ ਕਹਿੰਦੇ ਹੁੰਦੇ ਸੀਕ੍ਰੇਟ ਬਾਹਰ ਦੱਸ ਦਿਓ।
1: ਮੈਂ ਤਾਂ ਰੇਡੀਓ ਹੁਣੇ ਆਉਣ ਕੀਤਾ ਸੀ ਭਾਜੀ, ਉਹਦੀ ਗੱਲ ਚੱਲੀ ਜਾਂਦੀ ਸੀ।
0: ਤੁਸੀਂ ਮਨਪ੍ਰੀਤ ਦੇ ਗਾਲਾਂ ਪਵਾਓਗੇ ਲੱਗਦਾ।
1: ਇੰਡੀਆ
0: ਦੇ ਵਿੱਚ ਕਲੱਬ ਜਾਂਦੇ ਰਹੇ ਹੋ?
1: ਹਾਂਜੀ ਹਾਂ ਗਏ ਭਾਜੀ ਜਰੂਰ।
0: ਕਿੱਥੇ ਕਿਹੜੀ ਜਗ੍ਹਾ
1: ਭਾਜੀ? ਉਹਦੇ 26 ਸੈਕਟਰ ਸਾਰੇ ਕਲੱਬ ਹੀ ਨੇ ਉੱਥੇ, ਹਨਾ। ਹੁਣ ਤਾਂ ਬਹੁਤ ਜ਼ਿਆਦਾ, ਮੈਂ ਹੁਣ ਮਤਲਬ ਗਿਆ ਨੀ, ਕਿਉਂ ਗੇੜੀ ਲਾਉਣ ਵਗ ਜਾਂਦੇ। ਚੰਡੀਗੜ੍ਹ ਪੜ੍ਹੇ ਸੀਗੇ ਜੀ, ਤੇ 26 ਸੈਕਟਰ ਦਾ ਜਿਹੜੀ ਉੱਥੇ ਨਾ ਇੱਕ ਮਾਰਕੀਟ ਹੁੰਦੀ, ਸਬਜ਼ੀ ਮਾਰਕੀਟ ਟਾਈਪ, ਉਹ ਮਾਰਕੀਟ ਤਾਂ ਰਹੀ ਨੀ ਹੁੰਦਾ, ਕੱਲੀ ਉੱਥੇ ਕਲੱਬਾਂ ਦੀ ਲਾਈਨ ਹੀ ਆ। ਮਤਲਬ ਜਿਵੇਂ ਇੱਥੇ ਆਪਣੇ ਕਿੰਗ ਸਟਰੀਟ ਵਾਲੋ ਵੀ ਕਲੱਬਾਂ ਵਾਲੇ ਜਿਹੜੀਆਂ ਮੇਨ ਸਟਰੀਟ ਆ, ਓਦਾਂ ਦਾ ਹੀ ਮਾਹੌਲ ਹੁੰਦਾ ਹੁਣ ਉੱਥੇ।
0: ਅੱਛਾ, ਨਹੀਂ ਕਿੰਗ ਤਾਂ ਯਾਰ ਕਿਆ ਮਾਹੌਲ ਹੈ ਉੱਥੇ, ਇਸ ਲੈਵਲ ਦਾ ਮਾਹੌਲ ਬਣ ਚੁੱਕਿਆ।
1: ਮਤਲਬ 26 ਸੈਕਟਰ ਵਾਲੀ ਦੀ ਉਹ ਜਿਹੜੀ ਪਿੱਛੇ, ਮਤਲਬ ਤੁਸੀਂ ਲਾ ਲਓ 1.5 ਕਿਲੋਮੀਟਰ ਦਾ ਜਿਹੜਾ ਏਰੀਆ ਜਾ ਨਾ, ਉਹ ਪੂਰਾ ਕਰਾਊਡਡ ਹੁੰਦਾ ਗਾ ਫ੍ਰਾਈਡੇ।
0: ਅੱਛਾ ਅੱਛਾ, ਕਿਆ ਬਾਤ ਹੈ, ਚਲੋ ਕਦੇ ਜਾਣੇ ਆ ਫਿਰ 26 ਸੈਕਟਰ।
1: 26 ਸੈਕਟਰ ਜਾਂ ਹੋਰ ਆਪਣੇ ਫੇਸ 2 ਚ ਵੀ ਬਹੁਤ ਨੇ ਹੁਣ ਤਾਂ ਇਹ।
0: ਮੈਂ ਇੱਕ ਵਾਰੀ ਖਨੀ ਗਿਆ, ਮੈਨੂੰ ਪਤਾ ਨਹੀਂ ਕਿਹੜੇ ਸੈਕਟਰ ਸੀ ਅਸੀਂ, ਪਰ ਮੈਨੂੰ ਤਾਂ ਉੱਥੇ ਕਲੱਬ ਦੀ ਕੋਈ ਗੱਲਗੁਲ ਨਹੀਂ ਬਾਲੀ ਲੱਗੀ, ਪਰ ਚਲੋ ਸਹੀ ਜਗ੍ਹਾ ਨਹੀਂ ਫਿਰ ਗਏ ਹੋਵਾਂਗੇ।
1: ਨਹੀਂ ਨਹੀਂ ਕਲੱਬ ਦਾ ਪੂਰਾ ਮਾਹੌਲ ਆ ਭਾਜੀ। ਕਦੋਂ ਗਏ ਸੀ ਤੁਸੀਂ?
0: ਨਹੀਂ ਬੜਾ ਚਿਰ ਹੋ ਗਏ, ਮਤਲਬ 9 ਸਾਲ ਮੇ ਵੀ।
1: 9 ਸਾਲ ਚ ਤਾਂ ਜੀ ਬੰਦਾ ਬਦਲ ਜਾਂਦਾ, ਤੁਸੀਂ ਕਲੱਬ ਨਹੀਂ ਗੱਲ
0: ਕਰਦੇ। ਚਲੋ ਹੁਣ ਜਾਵਾਂਗੇ ਫਿਰ, ਠੀਕ ਹੈ, ਥੈਂਕ ਯੂ। ਓਕੇ ਵੀਰੇ, ਬਹੁਤ ਧੰਨਵਾਦ ਤੁਹਾਡਾ। 9 ਸਾਲਾਂ ਚ ਬੰਦਾ ਤਾਂ ਯਾਰ ਇੱਕ ਸਾਲ 9 ਸਾਲ ਬੰਦਾ ਤਾਂ 9 ਦਿਨਾਂ ਚ ਵੀ ਬਦਲ ਜਾਂਦਾ ਭਾਜੀ। HK ਮੂਵਰਸ, ਵਧੀਆ ਟੌਪ ਦੀ ਮੂਵਿੰਗ ਕੰਪਨੀ ਦੀ ਭਾਲ ਚੋਂ HK ਮੂਵਰਸ ਨੂੰ ਕਾਲ ਕਰੋ, 416-524-6704। HK ਮੂਵਰਸ, ਨੰਬਰ 1 ਮੂਵਿੰਗ ਕੰਪਨੀ ਆਪਣੀ ਸ਼ਹਿਰ ਦੀ, 416-524-6704 HK ਮੂਵਰਸ। ਇੱਕ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਯਾਰ, ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ,

0: multiple locations in GTA. For more information, visit rajdhanisweets.ca.
1: Wah, rajdhanisweets.ca, rajdhanisweets.ca. Passion Roofing weekend hai. Nami roof lagwani hai, roof di repair karwani hai. Passion Roofing de Gurlal Paji. Passion Roofing 647-919-9413. 647-919-9413. Roof repair, nami roof, metal roof, shingle, flat roof. 647-919-9413. Jee, 4984, haan jee.
2: Haan jee, Paji, Sashikal ji.
1: Sashikal.
2: Paji, gaana hi ganne jee da. Kinne vekhni hai toh, sunna ho juni score. Score, Paji, bada mashhoor hunda hi ga, uthe club.
1: Score club hai?
2: Haan jee.
1: Achha.
2: ਤੇ ਨਾਲੇ ਗਾਣਾ ਵੀ ਲਾ ਦਿਓ
1: ਤੁਸੀਂ ਕਿੰਨਾ ਕੁ ਗਏ ਹੋ ਸਕੋਰ ਕਲੱਬ ਫਿਰ
2: ਨਹੀਂ ਮੈਂ ਨਹੀਂ ਗਿਆ ਭਾਜੀ ਮੇਰੇ ਨਾਲ ਦੇ ਗਏ ਭਾਜੀ
1: ਯਾਰ ਇਹ ਕਿਉਂ ਤੁਸੀਂ ਇੰਨਾ ਜਗਦੇ ਕਿਉਂ ਸਾਰੇ ਸੱਚ ਬੋਲਣ ਤੋਂ
2: ਨਹੀਂ ਮੈਂ ਗਿਆ
1: ਹੀ ਨਹੀਂ ਆਏ ਕਿਵੇਂ ਉਸਦਾ ਵੀ ਮੇਰੇ ਯਾਰ ਗਏ ਆ ਮੈਂ ਨਹੀਂ ਗਿਆ ਜਿੱਥੇ ਯਾਰ ਜਾਂਦੇ ਉੱਥੇ ਬੰਦਾ ਜਾਂਦਾ
2: ਨਹੀਂ ਨਹੀਂ ਨਹੀਂ ਗਿਆ ਮੈਂ ਸੁਣਿਆ ਭਾਜੀ ਤੂੰ ਵੀ ਓਨੈਸਟਲੀ ਐਵੇਂ ਤੁਸੀਂ ਮੈਨੂੰ ਐਡਰੈਸ ਪੁੱਛ ਲੋਗੇ ਤੇ ਮੈਨੂੰ ਨਹੀਂ ਪਤਾ ਹੈਗਾ
1: ਹਾਂ
2: ਹਾਂ ਮੈਂ ਸੁਣੀਆਂ ਸੁਣਾਈਆਂ ਗੱਲਾਂ
1: ਠੀਕ ਹੈ ਕੀ ਕਿਹਾ ਨਿੰਜੇ ਨੇ ਗਾਣੇ ਦੇ ਵਿੱਚ ਫਿਰ ਦੱਸਿਓ ਮੈਨੂੰ
2: ਕਹਿੰਦਾ ਕਿੰਨੇ ਵੇਖਣੀ ਆ ਤੋਰ ਸੁਣਨਾ ਹੋ ਜੂਨੀ ਸਕੋਰ ਮਤਲਬ ਉਹ ਗਾਣਾ ਵਾ ਪਿੰਡਾਂ ਵਾਲੇ ਜੱਟ ਮੁੜ ਗਏ
1: ਅੱਛਾ ਪਿੰਡਾਂ ਵਾਲੇ ਜੱਟ ਮੁੜ ਗਏ ਤੇਰਾ ਚੰਡੀਗੜ੍ਹ ਹੋ ਜੇ ਜਮਾ ਸੁਣਨਾ ਜੇ ਪਿੰਡਾਂ ਵਾਲੇ ਜੱਟ ਮੁੜ ਗਏ ਇਹੀ ਹੈ ਨਾ ਠੀਕ ਹੈ ਲਾ ਦਿੰਦੇ ਵੀਰੇ ਥੈਂਕ ਯੂ ਕਹਿੰਦੇ ਮੇਰੇ ਯਾਰ ਗਏ ਆ ਮੈਂ ਨੀ ਗਿਆ ਮੈਂ ਨੀ ਮੰਨਦਾ ਇਹਨਾਂ ਨੂੰ 4605 ਹੈਲੋ
3: ਨਵੀਂ ਬਾਈ ਕੀ ਹਾਲ ਹੈ
1: ਵਧੀਆ ਕਿਵੇਂ ਹੋ
3: ਬਹੁਤ ਵਧੀਆ ਵੀਰੇ ਬਾਈ ਨੇ ਸਕੋਰ ਦੀ ਗੱਲ ਕਰੀ ਤੇ ਮੈਂ ਵੀ ਸਕੋਰ ਦੀ ਗੱਲ ਕਰਨੀ ਸੀ ਬਾਈ ਆਪਾਂ ਬਹੁਤ ਗਏ ਆ ਮੈਂ ਵੀ ਚੰਡੀਗੜ੍ਹ ਦਾ ਹੀ ਰਹਿਣ ਵਾਲਾ
1: ਅੱਛਾ
3: ਤੇ ਸਕੋਰ ਚ ਕੀ ਹੁੰਦਾ ਸੀਗਾ ਬਾਈ ਯਾਰ ਕੀ ਨਾ ਸਾਨੂੰ ਐਵਰੀ ਵੀਕਐਂਡ ਤੇ ਮੈਸੇਜ ਆਉਂਦੇ ਰਹਿੰਦੇ ਸੀਗੇ ਕਪਲ ਐਂਟਰੀ ਫ੍ਰੀ ਹੁੰਦੀ ਸੀਗੀ ਤੇ ਸਟੈਗ ਐਂਟਰੀ ਪੇਡ ਹੁੰਦੀ ਸੀਗੀ
1: ਅੱਛਾ ਕਪਲ ਫ੍ਰੀ ਤੇ ਅੱਛਾ ਤੇ ਮੁੰਡਿਆਂ ਲਈ ਪੇਡ ਸੀ ਕੁੜੀਆਂ ਲਈ ਤਾਂ ਵੈਸੇ ਹੀ ਫ੍ਰੀ ਹੋਣੀ ਆ
3: ਹਾਂ ਕੁੜੀਆਂ ਵੈਸੇ ਫ੍ਰੀ ਹੁੰਦੀਆਂ ਸੀਗੀਆਂ ਬਾਈ
1: ਉੱਥੇ ਇਹ ਸੋ ਸਕੋਰ ਚੰਡੀਗੜ੍ਹ ਚ ਯਾਰ ਪਰ ਉੱਥੇ ਕੁੜੀਆਂ ਆਪਣੇ ਤਾਂ ਉੱਥੇ ਘਰ ਦੇ ਬਹੁਤ ਸਟ੍ਰਿਕਟ ਨੇ ਬੜਾ ਗਿਆ ਕੁੜੀਆਂ ਹੋਸਟਲਾਂ ਹੋਟਲਾਂ ਸੀਗੇ ਘਰ ਦੇ ਨੂੰ ਪਤਾ ਹੀ ਨਹੀਂ ਸੀ
3: ਹੋਸਟਲ ਵਾਲੇ ਵੀ ਨਹੀਂ ਬਾਈ ਯਾਰ ਅਸੀਂ ਤਾਂ ਚੰਡੀਗੜ੍ਹ ਹੀ ਰਹਿੰਦੇ ਸੀਗੇ ਸਾਡੇ ਤਾਂ ਮੰਮੀ ਲਾਈਕ ਅਸੀਂ ਬੋਰਨ ਪ੍ਰੋਡਕਟ ਚੰਡੀਗੜ੍ਹ ਹੀ ਹੈਗੇ ਹਾਂ ਤੇ ਸਾਡੇ ਪੇਰੈਂਟਸ ਨੇ ਵੀ ਨਹੀਂ ਕਦੇ ਕਿ ਸਾਨੂੰ ਕਿਹਾ ਕਿ ਹਾਂ ਵੀ ਯਾਰ ਰਾਤ ਨੂੰ 3 ਵਜੇ ਕਾਹਨੂੰ ਆਉਂਦਾ ਪਿਆ ਤੇ ਸਵੇਰੇ ਕਿਉਂ ਆਉਂਦਾ ਪਿਆ ਤੇ ਨੈਵਰ ਸੈਡ ਦੈਟ ਕਿ ਮਤਲਬ ਆਪਣੇ ਚੰਡੀਗੜ੍ਹ ਦਾ ਮਾਹੌਲ ਕੁਛ ਹੋਰ ਸੀਗਾ ਬਾਈ ਯਾਰ ਕਲੱਬ ਬਹੁਤ ਸੀਗੇ ਜੇ ਤੁਸੀਂ ਇਹ ਥੋਟ ਕਰਦੇ ਕਿ ਹਾਂ ਯਾਰ ਇੱਥੇ ਕੋਈ ਮਿਸ਼ਰੰਗ ਪਾਈ ਉੱਥੇ ਸ਼ਾਇਦ ਜਿਹਨੇ ਨਾਲੋਂ ਵੀ ਕੁਛ ਜ਼ਿਆਦਾ ਹੋਊਗਾ
1: ਅੱਛਾ ਇੱਥੇ ਨਾਲੋਂ ਜ਼ਿਆਦਾ ਤਾਂ ਨਹੀਂ ਹੋ ਸਕਦਾ
3: ਬਈ ਮਤਲਬ ਕਿ ਉਹ ਹੈਗਾ ਮਤਲਬ ਕਿ ਜਿਵੇਂ ਤੁਸੀਂ ਸੋਚਦੇ ਨਹੀਂ ਹੋਵੋਗੇ ਨਾ ਕਿ ਹਾਂ ਵੀ ਯਾਰ ਇੰਡੀਆ ਚ ਵੀ ਅੱਛਾ ਇਹ ਚੀਜ਼ ਹੋ ਗਈ ਬਈ ਉੱਥੇ ਵੀ ਇਹੀ ਚੀਜ਼ਾਂ ਹੈਗੀਆਂ
1: ਤੇ ਪਰ ਉਹ ਸੋ ਜਿਹੜੇ ਹੁਣ ਤੁਸੀਂ ਪਿੰਡਾਂ ਪੁੰਡਾਂ ਤੋਂ ਗਏ ਸੀਗੇ ਰਾਈਟ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਪਹਿਲੀ ਵਾਰ ਕਲੱਬ ਚ ਜਾ ਕੇ ਉੱਥੇ
3: ਬਈ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਚੰਡੀਗੜ੍ਹ ਹੀ ਰਿਹਾ ਤੇ ਚੰਡੀਗੜ੍ਹ ਹੀ ਬੋਰਨ ਬ੍ਰੌਟ ਅਪ ਹੀ ਚੰਡੀਗੜ੍ਹ ਆ ਮੈਂ ਤਾਂ ਮੈਂ ਪਿੰਡ ਚ ਕਦੇ ਰਿਹਾ ਹੀ ਨਹੀਂ ਬਾਈ ਯਾਰ
1: ਅੱਛਾ ਤੁਸੀਂ ਬੋਰਨ ਐਂਡ ਬ੍ਰੌਟ ਅਪ ਹੀ ਉੱਥੇ ਆ ਸੁਪਰ ਤੁਹਾਡੇ ਫਿਰ ਸ਼ੁਰੂ ਚ ਇਹੀ ਮਾਹੌਲ ਸੀ ਵੀ ਬਾਹਰ ਜਾਣਾ ਰੈਸਟੋਰੈਂਟਾਂ ਚ ਕਲੱਬਾਂ ਚ ਯੰਗ ਏਜ ਦੇ ਵਿੱਚ ਵੀ
3: ਬਈ ਯਾਰ ਯੰਗ ਏਜ ਚ ਹਾਂਜੀ ਬਾਈ ਅਸੀਂ ਤਾਂ ਕਦੇ ਉਸ ਤਰ੍ਹਾਂ ਹੋਏ ਨੀ ਸਾਡੇ ਚੰਡੀਗੜ੍ਹ ਤਾਂ ਲਾਈਕ ਐਵਰੀ ਵੀਕਐਂਡ ਵੀ ਅਸੀਂ ਦੋ ਦੋ ਤਿੰਨ ਤਿੰਨ ਵੀਕਐਂਡ ਵੀ ਇਕੱਠੇ ਜਿਹੜਾ ਹੈਗਾ ਅਸੀਂ ਕਲੱਬ ਚ ਚੱਲ ਜਾਂਦੇ ਸੀਗੇ ਸਵੇਰੇ ਸ਼ਾਮ ਸਵੇਰੇ 3-4 ਵਜੇ ਪਾਰਟੀ ਖਤਮ ਹੁੰਦੀ ਸੀਗੀ ਉਸ ਤੋਂ ਬਾਅਦ ਅਸੀਂ ਚਾਹੇ ਕਸੌਲੀ ਨੂੰ ਚੱਲ ਜਾਂਦੇ ਹੁੰਦੇ ਸੀਗੇ ਪਰੌਂਠੇ ਪਰੌਂਠੇ ਖਾਣ
1: ਠੀਕ ਹੈ ਸਰ ਤੁਹਾਡਾ ਤਾਂ ਉਹੀ ਮਾਹੌਲ ਰਿਹਾ ਫਿਰ
3: ਰਿਹਾ ਬਾਈ ਚੰਡੀਗੜ੍ਹ ਲਾਈਕ ਹਾਂ ਬਹੁਤ ਕਲੱਬ ਨੇ ਬਹੁਤ ਚੰਗੀ ਵਾਈਬ ਸੀਗੀ ਯਾਰ ਬਾਈ ਮੈਂ ਸੱਚੀ ਮਿਸ ਕਰਦਾ ਮੈਂ ਉਰੇ ਆ ਕੇ ਕਦੇ
1: ਤੁਸੀਂ ਯਾਰ ਡਾਊਨਟਾਊਨ ਟੋਰਾਂਟੋ ਜਾਓ ਤੁਹਾਨੂੰ ਪਤਾ ਲੱਗੂ ਵਾਈਬ ਕਿਹਨੂੰ ਕਹਿੰਦੇ ਆ ਮੈਂ ਚੰਡੀਗੜ੍ਹ ਨੂੰ ਮਾੜਾ ਨਹੀਂ ਕਹਿ ਰਿਹਾ ਬਟ ਯਾਰ ਇੱਥੋਂ ਦੀ ਵਾਈਬ ਯਾਰ ਤੁਸੀਂ ਇੱਥੋਂ ਦੇ ਕਲੱਬ ਤੁਸੀਂ ਹੁਣ ਸਮਰ ਦਾ ਦਿਨ ਹੈ ਵਰਲਡ ਕੱਪ ਚੱਲ ਰਿਹਾ ਡਾਊਨ ਟਾਊਨ ਯਾਰਾਂ ਦੋਸਤਾਂ ਨਾਲ ਜਾਓ ਤੇ ਦੇਖਿਓ ਸਹੀ ਕਿਆ ਰੌਣਕ ਹੈ
3: ਬਈ ਉੱਥੇ ਵੀ ਰੌਣਕ ਇੱਦਾਂ ਹੈ ਉੱਥੇ ਜੇ ਤੁਸੀਂ ਕੋਈ ਪੰਜਾਬੀ ਗਾਣੇ ਲੱਗਦੇ ਨਹੀਂ ਨਹੀਂ ਨਹੀਂ ਉੱਥੇ ਪਿਟਬੋਲ ਲੱਗਦਾ ਉੱਥੇ ਵੀ ਟੁਨਾਈਟ ਲੱਗਦਾ ਉੱਥੇ ਵੀ ਇਹੀ ਸਭ ਕੁਝ ਚੱਲਦਾ ਹੈ
1: ਨਹੀਂ ਚਲੋ ਠੀਕ ਹੈ
3: ਇੱਦਾਂ ਨਹੀਂ ਹੈਗਾ ਕਿ ਹਾਂ ਬਈ ਜੰਮੀ ਹਾਂ ਕੁੜੀਆਂ ਵੀ ਇੱਦਾਂ ਕੋਈ ਸੂਟ ਦੀ ਤਾਂ ਬਈ ਮਤਲਬ ਡਰੈਸ ਕੋਡ ਹੈਗਾ ਸੂਟ ਪਾ ਕੇ ਤੁਸੀਂ ਅਲਾਊਡ ਹੀ ਨਹੀਂ ਹੋ
1: ਅੱਛਾ
3: ਹਾਂਜੀ ਬਾਈ
1: ਚਲੋ ਠੀਕ ਹੈ ਨਹੀਂ ਥੈਂਕ ਯੂ ਬ੍ਰਦਰ ਦੇਖਦੇ ਹਾਂ ਫਿਰ ਤੁਹਾਡੇ ਨਾਲ ਜਾਵਾਂਗੇ ਚੰਡੀਗੜ੍ਹ ਕਦੇ
3: ਐਨੀ ਟਾਈਮ ਬਾਈ
1: ਥੈਂਕ ਯੂ ਵੀਰੇ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਥੈਂਕਸ ਫੋਰ ਯੂਰ ਕਾਲ ਅੱਛਾ ਕਹਿੰਦੇ ਕਿ ਇੱਥੇ ਵਰਗਾ ਹੀ ਮਾਹੌਲ ਹੈ ਮੈਂ ਚਲੋ ਟੋਰਾਂਟੋ ਡਾਊਨਟਾਊਨ ਦਾ ਤਾਂ ਮਾਹੌਲ ਮੈਂ ਦੇਖਿਆ ਬਟ ਚੰਡੀਗੜ੍ਹ ਦਾ ਅੱਛਾ ਤੁਸੀਂ ਇੰਨਾ ਕਹਿ ਰਹੇ ਹੋ ਕਿ ਇਸ ਲੈਵਲ ਤੱਕ ਦਾ ਹੈ, ਕਿਆ ਬਾਤ ਹੈ। ਓਕੇ, ਪੈਰਾਡਾਈਸ ਡਿਵੈਲਪਮੈਂਟਸ ਵਾਲੇ ਦੇ ਨਵੇਂ ਘਰ ਨੇ ਬਹੁਤ ਕਮਾਲ ਦੇ ਰੇਟ ਤੇ ਯਾਰ, $6,50,000 ਤੋਂ ਟਾਊਨ ਹਾਊਸ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਮਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ, ਠੀਕ ਹੈ, paradisedevelopments.com। ਤੇ ਇੱਕ ਤੁਸੀਂ ਜੇ ਗਰੋਸਰੀ ਕਰਨੀ ਹੈ ਤਾਂ ਸਬਜ਼ੀ ਮਾਰਕੀਟ ਤੇ ਜ਼ਰੂਰ ਗੇੜਾ ਮਾਰੋ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, ਤੇ 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ। ਇੱਕ ਲੋਕੇਸ਼ਨ ਹੈ 10 ਲੋਰ ਮੈਲ ਗੇਟ ਸੈਂਡਲ ਰੋਡ ਮੈਕਲੋਗਲਿਨ, ਦੂਜੀ ਲੋਕੇਸ਼ਨ ਹੈ 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਇੱਥੇ ਰੈਸਟੋਰੈਂਟ ਵੀ ਹੈ ਤੇ ਗਰੋਸਰੀ ਸਟੋਰ ਵੀ ਹੈ। ਚਿਕਨ ਲੈਗ ਇੱਕ ਨਾਲ ਇੱਕ ਫਰੀ, ਬਿਰਿਆਨੀ ਇੱਕ ਨਾਲ ਇੱਕ ਫਰੀ, ਫਿਸ਼ ਪਕੌੜਾ ਇੱਕ ਨਾਲ ਇੱਕ ਫਰੀ, ਹਰ ਤਰ੍ਹਾਂ ਦੀਆਂ ਸਬਜ਼ੀਆਂ, ਹਰੀਆਂ ਤਾਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਮਿਲ ਰਿਹਾ। ਸਬਜ਼ੀ ਮਾਰਕੀਟ 1181। ਹੈਲੋ ਜੀ।
4: ਹੈਲੋ ਨਵੀਂ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
1: ਠੀਕ ਹੈ ਜੀ, ਵੈਲਕਮ।
4: ਹਾਂਜੀ, ਗੌਰਵ ਬੋਲ ਰਹੇ, ਗੌਰਵ ਭਾਟੀਆ
1: ਜੀ, ਗੌਰਵ
4: ਜੀ ਪਾਰਟੀ ਵਾਲੀ ਗੱਲ ਸੁਣ ਰਹੇ ਅਸੀਂ ਕਲੱਬ ਦੀ। ਮੈਂ ਕਿਹਾ ਮੈਂ ਵੈਸੇ ਲੁਧਿਆਣੇ ਤੋਂ ਆ, ਚੰਡੀਗੜ੍ਹ ਵੀ ਬਹੁਤ ਵਧੀਆ, ਬਾਕੀ ਲੁਧਿਆਣਾ ਇਸ ਟਾਈਮ ਬਹੁਤ ਅੱਗੇ ਜਾ ਚੁੱਕਾ ਆ।
1: ਮੈਂ ਜਦੋਂ ਲੁਧਿਆਣੇ ਗਿਆ ਭਾਜੀ, ਉੱਥੇ ਤਾਂ ਕੋਈ ਪਾਰਟੀ ਦਾ ਮਾਹੌਲ ਹੀ ਨਹੀਂ ਸੀ ਹੁੰਦਾ।
4: ਨਹੀਂ ਨਹੀਂ ਭਾਜੀ, ਤੁਸੀਂ ਇਸ ਤਰ੍ਹਾਂ, ਤੁਸੀਂ ਲੁਧਿਆਣੇ ਜਾਣਾ, ਸਤਲੁਜ ਕਲੱਬ, ਲੋਧੀ ਕਲੱਬ, ਲੁਧਿਆਣਾ ਕਲੱਬ, ਜੇ ਤੁਸੀਂ ਇਸ ਟਾਈਮ ਦੇਖਣਾ ਤੁਸੀਂ ਸਾਊਥ ਸਿਟੀ ਜਾਓ, ਤੁਸੀਂ ਜਾਓ ਮਲਹਾਰ ਰੋਡ।
1: ਅੱਛਾ,
4: ਮਲਹਾਰ ਰੋਡ ਦਾ ਨਾਮ ਹੀ ਉਹਨਾਂ ਨੇ ਮਲਹਾਰ ਸਿਟੀ, ਮਲਹਾਰ ਸਟਰੀਟ ਕਰਤਾ ਹੋਇਆ ਵਾ। ਜੋ ਉੱਥੇ ਕਲੱਬ ਹੈਗੇ ਨੇ, ਈਵਨ ਦੈਨ ਅੱਜ ਕੱਲ੍ਹ ਜਿਹੜੀਆਂ ਉੱਥੇ ਪਾਰਟੀਆਂ ਹੁੰਦੀਆਂ ਤੁਹਾਡੀਆਂ ਲੈ ਕੇ ਚੱਲੋ, ਈਵਨ ਦੈਨ ਮੈਰਿਜ ਪੈਲੇਸ ਤੱਕ ਬੁੱਕ ਹੁੰਦੇ ਨੇ, ਜਿਹੜੀਆਂ ਬੈਚਲਰਸ ਪਾਰਟੀਆਂ ਡਿਸਕੋ ਹੁੰਦੇ ਨੇ, ਲੁਧਿਆਣੇ ਚ ਖੁੱਲ ਚੁੱਕੇ ਹੋਏ ਨੇ। ਹਾਂਜੀ, ਜੋ ਕਰੀਮ ਚੰਡੀਗੜ੍ਹ ਵੀ ਹੈਗੀ ਹੈ, ਚੰਡੀਗੜ੍ਹ ਇਸ ਤਰ੍ਹਾਂ, ਚੰਡੀਗੜ੍ਹ ਹੈਗੀ ਹੈ ਸਰਵਿਸ ਕਲਾਸ, ਲੁਧਿਆਣਾ ਹੈਗਾ ਬਿਜ਼ਨਸ ਕਲਾਸ। ਮੈਂ ਐਕਚੁਲੀ ਬਿਜ਼ਨਸ ਕਲਾਸ ਆ, ਮੇਰਾ ਲੁਧਿਆਣੇ ਜੇ ਕਹੋ ਨਾ, ਲੁਧਿਆਣੇ ਦੇ ਪਹਿਲੇ ਇੱਕ ਦੋ ਨੰਬਰਾਂ ਜੀ ਆਉਂਦੇ ਆ।
1: ਅੱਛਾ,
4: ਮੇਰਾ ਮਲਹਾਰ ਰੋਡ ਤੇ ਸ਼ੋਰੂਮ ਹੈ, ਦੇਖਣ ਵਾਲਾ ਸਟੋਰ ਹੈ, ਭਾਟੀਆ ਇੰਟਰਨੈਸ਼ਨਲ ਦੇ।
1: ਅੱਛਾ, ਤੁਹਾਡਾ ਆਪਦਾ ਸ਼ੋਰੂਮ ਹੈ?
4: ਇੰਸਟਾਗ੍ਰਾਮ ਤੇ ਚੈੱਕ ਕਰ ਲੋਗੇ। ਹਾਂਜੀ, ਭਾਟੀਆ ਇੰਟਰਨੈਸ਼ਨਲ ਤੇ ਥਰਡ ਸਟੋਰ ਹੈ ਮੇਰਾ ਵਾਲਾ ਲੁਧਿਆਣੇ ਚ।
1: ਅੱਛਾ, ਫਿਰ ਤੁਸੀਂ ਤੁਸੀਂ ਲੁਧਿਆਣਾ ਛੱਡ ਕੇ ਇੱਥੇ ਆਏ ਹੋ?
4: ਹੈਂ,
1: ਤੁਸੀਂ ਲੁਧਿਆਣਾ ਛੱਡ ਕੇ ਇੱਥੇ ਆਏ ਹੋ?
4: ਨਹੀਂ, ਵੈਸੇ ਹੀ ਮੇਰਾ ਸ਼ੁਰੂ ਤੋਂ ਡ੍ਰੀਮ ਹੈਗਾ ਸੀ ਬਾਹਰ ਜਾ ਕੇ ਸੈਟਿੰਗ ਹੁੰਦਾ, ਪਿੱਛੇ ਨਹੀਂ ਮੇਰਾ ਸਟੋਰ ਚੱਲ ਰਿਹਾ, ਮੇਰੇ ਡੈਡੀ ਮੇਰੇ ਬ੍ਰਦਰ ਬੈਠੇ ਆ, ਇੱਥੇ ਵੀ ਤੁਹਾਨੂੰ ਚਾਹਿਆ, ਬੜੀ ਜਲਦੀ ਖੁਸ਼ਖਬਰੀ ਦੇ ਰਹੇ ਹਾਂ ਆਪਾਂ।
1: ਵੈਰੀ ਗੁੱਡ, ਤੁਹਾਡੇ ਕੋਲ ਹੀ ਚਲੋ ਜੀ। ਨਹੀਂ, ਹਾਂ
4: ਤੁਸੀਂ ਉੱਥੇ, ਅੱਛਾ ਇੱਕ ਜਗ੍ਹਾ ਤੁਹਾਨੂੰ ਹੋਰ ਦੱਸਾਂ, ਇੱਕ ਹੈਗੀ ਹੈ ਗੁੜਗਾਉਂ ਦੇ ਵਿੱਚ, ਜੇ ਤੁਸੀਂ ਕਦੀ ਜਾਓ, ਸਾਈਬਰ ਹੱਬ ਜਗ੍ਹਾ ਹੋ ਕੇ ਆਈਓ।
1: ਸਾਈਬਰ ਹੱਬ ਗੁੜਗਾਉਂ? ਅੱਛਾ,
4: ਗੁੜਗਾਉਂ ਉਹ IT ਸੈਕਟਰ ਹੈ, ਕਿਉਂਕਿ ਮੇਰੀ ਸਿਸਟਰ ਉੱਥੇ GI IT ਸੀ, IT ਚ ਨੇ ਉਹ ਸਾਈਬਰ ਹੱਬ। ਤੁਸੀਂ ਇਸ ਤਰ੍ਹਾਂ ਪਹੁੰਚੋਗੇ, ਤੁਸੀਂ ਕਹੋਗੇ ਮੈਂ ਇੱਥੇ 42nd ਸਟ੍ਰੀਟ ਪਹੁੰਚ ਗਿਆ ਵਾ, ਨਿਊਯਾਰਕ ਦੀ ਟਾਈਮ ਸਕੁਅਰ ਪਹੁੰਚ ਗਿਆ।
1: ਅੱਛਾ, ਗੁੜਗਾਉਂ ਨਹੀਂ ਮੈਂ ਕਦੇ ਗਿਆ,
4: ਉੱਥੇ ਇੰਡੀਅਨ ਨਜ਼ਰ ਨਹੀਂ ਆਣਾ, ਸਾਰੇ ਗੋਰੇ ਨਜ਼ਰ ਆਣਗੇ।
1: ਹਾਂ ਹਾਂ, ਨਹੀਂ ਗੁੜਗਾਉਂ ਨਹੀਂ ਮੈਂ ਕਦੇ ਦੇਖਿਆ, ਗੁੜਗਾਉਂ ਵੀ ਕਦੇ ਦੇਖਾਂਗੇ।
4: ਹਾਂਜੀ ਹਾਂਜੀ, ਗੁੜਗਾਉਂ ਸਾਈਬਰ ਹੱਬ ਨਹੀਂ ਤਾਂ ਲੁਧਿਆਣਾ ਬਹੁਤ ਅੱਗੇ ਆ।
1: ਚਲੋ ਕੋਈ ਨਾ,
4: ਉੱਥੇ ਡਰੈਸਿੰਗ ਸੈਂਸ ਜੋ ਕੁੜੀਆਂ ਪਾ ਰਹੀਆਂ ਨੇ, ਇੱਥੇ ਤਾਂ ਕੁਛ ਵੀ ਨਹੀਂ ਹੈਗਾ।
1: ਅੱਛਾ, ਇੱਥੇ ਕੁਛ ਵੀ ਨਹੀਂ ਹੈਗਾ ਜੋ ਕੁੜੀਆਂ ਉੱਥੇ ਪਾ ਰਹੀਆਂ?
4: ਜਸਟ ਆਇਆ। ਹਾਂਜੀ ਹਾਂਜੀ, ਕਿਆ ਡਰੈਸਾਂ ਨੇ ਉੱਥੇ ਵੈਸੇ,
1: ਪਰ ਉੱਥੇ ਡਰੈਸਾਂ ਸਕਰਟਾਂ ਲੁਧਿਆਣੇ ਦੇ ਵਿੱਚ ਹੁਣ ਆਮ ਹੈ
4: ਭਾਜੀ? ਆਮ ਹੈ, ਸਭ ਕੁਛ ਆਮ ਹੈ।
1: ਅੱਛਾ,
4: ਸਭ ਕੁਛ ਆਮ ਹੈ। ਹਾਂਜੀ ਹਾਂਜੀ, ਮੈਂ ਜਿੱਥੇ ਬੈਠਾ ਵਾ ਲੁਧਿਆਣੇ ਦੇ ਪੋਸ਼ ਏਰੀਆ ਬੈਠਾ, ਸਾਨੂੰ ਤਾਂ ਮੇਰੇ ਕੋਲ ਆਉਂਦੀ ਕਰੀਮ ਹੈ, ਮੇਰੇ ਕੋਲ ਸਾਡੇ ਕੋਲ ਕਸਟਮਰ ਇਸ ਤਰ੍ਹਾਂ ਦੇ ਜਿਹਨੇ ਆਉਣਾ ਹੀ ਮਰਸਡੀਜ਼ ਚ।
1: ਅੱਛਾ,
4: ਕੋਈ ਛੋਟਾ ਕਸਟਮਰ ਨਹੀਂ ਹੈਗਾ। ਹਾਂਜੀ, ਟੋਟਲ ਹਾਈ ਐਂਡ ਕਸਟਮਰ ਹੈ।
1: ਕੀ ਬਾਤ ਹੈ, ਲੁਧਿਆਣੇ ਤਾਂ ਅਸੀਂ ਵੀ ਲੁਧਿਆਣੇ ਦੇ ਹੀ ਹਾਂ,
4: ਹਾਈ ਕਲਾਸ ਕਸਟਮਰ ਹੈ।
1: ਮੈਂ ਕਿਹਾ ਅਸੀਂ ਵੀ ਲੁਧਿਆਣੇ ਦੇ ਹੀ ਹਾਂ।
4: ਹਾਂਜੀ ਹਾਂਜੀ, ਮੈਂ ਸੁਣਦਾ ਰਹਿਣਾ ਤੁਹਾਡਾ,
1: ਪਰ ਅਸੀਂ ਅਸੀਂ ਫਿਰ ਅਸੀਂ ਪਿੰਡਾਂ ਵਾਲੇ ਆ, ਥੋੜੇ ਜੇ ਸਾਡਾ ਪਿੰਡੂ ਸੁਭਾਅ ਹੈ।
4: ਹਾਂਜੀ ਹਾਂਜੀ, ਤੁਹਾਡਾ ਪਿੰਡ, ਸਾਡੇ ਕੋਲ ਬਹੁਤ ਕਸਟਮਰ ਹੈ, ਮੈਂ ਤੁਹਾਡੇ ਇੱਥੇ ਪ੍ਰਮਾਤਮਾ ਜਲਦੀ ਸਾਡੀ ਕਰ ਰਹੇ ਹਾਂ,
1: ਤਿਆਰੀ ਕਰ ਰਹੇ ਹਾਂ ਤੁਹਾਡੇ ਕੋਲ। ਚਲੋ, ਕਦੇ ਲੁਧਿਆਣੇ ਤੁਹਾਡੇ ਕੋਲ ਆਵਾਂਗੇ। ਥੈਂਕ ਯੂ। ਕੁਛ ਗਾਣੇ ਨੇ ਲਾਵਾਂਗੇ ਤੁਹਾਡੇ ਲਈ। ਸੋ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਮਿਸਟਰ ਦਵਿੰਦਰ ਪਵਾਰ। ਪਵਾਰ ਸਾਹਿਬ ਕਿਵੇਂ ਹੋ?
5: ਬਹੁਤ ਧੰਨਵਾਦ ਨਵੀ ਤੇ ਪੰਜਾਬੀ ਕਾਫੀ ਹਾਵੀ ਹੈ ਤੇ ਡੈਟ ਦੇ ਕਰਕੇ ਜਿਹੜੀਆਂ ਇੰਸਟਾਲਮੈਂਟ ਆਪਾਂ ਮਿਨੀਮਮ ਕਰ ਰਹੇ ਹਾਂ ਜਾਂ ਇੰਸਟਾਲਮੈਂਟ ਮਿਸ ਹੋ ਜਾਂਦੀ ਜਿੰਨਾ ਸਾਡਾ ਕ੍ਰੈਡਿਟ ਸਕੋਰ ਵੀ ਖਰਾਬ ਹੋ ਜਾਂਦਾ ਆ ਤੇ ਮੁੜ ਕੇ ਸਾਨੂੰ ਮੌਰਗੇਜ ਲੈਣ ਲਈ ਜਾਂ ਕੋਈ ਵੀ ਲੋਨ ਲੈਣ ਅਮਾਊਂਟ ਆ ਸਾਰੀ ਆਪਾਂ ਮੋਰਗੇਜ ਅਮਾਊਂਟ ਚ ਐਡ ਕਰ ਸਕਦੇ ਹਾਂ, ਉਹਦੇ ਨਾਲ ਸਾਡਾ ਡੈਟ ਕੰਸੋਲੀਡੇਟ ਹੋ ਜਾਂਦਾ। ਤੀਜਾ ਤਰੀਕਾ ਉਹਨਾਂ ਭੈਣ ਭਰਾਵਾਂ ਵਾਸਤੇ ਆ ਜਿਹਨਾਂ ਨੂੰ ਇਸ ਵੇਲੇ ਜੋਬ ਦੀ ਵੀ ਪ੍ਰੋਬਲਮ ਹੈ, ਜੋਬ ਨੀ ਚੱਲ ਰਹੀ ਹੈਗੀ ਤੇ ਉਹਨਾਂ ਦੀ ਮੋਰਗੇਜ ਲੋਕ ਆ ਤੇ ਉਹ ਤੋੜਨਾ ਵੀ ਨੀ ਚਾਹੁੰਦੇ ਹੈਗੇ, ਤੇ ਉਹਨਾਂ ਦੇ ਵਿੱਚ ਸੈਕਿੰਡ ਮੋਰਗੇਜ ਲੈ ਕੇ ਆਪਾਂ ਉਹਨਾਂ ਡੈਟ ਨੂੰ ਕੰਸੋਲੀਡੇਟ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਜੇ ਕਿਸੇ ਭੈਣ ਭਰਾ ਦੇ 40,000 ਦਾ ਡੈਟ ਆ, ਉਹਦੀ ਮੰਥਲੀ ਤਕਰੀਬਨ 1200 ਮਹੀਨਾ ਬਣਦੀ ਆ, ਅਗਰ ਉਹ ਆਪਾਂ ਉਸੇ ਡੈਟ ਨੂੰ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਵੀ ਤਰੀਕੇ ਨਾਲ ਕੰਸੋਲੀਡੇਟ ਕਰਦੇ ਆ ਤਾਂ ਉਹੀ ਕਿਸ਼ਤ ਘੱਟ ਕੇ ਜਿਹੜੀ ਆ 400 450 ਡਾਲਰ ਰਹਿ ਜਾਂਦੀ ਆ, 800 ਤੋਂ ਲੈ ਕੇ 850 ਡਾਲਰ ਦਾ ਕੈਸ਼ ਫਲੋ ਤੁਹਾਡੀ ਜੇਬ ਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਆ, ਕਿਸੇ ਤਰ੍ਹਾਂ ਦਾ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਪੀਜ਼ਾ ਸ਼ੋਪ ਹੈ ਉਹਦੇ ਓਵਨ ਵਗੈਰਾ ਚੇਂਜ ਕਰਨੇ, ਉਹਦਾ ਲੋਨ ਕਰਾਉਣਾ ਚਾਹੁੰਦੇ, ਕਿਸੇ ਵੀ ਤਰ੍ਹਾਂ ਦਾ ਕੋਈ ਇਕਵਿਪਮੈਂਟ ਲੋਨ ਕਰਾਉਣਾ ਆ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਜਾਂ ਤੁਸੀਂ ਆਪਣੇ ਬਿਜ਼ਨਸ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਹੈ 6479888731, 647-988-8731। ਤੇ ਹਮੇਸ਼ਾ ਗੱਲ ਕਹੀ ਦੀ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦੇ।
1: ਕਿਆ ਬਾਤ ਹੈ, ਥੈਂਕ ਯੂ ਪਵਾਰ ਸਾਹਿਬ। 6479888731 ਮਿਸਟਰ ਦਵਿੰਦਰ ਪਵਾਰ, ਪ੍ਰੋਗਰਾਮ ਪੰਜਾਬੀ ਰਾ ਤੇ ਪਿੰਡਾਂ ਵਾਲੇ ਜੱਟ ਲਾ ਦਈਏ, ਫਿਰ ਵਾਪਸ ਆਉਣੇ ਆ ਤੇ ਗੱਲਾਂ ਬਾਤਾਂ ਥੋੜਾ ਕਰਦੇ।

0: ਦੇਖਿਆ ਹੋਜੂ ਸੁਣਨਾ ਹੁਣ ਵੈਸੇ ਹੁਣ ਤਾਂ ਪਿੰਡਾਂ ਵਾਲੇ ਵੀ ਆ ਗਏ ਬਾਹਰ ਕੇ ਨਹੀਂ 0075 ਹੈਲੋ
1: ਹਾਂਜੀ ਨਵੇਂ ਜੀ ਕੀ ਹਾਲ ਨੇ
0: ਵਧੀਆ ਜੀ ਕਿਵੇਂ ਹੋ
1: ਬਸ ਠੀਕ ਹੈ ਜੀ ਆਲ ਗੁੱਡ ਦੇਖੋ ਏਦਾਂ ਹੈ ਕਿ ਜਿਹੜੀ ਵਾਈਫ ਦੀ ਤੁਸੀਂ ਗੱਲ ਕਰਦੇ ਨਾ ਵੈਸੇ ਤਾਂ ਉਹ ਕਲਚਰ ਇੱਥੋਂ ਗਿਆ ਹੋਇਆ
0: ਜੀ ਜੀ
1: ਉਹ ਬਾਹਰਲੇ ਦੇਸ਼ਾਂ ਦਾ ਕਲਚਰ ਹੈ ਜਿਹੜਾ ਆਪਾਂ ਨੇ ਇੰਡੀਆ ਅਡਾਪਟ ਕੀਤਾ ਤਾਂ ਤੁਹਾਨੂੰ ਦੇਖੋ ਉਹ ਵਾਈਫ ਤਾਂ ਨੀ ਮਿਲਦੀ ਕਿਸੇ ਵੀ ਸੈਂਸ ਚ ਬਾਕੀ ਤਾਂ ਕਹਿਣ ਦੀਆਂ ਗੱਲਾਂ
0: ਕਈ ਤਾਂ ਹੁਣ ਕਹਿ ਰਿਹਾ ਕਿ ਇੱਥੇ ਛੱਡੋ ਇੱਥੇ ਤਾਂ ਕੁਛ ਨੀ ਉੱਥੋਂ ਦਾ ਜਾ ਕੇ ਦੇਖੋ ਸਿਸਟਮ
1: ਨਾ ਜੀ ਨਾ ਏਦਾਂ ਦੀ ਕੋਈ ਗੱਲ ਨੀ ਹੈਗੀ ਉੱਥੇ ਤਾਂ ਠੀਕ ਹੈ ਤੁਹਾਨੂੰ ਆਪ ਹੈਗੇ ਓਪਨ ਹੋ ਗਏ ਹੁਣ ਹਨਾ ਲਾਈਕ ਮੈਂ ਵੀ ਚੰਡੀਗੜ੍ਹੋਂ ਹੀ ਆਇਆ
0: ਜੀ
1: ਅਸੀਂ ਲੁਧਿਆਣੇ ਹੈਗੇ ਹਾਂ ਮੇਰੇ ਸਿਸਟਰ ਹੈ ਲੁਧਿਆਣੇ ਤਾਂ ਮਤਲਬ ਠੀਕ ਹੈ ਲੁਧਿਆਣਾ ਆਈ ਗੈਟ ਇਟ ਕਿ ਬਿਜ਼ਨਸਮੈਨ ਹੈ ਲੋਕਾਂ ਕੋਲ ਪੈਸਾ ਹੈ ਪਰ ਉਹ ਮੈਂਟੈਲਿਟੀ ਨੀ ਹੈਗੀ ਸਰ ਜਿਹੜੀ ਇੱਥੇ ਹੈ ਉਹ ਜਿਹੜੀਆਂ ਵਾਈਫ ਤੁਹਾਨੂੰ ਇੱਥੇ ਮਿਲਦੀਆਂ ਗੇਮਸ ਮਿਲਦੀਆਂ ਟੀਵੀ ਲੱਗਾ ਹੋਇਆ ਲੋਕ ਬੀਅਰ ਪੀ ਰਹੇ ਹੈ ਦਾਰੂ ਪੀ ਰਹੇ ਹੈ ਯੂ ਨੋ ਲਾਈਕ ਉਹ ਆਪਸ ਚ ਮਿਲ ਜੁਲ ਕੇ ਕੰਮ ਕਰਦੇ ਆ ਮਤਲਬ ਉੱਥੇ ਤਾਂ ਖਲੇਰਾ ਪੈਂਦਾ ਇੰਡੀਆ ਦੇ ਵਿੱਚ ਤਾਂ ਉੱਥੇ ਤਾਂ ਖਲੇਰਾ ਪੈਂਦਾ
0: ਨਹੀਂ ਪਰ ਉੱਥੇ ਨੀ ਆਏ ਜਿਵੇਂ ਇੱਥੇ ਚਲੋ ਤੁਸੀਂ ਕਿਹਾ ਕਿ ਬੀਰਾਂ ਪੀ ਰਿਹਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਮਾਰ ਰਿਹਾ ਉਹ ਨੀ ਹੈ ਹੈ
1: ਉਹ ਏਦਾਂ ਨੀ ਹੈ ਸਰ ਉੱਥੇ ਤਾਂ ਸ਼ੋਰ ਸ਼ਰਾਬਾ ਵਾਲਾ ਕੰਮ ਹੈ ਮਤਲਬ ਜਿਵੇਂ ਡਰੰਕ ਚੱਲ ਗਈ ਫਿਰ ਦਾਰੂ ਪੀ ਲਈ ਫਿਰ ਤੁਸੀਂ ਸੱਪ ਖਲੇਰਾ ਜਿਹਾ ਪਾ ਲਿਆ ਮਤਲਬ ਉਹ ਤੁਹਾਨੂੰ ਫੀਲਿੰਗ ਨੀ ਆਉਣੀ ਹੈਗੀ ਤੁਸੀਂ ਸ਼ੋਰ ਸ਼ਰਾਬੇ ਤੋਂ ਭੱਜੋਗੇ ਇੱਕ ਦਿਨ ਮਤਲਬ ਥੋੜੇ ਟਾਈਮ ਤੱਕ ਨਾ ਮਤਲਬ ਜਿਹੜਾ ਬੰਦਾ ਬਹੁਤ ਜ਼ਿਆਦਾ ਨੀ ਲਾਈਕ ਕਰਦਾ ਇੱਦਾਂ ਦੀ ਵਾਈਬ ਨੀ ਆਉਂਦੀ ਜਿੱਦਾਂ ਇਹ ਆਪਣੀ ਇੱਥੇ ਵਾਈਬਸ ਹੈ ਜਿਹੜੀਆਂ ਟੋਰੋਂਟੋ ਦੀ ਤੁਸੀਂ ਗੱਲਾਂ ਕਰਦੇ ਹੋ ਉਹ ਨੀ ਹੈ ਤੁਹਾਨੂੰ ਲੱਭਣਾ ਤੁਸੀਂ ਜਾ ਕੇ ਦੇਖ ਲਿਓ ਕਿਸੇ ਦਿਨ ਜਦੋਂ ਇੰਡੀਆ ਜਾਓਗੇ ਨਾ ਇੱਕ ਅੱਧੀ ਰਾਤ ਉੱਥੇ ਵੀ ਨਾਈਟ ਸਪੈਂਡ ਕਰਕੇ ਦੇਖ ਲਿਓ ਤੁਹਾਨੂੰ ਬਹੁਤ ਸਾਰੇ ਕਲੱਬਸ ਉੱਥੇ ਨਾਮ ਭਾਈ ਸਾਹਿਬ ਨੇ ਦੱਸ ਹੀ ਦਿੱਤੇ ਕਿੰਨੇ ਸਾਰੇ ਤੁਹਾਨੂੰ ਮਿਲ ਜਾਣੇ ਉੱਥੇ ਬਹੁਤ ਸਾਰੇ ਪਰ ਤੁਸੀਂ ਆਪ ਹੀ ਡਿਫਰੈਂਸ ਫੀਲ ਕਰੋਗੇ ਉਹ ਕੰਟਰੀ ਨਾ ਮਤਲਬ ਪਤਨ ਵੱਲ ਹੈ ਉਹ ਜਿਸ ਹਿਸਾਬ ਨਾਲ ਉੱਥੇ ਚੱਲਦਾ ਪਿਆ ਕੰਮ ਇੱਥੇ ਤਾਂ ਤੁਸੀਂ ਦੇਖੋ ਕਿੰਨਾ ਕੁਛ ਸਾਂਭਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੇ ਨੇਚਰ ਨੂੰ ਵੀ ਸਾਂਭਿਆ ਲੇਕਿਨ ਇਹ ਕਲਚਰ ਵੀ ਮੇਨਟੇਨ ਕੀਤਾ ਹੋਇਆ ਇੱਕ ਉੱਥੇ ਤਾਂ ਮਤਲਬ ਕੁਛ ਵੀ ਕਰੀ ਜਾਂਦੇ ਆ ਹਟਾਈ ਜਾਂਦੇ ਆ ਪੇੜਾਂ ਨੂੰ ਉਸ ਤੋਂ ਬਾਅਦ ਕਲੱਬ ਬਣ ਰਹੇ ਆ ਤੁਹਾਡੇ ਮੈਰਿਜ ਪੈਲੇਸਿਸ ਬਣੀ ਜਾ ਰਹੇ ਆ ਪਾਪੂਲੇਸ਼ਨ ਬੰਦਾ ਤੇ ਬੰਦਾ ਚੜਿਆ ਹੋਇਆ ਉੱਥੇ ਤੁਸੀਂ ਡਰਾਈਵਿੰਗ ਕਰਕੇ ਦੇਖਿਓ ਉੱਥੇ ਕਿਸੇ ਦਿਨ ਰੱਬ ਨਾ ਕਰੇ ਤੁਹਾਨੂੰ ਜ਼ਰੂਰਤ ਪਵੇ ਤੁਸੀਂ ਡਰਾਈਵਰ ਰੱਖਦੇ ਹੋਗੇ ਆਈ ਐਮ ਸ਼ੋਰ
0: ਮੈਂ ਤਾਂ ਚਲੋ ਕਦੇ ਬਾਲਾ ਜਾਂਦਾ ਨੀ ਹੈਗਾ ਬਟ
1: ਹਾਂ ਤੁਹਾਡੇ ਫਾਦਰ ਜਾਂਦੇ ਤਾਂ ਡਰਾਈਵ ਕਰਦੇ
0: ਨਹੀਂ ਨਹੀਂ ਉਹ ਨੀ ਡਰਾਈਵ ਕਰਦੇ ਹੈਗੇ
1: ਕਲੱਬ
0: ਵਾਲੀ ਵਾਈਬ ਉੱਥੇ ਇੰਡੀਆ ਨਹੀਂ ਮਿਲਦੀ ਬਟ ਕੁਝ ਸੱਜਣ ਮਿੱਤਰ ਕਹਿ ਰਹੇ ਆ ਕਿ ਨਵੀਂ ਯਾਰ ਇੱਥੇ ਛੱਡੋ ਜਿਹੜੀ ਉੱਥੋਂ ਦੀ ਵਾਈਬ ਹੈ ਉਹ ਨਹੀਂ ਇੱਥੇ ਮਿਲਦੀ ਇੱਕ ਵੀਰ ਤਾਂ ਕਹਿੰਦੇ ਟੋਰਾਂਟੋ ਨੂੰ ਛੱਡੋ ਨਵੀਂ ਜਿਹੜੀ ਚੰਡੀਗੜ੍ਹ ਲੁਧਿਆਣੇ ਕਲੱਬ ਨਾਈਟ ਵਾਈਬ ਮਿਲਦੀ ਆ ਉਹ ਤਾਂ ਬਸ ਉੱਥੇ ਮਿਲਦੀ ਆ ਖੈਰ ਹਰ ਦਾ ਆਪਦਾ ਆਪਦਾ ਐਕਸਪੀਰੀਅੰਸ ਹੈ ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਤੁਸੀਂ ਲਖਬੀਰ ਸਿੰਘ ਐਮ ਡੀ ਬਾਈ ਜੀ ਨੂੰ ਯਾਦ ਰੱਖੋ ਆਸ ਦੀ ਕਿਰਨ 9951545548 9915154548 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਹੋ ਅਤੇ ਉਸ ਦੇ ਨਾਲ ਨਾਲ ਤੁਹਾਨੂੰ ਅਸੀਂ ਇੱਕ ਜਾਣਕਾਰੀ ਦੇ ਦਈਏ ਏਰਨ ਮਿਲਸ ਐਕਿਰਾ ਐਕਿਰਾ ਦੀ ਗੱਡੀ ਐਕਿਰਾ ਦਾ ਐਸ ਯੂ ਵੀ ਲੈਣਾ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਜੀ ਤੁਹਾਡੇ ਲਈ ਹਾਜ਼ਰ ਨੇ ਏਰਨ ਮਿਲਸ ਐਕਿਰਾ 9058285800 3636 ਹੈਲੋ
2: ਹਾਂਜੀ ਨਵੀਂ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
2: ਬਸ ਵਧੀਆ ਸਰ ਵਧੀਆ ਨਵੀਂ ਜੀ ਤੁਸੀਂ ਨਾ ਮਤਲਬ ਕਿ ਇੰਡੀਆ ਚ ਦਿੱਲੀ ਜਾਓ ਇੱਕ ਜੇਲ ਜਗ੍ਹਾ ਹੈਗੀ ਹੈ
0: ਉੱਥੇ ਸਰ ਕਿਹੜੀ ਜਗ੍ਹਾ
2: ਜੇਲ ਰੋਡ
0: ਜੇਲ ਰੋਡ
2: ਹਾਂਜੀ ਹਾਂਜੀ
0: ਅੱਛਾ
2: ਉਹ ਨਜ਼ਾਰਾ ਦੇਖ ਕੇ ਆਓ ਉਸ ਤੋਂ ਬਾਅਦ ਤੁਸੀਂ ਅਗਰ ਲਗਜ਼ਰੀ ਲਾਈਫ ਲੈਣੀ ਹੈ ਤੇ ਜਿਮ ਖਾਨਾ ਕਲੱਬ ਗੋਲਫ ਕਲੱਬ
0: ਚੰਡੀਗੜ੍ਹ ਚ
2: ਨਹੀਂ ਚੰਡੀਗੜ੍ਹ ਚ ਵੀ ਹੈਗਾ ਵੇ
0: ਫਿਰ ਕਿੱਥੇ ਆ
2: ਦਿੱਲੀ ਚ ਹੈਗਾ, ਚੰਡੀਗੜ੍ਹ ਚ ਹੈਗਾ ਗੁਰੂ।
0: ਨਹੀਂ ਪਰ ਤੁਸੀਂ ਕਿਹੜੀ ਲੋਕੇਸ਼ਨ ਦੀ ਗੱਲ ਕਰ ਰਹੇ ਹੋ?
2: ਮੈਂ ਦਿੱਲੀ ਦੀ।
0: ਦਿੱਲੀ ਤੁਸੀਂ ਕਿੰਨੇ ਜੰਨਤ ਹੈ ਹੈ?
2: ਹਾਂਜੀ ਹਾਂਜੀ ਹਾਂਜੀ।
0: ਦਿੱਲੀ ਜਿਮ ਖਾਨਾ ਕਲੱਬ ਕੀ ਕੀ ਹੁੰਦਾ ਇੱਥੇ?
2: ਸਰ ਸਿਰਫ ਲਗਜ਼ਰੀ ਲਾਈਫ ਹੈਗੀ ਇੱਥੇ।
0: ਹਾਂ
2: ਅਗਰ ਤੁਸੀਂ ਮਤਲਬ ਕਿ ਉਹ ਦੇਖਣਾ ਹੈਗਾ ਕਿ ਵੀ ਯੰਗਰ ਦਾ ਦੇਖਣਾ ਤੇ ਜੇਲ ਰੋਡ ਚਲੇ ਜਾਓ, ਉੱਥੇ ਹਰ ਇੱਕ ਚੀਜ਼ ਮਿਲ ਜਾਏਗੀ। ਰਜੋਰੀ ਗਾਰਡਨ ਚਲੇ ਜਾਓ, ਪੰਪ ਮਿਲ ਜਾਣਗੇ, ਤੁਹਾਨੂੰ ਸਭ ਕੁਛ ਮਿਲ ਜਾਏਗਾ ਉੱਥੇ।
0: ਤੁਸੀਂ ਆਪਦੇ ਮੁੰਬਈ ਦੀ ਤਾਂ ਗੱਲ ਨੀ ਕੀਤੀ ਹੈ ਜਿੱਥੇ ਤੁਹਾਡੇ ਕੋਲ ਇੰਨੇ ਇੰਨਾ ਲੈਂਡ ਲੂੰਡ ਹੈਗਾ।
2: ਨਾਈਟ
0: ਲਾਈਫ ਤਾਂ ਬੜੀ ਪਾਪੂਲਰ ਹੈ ਬੰਬੇ ਦੀ।
2: ਹਾਂਜੀ ਹਾਂਜੀ ਬਹੁਤ ਪਾਪੂਲਰ ਹੈਗੀ, ਮੈਂ ਮੰਨਦਾ ਵਾ। ਪਰ ਜਿਹੜੇ ਮਤਲਬ ਕਿ ਸਾਡੇ ਲੋਕਾਂ ਨੂੰ ਕੋਲ ਇੰਨਾ ਟਾਈਮ ਨੀ ਹੁੰਦਾ, ਅਸੀਂ ਕੰਮ ਤੇ ਜਾਂਦੇ ਹਾਂ, ਸੈਟਰਡੇ ਸੰਡੇ ਆਉਂਦੇ ਹਾਂ ਤੇ ਛੁੱਟੀ, ਪਹੁੰਚ ਗਈ, ਫੈਮਿਲੀ ਨੂੰ ਟਾਈਮ ਦੇ ਦਿੱਤਾ, ਇੰਨਾ ਟਾਈਮ ਨੀ ਹੁੰਦਾ। ਬੰਬੇ ਦੀ ਲਾਈਫ ਬਿਜ਼ੀ ਹੈਗੀ ਹੈ, ਬੰਬੇ ਦੀ ਲਾਈਫ ਕੈਨੇਡਾ ਦੀ ਲਾਈਫ ਹੈਗੀ ਹੈ ਸੇਮ। ਦਿੱਲੀ ਵਰਗੇ ਹੈਗੇ ਨੇ ਕਿ ਵੀ ਚਲੋ ਜੀ 5 ਵਜੇ ਨੇ ਮੋਬਾਈਲਾਂ ਤੇ ਮੈਸੇਜ ਆ ਗਏ, ਕਲੱਬ ਪਹੁੰਚ ਜਾਓ, ਕਲੱਬ ਪਹੁੰਚ ਜਾਓ, ਕਲੱਬ ਪਹੁੰਚ ਗਏ ਜੀ, ਉੱਥੇ ਪਹੁੰਚ ਜਾਓ, ਉੱਥੇ ਪਹੁੰਚ ਜਾਓ, ਉੱਥੇ ਪਹੁੰਚ ਗਏ, ਇੰਜੋਏ ਕੀਤਾ। ਦਿੱਲੀ ਦੇ ਤੁਸੀਂ ਮਤਲਬ ਕਿ ਫੂਡ ਖਾਓਗੇ ਨਾ, ਮੈਂ ਕਹਿੰਦਾ ਮੈਨੂੰ 15 ਸਾਲ ਹੋਏ ਕੈਨੇਡਾ ਦੇ ਅੰਦਰ ਰਹਿੰਦੇ ਹੋਏ, ਮੈਨੂੰ ਦਿੱਲੀ ਵਰਗਾ ਫੂਡ ਅੱਜ ਤੱਕ ਨੀ ਮਿਲਿਆ ਕੈਨੇਡਾ ਦੇ ਅੰਦਰ।
0: ਚਲੋ ਠੀਕ ਹੈ, ਥੈਂਕ ਯੂ, ਤੁਹਾਡਾ ਵੀ ਬਹੁਤ ਧੰਨਵਾਦ। ਦੇਖਿਆ ਕਿੰਨੇ ਆਸ਼ਕ ਨੇ ਦਿੱਲੀ ਦੇ, ਲੁਧਿਆਣੇ ਦੇ, ਹੁਣੇ ਦਿੱਲੀ ਦੀ ਕਿੰਨੀ ਤਾਰੀਫ ਕਰ ਗਏ। ਇੱਕ ਬਾਈ ਜੀ ਆਈ ਸੀ, ਕਹਿੰਦੇ ਨਵੀਂ ਯਾਰ ਲੁਧਿਆਣੇ ਦੀ ਰਹੀ ਸੀ ਨੀ ਕਿਤੇ। ਸੋ ਚਲੋ ਨਹੀਂ ਹੁੰਦਾ ਹੀ ਹੈ, ਬੰਦਾ ਜਿੱਥੋਂ ਆਇਆ ਆਪਾਂ ਕਦੇ ਭੁੱਲਦੇ ਹਾਂ। ਇੱਕ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ ਨੂੰ ਯਾਦ ਰੱਖੋ, ਬ੍ਰੈਂਡ ਨਿਊ ਨਵੀਂ ਟੌਪ ਦੀ ਕਿਚਨ ਤਿਆਰ ਕਰਾਉਣੀ ਹੈ ਨਾ, ਇਹਨਾਂ ਕੋਲੋਂ ਤਿਆਰ ਕਰਾਓ ਆਪਣੀ ਡ੍ਰੀਮ ਕਿਚਨ, ਜਾਂ ਕੋਈ ਕਾਊਂਟਰ ਟੌਪਸ, ਵੈਨਿਟੀਜ਼, ਨਵੇਂ ਬਾਰ ਬੂਰ ਤਿਆਰ ਕਰਾਉਣੇ ਆ, ਤੁਸੀਂ ਕਹਿੰਦੇ ਹੋ ਨਵੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਤਿਆਰ ਕਰਾਉਣਾ, ਨੋ ਪ੍ਰੋਬਲਮ। ਨਿਊ ਹਾਈਟਸ ਕਿਚਨ 416-859-1920, ਜਸਪਾਲ ਰਾਏ ਭਾਜੀ ਨੂੰ ਫੋਨ ਕਰੋ 416-859-1920, ਇੱਕ ਫੋਨ ਨੰਬਰ ਹੈ। ਮੱਲੀ ਟੈਂਟ ਸਰਵਿਸਿਸ, ਵਿਆਹ ਸ਼ਾਦੀ ਦਾ ਕੋਈ ਵੀ ਫੰਕਸ਼ਨ ਹੈ ਤਾਂ ਮੱਲੀ ਟੈਂਟ ਦੀ ਟੀਮ ਨਾਲ ਗੱਲਬਾਤ ਕਰੋ। ਮੱਲੀ ਟੈਂਟ ਦੀ ਟੀਮ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦੇ ਸਾਰੇ ਟੈਂਟ ਅਵੇਲੇਬਲ ਨੇ, ਕਲੀਅਰ ਟੈਂਟ, ਵਾਈਟ ਟੈਂਟ, ਲਗਜ਼ਰੀ ਪੋਰਟੇਬਲ ਵਾਸ਼ਰੂਮ, ਟੇਬਲ, ਚੇਅਰਾਂ, ਡਾਂਸ ਫਲੋਰ, ਸਟੇਜ। ਮੱਲੀ ਟੈਂਟ 647-999-2569, 647-999-2569। ਕੋਈ ਵੀ ਮੇਰੇ ਮਿੱਤਰ ਸੱਜਣ ਨੇ ਸੁਣ ਰਿਹਾ, ਤੁਸੀਂ ਕੰਟਰੈਕਟਰ ਹੋ, ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਤੁਸੀਂ ਜਾਣਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਇੱਥੇ ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ, ਇੰਸੂਲੇਸ਼ਨ, ਸਾਰਾ ਕੁਝ ਮਿਲ ਰਿਹਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਸਟੀਲਸ ਐਂਡ ਡਿਕਸੀ ਦੇ ਕੋਰਨਰ ਤੇ, ਡਿਜ਼ਾਈਨਰ ਹਾਈ ਐਂਡ, ਬੜਾ ਲਗਜ਼ਰੀ ਸ਼ੋਰੂਮ ਹੈ ਸਟੀਲਸ ਐਂਡ ਡਿਕਸੀ, 8005 ਡਿਕਸੀ ਰੋਡ, 647-961-0585, 647-961-0585, 3932, ਹੈਲੋ,
3: ਸਤਿ ਸ੍ਰੀ ਅਕਾਲ ਭਾਜੀ ਦੁਆਰਾ ਜੀ।
0: ਸਤਿ ਸ੍ਰੀ ਅਕਾਲ ਜੀ।
3: ਉਹ ਭਾਜੀ ਨੂੰ ਫੋਨ ਕੀਤਾ ਸੀ ਨਾ, ਉਹ ਬਾਈ ਹੋਰ ਸੀ ਕੋਈ, ਗੁੱਸਾ ਨਾ ਕਰਦੇ, ਜਿਹੜਾ ਮੁੰਡਾ ਚੰਡੀਗੜ੍ਹ
0: ਤੂੰ ਕਿਹੜੇ ਕਲੱਬਾਂ ਨੂੰ ਜਾਣਾ ਹੈ? ਅੱਛਾ ਫਰਾਈਡੇ ਸ਼ਿਫਟ ਨੀ ਲਾਉਂਦਾ ਕਲੱਬ ਤੇ ਜਾਣਾ ਤੂੰ? ਚਲੋ ਕੋਈ ਨਾ, ਕਦੇ ਕਦੇ ਕਦੇ ਗਾਲਾਂ ਵੀ ਬਣੀਆਂ ਚਾਹੀਦੀਆਂ ਥੋੜੀਆਂ ਬਹੁਤੀਆਂ। ਤੁਸੀਂ ਇੱਕ ਤਾਂ ਯਾਰ ਇੰਡੀਅਨ ਫਰੂਟਲੈਂਡ ਨੂੰ ਯਾਦ ਰੱਖੋ, ਗ੍ਰੋਸਰੀ ਕਰਨੀ ਹੈ, ਇੰਡੀਅਨ ਫਰੂਟਲੈਂਡ ਦੀਆਂ ਮਲਟੀਪਲ ਲੋਕੇਸ਼ਨਸ ਨੇ, ਇੰਡੀਅਨ ਫਰੂਟਲੈਂਡ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਹਰਨਟੇਰੀਓ, 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲ ਮੋਰ, 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ, 15 ਫੈਂਡਰਵੇ, 45 ਡਸਕ ਡਰਾਈਵ, ਅਤੇ ਗੁਐਲਫ ਅਤੇ ਕੇਂਬਰਿਜ ਵੀ ਲੋਕੇਸ਼ਨਾਂ ਨੇ ਇੰਡੀਅਨ ਫਰੂਟ ਲੈਂਡ। ਗੁਰਕਰਮ ਢੀਂਡਸਾ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਵਧੀਆ ਟੋਪ ਦਾ ਰੇਟ ਲੈਣਾ, ਤਾਂ ਗੁਰਕਰਮ ਢੀਂਡਸਾ ਨੂੰ ਕਾਲ ਕਰ ਲਓ। ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ, 416-876-4605, 416-876-4605, ਗੁਰਕਰਮ ਢੀਂਡ ਸਾਨੂੰ ਕਾਲ ਕਰੋ, ਵਧੀਆ ਟੋਪ ਟੋਪ ਟੋਪ ਇੰਸ਼ੋਰੈਂਸ ਦੇ ਰੇਟ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

0: www.vkontakt.ca. मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या पर हुण ओ इंसाफ दी मांग करदे हन अते मैनूं इह कहंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਹੁਣ ਲਓ ਮੌਕਾ HST ਰੀਬੇਟ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਕਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ करो 905-840-7135 905-840-7135 या टेक्स्ट मैसेज करो 416-450-6680 416-450-6680 या ईमेल करो sales@paradisedevelopments.com वधेरे जानकारी लई विजिट करो paradisedevelopments.com वेरी गुड 8475 हेलो
2: हेलो नवी जी क्या हाल है
1: ठीक है जी किवें हो
2: बस जी ठीक है मैं क्या भाई साहब ने उन्हें कहा दिल्ली दे जिम खाना क्लब मैं क्या उन्होंने कहा उसे ना जाना बंद हो गया
1: की बंद हो गया
2: जिम खाना क्लब गवर्नमेंट ऑफ इंडिया ने टेक ओवर कर लिया
1: अच्छा वो बंद क्यों हो गया की गल
2: वो एक एक्सक्लूसिव क्लब सी फॉर द रिच एंड फेमस हां ते भारतीय जनता पार्टी ਇਹਨਾਂ ਚੀਜ਼ਾਂ ਬਿਲੀਵ ਨਹੀਂ ਕਰਦੀ ਤੇ ਉਹਨਾਂ ਨੇ ਬੰਦ ਹੀ ਕਰ ਦਿੱਤਾ
1: ਅੱਛਾ
2: ਪਤਾ ਕੀ ਸਾਥ ਵੀ ਉੱਥੇ ਅਗਰ ਤੁਸੀਂ ਮੈਂਬਰ ਹੋ ਨਾ ਤਾਂ ਸਿਰਫ ਤੁਹਾਡੇ ਬੱਚੇ ਹੀ ਮੈਂਬਰ ਹੋ ਸਕਦੇ ਸੀ ਐਂਡ ਦੇ ਯੂਜ਼ ਟੂ ਚਾਰਜ ਲਾਟ ਆਫ ਮਨੀ ਤੇ ਕਲੱਬ ਵਾਲੇ ਇਹ ਬ੍ਰਿਟਿਸ਼ ਰਾਜ ਤੋਂ ਚੰਦਾ ਆ ਰਿਹਾ ਸੀ ਤੇ ਉਹ ਕਲੱਬ ਪਤਾ ਕਿੰਨਾ ਕਿਰਾਇਆ ਦਿੰਦੇ ਸੀ 1,000 ਰੁਪਏ ਮਹੀਨਾ
1: ਅੱਛਾ ਹਾਂ ਉਹ ਵੈਸੇ ਜਿਹੜਾ ਜਿਮਖਾਨਾ ਕਲੱਬ ਹੈ ਉਹ ਕਾਫੀ ਹਾਈ ਐਂਡ ਸੀਗਾ
2: ਉੱਥੇ ਗੱਲ ਹੈ ਕਿ ਮੈਂਬਰਸ਼ਿਪ ਦੂਜਿਆਂ ਨੂੰ ਦਿੰਦੇ ਨਹੀਂ ਸੀ ਜਿਹੜੇ ਬਣ ਗਏ ਤੇ ਉਹਨਾਂ ਦੇ ਸਿਰਫ ਬੱਚਿਆਂ ਨੂੰ ਤੇ ਮੇਰਾ ਮਤਲਬ ਹੈ ਜਾਨ ਬਚਾਉਣ ਵਾਲਿਆਂ ਨੂੰ
1: ਅੱਛਾ ਇਹਨਾਂ ਜਿਵੇਂ ਤੁਸੀਂ ਜਿਮਖਾਨਾ ਕਲੱਬ ਇੱਕ ਹੋਰ ਹੈ ਜਿਹੜਾ ਇੱਥੇ ਬਹੁਤ ਪਪੂਲਰ ਹੈ ਉਹਦਾ ਨਾਮ ਹੈ ਸੋਹੋ ਹਾਊਸ
2: ਅੱਛਾ ਉਹਦਾ ਨਹੀਂ ਮੈਨੂੰ ਪਤਾ
1: ਉਹ ਮੈਂ ਤੁਹਾਨੂੰ ਵੈਸੇ ਦੱਸ ਰਿਹਾ ਉਹ ਨਾ ਸੋਹੋ ਹਾਊਸ ਹੈ ਤੇ ਉਹ ਇੱਥੇ ਵੀ ਹੈ ਨਿਊਯਾਰਕ ਵੀ ਹੈ ਬੰਬੇ ਵੀ ਹੈਗਾ ਪਤਾ ਨਹੀਂ ਦਿੱਲੀ ਹੈ ਜਾਂ ਨਹੀਂ ਮਾਇਆਮੀ ਚ ਹੈ ਕਾਫੀ ਜਿਹੜੇ ਵੱਡੀਆਂ ਮੇਨ ਸਿਟੀਜ਼ ਹੈ ਤੇ ਉਹਦਾ ਵੀ ਹੈਗਾ ਮਿਲਾ ਦਾ ਸਾਲ ਦਾ $5,000-7,000 ਪਤਾ ਨਹੀਂ ਹੋਰ ਵੀ ਹੋ ਸਕਦਾ ਖਰਚਾ ਬਟ ਉਹ ਵੀ ਐਵੇਂ ਹੀ ਹੈ ਸੇਮ ਜਿਵੇਂ ਤੁਸੀਂ ਕਹਿ ਰਹੇ ਹੋ
2: ਅੱਛਾ ਅੱਛਾ ਤੇ ਉੱਥੇ ਪਤਾ ਕੀ ਹੈ ਜਿਹੜੇ ਕਲੱਬ ਹੈ ਨਾ ਐਕਚੁਅਲੀ ਜਿਹੜੇ ਅੱਛੇ ਕਲੱਬ ਹੈ ਨਾ ਇਸ ਵਕਤ ਜਾਂ ਤਾਂ ਉਹ ਆਰਮੀ ਦੇ ਹੈ ਜਾਂ ਫਿਰ ਹਾਈ ਐਂਡ ਗਵਰਨਮੈਂਟ ਆਫਿਸਰਸ ਦੇ ਕਲੱਬ ਹਨ ਮੈਂ ਗਿਆ ਹੋਇਆ ਉਹਨਾਂ ਦੇ ਵਿੱਚ ਲੇਕਿਨ ਉੱਥੇ ਮੇਨ ਚੀਜ਼ ਇਹ ਸਭ ਲੋਕ ਮੇਰਾ ਮਤਲਬ ਮੈਂਬਰਸ ਜਾਂਦੇ ਆ ਉੱਥੇ ਜਿਹੜੇ ਲਿਕਰ ਉਹ ਫ੍ਰੀ ਮੈਂ ਮਤਲਬ ਨਾਟ ਫ੍ਰੀ ਸਸਤੀ ਮਿਲਦੀ ਹੈ ਫੂਡ ਵੀ ਬੜਾ ਸਸਤਾ ਮਿਲਦਾ ਤੇ ਬਸ ਇਹੀ ਹੈ ਉੱਥੇ ਜਾ ਕੇ ਕਾਰਡ ਖੇਲ ਲਓ ਤੇ ਟੀਵੀ ਦੇਖ ਲਓ ਬਸ ਇਹੀ ਹੈ
1: ਉਹੀ ਹੈ ਭਾਜੀ ਜਿਹੜੇ ਅਮੀਰ ਲੋਕ ਨੇ ਉਹ ਤਾਂ ਜਾ ਕੇ ਗੱਲਾਂ ਬਾਤਾਂ ਮਾਰਨ ਫਿਰ ਯੂ ਨੋ ਇੱਕ ਦੂਜੇ ਨਾਲ ਵਿਹਲੇ ਹੈਗੇ ਆ ਪੈਸਾ ਲੋੜੇ ਦਾ ਆ ਰਿਹਾ ਤੇ ਕੰਮ ਕਰਨ ਦੀ ਲੋੜ ਨਹੀਂ
2: ਨਹੀਂ ਨਹੀਂ ਠੀਕ ਗੱਲ ਹੈ ਮੈਂ ਕਿਉਂਕਿ ਮੈਂ ਉੱਥੇ ਕਈ ਲੋਕਾਂ ਨੂੰ ਜਾਣਦਾ ਮੈਂ ਗਿਆ ਉੱਥੇ ਕਲੱਬ ਵਿੱਚ ਉਹੀ ਹੈ ਕਿ ਮੇਨ ਚੀਜ਼ ਹੈ ਡਰਿੰਕਸ ਲੋਕ ਉੱਥੇ ਜਾਂਦੇ ਆ ਮੈਂਬਰ ਡਰਿੰਕਸ ਬੜੇ ਸਸਤੇ ਹਨ ਫੂਡ ਬੜਾ ਸਸਤਾ ਹੈ
1: ਅੱਛਾ ਅੱਛਾ ਅੱਛਾ
2: ਔਰ ਕੁਆਲਿਟੀ ਅੱਛੀ ਹੈ
1: ਉਹ ਤਾਂ ਫਿਰ ਹੋਣੀ ਹੈ ਚਲੋ ਜੀ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਫੋਰ ਯੋਰ ਕਾਲ ਯਾਦ ਰੱਖੋ ਮਾਸਟਰ ਜੂਲਰਸ ਨੂੰ ਸੋਨੇ ਦੀ ਖਰੀਦਦਾਰੀ ਕਰਨੀ ਹੈ ਮਾਸਟਰ ਜੂਲਰਸ ਨੇ ਆਪਣੀ ਨਵੀਂ ਦੂਜੀ ਲੋਕੇਸ਼ਨ ਖੋਲ ਲਈ ਏਅਰਪੋਰਟ ਰੋਡ ਮੇਫੀਲਡ ਇੰਨਾ ਹਾਈ ਐਂਡ ਲਗਜ਼ਰੀ 3,000 ਸਕੁਅਰ ਫੁੱਟ ਦਾ ਸਟੋਰ ਹੈ ਮਾਸਟਰ ਜੂਲਰਸ ਏਅਰਪੋਰਟ ਰੋਡ ਮੇਫੀਲਡ ਤੇ ਤੁਸੀਂ ਜਾਣਾ ਨਵਾਂ ਜਿਹੜਾ ਮੇਫੀਲਡ ਵਾਲਾ ਪਲਾਜ਼ਾ 6231 ਮੇਫੀਲਡ ਰੋਡ ਮਾਸਟਰ ਜੂਲਰਸ। ਤੁਸੀਂ ਇੱਕ ਨਾਲ ਦੀ ਨਾਲ ਨਾ ਮੈਂ ਬਹੁਤ ਨੰਬਰ ਦਿੰਦਾ ਬੜੇ ਬਿਜ਼ਨਸ ਦੇ, ਤੁਹਾਡੇ ਤੋਂ ਕੋਈ ਨੰਬਰ ਲਿਖਿਆ ਨਹੀਂ ਜਾਂਦਾ। ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, ਉਹ 'ਤੇ ਮੈਸੇਜ ਕਰਦਿਆ ਕਰੋ PUNJABILEHRAN ਪੰਜਾਬੀ ਲਹਿਰਾ ਸਾਡਾ ਇੰਸਟਾਗ੍ਰਾਮ ਪੇਜ ਹੈ, ਉੱਥੇ ਮੈਸੇਜ ਕਰੋ। ਅਗਰ ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਬਿਜ਼ਨਸ ਦੇ ਤਾਂ ਪੰਜਾਬੀ ਲਹਿਰਾ ਇੰਸਟਾਗ੍ਰਾਮ ਪੇਜ 'ਤੇ ਤੁਸੀਂ ਮੈਸੇਜ ਕਰ ਦਿਉ ਅਤੇ ਅਸੀਂ ਤੁਹਾਨੂੰ ਰਿਪਲਾਈ ਕਰ ਦਿਆਂਗੇ ਵੀ ਆਹ ਲਓ ਅਤੇ ਚੱਕੋ ਨੰਬਰ, ਠੀਕ ਹੈ? ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਡਰਾਈਵੇ ਤਿਆਰ ਕਰਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਜਿਹੜਾ ਮੈਂ ਨੰਬਰ ਦੇ ਰਿਹਾ ਨਾ ਇਸ ਤੋਂ ਵਧੀਆ ਬੰਦੇ ਨਹੀਂ ਲੱਭਣੇ। ਤਲਵਿੰਦਰ ਭਾਅ ਜੀ ਨੇ TSC ਕੰਸਟਰਕਸ਼ਨ ਕੰਪਨੀ ਹੈ, ਮੈਂ ਹੁਣੇ ਇਹਨਾਂ ਤੋਂ ਖੁਦ ਆਪ ਕੰਮ ਕਰਾਇਆ ਬਾਈ ਜੀ, ਹੁਣ ਇੰਨੇ ਯਾਰ ਵਧੀਆ ਇਨਸਾਨ, ਇੰਨਾ ਸੋਹਣਾ ਕੰਮ ਕੀਤਾ, ਜਿਹਨਾਂ ਨੂੰ ਵੀ ਦਿਖਾਇਆ ਸਾਰੇ ਕਹਿੰਦੇ ਨਵੀਂ ਯਾਰ ਬਾਈ ਜੀ ਨੇ ਕਿਆ ਕਮਾਲ ਦੀ ਇੰਟਰਲੋਕਿੰਗ ਕੀਤੀ ਹੈ। ਇੰਟਰਲੋਕਿੰਗ ਕਰਾਉਣੀ ਹੈ ਕੋਈ ਵੀ ਕੌਂਕਰੀਟ ਦਾ ਕੰਮ, ਇਹ ਮਾੜਾ ਪੱਥਰ ਲਾਉਂਦੇ ਨਹੀਂ, ਸਿੱਧੀ ਜੀ ਗੱਲ ਹੈ। ਨੰਬਰ ਹੈ ਇਹਨਾਂ ਦਾ 416-930-4238, ਮੇਰਾ ਨਾਂ ਲੈ ਦਿਓ 416-930-4238 5600। ਹੈਲੋ,
3: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਜੀ, ਕੀ ਹਾਲ ਚਾਲ?
1: ਵਧੀਆ ਜੀ, ਕਿਵੇਂ ਹੋ?
3: ਬਸ ਠੀਕ ਠਾਕ ਆ। ਤੇ ਉਹ ਜਿਮ ਖਾਨਾ ਕਲੱਬ ਜਿਹੜਾ ਸੀ ਨਾ, ਮੈਂ ਤੇ ਉੱਥੇ ਗਿਆ ਨੀ, ਤੁਹਾਡੇ ਮਾਸਟਰ ਹੋਣੀ ਸੀਗੇ ਉਹ ਤਾਂ ਪੂਰੇ ਹੋ ਗਿਆ, ਉਹ ਦਿੱਲੀ ਰਹੇ ਪਹਿਲਾਂ ਤੋਂ ਹੀ ਨਾ, ਉੱਥੇ ਜੰਪ ਵਾਲੇ ਸੀਗੇ, ਉਹ ਵੀ ਜਾਂਦੇ ਹੁੰਦੇ ਸੀ, ਉੱਥੇ ਦੀਆਂ ਗੱਲਾਂ ਬਾਤਾਂ ਹੀ ਸੁਣੀਆਂ। ਪੂਰਾ ਹਾਈ ਰਾਈਜ ਸੀ ਜੀ, 5-10 ਸਟਾਰ ਹੀ ਹੋਣਾ ਕੰਮ ਉਹ,
1: ਅੱਛਾ
3: ਏਡਾ ਉੱਥੇ ਹਾਈ ਫਾਈ ਕੰਮ ਸੀ ਉੱਥੇ। ਤੇ ਉਹਨਾਂ ਨੇ ਰੀਜਨ ਇਹ ਦਿੱਤਾ ਜੀ, ਆਪਣੇ ਜਿਹੜੇ ਮੋਦੀ ਸਾਹਿਬ ਆ ਪ੍ਰਧਾਨ ਮੰਤਰੀ ਆਪਣੇ ਪੰਜਾਬ ਦੀ ਸ਼ਾਂਤੀ ਵਾਲੇ, ਕਹਿੰਦੇ ਉਹ ਕਹਿੰਦੇ ਕੋਈ ਉਹਨਾਂ ਨੂੰ ਉਹਨਾਂ ਦੀ ਜਿਹੜੀ ਰਿਹਾਇਸ਼ ਆ ਬਹੁਤ ਲਾਗੇ ਸੀ ਉੱਥੋਂ, ਉਹ ਜਿਮਖਾਨਾ ਕਲੱਬ ਤੋਂ, ਤੇ ਉਹ ਨੀ ਦਿਖਾਇਆ ਵੀ ਸੀ ਮੈਂ ਮੋਹ ਜਿਹਾ ਉੱਥੋਂ, ਏਦਾਂ ਕਰਕੇ ਲੋਕੀ ਜਾਂਦੇ ਆ ਜੇ ਆ ਬੋਆ, ਤੇ ਉਹ ਫਿਰ ਇਸ ਵਜ੍ਹਾ ਕਰਕੇ ਉਹਨਾਂ ਨੇ ਉਹ ਬੰਦ ਕਰ ਦਿੱਤਾ। ਬਾਕੀ ਹੁਣ ਬੀਜੇਪੀ ਟੇਕ ਓਵਰ ਕਰ ਲਏਗੀ ਨੇ, ਇਹੀ ਕੰਮ ਹੈ ਉਹਨਾਂ ਦਾ ਨਾ।
1: ਅੱਛਾ,
3: ਹਾਂਜੀ, ਤੇ ਏਦਾਂ ਹੀ ਆ, ਇਸ ਕਰਕੇ ਬੰਦ ਹੋਗਾ। ਬਾਕੀ ਇੰਡੀਆ ਬਹੁਤ ਹੈ ਸਰ, ਦਿੱਲੀ ਦੇ ਵਿੱਚ ਗੱਲ ਕਰਕੇ ਗਏ ਨਾ ਭਾਈ ਸਾਹਿਬ, ਬਹੁਤ ਫੂਡ ਹੈ। ਈਵਨ ਪੁਰਾਣੀ ਦਿੱਲੀ ਦੇ ਵਿੱਚ ਵੀ ਜਾਊਂਗੇ ਤੁਸੀਂ, ਮਤਲਬ ਕੜਛੀ ਤੋੜਿਆ ਜੀ ਕੰਮ, ਬੰਦਾ ਕਹਿੰਦਾ ਕੜਛੀ ਵੀ ਖਾਦਾ ਤੋੜ ਕੇ, ਇੰਨਾ ਸਵਾਦ ਹੈ। ਸੌ ਸੌ ਸਾਲ,
1: ਬੈਂਡ
3: ਬਾਜਾ ਬਣਾ,
1: ਅੱਛਾ ਉਹਦੇ ਵਿੱਚ,
3: ਉਹਦੇ ਵਿੱਚ ਉਹ ਜਿਹੜੇ ਫਸਟ ਟਾਈਮ ਬੰਦੇ ਨੂੰ ਕੇਟਰਿੰਗ ਮਿਲਦੀ ਨਾ ਸਰਦਾਰ ਜੀ ਨੂੰ, ਉਹ ਕਹਿੰਦਾ ਵੀ ਉਹ ਬੰਦਾ ਹੈ ਸਾਡਾ, ਕਹਿੰਦਾ ਵੀ ਉਹਦੀ ਐਂਟਰੀ ਚਾਹੀਦੀ ਹੈ ਕੇਟਰਿੰਗ ਦੇ ਵਿੱਚ, ਕੜਛੀ ਤੋੜ ਖਾਣਾ ਬਣਾਦਾ, ਉਹਦਾ ਡਾਇਲੋਗ ਹੈ ਭਾਈ, ਮੈਂ ਬੋਲ ਲੈਂਦਾ ਕਦੀ ਕਦੀ।
1: ਚਲੋ, ਥੈਂਕ ਯੂ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਕਿਆ ਬਾਤ ਹੈ, ਸੋਹਣਾ ਡਾਇਲੋਗ ਹੈ, ਕੜਛੀ ਤੋੜ ਕੰਮ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-673-3337 ਸੋਰੀ, ਰੌਣਕ ਮੇਲਾ ਪੂਰਾ ਲੱਗਿਆ ਹੋਇਆ ਹੈ, ਤੀਆਂ ਦਾ ਮੇਲਾ ਵੀ ਪਰਸੋਂ ਨੂੰ, ਤੀਆਂ ਦਾ ਮੇਲਾ ਲੇਡੀਜ਼, ਜੈਸਮੀਨ ਅਖਤਰ ਪਹੁੰਚ ਗਈ ਹੈ, ਤੇ ਜਦੋਂ ਜੈਸਮੀਨ ਅਖਤਰ ਆਊਗੀ ਸਟੇਜ ਤੇ ਲੱਗਣਗੀਆਂ ਰੌਣਕਾਂ, ਹੁਣੀ ਮੈਂ ਕਰਕੇ ਫਲਾਈ ਆਵਾਂ। ਸੋ ਤੁਸੀਂ ਜ਼ਰੂਰ ਟਿਕਟਾਂ ਲੈ ਲਓ, ਟਿਕਟ ਦੇ ਲਈ megastarevents.com ਜਾਂ ਵਤਨੋਂ ਦੂਰ ਦੇ ਦਫ਼ਤਰ 'ਚ ਕਾਲ ਕਰ ਲਓ, ਪੀਅਰਸਨ ਕਨਵੈਨਸ਼ਨ ਸੈਂਟਰ ਏਅਰਪੋਰਟ ਸਟੀਲ 'ਤੇ ਪਰਸੋਂ ਤੀਆਂ ਦਾ ਮੇਲਾ, 9057990999 ਤੁਸੀਂ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀਅਨ ਮੇਫੀਲਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ ਫਰੈਸ਼ ਫੂਡ ਸੈਂਟਰ 'ਤੇ ਜਾਓ ਅਤੇ ਮਨਪਸੰਦ ਦੀ ਗਰੋਸਰੀ ਕਰ ਆਓ। 3337 ਹਾਂਜੀ
4: ਭਾਈ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
4: ਅੱਛਾ, ਮੈਂ ਨਾ ਸੋਰੀ ਤੁਹਾਨੂੰ ਕਾਲ ਇਸ ਕਰਨ ਲੱਗਾ, ਪ੍ਰੋਗਰਾਮ ਤੁਹਾਡਾ ਮੈਂ ਸੁਣਦਾ ਡੇਲੀ
1: ਜੀ,
4: ਐਕਚੁਅਲੀ ਤੁਹਾਡੇ ਇੱਕ ਐਡ ਆਉਂਦੀ ਆ ਉਹ ਘਰ ਦੀ, ਅਮਨ ਸੈਣੀ ਦੇ ਰਹੇ ਆ ਨਾ,
1: ਹਾਂਜੀ,
4: ਉਹ ਘਰ ਦੀ ਤੁਸੀਂ ਮੈਨੂੰ ਦੱਸ ਸਕਦੇ ਆ ਉਹ ਕਿਹੜਾ ਅਮਨ ਸੈਣੀ ਕਿੱਥੇ ਆ ਘਰ, ਉਹ
1: ਤੁਸੀਂ ਕਿੱਥੇ ਰਹਿਣਾ, ਤੁਹਾਨੂੰ ਦਵਾ ਦਿੰਦੇ ਆ, ਦੱਸੋ ਕਰੋ ਗੱਲ।
4: ਬ੍ਰਹਮਟਨ, ਬ੍ਰਹਮਟਨ।
1: ਤੁਸੀਂ ਬ੍ਰਹਮਟਨ ਕਿੱਦਾਂ ਦਾ ਘਰ ਲੈਣਾ?
4: ਕੈਸਲ ਮੋਜ ਹੈ, ਨਹੀਂ ਤੁਹਾਡੇ ਕੋਲ ਉਹਨਾਂ ਦੀ ਐਡ ਆਉਂਦੀ ਆ?
1: ਨਹੀਂ, ਤੁਸੀਂ ਮੈਨੂੰ ਦੱਸੋ ਮਾੜਾ ਕਿੱਦਾਂ ਦਾ ਘਰ ਲੈਣਾ ਤੁਸੀਂ?
4: ਨਹੀਂ, ਡਿਟੈਚ ਘਰ।
1: ਠੀਕ ਹੈ, ਡਿਟੈਚ ਘਰ, ਇਹ ਨਾ ਗੋਰ ਰੋਡ ਤੇ ਮੇਫੀਲਡ ਤੇ ਬਣ ਰਹੇ ਆ। ਚਲੋ, ਤੁਸੀਂ ਅਮਨ ਜੀ ਦਾ ਨੰਬਰ ਲਿਖ ਲਓ, ਮੇਰਾ ਛੱਡੋ ਜਵਾਬ ਦੇਣਾ, ਨੰਬਰ ਹੈ ਅਮਨ ਸੈਣੀ ਜੀ ਦਾ 416-820-777-8
4: ਠੀਕ ਹੈ, ਓਕੇ, ਥੈਂਕ ਯੂ,
1: ਕੋਈ ਗੱਲ ਨੀ, ਹੁਣ ਲੈ ਲਿਓ ਘਰ ਇਹਨਾਂ ਤੋਂ। ਚਲੋ ਮੈਂ ਪੁੱਛੂਗਾ ਅਮਨ ਜੀ ਨੂੰ ਕਿ ਲਿਆ ਇਹਨਾਂ ਨੇ ਘਰ ਆ, ਐਵੇਂ ਗੱਲਾਂ ਹੀ ਸੀਗੀਆਂ। ਸੋ ਖੈਰ ਮੇਰਾ ਵੀ ਜਵਾਬ ਦੇ ਦਿੰਦੇ, ਮੈਂ ਤੁਹਾਨੂੰ ਜਾਣਕਾਰੀ ਦੇ ਦੇਣੀ ਸੀ, ਅਮਨ ਜੀ ਤੇ ਸਾਡੀ ਟੀਮ ਹੀ ਹੈ। ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਰਾਜ ਤੇ, ਦੋ ਬੋਲ ਸੁਣਦੇ ਹਾਂ।

0: ਖਾਂਦੇ ਵਿੱਚ ਵੈਰੀ ਗੁੱਡ ਓਕੇ ਸੋ ਨੰਬਰ ਹੈ ਆਪਣਾ 905-673-3337 ਇਹ ਜਦੋਂ ਨਾ ਗਾਣੇ ਆਏ ਆ ਕਿਆ ਬਾਤ ਹੈ ਕਿਆ ਉਦੋਂ ਗੀਤ ਸੰਗੀਤ ਦਾ ਮਾਹੌਲ ਸੀਗਾ ਰਣਜੀਤ ਬਾਵਾ ਜੱਸੀ ਗਿੱਲ ਐਮੀ ਵਿਰਕ ਜਦੋਂ ਇਹਨਾਂ ਦੀ ਸ਼ੁਰੂਆਤ ਹੋਈ ਕੁਲਵਿੰਦਰ ਬਿੱਲਾ ਸਾਰਿਆਂ ਨੇ ਉਦੋਂ ਯਾਰ ਕਹਿੰਦੇ ਹੁੰਦੇ ਨਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਉਦੋਂ ਪੰਜਾਬੀ ਮਿਊਜ਼ਿਕ ਦਾ ਸੋ ਸਾਡੇ ਨਾਲ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ ਵਨ ਐਂਡ ਓਨਲੀ ਸਿਮਰਨ ਸੈਣੀ ਜੀ ਇੰਸ਼ੋਰੈਂਸ ਦੀ ਕੋਈ ਵੀ ਗੱਲਬਾਤ ਹੋਵੇ ਤਾਂ ਸਿਮਰਨ ਇਜ਼ ਨੰਬਰ 1-416-994-7272 ਸਿਮਰਨ ਵੈਲਕਮ ਕੀ ਹਾਲ ਹੈ
1: ਬਹੁਤ ਵਧੀਆ ਨੇ ਵੀ ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ
0: ਵੈਰੀ ਗੁੱਡ ਈਵਨਿੰਗ ਜੀ ਸਿਮਨ ਐਂਡ ਨੰਬਰ ਹੈ 416-994-7272 ਸਿਮਨ ਅੱਜ ਫਿਰ ਕੀ ਜਾਣਕਾਰੀ ਦੇ ਰਿਹਾ ਸਭ ਨੂੰ
1: ਆਨਾ ਵੀ ਸਪੈਸ਼ਲੀ ਗੱਲ ਕਰਾਂਗੇ ਸਾਡੇ ਲਿਸਨਰ ਜਿਹੜੇ ਕਿ ਡਰਾਈਵਿੰਗ ਇੰਡਸਟਰੀ ਦੇ ਨਾਲ ਜੁੜੇ ਨੇ ਚਾਹੇ ਉਹ ਟਰੱਕਿੰਗ ਹੈ ਚਾਹੇ ਉਹ ਉਬਰ ਚਲਾ ਰਹੇ ਨੇ ਚਾਹੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਅੰਡਰ ਕਾਰਪੋਰੇਸ਼ਨ ਜਿਹਦੇ ਚ ਤੁਸੀਂ ਜ਼ਿਆਦਾ ਟਾਈਮ ਰੋਡ ਤੇ ਰਹਿੰਦੇ ਹੋ ਚਾਹੇ ਉਹ ਤੁਸੀਂ ਐਮਾਜ਼ੋਨ ਡਿਲੀਵਰੀ ਕਰਦੇ ਹੋ ਜਾਂ ਕੋਈ ਵੀ ਡਿਲੀਵਰੀ ਜਿਹਦੇ ਵਿੱਚ ਸਾਨੂੰ ਪਤਾ ਹੈ ਕਿ ਸਾਡਾ ਰਿਸਕ ਬਹੁਤ ਹੈ ਜ਼ਿਆਦਾ ਟਾਈਮ ਅਸੀਂ ਰੋਡ ਤੇ ਰਹਿ ਰਹੇ ਹਾਂ ਡਰਾਈਵਿੰਗ ਕਰ ਰਹੇ ਹੈਗੇ ਹਾਂ ਔਰ ਬਹੁਤ ਸਾਰੇ ਇੱਦਾਂ ਦੇ ਵੀ ਸਾਡੇ ਲਿਸਨਰ ਹੋਣਗੇ ਜਿਹਨਾਂ ਕੋਲ ਇੰਸ਼ੋਰੈਂਸ ਵੀ ਨਹੀਂ ਹੋਏਗੀ ਆਪਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਮਹੀਨੇ ਦੇ $30-40-50 ਕਾਹਦੇ ਲਈ ਇੰਸ਼ੋਰੈਂਸ ਚ ਪਾਣੇ ਹੈ ਕਿ ਆਪਾਂ ਰੋਜ਼ ਤੇ ਕੰਮ ਕਰੀ ਦਈ ਹੈ ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇੰਸ਼ੋਰੈਂਸ ਸਾਨੂੰ ਲੱਗਦਾ ਜ਼ਰੂਰ ਹੈ ਕਿ ਇਹ ਫਾਲਤੂ ਦੇ ਖਰਚੇ ਨੇ ਬਟ ਜਦੋਂ ਪ੍ਰੋਬਲਮ ਆਉਂਦੀ ਹੈ ਕੋਈ ਵੀ ਚਾਹੇ ਉਹ ਮਾਈਨਰ ਹੀ ਹੈ ਕੋਈ ਛੋਟੀ ਮੋਟੀ ਸੱਟ ਲੱਗ ਗਈ ਕੋਈ ਮਹੀਨੇ ਦੋ ਮਹੀਨੇ ਲਈ ਬੰਦਾ ਘਰੇ ਬੈਠ ਜਾਂਦਾ ਹੈਗਾ ਇਹ ਇੰਸ਼ੋਰੈਂਸ ਇੱਕ ਫਿਰ ਬੜੀ ਵੱਡੀ ਹੈਲਪ ਹੋ ਜਾਂਦੀ ਹੈ ਸੋ ਚਾਹੇ ਮੰਥਲੀ ਤੁਹਾਨੂੰ 2,000-3,000-5,000 ਜੋ ਵੀ ਤੁਸੀਂ ਬੈਨੀਫਿਟ ਚੂਜ਼ ਕਰਦੇ ਹੋ ਜੋ ਵੀ ਮੰਥਲੀ ਅਮਾਊਂਟ ਆਉਂਦਾ ਹੈਗਾ ਉਸ ਲਈ ਉਹ ਅਮਾਊਂਟ ਬਹੁਤ ਵੱਡੀ ਹੈਲਪ ਹੁੰਦੀ ਹੈ ਕਿਉਂਕਿ ਖਰਚੇ ਇੰਨੇ ਨੇ ਸਾਡੇ ਸਾਰਿਆਂ ਦੇ ਹਰ ਪਰਸਨ ਦਾ ਮਹੀਨੇ ਦਾ ਇੱਕ ਫਿਕਸ ਅਮਾਊਂਟ ਹੈ ਕਿ ਪਤਾ ਹੈ ਕਿ 2,000-5,000 ਦਾ ਖਰਚਾ ਪਤਾ ਹੈ ਮੰਥਲੀ ਆਉਣਾ ਹੀ ਆਉਣਾ ਹੈਗਾ ਹੁਣ ਉਹ ਖਰਚਾ ਤਾਂ ਚੱਲਦਾ ਹੈ ਕਿਉਂਕਿ ਪੇ ਚੈੱਕ ਆ ਰਿਹਾ ਹੁਣ ਕੋਈ ਇੰਜਰੀ ਹੋ ਗਈ ਜਾਂ ਕੋਈ ਸਿਕਨੈਸ ਹੋ ਗਈ ਪੇਮੈਂਟ ਆਣੀ ਬੰਦ ਹੋ ਗਈ ਕਿਉਂਕਿ ਤੁਸੀਂ ਸੈਲਫ ਇੰਪਲੋਇਡ ਹੋ ਕਾਰਪੋਰੇਸ਼ਨ ਤੇ ਕੰਮ ਕਰ ਰਹੇ ਹੋ ਚਲੋ ਜਿਹੜੇ ਪਰਸਨ ਪੇਰੋਲ ਤੇ ਕੰਮ ਕਰ ਰਹੇ ਨੇ ਉਹਨਾਂ ਕੋਲ EI ਹੋ ਸਕਦੀ ਹੈ ਇੰਪਲੋਇਮੈਂਟ ਇੰਸ਼ੋਰੈਂਸ ਬਹੁਤ ਜ਼ਿਆਦਾ ਤਾਂ ਨਹੀਂ ਐਟਲੀਸਟ ਤੁਹਾਡੀ ਇਨਕਮ ਦਾ 55% ਤੋਂ ਕਵਰ ਕਰ ਦਿੰਦੇ ਨੇ ਅਪ ਟੂ ਅ ਸਰਟਨ ਲਿਮਿਟ ਔਰ ਜਿਹਨਾਂ ਕੋਲ ਚਲੋ ਲੋਂਗ ਟਰਮ ਸ਼ਾਰਟ ਟਰਮ ਡਿਸੇਬਿਲਿਟੀਜ਼ ਨੇ ਜੋਬ ਤੋਂ ਕਵਰੇਜਸ ਹੈਗੀਆਂ ਨੇ ਉਹਨਾਂ ਕੋਲ ਐਕਸਟਰਾ ਬੈਨੀਫਿਟ ਹੈਗਾ ਪਰ ਜਿਹੜੀ ਬਿਲਕੁਲ ਸੈਲਫ ਇੰਪਲੋਇਡ ਨੇ ਪਤਾ ਹੈ ਕਿ ਕਾਰਪੋਰੇਸ਼ਨ ਤੇ ਤੁਸੀਂ ਆਪ ਖੁਦ ਦੇ ਓਨਰ ਹੈਗੇ ਹੋ ਬੈਨੀਫਿਟ ਆਉਣਾ ਹੀ ਕਿਤੇ ਉਹ ਨਹੀਂ ਹੈਗਾ ਅਗਰ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਇੰਜਰੀ ਹੋ ਗਈ ਜਾਂ ਕੋਈ ਅਗਰ ਸਿਕਨੈਸ ਹੋ ਗਈ ਤਾਂ ਜਿਹੜੀ ਸਾਡੀ ਇਨਕਮ ਹੈ ਬਿਲਕੁਲ ਬੰਦ ਹੋ ਜਾਣੀ ਹੈ ਉਸ ਕੇਸ ਦੇ ਵਿੱਚ ਇੰਸ਼ੋਰੈਂਸ ਹੈਲਪ ਕਰਦੀ ਹੈ ਹੁਣ ਡਿਸੇਬਿਲਿਟੀ ਇੰਸ਼ੋਰੈਂਸ ਜਿਹੜੀ ਹੈਗੀ ਤੁਹਾਡੀ ਇਨਕਮ ਰਿਪਲੇਸਮੈਂਟ ਹੈ ਹੁਣ ਜਿਹਨਾਂ ਕੋਲ ਆਲਰੇਡੀ ਪਾਲਿਸੀਜ਼ ਹੈਗੀਆਂ ਨੇ ਉਹਨਾਂ ਦੇ ਲਈ ਬਹੁਤ ਧਿਆਨ ਦੇਣ ਵਾਲੀ ਗੱਲ ਹੈਗੀ ਹੈ ਕਿ ਜਿਹੜੀ ਤੁਹਾਡੀ ਡਿਸੇਬਿਲਿਟੀ ਪਾਲਿਸੀਜ਼ ਹੈ ਉਹਦੇ ਚ ਇੱਕ ਚੀਜ਼ ਤੇ ਪਹਿਲਾਂ ਤੁਸੀਂ ਇਹ ਦੇਖਣਾ ਹੁੰਦਾ ਹੈ ਕਿ ਤੁਸੀਂ ਸਿਰਫ ਇੰਜਰੀ ਓਨਲੀ ਕਵਰੇਜ ਲਈ ਹੋਈ ਹੈ ਜਾਂ ਇੰਜਰੀ ਦੇ ਨਾਲ ਨਾਲ ਸਿਕਨੈਸ ਦੀ ਕਵਰੇਜ ਵੀ ਤੁਸੀਂ ਲਈ ਹੋਈ ਹੈ ਕਿਉਂਕਿ ਇਹ ਦੋ ਅਲੱਗ ਅਲੱਗ ਚੀਜ਼ਾਂ ਹੁੰਦੀਆਂ ਨੇ ਕਈ ਵਾਰੀ ਸਾਡੇ ਕੋਲ ਇੰਜਰੀ ਓਨਲੀ ਪਾਲਿਸੀ ਹੁੰਦੀ ਹੈ ਬਟ ਕਲੇਮ ਆ ਜਾਂਦਾ ਕੋਈ ਫੋਰ ਐਗਜ਼ਾਮਪਲ ਬੈਕ ਪੇਨ ਦਾ ਜਾਂ ਕੋਈ ਛੋਟੀ ਮੋਟੀ ਮਾਈਨਰ ਸਰਜਰੀ ਹੋਣੀ ਹੈਗੀ ਹੈ ਇੰਟਰਨਲ ਬਾਡੀ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਸੋ ਉਹ ਇੰਜਰੀ ਦੇ ਵਿੱਚ ਨਹੀਂ ਆਉਣੀ ਹੈਗੀ ਉਹ ਸਿਕਨੈਸ ਵਾਲੀ ਪਾਲਿਸੀ ਦੇ ਅੰਡਰ ਆਉਣੀ ਹੈਗੀ ਹੈ ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਦੂਸਰਾ ਬਹੁਤ ਇੰਪੋਰਟੈਂਟ ਪੁਆਇੰਟ ਹੈ ਉਹ ਹੈ ਤੁਹਾਡੀ ਇਨਕਮ ਹੁਣ ਜਦੋਂ ਤੁਸੀਂ ਬੈਨੀਫਿਟ ਚੂਜ਼ ਕਰਨਾ ਫੋਰ ਐਗਜ਼ਾਮਪਲ ਮੈਂ ਕਹਿੰਦੀ ਹਾਂ ਮੈਨੂੰ ਮਹੀਨੇ ਦਾ $5,000 ਐਜ਼ ਅ ਬੈਨੀਫਿਟ ਚਾਹੀਦਾ ਜੇ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ ਬਟ ਉਹ 5,000 ਦੇ ਨੂੰ ਪਰੂਫ ਕਰਨ ਦੇ ਲਈ ਤੁਹਾਡੇ ਕੋਲ ਵੈਲਿਡ ਜਿਹੜਾ ਇਨਕਮ ਪਰੂਫ ਹੋਣਾ ਚਾਹੀਦਾ ਤੁਹਾਡੀਆਂ T1, T2 ਜਨਰਲ ਜਿਹੜੀਆਂ ਕੰਪਨੀ ਦੇਖਦੀ ਹੈਗੀ ਐਟ ਦਾ ਟਾਈਮ ਆਫ ਕਲੇਮ ਤੁਹਾਡੀ ਨੋਟਿਸ ਆਫ ਅਸੈਸਮੈਂਟ ਦੇਖਦੀ ਹੈ ਪੇ ਸਟੈਪ ਦੇਖਦੀ ਹੈ ਅਗਰ ਤੁਹਾਡੇ ਕੋਲ ਪਰੂਫ ਨਹੀਂ ਹੁੰਦਾ ਔਰ ਮੋਸਟਲੀ ਕਾਰਪੋਰੇਸ਼ਨ ਦੇ ਕਿਉਂਕਿ ਆਪਾਂ ਨੇ ਘੱਟ ਅਮਾਊਂਟ ਤੇ ਟੈਕਸ ਭਰਿਆ ਹੁੰਦਾ ਹੈਗਾ ਸੋ ਟਰਾਈ ਕਰੋ ਓਨਾ ਕੁ ਬੈਨੀਫਿਟ ਹੀ ਚੂਜ਼ ਕਰੋ ਜਿੰਨਾ ਕੁ ਤੁਸੀਂ ਪਰੂਫ ਕਰ ਸਕਦੇ ਹੋਵੋ ਬਿਕਾਜ਼ ਕੰਪਨੀ ਨੇ ਜਦੋਂ ਪਰੂਫ ਮੰਗ ਲਿਆ ਅਗਰ ਪਰੂਫ ਨਹੀਂ ਹੋਇਆ ਦੈਨ ਤੁਹਾਨੂੰ ਮਿਨੀਮਮ ਜੋ ਤੁਹਾਡੀ ਇਨਕਮ ਦੇ ਹਿਸਾਬ ਨਾਲ ਬੈਨੀਫਿਟ ਹੈਗਾ ਉਹੀ ਮਿਲਣਾ ਹੈਗਾ ਸੋ ਜ਼ਿਆਦਾ ਪੈਸੇ ਦੇਣ ਦਾ ਕੋਈ ਫਾਇਦਾ ਨਹੀਂ ਹੋਣਾ ਜੇ ਅਸੀਂ ਉਸ ਇਨਕਮ ਨੂੰ ਪਰੂਫ ਹੀ ਨਾ ਕਰ ਸਕੇ ਹੁਣ ਜਦੋਂ ਤੁਸੀਂ ਕੋਈ ਵੀ ਕਲੇਮ ਕਰਦੇ ਹੈਗੇ ਹੋ ਹੁਣ ਕੁਝ ਕੁ ਕੰਪਨੀਆਂ ਬੜੀਆਂ ਅੱਛੀਆਂ ਕੰਪਨੀਜ਼ ਨੇ ਜਿਹੜੀਆਂ ਕਿ ਇੰਜਰੀ ਹੋਣ ਤੇ ਤੁਹਾਨੂੰ ਫਿਜ਼ੀਓ ਕਾਰਡੀਓ ਮਸਾਜ ਇਹ ਸਾਰੀਆਂ ਚੀਜ਼ਾਂ ਬਿਲਡਿੰਗ ਵਿੱਚ ਪਲਾਨ ਦੇ ਹੁੰਦੀਆਂ ਨੇ ਉਹ 100% ਕਵਰ ਕਰਦੀਆਂ ਹੈਗੀਆਂ ਨੇ ਸੋ ਇਹ ਐਕਸਟਰਾ ਬੈਨੀਫਿਟ ਹੁੰਦੇ ਨੇ ਜਿਹੜੀ ਡਿਸੇਬਿਲਿਟੀ ਪਾਲਿਸੀ ਦੇ ਨਾਲ ਤੁਹਾਨੂੰ ਮਿਲਦੇ ਹੈਗੇ ਨੇ ਸੋ ਇਸ ਕਰਕੇ ਜਦੋਂ ਵੀ ਤੁਸੀਂ ਡਿਸੇਬਿਲਿਟੀ ਪਾਲਿਸੀ ਲੈਣੀ ਹੈ ਜਿਹਨਾਂ ਕੋਲ ਆਲਰੇਡੀ ਹੈਗੀ ਆ ਉਹ ਪਲੀਜ਼ ਆਪਣੀ ਰਿਵਿਊ ਕਰ ਲੈਣ ਚੈੱਕ ਕਰ ਲੈਣ ਕੀ ਕਵਰੇਜ ਹੈ ਕਿੰਨਾ ਬੈਨੀਫਿਟ ਹੈ ਕਿੰਨੀ ਦੇਰ ਤੱਕ ਤੁਹਾਨੂੰ ਪੈਸੇ ਮਿਲਣੇ ਨੇ ਜਿਹਨਾਂ ਕੋਲ ਕਵਰੇਜ ਨਹੀਂ ਹੈਗੀ ਉਹ ਡੈਫੀਨੇਟਲੀ ਆਪਣੀ ਇੰਸ਼ੋਰੈਂਸ ਥੋੜੀ ਬਹੁਤੀ ਲੈ ਕੇ ਰੱਖਣ ਬਿਕਾਜ਼ ਅਦਰਵਾਈਜ਼ ਅਗਰ 1-2-4 ਮਹੀਨੇ ਤੋਂ ਜ਼ਿਆਦਾ ਲੰਬੀ ਕੋਈ ਇੰਜਰੀ ਚਲੇ ਜਾਂਦੀ ਹੈ ਤਾਂ ਇਮੈਜਿਨ ਕਰੋ ਕਿ ਬਿਨਾਂ ਇਨਕਮ ਦੇ ਸਰਵਾਈਵ ਕਰਨਾ ਕਿੰਨਾ ਔਖਾ ਹੈ। ਸੋ ਇੰਜਰੀ ਓਨਲੀ ਪਲਾਨ ਸਟਾਰਟ ਹੋ ਜਾਂਦੇ ਨੇ ਹਾਰਡਲੀ $33 ਪਰ ਮੰਥ, ਯਾਨੀ $1 a day ਆਲਮੋਸਟ। ਤੁਸੀਂ ਦੇਖੇ ਅਪ ਟੂ $2,000 ਤੱਕ ਦਾ ਮੰਥਲੀ ਬੈਨੀਫਿਟ ਲੈ ਸਕਦੇ ਹੁੰਦੇ ਹੋ। ਅਗਰ ਕੋਈ ਵੀ ਸਾਡੇ ਲਿਸਨਰ ਇਸ ਪਲਾਨ ਦੀ ਡਿਟੇਲ ਜਾਣਕਾਰੀ ਲੈਣਾ ਚਾਹੁੰਦੇ ਹੈ ਜਾਂ ਤੁਸੀਂ ਇੰਸ਼ੋਰੈਂਸ ਦੀ ਕੋਂਬੀਨੇਸ਼ਨ ਬਣਾਉਣਾ ਚਾਹੁੰਦੇ ਹੋ ਕਿ ਡਿਸੇਬਿਲਿਟੀ ਦੇ ਨਾਲ ਤੁਸੀਂ ਲਾਈਫ ਕ੍ਰਿਟੀਕਲ ਸਾਰਾ ਕੁਝ ਇਕੱਠਾ ਇੱਕੋ ਪਲਾਨ ਦੇ ਅੰਡਰ ਲੈਣਾ ਚਾਹ ਰਹੇ ਹੋ ਤਾਂ ਵੀ ਤੁਸੀਂ ਮੈਨੂੰ ਕਾਲ ਕਰਨੀ ਹੈ। ਨੰਬਰ ਹੈ 416-994-7272-416-994-7272-92-9-94-72-72। ਕੋਈ ਵੀ ਕੁਸ਼ਚਨ ਨੇ ਤੁਹਾਡੇ ਪਰਸਨਲ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਤੋਂ ਇਲਾਵਾ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਜਾਂ ਤੁਸੀਂ ਖੁਦ ਕਿਤੇ ਟਰੈਵਲ ਕਰ ਰਹੇ ਹੋ, ਜਾਂ ਤੁਹਾਡੀ ਕੋਈ ਪੁਰਾਣੀ ਪੋਲਿਸੀਜ਼ ਨੂੰ ਤੁਸੀਂ ਰਿਵਿਊ ਕਰਨਾ ਹੈ, ਬੱਚਿਆਂ ਦਾ ਐਜੂਕੇਸ਼ਨ ਪਲਾਨ ਜਾਂ ਬੱਚਿਆਂ ਦੇ ਲਈ ਇਨਵੈਸਟਮੈਂਟ ਵਾਲੇ ਪਲਾਨ ਦੇਖ ਰਹੇ ਹੋ, ਜਾਂ ਤੁਹਾਡੀ ਕੋਈ ਕੰਪਨੀ ਹੈ, ਤੁਹਾਡੇ ਕਾਫੀ ਸਾਰੇ ਇੰਪਲੋਈਜ਼ ਨੇ ਜਾਂ ਟਰੈਕਿੰਗ ਕੰਪਨੀ ਹੈ, ਡਰਾਈਵਰਸ ਨੇ, ਉਹਨਾਂ ਦੇ ਲਈ ਤੁਸੀਂ ਗਰੁੱਪ ਪਲਾਨ ਦੇਖ ਰਹੇ ਹੋ, ਤੁਹਾਨੂੰ ਗਰੁੱਪ ਡਿਸੇਬਿਲਿਟੀ ਪੋਲਿਸੀਜ਼ ਚਾਹੀਦੀਆਂ ਨੇ ਪ੍ਰੋਪਰ। ਅਗਰ ਤੁਸੀਂ ਆਪਣੇ ਇੰਪਲੋਈਜ਼ ਜਾਂ ਡਰਾਈਵਰ ਨੂੰ ਕਵਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਬਹੁਤ ਅੱਛੀਆਂ ਆਪਸ਼ਨ ਅਵੇਲੇਬਲ ਨੇ, ਉਹਦੇ ਲਈ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਜਾਂ ਤੁਸੀਂ ਅਪਾਇੰਟਮੈਂਟ ਬਣਾ ਕੇ ਮੈਨੂੰ ਆਫਿਸ ਆ ਕੇ ਮਿਲ ਸਕਦੇ ਹੋ। ਆਫਿਸ ਹੈ ਆਲ ਕਾਇਡ ਇੰਸ਼ੋਰੈਂਸ ਦਾ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ। ਔਰ ਅਗਰ ਸਾਡੇ ਕੋਈ ਵੀ ਲਿਸਨਰ ਇਸ ਇੰਡਸਟਰੀ 'ਚ ਆਉਣਾ ਚਾਹੁੰਦੇ ਨੇ, ਸਾਡੀ ਆਲ ਕਾਇਡ ਇੰਸ਼ੋਰੈਂਸ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਤਾਂ ਵੀ ਤੁਸੀਂ ਮੈਨੂੰ ਟੈਕਸਟ ਜਾਂ ਕਾਲ ਕਰ ਸਕਦੇ ਹੋ। ਨੰਬਰ ਹੈ
0: 416-994-7272-416-994-7272-416-994-7272. ਥੈਂਕ ਯੂ
2: ਨਵੀਨ। ਥੈਂਕ ਯੂ ਜੀ। 9-1-8-1 ਹਾਂਜੀ ਹਾਂਜੀ ਨਵੀਨ ਕੀ ਹਾਲ ਆ?
0: ਵਧੀਆ ਜੀ ਵਧੀਆ, ਕਿਵੇਂ ਹੋ?
2: ਬਾਬਾ ਠੀਕ ਆ, ਮੈਂ ਕਿਹਾ ਬਸ ਫਸਟ ਕਲਾਸ।
0: ਹਾਂ
2: ਮੈਂ ਕਿਹਾ ਸੌਂਗ ਲੱਭਿਆ ਨੀ?
0: ਨਹੀਂ ਸੌਂਗ ਤਾਂ ਲੱਭ ਗਿਆ, ਬਟ ਉਹ ਮਾਹੌਲ ਹੀ ਬਦਲ ਗਿਆ, ਹੁਣ ਉਹ ਸੌਂਗ ਦਾ ਮਾਹੌਲ ਹੀ ਨੀ ਰਿਹਾ।
2: ਅੱਛਾ
0: ਹੁਣ ਤਾਂ ਤੁਸੀਂ ਸੁਣ ਹੀ ਨੀ ਰਹੇ, ਤੇਰਾ ਚੰਡੀਗੜ੍ਹ ਹੋ ਜਾਓ ਜੇ ਮੈਂ ਸੁਣਾ, ਜੇ ਪਿੰਡਾਂ ਵਾਲੇ ਜੱਟ ਮੁੜ ਗਏ ਤੇ ਫਿਰ ਜਿਵੇਂ ਤੁਹਾਡਾ ਲੱਗਦਾ ਫਿਰ ਠੰਡਾ ਹੋ ਜਾਣਾ ਕੰਮ। ਹੁਣ ਮੈਂ ਲਾ ਕੇ ਨੀ ਹਟਿਆ ਕਿ ਯਾਰੀ ਚੰਡੀਗੜ੍ਹ ਵਾਲੀ ਨੀ ਤੇਰੀ, ਹੁਣ ਰੱਖੀਏ ਥੋੜੇ ਜਿਹਾ ਕਾਇਮ ਕੰਮ ਕਿ ਨਹੀਂ। ਖੁਸ਼ੀ ਜੀ ਵਾਲਾ ਤਾਂ ਕੋਈ ਥੋੜਾ ਜਿਹਾ ਹੋਵੇ ਨਾ, ਵੀ ਅਪ ਬੀਟ ਜਿਹਾ। ਚਲੋ ਦੱਸ ਦੋ ਫਿਰ ਕੀ ਸੀ, ਹੁਣ ਮੈਂ ਬੰਦ ਕਰਤਾ ਸੀ ਗਾਣਾ।
2: ਚੱਲ ਕੋਈ ਗੱਲ ਨੀ, ਕੋਈ
0: ਨਾ ਮੈਂ ਲਾ ਦੇਣਾ ਦੋ ਬੋਲ। ਕਿਹੜਾ ਸੀਗਾ ਦੱਸੋ, ਛੇਤੀ ਕਰੋ।
2: ਮੰਡੇ ਲਾਵਾਂਗੇ, ਕੋਈ ਨੀ।
0: ਨਹੀਂ ਨਹੀਂ ਮੈਂ ਚਲੋ ਮੰਡੇ ਲਾ ਲਾਂਗੇ। ਚਲੋ ਥੈਂਕ ਯੂ, ਥੈਂਕ ਯੂ, ਤੁਸੀਂ ਅੰਡਰਸਟੈਂਡ ਕੀਤਾ, ਬਹੁਤ ਧੰਨਵਾਦ ਤੁਹਾਡਾ। ਪਤਾ ਕੀ ਹੈ, ਕਿਉਂਕਿ ਫਿਰ ਉਹ ਜਦੋਂ ਮਾਹੌਲ ਜਿਹਾ ਬਣ ਜਾਂਦਾ ਫਿਰ ਮੈਨੂੰ ਹੁੰਦਾ ਕਿ ਉਵੇਂ ਕੰਮ ਥੋੜ੍ਹੇ ਜਿਹਾ, ਜਿਹੜੇ ਡੀਜੇ ਹੁੰਦੇ ਆ ਨਾ ਵਿਆਹਾਂ 'ਤੇ, ਜੇ ਤੁਸੀਂ ਸੁਣ ਰਹੇ ਹੋ ਗਾਣਾ, ਸਪੋਜ਼ ਕਰੋ ਕਿ ਪੂਰਾ ਮਾਫੀਆ ਸਟਾਈਲ ਹੋਣਾ ਵਿਆਹ ਜੱਟ ਦਾ, ਅਤੇ ਆ ਕੇ ਕਿਸੇ ਨੇ ਕਿਹਾ ਤਾ ਵੀ ਤੂੰ ਲਾਈ ਇਹ ਗਾਣਾ, ਥੋੜ੍ਹਾ ਜਿਹਾ ਗਾਣਾ ਉਸ ਵਾਈਬ ਦਾ ਨਾ ਹੋਵੇ, ਫਿਰ ਉਹ ਗੱਲ ਜੀ ਨਹੀਂ ਬਣਦੀ। 9-7-1-6 ਹੈਲੋ।
3: ਹੈਲੋ
0: ਹਾਂਜੀ
4: ਪੇਂਡੂ
0: ਅਮਰਿੰਦਰ ਗਿੱਲ ਦਾ। ਤੁਸੀਂ ਨਾ ਉਵੇਂ ਪੁੱਛੇ ਜਿਵੇਂ ਤੁਸੀਂ ਜੈਜ਼ੀ ਬੀ ਦਾ ਰੈਂਬੋ ਗਾਣਾ ਸੁਣਿਆ?
4: ਹਾਂਜੀ।
0: ਉਹਦੇ ਸ਼ੁਰੂ ਚ ਨੀ ਉਹਦੀ ਬੇਟੀ ਪੁੱਛਦੀ ਹੁੰਦੀ ਕਿ ਪਾਪਾ ਗਾਣਾ ਲਾਓ, ਤੁਹਾਡੀ ਆਵਾਜ਼ ਥੋੜੀ ਜਿਹੀ ਉਵੇਂ ਦੀ ਆ। ਚਲੋ ਲਾ ਦਿੰਦੇ ਤੁਹਾਡੇ ਲਈ ਪਿੰਡੂ, ਦੇਖਦੇ। ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਪੰਜਾਬੀ ਦਾ ਰਹਾ। ਓਕੇ, 2 ਮਿੰਟ ਦਿਓ ਮੈਨੂੰ, ਫਿਰ ਇਹਨਾਂ ਦਾ ਵੀ ਗਾਣਾ, ਤੇ ਸੋਰੀ ਮੈਂ ਦੂਜਾ ਇੱਕ ਲਾਉਣਾ। ਕਹਿੰਦੇ ਡਿਸਕ ਚ ਕਲੀ ਮੈਂ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ